0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਹਾਂ। ਅੱਜ 1 ਤਰੀਕ ਹੈ ਸਤੰਬਰ ਦਾ ਮਹੀਨਾ ਤੇ ਅੱਜ ਦਿਨ ਮੰਗਲਵਾਰ ਦਾ। ਮੇਰੇ ਨਾਲ ਨੇ ਸੁਖ ਪਰਮਾਰ।
1: ਇੱਕ ਵਾਰੀ ਫਿਰ ਤੋਂ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੰਗਲਵਾਰ ਦੀ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ। ਗਾਣਾ ਤੁਸੀਂ ਹੁਣੇ ਸੁਣ ਕੇ ਹਟੇ ਹੋ, ਬੰਦੇ ਨਹੀਂ ਵੱਸ ਸਕਦੇ, ਬਿਲਕੁਲ ਬੰਦੇ ਨਹੀਂ ਵੱਸ ਸਕਦੇ। ਇਹ ਵਿਚਾਰੀਆਂ ਜਨਾਨੀਆਂ ਹੀ ਆ ਜਿਨ੍ਹਾਂ ਨੇ ਚੁੱਪ ਚਾਪ ਇਹਨਾਂ ਨੂੰ ਵਸਾਇਆ ਆ ਨਾਲ ਆਪਣੇ, ਇਹ ਬਿਲਕੁਲ ਨਹੀਂ ਵੱਸ ਸਕਦੇ। ਜਿਹੜਾ ਜਿਹੜਾ ਵੀ ਮੇਰੇ ਨਾਲ ਸਹਿਮਤ ਆ ਸਾਨੂੰ ਜਰਾ ਮੈਸੇਜ ਕਰਕੇ ਦੱਸਿਓ ਜ਼ਰੂਰ।
0: ਹਾਂਜੀ, ਆਪਣੇ ਤੇ ਕਹਿੰਦੇ ਵੀ ਇਹੋ ਹੀ ਆ ਨਾ ਵੀ ਉਹਦਾ ਘਰ ਵੱਸ ਗਿਆ।
1: ਹਾਂ, ਹੈ ਨਾ,
0: ਪਰ ਕਿੱਡੀ ਗੱਲ ਹੈ ਨਾ ਉਹਦੇ ਮਾਂ ਪਿਓ, ਕਿੱਡੀ ਵੈਸੇ ਇਹ ਸੋਚਣ ਵਾਲੀ ਗੱਲ ਹੈ ਵੀ ਉਹਦੇ ਮਾਂ ਪਿਓ ਨੇ ਵੇਖੋ ਨਰਕਾਂ ਚ ਵਿਆਹੀ ਤੇ ਉਹਨੇ ਆ ਕੇ ਸਵਰਗ ਬਣਾ। ਕੋਈ ਤੇ ਫਿਰ ਹੈ ਨਾ ਲੱਗ ਡਾਟ ਹੈ ਨਾ।
1: ਮੈਂ ਨਾ ਬੜੇ ਅੱਜ ਕੱਲ੍ਹ ਪਾਕਿਸਤਾਨੀ ਡਰਾਮੇ ਦੇਖਦੀ, ਉਹਦੇ ਵਿੱਚ ਨਾ ਉਹ ਇੱਕ ਲੇਡੀ ਨਾ ਉਹ ਆਪਣੇ ਘਰ ਵਾਲੇ ਨਾਲ ਸਾਰਾ ਦਿਨ ਤਾਂ ਲੜਦੀ ਰਹਿੰਦੀ। ਉਹ ਕਹਿੰਦੀ ਉਹਦੀ ਜਾਣੀ ਮੰਮੀ ਮਰੀ ਹੋ ਵੈਸੇ, ਉਹ ਕਹਿੰਦੀ ਅੰਮੀ ਹਾਏ ਤੂਨੇ ਕਿਆ ਦੇਖਾ ਥਾ ਮੇਰੀ ਇਸਕੇ ਸਾਥ ਸ਼ਾਦੀ ਕਰਦੀ, ਕਹਿੰਦੀ ਵੈਸੇ ਅੱਲਾ ਤੁਮੇ ਜੰਨਤ ਬਖਸ਼ੇ।
0: ਬੰਦਾ ਮੰਗ ਵੀ ਨਹੀਂ ਸਕਦਾ ਕੁਛ ਗਲਤ। ਥੈਂਕ ਯੂ। ਪਾਕਿਸਤਾਨੀ ਡਰਾਮਿਆਂ ਦੀ ਤੁਸੀਂ ਗੱਲ ਕੀਤੀ, ਅੱਜ ਕੱਲ੍ਹ ਕਾਫ਼ੀ ਕਰੇਜ਼ ਚੱਲਦਾ ਹੈ ਨਾ ਪਾਕਿਸਤਾਨੀ ਡਰਾਮਿਆਂ ਦਾ। ਸੋ ਪਾਕਿਸਤਾਨੀ ਡਰਾਮੇ ਜੇਕਰ ਤੁਸੀਂ ਪਸੰਦ ਕਰਦੇ ਹੋ ਤਾਂ ਕਹਿੰਦੇ ਨੇ ਕਿ ਫਿਰ ਤੁਸੀਂ ਬੋਲ ਭਾਵੇਂ ਨਾ ਬੋਲ ਫਿਲਮ ਵੀ ਬਹੁਤ ਤੁਸੀਂ ਪਸੰਦ ਕਰੋਗੇ। ਅਤੇ 4 ਤਰੀਕ ਨੂੰ ਭਾਈ ਫਿਲਮ ਰਿਲੀਜ਼ ਹੋ ਜਾਣੀ ਆ ਅਤੇ ਇਸੇ ਦਿਨ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ ਜਿਹਦੇ ਵਿੱਚ ਮੈਨੂੰ ਇਹ ਫਿਲਮ ਨਾ ਭੁੱਲ ਜਾਂਦਾ ਵਾ ਮੈਨੂੰ
1: ਕਿਹੜਾ
0: ਮਿਰਜ਼ਾਪੁਰ ਨੂੰ ਬੱਸ ਕਹਿ ਦਿੰਦਾ
1: ਕਈ ਵਾਰ ਤੁਸੀਂ ਭੂਆ ਨੂੰ ਮਾਸੀ ਵੀ ਕਹਿੰਦੇ ਰਹਿੰਦੇ, ਮਾਸੀ ਨੂੰ ਭੂਆ ਵੀ। ਹੈਲੋ ਟਿਕਟੋਕ, ਕਾਰ ਹੈ ਜਿਹੜੀ ਉਹ ਬੱਸ ਹੈ ਜਿਹੜੀ ਉਹ ਟਿਕਟੋਕ ਦੀ ਮਾਸੀ ਬੱਸ। ਓ ਮਾਈ ਗੋਡ, ਤੁਹਾਡਾ ਦਾ ਰਹਿਣਾ ਕਿ ਮੈਂ ਫੋਕੀ ਹੋ ਗਈ।
0: ਨਹੀਂ ਮੇਰਾ ਨਾਂ ਨਾ ਲਾਓ, ਮੇਰੇ ਕੋਲ ਤਾਂ ਤੁਸੀਂ ਬਸ 2-4 ਘੰਟੇ ਹੁੰਦੇ ਹੋ, ਮੇਰੇ ਮੇਰੇ ਤੇ ਨਾ ਸਾਰਾ ਝਾੜ ਕੇ ਜਾਓ।
1: ਸਾਨੂੰ ਮੈਂ ਫੋਕੀ ਹੋ ਜਾਂਦੀ ਹਾਂ। ਹੈਲੋ ਟਿਕਟੋਕ, ਜਿਹੜੀ ਬੱਸ ਸੀ ਉਹ ਕਾਰ ਦੀ ਭੂਆ ਸੀ ਤੇ ਫਿਰ ਵਿੱਚ ਉਹਦੀ ਮਾਸੀ ਬਣ ਗਈ, ਉਹਦੇ ਵਿੱਚ ਵੱਜ ਗਈ। ਧੰਨਵਾਦ।
0: ਉਹਦੇ ਵਿੱਚ ਵੱਜ ਕੇ ਵੱਜ ਕੇ ਫੁੱਫੜ ਬਣ ਗਈ। ਚਲੋ ਖੈਰ, ਸਾਨੂੰ ਕੀ, ਧੰਨਵਾਦ ਤੁਹਾਡਾ ਵੀ, ਮਿਹਰਬਾਨੀ। ਅੱਜ ਮੰਗਲਵਾਰ ਦਾ ਦਿਨ ਹੈ ਤੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ 7 ਸ਼ਬਦ ਹੋਣਗੇ। ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਕੀ ਚੱਲ ਰਿਹਾ ਸਾਡੇ ਆਸ ਪਾਸ ਸੋਸ਼ਲ ਮੀਡੀਆ ਦੇ ਉੱਤੇ, ਉਹਦੇ ਉੱਤੇ ਇੱਕ ਝਾਤ ਹੋਊਗੀ ਅਤੇ ਨਾਲ ਹੋਊਗਾ ਸਾਡਾ ਅੱਜ ਦਾ ਵਿਸ਼ਾ। ਸੁੱਖ ਜੀ, ਪਹਿਲਾਂ ਕੀ ਕਰਨਾ ਦੱਸੋ।
1: ਰਣਜੋਤ ਜੀ, ਮੈਂ ਸੋਚਦੀ ਪਈ ਹਾਂ ਅੱਜ ਥੋੜ੍ਹਾ ਜਿਹਾ ਟ੍ਰਿਕੀ ਕਰੀਏ ਸ਼ਬਦਾਂ ਨੂੰ, ਥੋੜ੍ਹਾ ਜਿਹਾ ਟ੍ਰਿਕੀ ਕਰੀਏ ਸ਼ਬਦਾਂ ਨੂੰ।
0: ਓਕੇ,
1: ਟ੍ਰਿਕੀ ਕਰੀਏ। ਆਪਣਾ ਜਿਹੜਾ ਅੱਜ ਦਾ ਪਹਿਲਾ ਸ਼ਬਦ ਆ ਉਹ ਮੈਂ ਬੋਲੂੰਗੀ ਤੇ ਸਾਨੂੰ ਸਰੋਤੇ ਦੱਸੂਗੇ ਕਿ ਹਾਂ ਉਹ ਕੀ ਹੁੰਦਾ।
0: ਅੱਛਾ,
1: ਠੀਕ ਆ। ਇੱਦਾਂ ਨਹੀਂ, ਮਤਲਬ ਮੈਂ ਉਹਦਾ ਇੱਕ ਜਿੱਦਾਂ ਆਂਟੀ ਜੀ ਨਹੀਂ ਕਰਦੇ ਹੁੰਦੇ, ਇੱਦਾਂ ਕਰੂੰਗੀ ਮੈਂ।
0: ਅੱਛਾ,
1: ਠੀਕ ਆ,
0: ਠੀਕ ਆ।
1: ਜੇ ਤੂੰ ਚੁੱਪ ਨਾ ਨਾ ਕੀਤਾ ਮੈਂ ਤੇਰੀ ਮਿੰਜ ਫੇ ਦੇਣੀ ਹੈ।
0: ਨਾ
1: ਤੁਹਾਨੂੰ ਨਹੀਂ ਕਿਹਾ ਮੈਂ,
0: ਉਹਨੇ ਗਿੱਲੀ ਆ
1: ਨਹੀਂ।
0: ਪੈਰ ਲਿਬੜ ਜੂਗਾ।
1: ਇਹ ਇਹ ਮੈਂ ਕਿਹਾ ਵੀ ਜੇ ਕੋਈ ਦੋ ਸਪੈਸ਼ਲੀ ਜਦੋਂ ਭੈਣ ਭਰਾ ਲੜਦੇ ਉਦੋਂ ਇੱਦਾਂ ਕਰਦੇ ਹੋ।
0: ਓਕੇ, ਮੈਂ ਤੇਰੀ ਮਿੰਜ ਫੇਰ ਦੇਣੀ
1: ਜੀ, ਮੈਂ ਤੇਰੀ ਮਿੰਜ ਫੇਰ ਦੇਣੀ ਹੈ। ਤੇ ਹੁਣ ਤੁਸੀਂ ਸਾਨੂੰ ਦੱਸਣਾ ਹੈ ਕਿ ਮਿੰਜ ਹੁੰਦੀ ਕੀ ਆ,
0: ਕਿੰਨੇ ਕਿੰਨੇ ਕਿਹਦੀ ਫੇਈ ਹੈ।
1: ਹਾਂ,
0: ਅੱਛਾ
1: ਚਲੋ ਦੂਸਰਾ ਸ਼ਬਦ ਆ ਆ ਮਿੰਗਣਾ ਕੌਣ ਕਰ ਗਿਆ।
0: ਆ ਮਿੰਗਣਾ ਕੌਣ ਕਰ ਗਿਆ
1: ਜੀ।
0: ਓਕੇ ਓਕੇ।
1: ਤੀਜਾ, ਮਾਹੀ ਮੇਰਾ ਨਿੱਕਾ ਜਿਹਾ ਨੀਵੇਂ ਖਿੱਚ ਕੇ ਬਰਾਬਰ ਕੀਤਾ।
0: ਅੱਛਾ, ਇਹਦੇ ਵਿੱਚ ਸ਼ਬਦ ਕਿਹੜਾ ਹੈ? ਮਾਹੀ
1: ਕਿ ਨਿੱਕਾ
0: ਸ਼ਬਦ
1: ਕਿ ਖਿੱਚਣਾ,
0: ਨਿੱਕਾ
1: ਕਿ ਬਰਾਬਰ
0: ਖਿੱਚਣਾ, ਕਿ
1: ਸਾਰਿਆਂ ਨੂੰ ਪਤਾ ਲੱਗ ਗਿਆ ਕੌਣ ਆ
0: ਕਵੀ ਦੇ ਭਾਵ ਕੀ
1: ਆ ਮੇਨ ਹਾਂ ਕਵੀ ਦੇ ਭਾਵ ਹੁਣ ਸਾਰਿਆਂ ਨੂੰ ਸਮਝ ਲੱਗ ਗਿਆ
0: ਅੱਛਾ ਇਹ ਕਹਿੰਦਾ ਖਿੱਚਣ ਲੱਗੇ ਨੀ ਮਿੰਗਣ ਨਿਕਲ ਗਿਆ ਅੱਛਾ
1: ਚਲੋ ਕੋਈ ਗੱਲ ਨੀ ਤੁਸੀਂ ਕਰੀ ਜਾਓ ਗੱਲਾਂ ਮੈਂ ਤੁਹਾਨੂੰ ਮਾਫੂ ਕਰਦੀ ਹਾਂ
0: ਅੱਛਾ ਮਾਫੂ ਓਕੇ ਚਲੋ ਮੈਂ ਵੀ ਨਾ ਲਿਖੀ ਜਾਵਾਂ ਭਲਾ ਅੱਛਾ ਮਾਫੂ
1: ਪਤਾ ਲੱਗਿਆ ਤੁਸੀਂ ਮਿੰਗਣਾ ਜਿੰਗਣਾ ਤੇ ਹਟ ਗਏ
0: ਹੋ ਸਾਫੂ ਮਾਫੂ
1: ਵੈਸੇ ਮੈਂ ਤੁਹਾਨੂੰ ਕਿਹੜੇ ਸ਼ਬਦ ਦੱਸਾਂ ਤੁਸੀਂ ਕਿਹੜਾ ਮੇਰੇ ਮੁਹਤਾਜ ਆ
0: ਓਹੋ ਅੱਛਾ ਇਹ ਮੈਨੂੰ ਲੱਗਦਾ ਤੁਸੀਂ ਪਾਕਿਸਤਾਨੀ ਡਰਾਮੇ ਚੋਂ ਕੱਢੇ ਅੱਜ ਓਕੇ
1: ਜੀ
0: ਮੁਹਤਾਜ ਓਕੇ
1: ਜੀ ਜਿਹੜੇ ਸਵੇਰੇ ਨਾ ਸਾਨੂੰ ਕਵਿਤਾ ਸੁਣਾ ਕੇ ਗਏ ਆ ਜਨਾਨੀਆਂ ਦੇ ਮੇਕਅਪ ਤੇ ਫਿਲਰਾਂ ਦੇ ਉੱਤੇ ਨਾ ਕਈ ਬੁੜੀਆਂ ਮੋਚਣੇ ਚੱਕੀ ਫਿਰਦੀਆਂ
0: ਅੱਛਾ ਓਕੇ ਉਹਨਾਂ ਦੇ ਲਈ ਕਿ ਆਪਣੇ
1: ਲਈ ਉਹਨਾਂ ਦੇ ਲਈ ਸੱਤਵਾਂ ਸ਼ਬਦ ਆ ਜਿਹੜਾ ਉਹ ਹੈਗਾ ਆ ਮੁਸੱਦੀ ਜਿਨ੍ਹਾਂ ਨੂੰ ਆਹ ਛੇ ਸ਼ਬਦ ਹਜੇ ਟ੍ਰਿਕੀ ਲੱਗੇ ਹੋਣ ਉਹ ਸਾਨੂੰ ਮੁਸੱਦੀ ਆ ਕੇ ਦੱਸ ਸਕਦਾ ਕੀ ਆ ਉਹ ਈਜ਼ੀ ਦੱਸ ਦਿੱਤਾ ਮੈਂ
0: ਓਕੇ
1: ਜੀ
0: ਚਲੋ ਮਿੰਜ ਮਿੰਗਣਾ
1: ਜੀ
0: ਮਾਫੂ
1: ਜੀ
0: ਮੁਹਤਾਜ
1: ਜੀ
0: ਮੋਚਨੇ
1: ਜੀ
0: ਤੇ ਮੁਸੱਦੀ
1: ਜੀ ਤੇ ਮਾਹੀ
0: ਹਾਂਜੀ ਮਾਹੀ ਵੀ ਹੈਗਾ ਓਕੇ
1: ਤੁਸੀਂ ਬਰਾਬਰ ਦੇ ਦਿੱਲੀ ਰਹਿ ਗਏ ਸੀ
0: ਅੱਛਾ ਅੱਛਾ
1: ਤੁਸੀਂ ਕੀ ਲਿਖਿਆ ਸੀ ਦੱਸੋ ਪਹਿਲਾਂ ਪਹਿਲਾਂ
0: ਮੈਂ ਕਰੇ ਉਦਾਂ ਹੀ ਕਿਹਾ ਵਾ
1: ਅੱਛਾ
0: ਚਲੋ ਇਹ ਸੱਤ ਸ਼ਬਦ ਨੇ ਜੀ ਇਹ ਸੱਤ ਸ਼ਬਦਾਂ ਦੇ ਤੁਸੀਂ ਅਰਥ ਦੱਸਣੇ ਤੁਸੀਂ ਕਾਲ ਕਰਕੇ ਵੀ ਦੱਸ ਸਕਦੇ ਹੋ ਅਤੇ ਤੁਸੀਂ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਕੋਸ਼ਿਸ਼ ਕਰਿਓ ਕੁਛ ਹੋਰ ਵਧੇਰੇ ਉਸ ਸ਼ਬਦ ਦੇ ਇਰਦ ਗਿਰਦ ਜੇ ਤੁਹਾਡੇ ਕੋਲ ਕੁਛ ਦੱਸਣ ਨੂੰ ਹੈਗਾ ਅਤੇ ਇਹ ਸ਼ਬਦਾਂ ਦੇ ਅਰਥ ਤੁਸੀਂ ਦੱਸਣੇ ਆ ਜੋ ਤੁਹਾਡੇ ਇਲਾਕੇ 'ਚ ਕਹਿੰਦੇ ਆ ਉਸ ਹਿਸਾਬ ਦੇ ਨਾਲ ਕੁਛ ਅਲੱਗ ਜਾਂ ਫਿਰ ਇੱਕ ਸ਼ਬਦ ਨੂੰ ਕਿਸੇ ਹੋਰ ਵੀ ਥਾਂ ਅਤੇ ਤਰੀਕੇ ਦੇ ਉੱਤੇ ਕਿਸੇ ਹੋਰ ਜਗ੍ਹਾ ਦੇ ਉੱਤੇ ਵੀ ਵਰਤਿਆ ਜਾ ਰਿਹਾ ਹੁੰਦਾ ਸੋ ਉਹ ਵੀ ਤੁਸੀਂ ਦੱਸ ਸਕਦੇ ਹੋ ਕੀ ਅਤੇ ਕਿੱਦਾਂ ਅਤੇ ਕਿਸ ਤਰ੍ਹਾਂ ਅਤੇ ਕਿਉਂ ਅਤੇ ਕਿਵੇਂ ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਐਗਰੀ ਵਿਦ ਯੂ ਸੁੱਖ ਜੀ ਇੱਕ ਤੋਂ ਵੱਧ ਜੇ ਆਇਆ ਹੋਵੇ ਕਿਸੇ ਦਾ ਇਵਨ ਤੁਹਾਡੀ ਸਹੇਲੀ ਨੇ ਵੀ ਐਵੇਂ ਨੀ ਭਰੀ ਹੋਰ ਦੱਸੋ
1: ਸਹੇਲੀ ਅਜੇ ਬਿਜ਼ੀ ਹੈ ਮੀਟਿੰਗ ਚ ਉਹਨੇ ਮੈਨੂੰ ਦੱਸਤਾ ਸੀ
0: ਹੋਰ ਮੈਸੇਜ ਆਇਆ ਵਾ ਨਾਲ ਹੋਰ ਲਿਖਿਆ ਵਾ ਮੈਸੇਜ ਸਹੇਲੀ ਨੇ ਤੁਸੀਂ ਆਏ ਹੋ ਤੇ ਸਹੇਲੀ ਤੇ ਪੈਰਾਂ ਨਾਲ ਵੀ ਲਿਖ ਦਿੰਦੀ ਆ ਹੱਥ ਵੇਲਿਆਂ ਦੀ ਨੀ ਲੋੜ
1: ਸਹੇਲੀ ਨੂੰ ਬੋਲਣ ਦੀ ਲੋੜ ਸੀ ਉਹ ਕਹਿੰਦੀ ਆ ਤੂੰ ਬੋਲ ਭਾਵੇਂ ਨਾ ਬੋਲ ਮੈਂ ਤੇਰੇ ਦਿਲ ਦੀਆਂ ਗੱਲਾਂ ਸਮਝਦੀ ਹਾਂ ਸੁੱਖ ਹੋਰ ਕੋਈ ਸਮਝੇ ਨਾ ਸਮਝੇ ਮੇਰੀਆਂ ਸਹੇਲੀਆਂ ਜ਼ਰੂਰ ਮੈਨੂੰ ਸਮਝਦੀਆਂ ਬਿਨਾਂ ਬੋਲੇ
0: ਇੱਦਾਂ ਹੀ ਕਹਿੰਦੇ ਹੁੰਦੇ ਹਰ ਨਵਾਂ ਦਿਨ ਕਹਿੰਦੇ ਨੇ ਇੱਕ ਨਵੀਂ ਉਮੀਦ ਲੈ ਕੇ ਆਉਂਦਾ ਬੀਤੇ ਕੱਲ੍ਹ ਨੂੰ ਛੱਡੋ ਅੱਜ ਨੂੰ ਮੁਸਕਰਾਹਟ ਦੇ ਨਾਲ ਜੀਓ ਅਤੇ ਆਉਣ ਵਾਲੇ ਕੱਲ੍ਹ ਦੇ ਲਈ ਚੰਗਾ ਸੋਚੋ ਚੜ੍ਹਦੀ ਕਲਾ ਦੇ ਵਿੱਚ ਰਹੋ ਖੁਸ਼ ਰਹੋ ਅਤੇ ਦੂਜਿਆਂ ਦੇ ਲਈ ਵੀ ਖੁਸ਼ੀ ਦਾ ਕਾਰਨ ਬਣੋ
1: ਥੈਂਕ ਯੂ ਜੀ ਥੈਂਕ ਯੂ ਸੋ ਮੱਚ
0: ਬਣ ਚਾਹੋਗੇ
1: ਬਿਲਕੁਲ ਬਣਨਾ
0: ਥੈਂਕ ਯੂ ਅਤੇ ਜਸਵੀਰ ਜੀ ਕਹਿੰਦੇ ਨੇ ਕਿ ਟੂਣਾ ਟਾਰਨੇਟ ਵਾਲਾ ਅੱਛਾ
1: ਦੇਖਿਆ ਰਣਜੋਤ ਜੀ
0: ਇਹ ਤਾਂ ਫਿਰ ਵਾਹਵਾ ਮਸ਼ਹੂਰ ਹੈ ਅੱਜ ਫਿਰ ਸੋਸ਼ਲ ਮੀਡੀਆ ਦੇ ਉੱਤੇ ਟੂਣਾ ਚੱਲੂਗਾ ਅੱਜ ਓਕੇ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ ਸੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਅਤੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਘਰ ਕੇਸ਼ ਜੀ ਨੇ ਕੱਲ੍ਹ ਵੀ ਮੈਸੇਜ ਭੇਜਿਆ ਹੈ ਭਾਈ ਇੱਕ ਤਾਂ ਮੈਸੇਜ ਸਾਂਝਾ ਕਰ ਦੀ ਜੇ ਕਿਸੇ ਨੇ ਘਰ ਲੈਣਾ ਅਤੇ ਇਹਨਾਂ ਕੋਲ 2 ਬੈਡਰੂਮ ਘਰ ਆ ਐਪਿੰਗ ਦੇ ਵਿੱਚ ਅਤੇ ਆਪਣਾ ਇਹਨਾਂ ਨੇ ਰੈਂਟ ਦੇ ਉੱਤੇ ਦੇਣਾ ਵਾ ਅਤੇ ਜੇ ਕਿਸੇ ਨੂੰ ਚਾਹੀਦਾ ਵਾ ਤਾਂ ਦੱਸ ਦਿਓ ਇਹਨਾਂ ਦਾ ਨੰਬਰ ਤੁਹਾਡੇ ਨਾਲ ਆਪਾਂ ਪਾਸ ਕਰ ਦਾਂਗੇ 15 ਦਸੰਬਰ ਟੂ ਅਰਲੀ ਆ ਸਰ ਟੂ ਅਰਲੀ ਕੋਈ ਫਾਇਦਾ ਨਹੀਂ ਰਕੇਸ਼ ਜੀ ਟੂ 15 ਦਸੰਬਰ ਨੂੰ ਤੁਹਾਡਾ ਘਰ ਵਿਹਲਾ ਆਉਣਾ ਵਾ ਹਾਲੇ ਆ ਕੀ
1: 15 ਸਤੰਬਰ ਦਾ ਨਹੀਂ ਸੀ ਲਿਖਣਾ ਦਸੰਬਰ ਲਿਖੋ ਗਿਆ ਹੋਵੇ ਪੁੱਛ ਲਓ
0: ਨਹੀਂ 2 ਵਾਰੀ ਲਿਖਿਆ ਨਾ 2 ਦਸੰਬਰ ਲਿਖਿਆ
1: ਕੀ ਪਤਾ ਕਾਪੀ ਪੇਸਟ ਕਰਤਾ ਹੋਵੇ ਮੇਰੇ ਵਾਂਗੂ ਲੇਸ
0: ਗੁਰਸੇਵਕ ਜੀ ਕਹਿੰਦੇ ਨੇ ਕਿ ਸ੍ਰੀ ਓਕੇ ਸਰੀ ਤੋਂ ਜਾਂ ਫਿਰ ਕਰ ਰਹੇ ਹੋਣੇ ਮੈਸੇਜ ਹੈ ਨਾ ਸਿਰੀ ਤੇ ਨਹੀਂ ਹੋ ਸਕਦਾ ਹਾਂ ਸਰੀ ਤੋਂ ਜ਼ਿਆਦਾ ਸਤਿ ਸ਼੍ਰੀ ਅਕਾਲ ਵਿਨੀ ਪੈਗ ਤੋਂ ਅਸ਼ਾ ਨੇ ਸਤਿ ਸ਼੍ਰੀ ਅਕਾਲ ਤਾਂ ਵਿਨੀ ਪੈਗ ਤੋਂ ਸਾਰਿਆਂ ਨੂੰ ਅੱਜ ਦਾ ਦਿਨ ਕਹਿੰਦੇ ਖੁਸ਼ੀਆਂ ਭਰਿਆ ਹੋਵੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਬਹੁਤ ਮਿਹਰਬਾਨੀ ਜੀ ਧੰਨਵਾਦ ਹੈ ਤੁਹਾਡਾ ਅਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਮੈਂ ਵੀ ਤੁਹਾਡੇ ਨਾਲ ਹੈ ਸੁੱਖ ਜੀ ਨਾਲ
1: ਹਲੋ 2 ਮੈਸੇਜ ਆ ਗਏ
0: ਇੱਕ ਵੋਟ ਹੋਰ ਆ ਗਿਆ
1: ਤੁਹਾਡੇ ਹੁਣ ਤੁਸੀਂ ਕਿਹਾ ਸੀ ਇੱਕ ਤੋਂ ਵੱਧ ਆ ਕੇ ਦੇਖੇ
0: ਹੈ
1: ਹੋਰ ਦੱਸੋ
0: ਚਲੋ 2 ਹੋ ਗਏ
1: ਮੰਨਦੇ ਹੋ ਬੀਬੀਆਂ ਨੂੰ ਤੁਹਾਡੇ
0: ਦੋ ਹੋ ਗਏ ਗਵਾਹ ਤੁਹਾਡੇ,
1: ਮੰਨਦੇ ਹੋ ਬੀਬੀਆਂ ਨੂੰ, ਮੰਨਦਾ ਬੱਚਾ ਬੀਬੀਆਂ ਨੂੰ,
0: ਦੋ ਮੈਸੇਜਾਂ ਤੇ ਕਾਹਦਾ ਮੰਨਣਾ ਦੱਸ,
1: ਪਹਿਲਾਂ ਇੱਕ ਤੇ ਨਹੀਂ ਸੀ ਮੰਨਦੇ, ਦੋ ਤੇ ਮੰਨਣ ਤੇ ਤੁਸੀਂ ਭਾਵੇਂ 20-100 ਮੈਸੇਜ ਆ ਜਾਣ, ਤੁਸੀਂ ਤਾਂ ਮੰਨਣਾ,
0: ਵੇਖੋ ਇੰਨੇ ਘਰ ਵੱਸਦੇ ਆ, ਵੇਖੋ ਲੱਖਾਂ ਕਰੋੜਾਂ, ਉਹਨਾਂ ਚੋਂ ਕਿਤੇ ਦੋ ਬੀਬੀਆਂ ਨਹੀਂ ਵੀ ਕਿਤੇ ਖੁਸ਼ ਕਰੋ ਤੇ ਫਿਰ ਕੀ ਫਰਕ ਪੈਂਦਾ,
1: ਉਹ ਤੇ ਖੁਸ਼ ਆ, ਉਹ ਤਾਂ ਕਹਿੰਦੀਆਂ ਅਸੀਂ ਘਰ ਵਸਾਇਆ ਆਪਣਾ, ਬੀਬੀਆਂ ਉਹਨਾਂ ਨੇ ਮੈਸੇਜ ਕਰਨਾ, ਘਰ ਵਾਲਿਆਂ ਉਹਨਾਂ ਨੇ ਮੈਸੇਜ ਕਰਨਾ ਜਿਹਨਾਂ ਨੂੰ ਲੱਗਣਾ ਵੀ ਸਾਡੀ ਘਰ ਵਾਲੀ ਬੈਸਟ ਆ, ਸਾਡਾ ਪਾਰਟਨਰ ਬੈਸਟ ਆ,
0: ਓਕੇ
1: ਹਾਂ, ਹੁਣ ਦੇਖਿਓ ਉਹਦੇ ਮੈਸੇਜ ਅਦਾ ਫੂਡ ਤੇ ਸ਼ਿਕਾਉਣੀ ਪੈਂਦੀ।
0: ਗੁੱਡ ਮਾਰਨਿੰਗ ਭਾਜੀ ਤੇ ਕਹਿੰਦੇ ਮਾਈਕਰੋ ਮਾਸੀ ਨੂੰ ਸਲਾਮ,
1: ਗੁੱਡ ਮਾਰਨਿੰਗ ਪਾਈਨਐਪਲ,
0: ਅੱਜ ਜਾਓ ਤੁਸੀਂ, ਬੰਦੇ ਦੀ ਸ਼ਕਲ ਮੇਰੇ ਸਾਹਮਣੇ ਪਾਈਨਐਪਲ ਵਰਗੀ ਕਰਦੀ, ਤੂੰ
1: ਪਾਈਨਐਪਲ ਨੂੰ ਪੁੱਠਾ ਕਰ ਲਿਓ ਬਸ,
0: ਅੱਜ ਤੁਹਾਨੂੰ ਪਤਾ ਲੱਗ ਗਿਆ ਕੌਣ ਆ,
1: ਸਿਮਰਨ ਜੀ ਹੁਣੇ ਮੈਨੂੰ ਲੱਗਦਾ, ਪਾਈਨਐਪਲ ਗਿਆ ਤੇ ਮੈਂ ਆਪੇ ਉਹਨੂੰ, ਮੈਂ ਪਾਈਨਐਪਲ ਨੂੰ ਉਲਟਾ ਕੀਤਾ ਤੇ ਸਿਮਰਨ ਜੀ ਲੱਗੇ ਮੈਨੂੰ,
0: ਜਸਕਿਰੀ ਕਹਿੰਦੇ ਜਾਓ ਸੁੱਖ ਜੀ, ਇਸ ਗੱਲ ਚ ਨੀ ਮੈਂ ਤੁਹਾਡੇ ਨਾਲ,
1: ਇੱਦਾਂ ਕਿਹਾ ਹੁਣ ਨਾਲ ਆ ਮੈਂ,
0: ਜੋ ਲਿਖਿਆ ਮੈਂ ਉਹ ਕਹਿ
1: ਦਿੰਦਾ, ਮੈਸੇਜ ਕਰਿਓ ਜਰਾ,
0: ਕਹਿੰਦੇ ਹਰ ਮੇਰੀ ਸਹੇਲੀ ਮੈਂ ਬਿਲਕੁਲ ਨਾਲ ਨੀ ਤੇਰੇ,
1: ਮੈਨੂੰ ਸਭ ਪਤਾ
0: ਹਰ ਵੇਲੇ, ਹਾਂ ਕਹਿੰਦੇ ਹਰ ਵੇਲੇ ਮੇਰੀ ਸਹੇਲੀ ਮੈਂ ਨਾਲ ਨੀ ਤੇਰੇ,
1: ਮੈਂ ਤੇਰੇ ਨਾਲ ਆ।
0: ਸਤਿ ਸ਼੍ਰੀ ਅਕਾਲ ਜੀ, ਪਰਥ ਤੋਂ ਗੁੱਡ ਮਾਰਨਿੰਗ ਦੀਆਂ ਸਾਂਝਾਂ ਪਾਉਂਦੇ ਨੇ ਸਾਡੇ ਨਾਲ ਜੋਸ਼ੀ ਜੀ,
1: ਥੈਂਕ ਯੂ ਜੀ,
0: ਤੇ ਸਿਮਰਨ ਜੀ ਧੰਨਵਾਦ ਤੁਹਾਡਾ, ਮਿਹਰਬਾਨੀ ਤੇ ਸ਼ੁਕਰੀਆ ਜੀ, ਤੇ ਆਓ ਆਪਾਂ ਅੱਗੇ ਤੋਰਦੇ ਹਾਂ ਪ੍ਰੋਗਰਾਮ ਨੂੰ, ਪ੍ਰੋਗਰਾਮ ਦੇ ਵਿੱਚ ਆਪਣਾ ਅੱਜ ਦੇ ਹਿੱਸਾ ਸ਼ਬਦਾਂ ਤੋਂ ਇਲਾਵਾ, ਮੈਨੂੰ ਲੱਗਦਾ ਸ਼ਬਦਾਂ ਤੋਂ ਵੱਧ ਇਹਨਾਂ ਨੂੰ ਇਸ ਚੀਜ਼ 'ਚ ਇੰਟਰਸਟ ਹੈ ਨਾ ਘਰ ਵਾਲੇ ਵਾਲਿਆਂ 'ਚ, ਅਖਬਾਰ ਖੋਲੀ ਬੱਲੇ
1: ਤੁਹਾਡੇ,
0: ਖਬਰ ਖੋਲੀ ਆ ਵੀ ਚਰਚੇ ਨੇ ਸੋਸ਼ਲ ਮੀਡੀਆ ਤੇ ਵੀ ਮੈਸੀ ਨੇ ਸੰਨਿਆਸ ਲੈ ਲਿਆ, ਆਹੋ ਚਲੋ, ਕਾਫੀ ਲੋਕਾਂ ਨੂੰ ਹੋਈ ਸੀ, ਕੀ ਹੋਈ ਸੀ, ਮਾਯੂਸੀ ਹੋਈ ਸੀ ਇਸ ਵਾਰੀ, ਹੈ ਨਾ, ਦੁੱਖ ਲੱਗਾ ਸੀ, ਬੱਚੇ ਕਾਫੀ ਜ਼ਿਆਦਾ ਇਸ ਚੀਜ਼ ਨੂੰ ਲੈ ਕੇ, ਜਿਹੜੇ ਜਿਹੜੇ ਮੈਸੀ ਦੇ ਫੈਨ ਸੀ ਉਹਨਾਂ ਨੂੰ ਇਹ ਵੀ ਚਲੋ ਜਾਂ ਬੂਟ ਲੈ ਜਾਂਦਾ ਜਾਂ ਫਾਈਨਲ ਜਿੱਤ ਜਾਂਦੇ, ਕੁਛ ਜਾਂਦੇ ਜਾਂਦੇ ਜ਼ਰੂਰ ਲੈ ਜਾਂਦੇ, ਹਾਂ, ਪਰ ਇਹ ਆ ਵੀ ਚਲੋ ਬੜਾ ਸੋਹਣਾ ਸਮਾਂ ਆਪਣਾ ਹੰਢਾਇਆ ਵਾ ਮੈਸੀ ਨੇ, ਸੋ 39 ਸਾਲਾਂ ਦੀ ਉਮਰ, ਵੈਸੇ ਆਪਣਾ ਉਹਦੇ ਰੋਨਾਲਡੋ ਵੀ ਤਾਂ ਖੇਡਿਆ ਹੀ ਆ ਵੱਡੀ ਉਮਰ ਤੱਕ, ਹੈ ਨਾ, ਇੱਕ ਹਲੇ ਅਗਲਾ ਸ਼ਾਇਦ ਖੇਡ ਸਕਦਾ ਹੀ ਹੈ, ਪਰ ਚਲੋ ਭਰੇ ਭਰਿਆ ਮੇਲਾ ਛੱਡਿਆ ਨਾ ਛੱਡਣਾ ਚੰਗਾ ਹੁੰਦਾ ਵਾ,
1: ਬਹੁਤ ਸਾਰੇ ਜਣੇ ਹੁੰਦੇ ਜਿਨ੍ਹਾਂ ਦਾ ਗੋਲ ਹੁੰਦਾ ਕਿ ਉਹ 40 ਤੋਂ ਪਹਿਲਾਂ ਰਿਟਾਇਰ ਹੋ ਜਾਣ, ਲਾਈਕ
0: ਫੁੱਟਬਾਲ 'ਚ ਖਾਸ ਤੌਰ 'ਤੇ, ਕੋਈ ਸੌਕਰ 'ਚ ਜ਼ੋਰ ਬਹੁਤ ਲੱਗਦਾ ਨਾ, ਸੌਕਰ
1: ਵੈਸੇ ਵੀ ਕੰਮ ਕਾਰ 'ਚ ਵੀ ਕਈ ਲੋਕਾਂ ਦਾ ਇੱਦਾਂ ਦਾ ਟੀਚਾ ਹੈ ਜਿਹੜੇ ਅੱਜ ਕੱਲ੍ਹ ਦੀ ਯੰਗ ਜਨਰੇਸ਼ਨ ਹੈ ਕਿ 40 ਤੋਂ ਪਹਿਲਾਂ ਉਹਨਾਂ ਨੇ ਰਿਟਾਇਰ ਹੋ ਜਾਣਾ,
0: ਉਹ ਪਹਿਲਾਂ ਪਹਿਲਾਂ ਸਾਰੇ ਇਹੋ ਹੀ ਸੋਚਦੇ 20 'ਚ,
1: ਬਹੁਤ ਬੁਰੀ ਬਲਾ,
0: ਹਾਂ ਜਿਹੜਾ ਤੁਸੀਂ ਵਾਰ ਵਾਰ ਕਹਿ ਰਹੀ ਹੈ ਨਾ ਵੀ ਜਿੰਨਾ ਘਰ ਵਸਾਏ ਆ ਵਹਿਣ ਦਿੰਦੀਆਂ ਬੋਟੀ,
1: ਵੱਡੀ ਵਿਚਾਰੀ ਤਾਂ ਆਪ ਨੀ ਬਹਿੰਦੀਆਂ, ਉਹਨਾਂ ਨੇ ਕੀ ਬਹਿਣ ਦੇਣਾ,
0: ਆਹੋ ਇਹਨਾਂ ਨਾ ਬਹਿਣਾ ਨਾ ਬਹਿਣ ਦੇਣਾ, ਹੈਨਾ, ਇਹਨੇ ਬਹਿ ਗਏ ਆ, ਕਹਿੰਦੀਆਂ
1: ਬਹਿ ਗਏ ਤੇ ਰਹਿ ਗਏ, ਹਾਂ
0: ਬਹਿ ਗਏ ਤੁਹਾਡੀ ਬਹਿਣੀ, ਤੇ ਹਾਂਜੀ ਕਿਹਦੀ ਗੱਲ ਕਰ ਰਹੇ ਹਾਂ, ਆਹ ਮੈਸੀ ਦੀ ਗੱਲ ਕਰ ਰਹੇ ਹਾਂ ਆਪਾਂ, ਤੇ ਚਲੋ ਪਿਛਲੀ ਵਾਰੀ ਤਾਂ ਜਿੱਤੇ ਹੀ ਨਾ, ਮੈਸੀ ਨੇ ਕਹਿੰਦੇ ਕਿ ਅਰਜਨਟੀਨਾ ਦੇ ਲਈ ਸਭ ਤੋਂ ਵੱਧ 125 ਗੋਲ ਕੀਤੇ ਆ, ਸੋ ਦੁਨੀਆਂ ਭਰ ਦੇ ਵਿੱਚ ਨਾਂ ਆ ਵੀ ਜੋ ਇਹ ਬੰਦਾ ਕਰ ਗਿਆ ਉਹ ਮਤਲਬ ਰਹਿੰਦੀ
1: ਹਿਸਟਰੀ
0: ਰਹਿੰਦੀ ਦੁਨੀਆਂ ਤੱਕ, ਨਾ ਇਹ ਜ਼ਰੂਰ ਰਹੂਗਾ, ਸੋ ਇਹ ਸੋਸ਼ਲ ਮੀਡੀਆ ਦੇ ਉੱਤੇ ਚਰਚੇ ਨੇ ਅੱਜ ਕੱਲ੍ਹ, ਵੀ ਅੱਜ ਕੱਲ੍ਹ ਨਹੀਂ ਮਤਲਬ ਇੰਨੇ ਦਿਨ ਹੀ, ਅੱਜ ਖਾਸ ਤੌਰ ਦੇ ਉੱਤੇ ਵੀ ਮੈਸੀ, ਕਿਉਂਕਿ ਕਿੰਨੇ ਦਿਨਾਂ ਦਾ ਰੌਲਾ ਤਾਂ ਹੈਗਾ ਹੀ, ਹੋ ਜਾਣਾ ਹੋ ਜਾਣਾ ਹੋ ਜਾਣਾ
1: ਜੀ,
0: ਤੇ ਲਓ ਹੋ ਗਿਆ ਜੇ ਫਿਰ। ਹਾਂਜੀ ਤੁਹਾਡੇ ਕੋਲ ਕੀ ਹੈ ਸੋਸ਼ਲ ਮੀਡੀਆ ਤੇ?
1: ਮੇਰੇ ਕੋਲ ਹੈਗਾ ਸੋਸ਼ਲ ਮੀਡੀਆ ਤੇ ਟੂਣਾ।
0: ਅੱਛਾ ਟੂਣਾ ਤੁਹਾਡੇ ਕੋਲ, ਫਿਰ ਮੈਂ ਇੱਕ ਪਹਿਲਾਂ ਟੂਣੇ ਤੋਂ ਫਿਰ ਆਪਾਂ ਅੱਗੇ ਟੌਪਿਕ ਵੀ ਆਪਣਾ ਲੈ ਕੇ ਜਾਣਾ
1: ਜੀ,
0: ਤੇ ਉਸ ਤੋਂ ਪਹਿਲਾਂ ਮੈਂ ਇੱਕ ਹੋਰ ਜਿਹੜੀ ਵਾਲਟ ਦੇ ਵਿੱਚ, ਵਾਲਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਜਿਹੜੀ ਇਹ ਘਟਨਾ ਵਾਪਰੀ ਹੈ, ਸੀਨੀਅਰ ਸੈਕੰਡਰੀ ਨਹੀਂ, ਵਾਲਟ ਸੈਕੰਡਰੀ ਕਾਲਜ ਦੇ ਬਾਹਰ, ਤੋ ਉੱਥੇ ਜਿਹੜਾ ਮਾਂ ਪਿਓ ਦੇ ਨਾਲ ਕੁੱਟਮਾਰ ਹੋਈ ਆ, ਵੇਖੀ ਤੁਸੀਂ ਵੀਡੀਓ?
1: ਨਹੀਂ, ਮੈਂ ਨਹੀਂ ਦੇਖੀ ਰਹਿੰਦੀ।
0: ਹਾਂ, ਸੋ ਅੱਜ ਆਸਟ੍ਰੇਲੀਆ ਦੇ ਵਿੱਚ ਕਾਫੀ ਜ਼ਿਆਦਾ ਇਹਦੇ ਚਰਚੇ ਨੇ। ਹੋਇਆ ਕੁਛ ਇੱਦਾਂ ਹੀ ਵੀ ਕੋਈ ਮਾਂ ਪਿਓ ਦੇ ਵਿੱਚੋਂ ਪਿਓ ਜਿਹੜਾ ਉਹ ਕੁੜੀ ਆਪਣੀ ਨੂੰ ਲੈਣ ਜਾਂਦਾ ਸਕੂਲ ਤੋਂ, ਅਤੇ ਉਹਨੂੰ ਸ਼ਾਇਦ ਇਹ ਭੁਲੇਖਾ ਪਿਆ ਕਿ ਜਾਂ ਭੁਲੇਖਾ ਪਿਆ ਜਾਂ ਕੁੜੀ ਨੇ ਸ਼ਿਕਾਇਤ ਕੀਤੀ ਜਾਂ ਕਿਸੇ ਤਰ੍ਹਾਂ ਦੇ ਨਾਲ ਕੁਛ ਵੀ ਹੋਇਆ, ਚਲੋ ਐਨੀ ਵੀ ਉਹ ਜਿੰਨਾ ਚਿਰ ਤੱਕ ਇਨਕੁਆਇਰੀ ਦੇ ਵਿੱਚ ਆ। ਫਿਲਹਾਲ ਜੋ ਮੋਟਾ ਮੋਟਾ ਜਿਹਾ ਰੌਲਾ ਵਾ ਉਹ ਆਪਾਂ ਸਾਂਝਾ ਕਰ ਲੈਣਾ, ਅਤੇ ਉਹਨੂੰ ਇਹ ਲੱਗਾ ਸੀ ਵੀ ਮੇਰੀ ਕੁੜੀ ਨੂੰ ਕਿਸੇ ਨੇ ਬੁਲੀ ਕੀਤਾ, ਅਤੇ ਉਹਨੇ ਜਾ ਕੇ ਅਤੇ ਉੱਥੇ ਜਿਹੜੇ ਸਕੂਲ ਦੇ ਜਿਹੜੇ ਮੁੰਡੇ ਸੀ ਉਹਨਾਂ ਦੇ ਨਾਲ ਉਲਝਣਾ ਸ਼ੁਰੂ ਕਰ ਦਿੱਤਾ, ਅਤੇ ਉਹ ਚਲੋ ਹੋਈ ਹੋ ਗਈ ਥੋੜ੍ਹੀ ਬਹੁਤੀ ਗਹਿਮਾ ਗਹਿਮੀ, ਅਤੇ ਉਹਨੇ ਉਹਦੇ ਉੱਤੇ ਜਿਹੜਾ ਉਹਨੂੰ ਘਸੁਣ ਮਾਰਨ ਦੀ ਕੋਸ਼ਿਸ਼ ਕੀਤੀ, ਹਮਲਾ ਕੀਤਾ
1: ਮੁੰਡੇ ਦੇ ਉੱਪਰ,
0: ਇੱਕ ਮੁੰਡੇ ਦੇ ਉੱਤੇ ਹਮਲਾ ਕੀਤਾ, ਅਤੇ ਉਸ ਤੋਂ ਬਾਅਦ ਉਹ ਮੁੰਡਾ ਕਿਤੇ ਅੱਗੋਂ ਨਿਕਲਿਆ, ਕੋਈ ਉਹ ਕੁੰਗਫੂ ਸ਼ੀਸ਼ਾ ਕੋਈ MMA
1: ਕੋਈ
0: MMA ਦੀ ਉਹਨੂੰ ਹੈਗੀ ਸੀ
1: ਟ੍ਰੇਨਿੰਗ,
0: ਟ੍ਰੇਨਿੰਗ ਉਹ ਕਹਿੰਦਾ ਬਾਬਾ ਜੀ ਕਿਤੇ ਬੁਰੀ ਤਰ੍ਹਾਂ ਜੇ ਕੁੱਟਣ ਵਾਲਾ ਹੁੰਦਾ ਬਸ,
1: ਅਤੇ
0: ਉਹ ਮੁੰਡੇ ਨੇ ਫਿਰ ਅੱਗੋਂ ਉਹਨੂੰ ਪਿਓ ਨੂੰ ਕੁੱਟਤਾ। ਇਕੱਲਾ ਨਹੀਂ, ਮਤਲਬ ਇਹ ਝੜਪ ਜਿਹੜੀ ਹੈ ਜਿਹੜੀ ਵੀਡੀਓ ਚੱਲ ਰਹੀ ਹੈ ਇਸ ਟਾਈਮ ਦੇ ਉੱਤੇ, ਇਹਦੇ ਵਿੱਚ ਦੋ ਤਿੰਨ ਅਲੱਗ ਅਲੱਗ ਥਾਵਾਂ ਦੇ ਉੱਤੇ ਝੜਪਾਂ ਹੋਈਆਂ। ਪਹਿਲਾਂ ਇਹਨਾਂ ਦੀ ਜਿਹੜੀ ਅੰਦਰ ਹੋਈ ਹੈ ਕਿਤੇ
1: ਜਿਹੜੇ
0: ਸਕੂਲ ਦੇ ਅੰਦਰ ਨਹੀਂ ਕਹਿ ਲਓ, ਬਾਹਰ ਬਾਹਰ ਜਿੱਦਾਂ ਕਹਿ ਲਓ ਸਕੂਲ ਦੀ ਬਾਉਂਡਰੀ ਦੇ ਅੰਦਰ ਸ਼ਾਇਦ ਹੋ ਸਕਦੀ ਹੈ, ਮਤਲਬ ਟ੍ਰੇਨਿੰਗ ਜੀ ਵਾਲੇ ਜਿਹੜੇ ਨਹੀਂ ਹੁੰਦੇ ਉਹ ਜਿਹੜੇ ਜਿੱਥੇ ਆ ਬੱਚਿਆਂ ਦੀ ਟ੍ਰੇਨਿੰਗ ਜੀ ਨੈੱਟ ਜੇ ਜਿਹੜੇ ਲੱਗੇ ਹੁੰਦੇ ਆ ਉੱਥੇ ਉਹ ਵਾਲੀ ਫੈਂਸ ਜੀ ਲੱਗਦੀ ਆ ਉਹਦੇ ਨਾਲ, ਜਿੱਦਾਂ ਕ੍ਰਿਕਟ ਵਾਲੇ ਉਹ ਬੱਚੇ ਖੇਡਦੇ ਆ
1: ਹੈ
0: ਨਾ, ਉੱਦਾਂ ਦੀ ਉਹ ਲੱਗਦੀ ਹੈ ਟ੍ਰੇਨਿੰਗ ਏਰੀਆ ਜਿਹਾ। ਸੋ ਉੱਥੇ ਪਹਿਲਾਂ ਹੋਈ ਆ, ਸੋ ਇੱਕ ਮੁੰਡੇ ਨੇ ਪਿੱਛੋਂ ਦੀਆਂ ਦੂਸਰੇ ਹੁਣ ਉਹ ਵੱਡੇ ਹੀ ਮੁੰਡੇ ਸਕੂਲ ਦੇ ਹਨਾ ਕਾਲਜ ਦੇ
1: ਸੀਨੀਅਰ ਸੀ, ਹਾਂਜੀ
0: ਹਾਂ ਸੀਨੀਅਰ ਹੀ ਮੁੰਡੇ, ਅਤੇ ਉਹ ਇਕੱਲਾ ਸੀ ਅਤੇ ਉਹਨਾਂ ਨੇ ਫਿਰ ਨਾਲੇ ਉਹ ਦੂਸਰਾ ਹੀ ਉਹ ਸਿੱਖਿਆ ਸੀ ਉਹ ਹਾਂ MMA ਸਿੱਖਿਆ ਸੀ, ਅਤੇ ਉਹਨਾਂ ਨੇ ਜਿਹੜਾ ਉਹਨੂੰ ਕੁੱਟਤਾ। ਫਿਰ ਉੱਥੋਂ ਫਿਰ ਉਹ ਜਿਹੜੇ ਸਟਾਫ ਹੀ ਜ਼ੂਮ ਕੇ ਟੀਚਰ ਹੋਊਗੀ ਉਹਨੇ ਆ ਕੇ ਵਿੱਚ ਪੈ ਕੇ ਅਤੇ ਉਹਨੇ ਫਿਰ ਬਾਹਰ ਕਢਾਇਆ ਉਹਨਾਂ ਨੂੰ, ਅਤੇ ਬਾਹਰ ਜਾ ਕੇ ਅਤੇ ਫਿਰ ਉਹ ਜਿੱਦਾਂ ਬੱਸ ਸਟੋਪ ਜਿਹੇ ਟਾਈਪ ਜਾਂ ਕਿਸੇ ਉੱਥੇ ਆਪਣੇ ਇੱਕ ਪੰਜਾਬੀ ਅੰਕਲ ਵੀ ਇੱਕ ਦਿਖਾਈ ਦਿੰਦੇ ਨੇ ਪੱਗ ਤੋਂ, ਪਤਾ ਲੱਗਦਾ ਵੀ ਉਹਨਾਂ ਨੇ ਵਿੱਚ ਪੈ ਕੇ ਅਤੇ ਛਡਾਉਣ ਦੀ ਕੋਸ਼ਿਸ਼ ਕੀਤੀ।
1: ਉਹਨਾਂ ਨੇ ਫੈਮਿਲੀਜ਼ ਦੋਨੇ ਇੰਡੀਅਨ ਸੀਗੀਆਂ?
0: ਨਹੀਂ, ਇਹ ਨਹੀਂ ਪਤਾ ਕਿਉਂਕਿ ਉਹਨਾਂ ਨੇ ਬਲਰ ਕੀਤੇ ਆ ਚਿਹਰੇ, ਨਾ ਹੀ ਹਲੇ ਨਾਂ ਸਾਹਮਣੇ ਆਏ ਆ, ਅਤੇ ਉੱਦਾਂ ਉਹ ਏਰੀਆ ਜਿਹੜਾ ਵਾ ਉੱਥੇ ਕਾਫ਼ੀ ਪੰਜਾਬੀ ਨੇ, ਨੋ ਡਾਊਟ ਕਾਫ਼ੀ ਇੰਡੀਅਨਸ ਨੇ ਉੱਥੇ, ਪਰ ਮਤਲਬ ਜਿੱਦਾਂ ਲੱਗਦਾ ਨਹੀਂ ਆ, ਮਤਲਬ ਕਲੀਅਰ ਉਹ ਚੀਜ਼ ਜਿਹੜੀ ਆ ਲੱਗਦਾ ਨਹੀਂ ਆ ਵੀ ਉਹ ਪੰਜਾਬੀ ਹੈ, ਨਾ ਉਹਨਾਂ ਨੇ ਕੁੜੀ ਦਾ ਫੇਸ ਵਿਖਾਇਆ ਕਲੀਅਰ, ਅਤੇ ਨਾ ਹੀ ਪਿਓ ਦਾ ਵਿਖਾਇਆ, ਅਤੇ ਨਾ ਹੀ ਉਹਨਾਂ ਮੁੰਡਿਆਂ ਦਾ ਵਿਖਾਇਆ ਵਾ। ਸੋ ਫਿਲਹਾਲ ਹਾਲੇ ਕਿਉਂਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਤਾਂ ਡਾਇਰੈਕਟਲੀ ਚਲੋ ਨਾ ਹੀ ਸਾਡਾ ਦੱਸਣਾ ਬਣਦਾ ਵਾ,
1: ਅਤੇ
0: ਆਪਾਂ ਤਾਂ ਇੰਨਾ ਕਹਿ ਸਕਦੇ ਹਾਂ ਵੀ ਲਾਗੇ ਇੱਕ ਜਿਹੜੇ ਸੀ ਹੋਰ ਕੋਈ ਉੱਥੇ ਆਏ ਹੋਣਗੇ ਮਾਂ ਪਿਓ, ਉਹਨਾਂ ਦੇ ਵਿੱਚੋਂ ਇੱਕ ਸਰਦਾਰ ਜੀ ਸੀ, ਉਹਨਾਂ ਨੇ ਵਿੱਚੋਂ ਛਡਾਇਆ ਵੀ ਉਹਨਾਂ ਨੇ ਚਲੋ,
1: ਅਤੇ
0: ਕੋਸ਼ਿਸ਼ ਕੀਤੀ ਉਹਨਾਂ ਨੇ ਛਡਾਉਣ ਦੀ, ਜਾਂ ਜਿੱਦਾਂ ਵੀ ਇੰਨੇ ਬੰਦਿਆਂ ਦੇ ਵਿੱਚ ਜਾ ਕੇ ਕਹਿਣਾ ਵੀ ਪਰੇ ਹੋ ਜਾਓ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ। ਅਤੇ ਉਸ ਤੋਂ ਬਾਅਦ ਹੁਣ ਮਤਲਬ ਰੌਲਾ ਰੱਪਾ ਜਿਹੜਾ ਪੈ ਰਿਹਾ ਵਾ ਥੱਲੇ ਕਮੈਂਟ ਬਾਜ਼ੀਆਂ ਨੇ ਜਾਂ ਕਿੱਦਾਂ, ਉਹਦੇ ਵਿੱਚ ਤਾਂ ਇਹੋ ਹੀ ਕਿਹਾ ਜਾ ਰਿਹਾ ਵੀ ਨਹੀਂ ਬੁਲੀ ਨਹੀਂ ਕੀਤਾ ਕੁੜੀ ਨੂੰ, ਉਹ ਵੈਸੇ ਹੀ ਰੈਂਡਮ ਹੀ ਕਲਾ ਜਿੱਦਾਂ ਉਹ ਸਕੂਲ 'ਚੋਂ ਕਿਸੇ ਨੇ ਕਿਹਾ ਵਾ ਵੀ ਉੱਦਾਂ ਹੀ ਕੋਈ ਮਤਲਬ ਖੇਡਣ ਖੁਡਣ ਡਿਆ ਸੀ, ਪਤਾ ਨਹੀਂ ਬੋਤਲ ਹੀ ਕੀ ਸੀ ਅਤੇ ਉਹ ਉਹਦੇ ਸਿਰ ਦੇ ਉੱਤੇ ਆ ਕੇ ਵੱਜ ਗਈ, ਉੱਦਾਂ ਹੀ ਪਲਾਸਟਿਕ ਦੀ ਬੋਤਲ ਕਿਸੇ ਨੇ ਸੁੱਟੀ ਸੀ ਅਤੇ ਉਹ ਸਿਰ ਦੇ ਉੱਤੇ ਆ ਕੇ ਵੱਜ ਗਈ, ਕਿਸੇ ਨੇ ਬੁਲੀ ਨਹੀਂ ਕੀਤਾ, ਕੋਈ ਮਤਲਬ ਇੱਦਾਂ ਜਾਣ ਬੁੱਝ ਕੇ ਨਹੀਂ ਮਾਰਿਆ। ਸੋ ਫਿਲਹਾਲ ਥੱਲੇ ਮਾਂ ਪਿਓ ਵੀ ਕਮੈਂਟ ਬਾਜ਼ੀਆਂ ਕਰ ਰਹੇ ਨੇ, ਹੁਣ ਕਈ ਕਹਿ ਰਹੇ ਨੇ ਵੀ ਨਹੀਂ ਮਾਂ ਪਿਓ ਨੂੰ ਇੱਦਾਂ ਇਨਵੋਲਵ ਨਹੀਂ ਹੋਣਾ ਚਾਹੀਦਾ ਬੱਚਿਆਂ ਦੇ ਸਕੂਲ ਦੇ ਵਿੱਚ ਜਾ ਕੇ, ਉਹਨਾਂ ਨੂੰ ਚੰਗਾ ਬਿਹੇਵ ਕਰਨਾ ਚਾਹੀਦਾ ਵਾ, ਕਈ ਕਹਿ ਰਹੇ ਨੇ ਵੀ ਬੱਚਿਆਂ ਦਾ ਉੱਥੇ ਬਿਹੇਵੀਅਰ ਹੀ ਇੱਦਾਂ ਦਾ ਹੁੰਦਾ ਵਾ, ਮਾਂ ਪਿਓ ਦੇ ਲਈ ਸੁਰੱਖਿਅਤ ਨਹੀਂ ਗਾ ਵੀ ਜੇ ਬੱਚੇ ਦੇ ਨਾਲ ਕੋਈ ਗਲਤ ਹੁੰਦਾ ਵਾ ਤਾਂ ਹੁਣ ਉੱਥੇ ਜਾ ਕੇ ਅਤੇ ਸਕੂਲ ਵਾਲੇ ਤਾਂ ਕੁਛ ਕਰਦੇ ਨਹੀਂ ਗਏ ਅਤੇ ਉਹ ਕੀ ਕਰਨ। ਸੋ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਆ ਰਹੇ ਨੇ, ਪਰ ਫਿਲਹਾਲ ਇਹ ਵੀਡੀਓ ਕਾਫ਼ੀ ਜ਼ਿਆਦਾ ਆਪਾਂ ਕਹਿ ਲਈਏ ਵੀ ਖਾਸ ਕਰ

0: ਇਹਨਾਂ ਦੇ ਵਿੱਚ ਕਿਹੜਾ ਟੂਣਾ ਹੋਇਆ
1: ਜੀ? ਟੂਣੇ ਤੋਂ ਪਹਿਲਾਂ ਇੱਕ ਮੈਂ ਹੋਰ ਦੱਸ ਦਿੰਦੀ ਹਾਂ, ਦੋ ਕੁੜੀਆਂ ਸੀਗੀਆਂ ਉਹ ਮਤਲਬ ਉਹ ਵੀ ਅੱਜ ਕੱਲ੍ਹ ਬੜੀ ਵਾਇਰਲ ਹੋਈ ਆ ਵੀਡੀਓ 3-4 ਦਿਨਾਂ ਦੀ। ਉਹ ਨਾ ਵੈਸੇ ਹੀ ਰੈਂਡਮ ਤੁਰੀਆਂ ਆਉਂਦੀਆਂ, ਕੈਮਰਾ ਜਿੱਦਾਂ ਘਰ ਦੇ ਬਾਹਰ ਕੈਮਰੇ ਨਹੀਂ ਲੱਗੇ ਹੁੰਦੇ ਉਹਦੀ ਰਿਕਾਰਡਿੰਗ ਆ, ਤਾਂ ਕੁੜੀਆਂ ਤੁਰੀਆਂ ਆਉਂਦੀਆਂ ਆਪਣਾ ਫਨ ਕਰਦੀਆਂ ਅਤੇ ਉਹ ਨਾ ਫੋਟੋਆਂ ਖਿੱਚਣ ਲੱਗ ਜਾਂਦੀਆਂ ਐਂ ਖੜੀਆਂ ਹੋ ਕੇ, ਘਰ ਦੇ ਮੋਹਰੇ ਨਹੀਂ ਲਾਈਕ ਘਰ ਦੇ ਮੋਹਰੇ ਪਰ ਸੜਕ ਵੱਲ ਨੂੰ ਮੂੰਹ ਕਰਕੇ ਉਹਨਾਂ ਦਾ ਘਰ ਨਹੀਂ ਆ ਰਿਹਾ ਨਹੀਂ, ਜਿਨ੍ਹਾਂ ਦੇ ਵੀ ਘਰ ਦੀ ਉਹ ਵੀਡੀਓ ਸੀਗੀ ਨਾ ਵੈਸੇ ਇੱਦਾਂ ਖੜੇ ਹੋ ਕੇ ਜਿੱਦਾਂ ਨਿਆਣੇ ਅੱਜ ਕਰਦੇ ਆ ਸਨੈਪਚੈਟ ਆ ਉਹ ਬਣਾਉਣ ਲੱਗ ਜਾਂਦੀਆਂ ਨਾ, ਫਿਰ ਨਾ ਉਹ ਤੁਰ ਜਾਂਦੀਆਂ ਜਦੋਂ ਉਹ ਘਰ ਨੂੰ ਕ੍ਰੋਸ ਕਰਨ ਲੱਗਦੀਆਂ ਨਾ, ਇੱਕ ਦੇ ਦਿਮਾਗ 'ਚ ਖੁਰਾਫਾਤ ਆਉਂਦੀ ਆ ਕਿ ਬੈਲ ਵਜਾਈਏ, ਆਪਾਂ ਵੀ ਤਾਂ ਛੋਟੇ ਹੁੰਦੇ ਵਜਾ ਦਿੰਦੇ ਸੀ ਨਾ ਬੈਲਾਂ, ਅਤੇ ਉਹ ਸ਼ਾਇਦ ਜ਼ੋਰ ਜ਼ੋਰ ਉਹਨਾਂ ਨਾਲ ਬੈਲ ਹੁੰਦੀ ਨਹੀਂ ਦਰਵਾਜ਼ਾ ਖੜਕਾ ਕੇ ਹੱਸ ਕੇ ਭੱਜ ਜਾਂਦੀਆਂ, ਅਤੇ ਉਹ ਵੀਡੀਓ ਬੜੀ ਅੱਜ ਕੱਲ੍ਹ ਚੱਲੀ ਆ ਕਿ ਕੋਈ ਜਾਣਦਾ ਇਹਨਾਂ ਦੇ ਪੇਰੈਂਟਸ ਨੂੰ ਕਿ ਅਸੀਂ ਮਤਲਬ ਇਹਨਾਂ ਨੇ ਸਾਡੀ ਬੈਲ ਕੌਣ ਆ ਇਹ ਕੁੜੀਆਂ, ਇਹਨਾਂ ਨੇ ਚੋਰੀ ਕਰਨੀ ਸੀ ਕੀ ਕਰਨਾ ਸੀਗਾ, ਹਾਲਾਂਕਿ ਉਹਦੇ ਵਿੱਚ ਦਿਖ ਰਿਹਾ ਵੀ ਹਾਂ ਮਤਲਬ ਉਹ ਐਵੇਂ ਫਨ ਜਿਹਾ ਕਰਦੀਆਂ, ਫਿਰ ਤੁਰੀਆਂ ਆਉਂਦੀਆਂ ਐਵੇਂ, ਉਹਨਾਂ ਦੀ ਕੋਈ ਇੰਟੈਂਸ਼ਨ ਵੀ ਨਹੀਂ ਸੀ ਕਿ ਅਸੀਂ ਕਰਨਾ ਆ, ਉਹ ਨੰਗਣ ਵੀ ਲੱਗੀ ਅਤੇ ਫਿਰ ਦੁਬਾਰਾ ਆ ਕੇ ਵੀ ਚੱਲ ਦਰਵਾਜ਼ਾ ਖੜਕਾ ਕੇ ਆਉਂਦੇ ਹਾਂ ਹਨਾ ਵੀ ਕਰਦੇ ਹਾਂ, ਅਤੇ ਇੱਦਾਂ ਉਹਦੇ ਵਿੱਚ ਵੀ ਹੁਣ ਅੱਧੇ ਜਣੇ ਕਹਿੰਦੇ ਆ ਕਿ ਪੇਰੈਂਟਸ ਮੈਨਰਸ ਨਹੀਂ ਸਿਖਾਉਂਦੇ ਬੱਚਿਆਂ ਨੂੰ, ਅੱਧੇ ਜਣੇ ਕਹਿੰਦੇ ਆ ਕਿ ਇਹੀ ਤਾਂ ਬਚਪਨ ਆ ਹਨਾ, ਮਤਲਬ ਇਹ ਮਤਲਬ ਹੈਗੀਆਂ ਇੰਨੀਆਂ ਛੋਟੀਆਂ ਵੀ ਨਹੀਂ ਹੈਗੀਆਂ, ਹੁਣੀਆਂ 10ਵੀਂ 11ਵੀਂ ਦੀਆਂ ਇੱਡੀ ਏਜ ਦੀਆਂ, ਉਹੀ 15-16 ਸਾਲ ਵੀ ਇੱਦਾਂ ਹੀ ਕਰਦੇ ਹੁੰਦੇ ਸੀ, ਅਸੀਂ ਵੀ ਛੋਟੇ ਹੁੰਦੇ ਕਰਦੇ ਹੁੰਦੇ ਸੀਗੇ, ਤਾਂ ਹੁਣ ਉਹਦੇ ਵਿੱਚ ਵੀ ਇਹ ਵੀ ਬੜੀ ਸ਼ੇਅਰ ਕਰਨ ਲੱਗੇ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਕਿ ਮਤਲਬ ਬੱਚੇ ਇੱਦਾਂ ਦੀਆਂ ਹਰਕਤਾਂ ਕਰਦੇ ਆ, ਕੋਈ ਕਹਿੰਦੇ ਆ ਵੀ ਫਨ ਕਰਦੇ, ਕੋਈ ਕਹਿੰਦੇ ਵੀ ਇਹ ਕਰਨਾ ਨਹੀਂ ਚਾਹੀਦਾ, ਮੈਨਰਸ ਦੇ ਅੰਦਰ ਨਹੀਂ ਆਉਂਦੀ।
0: ਇੱਕ ਪਿੱਛੇ ਜੇ ਵੀ ਆਈ ਸੀ ਸਾਹਮਣੇ ਵੀਡੀਓ ਨਾ
1: ਜਿਹੜੀ ਆਪਣੇ ਘਰਾਂ ਮਿਲਦੀ,
0: ਹਾਂ ਬੱਚੇ ਉਹ ਲੱਡੂ ਜਿਹਾ ਜਿਹੜਾ ਵਜਾ ਕੇ ਭੱਜਾ,
1: ਹਾਂ ਬੈਲ ਵਜਾ ਕੇ, ਤੇ ਹੈਗਾ ਵੀ ਉਹ ਕੋਈ ਇੱਦਾਂ ਵੀ ਨਹੀਂ ਸੀ, ਉਹ ਇੱਦਾਂ ਲੱਗ ਰਿਹਾ ਸੀ ਜਿੱਦਾਂ ਕਿਤੇ ਪ੍ਰਾਹੁਣਾ ਨਹੀਂ ਆਇਆ ਹੁੰਦਾ ਕੋਈ ਨਿਆਣਾ, ਇੱਦਾਂ ਲੱਗਦਾ ਸੀ ਮਤਲਬ ਕਿਉਂਕਿ ਉਹ ਨਿਆਣਾ ਮੋਹਰੇ ਆਇਆ ਇੰਨੇ ਸਮਾਰਟ ਆ ਲੋ, ਉਹ ਆਇਆ ਮੋਹਰੇ ਕੀ ਪਛਾਣਨਾ ਹੋਵੇ, ਗਲੀ ਗਵਾਂਢ ਦੇ ਹੋਣੇ ਆ ਨਾ ਜਿਹਨੇ ਪਹਿਲਾਂ,
0: ਪਤਾ ਨਹੀਂ ਪਰ ਆਈ ਡੋਂਟ ਨੋ, ਚਲੋ ਆਪਾਂ ਆਪਣੇ ਆਪਣੇ
1: ਗੋਲੂ ਜੀ
0: ਹਰ ਕੋਈ ਵਿਚਾਰ ਦੇ ਸਕਦਾ ਇਹਦੇ ਉੱਤੇ, ਮੈਂ ਕਹੂੰਗਾ ਵੀ ਜਿੱਦਾਂ ਤੁਹਾਨੂੰ ਜਿਹੜੀ ਚੀਜ਼ ਆਸ ਪਾਸ ਕੋਈ ਇੰਪੋਰਟੈਂਟ ਤੇ ਚੀਜ਼ਾਂ ਇਹ ਨੇ ਵੀ ਜੋ ਆਸ ਪਾਸ ਸਾਡੇ ਵਾਪਰਦੀਆਂ ਜਿਹੜੀਆਂ ਚਰਚਾ ਦਾ ਵਿਸ਼ਾ ਬਣਦੀਆਂ, ਤੁਸੀਂ ਕੀ ਉਹਦੇ ਉੱਤੇ ਸੋਚਦੇ ਹੋ ਨਾ, ਤੁਹਾਡਾ ਕੀ ਵਿਚਾਰ ਹੈ
1: ਜੀ?
0: ਜਿਹੜਾ ਆਪਣਾ ਸੀ ਨਾ ਸੁੱਖ ਜੀ, ਜਿਹੜਾ ਇੰਡੀਆ ਵਾਲਾ ਜਿਹੜਾ ਸਨੈਰੀਓ ਜਿੱਥੇ ਆਪਾਂ ਉਹ ਚੀਜ਼ ਵੇਖਦੇ ਹਾਂ ਵੀ ਕਿਸੇ ਦਾ ਬੂਹਾ ਖੜਕਾਤਾ ਬੈਲ ਵਜਾਤੀ, ਆਮ ਸਾਡੀਆਂ ਖੇਡਾਂ ਹੁੰਦੀਆਂ ਸੀ ਦੁਪਹਿਰ ਦੀਆਂ ਖੇਡਾਂ ਹੁੰਦੀਆਂ, ਉੱਥੇ ਆਈ ਥਿੰਕ ਸ਼ਾਇਦ ਜਾਂ ਤਾਂ ਉਦੋਂ ਆਪਣੀ ਉਮਰ ਉੱਦਾਂ ਦੀ ਹੀ ਸਾਨੂੰ ਉਹ ਚੀਜ਼ ਜਾਂ ਅੱਜ ਵੀ ਉਹ ਚੀਜ਼ ਲੱਗਦੀ ਵੀ ਨੋਰਮਲ ਹੀ ਹੈ ਨਾ, ਵੀ ਕੋਈ ਏਡਾ ਉਹ ਨਹੀਂ, ਪਰ ਇੱਥੋਂ ਦੇ ਹਿਸਾਬ ਦੇ ਨਾਲ ਜੇ ਵੇਖੀਏ ਤਾਂ ਇੱਥੇ ਥੋੜ੍ਹਾ ਜਿਹਾ ਡਿਫਰੈਂਟ ਆ ਸਿਸਟਮ
1: ਹਨਾ।
0: ਇੱਥੇ ਪਹਿਲੀ ਗੱਲ ਤਾਂ ਮੈਨੂੰ ਇਸ ਚੀਜ਼ ਦਾ ਬੜਾ ਮਤਲਬ ਲਗਭਗ ਜੇ ਕਿ ਮਤਲਬ 90% ਮੈਨੂੰ ਇਹ ਲੱਗਦਾ ਵੀ ਐਵੇਂ ਨਹੀਂ ਕੋਈ ਵਜਾਉਂਦਾ ਬੈਲ ਇੱਥੇ, ਇੱਥੇ ਉਹ ਵਾਲਾ ਸਿਸਟਮ ਨਹੀਂ ਹੈਗਾ, ਇੱਥੇ ਡਿਪੈਂਡ ਕਰਦਾ ਵਾ ਹੁਣ ਕਈ ਇੱਦਾਂ ਦੀਆਂ ਵੀ ਸਨੈਰੀਓ ਹੈਗੇ ਨੇ ਵੀ ਮਾਂ ਪਿਓ ਨੂੰ ਨਹੀਂ ਪਤਾ ਹੁੰਦਾ, ਉਹ ਨਹੀਂ ਜਾਣਦੇ ਹੁੰਦੇ ਵੀ ਇਹ ਕੌਣ ਆ ਕਿੰਨੇ ਬੈਲ ਵਜਾਈ, ਪਰ ਨਿਆਣੇ ਨਿਆਣਿਆਂ ਦੇ ਨਾਲ ਪੜ੍ਹਦੇ ਹੁੰਦੇ ਆ, ਠੀਕ ਆ, ਨਿਆਣੇ ਨਿਆਣਿਆਂ ਦੇ ਨਾਲ ਪੜ੍ਹਦੇ ਹੁੰਦੇ ਆ, ਅਤੇ ਉਹ ਇੱਦਾਂ ਦੇ ਮੈਂ ਇੱਕ ਦੋ ਇੰਸੀਡੈਂਟ ਜ਼ਰੂਰ ਵੇਖਿਆ ਵੀ ਉਹਨਾਂ ਨੇ ਆਪ ਪਰੇ ਰਹਿ ਕੇ, ਖਾਸ ਤੌਰ ਦੇ ਉੱਤੇ ਇੱਕ ਏਜ ਆ
1: ਜੀ
0: ਇੱਕ ਕੁੜੀਆਂ ਦੀ ਨਾ ਖਾਸ ਤੌਰ ਦੇ ਉੱਤੇ, ਇੱਥੇ ਮੈਂ ਵੇਖਣਾ ਵੀ ਮੁੰਡੇ ਘੱਟ ਪੰਗੇ ਲੈਂਦੇ ਆ, ਇੱਥੇ ਕੁੜੀਆਂ ਵਧੇਰੇ ਲੈਂਦੀਆਂ ਮੁੰਡਿਆਂ ਦੇ ਨਾਲ ਪੰਗੇ, ਸੋ ਆਪ ਉਹ ਪਿੱਛੇ ਰਹਿ ਕੇ ਅਤੇ ਕਿਸੇ ਸਹੇਲੀ ਸਹੁਲੀ ਕੋਲ ਬੈਲ ਵਜਵਾ ਦਿੱਤੀ ਜਾਂ ਕਿੱਦਾਂ, ਸੋ ਇੱਦਾਂ ਦੇ ਦੋ ਕੁ ਇੰਸੀਡੈਂਟ ਮੇਰੇ ਅੱਗੇ ਵੀ ਆਏ ਆਏ ਹੀ ਧਿਆਨ ਦੇ ਵਿੱਚ, ਅਤੇ ਉੱਥੇ ਮੁੜ ਕੇ ਫਿਰ ਉਹ ਇੱਦਾਂ ਦਾ ਹੀ ਕੁਛ ਨਾ ਕੁਛ ਨਿਕਲਦਾ। ਹਾਂ ਮਤਲਬ ਮੈਂ ਮਤਲਬ ਮੈਨੂੰ ਇੱਥੇ ਲੱਗਦਾ ਵਾ ਵੀ ਕਿਸੇ ਕੋਲ ਇੱਦਾਂ ਨਹੀਂ ਆ ਵੀ ਕੋਈ ਰੈਂਡਮਲੀ ਜਾਂਦੇ ਆ ਤੁਸੀਂ ਕਿਸੇ ਦਾ, ਕਿਉਂਕਿ ਏਡਾ ਆਮ ਨਹੀਂ ਆਇਆ, ਆਪਾਂ ਉੱਥੇ ਰਹਿ ਰਹੇ ਹਾਂ ਜਿੱਥੇ ਅੱਜ ਕੱਲ੍ਹ ਮਾਰਕੀਟਿੰਗ ਵਾਲੇ ਵੀ ਚੱਕਦੇ ਆ ਕਿਉਂਕਿ ਇੰਨਾ ਕੁ ਕੁਛ ਆਪਾਂ ਜਿਹੜਾ ਉਹ ਸੁਣਦੇ ਕਰਦੇ ਹਾਂ, ਸੋ ਕੁਛ ਵੀ ਇੱਥੇ ਐਵੇਂ ਹੀ ਤਾਂ ਨਹੀਂ ਹੁੰਦਾ।
1: ਜਦੋਂ ਨਾ ਰੰਜੋ ਜੀ ਕੋਵਿਡ ਸੀਗਾ ਨਾ, ਅਤੇ ਉਦੋਂ ਸਾਡੇ ਨਾ ਨਿਆਣੇ ਖੇਡਦੇ ਹੁੰਦੇ ਸੀ ਗਲੀ 'ਚ, ਸਾਰੇ ਸਾਡੀ ਸੁੱਖ ਨਾਲ ਗਲੀ ਦੇ ਸਾਰੇ ਨਿਆਣੇ ਇੱਕ ਦੂਜੇ ਦੀ ਕਲਾਸ 'ਚ ਪੜ੍ਹਦੇ ਆ, ਵੱਡੇ ਭੈਣ ਭਰਾ ਵੱਡੇ ਭੈਣ ਭਰਾਵਾਂ ਨਾਲ ਪੜ੍ਹਦੇ ਆ, ਛੋਟੇ ਛੋਟਿਆਂ ਨਾਲ ਪੜ੍ਹਦੇ ਆ, ਪੂਰੀ ਗਲੀ ਇੱਦਾਂ ਦੀ ਆ ਸਾਡੀ। ਅਤੇ ਉਹਨਾਂ ਨੇ ਕੀ ਕਰਨਾ, ਉਹ ਨਾ ਸਾਈਕਲ ਚਲਾਉਣੇ ਕਦੀ ਨਾ, ਫਿਰ ਗਰਮੀ ਆ ਗਈ, ਫਿਰ ਉਹ ਇੱਕ ਉੱਥੇ ਸਿੰਗਲ ਡੈਡ ਆ, ਉਹ ਨਾ ਪਾਣੀ ਦਾ ਫੁਆਰਾ ਜਿਹਾ ਲੈ ਆ ਬਨਿੰਗਸ ਤੋਂ 4-5, ਉਹਨੇ ਉੱਥੇ ਨਿਆਣੇ ਲਾਈ ਰੱਖਣੇ ਸਾਰਾ ਦੁਪਹਿਰਾਂ ਸ਼ਾਮ ਤੱਕ ਲੱਗੇ ਰਹਿਣਾ ਇਹਨਾਂ ਨੇ ਨਾ, ਅਤੇ ਇਹਨਾਂ ਨੇ ਨਾ ਸਕੀਮ ਲੜਾ ਲਈ ਵੀ ਦਰਵਾਜ਼ੇ ਖੜਕਾਵਾਂਗੇ ਰੋਜ਼ ਇਹਨਾਂ, ਹੈਗੇ ਛੋਟੇ ਸੀ ਉਦੋਂ ਇਹਨਾਂ ਨੂੰ ਸਮਝ ਨਹੀਂ ਲੱਗੀ ਨਾ, ਜਿਹੜੇ ਜਿੱਦਾਂ ਜਿਹੜੇ ਗੋਰਿਆਂ ਦੇ ਨਿਆਣੇ ਸੀਗੇ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਰੋਜ਼ ਹੀ ਸਾਡੀ ਬੈਲ ਵਜਾ ਜਾਣੀ ਆ ਕੇ, ਰੋਜ਼ ਹੀ ਬੈਲ ਵਜਾ ਜਾਣੀ। ਹੁਣ ਉਹਨਾਂ ਨੂੰ ਇਹ ਪਤਾ ਨਹੀਂ ਸੀ ਕੈਮਰਾ ਵਿੱਚ, ਅਸੀਂ ਨਾ ਥੋੜ੍ਹੇ ਦਿਨ ਚੱਲ ਨਿਆਣੇ ਆ ਨਾ, ਦਿਸਦਾ ਹੀ ਸੀ ਅੰਦਰੋਂ ਉਹਦੇ ਬੈਲ ਵਜਾ ਕੇ ਭੱਜੇ ਆ ਨਾ ਵੀ ਸਾਈਕਲ ਲੈ ਕੇ, ਅਤੇ ਇੱਕ ਦਿਨ ਸਾਡੇ ਇੱਧਰੋਂ ਛੋਟੇ ਨੇ ਉਹਨੇ ਕੱਢ ਲਈ ਰਿਕਾਰਡਿੰਗ, ਅਤੇ ਉਹਨੇ ਬੁਲਾਇਆ ਉਰਿਆ ਇੱਧਰ ਕਹਿੰਦਾ ਤੁਸੀਂ ਬੈਲ ਵਜਾਈ, ਇੰਨੇ ਸ਼ਰੀਫ ਕਹਿੰਦੇ ਨੋ ਅਸੀਂ ਤਾਂ ਦੇਖਿਆ ਨਹੀਂ ਕਿਸੇ ਨੂੰ, ਕੌਣ ਪਹਿਲਾਂ ਵਜਾ ਗਿਆ ਤੁਹਾਡੀ?

0: ਅਸੀਂ ਤਾਂ ਇੱਥੇ ਖੇਡਦੇ ਆ, ਕੋਈ ਵੀ ਨੀ ਸੀ। ਉਹ ਕਹਿੰਦੇ ਕਿਤੇ ਉਹ ਤਾਂ ਨੀ ਈਵਲ ਤਾਂ ਨੀ ਹੈਗੇ
1: ਤੁਹਾਡੇ?
0: ਹਾਂ, ਇੰਨੇ ਸੀਰੀਅਸ ਹੋ ਕੇ। ਉਹ ਕਹਿੰਦਾ ਹਾਂ ਥੋੜੇ ਜਿਹਾ ਈਵਲ। ਕਹਿੰਦਾ ਮੈਂ ਪੁਲਿਸ ਸਟੇਸ਼ਨ ਜਾਂਦਾ ਵੀ ਕੈਪਚਰ ਹੋਇਆ ਮੇਰੇ ਫੋਨ ਦੇ ਵਿੱਚ, ਮੈਂ ਦਿਖਾਉਣਾ ਉਹ ਈਵਲਸ। ਪਹਿਲਾਂ ਉਹਨਾਂ ਈਵਲਸ ਦੇ ਮੈਂ ਮੰਮੀ ਡੈਡੀ ਨੂੰ ਸ਼ਾਮ ਨੂੰ ਮਿਲਦਾ ਤੇ ਫਿਰ ਮੈਂ ਜਾਂਦਾ ਪੁਲਿਸ ਸਟੇਸ਼ਨ। ਕਹਿੰਦਾ ਦਾ ਕਹਿੰਦੇ ਦਿਖਾ ਤਾ ਨਾ ਵੀ ਦੀਦੇ ਨੀ ਹੁੰਦੇ ਉਹ ਤਾਂ। ਕਹਿੰਦਾ ਮੈਂ ਦਿਖਾਇਆ ਤੇ ਏਦਾਂ ਭੱਜੇ
1: ਚੀਜ਼ਾਂ ਨੇ ਨਾ ਇਹ ਫਿਰ ਤੁਹਾਨੂੰ ਵਜਾਉਣ ਨੀ ਦਿੰਦੀਆਂ, ਕਿਉਂਕਿ ਉਦੋਂ ਫਨ ਤਾਂ ਇਸੇ ਚੀਜ਼ ਦਾ ਹੀ ਨਾ ਵੀ ਤੁਹਾਡਾ ਪਤਾ ਨੀ ਲੱਗਾ, ਤੁਸੀਂ ਤੁਸੀਂ ਮਤਲਬ ਅਨਨੋਨ ਬਣ ਕੇ ਤੁਸੀਂ ਵਜਾ ਕੇ ਤੇ ਭੱਜ ਗਏ। ਮਤਲਬ ਬੇਸਿਕਲੀ ਇਹ ਸ਼ੈਤਾਨੀਆਂ ਹੀ ਆ ਵੀ ਜਿਹਨਾਂ ਤੋਂ ਤੁਸੀਂ ਵਜੇ ਪਤਾ ਲੱਗ ਗਿਆ ਫਿਰ ਉਹ ਹੋਊਗਾ ਤਾਂ ਮਜ਼ਾ ਹੀ ਜਾਂਦਾ ਤੁਹਾਡੇ ਘਰ ਪਹੁੰਚ ਜਾਣੀ ਆ ਗੱਲ ਜਾਂ ਕਿਵੇਂ, ਉਹ ਇੱਕ ਉਹ ਵਾਲੀ ਏਜ ਹੁੰਦੀ ਹੈ। ਪਰ ਇੱਕ ਸ਼ਾਇਦ ਰੀਜ਼ਨ ਇਹ ਵੀ ਆ ਸੋਖ ਜੀ ਆਪਣਾ, ਹੁਣ ਨਾ ਬੱਚੇ ਵੀ ਵੇਖੋ ਤੁਸੀਂ ਇੰਨੇ ਕੁ ਜ਼ਿਆਦਾ ਬਿਜ਼ੀ ਨੇ, ਘਰੋਂ ਬਾਹਰ ਨਿਕਲ ਕੇ ਖੁਸ਼ ਨਹੀਂ ਆ, ਘਰੋਂ ਘਰੀ ਉਹਨਾਂ ਕੋਲ ਇੰਨਾ ਕੁ ਕੁਛ ਕਰਨ ਨੂੰ। ਸਾਡੇ ਕੋਲ ਤਾਂ ਖੇਡਾਂ ਨਹੀਂ ਹੁੰਦੀਆਂ ਤੇ ਅਸੀਂ ਤੇ ਤਾਂ ਦੁਪਹਿਰੇ ਹੋਰ ਕਰਨਾ ਕੀ ਹੁੰਦਾ ਸੀ, ਨੀਂਦ ਆਉਂਦੀ ਨਹੀਂ ਤੇ ਜਾ ਕੇ ਤੇ ਤੁਸੀਂ ਬੈਲਾਂ ਬੁੱਲਾਂ ਵਜਾਉਣੀਆਂ ਲੋਕਾਂ ਦੀਆਂ, ਬੂਹੇ ਖੜਕਾਉਣੇ ਆ। ਨਾਲੇ ਉੱਥੇ ਨਾ ਬੂਹੇ ਖੜਕਾਉਣ ਦਾ ਕੋਈ ਉਹ ਨਹੀਂ ਵੱਡੀ, ਮਤਲਬ ਜ਼ਿਆਦਾਤਰ ਸ਼ਹਿਰਾਂ 'ਚ ਆਉਂਦੀ ਸੀ ਪ੍ਰੋਬਲਮ, ਜਾਂ ਜਿੱਥੇ ਗਲੀ ਦੇ ਵਿੱਚ ਜਿੱਥੇ ਘਰ ਨੇ ਪਿੰਡਾਂ 'ਚ, ਅਤੇ ਉੱਥੇ ਜ਼ਿਆਦਾ ਇਸ ਕਰਕੇ ਵੀ ਕੋਈ ਇੱਡਾ ਹੋਵਾ ਨਹੀਂ, ਕਿਉਂਕਿ ਸਾਰੀ ਦਿਹਾੜੀ ਕੋਈ ਮੰਨ ਲਓ ਪਤੀਸੇ ਵਾਲਾ ਆ ਗਿਆ, ਕੋਈ ਰੱਦੀ ਵਾਲਾ ਆ ਗਿਆ, ਕੋਈ ਸਬਜ਼ੀ ਵੇਚਣ ਵਾਲਾ ਆ ਗਿਆ, ਕੋਈ ਕਿਸੇ ਨੇ ਬੂਹਾ ਖੜਕਾਤਾ ਆ ਕੇ, ਕੋਈ ਸੇਵਾ ਲੈਣ ਆ ਗਏ, ਉੱਥੇ ਤਾਂ ਆਮ ਹੀ ਕੰਮ
0: ਕੋਈ ਨਾ ਕੋਈ ਆਇਆ ਰਹਿੰਦਾ ਸੀ। ਹਾਂ,
1: ਉੱਥੇ ਕੋਈ ਇੱਡਾ ਫਰਕ ਨਹੀਂ ਪੈਂਦਾ। ਨਾਲੇ ਉਦੋਂ ਸ਼ਾਇਦ ਨਾ ਸਾਨੂੰ ਇੱਡੀ ਬੂਹੇ ਬੰਦ ਵੀ ਕੌਣ ਕਰਦਾ ਹੈ ਪਿੰਡਾਂ 'ਚ, ਅਤੇ
0: ਬੂਹੇ
1: ਜਿਹੜੇ ਬੰਦ ਵੀ ਨਹੀਂ ਹੁੰਦੇ, ਬਹੁਤ ਘੱਟ ਹੀ, ਵੀ ਤੇ ਮੱਝਾਂ ਮੁੱਝਾਂ ਨਾਲ ਬਾਹਰ ਨਿਕਲ ਜਾਣ ਇਸ ਕਰਕੇ ਭਾਵੇਂ ਕੋਈ ਕਰ ਲੈ, ਨਹੀਂ ਤੇ ਕਿੰਨੇ ਕਰਨੇ ਬੂਹੇ ਬੰਦ ਹੈ। ਸੋ ਚਲੋ ਖੈਰ, ਇਹ
0: ਇਹ ਸੀ ਬੱਚਿਆਂ ਦੀ ਗੱਲ, ਤੇ ਹੁਣ ਅਸੀਂ ਆਉਂਦੇ ਹਾਂ ਮੇਨ ਗੱਲ ਵੱਲ।
1: ਮੇਨ ਗੱਲ ਵੱਲ ਆਜੋ।
0: ਸਾਰਿਆਂ ਨੇ ਦੇਖਿਆ ਹੋਣਾ ਆ ਸੋਸ਼ਲ ਮੀਡੀਆ ਤੇ, ਮੋਸਟਲੀ ਹਰੇਕ ਪਾਸੇ ਹੀ ਆ ਇਹ ਵੀਡੀਓ, ਕਿ ਟਾਰਨੇਟ ਦੇ ਵਿੱਚ ਦੋ ਕਪਲ ਆ ਤੇ ਉਹ
1: ਦੋ ਕਪਲ ਨਹੀਂ ਇੱਕੋ ਹੀ
0: ਕਪਲ ਦੇਖਿਆ ਮੈਂ, ਕਿਹਾ ਸੀ ਨਾ ਤੁਹਾਡਾ ਅਸਰ ਪੌਗ ਹੋ ਗਈ ਮੈਂ,
1: ਮਾੜੀਆਂ ਚੀਜ਼ਾਂ ਮੇਰੇ ਤੇ ਸੁੱਟ ਦੋ ਸਾਰੀਆਂ।
0: ਇੱਕ ਕਪਲ ਆ ਤੇ ਉਹ ਹਸਬੈਂਡ ਵਾਈਫ ਆ ਜਾਂ ਪਤਾ ਨਹੀਂ ਕੀ ਪਾਰਟਨਰਸ ਆ, ਤੇ ਉਹ ਦੀਵਾ ਲੈ ਕੇ ਜਾ ਕੇ ਤੇ ਸੜਕ ਤੇ ਉੱਤੇ ਦੀਵਾ ਜਗਾਉਣ ਲੱਗੇ ਹੋ, ਕਿਸੇ ਦੇ ਕੈਮਰੇ 'ਚ ਕੈਪਚਰ, ਕੈਮਰਿਆਂ ਦਾ ਧੰਨਵਾਦ ਕਰੀਏ ਅੱਜ ਅਸੀਂ ਕੈਮਰੇ
1: ਦੇ, ਕਲੀਨ ਕਿੱਦਾਂ,
0: ਹਾਂ ਬਿਲਕੁਲ
1: ਪਿਕਚਰ ਲੈਂਦੇ ਨੇ
0: ਤੇ ਉਹ ਨਾ ਜਾਂਦੇ ਆ ਦੀਵਾ ਜਗਾ ਕੇ ਘਰੋਂ ਜਾਂਦੇ ਆ, ਇਹ ਨਹੀਂ ਕਿ ਉੱਥੇ ਜਾ ਕੇ ਜਗਾ ਰਹੇ ਆ, ਪੂਰਾ ਰੱਖ ਕੇ ਆਉਂਦੇ ਆ ਤੇ ਵਾਪਸ ਆਉਂਦੇ ਆ, ਤੇ ਮਤਲਬ ਸਾਰੇ ਜਣੇ ਹੁਣ ਉਹ ਕਹਿ ਰਹੇ ਆ ਵੀ ਇਹ ਟੂਣਾ ਹੀ ਆ ਇੱਕ ਤਰ੍ਹਾਂ ਨਾਲ, ਜੇ ਟੂਣਾ ਨਹੀਂ ਵੀ ਹੈਗਾ ਤੁਸੀਂ ਸੜਕ ਦੇ ਉੱਤੇ ਇੰਨੀ ਮੇਨ ਦੇ ਉੱਤੇ ਤੁਸੀਂ ਦੀਵਾ ਜਗਾ ਰਹੇ ਹੋ, ਕੋਈ ਗੱਡੀ ਆਊਗੀ ਕੀ ਹੋਊਗਾ
1: ਨਾ, ਇੱਥੇ ਬਥੇਰਾ ਕੁਛ ਹੈ ਸਾਰੇ ਕਰਦੇ
0: ਤੇ। ਹਾਂਜੀ ਹਾਂ ਹਾਂ,
1: ਤੇ ਉਹ ਮਤਲਬ ਕਈ ਫੋਨਾਂ ਤੇ ਪੁੱਛ ਪੁੱਛ ਕਰੀ ਜਾਂਦੇ ਆ, ਇੱਥੇ ਵੀ ਮੈਂ ਸੁਣਿਆ ਵੀ ਕਰਨ ਕਰਾਉਣ ਵਾਲੇ ਇੱਥੇ ਬਥੇਰੇ,
0: ਬਹੁਤ ਬਹੁਤ ਉਧਰੋਂ ਤਾਂ ਮਤਲਬ ਸਪੈਸ਼ਲੀ ਸੋਰੀ ਟੂ ਸੇ ਦੈਟ, ਜਿੱਥੇ ਆਪਣੀ ਕਮਿਊਨਿਟੀ ਆ ਉੱਥੇ ਟੂਣੇ ਦੀ ਅੱਜ ਕੱਲ੍ਹ ਜ਼ਿਆਦਾ ਚਰਚੇ ਹੋ ਰਹੇ ਆ, ਚੁਰਾਹੇ ਦੇ ਉੱਤੇ ਕਿਤੇ ਚੁੰਨੀ ਦੇ ਵਿੱਚ ਰੀਬਨ ਬੰਨਿਆ ਆ, ਆਪਣੇ ਆਲੇ ਦੁਆਲੇ ਵੀ ਬਹੁਤ ਹੋ ਰਹੇ ਆ, ਆਲੇ ਦੁਆਲੇ ਦੇ ਸਵਰਬਨ ਚ ਵੀ ਇੱਦਾਂ ਦੀਆਂ ਬਹੁਤ ਚੀਜ਼ਾਂ ਹੋ ਰਹੀਆਂ, ਕੋਈ ਜੰਦਾ ਲਾ ਕੇ ਚਾਬੀ ਛੱਡ ਗਿਆ ਆ, ਚਾਬੀ ਲੈ ਗਿਆ ਆ, ਜੰਦਾ ਖੋਲੂਗਾ ਪਤਾ ਨੀ ਕਿੱਦਾਂ ਵਿੱਚ, ਕਿੱਦਾਂ ਕਹਿੰਦੇ ਸੀ ਚਾਬੀ ਵਿੱਚ ਹੀ ਆ ਕਿ ਨਹੀਂ ਸੀ ਪਤਾ ਨੀ, ਲੋਕ ਲੱਗਿਆ ਲੋਕ ਤੇ ਜੰਦਾ ਛੱਡ ਕੇ, ਕਿ ਉਹ ਕਹਿੰਦੇ ਕਿ ਉਹਨਾਂ, ਮੈਂ ਕਿਹਾ ਉਹਦੇ ਨਾਲ ਕੀ ਹੋਊਗਾ, ਕਹਿੰਦੇ ਜਿੱਦਾਂ ਕਿਸੇ ਦਾ ਵਿਆਹ ਨਾ ਨਾ ਹੁੰਦਾ ਹੋਵੇ ਉਹ ਲੋਕ ਖੋਲ ਦੇਵੇ ਤੇ ਉਹ ਸੰਜੋਗ ਖੋਲ ਜਾਂਦੇ, ਤੇ ਮੈਂ ਕਿਹਾ ਤੂੰ ਖੋਲ ਦਿੰਦੀ ਵਿਚਾਰੇ ਦੇ ਸੰਜੋਗ ਖੋਲਣ, ਜਿਹੜਾ ਵੀ ਖੋਲ ਛੱਡ ਕੇ ਗਿਆ
1: ਜਿਹਦਾ ਮਤਲਬ ਹੋਇਆ ਹੋਵੇ ਆਲਰੇਡੀ, ਉਹ ਉਹਨੇ ਕਿਹੜਾ ਫੇਰ ਕਰਾਉਣਾ ਤੇ ਉਹ ਖੋਲ ਦੇ, ਪਰ ਇਹਦੇ ਵਿੱਚ ਇੱਦਾਂ ਕਿਉਂ ਨਹੀਂ ਕਰਦੇ, ਮੰਨ ਲਓ ਜੇ ਵਾਕਈ ਇਹ ਸੱਚ ਆ ਤੇ ਇੱਦਾਂ ਕਿਉਂ ਨਹੀਂ ਹੁੰਦਾ ਵੀ ਮੰਨ ਲਓ ਜਿੰਦਰਾ ਮਾਰ ਕੇ ਤੇ ਉਹ ਜਿਹਦਾ ਹੋ ਗਿਆ ਉਹਨੂੰ ਕਵੇ ਵੀ ਆ ਲੈ ਖੋਲ ਦੇ ਵੀ ਮੇਰਾ ਤੋਂ
0: ਅਣਜਾਣ ਬੰਦੇ ਤੋਂ ਖਲਾਉਣਾ, ਸਾਨੂੰ ਹੁਣ ਕੀ ਪਤਾ ਰਿੰਜੋ ਜੀ ਅਸੀਂ ਕਿੰਨੇ ਸੀਰੀਅਸ ਹੋਏ।
1: ਪਰ ਇਹਦੇ ਵਿੱਚ ਵੀ ਨਹੀਂ, ਪਰ ਇਹ ਵੀ ਚੀਜ਼ ਵੈਸੇ ਇੰਟਰਸਟਿੰਗ ਆ ਵੀ ਜੇ ਤੁਸੀਂ ਮੰਨ ਲਓ ਕਿ ਇਹ ਪਾਰਟ ਆਫ ਆ ਇਸ ਚੀਜ਼ ਦਾ, ਜੇ ਕਿਸੇ ਨੂੰ ਪਤਾ ਹੋਵੇ ਤੇ ਵੀ ਇਹ ਕੀ ਇਸ ਚੀਜ਼ ਦਾ ਪਾਰਟ ਆ ਵੀ ਮਤਲਬ ਚੋਰੀ ਹੀ ਕਰਨਾ ਵਾ ਸਾਰਾ ਕੁਛ, ਓਦਾਂ ਵੀ ਤੇ ਕਰ ਸਕਦੇ ਹਾਂ
0: ਆਪਾਂ,
1: ਜਾਂ ਫਿਰ ਸਾਡੇ ਮਨ ਦਾ ਚੋਰ ਆ, ਜਾਂ ਫਿਰ ਇਹ ਕਿਹਾ ਜਾਂਦਾ ਹੋਊਗਾ ਵੀ ਨਹੀਂ ਤੁਸੀਂ ਅਣਜਾਣ ਹੀ ਮਤਲਬ ਰੈਂਡਮ ਓਦਾਂ ਹੀ ਕੋਈ,
0: ਹਾਂ ਅਣਜਾਣ ਬੰਦਾ ਬਿਨਾਂ ਉਹ ਤੋਂ ਸ਼ਾਇਦ ਹੋਊਗਾ ਕਿ ਖੋਲੇ ਜਿਹਨੂੰ ਪਤਾ ਨਾ ਹੋਵੇ ਤੇਰੇ ਬਾਰੇ, ਮੇ ਬੀ ਇੱਦਾਂ ਹੋਊਗਾ।
1: ਨਹੀਂ ਪਰ ਵੀ ਇੱਦਾਂ ਮਕਸਦ ਤੇ ਸਿਰਫ ਇੰਨਾ ਹੀ ਆ ਫਿਰ ਵੀ ਜੇ
0: ਜੰਦਾ ਖਿਲਾਉਣਾ ਹੈ, ਜੰਦਾ ਖਿਲਾਉਣਾ
1: ਤੇ ਜਾਂ ਫਿਰ ਕਹਿ ਲਓ ਵੀ ਉਹ ਉਹ ਇੰਨਾ ਕੁ ਵੱਡਾ ਉਹ ਹੋਊਗਾ ਜਾਂ ਭਾਰ ਹੋਊਗਾ ਜਾਂ ਜੋ ਵੀ ਉਹਦੇ ਮਤਲਬ ਲੱਲਾ ਭੱਬਾ ਜੋ ਵੀ ਆ ਐਨੀਥਿੰਗ, ਵੀ ਉਹ ਫਿਰ ਸਾਰਾ ਜਿਹੜਾ ਉਹਦੇ 'ਚ ਟ੍ਰਾਂਸਫਰ ਹੋਊਗਾ।
0: ਬਿਲਕੁਲ ਇਦਾਂ ਇੰਟਰਸਟਿੰਗ ਇਦਾਂ ਡਰਾਉਂਦੇ ਹੁੰਦੇ ਆ ਜਿਹੜੇ
1: ਯਾਰ ਵੈਸੇ ਆਹ ਜਿਹੜਾ ਵਹਿਮ ਭਰਮ ਹੈ ਨਾ ਸੁੱਖ ਜੀ ਇੰਨਾ ਕੁ ਜ਼ਿਆਦਾ ਮਤਲਬ ਪਤਾ ਨਹੀਂ ਹੁਣ ਕੀ ਆ ਕੀ ਨਹੀਂ ਜਿਹੜੇ ਇੰਨਾ ਕੁ ਜ਼ਿਆਦਾ ਕਈਆਂ ਦੇ ਦਿਮਾਗ ਦੇ ਉੱਤੇ ਹਾਵੀ ਹੋ ਗਿਆ ਤੁਹਾਨੂੰ ਪਤਾ ਕਈ ਲੋਕ ਪ੍ਰਸ਼ਾਦ ਵੀ ਨਹੀਂ ਖਾਂਦੇ ਅੱਜ ਕੱਲ੍ਹ ਇਸ ਚੱਕਰ 'ਚ ਹੈ ਨਾ ਮਤਲਬ ਕਈਆਂ ਦੇ ਵਿੱਚ ਇੱਥੋਂ ਤੱਕ ਵਹਿਮ ਭਰਮ ਆ ਵੀ ਨਹੀਂ ਜੀ ਪ੍ਰਸ਼ਾਦ ਨਹੀਂ ਖਾਣਾ ਇਹ ਕਿਸੇ ਨੇ ਪਤਾ ਨਹੀਂ ਦੁੱਖ ਦਾ ਨਹੀਂ ਕਰਾਇਆ ਹੋਊਗਾ
0: ਮੇਰੇ ਇੱਕ ਕਲਾਇੰਟ ਮੈਨੂੰ ਥਰਸਡੇ ਨੂੰ ਆਏ ਮੇਰੇ ਕੋਲ ਉਹ ਖੀਰ ਲੈ ਕੇ ਆਏ ਸੀ ਮੇਰੇ ਲਈ ਨਾ ਉਹਨੇ ਘਰ ਖੀਰ ਬਣਾਈ ਹੋਣੀ ਆ ਉਹਨੇ ਮੈਨੂੰ ਕਿਹਾ ਕਿ ਮੈਂ ਖੀਰ ਲੈ ਕੇ ਆਈ ਹਾਂ ਹੈ ਨਾ ਮੈਂ ਕਿਹਾ ਅੱਛਾ ਠੀਕ ਆ ਉਹਨੇ ਮੈਨੂੰ ਦਿੱਤੀ ਅਤੇ ਮੈਂ ਲਿਆਂਦੀ ਹੁਣ ਤਿੰਨ ਜਣੇ ਬੈਠੇ ਹਾਂ ਅਸੀਂ ਨਾ ਇੱਕ ਮੈਂ ਇੱਕ ਪਹਿਲਾਂ ਮੇਰੇ ਕੋਲ ਕਲਾਇੰਟ ਬੈਠੀ ਇੱਕ ਤੀਜੀ ਆਈ ਅਤੇ ਮੈਂ ਹੁਣ ਮੈਂ ਕੀ ਕਰਾਂ ਮੈਂ ਤਿੰਨ ਕੌਲੀਆਂ ਦੇ ਵਿੱਚ ਪਾ ਕੇ ਦੇ ਦਿੱਤੀ ਉਹਨਾਂ ਨੂੰ ਅਤੇ ਤੀਜੀ ਨੇ ਖਾਧੀ ਨਹੀਂ ਇੱਦਾਂ ਮੈਂ ਨਹੀਂ ਮੇਰਾ ਨਾ ਮੈਨੂੰ ਇੱਦਾਂ ਮੈਨੂੰ ਇੱਦਾਂ ਨਾ ਕਰ ਕਰਕੇ ਉਹ ਜਿਹੜੀ ਖੀਰ ਲੈ ਕੇ ਆਈ ਸੀ ਉਹਦਾ ਛੋਟਾ ਸੀ ਕੰਮ ਉਹ ਖਾਧੀ ਹੁਣ ਡੱਬਾ ਧੋਤਾ ਮੈਂ ਉਹਦੇ ਵਿੱਚ ਕੁਛ ਮਠਿਆਈ ਪਈ ਸੀ ਘਰ ਉਹ ਪਾਈ ਅਤੇ ਉਹ ਚਲੇ ਗਏ ਅਤੇ ਉਹ ਜਿਹੜੀ ਪਹਿਲੀ ਬੈਠੀ ਸੀ ਉਹਦਾ ਲੰਬਾ ਕੰਮ ਸੀ ਉਹ ਮੈਨੂੰ ਕਹਿੰਦੀ ਤੂੰ ਕਿਉਂ ਖੀਰ ਖਾਧੀ ਅੱਜ ਵੀਰਵਾਰ ਆ ਕਹਿੰਦੀ ਅਤੇ ਉਹ ਤੈਨੂੰ ਲਈ ਚਿੱਟੀ ਚੀਜ਼ ਬਣਾ ਕੇ ਲੈ ਕੇ ਆਈ ਘਰੋਂ ਅੱਗੇ ਵੀ ਕਦੀ ਲੈ ਕੇ ਆਉਂਦੀ ਆ ਮੈਂ ਕਿਹਾ ਇੱਦਾਂ ਤਾਂ 20 ਵਾਰ ਮੈਂ ਉਹਨੂੰ ਚੀਜ਼ ਦਿੱਤੀ ਹੋਣੀ ਆ ਇੱਦਾਂ ਮਤਲਬ ਉਹ ਮੈਨੂੰ ਆਪਾਂ ਸ਼ੇਅਰ ਕਰਦੇ
1: ਤੁਹਾਡਾ ਚੱਲਦਾ ਰਹਿੰਦਾ ਆਪਸ ਵਿੱਚ
0: ਮੈਂ ਕਿਹਾ ਕਹਿੰਦੀ ਨਹੀਂ ਵੀਰਵਾਰ ਨੂੰ ਕਿਸੇ ਤੋਂ ਚਿੱਟੀ ਚੀਜ਼ ਨਹੀਂ ਲੈ ਕੇ ਖਾਈ ਦੀ ਮੈਂ ਕਿਹਾ ਉਹ ਕੋਈ ਗੱਲ ਨਹੀਂ ਜਿਹੜੀ ਖਾਧੀ ਸਵੇਰ ਨੂੰ ਬਾਹਰ ਆ ਜਾਣੀ ਹਾਜ਼ਮ ਹੋ ਜਾਣੀ ਮੈਂ ਕਿਹਾ ਕੋਈ ਟੈਨਸ਼ਨ ਉਹਨੇ ਖਾਧੀ ਨਹੀਂ ਤੁੰਜੋ ਜੀ ਮੈਂ ਉਹਦੀ ਖਾ ਲਈ ਮੈਂ ਕਿਹਾ ਚੱਲ ਦਵੋ
1: ਨਹੀਂ ਜੇ ਤਾਂ ਕੋਈ ਮੰਨ ਲਓ ਕੋਈ ਅਣਜਾਣ ਆ ਨਾ ਬੰਦਾ ਵੀ ਤੁਹਾਨੂੰ ਬਿਲਕੁਲ ਜਾਣਦਾ ਨਹੀਂ ਆ ਫਿਰ ਤੇ ਪਰ ਅਣਜਾਣ ਕੋਲੋਂ ਤਾਂ ਵੈਸੇ ਵੀ ਆਪਾਂ ਲੈ ਕੇ ਕਿੱਥੇ ਖਾਂਦੇ
0: ਉਹ ਤਾਂ ਆਪਾਂ ਉਹ ਵੈਸੇ ਵੀ ਨਹੀਂ ਖਾਂਦੇ ਹਾਂ
1: ਹਾਂ ਜਿਹੜਾ ਬੰਦਾ ਤੁਹਾਨੂੰ ਜਾਣਦਾ ਵਾ ਤੁਹਾਨੂੰ ਬੇਸਿਕਲੀ ਤਾਂ ਆਪਾਂ ਲਗਭਗ ਐਨਰਜੀ ਅਤੇ ਇੱਕ ਦੂਸਰੇ ਦੀ ਸਾਨੂੰ ਸਮਝ ਲੱਗ ਹੀ ਰਹੀ ਹੁੰਦੀ ਹੈ ਨਾ ਵੀ ਕਿਹੜਾ ਬੰਦਾ
0: ਕੌਣ ਕਿੰਨਾ ਕੁ ਕਰ ਸਕਦਾ
1: ਹਾਂ ਕਿੰਨਾ ਕੁ ਮੈਨੂੰ ਲੱਗਦਾ ਇਹ ਨਾ ਜ਼ਿਆਦਾਤਰ ਉਹਨਾਂ ਬੰਦਿਆਂ ਦਾ ਨਹੀਂ ਕੰਮ ਜਿਹੜੇ ਬਹੁਤ ਮਰੂੰ ਮਰੂੰ ਆਲਵੇਜ਼ ਭੁੱਖੂ ਭੁੱਖੂ ਕਰਦੇ ਆ ਵੀ ਅਸੀਂ ਇੱਥੋਂ ਵੀ ਦੁਖੀ ਉੱਥੋਂ ਵੀ ਦੁਖੀ ਅਸੀਂ ਨਮਾਣੇ ਅਸੀਂ ਮਾੜੇ ਮਤਲਬ ਉਹ ਜਿਹੜੀ ਨੈਗੇਟਿਵ ਗੱਲਾਂ ਜਿਨ੍ਹਾਂ ਦੇ ਵਿੱਚ ਹਮੇਸ਼ਾ ਤੁਹਾਨੂੰ ਸੁਣਨ ਨੂੰ ਮਿਲਦੀਆਂ
0: ਬਾਕੀ ਗੱਲ ਇਹ ਵੀ ਆ ਕਿ ਤੁਹਾਨੂੰ ਜੇ ਉਹਨੇ ਕੁਛ ਕਰਕੇ ਵੀ ਲੈ ਕੇ ਆਈ ਆਪਣੇ ਵੱਲੋਂ ਤੁਸੀਂ ਬਿਲੀਵ ਕਰਦੇ ਆ ਜੇ ਤੁਸੀਂ ਬਿਲੀਵ ਹੀ ਨਹੀਂ ਕਰਦੇ ਮੈਨੂੰ ਲੱਗਦਾ ਤੁਹਾਨੂੰ ਕੁਛ ਨਹੀਂ ਹੋਣਾ
1: ਬਿਲੀਵ ਅਸਲ ਮੈਨੂੰ ਲੱਗਦਾ ਆਪਾਂ ਕਰਦੇ ਜਾਂ ਨਹੀਂ ਕਰਦੇ ਪਰ ਜਿਹੜੇ ਆਹ ਲਾਗੂ ਜਿੱਦਾਂ ਮੰਨ ਲਓ ਉਹਨੇ ਤੁਹਾਨੂੰ ਕਹਿਤਾ ਇਹ ਚੀਜ਼ਾਂ ਜਿਹੜੀਆਂ ਨਾ ਇਹ ਛੋਟਾ ਜਿਹਾ ਅੰਸ਼ ਤੁਹਾਡੇ ਦਿਮਾਗ 'ਚ ਛੱਡ ਜਾਂਦੀਆਂ
0: ਜੀ ਜੀ ਜੀ
1: ਭਾਵੇਂ ਤੁਸੀਂ ਮੰਨ ਲਓ ਮੰਨਦੇ ਹੋ ਭਾਵੇਂ ਨਹੀਂ ਮੰਨਦੇ ਹੁਣ ਵੀਰਵਾਰ ਦਾ ਦਿਨ ਦੁਬਾਰਾ ਚਿੱਟੀ ਚੀਜ਼ ਆਊਗੀ ਇੱਕ ਵਾਰੀ ਤੁਹਾਡੇ ਦਿਮਾਗ 'ਚ ਉਹਦੀ ਫਿਰ ਗੱਲ ਆ ਜਾਣੀ ਇਹ ਇੱਦਾਂ ਗੱਲਾਂ
0: ਰਜਿਸਟਰ ਹੁੰਦੀਆਂ ਜੇ ਮੈਂ ਉਸ ਦਿਨ ਖਾ ਕੇ ਮੈਂ ਬਿਮਾਰ ਹੋ ਜਾਂਦੀ ਮੈਨੂੰ ਲੱਗਣਾ ਸੀਗਾ ਹਨਾ ਹਾਂ ਕਿ ਇੱਦਾਂ ਹੋ ਸਕਦਾ
1: ਨਹੀਂ ਬਿਮਾਰ ਨਹੀਂ ਹੁੰਦਾ ਬੰਦਾ ਇੱਦਾਂ ਦੇ ਜਾਦੂ ਤੂੰ ਨੇ ਖਾ ਕੇ ਉਹ ਤਾਂ ਕਮਲ ਜੇ ਘੁੱਟਣ ਲੱਗ ਪੈਂਦਾ ਉਹ ਨੋਟ ਕਰਿਓ ਪਿਓ ਤੇ
0: ਤੁਹਾਨੂੰ ਤਾਂ ਨਹੀਂ ਵੀਰਵਾਰ ਨੂੰ ਕਿਸੇ ਨੇ ਖੀਰ ਖਲਾਈ ਤੁਸੀਂ ਸਵੇਰ ਦੀਆਂ ਭੂਆ ਮਾਸੀਆਂ ਫੁੱਫੜ ਕੀ ਕੀਤੇ ਮੈਨੂੰ ਹੱਲੇ ਤੱਕ ਇੱਧਰ ਮੈਸੇਜ ਆਉਣ ਲੱਗੇ ਹੋ
1: ਕੀ ਮੈਸੇਜ ਆਈ ਜਾਂਦੇ
0: ਸਤਿ ਸ੍ਰੀ ਅਕਾਲ ਟਿਕਟੋਕ ਬਸ ਮੇਰੀ ਭੂਆ ਸੀ ਮੈਂ ਉਹਦੇ ਵਿੱਚ ਚੜੀ ਤੇ ਉਹ ਮੈਨੂੰ ਉਹਨੇ ਮੇਰੇ ਸਕੂਲ ਮੋਹਰੇ ਤਾਰ ਤਾ ਧੰਨਵਾਦ
1: ਇਹ ਕੀ ਚੀਜ਼ ਆ
0: ਇਹ ਬੀਬੀ ਬੜੀ ਮਸ਼ਹੂਰ ਆ ਟਿਕਟੋਕ ਤੇ ਉਹ ਬਸ ਇੱਦਾਂ ਕਹਿੰਦੀ ਆ
1: ਇੱਥੇ ਆਸਟ੍ਰੇਲੀਆ
0: ਇਹਨੇ ਪਤਾ ਨਹੀਂ ਕਿੱਥੇ ਆ ਉਹ ਕਹਿੰਦੀ ਬਾਹਰਲੇ ਕਿਸੇ ਦੇਸ਼ 'ਚ ਹੀ ਆ ਕਹਿੰਦੀ ਸੱਸ ਕਿੱਦਾਂ ਟਿਕਟੋਕ ਇੱਦਾਂ ਬੋਲਦੀ ਕਿੱਦਾਂ ਟਿਕਟੋਕ ਮੇਰੇ ਡੈਡੀ ਸੀ ਅਤੇ ਮੇਰੇ ਮੰਮੀ ਸੀ ਅਤੇ ਮੇਰੇ ਡੈਡੀ ਥੋੜ੍ਹੀ ਥੋੜ੍ਹੀ ਸ਼ਰਾਬ ਪੀਂਦੇ ਸੀ ਪਰ ਕੋਈ ਨਾ ਮੈਨੂੰ ਚੰਗੇ ਲੱਗਦੇ ਸੀ ਮੇਰੀ ਮੰਮੀ ਵੀ ਮਾਰਦੀ ਸੀ ਕਦੀ ਕਦੀ ਪਰ ਮੈਨੂੰ ਚੰਗੀ ਲੱਗਦੀ ਸੀ ਧੰਨਵਾਦ ਕਿੱਦਾਂ ਟਿਕਟੋਕ ਮੇਰੇ ਭੂਆ ਜੀ ਦੇ ਘਰ ਮੈਂ ਗਈ ਮੈਂ 13 ਸਾਲਾਂ ਦੀ ਸੀ ਉਹਨਾਂ ਨੇ ਮੈਨੂੰ 50 ਰੁਪਏ ਦਿੱਤੇ ਮੈਨੂੰ ਸੂਟ ਦਿੱਤਾ ਮੈਨੂੰ ਬਹੁਤ ਚੰਗਾ ਲੱਗਾ ਫਿਰ ਉਹ ਮੈਨੂੰ ਮੇਰੇ ਘਰ ਛੱਡ ਗਏ ਧੰਨਵਾਦ
1: ਨਹੀਂ ਤਾਂ ਆਪਣੇ ਲਈ ਆਸਾ ਕੀਤਾ ਉਹਨੂੰ ਵਿਚਾਰੀ ਨੂੰ ਕੋਈ ਉਹ ਨਹੀਂ ਆ
0: ਨਹੀਂ ਉਹ ਤਾਂ ਆਪਣੇ ਵੱਲੋਂ ਵਧੀਆ ਨਹੀਂ ਮੈਨੂੰ ਵਧੀਆ ਕਰਦੀ ਉਹਦੇ ਇੰਨੇ ਫੋਲੋਅਰਸ ਆ ਉਹਨੂੰ ਇੰਨੇ ਲਾਈਕਸ ਆਉਂਦੇ ਰਣਜੋਤ ਜੀ
1: ਅੱਛਾ ਉਹ ਸਟਾਰ ਆ
0: ਹਾਂ ਮੈਂ ਕਹਿੰਦੀ ਹਾਂ ਕਿ ਜ਼ਰੂਰੀ ਨਹੀਂ ਹੈਗਾ ਤੁਹਾਨੂੰ ਸਟਾਰ ਬਣਨ ਲਈ ਤੁਸੀਂ ਕੋਈ ਬਹੁਤ ਜ਼ਿਆਦਾ ਤੁਹਾਨੂੰ ਕੁਛ ਲਸ਼ਮ ਪਸ਼ਮ ਕੋਈ ਕਰਨਾ ਪੈਂਦਾ ਤੁਸੀਂ ਆਪ ਜਿੱਦਾਂ ਦੇ ਵੀ ਹੈਗੇ ਉੱਦਾਂ ਦੇ ਵੀ ਤੁਸੀਂ ਸਟਾਰ ਬਣ ਸਕਦੇ
1: ਮਤਲਬ ਇਹਦਾ ਇੱਕ ਹਿਸਾਬ ਹੈ ਨਾ ਜਾਂ ਤਾਂ ਤੁਸੀਂ ਬਿਲਕੁਲ ਹੀ ਕਮਲੀਆਂ ਮਾਰੋ ਜਾਂ ਫਿਰ ਬਹੁਤ ਹਾਈ ਲੈਵਲ ਦੀ ਇੰਟੈਲੀਜੈਂਸ ਹੋਵੇ
0: ਸਾਡੇ ਵਾਲਿਆਂ ਦਾ ਕੋਈ ਨਹੀਂ
1: ਦਰਮਿਆਨੇ ਦਾ ਨਹੀਂ ਕੁਛ ਦਰਮਿਆਨੇ ਦਾ ਕੋਈ ਹਾਲ ਨਹੀਂ
0: ਸਾਡੇ ਵਾਲਿਆਂ ਦਾ ਕੋਈ ਫੋਲੋਅਰ ਨਹੀਂ ਹੈਗਾ ਸਾਡੇ ਵਾਲਿਆਂ ਦਾ ਜਦੋਂ ਫੋਲੋਵਰ 4 ਵਧਣੇ ਸ਼ੁਰੂ ਹੁੰਦੇ ਆ ਉਦੋਂ ਸਾਡੇ ਵਰਗਿਆਂ ਨੂੰ ਅਪਾਇੰਟਮੈਂਟਾਂ ਜ਼ਿਆਦਾ ਆ ਜਾਂਦੀਆਂ ਸੀ ਉੱਧਰ ਵੀ ਜੀ ਉਹ ਜੀ
1: ਤੁਹਾਡੇ ਫੋਲੋਵਰ ਪਤਾ ਕਿੱਦਾਂ ਵਧਣੇ ਤੂੰ ਕਿਸੇ ਦਿਨ ਕਿਸੇ ਦੇ ਗਲਤ ਵਾਲ ਕੱਟ ਕੇ ਕਹੋ ਸੋਰੀ ਟਿਕਟੋਕ
0: ਮਤਲਬ ਸਹੀ ਕੰਮ ਨਾ ਦੱਸਿਓ ਤੁਸੀਂ ਆਇਓ
1: ਤੇ ਚੱਲਦੇ ਹੀ ਇੱਦਾਂ ਦੇ ਆ ਮੈਂ ਆ ਜਾਊਂਗਾ ਚਲੋ ਮੈਨੂੰ
0: ਕਰੋ ਤੁਹਾਡੇ ਉੱਪਰ ਲਿਫਟ ਮੈਂ
1: ਹਮੇਸ਼ਾ ਵਧੀਆ ਕਟਾਉਣਾ ਉਹਨਾਂ ਕਿ ਹੋਰ ਕਮਿਊਨਿਟੀ ਦਾ ਵਾ
0: ਸੀਰੀਅਸ ਲੈ ਕੇ
1: ਹੁਣ ਮੈਂ ਇੱਥੇ ਵੀ ਗੱਲ ਧਿਆਨ ਨਾਲ ਕਰਿਆ ਕਰਨੀ ਆ ਤੁਹਾਨੂੰ ਪਤਾ ਹੋਰ ਕਮਿਊਨਿਟੀ ਤੱਕ ਵੀ ਗੱਲ
0: ਪਹੁੰਚਦੀ ਆ
1: ਮੈਂ ਰਾਤੀ ਉਹ ਸਾਡੇ ਜਿਹੜੇ ਗਵਾਂਢੀ ਸੀ ਨਾ ਤੇ ਉਹ ਹੁਣ ਤਾਂ ਪਹੁੰਚੀ ਹੁਣ ਤਾਂ ਚੱਲ ਕਮਿਊਨੀਕੇਸ਼ਨ ਚੱਲੀ ਰਹੀ ਹੈ ਨਾ
0: ਹੁਣ ਤਾਂ ਪਹੁੰਚ ਗਏ ਟੈਨਸ਼ਨ ਨਾ ਲਓ
1: ਹਾਂ ਤੇ ਨਹੀਂ ਆਪਾਂ ਕਿਹੜੀ ਗਲਤ ਕਰਦੇ ਹਾਂ ਤੇ ਉਹ ਘਰ ਵੇਚ ਕੇ ਚੱਲੇ ਆ ਨਾ ਵੀਤਨਾਮੀ ਜਾ ਤੇ ਉਹ ਰਾਤੀ ਉਹ ਮੈਨੂੰ ਆਵਾਜ਼ ਮਾਰ ਲਈ ਉਹਨੇ ਕਹਿੰਦੇ ਇੱਦਾਂ ਆਪਾਂ ਘਰ ਲਾਇਆ ਵਾ ਵੇਚਣਾ ਹੈ ਨਾ ਤੇ ਉਹਨੂੰ ਬਜ਼ੁਰਗਾਂ ਨੂੰ ਆਉਂਦੀ ਨਹੀਂ ਆ ਭਾਸ਼ਾ ਜਿੱਦਾਂ ਮੈਂ ਅੱਗੇ ਵੇਖਦੇ ਦੱਸਿਆ ਤੇ ਉਹ ਉਹਨਾਂ ਆਪਣੀ ਵੱਲੋਂ ਆਵਾਜ਼ ਬੂਜ ਮਾਰ ਕੇ ਤੇ ਉਹ ਹਲਵਾ ਕਰਨ ਡੇ ਵੀ ਅਸੀਂ ਹੁਣ ਚੱਲ ਜਾਣਾ ਵਾ ਜਾਂ ਬੋਰਡ ਜਾਂ ਵਿਖਾਵੇ ਮੈਨੂੰ ਵੀ ਤਾਂ ਹੈ ਨਾ ਵੀ ਘਰ ਜਾਂ ਫਿਰ ਉਹਦਾ ਇਹ ਹੋਊਗਾ ਵੀ ਕੋਈ ਬਾਇਰ ਹੋਊਗਾ ਤੇ ਦੱਸਿਓ ਜਾਂ ਕਿੱਦਾਂ ਹੈ ਨਾ ਉਹ ਬੜੇ ਪਿਆਰ ਨਾਲ ਮਿਲਦਾ ਵਾ ਬਜ਼ੁਰਗ ਹੈ ਨਾ ਅਤੇ ਮੈਂ ਯਾਰ ਮੈਨੂੰ ਸਮਝ ਨਹੀਂ ਲੱਗਣ ਦੀ ਫਿਰ ਉਹ ਮਤਲਬ ਆਪਣੀ ਵੱਲੋਂ ਹੋਰ ਗੱਲਾਂ ਦੱਸਦਾ ਅਤੇ ਬਾਕੀ ਦੀਆਂ ਤੁਹਾਨੂੰ ਸਮਝ ਨਹੀਂ ਲੱਗਦੀਆਂ ਹੈ ਨਾ ਅਤੇ ਮੈਂ ਉਹਨੂੰ ਇਸ਼ਾਰਾ ਕੀਤਾ ਮੈਂ ਵੀ ਆਪਣੇ ਮੁੰਡੇ ਨੂੰ ਆਵਾਜ਼ ਮਾਰ ਅੰਦਰੋਂ ਹੈ ਨਾ ਅਤੇ ਉਹਦੇ ਮੁੰਡੇ ਨੇ ਬਾਹਰ ਆਇਆ ਅਤੇ ਉਹਨੇ ਮੈਨੂੰ ਦੱਸਿਆ ਕਹਿੰਦਾ ਵੀ you talk about my dad on radio couple of times ਮੈਂ ਤੈਨੂੰ ਕਿਹਦਾ ਪਤਾ ਵਾ ਤੇ ਕਹਿੰਦਾ ਉਹਨੇ ਥੈਂਕ ਯੂ ਮੈਨੂੰ ਬਹੁਤ ਵਧੀਆ ਲੱਗਾ ਤੁਸੀਂ ਮੇਰੇ ਡੈਡ ਬਾਰੇ ਗੱਲ ਕੀਤੀ ਉੱਥੇ ਤੁਸੀਂ ਗਾਰਡਨ ਬਾਰੇ ਗੱਲ ਕੀਤੀ ਜਾਂ ਜੋ ਵੀ ਆਪਾਂ ਕੀਤੀਆਂ ਹੋਣਗੀਆਂ ਮੈਂ ਬਹੁਤੀ ਡਿਟੇਲ 'ਚ ਨਹੀਂ ਗਿਆ ਮੈਂ ਆਪਣੇ ਕੀ ਦੱਸਿਆ ਹੋਣਾ
0: ਸਾਨੂੰ ਡਰ ਵੀ ਲੱਗਦਾ ਨਾ
1: ਹਾਂ ਉਹ ਕਹਿੰਦਾ ਮੇਰਾ ਕੋਈ ਕੁਲੀਗ ਆ ਉਹ ਤੁਹਾਡਾ ਵੈਨ ਖਲੋਤੀ ਸੀ ਨਾ ਸਾਹਮਣੇ ਤੇ ਉਹ ਕਹਿੰਦਾ ਮੇਰਾ ਕੁਲੀਗ ਆ ਤੇ ਉਹ ਤੁਹਾਡਾ ਵਾਲਾ ਰੇਡੀਓ ਸੁਣਦਾ ਵਾ ਤੇ ਉਹਨੇ ਕਹਿੰਦਾ ਮੈਨੂੰ ਦੱਸਿਆ ਵੀ ਤੁਹਾਡੇ ਡੈਡ ਬਾਰੇ ਉੱਥੇ ਗੱਲਾਂ ਕਰਦੇ ਸੀ ਉਹਨੂੰ ਹੀ ਉਹ ਲਾਗੇ ਬੰਨੇ ਕਿਤੇ ਰਹਿੰਦਾ ਹੋਣਾ ਉਹ ਕਹਿੰਦਾ ਵੀ ਉਹਨੂੰ ਪਤਾ ਸੀ ਵੀ ਅਸੀਂ ਤੁਹਾਡੇ ਘਰ ਦੇ ਸਾਹਮਣੇ ਰਹਿੰਦੇ ਹਾਂ ਤੇ ਇਸ ਕਰਕੇ ਗੱਲ ਜਿਹੜੀ ਉਹ
0: ਵਾਲਾਂ
1: ਦੀ ਗੱਲ ਕਰ ਰਹੇ ਹਾਂ ਤੁਹਾਡਾ ਚੇਤਾ ਹੋ ਗਿਆ ਮਾੜਾ ਮੈਂ ਤੁਹਾਨੂੰ ਸਾਫ ਲਾਵਾਂ ਤੁਹਾਡਾ ਤੁਹਾਡਾ ਕੰਮ ਹੈ ਚੇਤਾ ਕਰਾਉਣਾ
0: ਵਾਲਾਂ ਦੀ ਗੱਲ ਕਰਦੇ ਸੀਗੇ ਕਿ ਟਿਕਟੋਕ ਦੇ ਜਿਹੜੇ ਫੋਲੋਵਰ ਆ ਉਹ ਤਾਂ ਨਹੀਂ ਵੱਧਦੇ ਕਰਕੇ ਤੁਸੀਂ ਕਿਸੇ ਦੇ ਗਲਤ ਵਾਲ ਕੱਟ ਕੇ ਕਿਹੋ ਵੀ ਆ ਲਓ ਟਿਕਟੋਕ ਮੈਂ ਵਾਲ ਗਲਤ ਕੱਟ ਦਿੱਤੇ
1: ਤਾਂ ਤੁਸੀਂ ਦੇਖ ਮੈਂ ਹੋਰ ਕਿਸੇ ਕਮਿਊਨਿਟੀ ਦਾ ਬੰਦਾ
0: ਹੀ ਮੈਂ ਚੇਤੇ ਦੀ ਗੱਲ ਆ ਮੈਂ ਨਗਰਿਆ ਕਰੋ
1: ਹੋਰ ਕਮਿਊਨਿਟੀ ਦਾ ਬੰਦਾ ਹੈ ਮੈਂ ਉਹਦੇ ਕੋਲ ਵਾਲ ਕਟਾਉਣ ਚਲ ਗਿਆ
0: ਜੀ
1: ਤੇ ਉਹ ਫਸਟ ਟਾਈਮ ਵਾਲ ਕਟਾਉਣ ਗਿਆ ਉਹ ਮੈਨੂੰ ਕਹਿੰਦਾ ਵੀ ਮੈਂ ਨਾ ਉਹਦਾ ਫੋਟੋ ਖਿੱਚ ਕੇ ਨਾ ਅਤੇ ਮੈਂ ਆਪਣੇ ਕੋਲ ਸੇਵ ਕਰ ਲੈਂਦਾ ਅਤੇ ਨੈਕਸਟ ਟਾਈਮ ਵੀ ਤੇਰੇ ਇੱਦਾਂ ਦੇ ਕੱਟੂੰਗਾ ਮੈਂ ਨਹੀਂ ਕੋਈ ਲੋੜ ਨਹੀਂ
0: ਮੈਂ ਇੱਦਾਂ ਦੇ ਕਟਾਉਣੇ ਨਹੀਂ
1: ਤੂੰ ਮੈਂ ਟੈਨਸ਼ਨ ਨਾ ਲੈ ਜਾਂ ਤਾਂ ਮੈਂ ਗਾਹ ਆਉਣਾ ਹੀ ਤੇਰੇ ਕੋਲ ਜਾਂ ਮੈਂ ਵੀ ਤੈਨੂੰ ਇਹ ਲਾਮਾ ਨਹੀਂ ਆਉਂਦਾ ਕੋਈ ਟੈਨਸ਼ਨ ਨਾ ਲੈ ਤੂੰ ਸੋ ਅੱਜ ਦਾ ਵਿਸ਼ਾ ਵੀ ਇਹਨਾਂ ਰੀਲਾਂ ਦੇ ਉੱਤੇ ਹੀ ਰਹੂਗਾ ਜੀ ਅੱਜ ਦਾ ਵਿਸ਼ਾ ਜਿਹੜਾ ਵਾ ਉਹ ਇਹਨਾਂ ਟੂਣੇ ਟੱਪਿਆਂ ਦੇ ਉੱਤੇ ਕੀ ਤੁਸੀਂ ਵੀ ਯਕੀਨ ਕਰਦੇ ਹੋ ਕਿ ਜਾਂ ਫਿਰ ਤੁਹਾਨੂੰ ਵੀ ਕੋਈ ਇੱਦਾਂ ਦਾ ਕੋਈ ਇੰਸੀਡੈਂਟ ਇੱਥੇ ਤੁਹਾਡੇ ਨਾਲ ਵਾਪਰਿਆ ਵਾ ਜਾਂ ਤੁਸੀਂ ਕੀ ਵਧੇਰੇ ਜਾਣਦੇ ਹੋ ਕੀ ਮਾਨਤਾ ਵਾ ਇਹ ਮਤਲਬ ਵਾਕਈ ਆ ਹੁਣ ਆ ਜਿਹੜਾ ਗਾਣਾ ਜਿਹਾ ਵੀ ਆਪਾਂ ਲਾਇਆ ਸੀ ਇਹਦੇ ਵਿੱਚ ਉਹ ਵਿਖਾਉਂਦੇ ਆ ਵੀ ਉਹ ਇੱਧਰੋਂ ਉਹਨੇ ਪਾਣੀ ਦੇ ਛਿੱਟੇ ਮਾਰੇ ਉੱਧਰੋਂ ਉਸੇ ਬੰਦੇ ਦੇ ਉੱਤੇ ਜਾ ਕੇ ਮੂੰਹ ਦੇ ਉੱਤੇ ਵੱਜੇ ਇੱਧਰੋਂ ਉਹਨੇ ਸੂਈ ਘਬੋਈ ਉੱਧਰੋਂ ਜਾ ਕੇ ਉਹਦੇ ਵੀ ਮਤਲਬ ਕਿ ਵਾਕਈ ਇੱਦਾਂ ਹੁੰਦਾ ਹੋਊਗਾ
0: ਬੜਾ ਹੁੰਦਾ ਹੁੰਦਾ ਸੀ ਨਾ ਰੰਜੋਤ ਜੀ ਦਬੁੜੀਆਂ ਨੇ ਸਵੇਰ ਨੂੰ ਉੱਠ ਕੇ ਕਹਿਣਾ ਜਦੋਂ ਬੇੜੇ ਸੌਂਦੇ ਹੁੰਦੇ ਸੀ ਕਿ ਤੁਹਾਡੇ ਅੰਕਲ ਸੁੱਤੇ ਸੀ ਸਿਰਫ ਉਹਨਾਂ ਦੇ ਮੰਜੇ ਦੇ ਆਲੇ ਦੁਆਲੇ ਖੂਨ ਦੇ ਛਿੱਟੇ ਸੀਗੇ ਤੁਸੀਂ ਸੁਣੀ ਨਾ ਇੱਦਾਂ ਦੀਆਂ ਗੱਲਾਂ ਬੜੀਆਂ ਕਰਦੀਆਂ ਹੁੰਦੀਆਂ ਸੀ
1: ਅੰਕਲ ਦੇ ਭਾਵੇਂ ਗਾੜ ਹੋਇਆ ਤੁਸੀਂ ਵੇਖੋ ਕਦੀ ਵਿਹਲੜ ਬੰਦੇ ਨੂੰ ਕੋਈ ਟੂਣਾ ਟਾਣਾ ਨਹੀਂ ਹੁੰਦਾ ਹੈ ਨਾ ਸਾਰੇ ਸਾਰਾ ਕੁਛ ਜਿਹੜਾ ਉਹ ਕੰਮ ਵਾਲੇ ਬੰਦੇ ਨੂੰ ਹੁੰਦਾ ਵਾ ਮਾਫ਼ੀ ਚਾਹੁੰਦਾ ਆਪਾਂ ਟਾਈਮ ਹੋ ਗਿਆ ਅਸ਼ੋਕ ਜੀ ਬ੍ਰੇਕ ਦਾ ਵੀ ਨਹੀਂ ਤੁਸੀਂ ਚੇਤਾ ਕਰਾਇਆ ਇੱਕ ਬ੍ਰੇਕ ਲੈ ਕੇ ਆਪਾਂ ਵਾਪਸੀ ਕਰਦੇ ਹਾਂ ਆ ਕੇ ਫਿਰ
0: ਸੁਣਦੇ ਹਾਂ
1: ਰੇਡੀਓ ਹਾਂਜੀ 1674 AM
2: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
3: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं। अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार मेलबर्न द्वारा अधिकृत।
4: टेंशन टेंशन मेरी टेंशन
5: की हुआ
4: थे इमिग्रेशन दे इन्ने पंगे ने यार मुकदे ही नहीं।
5: काका जी टेंशन छोड़ो, फोन चको, कॉल करो VY इमिग्रेशन नू, जिथे इमिग्रेशन एक्सपर्ट हरपाल सिंह बाजवा, इम्प्लॉयर स्पॉन्सर, पार्टनर या पेरेंट्स या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-503-503
4: या 90-77-97-33
5: या ईमेल info@vyimmigration.com.au।
4: याद रखो 9077-9733।
5: VY Immigration and Education Consultant,
4: हर कदम तुहाडे नाल।
6: On Roads Honors Campaign सिर्फ सीमित समय लई। हुन नवा BYD कार ले आओ शानदार ड्राइव अवे ऑफर्स दे नाल। BYD C-Line 7 Premium सिर्फ $54,990, BYD C-Line 8 Dynamic FWD सिर्फ $56,990 ते BYD Shark 6 Premium सिर्फ $57,900। एक खास ऑफर 1 अगस्त to 30 सितंबर 2026 तक ऑर्डर करन वाले लई है। डिलीवरी 31 अक्टूबर 2026 तक। हो जानकारी ले आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD ऑन रोड्स ऑन अस। कंडीशन अप्लाई।
7: सोना चाहिदा,
8: भरोसा चाहिदा,
7: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
9: अपने सपनों का घर बनाए रिवर वॉक में, जो है डेवलपमेंट विक्टोरिया का एक प्रोजेक्ट। वैरवी के दिल में स्थित इस जीवंत और स्थापित कम्युनिटी का हिस्सा बने। शॉपिंग, ट्रांसपोर्ट और पार्कलैंड के पास आपका नया घर। रिवर वॉक प्राइमरी स्कूल और एस्पायर अर्ली एजुकेशन एंड किंडरगार्टन से सिर्फ पैदल दूरी पर है। यहाँ अलग अलग प्लॉट साइज उपलब्ध है, केवल 5% डिपॉजिट के साथ खरीदे। अधिक जानकारी और अपनी रुचि दर्ज करने के लिए आज ही विजिट करें myriverwalk.com.au।
10: Orbit Homes अपने इरादियां वांग सिर्फ इमारत नहीं, बल्कि अपने हर एक ग्राहक ले बनाउंदे ने उन्हां दे सुपने आदा एक मजबूत कर। हाउस एंड लैंड एक्सपर्ट्स Orbit Homes अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नु 0433-280-252 ते 0433-280-252 ते।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਜਨਗਣਨਾ ਦੀ ਰਾਤ 11 ਅਗਸਤ ਮੰਗਲਵਾਰ ਸੀ। ਹਰ ਘਰ ਲਈ ਜਨਗਣਨਾ ਪੂਰੀ ਕਰਨੀ ਲਾਜ਼ਮੀ ਹੈ। ਜਨਗਣਨਾ ਪੂਰੀ ਕਰਨ ਲਈ ਹਾਲੇ ਵੀ ਸਮਾਂ ਹੈ। census.abs.gov.au/punjabi ਤੇ ਜਾਓ ਜਾਂ 1-800-181-227 ਤੇ ਫੋਨ ਕਰੋ। ਆਸਟ੍ਰੇਲੀਆਈ ਅੰਕੜਾ ਬਿਊਰੋ, ਕੈਨਬਰਾ ਵੱਲੋਂ ਅਧਿਕਾਰਤ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
6: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅਤੇ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀ ਹਾਂ ਮੇਰੇ ਨਾਲ ਨੇ ਸੁੱਖ ਪਰਵਾਨ
1: ਜੀ ਹਾਂ ਬਿਲਕੁਲ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਟੂਣੇ ਟੱਪਿਆਂ ਦੇ ਉੱਤੇ ਕੀ ਤੁਸੀਂ ਟੂਣੇ ਟੱਪੇ ਅੱਜ ਤੱਕ ਕਹਿੰਦੇ ਹੁੰਦੇ ਸੀ ਨਾ ਰਣਜੋਤ ਜੀ ਕਿ ਟੂਣਾ ਟੱਪਣਾ ਨਹੀਂ ਹੈਗਾ ਕਿ ਟੂਣਾ ਜੇ ਤੁਸੀਂ ਕੀਤਾ ਦੇਖ ਲਿਆ ਤਾਂ ਉੱਥੇ ਪਿੱਛੇ ਨੂੰ ਵਾਪਸ ਆ ਜਾਓ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਜਿਹੜੇ ਸਾਰੇ ਟੂਣੇ ਚੁਰਸਤਿਆਂ 'ਚ ਕਾਹਤੇ ਹੁੰਦੇ ਆ ਜੋ ਵੀ ਚੀਜ਼ਾਂ ਆ ਚੁਰਸਤਿਆਂ ਦੇ ਵਿੱਚ ਹੀ ਹੁੰਦੀਆਂ ਨਾ ਜਿਹੜੇ ਰਾਹ ਜਿੱਦਾਂ ਮਤਲਬ ਜਿਹਨੂੰ ਆਪਾਂ ਜਿਹਨੂੰ ਚਾਰੇ ਪਾਸੇ ਰਸਤਾ ਹੋਵੇ ਨਾ ਅਤੇ ਉੱਥੇ ਕਰਦੇ ਆ ਅਤੇ ਮੋਸਟਲੀ ਚਮੁਖੀ ਆ ਦੀਵਾ ਹੀ ਬਾਲਦੇ ਆ ਜਿਸ ਦੀਵੇ ਦੇ ਚਾਰ ਮੂੰਹ ਹੁੰਦੇ ਆ
0: ਮੈਂ ਕੁਛ ਹੋਊਗਾ ਸਿਗਨੀਫਿਕੈਂਸ ਕਿਉਂਕਿ ਉਹ ਚਾਰ ਚੁਰਸਤਾ ਫਿਰ ਚਾਰੇ ਪਾਸੇ ਨੂੰ ਰਾਹ ਨਿਕਲਦੇ ਆ
1: ਹਨਾ ਹਾਂ ਕਹਿੰਦੇ ਨੇ ਟੂਣਾ ਕਿਸੇ ਪਾਸੇ ਨੂੰ ਤਾਂ ਨਿਕਲੇ
0: ਨਹੀਂ ਇਹਦੇ ਪਿੱਛੇ ਕੋਈ ਨਾ ਕੁਛ ਤਾਂ ਹੋਊਗਾ
1: ਬਿਲਕੁਲ ਹੋਣਾ
0: ਲੌਜਿਕ ਤਾਂ ਹੋਊਗਾ ਜਿਹਦੇ ਕਰਕੇ ਨਹੀਂ ਤਾਂ ਫਿਰ ਉਹ ਵੀ ਤਾਂ ਕਹਿ ਸਕਦੇ ਆ ਵੀ ਜਿੱਥੇ ਮਰਜ਼ੀ ਤੁਸੀਂ ਭਾਵੇਂ ਆਪਣੇ ਘਰੇ ਬਾਲ ਲਓ ਕਰ
1: ਬੰਦ ਦਰਵਾਜ਼ੇ ਖੋਲਣ ਵਾਲਾ ਹਿਸਾਬ ਹੋ ਗਿਆ ਨਾ ਕਿ ਚਾਰੇ ਪਾਸੇ ਚਾਰੇ ਰਾਹ ਖੁੱਲੇ ਹੋਣ ਹਨਾ
0: ਹਾਂ ਉੱਥੇ ਤਾਂ ਵੀ ਪੈਂ ਪੁਆਂ ਵਿੱਚ ਆਪਾਂ ਦੀਵੇ ਵਾਲਾ ਤਾਂ ਨਹੀਂ ਮੈਂ ਕਦੀ ਵੇਖਿਆ ਪਰ ਉਹ ਦੂਸਰੇ ਝਾੜੂ ਜਿਹੜਾ ਉਹ ਜ਼ਰੂਰ ਮੈਂ ਵੇਖਿਆ ਖਿਲ ਰਿਹਾ ਉਹ ਤਾਂ ਆਮ ਹੀ ਇੱਕ ਸਾਡੇ ਚੌਂਕ ਹੁੰਦਾ ਸੀ ਉੱਥੇ ਆਮ ਹੀ ਖਿਲ ਰਿਹਾ ਹੁੰਦਾ ਹੈ
1: ਝਾੜੂ ਲੂਣ ਲੱਗਦਾ
0: ਇੱਕ ਲੂਣ ਤਾਂ ਚਲੋ ਪਤਾ ਨਹੀਂ ਲੱਗਦਾ ਇੱਕ ਸਪੈਸੀਫਿਕ ਏਰੀਆ ਜਿਹਾ ਹੁੰਦਾ ਉਹਦੇ ਲਾਗੇ ਬੰਨੇ ਦਾ ਮੰਨ ਲਓ ਜਿਹੜਾ ਕੋਈ ਬਾਬਾ ਜਿਹਾ ਹੋਊਗਾ ਹੈ ਨਾ ਅਤੇ ਉਹਦੇ ਫਿਰ ਇਹ ਚੱਕਰ ਹੋਊਗਾ ਵੀ ਉਹ ਉਹਦੀ ਫੇਵਰੇਟ ਮਾਂਜਾ ਵਾ ਕੇ ਉਹਦਾ ਫੇਵਰੇਟ ਤਾਲਾ ਵਾ ਕੇ ਉਹਦਾ
1: ਫੇਵਰੇਟ
0: ਮਤਲਬ ਕਿਹੜੇ ਹਿਸਾਬ ਦੇ ਨਾਲ ਕਰਾਉਂਦਾ ਅਤੇ ਚਲੋ ਤੁਸੀਂ ਵੀ ਹੁਣ ਉਹ ਸਾਡਾ ਸੈਗਮੈਂਟ ਜਿਹਦੇ ਵਿੱਚ ਤੁਸੀਂ ਵੀ ਕਾਲ ਕਰ ਸਕਦੇ ਹੋ ਅਤੇ ਤੁਸੀਂ ਵੀ ਪਾ ਸਕਦੇ ਹੋ ਸਾਂਝ ਤੁਸੀਂ ਵੀ ਦੱਸ ਸਕਦੇ ਹੋ ਭਾਈ ਤੁਹਾਡਾ ਕੀ ਵਾਹ ਵਾਸਤਾ ਕਿਤੇ ਪਿਆ ਕਿ ਬਾਕੀ ਤੁਹਾਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਦੇ ਨਾਲ ਕੋਈ ਅਸਰ ਪੈਂਦਾ ਵਾ ਕਿ ਤੁਹਾਨੂੰ ਲੱਗਦਾ ਵਾ ਵੀ ਇਹਨਾਂ ਚੀਜ਼ਾਂ ਦੇ ਨਾਲ ਬੰਦਾ ਵਾਕਈ ਕਿਤੇ ਕੋਈ ਤਰੱਕੀ ਕਰ ਜਾਂਦਾ ਜਾਂ ਤੁਸੀਂ ਆਸ ਪਾਸ ਜਿਹੜੇ ਬੰਦਿਆਂ ਨੂੰ ਚਲੋ ਜਾਣਦੇ ਹੋ ਚਲੋ ਇਹ ਤਾਂ ਆਪਾਂ ਸਾਡੀ ਮੱਤ ਤੋਂ ਬੜੀਆਂ ਵੱਡੀਆਂ ਚੀਜ਼ਾਂ ਨੇ ਸੁੱਖ ਜੀ ਆਪਾਂ ਇੰਨਾ ਕਹਿ ਸਕਦੇ ਹਾਂ ਵੀ ਜਿਹੜੇ ਤੁਹਾਡੇ ਲਾਗੇ ਬੰਨੇ ਤੁਹਾਨੂੰ ਪਤਾ ਹੋਊਗਾ ਪਿੰਡਾਂ ਦੇ ਵਿੱਚ ਤਾਂ ਆਮ ਆਪਾਂ ਜਾਣਦੇ ਹੀ ਹਾਂ ਅਤੇ ਮੈਂ ਵੀ ਜਿੰਨਾ ਕੁ ਜਾਣਦਾ ਵਾਂ ਕੋਈ ਕਿਤੇ ਕੋਈ ਫਰਕ ਨਹੀਂ ਪੈਂਦਾ ਉੱਥੇ ਤਾਂ ਉੱਥੇ ਹੁੰਦਾ ਬੰਦਾ ਕਿਉਂਕਿ ਇੰਨਾ ਕੁ ਜ਼ਰੂਰ ਮੈਂ ਵੇਖਿਆ ਵੀ ਬੰਦਾ ਆਪਣੀ એનર્ਜੀ ਸਾਰੀ ਇੱਧਰ ਹੀ ਲਾ ਪੈਂਦਾ ਉਹ ਕੰਮ ਜਿਹੜਾ ਤੁਸੀਂ ਆਪਣੇ ਪਰਿਵਾਰ 'ਤੇ ਲਾਉਣਾ ਸੀ ਆਪਣੇ ਆਪ ਨੂੰ ਤੁਸੀਂ ਤਰੱਕੀ ਵੱਲ ਪੜ੍ਹਾਈ ਵੱਲ ਜੋੜਨਾ ਸੀ ਜਾਂ ਫਿਰ ਮਿਹਨਤ ਵੱਲ ਜੋੜਨਾ ਸੀ ਉਹ ਤੁਸੀਂ ਇੱਧਰ ਜੋੜ ਛੱਡਿਆ ਅਤੇ ਉਹਦੇ ਵਿੱਚ ਸਾਨੂੰ ਪਤਾ ਹੀ ਆਪਾਂ ਕੀ ਖੱਟਿਆ ਕੀ ਉਹ ਤੋਂ ਸੋ ਆਪਣੇ ਆਸ ਪਾਸ ਤੁਸੀਂ ਝਾਤੀ ਮਾਰ ਕੇ ਵੇਖ ਸਕਦੇ ਹੋ ਵੀ ਉਹ ਬੰਦੇ ਤੁਹਾਨੂੰ ਲੱਗਦਾ ਵਾ ਵੀ ਉਹ ਉਹਨਾਂ ਦੇ ਵਿੱਚੋਂ ਕੋਈ ਸਿਰਫ ਇਹੋ ਕੁਛ ਹੀ ਕਰਕੇ ਅਤੇ ਗਾਂਹ ਪਤਾ ਨਹੀਂ ਕਿੱਥੇ ਨਿਕਲ ਗਿਆ ਵਾ ਕੀ ਕਰ ਗਿਆ
1: ਜੀ
0: ਅਤੇ ਉਹਨਾਂ ਦੇ ਪੈਰਲਰ ਆਪਾਂ ਉਹ ਬੰਦੇ ਵੇਖ ਲੈਂਦੇ ਜਿਹੜੇ ਬਹੁਤ ਮਿਹਨਤ ਕਰਦੇ ਆ ਜਾਂ ਜਿਹਨਾਂ ਨੇ ਮਿਹਨਤ ਕੀਤੀ ਤੁਹਾਡੇ ਸਾਹਮਣੇ ਉਹਨਾਂ ਦੀਆਂ ਵੀ ਐਗਜ਼ਾਮਪਲਾਂ ਹੋਣਗੀਆਂ
1: ਬਿਲਕੁਲ
0: ਹੈ ਨਾ ਅਤੇ ਆਸਟ੍ਰੇਲੀਆ ਦੇ ਕੀ ਨੇ ਸੂਰਤ ਹਾਲ ਕਿਉਂਕਿ ਜਿੰਨਾ ਜਿੰਨਾ ਤੁਸੀਂ ਜਾਣੀ ਜਾਂਦੇ ਜੀ ਉਹਨਾਂ ਨਾਲ ਸਾਨੂੰ ਨਾ ਇੱਕ ਵੈਸੇ ਤੁਹਾਨੂੰ ਲੱਗਦਾ ਸੀ ਵੀ ਇੱਕ ਸਟੇਜ 'ਤੇ ਜਦੋਂ ਵੀ ਇਹ ਸਾਰੀਆਂ ਚੀਜ਼ਾਂ ਆਪਾਂ ਪਿੱਛੇ ਛੱਡ ਆਏ ਹਾਂ
1: ਇੱਕ ਵਾਰੀ ਤਾਂ ਲੱਗਦਾ ਸੀ ਰਣਜੋਤ ਜੀ ਜਦੋਂ ਨਵੇਂ ਨਵੇਂ ਆਏ ਸੀ
0: ਲੱਗਦਾ ਵੀ ਆਪਾਂ ਮੱਖੀਆਂ ਮੱਛਰ ਟੂਣੇ ਟੱਪੇ ਆ ਸਾਰੀਆਂ ਚੀਜ਼ਾਂ ਹੈ ਨਾ ਵੀ ਉੱਥੇ ਨਹੀਂ ਹੋਣੀਆਂ ਸਾਰਾ ਕੁਛ ਹੀ ਹੈਗਾ
1: ਵੀ ਸਾਰਾ ਕੁਛ ਆ ਗਿਆ ਦੁਬਾਰਾ ਹਾਂ
0: ਸਾਡਾ ਕਿੰਨਾ ਤਕੜਾ ਵਹਿਮ ਹੀ ਸਾਡਾ ਵੀ ਦੁਨੀਆਂ ਦੇ ਪਰਲੇ ਕੋਨੇ 'ਤੇ ਪਤਾ ਨਹੀਂ ਕੀ ਵੱਸਦਾ ਕਿੱਦਾਂ ਦੇ ਲੋਕ ਨੇ ਕਿੱਦਾਂ ਉਹਨਾਂ ਦੀਆਂ ਮਾਨਤਾਵਾਂ ਨੇ ਅਤੇ ਹਾਲੇ ਹੋ ਸਕਦਾ ਸਾਡੇ ਬੜੇ ਸਾਰੇ ਸੁੱਖ ਜੀ ਵਹਿਮ ਹੋਣ ਜਿਹੜੇ ਅੱਗੇ ਚੱਲ ਕੇ ਟੁੱਟ ਜਾਣ
1: ਰਣਜੋਤ ਜੀ ਮੈਨੂੰ ਲੱਗਦਾ ਸਾਨੂੰ ਇਹ ਵਹਿਮ ਹੈ ਕਿ ਇਕੱਲਾ ਸਿਰਫ ਜਿਹੜਾ ਬਲੈਕ ਮੈਜਿਕ ਆ ਜਾਂ ਹਾਇਆ ਟੂਣੇ ਟੱਪੇ ਆ ਇਹ ਸਿਰਫ ਇੰਡੀਆ 'ਚ ਹੀ ਆ ਜਿੱਥੇ ਬੰਦੇ ਆ ਉੱਥੇ ਹੈਗਾ ਹੀ ਹੈਗਾ ਇਹ
0: ਹਾਂ ਹਰ ਥਾਂ 'ਤੇ ਬਿਲਕੁਲ
1: ਚਾਈਨੀਜ਼ ਕਮਿਊਨਿਟੀ ਦੇ ਵਿੱਚ ਬਹੁਤ ਆ ਇਹ
0: ਜਿਥੇ ਪਹਿਲੇ ਜਦੋਂ ਆਏ ਹਾਂ ਉਦੋਂ ਰਹਿੰਦੇ ਹੁੰਦੇ ਹਾਂ ਘਰ ਚ ਤੇ ਉੱਥੇ ਉਹਨਾਂ ਨੇ ਪਿਛਲੇ ਪਾਸੇ ਇੱਕ ਉਹਦੇ ਹੁੰਦੀ ਸੀ ਜਿੱਦਾਂ ਛੱਪਰ ਜੀ ਪਾਈ ਸੀ ਉਹਨਾਂ ਨੇ ਜਿਵੇਂ ਪਰਗੋਲਾ ਤੇ ਨਹੀਂ ਪਰ ਪ੍ਰੋਪਰ ਜਿੱਦਾਂ ਕਮਰੇ ਜੇ ਟਾਈਪ ਹੀ ਜਿੱਦਾਂ ਗਰਾਜ ਜਿਹਾ ਟਾਈਪ ਬਣਾਇਆ ਹੁੰਦਾ ਕਿਸੇ ਨੇ ਨਾ ਵੀ ਉਹ 'ਚ ਰਿਪੇਅਰ ਰਪੂਰ ਜੀ ਜਿੱਦਾਂ ਕਰਦੇ ਉਸ ਟਾਈਪ ਜਿਹਦਾ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਗੁੱਡੀਆਂ ਲਮਕਾਈਆਂ ਸੀ ਅਤੇ ਉਹਨਾਂ ਦੇ ਵਿੱਚ ਜਿੱਦਾਂ ਇੱਥੇ ਉਹ ਵੀ ਕਰਦੇ ਨਾ ਸੂਈਆਂ ਜਿਹੀਆਂ ਮਾਰਦੇ ਗੁੱਡੀਆਂ 'ਚ ਉੱਦਾਂ ਦੀਆਂ ਗੁੱਡੀਆਂ ਨਾਲ ਉਹਨਾਂ ਨੇ ਉੱਥੇ ਰੱਖੀਆਂ ਸੀ ਉਹ ਸਾਨੂੰ ਤਾਂ ਪਤਾ ਨਹੀਂ ਹੁੰਦਾ ਸਾਨੂੰ ਅਸੀਂ ਪਹਿਲਾਂ ਸ਼ੁਰੂ ਸ਼ੁਰੂ 'ਚ ਉਦੋਂ ਸਟੂਡੈਂਟ ਲਾਈਫ 'ਚ ਹੁੰਦੇ ਹਾਂ ਤਾਂ ਅਸੀਂ ਸ਼ੁਰੂ ਸ਼ੁਰੂ 'ਚ ਇਹ ਸੋਚਦੇ ਰਹੇ ਵੀ ਇਹ ਇਹਨਾਂ ਨੇ ਨਾ ਬੈਕ 'ਤੇ ਕਿਸੇ ਵੇਲੇ ਆਪਣੇ ਨਿਆਣਿਆਂ ਦਾ ਕਮਰਾ ਬਣਾਇਆ ਹੋਊਗਾ ਸ਼ਾਇਦ ਉਹ ਤਾਂ ਬਾਅਦ 'ਚ ਵਾਹਵਾ ਚਿਰ ਬਾਅਦ ਕੋਈ ਆਇਆ ਘਰ ਜਿਹਨੂੰ ਮਾੜਾ ਮੋਟਾ ਪਤਾ ਸੀ ਅਤੇ ਉਹ ਕਹਿੰਦਾ ਵੀ ਨਹੀਂ ਇਹ ਤਾਂ ਉਹ ਆ
1: ਬਲੈਕ ਮੈਜਿਕ
0: ਹਾਂ ਵੀ ਇਹਦੇ ਵਿੱਚ ਵੇਖੋ ਸੂਈਆਂ ਵੱਜੀਆਂ ਹੋਣੀਆਂ ਅਤੇ ਉਹਦੇ ਵਾਕਈ ਵੇਖਿਆ ਤਾਂ ਉਹਦੇ ਵਿੱਚ ਸੂਈਆਂ ਵੱਜੀਆਂ ਸੀ
1: ਅਤੇ ਉਹ ਕਰਦਾ ਆਇਆ ਸੀ ਪਿੱਛੋਂ ਪਤਾ ਤਾਂ ਉਹਨੂੰ ਹੋਣਾ ਜਿਹਨੇ ਉਹਨਾਂ ਵਾਹ ਵਾਸਤਾ ਜਿਹਦਾ ਪਿਆ ਹੋਊਗਾ
0: ਆ ਕਿਤੇ ਕਿਸੇ ਵੇਲੇ ਚਲੋ ਕੋਈ ਮੰਨ ਲਓ ਕਿਸੇ ਨੂੰ ਜਾਣਕਾਰੀ ਹੁੰਦੀ ਆ ਕੋਈ ਪੁਰਾਣਾ ਆਇਆ ਹੁੰਦਾ ਵਾ ਜਾਂ ਕੋਈ ਕਿੱਦਾਂ ਹੁਣ ਚੇਤਾ ਨਹੀਂ ਮੈਨੂੰ ਇਹ ਵੀ ਨਹੀਂ ਪਤਾ ਵੀ ਕੌਣ ਸੀ ਕਿੱਦਾਂ ਸੀ ਪਰ ਇਹ ਵੀ ਜਿੰਨਾ ਚਿਰ ਉਹ ਚੀਜ਼ਾਂ ਆਪਣੇ ਨਹੀਂ ਸ਼ਾਇਦ ਹੈਗੀਆਂ ਜਾਂ ਪਤਾ ਨਹੀਂ ਉਹਨਾਂ ਚੀਜ਼ਾਂ ਦਾ ਨਹੀਂ ਪਤਾ ਆਪਣੇ ਤੇ ਮਾਂਜੇ ਤੇ ਤਾਲੇ
1: ਤੇ ਆਪਣੇ ਵੱਲ ਇਹ ਨਹੀਂ ਸੀਗਾ ਇਹ ਬੰਗਾਲ ਦਾ ਆ
0: ਜਿਹੜਾ ਗੁੱਡੀਆਂ
1: ਵਾਲਾ ਹਾਂ ਗੁੱਡੀਆਂ ਵਾਲਾ ਜਿਹੜਾ ਸੂਈਆਂ ਮਾਨੀਆਂ ਇਹ ਬੰਗਾਲੀ ਜ਼ਿਆਦਾ ਮਤਲਬ ਬੰਗਾਲ 'ਚ ਜ਼ਿਆਦਾ ਹੈ ਇਹ ਚੀਜ਼
0: ਓਕੇ
1: ਇਹ ਵਾਲਾ ਟੂਣਾ
0: ਇੱਥੇ ਮੈਂ ਸੁਣਿਆ ਕਾਫੀ ਆ
1: ਹਾਂ
0: ਇੱਥੇ ਆ ਜਿਹੜੇ ਉਹ ਆਪਣੇ ਨੇ ਜਿਹੜੇ ਅਫਰੀਕਨ ਉਹਨਾਂ ਦੇ ਵਿੱਚ ਕਹਿੰਦੇ ਬਹੁਤ ਆ
1: ਓਕੇ ਜਦੋਂ ਆਪਣੇ ਦੀਵਾਲੀ ਹੁੰਦੀ ਹੈ ਨਾ ਉਹ ਉਹਨਾਂ ਦਾ ਵੀ ਕੋਈ ਤਿਉਹਾਰ ਹੁੰਦਾ ਹੈ ਜਦੋਂ ਉਹ ਦੁਰਗਾ ਪੂਜਾ ਪਹਿਲਾਂ ਕਰਦੇ ਆ ਉਹਨਾਂ ਦਿਨਾਂ ਦੇ ਵਿੱਚ ਨਾ ਉਹਨਾਂ ਦੇ ਇੰਨਾ ਕੁ ਜ਼ਿਆਦਾ ਮਤਲਬ ਬਲੈਕ ਮੈਜਿਕ ਚੱਲਦਾ ਆ ਬੰਗਾਲ ਦੇ ਵਿੱਚ ਜਿੱਦਾਂ ਮੇਰੇ ਕੋਈ ਫੈਮਿਲੀ ਮੈਂਬਰ ਸੀਗੇ ਉੱਥੇ ਸੀਗੇ ਜੋਬ ਦੇ ਲਈ ਤਾਂ ਉਹ ਦੱਸਦੇ ਸੀਗੇ ਕਿ ਉਹਨਾਂ ਦਿਨਾਂ ਦੇ ਵਿੱਚ ਤਾਂ ਸੜਕਾਂ 'ਤੇ ਤੁਹਾਨੂੰ ਆਮ ਮਤਲਬ ਤੁਹਾਨੂੰ ਜਾਦੂ ਟੂਣੇ ਕਰਦੇ ਲੋਕ ਦਿਸਦੇ ਆ ਉੱਥੇ ਉਸ ਟਾਈਮ 'ਤੇ ਲਾਈਕ ਅੱਜ ਤੋਂ ਕਹਿ ਲਓ 20 ਸਾਲ ਪਹਿਲਾਂ ਦੀ ਗੱਲ ਦੱਸਦੇ ਸੀਗੇ ਉਦੋਂ ਉੱਥੇ ਸੀਗੇ ਉਹ ਕਿ ਹਾਂ ਉਹਨਾਂ ਦਿਨਾਂ ਵਿੱਚ ਤਾਂ ਟੂਣੇ ਆਮ ਹੁੰਦੇ ਉੱਥੇ ਮਤਲਬ ਆਹ ਗੁੱਡੀਆਂ ਹੋ ਗਈਆਂ ਮੀਟ ਹੋ ਗਿਆ ਕੱਚਾ ਇੱਦਾਂ ਦੀਆਂ ਚੀਜ਼ਾਂ ਨੂੰ
0: ਹਾਂ ਓਕੇ ਚਲੋ ਖੈਰ ਤੁਸੀਂ ਪਾ ਸਕਦੇ ਹੋ ਵੀ ਸਾਂਝ ਵੀ ਤੁਸੀਂ ਕੀ ਜਾਣਦੇ ਹੋ ਕੀ ਤੁਹਾਡਾ ਬਿਲੀਵ ਆ ਪਰਮਿੰਦਰ ਜੀ ਕਹਿੰਦੇ ਕਿ ਮੈਂ ਕਹਿੰਦੇ ਕਿ ਆਪਣੇ ਗਵਾਂਢੀ ਕਹਿੰਦੇ ਕਿ ਬਹੁਤ ਤੰਗ ਕੀਤੇ ਆ ਸਾਨੂੰ ਕਹਿੰਦੇ ਕਿ ਵਹੀ ਵਿੱਚ ਖੇਲਣ ਨਹੀਂ ਦਿੰਦੇ ਸੀ ਸਾਨੂੰ ਵਹੀ ਵਿੱਚ ਖੇਡਣ ਨਹੀਂ ਦਿੰਦੇ ਸੀ ਅਤੇ ਅਸੀਂ ਕਹਿੰਦੇ ਨੇ ਕਿ ਸੰਧੂਰ ਅਤੇ ਲਾਲ ਕੱਪੜੇ ਦੇ ਵਿੱਚ ਗੁੜ ਰੱਖ ਕੇ ਉਹਨਾਂ ਦੇ ਬੂਹੇ ਸਾਹਮਣੇ ਰੱਖ ਦਿੰਦੇ ਹੁੰਦੇ ਸੀ
1: ਬਹੁਤ ਮਤਲਬ ਇਹ ਜਿਹੜੀ ਸ਼ਰਾਰਤ ਆ ਇਹ ਯੰਗ ਜਿਹੜੇ ਮੁੰਡੇ ਹੁੰਦੇ ਸੀਗੇ ਨਾ ਉਹਨਾਂ ਦੀ ਮੋਸਟ ਫੇਵਰੇਟ ਹੁੰਦੀ ਸੀਗੀ ਜਿਹੜੇ ਮਤਲਬ ਜਦੋਂ ਮੈਂ ਕਹਾਂ ਕਿ ਜਿਹੜੇ 18-19 ਸਾਲਾਂ 20 ਵਾਲੇ 21 ਵਾਲੇ ਸੀ ਨਾ ਉਹਨਾਂ ਦੇ ਸਾਡੇ ਪਿੰਡ ਵੀ ਇੱਦੀ ਸਾਡੇ ਗੁਆਂਢੀਆਂ ਦੇ ਸੀਗੇ ਅਸੀਂ ਖੇਡਦੀਆਂ ਸੀ ਛੋਟੀਆਂ ਸੀਗੀਆਂ ਜਿੱਦਾਂ ਕਹਿ ਲਓ ਚਾਚੇ ਹਨਾ ਜਿਹੜੇ ਵੱਡੇ ਹੁੰਦੇ ਆ ਮੈਂ ਆਪਣੀ ਫਰੈਂਡ ਦੇ ਘਰ ਗਈ ਹੋ ਸੀਗੀ ਅਤੇ ਮੈਂ ਸ਼ਾਇਦ ਅੱਗੇ ਵੀ ਇਹ ਗੱਲ ਦੱਸੀ ਹੋਈ ਆ ਉਹਨਾਂ ਦੇ ਘਰ ਅਸੀਂ ਖੇਡਦੀਆਂ ਅਤੇ ਉਹ ਨਾ ਪਲਾਨ ਬਣਾਉਣ ਲੱਗੇ ਉਹ ਤਾਂ ਉਹਦੇ ਦੋਸਤ ਕਿ ਉਹਨਾਂ ਦੇ ਨਾ ਗੁਆਂਢੀ ਸੀਗੇ ਉਹ 9-7 ਬੜਾ ਲੜਦੀਆਂ ਹੁੰਦੀਆਂ ਸੀ ਅਲੱਗ ਅਲੱਗ ਸੀਗੀਆਂ ਕਹਿੰਦਾ ਕਈ ਦਿਨ ਹੋ ਗਏ ਯਾਰ ਮੱਖੀਆਂ ਮੱਛਰ ਹੀ ਨਹੀਂ ਉੱਡੇ ਉਹਨਾਂ ਮਤਲਬ ਇੱਦਾਂ ਕਿਹਾ ਅਤੇ ਸਾਨੂੰ ਪਤਾ ਨਹੀਂ ਲੱਗਾ ਮੱਖੀਆਂ ਮੱਛਰ ਕੀ ਉੱਡਦੇ ਹੁੰਦੇ ਆ ਕਹਿੰਦਾ ਚੱਲ ਉਡਾਉਣੇ ਅੱਜ ਹੈ ਨਾ ਅਤੇ ਰਾਤ ਨੂੰ ਅਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉਹ ਤਾਂ ਸਾਨੂੰ ਸਵੇਰ ਨੂੰ ਸਮਝ ਲੱਗੀ ਜਦੋਂ ਕੁੱਤੇ ਆ ਅਤੇ ਬਿੱਲਿਆ ਹੋਣ ਲੱਗੇ ਉਹਨਾਂ ਦੇ ਅਸੀਂ ਆ ਕੀ ਹੋਇਆ ਸਵੇਰੇ ਸਵੇਰੇ ਉੱਠਦੇ ਆਵਾਜ਼ ਜਿੱਦਾਂ ਜਾਗ ਵੀ ਨਾ ਗਰਮੀਆਂ ਜਿਹੀਆਂ ਦੇ ਦਿਨ ਉਹਦੇ ਨਾਲ ਹੀ ਆਈ ਜਦੋਂ ਗਾਲਾਂ ਦੇ ਨਾਲ ਹੈ ਨਾ ਅਸੀਂ ਕਿਹਾ ਇਹ ਕੀ ਹੋਇਆ ਬਾਹਰ ਮੰਮੀ ਕਹਿੰਦੀ ਉਹ ਲੜ ਪਈਆਂ ਲੈ ਫਿਰ ਲੜ ਪਈਆਂ ਹੈ ਨਾ ਉਹ ਬਾਹਰ ਨਿਕਲੇ ਉਹ ਖਿਲਾਰ ਕੇ ਬੈਠੀ ਸਾਰਾ ਟੂਣਾ ਜਿਹਾ ਨਾ ਅਤੇ ਫਿਰ ਸਾਨੂੰ ਸਮਝ ਲੱਗੀ ਕਿ ਅੱਛਾ ਹੁਣ ਦੱਸਣ ਜੋਗੇ ਹੈ ਨਹੀਂ ਮੰਮੀ ਨੇ ਫਿਰ ਜਾਣ ਨਹੀਂ ਦੇਣਾ ਉਹਨਾਂ ਦੇ ਘਰ ਖੇਡਣ ਕਿ ਉਹ ਤਾਂ ਇੱਦਾਂ ਦੇ ਆ ਹੈ ਨਾ ਅਤੇ ਮਤਲਬ ਹਜੇ ਵੀ ਮੈਂ ਹੁਣ ਕਈ ਵਾਰੀ ਦੱਸਦੀ ਹੁੰਦੀ ਹਾਂ ਕਿ ਉਹਨਾਂ ਨੇ ਕੀਤਾ ਸੀ ਉਹ ਟੂਣਾ ਅਤੇ ਮਤਲਬ ਉਹਨਾਂ ਕੋਈ ਟੂਣਾ ਵੀ ਨਹੀਂ ਜਾਣੀ ਉਹਨਾਂ ਨੇ ਇੱਕ ਨਾਰੀਅਲ ਲਿਆਂਦਾ $5-10 ਰੁਪਈਏ ਦਾ ਨਾਰੀਅਲ ਆਇਆ ਹੋਣਾ ਉਹ ਚੁੰਨੀ ਮੈਨਾਂ ਦਾ ਕੰਜਕਾਂ ਤੋਂ ਸਾਨੂੰ ਮਿਲਦੀ ਹੁੰਦੀ ਸੀ ਉਹ ਬਥੇਰੀਆਂ ਪਈਆਂ ਹੁੰਦੀਆਂ ਸੀ ਚੱਕ ਲਿਆ ਹੋਣੀ ਭਤੀਜੀ ਦੀ ਆਪਣੀ ਦੀ ਅਤੇ ਵਿੱਚ ਪਤਾ ਨਹੀਂ ਉਹਨਾਂ ਨੇ ਕੀ ਕੁ ਪਾ ਕੇ ਅਤੇ ਉਹ ਨੌਂ ਲੱਗੀ ਉਹ ਆਪਣੀ ਸੱਸ ਨੂੰ ਗਾਲਾਂ ਕੱਢਣ ਅਤੇ ਉਹ ਸੱਸ ਲੱਗੀ ਉਹ ਨੌਂ ਨੂੰ ਕਿ ਮੈਂ ਨਹੀਂ ਕੀਤਾ ਉਹ ਦੋਨਾਂ ਦੇ ਦਰਵਾਜ਼ਿਆਂ ਦੇ ਮੂਹਰੇ ਮਾੜਾ ਰੱਖਿਆ ਅਤੇ ਉਹਨਾਂ ਨੇ ਜੋ ਲੜਾਈ ਕੀਤੀ ਸਵੇਰੇ ਮਤਲਬ ਸੁੱਤੇ ਉੱਠਦੇ ਆਵਾਜ਼ ਲੜਾਈ ਉਹਨਾਂ ਦੀ ਤੋਂ ਸ਼ੁਰੂਆਤ ਹੋਈ ਅਤੇ ਉਹ ਮਤਲਬ ਸਾਰਾ ਹਫ਼ਤਾ ਲੜਦੀਆਂ ਰਹੀਆਂ ਵਿੱਚ ਹੱਲੇ ਜਿਹਾ ਲੈ ਕੇ ਜਿੱਦਾਂ ਹੁੰਦਾ ਨਹੀਂ ਭੁੱਸ ਜਿਹਾ ਉੱਠਦਾ ਵੀ ਇੱਕ ਦੂਜੇ ਨੂੰ ਦੇਖਦੀਆਂ ਫਿਰ ਲੜ ਪੈਂਦੀਆਂ ਫਿਰ ਗਾਲਾਂ ਕੱਢਣ ਲੱਗ ਜਾਂਦੀਆਂ ਸਾਡੇ ਵਰਗੇ ਫਿਰ ਬਾਹਰ ਜਾ ਕੇ ਖੜ੍ਹੇ ਹੋ ਕੇ ਦੇਖਦੇ ਫਿਰ ਪਤਾ ਲੱਗਾ ਅੱਛਾ ਵੀ ਇੱਦਾਂ ਲੜਾਈ ਵੀ ਕਰਾਈ ਜਾ ਸਕਦੀ ਕਿਸੇ ਦੀ
0: ਨਿੱਦਾਂ ਤਾਂ ਉਹ ਹੁੰਦਾ ਤਾਂ ਇਹੋ ਕੁਛ ਹੀ ਆ ਜਦੋਂ ਤੁਹਾਡੀ ਵੀਕਨੈਸ ਪਤਾ ਲੱਗ ਜਾਏ ਕਿਸੇ ਨੂੰ ਇਸੇ ਕਰਕੇ ਕਹਿੰਦੇ ਨਾ ਕਿ ਆਪਣੀ ਕੋਈ ਵੀ ਕਮੀ ਪੇਸ਼ੀ ਜਦੋਂ ਹਾਂ ਆਪਾਂ ਕਈ ਵਾਰੀ ਕਈ ਚੀਜ਼ਾਂ ਆਪਣਾ ਵਹਿਮ ਭਰਮ ਬੁਲਿੰਗ ਤਾਂ ਇੱਦਾਂ ਹੀ ਆ ਆਪਾਂ ਆਪ ਹੀ ਦੱਸ ਬਹਿੰਦੇ ਹਾਂ ਆਪਾਂ ਵੀ ਆਹ ਚੀਜ਼ ਤੋਂ ਆਪਾਂ ਚਿੜਦੇ ਹਾਂ ਆਹ ਚੀਜ਼ ਸਾਨੂੰ ਚੰਗੀ ਨਹੀਂ ਲੱਗਦੀ ਉਹੋ ਹੀ ਫਿਰ ਤੁਹਾਡੇ ਉਲਟਾ ਤੁਹਾਡੇ 'ਤੇ ਕੋਈ ਹਥਿਆਰ ਬਣ ਕੇ ਉਹਨੂੰ ਵਰਤਦਾ ਇੱਕ ਐਨਵਰਸਰੀ ਆ ਕਹਿੰਦੇ ਨੇ ਕਿ ਅੱਜ ਸਾਡੀ ਮੈਰਿਜ ਐਨਵਰਸਰੀ ਆਈ ਵਾਂਟ ਟੂ ਡੈਡੀਕੇਟ ਫਿਊ ਲਾਈਨਸ ਫੋਰ ਮਾਈ ਹਸਬੈਂਡ ਟੂਡੇ ਕਿ ਤੁਹਾਡੇ ਨਾਲ ਪਿਆਰ ਅਤੇ ਤੁਹਾਡੇ ਨਾਲ ਹੀ ਲੜਾਈ ਹੈ ਅੱਛਾ ਤੁਹਾਡੇ ਨਾਲ ਪਿਆਰ ਅਤੇ ਤੁਹਾਡੇ ਨਾਲ ਹੀ ਲੜਾਈ ਹੈ ਤੁਹਾਡੇ ਨਾਲ ਹੀ ਗਿਲੇ ਸ਼ਿਕਵੇ ਅਤੇ ਤੁਹਾਡੇ ਨਾਲ ਹੀ ਚੜ੍ਹਾਈ ਹੈ ਹੈਪੀ 10th ਈਅਰ ਆਫ ਅਸ ਥੈਂਕ ਯੂ ਕੋਇਸ ਜੈਜ਼ ਜੀ ਮੈਸੇਜ ਕਰਦੇ ਨੇ ਤੁਸੀਂ ਜਦੋਂ ਮੈਰਿਜ ਐਨਵਰਸਰੀ ਦਾ ਕਰਦੇ ਹੋ ਨਾ ਜੀ ਅਤੇ ਕੋਸ਼ਿਸ਼ ਕਰਿਆ ਕਰੋ ਦੋਵਾਂ ਜੀਆਂ ਦੇ ਨਾਂ ਲਿਖ ਦਿਆ ਕਰੋ
1: ਜੀ ਬਿਲਕੁਲ
0: ਉਹਦੇ ਵਿੱਚ ਫਿਰ ਥੋੜ੍ਹਾ ਜਿਹਾ ਮਤਲਬ ਸਾਨੂੰ ਲੱਗਦਾ ਵੀ ਅਧੂਰਾ ਜਿਹਾ ਮੈਸੇਜ ਹੈ ਨਾ
1: ਜੀ ਜੀ
0: ਤੇ ਧੰਨਵਾਦ ਤੁਹਾਡਾ ਮਿਹਰਬਾਨੀ
1: ਥੈਂਕ ਯੂ ਜੀ ਸਾਡਾ ਸ਼ੇਅਰ ਕਰਨ ਲਈ ਜੀ ਜੈਜ਼ ਜੀ ਥੈਂਕ ਯੂ ਡਬਲ ਡਿਜਿਟ ਤੁਹਾਡੇ ਹੋ ਗਏ ਆ ਪਰਮਾਤਮਾ ਕਰੇ ਇਹ ਟ੍ਰਿਪਲ ਹੋਣ ਅਤੇ ਤੁਸੀਂ ਐਂ ਹੀ ਹੱਸਦੇ ਵੱਸਦੇ ਰਹੋ, ਹੱਸਦੇ ਖੁਸ਼ ਰਹੋ ਅਤੇ ਸਾਨੂੰ ਆਪਣੇ ਜਿਹੜੀਆਂ ਤੁਹਾਡੀਆਂ ਖੁਸ਼ੀਆਂ ਸਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਦੇ ਰਹੋ। ਹੈਪੀ ਮੈਰਿਜ ਐਨੀਵਰਸਰੀ ਟੂ ਬੋਥ ਆਫ ਯੂ। ਦੂਜਿਆਂ ਦਾ ਸਾਨੂੰ ਨਾਮ ਨਹੀਂ ਪਤਾ ਜੈਸ ਜੀ, ਹੁਣ ਤੁਸੀਂ ਆਪੇ ਨਾਂ ਸਾਨੂੰ ਲੱਗ ਕੇ ਭੇਜ ਦਿਓ ਇੱਕ ਵਾਰੀ, ਤਾਂ ਕਿ ਸਾਨੂੰ ਲੱਗੇ ਲੱਗ ਕੇ ਅਸੀਂ ਬਰਥਡੇ ਵਿਸ਼ ਕਰ
0: ਰਹੇ
1: ਹਾਂ। ਦਿਮਾਗ ਫੋਗ ਹੋ ਜਾ,
0: ਇਸ ਤੋਂ ਪਹਿਲਾਂ ਕਿ ਜੈਸ ਦੇ ਨਾਲ ਵਰਸਿਸ ਨੂੰ ਜੈਸ ਲਾ ਲਈਏ,
1: ਇਸ ਤੋਂ ਪਹਿਲਾਂ ਕਿ ਸਾਡੇ ਦਿਮਾਗ ਜਿਹੜਾ ਫੋਗ ਹੋ ਜਾਣ, ਸਾਨੂੰ ਦੋਨਾਂ ਨੂੰ ਹੇ ਫੀਵਰ ਹੋਇਆ, ਹੁਣ ਜੈਸ ਜੈਸ ਤੁਸੀਂ ਆਪ ਲਾ ਲਿਓ। ਓਕੇ ਜੈਸ ਜੀ,
0: ਥੈਂਕ ਯੂ, ਥੈਂਕ ਯੂ ਜੀ। ਰਿਚਰਡ ਜੀ ਕਹਿੰਦੇ ਮੈਨੂੰ ਸੁੱਖ ਜੀ ਤਾਲਾ ਲੱਭ ਕੇ ਦਿਓ।
1: ਵਾਓ,
0: ਹਾਂਜੀ ਹਾਂਜੀ ਰਿਚਰਡ ਜੀ, ਕੀ
1: ਤੁਹਾਨੂੰ ਤਾਲਾ ਨਹੀਂ, ਮੈਂ ਤੁਹਾਨੂੰ ਬੋਟੀ ਲੱਭ ਕੇ ਦਊਗੀ, ਟੈਨਸ਼ਨ ਨਾ ਲਓ ਤੁਸੀਂ।
2: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਸਲਾਮ ਅਦਾਬ, ਨਮਸਤੇ,
0: ਸਤਿ ਸ਼੍ਰੀ ਅਕਾਲ ਰਿਚਰਡ ਜੀ।
1: ਇਹ ਮੇਰੀ ਕਾਪੀ ਨਹੀਂ ਕਰਨੀ ਰਿਚਰਡ ਜੀ,
2: ਅਬ ਆਪਕਾ ਸ਼ੋ ਹੈ ਤੋ ਆਪਕੋ ਹੀ ਤੋ ਕਾਪੀ ਕਰੇਂਗੇ।
1: ਮੈਂ ਸੁਬਹ ਬੱਚੋਂ ਕੀ ਕਾਪੀ ਕਰਤੀ ਹੂੰ, ਆਪ ਆ ਕੇ ਕਾਪੀ ਕਰਨੇ ਲੱਗੇ ਹੋ, ਇਹ ਅੱਛੀ ਬਾਤ ਨਹੀਂ।
2: ਬੱਚੋਂ ਕੀ ਬਹੁਤ, ਯੂ ਡੂ ਲੋਟ ਆਫ ਲੈਗ ਪੁਲਿੰਗ ਫॉर द ਕਿਡਸ।
1: ਨਹੀਂ, ਆਈ ਲਵ ਥੈਮ ਰਿਚਰਡ ਜੀ, ਲੈਗ ਪੁਲਿੰਗ ਇਜ਼ ਅ ਬੈਡ ਵਰਡ। ਕਿਉਂ ਉਨਕੀ ਮੰਮੀਓ ਕੋ ਮੇਰੇ ਪਿੱਛੇ ਬੈਠ ਡਾਲਣਾ ਚਾਹਤੇ ਹੋ?
0: ਹਿੰਦੀ ਰਹਿਣ ਦੇ।
1: ਹੁਣ ਇੱਦਾਂ ਦੀ ਜਿੱਦਾਂ ਦੀ ਰਿਚਰਡ ਜੀ ਹਿੰਦੀ ਬੋਲਦੇ, ਮੈਨੂੰ ਇੱਦਾਂ ਦੀ ਹਿੰਦੀ ਆਉਣੀ ਇਹਨਾਂ ਦੇ ਨਾਲ।
2: ਹਾਂਜੀ
0: ਹਾਂਜੀ ਰਿਚਰਡ ਜੀ,
2: ਹਾਂਜੀ,
0: ਲੱਭ ਕੇ ਦਈਏ ਤਾਲਾ ਤੁਹਾਨੂੰ।
1: ਰਿਚਰਡ ਜੀ ਨਹੀਂ ਆਏ ਸੀ ਉਸ ਦਿਨ?
0: ਕਿੱਥੇ?
1: ਆਪਣੇ ਇੱਥੇ
0: ਨਹੀਂ,
1: ਪੇਂਟਿੰਗ ਕਿਉਂ? ਮੈਂ ਸਪੈਸ਼ਲ ਸੁਜੈਸ਼ਨ ਮੈਂ ਦਿੱਤਾ ਸੀ, ਤਾਂ
0: ਪਾਰਟਨਰ ਨਹੀਂ ਲੱਭਣਾ ਨਾ ਕੋਈ।
2: ਲੱਭ ਕੇ ਨਹੀਂ ਦਿਆ ਤੁਮਨੇ ਮੁਝੇ ਤਾਲਾ, ਤੋ ਮੈਂ ਕੈਸੇ ਆ ਜਾਊਂ?
1: ਨਹੀਂ, ਆਪਕੇ ਪਾਸ ਇਤਨੇ ਤੋ ਪਾਰਟਨਰਸ ਹੈ, ਉਸਮੇ ਕਿਆ ਹੈ?
2: ਬਟ ਨਨ ਆਫ ਥੇਮ ਅੰਡਰਸਟੈਂਡ ਪੰਜਾਬੀ।
0: ਆਉਂਦਾ ਨਹੀਂ ਨਾ ਕੋਈ ਇਹਨਾਂ ਨਾਲ, ਹੈਗੇ
1: ਪਰ ਬੋਲਣਾ ਤੋ ਥਾ ਹੀ। ਐਸਾ ਮਤ ਕਹੋ ਰੰਜੋਤ ਜੀ, ਨਹੀਂ ਅੰਡਰਸਟੈਂਡ ਤੋ ਕਰਨਾ ਹੀ ਨਹੀਂ ਥਾ, ਅੰਡਰਸਟੈਂਡ ਤੋ ਸਿਰਫ ਇਸ਼ਾਰੇ ਕਰਨੇ ਦੇ ਨਾ।
2: ਅੱਛਾ, ਆਈ ਡਿਡਨਟ ਨੋ।
1: ਰਿਚਰਡ ਜੀ, ਪਿਆਰ ਕੀ ਭਾਸ਼ਾ ਚੁੱਪੀ ਹੋਤੀ ਹੈ, ਠੀਕ ਹੈ? ਪਿਆਰ ਵਹੀ ਪਿਆਰ ਕੀ ਭਾਸ਼ਾ ਚੁੱਪੋ,
0: ਪਿਆਰ ਕੀ ਭਾਸ਼ਾ ਯੂਠੀ ਆਸ਼ਾ।
1: ਐਸਾ ਨਹੀਂ ਹੈ, ਪਿਆਰ ਵੋ ਹੈ ਜੋ ਬਿਨਾਂ ਬੋਲੇ ਸਮਝੇ।
0: ਸ਼ਾਦੀਵਾਦੀ ਛੋੜੋ, ਆਪ ਨਾ ਟੀਵੀ ਪੇ ਦੇਖਾ ਕਰੋ ਮਾਸ਼ਾ,
1: ਔਰ ਪਿਆ ਕਰੋ ਸਾਥ ਮੇ ਮਾਚਾ,
2: ਮਾਚਾ
1: ਸਿਹਤ ਕੇ ਲਈ ਵੀ ਅੱਛਾ ਹੈ, ਸਪੈਸ਼ਲੀ ਹਾਰਟ ਕੇ ਲਈ। ਰਿਚਰਡ ਜੀ,
2: ਹਾਂ ਮਾਚਾ, ਆਈ ਹੈਵ ਨਾਟ ਟ੍ਰਾਈਡ ਇਟ, ਆਈ ਹੈਵ ਟ੍ਰਾਈਡ ਮਾਚਾ ਆਈਸ ਕ੍ਰੀਮ, ਬਟ ਕਿਆ ਇਟਸ ਅ ਵੀਟ?
0: ਹਾਂ ਵੀਟ ਹੀ ਹੈ,
2: ਵੀਟ ਹੀ ਹੈ, ਆਈ ਥਿੰਕ
0: ਵੀਟ ਹੀ ਹੈ। ਕਾਬੂਸ।
2: So anyways, coming to the topic,
0: ji,
2: this jadu tona to medieval time se chala raha, before Christ also, and especially in Europe and
1: ji.
2: South America and Africa
0: ji.
2: So main to kitne
0: inne charda Richard ji, inne charda chalda aa raha va, ko matlab hai ko jankari ki ide piche logic ki hai, waqai ye cheezan sardar hundiyan va ja odda hi chali jandiyan, ik passe ਕਰੀ ਜਾਂਦੇ ਆ ਚਿਰਾਂ ਤੋਂ ਚੱਲੀ ਜਾਣ ਡਿਆ, ਦੂਸਰੇ ਪਾਸੇ ਇੱਕ ਕਹੀ ਜਾਂਦੇ ਆ ਵੀ ਇਹ ਹੈ ਹੀ ਕੋਈ ਨਹੀਂ, ਇਹ ਤਾਂ ਕੋਈ ਨਹੀਂ ਭਾਈ, ਇੰਨੇ ਚਿਰ ਇਨਸਾਨ ਨੂੰ ਇਹੋ ਹੀ ਨਹੀਂ ਸਮਝ ਆਇਆ, ਮੁੱਢ ਕਦੀਮੋ ਵੀ ਐਵੇਂ ਨਹੀਂ ਜਾਏ, ਟਾਈਮ ਵੇਸਟ ਕਰੀ ਜਾਂਦੇ।
2: ਜਸਟ ਅ ਬਿਲੀਫ, ਇਟਸ ਜਸਟ ਅ ਬਿਲੀਫ, ਬਿਲੀਫ ਦਾ ਕੋਈ ਮੋਲ ਨਹੀਂ ਹੈ ਯਾਰ, ਦੇਰ ਇਜ਼ ਨੋ ਬੈਂਚਮਾਰਕ। ਸੋ ਆਈ ਐਮ ਸਪੈਸ਼ਲੀ ਇਨ ਆਸਟ੍ਰੇਲੀਆ, ਮੈਂ ਅਗਰ ਕਹੂੰ, ਦੇ ਲੋਟ ਆਫ ਜਿਪਸੀਜ਼ ਹੂ ਵੁੱਡ ਡੂ ਇਟ। ਸੋ ਅਗਰ ਆਪ ਫਾਰਮਰਸ ਮਾਰਕੀਟ ਵਗੈਰਾ ਮੇਂ ਜਾਓ ਸਵੇਰੇ ਸਵੇਰੇ, ਦੇ ਵੁੱਡ I mean,
1: subah subah mothe to jaye,
2: they urinate in the hand and they spread sprinkle around the stall, and I said, what the hell are you doing? Because I used to have a bread stall and a food,
0: okay,
2: and bread I used to send, and they're doing this. So I said, excuse me, this is these ko wo kafi pata dur dur tak fekte hain ki kisi ko nazar na lage aur sab uske wahan hai. So I wasn't shocked, but I was amazed ki itna openly wo log kar rahe hain, everyone is watching. So if you ever go to a farmer's market in the morning, this is a very normal ritual out there, that gypsies would come, urinate in their hands, and they'll sprinkle everywhere for good luck.
1: Oh,
0: okay.
2: Ki puri nazar matlab wahan se hat jaye.
1: I feel so sorry for you. No, sorry, nahi, sad for you. Aapne wo sprinkle bhi kare aur aapko partner abhi tak nahi mila.
0: ਨਹੀਂ, ਉਹ ਤੇ ਸਬਜ਼ੀਆਂ ਤੇ ਕੀਤਾ ਨਾ,
1: ਸਬਜ਼ੀ ਬਣਾਉਣ ਵਾਲਾ ਵੀ ਨਹੀਂ ਕੋਈ ਮਿਲਿਆ।
2: ਔਰ ਅਭੀ ਮੇਰੀ ਸਿਸਟਰ ਸ਼ੀ ਸਟਾਰਟਡ ਤੋ ਵੋ ਵਹਾਂ ਰਹਤੀ ਹੈ ਕਹਾਂ ਬਨਾਰਸ ਆਈ ਥਿੰਕ ਸੋ।
1: ਯੇ ਵੀ ਫੋਗੀ ਹੋ ਗਿਆ ਮੇਰੇ
2: ਸਾਥ। ਡਾਟਰ ਸਟੇਟਿੰਗ ਦੇ ਤੋ ਉਸਨੇ ਵਾ ਐਸਟ੍ਰੋਲੋਜੀ ਕੀਆ ਜਿਮਨੋਲੋਜੀ ਕੀਆ ਐਂਡ ਆਲ ਦੈਟ ਸੋ ਸ਼ੀ ਸੈਂਡ ਮੀ ਪਿਕਚਰਸ ਕਿ ਲੜਕੀ ਲਬੇਗੀ ਐਂਡ ਆਲ ਦੈਟ ਐਂਡ ਗੁੱਡ ਫੋਰਚੂਨ ਵਿਲ ਕਮ। ਤੋ ਮੰਡੇ ਕੋ ਮੁਝੇ ਬ੍ਰੇਸਲੇਟ ਆਏ ਐਂਡ ਵੈਨਸਡੇ ਕੋ ਮੇਰੇ ਕੋ ਇੱਕ ਦੋਸਤ ਫਰੈਂਡ ਆ ਗਏ ਜਿਸਨੇ ਤੀਨ ਸਾਲ ਸੇ ਮੇਰਾ ਪੈਸਾ ਲੈ ਰੱਖਾ ਹੈ ਸ਼ੀ ਗੇਵ ਮੀ 20% ਆਫ ਦੈਟ ਮਨੀ ਆਊਟ ਆਫ ਦਾ ਬਲੂ। ਮੈਨੇ ਕਿਹਾ ਵਾਹ। ਉਸਕੇ ਇਲਾਵਾ ਔਰ ਕੁਛ ਨਹੀਂ ਆਇਆ।
1: ਰਿਚਰਡ ਜੀ ਮੇਰੇ ਵੀ ਕਿਸੇ ਨੇ ਪੈਸੇ ਦੇਣੇ ਮੁਝੇ ਬ੍ਰੇਸਲੇਟ ਦੇ ਦੋ।
2: ਹਾਂ ਟੇਕ ਇਟ
1: ਹਰ ਰੋਜ਼ ਕਹਿੰਦੀ ਹੈ ਅਗਲੇ ਵੀਕ ਦੂੰਗੀ ਅਗਲੇ ਵੈਡਨਸਡੇ ਦੂੰਗੀ ਦੇ ਨਹੀਂ ਰਹੀ ਹੈ।
2: ਨਹੀਂ ਮੇਰਾ ਤਾਂ ਕਾਫੀ ਬੜਾ ਅਮਾਉਂਟ ਹੈ ਉਸਕਾ ਖਾਲੀ 20% ਮਿਲਿਆ ਅਭੀ।
0: ਹਾਂ ਵੱਡੇ ਅਮਾਉਂਟ ਦਾ 20% ਵੀ ਵੱਡਾ ਹੀ ਹੋਣਾ।
1: ਮੇਰੇ ਲਈ ਜਿੰਨਾ ਅਮਾਉਂਟ ਹੈ ਉਹ ਬਹੁਤ ਵੱਡਾ ਹੈ ਰਿਚਰਡ ਜੀ, ਤੁਹਾਡੇ ਲਈ ਤਾਂ ਉਹ ਮਾੜਾ ਹੀ ਮੋਟਾ ਹੋਣਾ ਹੈ।
2: ਨੋ ਨੋ and then I have got so many friends who wear these crystals and three of them had a fall in August itself and Mittu was one of them. Mittu had a terrible fall in a restaurant. And another friend Monica who's here, she had a fall. Another friend Juhi and tino ke sir mein aur face mein chot laga. So that is a coincidence ki how it happened. तीन अलग अलग जगह में हैं और तीनों को क्या कहते हैं दे फेल फेस डाउन फर्स्ट
1: जी।
2: तो वो कह रहे हैं कि जादू टोना किसी ने कर दिया और नजर उतारनी पड़ेगी एंड ऑल दैट आई सेड व्हाट रबिश जस्ट वॉक प्रॉपर्ली
0: और ये
1: वॉक प्रॉपर्ली व्हाट रबिश वॉक प्रॉपर्ली
0: वॉक प्रॉपर्ली
1: आप नहीं डिगोगे वॉक प्रॉपर्ली
0: हैव विटामिंस डाइट प्रॉपरली। रिचर्ड जी आप जैसे सुख जी बोल रही थी कि बंगाल में बहुत होता है, आपका है एक्सपीरियंस कोई? आप तो जाते रहते हो।
2: तो मेरे घर में मेरे नेफ्यू को ही वाज अ वेरी फिट गाय इन स्पोर्ट्स एंड ऑल, तो उसके पेट्स में बहुत क्रैम्प्स वगैरह आते थे फॉर नो रीजन एंड क्या कहते हैं we did all scans, we did all kind of ultrasound and kuch bhi solution nahi aa raha tha and then one and he's only 10 years old and one child specialist in UK
1: teacher ji ek piche andheri chal rahi
0: hai sir ye aapke piche hai jahan dusre jo caller hai unke piche hai problem
2: dusre caller ki piche
0: ha bhai jehde dusre caller ne tu please mute kar lo jahan fir mainu kattna paina tada phone filhal 326 प्लीज म्यूट कर लो। हाँ जी
1: थैंक यू।
2: हाँ जी तो क्या कहते हैं
1: तो क्रैम्प्स आ रहे थे। हाँ जी
2: हाँ सो माय वन चाइल्ड साइकोलॉजिस्ट नॉट साइकोलॉजिस्ट सर्जन इन यूके टोल्ड पीटर दैट शॉन माय नेफ्यू इज ओनली 10 वी नीड टू ऑपरेट हिज टेस्टिकल्स बिकॉज़ हिज टेस्टिकल्स आर जॉइंट एंड आई सेड व्हाट उससे क्रैम्प्स कैसे बिकॉज़ ही वाज अ गुड सॉकर प्लेयर ही वाज गुड इन ऑल स्पोर्ट्स। तो मैंने पीटर को कहा देयर इज नो सच थिंग प्लीज गेट अ सेकंड ओपिनियन एंड इन द मीन टाइम हम घर में क्रिसमस था तो मॉम डैड का घर रेनोवेट करके पेंट वर्क करा रहे थे तो मॉम के बेड के नीचे एक कॉपर स्नेक मिला एंड इन उस स्नेक में मॉली लपटा हुआ था सब जगह।
1: नहीं जिंदा स्नेक?
2: नो कॉपर स्नेक।
1: कॉपर स्नेक ओके ओके ओके
2: या and usme molly and then I told the caretaker please take it and throw it in the running water or something or throw it to someone. They said nahi dada ye black magic hai because he was from Calcutta.
1: So
2: maine kaha we don't believe in all this black magic aur maine kaha hamare ghar mein kaun karega black magic. So kehte hai ek hai main janta hu kisne kiya hai to kehte hum iska ilaaj karega and ever since that black snake is gone Sean did not have any problem with the cramps or any surgery. Nothing was required. So I don't know whether it's true or not, but after that copper snake was found and thrown, Sean has been perfectly fit and now he's what 19 years old.
1: Oh nice ji.
2: So pata nahi maine kabhi personally wo nahi kiya jaise mere upar bhi क्या कहते हैं लोगों ने क्या ब्लैक मैजिक किया एंड आई हैव टू स्टॉप ईटिंग पोर्क एंड दिस गाय हु टोल्ड मी he is a Fauji and he is called Thantan Gopal Baba, so he doesn't charge anything. And he said, aapke upar black magic kiya and you should stop eating pork. And that, I said, I don't believe in all this, I'm sorry. But that man, he cured my aunt who was having piles since childhood. And he cured quite a few people in my family. And I was just sitting there. And he called me and he said, ki aapke upar black magic hua hai and you should stop eating pork. And
1: तो रिचर्ड जी क्या बड़ी प्रॉब्लम है पोक छोड़ के शादी हो रही है छोड़ो
0: नहीं गल नहीं
2: बिकॉज़ ही सेड कि आपके मैरिज लाइफ में प्रॉब्लम होगी
1: पहले की बात है मुझे लगा अभी बोल रहे हैं
2: पहले की बात है तो मैंने छोड़ दिया था उसके बाद बट कुछ ऐसा हुआ नहीं
0: कोई फर्क नहीं है उस चीज के नाल थैंक यू रिचर्ड जी
1: थैंक यू रिचर्ड जी
2: ओके जी ओके जी सात श्री अकाल रिचर्ड जी कला
0: थैंक यू इदे नाल रिलेटेड एक मैं अक्सर जदों इदा ए विषय चलदा ते मैनूं एक कहानी याद आ जांदी है मैं मंकी पाव किद्दां मंकी पाव अंग्रेजी दी कहानी है उहदे विच उह ए चीज तुहानूं ना साफ तुहानूं जे है भी आ ते तां वी तुहानूं क्लीयर हो जांदा ते जे नहीं आ ते फिर नहीं आ
1: जी
0: ओ ओनू जिदा तीन वरदान हो जांदे मंकी बांदर दा पंजा नू
1: जी
0: लभ जांदा जां मिल जांदा व्हाटएवर जिन्नी कि याद है ते ओ बांदर दे पंजे को तीन नू वरदान हुंदे पई तीन मंगा जिहड़ियां वी तू मंगणियां
1: पूरियां हो जाऊ
0: ओ तू मंग ला ते ओ तीन पहली मंग मंगदा पई मैं मतलब इन्ना मेरे को पैसा आ जाए जां मैनू ओदा मिल जाए इन शॉर्ट करदे ते ओ अगले दिन की हुंदा कि उहदा मुंडा जांदा वा फैक्ट्री ते ओ उत्थे अपना मशीना चा के मर जांदा जां किसी भी तरीके दे नाल ते ओ उहनू कंपनसेशन जिन्ने उहने मंगे हुंदे उन्नी उहनू कंपनसेशन मिल जांदी है
1: जी
0: सो उहदी मंग पूरी हो गई सो इह फिर उहने उह कहिंदा भी फिर उहनू रिलाइज़ हुंदा भी पैसे ते आ गए फिर उहनू एकदम होश जी आउंदी है भी परे मैनूं कीमत चुकाउणी पई इत्थे इक चीज़ दा ध्यान रखियो भी कीमत किदां चुकाउणी पैंदी आ हना बाकी तुहानूं कोई भी सुण के आपां झट कह दिंदे आ भी फलाणे ने फलाणी गल सुणाई ही ते आ सानूं वी आ प्रॉब्लम है दई हां जरा नंबर पर इक याद रखियो कोई भी चीज़ आपां करदे उहदी कीमत तुहानूं देणी पैंदी
1: आ
0: फिर वो दूसरी जिहड़ी उहनूं चेता आउंदा उहदी वहुटी जां पता नहीं कौन कहिंदा भी तेरे को ते दूसरी मंग हैगी पुत्त जिंदा कर लैंदे आपां ਅਤੇ ਉਹ ਜਿੰਨੇ ਚਿਰ ਨੂੰ ਉਹਨਾਂ ਨੂੰ ਮਤਲਬ ਪੁੱਤ ਦਾ ਸਦਮਾ ਸੀ ਜਿੰਨੇ ਚਿਰ ਨੂੰ ਹੋਸ਼ ਜੀ ਆਈ ਉਹਨੂੰ ਦਫਨਾ ਚੁੱਕੇ ਸੀ ਉਨੇ ਚਿਰ ਨੂੰ ਜਦੋਂ ਉਹਨੇ ਦੂਸਰੀ ਮੰਗ ਮੰਗੀ ਅਤੇ ਰਾਤ ਉਹ ਆਪਣੇ ਘਰ ਬੈਠੇ ਹੁੰਦੇ ਰਾਤ ਬੂਹਾ ਖੜਕਦਾ ਅਤੇ ਉਹ ਬਾਹਰ ਆ ਜਾਂਦਾ ਪੁੱਤ ਜਿਉਂਦਾ ਹੋ ਕੇ ਪਰ ਹੁਣ ਉਹ ਇੰਨੇ ਦਿਨ ਦਫਨ ਰਿਹਾ ਸੀ ਮਿੱਟੀ 'ਚ ਰਿਹਾ ਸੀ ਉਹ 'ਚ ਕਿਰਮ ਚੱਲ ਰਹੇ ਮੁਸ਼ਕ ਮਾਰ ਰਿਹਾ ਬੁਰੇ ਹਾਲ ਮਤਲਬ ਅੱਧ ਵਰਿਤਾ ਜਿਹਾ ਉੱਦਾਂ ਹੀ ਉਹ ਘਰ ਆ ਜਾਂਦਾ ਫਿਰ ਹੁਣ ਉਹਨਾਂ ਕੋਲ ਵੇਖਿਆ ਨਹੀਂ ਜਾਂਦਾ ਉਹ ਬੋ ਉਹਦੇ 'ਚੋਂ ਆ ਰਹੀ ਆ ਕਿਰਮ ਚੱਲ ਰਹੇ ਨੇ ਡਰ ਉਹਦੇ ਕੋਲ ਆ ਰਿਹਾ ਵਾ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਉਹ ਕਹਿੰਦਾ ਵਾ ਵੀ ਮੈਂ ਤੁਹਾਡਾ ਪੋਤੇ ਹੋ ਕਹਿੰਦੇ ਵੀ ਤੂੰ ਮਤਲਬ ਤੂੰ ਪਹਿਲਾਂ ਤਾਂ ਉਹ ਪਛਾਣਦੇ ਹੀ ਨਹੀਂ ਆ ਹਨਾ ਫਿਰ ਉਹਨਾਂ ਨੂੰ ਚੇਤਾ ਆਉਂਦਾ ਵੀ ਹਾਂ ਆਪਾਂ ਮੰਗ ਮੰਗੀ ਸੀ ਅਤੇ ਇਸ ਕਰਕੇ ਆ ਗਿਆ ਹੁਣ ਉਹਨਾਂ ਨੇ ਫਿਰ ਉਹ ਕਹਿੰਦੀ ਵੀ ਤੀਸਰੀ ਮੰਗ ਹੈਗੀ ਆ ਇਹ ਜਿੱਥੇ ਹੈਗਾ ਵਾ ਉੱਥੇ ਹੁਣ ਵਾਪਸ ਚੱਲ ਜੇ ਇਹਦੇ ਲਈ ਇਹੋ ਹੀ ਬੈਸਟ ਹੈ ਤੀਸਰੀ ਮੰਗ ਮੰਗ ਕੇ ਉਹਨੂੰ ਵਾਪਸ ਉੱਥੇ ਭੇਜਦੇ ਆ ਸੋ ਇਹਦੇ 'ਚੋਂ ਇੱਕ ਚੀਜ਼ ਤੁਸੀਂ ਵੇਖੋ ਵੀ ਕੀ ਖੱਟਿਆ ਸੋ ਆ ਮੈਨੂੰ ਲੱਗਦਾ ਵੀ ਇਹ ਤੋਂ ਪਰਫੈਕਟ ਮੈਨੂੰ ਕਦੀ ਕੋਈ ਐਗਜ਼ਾਮਪਲ ਨਹੀਂ ਲੱਗੀ ਇਸ ਕੰਮ ਦੀ ਜੇ ਹੋਊਗਾ ਵੀ ਮੰਨ ਲਓ
1: ਬਿਲਕੁਲ
0: ਉਹਦੀ ਤੁਹਾਨੂੰ ਕੀਮਤ ਇਹੋ ਜਿਹੀ ਦੇਣੀ ਪਊਗੀ ਜੋ ਤੁਹਾਡੇ ਕੋਲ ਆ ਜੋ ਤੁਹਾਡੇ ਕਰਮਾਂ 'ਚ ਆ ਜਾਂ ਜੇ ਤੁਸੀਂ ਰੱਬ ਦੇ ਦੋ ਚੀਜ਼ਾਂ ਨੇ ਜਾਂ ਤੁਸੀਂ ਮੈਨੂੰ ਨਾ ਲੋਕਾਂ ਦਾ ਦੋਗਲਾਪਨ ਇਹ ਲੱਗਦਾ ਵੀ ਜਾਂ ਆਪਾਂ ਆਪਣੇ ਧਰਮ ਦੇ ਆਪਣੇ ਰੱਬ ਦੇ ਬਲੀਵਰ ਬਣੀਏ ਜਾਂ ਫਿਰ ਸ਼ੈਤਾਨ ਦੇ ਬਲੀਵਰ ਬਣੀਏ ਇਹ ਸ਼ੈਤਾਨ ਦਾ ਹੀ ਹੋ ਗਿਆ ਤੇ ਦੋਵਾਂ ਦੇ ਵਿੱਚੋਂ ਜਿਹਨੂੰ ਤੁਸੀਂ ਚੁਣ ਲਿਆ ਤੁਸੀਂ ਵੇਖੋ ਫਿਰ ਆਪਣੇ ਲੋਕ ਨਾ ਇੱਧਰ ਦੇ ਨੇ ਨਾ ਉੱਧਰ ਦੇ ਨੇ
1: ਬਿਲਕੁਲ ਰਣਜੋਤ ਜੀ ਜਦੋਂ ਤੁਸੀਂ ਕਹਾਣੀ ਸੁਣਾਈ ਆਪਣੇ ਪੰਜਾਬੀ 'ਚ ਵੀ ਇਹ ਕਹਾਣੀ ਆ ਆਈ ਥਿੰਕ ਪ੍ਰੋਫੈਸਰ ਮੋਹਨ ਸਿੰਘ ਦੀ ਹੈ ਸ਼ਾਇਦ ਤਿਲ ਚੌਲੀ ਕਰਕੇ ਆ ਕਹਾਣੀ ਅਤੇ ਉਹਦੇ ਵਿੱਚ ਵੀ ਹੁੰਦਾ ਉਹ ਇੱਕ ਜਿੱਦਾਂ ਹੁੰਦਾ ਉਹਨਾਂ ਨੇ ਦਿਖਾਇਆ ਲਾਲਾ ਜੀ ਅਤੇ ਉਹਨੂੰ ਬੜਾ ਹੀ ਡਰ ਹੁੰਦਾ ਕਿ ਉਹਨੂੰ ਉਹਦੇ ਬਿਜ਼ਨਸ 'ਚ ਜਿੱਦਾਂ ਨਾ ਲੋਸ ਹੋ ਰਿਹਾ ਸੀ ਅਤੇ ਉਹਨੂੰ ਇੱਦਾਂ ਵਹਿਮ ਪੈ ਜਾਂਦਾ ਵੀ ਕਿਸੇ ਨੇ ਕੁਛ ਕੀਤਾ ਅਤੇ ਉਹ ਅੱਧੀ ਬਾਬੇ ਕੋਲ ਜਾਂਦਾ ਅਤੇ ਬਾਬਾ ਉਹਨੂੰ ਕਹਿੰਦਾ ਤੂੰ ਮਤਲਬ ਰਾਤ ਨੂੰ ਤਿਲ ਚੌਲੀ ਪਾਉਣ ਜਾਣਾ ਆ ਹਨਾ
0: ਹੁਣ
1: ਤਿਲ ਚੌਲੀ ਉੱਥੇ ਪਾਉਂਗੇ ਜਿੱਥੇ ਕੀੜੇ ਆ ਜਾਂ ਹਨਾ ਕਿੱਦਾਂ ਹੈ ਨਾ ਉਹ ਬਣਾ ਕੇ ਲੈ ਕੇ ਜਾਂਦਾ ਉਹਨੂੰ ਰਾਤ ਨੂੰ ਸੁਪਨਾ ਆਉਂਦਾ ਐਕਚੁਲੀ ਉਹ ਪਹਿਲਾਂ ਸੋਚਦਾ ਵੀ ਜਦੋਂ ਸਾਰੇ ਸੌ ਜੂਗੇ ਤਾਰੇ ਹੋਊਗੇ ਉਹਨੇ ਡਿਸਕ੍ਰਿਪਸ਼ਨ ਦਿੱਤੀ ਹੁੰਦੀ ਵੀ ਕਿੱਦਾਂ ਦੇ ਟਾਈਮ 'ਚ ਜਾਣਾ ਉਹ ਨਾ ਸੋਚਦਾ ਵੀ ਜਾਂਦਾ ਹੈ ਨਾ ਰਾਸਤੇ ਵਿੱਚ, ਉਹਨੂੰ ਕਦੀ ਕੁੱਤੇ ਪੈਂਦੇ, ਕਦੀ ਕੁਛ ਹੁੰਦਾ, ਕਦੀ ਉਹਨੂੰ ਕੋਈ ਇੱਦਾਂ ਦੀਦੇ ਹੈ ਨਾ ਜਿੰਨ ਜਨੌਰ, ਅਤੇ ਉਹ ਪਾ ਕੇ ਅਤੇ ਉਹ ਨਾ ਭੱਜਿਆ ਹੀ ਆਉਂਦਾ ਹੁੰਦਾ ਆ, ਅਤੇ ਰਾਸਤੇ ਦੇ ਵਿੱਚ ਨਾ ਉਹਦੇ ਵਿੱਚ ਕੁਛ ਵੱਜ ਜਾਂਦਾ ਅਤੇ ਉਹ ਮਰ ਜਾਂਦਾ ਆ, ਉਹਨੂੰ ਜਦੋਂ ਸੁਪਨਾ ਆਉਂਦਾ ਹੁੰਦਾ ਇਹ, ਅਤੇ ਉਹ ਜਦੋਂ ਜਦੋਂ ਤੱਕ ਜਿੱਦਾਂ ਕਹਿੰਦੇ ਵੀ ਮੰਦਰ ਦੀ ਘੰਟੀ ਵੱਜਦੀ ਗੁਰਦੁਆਰੇ ਵਿੱਚ ਉਹ ਸੰਖ ਵਜਾਉਂਦੇ ਆ, ਅਤੇ ਜਿੱਦੇ ਜਾਣੀ ਧੜਕਸਾਰ ਹੁੰਦੀ ਹੈ ਅਤੇ ਉਹਨੂੰ ਜਾਗ ਆਉਂਦੀ ਹੈ, ਅਤੇ ਉਹ ਜਦੋਂ ਉੱਠ ਕੇ ਦੇਖਦਾ ਆ ਅਤੇ ਉਹਦਾ ਸਾਰਾ ਜਿਹੜਾ ਪਿੰਡਾ ਹੁੰਦਾ ਉਹ ਪਸੀਨੇ ਨਾਲ ਭਰਿਆ ਹੁੰਦਾ ਆ ਹੈ ਨਾ, ਅਤੇ ਉਹ ਫਿਰ ਉਹ ਮਤਲਬ ਸਾਰਾ ਰਾਤ ਉਹ ਡਰ ਦੇ ਵਿੱਚ ਹੀ ਸਾਰੀ ਰਾਤ ਉਹਨੇ ਕੱਟੀ ਹੁੰਦੀ ਆ, ਅਤੇ ਫਿਰ ਉਹਨੂੰ ਸਮਝ ਲੱਗਦੀ ਆ ਕਿ ਨਹੀਂ ਇਹ ਮੇਰਾ ਡਰੇ ਹੀ ਆ, ਕਿ ਜੇ ਮੈਂ ਆਪਣੇ ਡਰ ਨੂੰ ਜਿੱਤ ਲਿਆ ਅਤੇ ਫਿਰ ਮੈਨੂੰ ਇਹ ਤਿਲਚੌਲੀ ਪਾਉਣ ਜਾਣ ਦੀ ਕੋਈ ਲੋੜ ਨਹੀਂ ਰਹਿਣੀ ਹੈਗੀ। ਸੋ ਜੋ ਅਸੀਂ ਇਹ ਕਰਦੇ ਹਾਂ ਇਹ ਸਾਡਾ ਡਰ ਆ, ਅਤੇ ਇੱਕ ਨਾ ਜਿਹੜਾ ਇਹ ਡਰ ਵੀ ਆ ਇਹ ਥੋੜ੍ਹੇ ਜਿਹੇ ਟਾਈਮ ਤੱਕ ਗੁੱਸੇ ਵਰਗਾ ਆ, ਥੋੜ੍ਹੇ ਜਿਹੇ ਟਾਈਮ ਤੱਕ ਹੀ ਰਹਿੰਦਾ ਆ, ਅਤੇ ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਡਰ ਤੋਂ ਤੁਸੀਂ ਜਦੋਂ ਨਿਕਲ ਜਾਂਦੇ ਆ ਫਿਰ ਤੁਸੀਂ ਉਹਦੇ ਹੱਲ ਵੱਲ ਨੂੰ ਨਿਕਲਦੇ ਆ। ਜੇ ਤੁਸੀਂ ਇਹ ਹੱਲ ਫੜ ਲਿਆ ਫਿਰ ਤੁਸੀਂ ਉਹਦੇ ਆਲੇ ਦੁਆਲੇ ਕੋਲੂ ਦੇ ਬੈਲ ਵਾਂਗੂ ਤੁਸੀਂ ਚੱਕਰ ਕੱਟੀ ਜਾਣੇ ਆ, ਅਤੇ ਜੇ ਤੁਸੀਂ ਇਹ ਹੱਲ ਨੂੰ ਛੱਡ ਕੇ ਕਿਤੇ ਕੰਮ ਕਾਰ ਵਾਲਾ ਹੱਲ ਲੱਭ ਲਿਆ ਅਤੇ ਫਿਰ ਤੁਹਾਨੂੰ ਉਹ ਭੁੱਲੇ ਹੀ ਜਾਣਾ ਵੀ ਮੈਨੂੰ ਕੋਈ ਡਰ ਹੈਗਾ ਵੀ ਆ। ਜਦੋਂ ਤੁਸੀਂ ਵਿਹਲੇ ਆ ਡਰ ਵੀ ਤੁਹਾਨੂੰ ਉਦੋਂ ਹੀ ਲੱਗਦਾ ਹੈ।
0: ਬੇਸਿਕਲੀ ਇਨਸਾਨ ਦੇ ਜਿਹੜੇ ਅੰਦਰ ਦੇ ਡਰ ਨੇ ਪਾਪ ਨੇ ਉਹਨਾਂ ਨੂੰ ਕੈਸ਼ ਕੀਤਾ ਜਾਂਦਾ, ਸੋ ਹੋਰ ਕੁਛ ਨਹੀਂ ਆ, ਕਿਉਂਕਿ ਚੰਗਾ ਮਾੜਾ ਵੇਲਾ ਤਾਂ ਵੇਖੋ ਹਰ ਇੱਕ ਦੇ ਉੱਤੇ ਚੱਲਦਾ ਰਹਿੰਦਾ ਵਾ, ਦਿਨ ਕਦੀ ਵੀ ਕਿਸੇ ਦੇ ਹਮੇਸ਼ਾ ਚੰਗੇ ਨਹੀਂ ਰਹਿਣੇ, ਹਮੇਸ਼ਾ ਕਿਸੇ ਦੇ ਮਾੜੇ ਨਹੀਂ ਰਹਿਣੇ। 326 ਤੁਸੀਂ ਆਉਂਦੇ ਰਹੋ ਜੀ, 326 ਤੁਸੀਂ
1: ਅਨਮਿਊਟ ਕਰ ਲਓ ਹੁਣ,
0: ਆਉਂਦੇ ਰਹੋ ਜੀ। ਕਿੱਥੇ ਮਿਊਟ ਵਾਲਾ ਸੁੱਚ ਤੇ ਨਹੀਂ ਤੋੜਦਾ ਕਦੇ?
2: ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸੁਖ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਮੇਰਾ ਨਾਂ ਲਾਡਪ੍ਰੀਤ ਹੈ ਜੀ, ਮੈਂ ਐਟਲੀਸਟ 2018 ਤੋਂ ਆਪਣਾ ਰੇਡੀਓ ਸੁਣਦਾ, ਕਾਲ ਫਸਟ ਟਾਈਮ ਕਰ ਰਿਹਾ
0: ਜੀ। ਥੈਂਕ ਯੂ ਲਾਡ ਜੀ।
2: ਹਾਂਜੀ, ਤਾਂ ਜਿੱਦਾਂ ਕਿ ਅੱਜ ਗੱਲ ਹੋ ਰਹੀ ਆ ਆਪਣੇ ਟੂਣਿਆਂ ਟੱਪਿਆਂ ਬਾਰੇ ਨਾ, ਤੇ ਮੇਰੀ ਵਾਈਫ ਦਾ ਛੋਟਾ ਬਿਜ਼ਨਸ ਹੈ, ਅਸੀਂ ਜਿਵੇਂ ਆਪਣੇ ਪੂਰੇ ਮੈਲਬਨ ਚ ਮਾਰਕੀਟ ਵਗੈਰਾ ਲਾਉਂਦੇ ਹਾਂ, ਜਿਵੇਂ ਕਿ ਰਿਚੜੀ ਦੱਸਦੇ ਸੀ ਫਾਰਮ ਮਾਰਕੀਟ ਸਿੱਧਾ ਹੋ ਗਈ ਆ, ਇੱਦਾਂ ਕਿ ਬੁਲਾ ਮਾਰਕੀਟ ਲੱਗਦੀ ਹੈ। ਬੁਲਾ ਦੇ ਵਿੱਚ ਜਿਹੜਾ ਕਿ ਆਪਣੇ ਹੱਥ ਦੇਖਣ ਵਾਲੇ ਹੁੰਦੇ ਨੇ, ਅਰਾਊਂਡ 7-8 ਸਟਾਲਾਂ ਉਹਨਾਂ ਦੀਆਂ ਹੁੰਦੀਆਂ
1: ਆਪਣੇ ਇੰਡੀਅਨ,
2: ਨਹੀਂ ਨਹੀਂ ਗੋਰੇ
0: ਨਹੀਂ ਗੋਰੇ, ਜਿੱਦਾਂ ਪੱਥਰ ਵੇਚਣ ਵਾਲੇ ਹੋ ਗਏ, ਸਟੋਨ ਵਾਲੇ ਹੋ ਗਏ।
2: ਹਾਂਜੀ ਹਾਂ, ਉਹ ਇੱਕ ਤਾਂ ਹੁੰਦਾ ਕਿ ਹੱਥ ਦੇਖੇ ਤੁਹਾਡਾ ਭਵਿੱਖ ਦੱਸਦੇ ਆ, ਇੱਕ ਕਾਰਡ ਕੱਢ ਕੇ ਤੁਹਾਡਾ ਭਵਿੱਖ ਦੱਸਦਾ,
0: ਟੈਰੋ ਕਾਰਡ। ਹਾਂਜੀ
2: ਹਾਂ, ਪਰ ਉਹਨੇ ਕਲੀਅਰ ਕੁਛ ਨੀ ਕਰਨਾ, ਤੁਹਾਨੂੰ ਕਨਫਿਊਜ਼ ਕਰ ਦਿੰਦਾ ਹੁੰਦਾ ਨਾ। ਇੱਦਾਂ ਹੀ ਲਾਸਟ ਮੈਂ ਤੇ ਮੇਰੀ ਵਾਈਫ ਨੇ ਸ਼ੋਅ ਲਾਇਆ ਸੀ, ਉਹਨੂੰ ਕਹਿੰਦੇ ਮਾਈਂਡ ਬੋਡੀ ਸਪਿਰਿਟ, ਆਪਣੇ ਮੈਲਬਨ ਦਾ ਬਹੁਤ ਵੱਡਾ ਸ਼ੋਅ ਹੋਈ
0: ਜੀ,
2: ਤੇ ਉੱਥੇ ਅਰਾਊਂਡ ਕਹਿ ਲਓ ਕਿ ਇਹਨਾਂ ਦੀਆਂ 15-20 ਸਟਾਲਾਂ ਸੀਗੀਆਂ, ਜਿਹੜਾ ਕਿ ਅੱਧੇ ਘੰਟੇ ਦਾ $60-80 ਚਾਰਜ ਕਰਦੇ ਨੇ।
0: ਇਹ ਮੇਰੇ ਕੋਲ ਕਨਵੈਨਸ਼ਨ ਸੈਂਟਰ ਚ ਲੱਗਦਾ ਨਾ।
2: ਹਾਂਜੀ ਹਾਂਜੀ, ਉਹਦੇ ਵਿੱਚ ਹੀ
0: ਉੱਥੇ ਵੀ ਉਹ
2: ਲੱਗਦਾ,
0: ਉਹ ਮਤਲਬ ਹੋਰ ਤਰੀਕੇ ਦਾ, ਉਹ ਮਤਲਬ ਇਹ ਇੱਥੋਂ ਥੋੜਾ ਜਿਹਾ ਉਹ ਹਟ ਕੇ ਹੁੰਦੀ ਹੈ ਚੀਜ਼, ਐਨੀ ਉਹ ਹੁੰਦਾ ਹੀਲਿੰਗ ਐਨਰਜੀਜ਼ ਟਾਈਪ, ਇਹ ਉਸ ਟਾਈਪ ਦਾ ਵਾ।
2: ਉਹੀ ਕਿ ਕਲੀਅਰ ਕੁਛ ਨਹੀਂ ਕਰਦਾ, ਸਾਨੂੰ ਕਨਫਿਊਜ਼ ਕਰ ਜਾਂਦੇ। ਮੈਂ ਵਾਈਫ ਨੂੰ ਭੇਜਿਆ, ਮੈਂ ਕਿਹਾ ਜਾ ਕੇ ਦੇਖ ਕੇ ਤਾਂ ਕੁਛ ਦੱਸ ਦੇ ਕੀ ਵੀ ਆਪਣਾ ਬਿਜ਼ਨਸ ਕਿੱਦਾਂ ਚੱਲੂਗਾ, ਤੇ ਉਹਦੀ ਬਸ ਗੱਲਾਂ ਹੀ ਦੇਖੋ, ਤੁਸੀਂ ਜੋ ਬਿਜ਼ਨਸ ਕਰ ਰਹੇ ਹੋ ਵਧੀਆ ਕਰ ਰਹੇ ਹੋ, ਪਰ ਕੋਈ ਚੀਜ਼ ਆ ਕੇ ਜਿਹੜੀ ਤੁਹਾਨੂੰ ਸਟੋਪ ਕਰ ਰਹੀ ਹੈ, ਉਹ ਤੁਸੀਂ ਫਾਈਂਡ ਆਊਟ ਕਰਨੀ ਆ। ਹਾਂਜੀ ਹਾਂ, ਉਹ ਤੁਸੀਂ ਲੱਭਣੀ ਆ ਵੀ ਤੁਹਾਡੇ ਗੱਲ ਛੱਡਤੀ ਹੋਈ, ਤੁਸੀਂ ਲੱਭਿਆ ਕੋਈ ਚੀਜ਼ ਨੂੰ ਸਟੋਪ ਕਰੀ ਆ। ਹੁਣ ਜੇ ਤੁਸੀਂ ਪੈਸੇ ਪੇ ਕਰ ਰਹੇ ਹੋ ਤਾਂ ਆਪਣਾ ਮਤਲਬ ਇਹੀ ਹੋ ਗਿਆ ਨਾ ਕਿ ਤੁਸੀਂ ਹੀਲ ਕਰੋ।
0: ਨਹੀਂ, ਉਹ ਇੱਦਾਂ ਹੀ ਕਰਦੇ ਆ, ਉਹਨਾਂ ਨੇ ਉਹਨਾਂ ਦਾ ਹੀਲ ਕਰਨ ਦਾ ਫਿਰ ਤਰੀਕਾ ਹੈ ਨਾ, ਉਹਨਾਂ ਨੇ ਤੁਹਾਨੂੰ ਕਹਿਣਾ ਵੀ ਆ ਫਲਾਣਾ ਪੱਥਰ ਜਿਹੜਾ, ਹੁਣ ਉਹ ਅਸਲ ਦੇ ਵਿੱਚ ਕੀ ਆ ਵੀ ਉਹਦਾ ਇੱਕ ਸਾਇੰਟੀਫਿਕ ਰੀਜ਼ਨ ਉਹਨਾਂ ਨੇ ਤੁਹਾਨੂੰ ਦੇ ਦੇਣਾ ਵੀ ਆਹ ਐਨਰਜੀ ਇਸ ਵਜ੍ਹਾ ਕਰਕੇ ਇਸ ਡਾਇਰੈਕਸ਼ਨ 'ਚੋਂ ਦਿਸ ਦੈਟ, ਉਹ ਤੁਹਾਨੂੰ ਐਕਸਪਲੇਨੇਸ਼ਨ ਪ੍ਰੋਪਰ ਲਿਖੀ ਹੁੰਦੀ ਉਹਨਾਂ ਦੀ, ਉਹ ਤੁਹਾਨੂੰ ਦੇ ਵੀ ਦੇਣਗੇ ਵੀ ਆਹ ਤੂੰ ਸਾਡਾ ਬਾਏ ਕਰ ਲਾ। ਅੱਛਾ, ਤੁਸੀਂ ਇਹ ਵੇਖੋ, ਤੁਸੀਂ ਹੁਣ ਮਾਰਕੀਟ ਦੀ ਗੱਲ ਕਰ ਰਹੇ ਹੋ, ਤੁਸੀਂ ਇੱਕ ਚੀਜ਼ ਵੇਖੋ, ਉਹ ਮਹਿੰਗੇ ਕਿੰਨੇ ਨੇ ਪ੍ਰੋਡਕਟ
1: ਜੀ?
2: ਮਹਿੰਗੇ ਬਹੁਤ ਨੇ। ਹਾਂਜੀ, ਨਹੀਂ ਨਹੀਂ, ਪ੍ਰੋਡਕਟ ਕੁਛ ਨਹੀਂ ਸੇਲ ਕਰਨਾ ਉਹਨਾਂ ਨੇ, ਸਿਰਫ ਤੁਹਾਡਾ ਕਿ ਹੀਲ ਅਪ ਕਰਨਾ, ਤੁਹਾਨੂੰ ਕੁਛ ਨਹੀਂ ਵੇਚਣਾ ਹੈਗਾ ਜੀ।
0: ਨਹੀਂ, ਉਹ ਦੋ ਤਿੰਨ ਤਰ੍ਹਾਂ ਦੇ ਨੇ ਨਾ,
1: ਕਈ ਬਾਅਦ ਵਿੱਚ ਸਟੋਨਸ ਵੀ ਵੇਚਦੇ
0: ਨੇ, ਕਈ ਸਿਰਫ ਦੱਸਣ ਵਾਲੇ ਆ, ਕਈ ਆ ਸਾਈਡ ਤੇ, ਫਿਰ ਉਹਨਾਂ ਦੇ ਜਿਹੜੇ ਉਹਨਾਂ ਨੇ ਆਪਣਾ ਪ੍ਰੋਡਕਟ ਵੀ ਸਟੋਨ ਵੀ ਜਾਂ ਹੋਰ ਕਈ ਚੀਜ਼ਾਂ ਨੇ, ਅਲੱਗ ਅਲੱਗ ਨੇ, ਕਈਆਂ ਨੇ ਲੂਣ ਜਿਹਾ ਰੱਖਿਆ ਹੁੰਦਾ ਵਾ, ਕਿਸੇ ਨੇ ਕੁਛ, ਕਿਸੇ ਨੇ ਕੁਛ ਨਾ। ਸੋ
2: ਹਾਂਜੀ ਬਾਜੀ, ਪੱਕੀ ਤੁਸੀਂ ਯਕੀਨ ਨਹੀਂ ਮਨਾਉਣ ਕੋ, ਲਾਈਨ ਲੱਗੀ ਹੁੰਦੀ ਹੈ ਭਾਜੀ, ਲਾਈਨ ਵੇਟਿੰਗ ਚੱਲਦੀ ਹੈ ਹਾਫ ਐਨ ਆਵਰ, ਘੰਟੇ, ਡੇਢ ਘੰਟੇ ਦੀ।
0: ਭਾਈ ਸਮੱਸਿਆ ਇਹ ਨਾ, ਹਰ ਦੁਨੀਆਂ ਦਾ ਹਰ ਇੱਕ ਇਨਸਾਨ ਆਪਣਾ ਭਵਿੱਖ ਜਾਣਨਾ ਚਾਹੁੰਦਾ, ਹਰ ਇੱਕ ਇਨਸਾਨ ਆਪਣੇ ਦੁੱਖ ਦੂਰ ਕਰਨਾ ਚਾਹੁੰਦਾ, ਹਰ ਇੱਕ ਇਨਸਾਨ ਬਾਕੀ ਸਾਰਿਆਂ ਨੂੰ ਹੀ ਆਸ ਪਾਸ ਕੰਟਰੋਲ ਕਰਕੇ ਰੱਖਣਾ ਚਾਹੁੰਦਾ,
1: ਸਹਾਰਾ ਚਾਹੀਦਾ ਉਹਨਾਂ ਨੂੰ,
0: ਸਹਾਰਾ ਚਾਹੁੰਦਾ ਹੈ ਨਾ।
3: ਗੱਲ ਸੀਗੀ ਇਹ ਸਿਰਫ ਆਪਣੇ ਚ ਨਹੀਂ ਕਿ ਗੋਰਿਆਂ ਚ ਵੀ ਇਹ ਚੀਜ਼ ਬਹੁਤ ਜ਼ਿਆਦਾ ਹੈਗੀ ਹੈ ਨਾ, ਇਹ ਚੀਜ਼ ਦੀ
0: ਨਹੀਂ ਇਨਸਾਨ ਤੇ ਜਿੱਥੇ ਵੀ ਹੈ
1: ਗੋਰਿਆਂ ਚ ਤੇ ਉਹ, ਕਿਉਂਕਿ ਉਹ ਕੱਲੇ ਨਿਊਕਲੀਅਰ ਫੈਮਿਲੀਜ਼ ਆ, ਕੱਲੇ ਕੱਲੇ ਆ ਉਹ, ਆਪਣੇ ਕੋਲ ਤਾਂ ਫੇਰ ਵੀ ਕੋਈ ਹੈਗਾ ਆ ਗੱਲਬਾਤ ਕਰਨ ਲਈ, ਉਹਨਾਂ ਦੇ ਕੋਲ ਘੱਟ ਆ, ਉਹਨਾਂ ਦੇ ਜਿੱਦਾਂ ਹੈਗੇ ਆ ਉਹਨਾਂ ਦੇ ਵੀ ਰਿਲੇਟਿਵਸ, ਪਰ ਇੱਦਾਂ ਸਾਡੇ ਵਾਂਗੂ ਇੱਕ ਦੂਜੇ ਦੇ ਵਿੱਚ ਨਹੀਂ ਹੈਗੇ ਬਿਲਕੁਲ ਕਿ ਹਾਂ ਅਸੀਂ ਹੁਣ ਕੋਈ ਪ੍ਰੋਬਲਮ ਹੋਵੇ ਫੋਰ ਐਗਜ਼ਾਮਪਲ, ਜੇ ਅਸੀਂ ਆਪਣੇ ਪੇਰੈਂਟਸ ਨੂੰ ਨਹੀਂ ਦੱਸਦੇ, ਸਾਡੇ ਕੋਲ ਇੱਕ ਨਾ ਦੋ ਰਿਸ਼ਤੇ ਇੱਦਾਂ ਦੇ ਆ, ਜਾਂ ਚਾਚਾ ਜਾਂ ਮਾਮਾ ਜਾਂ ਭੂਆ ਜਾਂ ਮਾਸੀ, ਜਿਹਨੂੰ ਅਸੀਂ ਮਾਂ ਪਿਓ ਤੋਂ ਬਿਨਾਂ ਆਪਣੀ ਗੱਲ ਦੱਸ ਦਿੰਦੇ ਹਾਂ, ਸਾਡਾ ਉੱਥੇ ਰਿਲੈਕਸ ਅਸੀਂ ਹੋ ਜਾਂਦੇ ਹਾਂ ਗੱਲ ਦੱਸ ਕੇ, ਗੱਲ ਦੱਸ ਵੀ ਦਿੱਤੀ, ਮਤਲਬ ਵੀ ਨਹੀਂ ਹੈਗਾ ਕਿ ਉਹ ਗੱਲ ਗਾਂਹ ਕਰੂਗਾ, ਅਤੇ ਜਾਂ ਕਿਸੇ ਹੋਰ ਨੂੰ ਦੁੱਖ ਦੇਣ ਦੀ ਵੀ ਨਹੀਂ ਉਹ ਹੁੰਦੀ, ਅਤੇ ਆਪਾਂ ਬਸ ਆਪਣਾ ਰਿਲੈਕਸ ਹੋ ਜਾਂਦੇ ਹਾਂ ਵੀ ਆਪ ਚਲੋ ਠੀਕ ਆ, ਆਪਾਂ ਕਿਸੇ ਨੂੰ ਦੱਸ ਦਈਏ ਬਸ। ਸੋ ਹੁਣ ਉਹਨਾਂ ਕੋਲ ਨਹੀਂ ਹੈਗਾ, ਉਹਨਾਂ ਨੇ ਇੱਦਾਂ ਦਿਆਂ ਨੂੰ ਹੀ ਲੱਭਣਾ ਹੁੰਦਾ ਆ।
0: ਥੈਂਕ ਯੂ ਤੁਹਾਡਾ, ਤੁਸੀਂ
1: ਜੀ ਥੈਂਕ ਯੂ ਜੀ, ਥੈਂਕ ਯੂ
0: ਕਾਲ ਕੀਤੀ ਤੁਸੀਂ, ਮਿਹਰਬਾਨੀ। ਤੇ ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਸੀਂ ਆਉਂਦੇ ਰਹੋ।
4: ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਕੁੜੀਏ, ਮੈਨੂੰ ਵੀ ਖੀਰ ਰੱਖ ਲੈਣੀ ਸੀਗੀ ਦੱਸ।

0: ਸੀ, ਮੈਂ ਫਲਾਣੇ ਦੇ ਘਰੇ ਫਲਾਣਾ ਕੁਛ ਖਾਏ ਸੀ, ਹੈ ਮੈਂ ਕਿਹਾ ਮੈਂ ਤਾਂ ਇੰਨਾ ਕੁਛ ਹੋ ਗਿਆ, ਫਿਰ ਤਾਂ ਮੈਨੂੰ ਬਾਹਲੀਆਂ ਬਿਮਾਰੀਆਂ ਲੱਗ ਗਈਆਂ ਹੁਣ। ਮੈਂ ਤਾਂ ਆਪ ਸੋਚਦੀ ਹਾਂ 10 ਕੁ ਨਾ ਕਾਲੀਆਂ ਮੁਰਗੀਆਂ ਮੰਗਾਉਣੀਆਂ,
1: ਕੀ ਕਰੀਏ
0: ਉਹ
1: ਆਂਟੀ,
0: ਮੁਰਗੀ ਦਾ ਵੀ ਟੂਣਾ ਕਰਦੇ ਹੁੰਦੇ ਆ ਨਾ, ਕਾਲੀ
2: ਕਾਲੀਆਂ
0: ਦਾ,
2: ਮੁਰਗੀਆਂ
1: ਤੇ ਮਿਰਚਾਂ ਰੱਖ ਲਿਆ ਕਰੋ
2: ਹਾਂ, ਬਟਰ
1: ਮੁਰਗੀਆਂ
2: ਚਿਕਨ ਬਣਾਉਣ ਲਈ ਰੈਡੀ ਹੋ
1: ਹੋਰ
2: ਕਾਲੀਆਂ ਮੁਰਗੀਆਂ ਦਾ
0: ਨਹੀਂ ਨਹੀਂ ਲੋਕ ਟੂਣੇ ਕਰ ਲੈਣਗੇ ਹੋਰ ਵਿਚਾਰੇ।
1: ਆਂਟੀ ਇਸ ਉਮਰ ਚ ਨਾ 40 ਤੋਂ ਬਾਅਦ ਕੋਈ,
2: ਤੁਸੀਂ ਆਂਟੀ ਆਂਡੇ ਦੇ ਦੋ ਇਹੀ ਬਹੁਤ ਆ, ਮੁਰਗੀਆਂ ਛੱਡੋ ਆਂਡਿਆਂ ਦੀਆਂ ਟ੍ਰੇਆਂ ਦੇ ਦੋ।
0: ਮੈਂ ਕਿਹਾ ਮੋਮਬੱਤੀ ਤੇ ਵੀ ਤਾਂ ਪੈਸੇ ਲਾ ਕੇ ਰੱਖਦੇ ਹੀ ਹੈਗੇ,
2: ਹਾਂ
1: ਹਾਂ ਉਹ
0: ਬਿਜ਼ਨਸ ਆਲੇ ਤਾਂ ਬਿਜ਼ਨਸ ਆਪਾਂ
2: ਆ ਦੇਖੋ ਬਿਜ਼ਨਸ ਜਿਹੜੇ ਲੱਭਦੇ ਆਪਣਾ ਕਿਤੇ ਨਾ ਕਿਤੇ।
1: ਆਂਟੀ ਮੈਂ 40 ਤੋਂ ਬਾਅਦ ਨਾ ਕੁਛ ਵੀ ਖਾਓ ਉਹ ਕੋਈ ਨਾ ਕੁਛ ਨੁਕਸਾਨ ਕਰ ਹੀ ਜਾਂਦਾ ਵਾ, ਇਹ ਤਾਂ ਕਿਸੇ ਨਾ ਕਿਸੇ ਦੇ ਸਿਰ ਮੜਿਆ ਰਹਿਣਾ ਕੰਮ।
2: 40 ਨਾ ਹੋ ਤੁਹਾਨੂੰ ਵੀ ਨਹੀਂ ਗਿਆ 40 ਹੋਣ ਨੂੰ
1: ਬਾਅਦ
2: ਬਾਅਦ ਵੀ ਨਾ ਹੋਵੋ
0: ਖਸਮਾ ਖਾਣਾ ਭਾਰ ਵੀ ਐ ਵੱਧਦਾ ਹੈਗਾ ਤਾਂ ਨੂੰ ਜਾਂਦਾ ਪਤਾ ਨੀ ਕੀ ਕੀ ਕਹਿੰਦੇ ਕਹਿੰਦੇ ਪਾਣੀ ਵੀ ਲੱਗੀ ਜਾਂਦਾ ਪਾਣੀ ਵੀ ਲੱਗੀ ਜਾਂਦਾ ਹੈਗਾ
1: 40 ਤੋਂ ਬਾਅਦ ਤਾਂ ਐਂ ਲੱਗਦਾ ਕਿਸੇ ਨੇ ਖਮੀਰ ਲਾ ਕੇ ਛੱਡਤੇ।
0: ਲਾਉਣੀਆਂ
2: ਸੀ ਦੋ ਕੰਨਾਂ ਦੇ ਉੱਤੇ
0: ਲਾਈਆਂ
2: ਤਾਂ ਹੋਣੀਆਂ, ਏਦਾਂ ਹੋ ਨੀ ਸਕਦਾ ਕਦੇ ਨਹੀਂ। ਆਂਟੀ ਲਾਉਣ ਤੋਂ ਪਹਿਲਾਂ ਹੀ ਪਤਾ ਹੁੰਦਾ ਉਹਨਾਂ ਨੂੰ ਕਿ ਅਸੀਂ ਏਦਾਂ ਕੀਤਾ, ਤੇ ਫਿਰ ਐਂ ਇਕੱਠੇ ਜੇ ਹੋ ਕੇ ਨਾ ਨਾਲ ਰੇਡੀਆਂ ਦੀਆਂ ਅੱਖਾਂ ਦੇਖੀ ਹੋਗੀ ਨਾਲੇ ਪੂਛ ਲਾਈ ਜਾਓਗੇ।
1: ਹਾਂਜੀ ਆਂਟੀ ਸ਼ਬਦ ਤੁਹਾਨੂੰ ਦੱਸੀਏ ਤੇ ਮਿਰਚ,
0: ਅੱਜ ਉਦੋਂ ਮੈਂ ਲਿਖੇ ਨੀ ਗਏ, ਅੱਜ ਮੈਂ ਉੱਥੇ ਸੀਗੀ ਤੇ ਮੈਂ ਤਾਂ ਟੂਣੇ ਵਾਲੀ ਗੱਲ ਜੀ ਮੈਂ ਵੀ ਦੇਖੀ।
1: ਹਾਂਜੀ ਹਾਂਜੀ ਦੱਸੋ ਦੱਸੋ ਦੱਸੋ,
2: ਤੁਹਾਡੇ ਕੋਲ ਤਾਂ ਜਿਆਦਾ ਹੋਣੀਆਂ ਕਹਾਣੀਆਂ ਟੂਣੇ ਵਾਲੀਆਂ।
0: ਨਹੀਂ ਆ ਮੈਂ ਕਿਹਾ ਜਿਹੜੀ ਟਾਰਨੇਟ ਚ ਹੋਈ ਆ ਕਹਿੰਦੇ।
2: ਅੱਛਾ
1: ਹਾਂਜੀ ਹਾਂਜੀ,
0: ਇੱਕ ਵਾਰੀ ਇੱਕ ਮੁੰਡਾ ਮੈਨੂੰ ਕਹਿੰਦਾ ਤੁਸੀਂ ਟਾਰਨ ਚ ਰਹਿੰਦੇ, ਮੈਂ ਨਹੀਂ ਮੈਂ ਨੀ ਟਾਰਨ ਚ ਰਹਿੰਦੀ, ਮੈਂ ਉਹ ਕਹਿੰਦਾ ਤੁਹਾਨੂੰ ਕੀ ਐਲਰਜੀ ਆ, ਮੈਂ ਕਿਹਾ ਮੈਨੂੰ ਐਲਰਜੀ ਐਲਰਜੀ ਹੋ ਤੁਸੀਂ ਟਾਰਨ ਚ ਰਹਿੰਦੇ ਹੋ ਗਏ, ਮੈਂ ਕਿਹਾ ਨਹੀਂ ਭਾਈ ਅਜੇ ਤਾਂ ਇੰਨੇ ਇੰਨੇ ਜੋਕਰ ਇੰਨੇ ਸੀ ਅਜੇ ਹੋਏ ਉੱਥੇ ਵੀ ਇੰਨੇ ਉਹਦੇ ਚ ਰਹਿਣ ਲੱਗੇ ਵੀ ਜਿੱਥੇ ਟੂਣੇ ਟੱਪੇ ਵੀ ਲੋਕ ਕਰਦੇ ਆ ਹਨਾ।
1: ਨਹੀਂ ਸਾਰੇ ਤਾਂ ਆਂਟੀ ਉੱਥੇ
2: ਸਾਰੇ ਤਾਂ ਆਂ
1: ਵੱਖਰੀ ਗੱਲ ਹੈ
2: ਆਂਟੀ, ਇਹ ਵਹਿਮ ਹੈ ਜਿੱਥੇ ਤੁਸੀਂ ਰਹਿੰਦੇ ਨਾ ਉੱਥੇ ਵੀ ਵਾਧੂ ਕਹਾਣੀਆਂ ਆ, ਇਹ ਦੱਸੋਗੇ ਮੈਂ ਤੁਹਾਨੂੰ ਫੋਨ ਕਰ ਕੇ
0: ਆ ਦੇਖੀ
1: ਇਹ
0: ਕਹਿੰਦੇ ਕੱਲ ਮੇਰੇ ਵਾਰਤੀ ਨੂੰ ਵੀ ਰੱਖ ਦੇ ਕਰਕੇ ਚੱਲ ਮਾਤਾ ਤੇਰਾ ਕਰਦੇ
1: ਜਿਹੜਾ ਫੜਿਆ ਗਿਆ ਉਹ ਚੋਰ, ਇਹ ਤੇ ਚਾਰ ਚੁਫੇਰੇ ਜਿੱਥੇ ਵੀ ਕਿਤੇ ਤੁਸੀਂ ਰਹਿੰਦੇ ਹੋ ਆਲੇ ਦੁਆਲੇ ਤੁਹਾਨੂੰ ਬਥੇਰਾ ਕੁਛ ਮਿਲ ਜਾਣਾ। ਥੈਂਕ ਯੂ ਆਂਟੀ ਜੀ। ਕਾਨੂੰਨ ਕੀ ਕਹਿੰਦਾ ਇਹਦੇ ਬਾਰੇ, ਉਹਦੇ ਉੱਤੇ ਵੀ ਝਾਤੀ ਮਾਰਦੇ ਹਾਂ ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
0: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493535

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਦੇ ਆਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਜਾਦੂ ਟੂਣਿਆਂ ਦੇ ਬਾਰੇ, ਅਤੇ ਜੇ ਤੁਸੀਂ ਸ਼ਬਦਾਂ ਦੇ ਬਾਰੇ ਦੱਸਣਾ ਤਾਂ ਉਹ ਵੀ ਤੁਸੀਂ ਆ ਕੇ ਗੱਲਬਾਤ ਕਰ ਸਕਦੇ। ਮੇਰੇ ਨਾਲ ਨੇ ਸੁੱਖ ਪ੍ਰਮਾਤ
1: ਜੀ। ਬਿਲਕੁਲ, ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਜਾਦੂ ਟੂਣਿਆਂ ਦੇ ਉੱਤੇ। ਕੀ ਕਦੀ ਤੁਸੀਂ ਟੂਣਾ ਟੱਪਿਆ? ਤੁਸੀਂ ਟੂਣਾ ਕੀਤਾ ਤਾਂ ਹੋਣਾ ਨਹੀਂ, ਇਹ ਤਾਂ ਮੈਂ ਪੱਕਾ ਕਹਿ ਦਿੰਦੀ ਹਾਂ।
0: ਹੈਂ,
1: ਤੁਸੀਂ ਤਾਂ ਨਹੀਂ ਟੂਣਾ ਕੀਤਾ ਹੋਣਾ ਕਦੇ?
0: ਨਹੀਂ, ਮੈਂ ਤਾਂ ਕਰਦਾ ਰਹਿਣਾ।
1: ਨਹੀਂ, ਤੁਸੀਂ ਕਹੋ ਮੈਂ ਤਾਂ ਕਰਾਉਣਾ ਟੂਣੇ, ਅਸੀਂ ਤਾਂ ਰੀਡਰ ਲੀਡਰ ਆ।
0: ਇਹਦੇ 'ਚ ਵੀ ਵੇਖੋ ਤੁਸੀਂ ਕੈਟੇਗਰੀਆਂ ਕਿੰਨੀਆਂ ਨਾ
1: ਜੀ,
0: ਮਤਲਬ ਇੱਕ ਉਹ ਅਲੱਗ ਅਲੱਗ ਇਨਸਾਨ ਦੇ ਵਿੱਚ ਨਾ ਇੱਕ ਅਲੱਗ ਅਲੱਗ ਮੈਨੂੰ ਲੱਗਦਾ ਇੱਕ ਬਿਰਤੀ ਹੁੰਦੀ ਆ ਪੱਧਰ ਤੋਂ ਇੱਧਰ ਜਾਂ ਉੱਧਰ ਹੋਣ ਦੀ
1: ਜੀ।
0: ਇੱਕ ਬੰਦਾ ਵੇਖ ਬਿਲਕੁਲ ਬਿਲੀਵ ਨਹੀਂ ਕਰਦਾ, ਇੱਕ ਬੰਦੇ ਉਹ ਹੋਣਗੇ ਜਿਹੜੇ ਇੱਕ ਲੈਵਲ ਤੱਕ ਬਿਲੀਵ ਕਰ ਜਾਣਗੇ ਵੀ ਚਲੋ ਕੋਈ ਗੱਲ ਨਹੀਂ, ਮਤਲਬ ਆ ਦਾਲ ਜੇ ਕਹਿੰਦੇ ਤਾਂ ਕੋਈ ਗੱਲ ਨਹੀਂ, ਆਪਾਂ ਗੁਰਦੁਆਰੇ ਚੜ੍ਹਾਉਂਦੇ ਫਿਰ ਕੀ ਆ,
1: ਉਹ
0: ਆਹ ਮਨ ਦੇ ਵਿੱਚ ਇਹ ਸੋਚ ਲੈਣਗੇ ਵੀ ਇਹ ਦਾਨ ਹੀ ਆ, ਦੁੱਧ ਚੜ੍ਹਾਉਂਦੇ ਫਿਰ ਕੀ ਆ, ਦਾਨ ਹੀ ਆ, ਆਪਾਂ ਇਹ ਸੋਚ ਕੇ ਕਰ ਲੈਂਦੇ ਜੇ ਮਸਲਾ ਹੱਲ ਹੋਜੂਗਾ ਤਾਂ ਫਿਰ ਹੋਰ ਕੀ ਚਾਹੀਦਾ। ਫਿਰ ਹੌਲੀ ਹੌਲੀ ਇਹਦੀ ਜਿਹੜੀ ਗ੍ਰੈਵਿਟੀ ਆ ਵੱਧਦੀ ਵੱਧਦੀ ਫਿਰ ਉੱਥੋਂ ਤੱਕ ਪਹੁੰਚ ਜਾਂਦੀ ਆ ਜਿਹੜੀ ਚੀਜ਼ ਦੇ ਉੱਤੇ ਆਪਾਂ ਜ਼ਿਆਦਾ ਸੂਈ ਧਰੀ ਆ ਪਰ ਆਪਾਂ ਨੂੰ ਐਕਸਪਲੇਨ ਨਹੀਂ ਉਸ ਹਿਸਾਬ ਦੇ ਨਾਲ ਕੀਤਾ, ਉਹ ਇਹ ਆ ਕਿ ਕਿਸੇ ਦਾ ਨੁਕਸਾਨ ਕਰਨਾ
1: ਜੀ।
0: ਮੰਨ ਲਓ ਇੱਕ ਉਸ ਨੀਤੀ ਦੇ ਨਾਲ ਉਹ ਚੀਜ਼ ਕਰਨੀ ਵੀ ਆਪਾਂ ਆ ਇੱਥੇ ਪਿੰਨ ਮਾਰਾਂਗੇ ਅਤੇ ਪੀੜ ਉੱਥੇ ਹੋਊਗੀ, ਹੈ ਨਾ, ਆਪਾਂ ਇਸ ਬੰਦੇ ਦੀ ਸਿਹਤ ਦਾ ਨੁਕਸਾਨ ਕਰਨਾ, ਇਸ ਬੰਦੇ ਦੇ ਕਾਰੋਬਾਰ ਦਾ ਨੁਕਸਾਨ ਕਰਨਾ, ਯਾਨੀ ਕਿ ਇੱਕ ਹੁੰਦਾ ਤੁਸੀਂ ਆਪਣੀ ਭਲਾਈ ਦੇ ਲਈ ਕੁਛ ਕਰਨਾ, ਇੱਕ ਪੱਧਰ ਹੋ ਗਿਆ, ਦੂਸਰਾ ਵੀ ਆਪਣੀ ਭਲਾਈ ਦੇ ਰਹਿ ਗਈ ਪਾਸੇ ਕਿਸੇ ਦਾ ਨੁਕਸਾਨ ਕਰਨਾ, ਸਪੈਸੀਫਿਕਲੀ ਕਿਸੇ ਇਨਸਾਨ ਦਾ ਨੁਕਸਾਨ ਕਰਨਾ ਜਾਂ ਉਹਨੂੰ ਆਪਣੇ ਵੱਸ 'ਚ ਕਰਨਾ, ਮਤਲਬ ਇਹ ਦੂਰ ਕੀ ਜਾਣਾ। ਈਵਨ ਕਿੰਨੀਆਂ ਕਹਾਣੀਆਂ ਆਪਾਂ ਇੱਦਾਂ ਦੀਆਂ ਵੀ ਪਿੰਡਾਂ 'ਚੋਂ ਸੁਣੀਆਂ ਵੀ ਆਪਣੇ ਘਰ ਵਾਲੇ ਨੂੰ ਵੱਸ 'ਚ ਕਰਨ ਦੇ ਲਈ ਉਹਦੇ ਉੱਤੇ ਜਾਦੂ ਟੂਣੇ ਕਰੀ ਜਾਣੇ, ਉਹਨੂੰ ਵੀ ਪੂੜੀਆਂ ਪੁੱਕੀ ਜਾਣੀਆਂ। ਘਰ ਦਾ ਇੱਕ ਤਰ੍ਹਾਂ ਦੇ ਨਾਲ ਵੇਖਿਆ ਜਾਵੇ ਤਾਂ ਘਰ ਦੀ ਕਮਾਈ ਬਾਹਰ ਰੋੜੀ ਜਾਣੀ।
1: ਬਿਲਕੁਲ ਰੰਜੋ ਜੀ, ਜਦੋਂ ਆਪਾਂ ਕਹਿੰਦੇ ਨਾ ਕਿ ਮੇਰੇ ਵਾਂਗੂ ਸੋਚਣ ਲੱਗ ਜਾਵੇ ਮੇਰਾ ਪਾਰਟਨਰ, ਹੈ ਨਾ, ਮੈਨੂੰ ਲੱਗਦਾ ਉਹ ਸਭ ਤੋਂ ਵਰਸਟ ਸਿਚੁਏਸ਼ਨ ਹੋਣੀ ਹੈ ਤੁਹਾਡੇ ਘਰ ਦੀ, ਕਿ ਜੇ ਤੁਸੀਂ ਦੋਨੇ ਜਣੇ ਇੱਕੋ ਜਿਹਾ ਸੋਚਣ ਲੱਗ ਗਏ, ਕਿਉਂਕਿ ਜੇ ਤੁਸੀਂ ਬੈਡ ਸੋਚਦੇ ਹੋ ਤੁਸੀਂ ਦੋਨੇ ਜਣੇ ਬੈਡ ਹੀ ਸੋਚੀ ਜਾਓਗੇ, ਹੈ ਨਾ, ਅਤੇ ਤੁਹਾਨੂੰ ਕੋਈ ਠੀਕ ਕਰਨ ਵਾਲਾ ਹੋਊਗਾ ਹੀ ਨਹੀਂ, ਤੁਹਾਡੀਆਂ ਗਲਤੀਆਂ ਨੂੰ ਠੀਕ ਕਰਨ ਵਾਲਾ ਹੋਊਗਾ ਹੀ ਨਹੀਂ। ਸੋ ਵਧੀਆ ਚੀਜ਼ ਉਹੀ ਹੁੰਦੀ ਹੈ ਕਿ ਪਾਰਟਨਰ ਓਪੋਜ਼ਿਟ ਹੋਣ, ਤਾਂ ਕਿ ਜਦੋਂ ਇੱਕ ਜਣਾ ਕੋਈ ਪੁੱਠਾ ਪੰਗਾ ਲੈਣ ਲੱਗਾ ਅਤੇ ਦੂਜਾ ਉਹਨੂੰ ਸਿੱਧਾ ਕਰ ਸਕੇ,
0: ਹੈ ਨਾ, ਦੋ ਵਿਚਾਰ
1: ਦੋ ਵਿਚਾਰ ਤਾਂ ਹੋਣ ਤੁਹਾਨੂੰ। ਅਤੇ ਮੈਂ ਨਾ ਦੇਖਦੀ ਸੀ ਥੋੜ੍ਹੇ ਜਿਹੇ ਦਿਨ ਪਹਿਲਾਂ ਜਿਹੜੇ ਅੱਜ ਕੱਲ੍ਹ ਬੜੇ ਪੋਡਕਾਸਟ ਚੱਲਣ ਲੱਗੇ ਨਾ, ਇਹ ਵੀ ਬੜਾ ਅੱਜ ਕੱਲ੍ਹ ਪੁਹਾਰਾ ਜਿਹਾ ਹੀ ਆ ਪੋਡਕਾਸਟ, ਚਲੋ ਜੀ ਕਰੋ ਪੋਡਕਾਸਟ। ਉਹਦੇ ਵਿੱਚ ਮੈਂ ਦੇਖਦੀ ਸੀ ਕੋਈ ਬੰਦਾ ਬੈਠਾ ਸੀ, ਕਹਿੰਦਾ ਤੁਸੀਂ ਆਪਣੇ ਪਤੀ ਨੂੰ ਜੇ ਬੱਸ 'ਚ ਕਰਨਾ ਨਾ, ਮੈਂ ਕਿਹਾ ਚੱਲ ਮੈਂ ਵੀ ਸੋਚਦੇ ਦੇਖਾਂ ਵੀ ਕੀ ਕਹਿੰਦਾ, ਹੈ ਨਾ, ਕੀ ਪਤਾ ਕੋਈ ਤੁੱਕਾ ਚੱਲੀ ਜਾਵੇ।
0: ਉਹਨੇ ਬੱਸ ਕਿਹਾ ਸੀ, ਬੱਸ ਕਿਹਾ ਸੀ
1: ਪਤੀ ਦੀ, ਬੱਸ ਕਰਾਉਣੀ ਜਿੱਧਰੋਂ ਮਰਜ਼ੀ ਕਰ ਲਓ। ਤੇ ਉਹਨੇ ਕਿਹਾ ਕਿ ਜਦੋਂ ਤੁਸੀਂ ਰੋਟੀ ਬਣਾਉਂਦੇ ਨਾ ਆਪਣੇ ਹਸਬੈਂਡ ਦੀ, ਤੁਹਾਨੂੰ ਜੋ ਤੁਹਾਨੂੰ ਸਵੈਟਿੰਗ ਹੁੰਦੀ ਹੈ, ਪਸੀਨਾ ਆਉਂਦਾ, ਉਹਦੇ ਨਾਲ ਪੇੜੇ ਤੇ ਉਹ ਪਸੀਨਾ ਲਾ ਕੇ ਉਹਨੂੰ ਖਿਲਾ ਦੋ। ਮੈਂ ਕਿਹਾ ਵਾਸ਼ਿਸ ਦਾ ਪਤਾ ਨੀ ਬਿਮਾਰ ਜ਼ਰੂਰ ਹੋ ਚੁੱਕਾ ਉਹ ਰਹਿਣ ਦੇ ਭਰਾਵਾ, ਮੈਨੂੰ ਤਾਂ ਸੋਚ ਕੇ ਹੀ ਉਲਟੀ ਆਉਂਦੀ ਆ।
0: ਪਰ ਇਹ ਵੀ ਬੱਲੇ ਬਾਰੇ ਬਾਰੇ ਜਾਈਏ ਇਹਨਾਂ ਦੇ ਨਾ ਪੋਡਕਾਸਟ ਵਾਲਿਆਂ ਦੇ ਵੀ ਐਟਲੀਸਟ ਕਈ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਸੁਣ ਕੇ ਸਾਫ਼ ਸਮਝ ਆਉਂਦੀ ਹੋਊਗੀ ਵੀ ਆਹ ਯਾਰ ਕੀ ਆ। ਪਰ ਫਿਰ ਵੀ ਅੱਜ ਕੱਲ੍ਹ ਆਪਾਂ
1: ਵੇਖੀਏ ਤਾਂ
0: ਪਰ ਇੰਨਾ ਕੁ ਕੁਛ ਉਹਦੇ ਵਿੱਚੋਂ ਤੁਹਾਨੂੰ ਮਤਲਬ ਇੱਦਾਂ ਦਾ ਤਾਂ ਆਪਾਂ ਵੇਹਨੇ ਹਾਂ ਵੀ ਉਹਨਾਂ ਦੇ ਵਿਊ ਵੀ ਚੱਲ ਰਹੇ ਹੁੰਦੇ ਨਾਲ ਨਾਲ, ਕਿਉਂਕਿ ਹਰ ਕੋਈ ਪਰ ਇੱਕ ਚੀਜ਼ ਤਾਂ ਪੱਕੀ ਸੁੱਖ ਜੀ, ਜਦੋਂ ਕਿਸੇ ਨੂੰ ਦੁੱਖ ਹੁੰਦਾ ਨਾ, ਜਦੋਂ ਕਿਸੇ ਦਾ ਦੁੱਖ ਲੰਮਾ ਚੱਲ ਜਾਂਦਾ ਅਤੇ ਬੰਦਾ ਕਿਸੇ ਵੀ ਹੱਦ ਤੱਕ ਪਹੁੰਚ ਜਾਂਦਾ ਵੀ ਮੈਂ ਹੁਣ ਕਿਸੇ ਤਰ੍ਹਾਂ ਨਿਕਲ ਜਾਵਾਂ ਇਹਦੇ 'ਚ, ਹੈ ਨਾ, ਮੈਂ ਛੇਤੀ ਤੋਂ ਛੇਤੀ ਇਹਦੇ ਤੋਂ ਨਿਜਾਤ ਪਾ ਲਵਾਂ, ਇਹ ਸਾਰੀਆਂ ਉਸੇ ਚੀਜ਼ ਦੀਆਂ ਕਾਢਾਂ ਨੇ, ਨਾ ਦੁੱਖ ਮੁੱਕਣੇ ਨਾ ਇਹ ਚੀਜ਼ਾਂ ਮੁੱਕਣੀਆਂ।
1: ਬਿਲਕੁਲ ਬਿਲਕੁਲ, ਠੀਕ
0: ਹੈ, ਇਹ ਤਾਂ ਤੁਹਾਨੂੰ ਕਿਤੇ ਨਾ ਕਿਤੇ ਤੁਹਾਨੂੰ ਆਪ ਹੀ ਸਮਝਣਾ ਪੈਣਾ। ਬਿਲਕੁਲ, ਜਿੱਦਾਂ ਜਿੱਦਾਂ ਲੋਕ ਆਪਾਂ ਨੂੰ ਇਹ ਲੱਗਦਾ ਸੀ ਪਹਿਲੀਆਂ ਦੇ ਵਿੱਚ ਨਾ, ਇਹ ਹੁੰਦਾ ਸੀ ਵੀ ਲੋਕ ਅਨਪੜ੍ਹ ਨੇ ਤਾਂ ਕਰਕੇ, ਪਰ ਹੁਣ ਤੁਸੀਂ ਵੇਖੋ ਪੜ੍ਹੇ ਲਿਖੇ ਹੋਣ ਦੇ ਨਾਲ ਇਹ ਮਹਿੰਗੇ ਜ਼ਰੂਰ ਹੋ ਗਏ ਨੇ ਪਰ ਹਟੇ ਨਹੀਂ ਆ, ਵੱਧ ਜ਼ਰੂਰ ਗਏ ਨੇ ਪਰ ਘਟੇ ਨਹੀਂ ਆ। ਇੱਕ ਜਿਹਨਾਂ ਨੇ ਯੂਨੀਵਰਸਿਟੀ ਭੇਜੀ ਸੀ ਉਹਨੇ ਜੈਜ਼ ਅਤੇ ਗੁਰੀ ਜੀ, ਠੀਕ ਹੈ ਜੀ, ਇੱਕ ਹੋਰ ਯੂਨੀਵਰਸਿਟੀ ਆ, ਇਹ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਤੁਸੀਂ ਨੇਮ ਪੁੱਛ ਰਹੇ ਸੀ 10th ਮੈਰਿਜ ਯੂਨੀਵਰਸਿਟੀ ਵਾਲਿਆਂ ਦਾ, ਜੈਜ਼ ਜੀ ਨੇ ਸ਼ੇਅਰ ਕੀਤਾ ਸੀ ਅਤੇ ਨੇਮ ਆਰ ਗੁਰਵਿੰਦਰ ਸਿੰਘ ਐਂਡ ਜਸਪ੍ਰੀਤ ਕੌਰ, 10th ਮੈਰਿਜ ਯੂਨੀਵਰਸਿਟੀ ਆ, ਕ੍ਰੈਗਨਬਰਨ ਈਸਟ ਗੁਰਜਿੰਦਰ ਜੀ, ਅੱਛਾ ਗੁਰਜਿੰਦਰ ਜੀ ਨੇ ਇਹ ਮੈਸੇਜ ਉਹਨਾਂ ਦੇ ਲਈ,
1: ਉਹਨਾਂ ਦੇ ਲਈ ਭੇਜਿਆ।
0: ਓਕੇ ਥੈਂਕ ਯੂ,
1: ਥੈਂਕ ਯੂ। ਆਵੇ ਕੋ
0: ਜਿਨ੍ਹਾਂ ਨੇ ਜਿਨ੍ਹਾਂ ਨੇ ਪਾਰਟੀਆਂ ਲੈਣੀਆਂ ਦੰਦ ਤਿੱਖੇ ਕਰਨ ਦੇ, ਥੈਂਕ ਯੂ ਥੈਂਕ ਯੂ। ਓਕੇ ਮੈਂ ਵੀ,
1: ਉਹਨਾਂ ਨੇ ਬੱਕਰਾ ਖਾਣਾ ਵੀ ਦੰਦ ਤਿੱਖੇ ਕਰਨ ਲੱਗੇ, ਕੇਕ ਖਾਣਾ ਵਿਚਾਰਿਆਂ ਨੇ,
0: ਕੇਕ ਤੇ ਨਿਆਣੇ ਨਿਆਣੇ ਲਿਆਂਦਾ।
1: ਅੱਛਾ
0: ਹੋਰ ਕੀ ਦੇ ਚੱਲੇ,
1: ਮੈਂ ਵੀ ਨਿਆਣੀ ਬਣੀ ਹੋ ਕੇਕ ਹੀ ਖਾ ਕੇ ਆ ਚੱਲੀ,
0: ਤੁਹਾਨੂੰ ਭਲਾ ਪਤਾ। ਕਹਿੰਦੇ ਮੇਰੇ ਵੀਰ ਮੈਂ ਵੀ ਬੰਗਾਲ ਤੋਂ ਹਾਂ ਅਤੇ ਉੱਥੇ ਇਸ ਹਿਸਾਬ ਦੇ ਨਾਲ ਕੁਛ ਨਹੀਂ ਗਾ ਮੇਰੇ ਤੋਂ, ਮੇਰਾ ਤਾਂ ਬਹੁਤ ਨਹੀਂ ਕਹਿੰਦੇ ਕਿ ਕੋਲਕਾਤਾ ਦਾ, ਕਈ ਵਾਰੀ ਨਾ ਦੂਰ ਬੈਠੇ ਐਵੇਂ ਨਜਾਇਜ਼ ਹੀ ਕਿਤੋਂ ਕਿਤੋਂ ਦੇ ਬਾਰੇ ਕਿਸੇ ਥਾਂ ਦੇ ਬਾਰੇ ਐਵੇਂ ਬਣੀਆਂ ਹੁੰਦੀਆਂ ਗੱਲਾਂ।
1: ਮੇ ਬੀ ਕੋਈ ਖਾਸ ਇਲਾਕਾ ਜਾਂ ਕੋਈ ਜਗ੍ਹਾ ਇੱਦਾਂ ਦੀ ਹੋਵੇ ਜਿੱਦਾਂ,
0: ਹੋ ਸਕਦਾ ਵਾ, ਪਰ ਮੈਨੂੰ ਲੱਗਦਾ ਜ਼ਿਆਦਾ ਸਾਡੇ ਦਿਮਾਗ ਦੇ ਵਿੱਚ ਛੱਪਾ ਨਾ ਇਸ ਚੀਜ਼ ਦਾ ਵੀ ਆ ਵੀ ਜਿੱਦਾਂ ਆਪਾਂ ਪੰਜਾਬ 'ਚ ਪੋਸਟਰ ਬੜੇ ਵੇਖੇ ਆ, ਬੰਗਾਲੀ ਜਾਦੂ, ਡਾਕਟਰ ਬੰਗਾਲੀ, ਉਸ ਟਾਈਪ ਜਿੱਦਾਂ ਉਹ ਬੰਗਾਲ ਨੂੰ ਉਸ ਚੀਜ਼ ਦੇ ਨਾਲ ਜੋੜ ਦਿੱਤਾ ਗਿਆ। ਹੋਊਗਾ ਚਲੋ ਕਿਸੇ ਤਰ੍ਹਾਂ ਦੀ ਹੋਊਗੀ ਵੀ ਚੀਜ਼, ਪਰ ਚਲੋ ਜਿੱਦਾਂ ਜਾਂ ਫਿਰ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਆ ਕਿ ਜਿਹੜਾ ਬੰਦਾ ਜੇ ਨਹੀਂ ਬਿਲੀਵ ਕਰਦਾ ਤਾਂ ਉਹਨੂੰ ਕਿਤੇ ਵੀ ਨਜ਼ਰ ਨਹੀਂ ਆਊਗੀ ਚੀਜ਼, ਜੇ ਅੱਜ ਤੁਸੀਂ ਥੋੜ੍ਹਾ ਬਹੁਤਾ ਬਿਲੀਵ ਕਰਨਾ ਸ਼ੁਰੂ ਕਰ ਦਿਓ ਤੁਹਾਨੂੰ ਲੱਗੂਗਾ ਤੁਹਾਡੇ ਚਾਰ ਚੁਫੇਰੇ, ਮਤਲਬ ਆਹ ਵੀ ਕਰਨ ਵਾਲਾ ਹੈਗਾ, ਆਹ ਵੀ ਹੈਗਾ, ਟੈਰੋ ਕਾਰਡ ਰੀਡਰ ਵੀ ਹੈਗੇ ਆ ਤੁਹਾਡੇ, ਉਹ ਵੀ ਹੈਗੇ, ਫੇਸ ਰੀਡਰ ਵੀ ਹੈਗੇ ਆ, ਸਾਰਾ ਕੁਛ ਹੀ ਆ ਤੁਹਾਡੇ ਆਲੇ ਦੁਆਲੇ। ਸੋ ਇਹਨੂੰ ਜੇ ਤਾਂ ਤੁਸੀਂ ਇੱਕ ਵੈਸੇ ਕੀ ਉਹਨੂੰ ਕਹਿੰਦੇ ਐਨਾਲੈਟਿਕ ਵੇ ਦੇ ਨਾਲ ਤੁਸੀਂ ਜੇ ਵੇਖੋ, ਹਾਂ ਤੁਸੀਂ ਕੁਛ ਜਾਣਨ ਦੇ ਵੇ ਦੇ ਨਾਲ ਤੁਸੀਂ ਸੋਚੋ, ਜੇ ਤਾਂ ਤੁਹਾਡਾ ਆਪਣੇ ਦਿਮਾਗ ਦੇ ਉੱਤੇ ਕਾਬੂ ਆ, ਇਨਫੋਰਮੇਸ਼ਨ ਆਪਾਂ ਕਿਤੋਂ ਵੀ ਕਿਸੇ ਵੀ ਤਰ੍ਹਾਂ ਦੀ ਹਾਸਲ ਕਰ ਸਕਦੇ ਹਾਂ, ਵੀ ਮਤਲਬ ਇੱਕ ਜਗਿਆਸਾ ਤਾਂ ਹਰ ਇੱਕ 'ਚ ਹੁੰਦੀ ਹੈ, ਮੈਨੂੰ ਹੈ ਕੀ ਇਹਦੇ ਪਿੱਛੇ ਸਾਇੰਸ ਕੀ ਆ, ਮਤਲਬ ਇਹ ਥੋੜ੍ਹੀ ਆ ਵੀ ਸਿੱਧਾ ਸਿੱਧਾ ਜਿਹਾ ਹੀ ਤੁਸੀਂ ਕਹੋ ਵੀ ਹਾਂਜੀ ਆਹ ਕੀਤਾ ਤਾਂ ਹੋ ਗਿਆ, ਹੈ ਨਾ ਮੇਰੇ ਸਾਡੀ ਆਹ ਭਗਤੀ ਆਹ ਸਾਧਨਾ, ਫਿਰ ਗੱਲ ਇਹ ਆ ਵੀ ਭਗਤੀ ਕੋਈ ਇੱਦਾਂ ਦੀ ਕਿਉਂ ਕਰੂਗਾ, ਇਹੋ ਜਿਹੀ ਕੋਈ ਸਾਧਨਾ ਕਿਉਂ ਕਰੂਗਾ, ਕਿਸੇ ਨੂੰ ਦੁੱਖ ਪਹੁੰਚਾਉਣ ਵਾਲੀ ਜੇ ਤੁਸੀਂ ਸਾਧਨਾ ਕੀਤੀ ਹੈ ਤਾਂ ਤੁਹਾਡੇ ਤਾਂ ਬੇਸ ਹੀ ਗਲਤ ਆ। ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਸੀਂ ਆਉਂਦੇ ਹੋ, ਕੀ ਹਾਲ ਚਾਲ, ਠੀਕ ਆ ਤੁਸੀਂ ਵੀ, ਜਿੰਨਾ ਬਿਮਾਰ ਮੂਹ ਰਹਿੰਦੇ ਨਾ ਮੈਨੂੰ ਲੱਗਦਾ ਕੀਤਾ ਕਰਾਇਆ ਕੁਛ ਤੁਹਾਡੇ,
1: ਇਹ ਪੈਸੇ ਮੇਰੇ ਵੱਲ ਸਾਡੇ ਤੇ ਆਪੇ ਹੀ ਨਾ ਠੀਕ
2: ਹੋ, ਠੀਕ ਹੋ ਜਾਣਾ ਜੇ ਪੈਸੇ ਮੈਂ ਤੁਹਾਡੇ ਦੇਣੇ ਹੋਣ ਮੈਂ ਆਪਣਾ ਠੀਕ ਹੋ ਜਾਵਾਂ,
0: ਹਾਂ ਵੇ ਲਾ
1: ਤਾਂ ਹੀ ਮੈਂ ਤੁਹਾਨੂੰ ਕਿਹਾ,
0: ਹੁਣ ਤੇ ਸਾਫ ਹੀ ਮੁੱਕਰਨ ਜਾ ਲੱਗ ਪਏ ਨਾ,
1: ਤੁਹਾਡੇ ਤੁਸੀਂ ਵਿੱਚ ਆਪਣੇ ਪਾਰਟਨਰ ਤੁਹਾਡੇ,
0: ਹੁਣ ਤੇ ਕਈ ਵਾਰੀ ਇਹਨਾਂ ਚ ਮੈਨੂੰ ਸਿੰਡੀਕੇਟ ਜਾਂ ਨਜ਼ਰ ਆਉਂਦਾ,
2: ਲਾਰੇ ਨਾਲੋਂ ਜਵਾਬ ਚੰਗਾ ਭਾਜੀ,
1: ਉਹਨਾਂ ਨੂੰ ਵਿਚਾਰਿਆਂ ਨੂੰ ਆਪ ਨਹੀਂ ਮਿਲੇ ਮੈਨੂੰ ਲੱਗਦਾ,
0: ਹੈਂ
1: ਮੈਨੂੰ ਲੱਗਦਾ ਆਪ ਨਹੀਂ ਮਿਲੇ,
0: ਆ ਸਮੱਸਿਆ ਹੀ ਆ ਲੱਗਦੀ ਮੈਨੂੰ, ਤੁਸੀਂ ਸਹੀ ਸਹੀ,
2: ਮੈਂ ਜਿਸ ਚੀਜ਼ ਤੇ ਜ਼ੋਰ ਦੇ ਕੇ ਤੁਹਾਨੂੰ ਕਿਹਾ ਸੀ ਵੀ ਅੱਧੇ ਪੈਸੇ ਤੁਹਾਡੇ, ਜਦੋਂ ਮੈਨੂੰ ਹੀ ਨਹੀਂ ਕੁਝ ਮਿਲਿਆ ਮੈਂ ਤੁਹਾਨੂੰ ਅੱਧੇ ਕਿੱਥੋਂ ਦੇ ਦਵਾਂ,
0: ਹਾਂ ਆਹ ਗੱਲ ਕਰੋ ਨਾ,
1: ਦੁੱਖ ਤੁਹਾਡਾ,
0: ਹਾਂ ਆਹ ਗੱਲ ਕਰੋ ਨਾ ਤੁਸੀਂ ਵੀ, ਫਿਰ ਆਪਾਂ ਗਾਂ ਪੁੱਛਣ ਵਾਲੇ ਬਣੀਏ ਵੀ ਭਾਈ ਵੀ ਦਿੱਤਾ ਉਹ ਵੀ,
1: ਇਹਨਾਂ ਦੀ ਸ਼ੋਪਿੰਗ ਦਾ ਧਿਆਨ ਰੱਖਿਓ, ਹੋਰ ਨਾ ਇਹਨਾਂ ਨੂੰ ਮਿਲੇ ਹੁਣ ਮੁੱਕਰ,
0: ਸਾਡੇ ਵੀ ਅੜੇ ਆ, ਸਾਡੇ ਵੀ ਫਸੇ ਆ,
2: ਜਿਨ੍ਹਾਂ ਨੂੰ ਤੁਸੀਂ ਪੁੱਛਣਾ ਉਹਨਾਂ ਕਹਿੰਦਾ ਦਫਾ ਹੋ ਜਾਓ ਜਿੱਥੇ ਉਹ ਹੋਈ ਆ,
0: ਹਾਂਜੀ ਛੁੱਟੀ
2: ਚੱਲ ਰਹੀ ਹੈ, ਨਹੀਂ ਬਾਜੀ ਸਿੱਕਾ ਮੈਂ ਇਸ ਕਰਕੇ ਘਰ ਉੱਥੋਂ ਕੱਢੇ ਦਿੱਤਾ, ਸਕੂਲ ਵਾਲੇ ਕਹਿੰਦੇ ਜਾਓ ਜੇ ਹਿਸਾਬ ਨਾਲ ਤੂੰ ਬਿਮਾਰ ਹੋਈ ਪਈ ਆ,
0: ਨਿਆਣੇ ਵੀ
1: ਕਰੇਗਾ, ਚਾਰ ਚਿੱਕਾ ਮਾਰੋ ਛੁੱਟੀ ਹੋ ਜਾਂਦੀ ਆ ਜਾ ਕੇ ਉੱਥੇ,
2: ਨਹੀਂ ਚਾਰ ਨਹੀਂ ਮੈਂ ਤਾਂ ਮੈਨੂੰ 40 ਮਾਰਤੀਆਂ ਸਵੇਰੇ,
1: ਬਸ ਵੇ ਉਹ ਹੇ ਫੀਵਰ ਆ ਦਵਾਈ ਖਾ ਕੇ ਜਾਇਆ ਕਰੋ, ਅਮੀ ਰੋਜ਼ ਘਰ ਭੇਜੂਗੇ ਤੈਨੂੰ,
2: ਨਹੀਂ ਖਾਧੀ ਸੀ ਸਵੇਰੇ ਮੈਂ ਸੁੱਖ ਜੀ, ਪਰ ਉਹ ਫਿਰ ਦੁਬਾਰਾ ਟ੍ਰਿਗਰ ਪਤਾ ਨਹੀਂ ਕਿਉਂ ਹੋਇਆ
0: ਜੀ,
2: ਕਾਹਦੀ ਟੂਣਿਆਂ ਦੀ ਗੱਲ ਕਰਦੇ ਤੁਸੀਂ,
1: ਹਾਂਜੀ ਹਾਂਜੀ,
2: ਅੱਛਾ ਹੁਣ ਮੇਰੇ ਨਾ ਮੈਂ ਉਦੋਂ 10th ਕਲਾਸ 'ਚ ਪੜ੍ਹਦੀ ਸੀਗੀ ਅਤੇ ਅਸੀਂ ਨਾ ਜਾਂਦੇ ਸਕੂਲ ਗਏ ਤਾਂ ਰਸਤੇ 'ਚ ਚੌਂਕ ਦੇ ਵਿੱਚ ਨਾ ਕਿਸੇ ਨੇ ਜਿੰਦਾ ਲਾ ਕੇ ਰੱਖਿਆ ਸੀਗਾ, ਅਤੇ ਮੇਰੇ ਚਾਚੇ ਦਾ ਮੁੰਡਾ ਕਹਿੰਦਾ ਇਹ ਜਿੰਦਾ ਲਾਇਆ, ਨਾਲ ਕੁਛ ਜਿੱਦਾਂ ਕੁਛ ਚੀਜ਼ਾਂ ਹੋਰ ਵੀ ਪਈਆਂ ਸੀਗੀਆਂ ਹੈ ਨਾ, ਚੌਲ ਚੂਲ ਕੁਛ ਇੱਦਾਂ ਸੰਧੂਰ ਹੈ ਨਾ, ਅਤੇ ਮੈਂ ਜਾ ਕੇ ਜਿੰਦਾ ਖੋਲ੍ਹਤਾ,
0: ਅੱਛਾ
2: ਮੈਂ ਜਾ ਕੇ ਜਿੰਦਾ ਖੋਲ ਦਿੱਤਾ, ਮੈਨੂੰ ਕਹਿੰਦਾ ਜਿੰਦਾ ਲੋਕ ਆ ਪਰ ਉਹਨੂੰ ਖੋਲ ਕੇ ਰੱਖ ਦੇ, ਉਹਨੇ ਮੈਂ ਲੋਕ ਤਾਂ ਜਦੋਂ ਮੈਂ ਘਰ ਆਈ ਉਹਨੇ ਦੱਸਿਆ ਘਰ, ਕਿਸੇ ਨੇ ਹੋਰ ਨੇ ਵੀ ਦੱਸਿਆ ਹੋਣਾ, ਮੇਰੇ ਮੂੰਹ ਖੁੱਟ ਪਈ ਸੀ,
1: ਵੱਡੀ ਥਾਣੇਦਾਰ,
0: ਪਰ ਤੁਸੀਂ ਉਸ ਤੋਂ ਬਾਅਦ ਹੋਇਆ ਕੁਛ ਉਹਦੇ ਨਾਲ,
2: ਨਹੀਂ ਕੁਛ ਨਹੀਂ ਹੋਇਆ, ਪਰ ਹੁਣ ਜਿੱਦਾਂ ਕੁਛ ਉਹ ਕਹਿੰਦੇ ਵੀ ਉਹ ਕਿਉਂ ਰੱਖਿਆ ਸੀ, ਕਿਸੇ ਦਾ ਵਿਆਹ ਨਹੀਂ ਹੁੰਦਾ ਹੋਣਾ ਨਾ ਤਾਂ ਕਰਕੇ ਲੋਕ ਰੱਖਦੇ ਆ ਇਦਾਂ ਲਾ ਕੇ,
1: ਇਦਾਂ ਨਹੀਂ ਹੁੰਦਾ,
2: ਆਈ ਡੋਨਟ ਨੋ ਕਿੱਦਾਂ ਸੀ,
1: ਹੁਣ ਤੁਹਾਨੂੰ ਉਸ ਟਾਈਮ ਤੇ ਨਹੀਂ ਪਤਾ ਲੱਗਾ ਵੀ ਤੁਹਾਡੇ ਨਾਲ ਕੁਛ ਹੋਇਆ ਕਿ ਨਹੀਂ ਹੋਇਆ, ਮੈਂ ਤੁਹਾਡੇ ਕੇਸ ਦੇ ਵਿੱਚ ਬਿਲੀਵ ਕਰਦੀ ਹਾਂ, ਆ ਪੈਸੇ ਤੁਹਾਨੂੰ ਤਾਂ ਹੀ ਨਹੀਂ ਮਿਲੇ,
0: ਤੁਸੀਂ ਦੂਜਿਆਂ ਲਈ ਰਾਹ
1: ਹੋਰ ਖੋਲੋ ਜਾ ਕੇ ਜਾਂਦੇ ਜਾਂਦੇ ਤੁਹਾਡੇ ਰਾਹ ਬੰਦ ਹੋ ਗਏ ਨਾ, ਮੇਨ ਤਾਂ ਵਿਆਹ ਕੀ ਹੈ, ਵਿਆਹ ਤਾਂ ਹੋ ਹੀ ਜਾਣਾ, ਸੋਹਣੀਆਂ ਕੁੜੀਆਂ ਦੇ ਵੀ ਤਾਂ ਵਿਆਹ ਝੱਟ ਹੋ ਜਾਂਦੇ ਆ, ਮੇਨ ਤਾਂ ਗੱਲ ਪੈਸੇ ਦੀ ਸੀ, ਪੈਸਾ ਰੁਕ ਗਿਆ ਨਾ,
2: ਹਾਂ ਉਹ ਪੈਸਾ ਰੁਕ ਗਿਆ, ਹੁਣ ਮੈਨੂੰ ਲੱਗਦਾ ਮੈਂ ਫੇਰ
1: ਜਿੰਦਾ ਲੈ ਕੇ ਜਾ ਕੇ ਭਾਂਡੇ ਧੋਇਓ ਅੱਜ ਤੇ ਪੈਸੇ ਦੀ ਵਾਸਾ,
2: ਨਹੀਂ ਨਹੀਂ ਮੈਂ ਹੋਰ ਜਿੰਦਾ ਲੈ ਕੇ ਇੰਡੀਆ ਜਾਵਾਂ, ਪਹਿਲਾਂ ਮੈਂ ਜਿੰਦਾ ਡੈਡੀ ਦੇ ਸਿਰਹਾਣੇ ਰੱਖਾਂਗੀ,
1: ਡੈਡੀ ਨੂੰ ਕਿਹਾ ਖੋਲੋ ਹੈ ਜਿੰਦਾ।
0: ਵੈਸੇ ਵੈਸੇ ਵੇਖਿਆ ਜਾਵੇ ਤਾਂ ਕੁਛ ਹੋਇਆ ਤੇ ਨਹੀਂ ਹੈ ਨਾ, ਜੇ ਮੰਨ ਲਓ ਇਹਦੇ ਨਾਲ ਕਿਸੇ ਦੇ ਸੰਯੋਗ ਖੁੱਲ ਜਾਂਦੇ, ਜੇ ਅਗਲੇ ਨੂੰ ਇਹ ਲੱਗਦਾ ਵਾ ਵੀ ਇਹਦੇ ਨਾਲ ਹੀ ਸਾਰਾ ਕੁਛ ਮੇਰਾ ਹੋ ਜਾਣਾ।
1: ਤੁਹਾਡੇ ਆਂਢੀ ਗੁਆਂਢੀ ਦਾ ਕਿਸ ਦਾ ਵਿਆਹ ਹੋਇਆ ਸੀ ਸਾਡੇ ਥੋੜੇ,
2: ਪਤਾ ਨਹੀਂ ਹੁਣ ਉਹ ਕਿੰਨੇ ਰੱਖਿਆ ਸੀ ਪਰ ਇੱਦਾਂ ਹੋਈ ਸੀਗੀ ਸਾਡੇ।
0: ਪਰ ਇਦਾਂ
2: ਸਾਡੇ ਹੈ ਨਾ ਘਰ ਦੇ ਵਿੱਚ ਡੇਗ, ਜਿੱਦਾਂ ਸਾਡਾ ਵਿਹੜਾ ਕਾਫੀ ਖੁੱਲਾ ਸੀ, ਉਹਦੇ ਵਿੱਚ ਡੇਗ ਨੂੰ ਕਿਸੇ ਨੇ ਉੱਥੇ ਗੁੱਡੀ ਟੰਗੀ ਹੋਈ ਸੀ ਪੁੱਠੀ ਕਰਕੇ।
1: ਓ ਤੇਰੀ,
2: ਅਸੀਂ ਦੇਖੀਏ ਵੀ ਹੁਣ ਕੈਮਰੇ ਤਾਂ ਹੈ ਨਹੀਂ ਸੀਗੇ, ਹੁਣ ਕੀ ਸੀਗਾ ਕਿੱਦਾਂ ਸੀ ਪਤਾ ਨਹੀਂ।
0: ਇੱਥੇ ਕਿ ਉੱਥੇ?
2: ਦਾਦੇ ਨੇ ਲਾ ਕੇ ਉਹ ਜਾਲ ਦਿੱਤੀ, ਚੁੱਲ੍ਹੇ ਸੁੱਟ ਦਿੱਤੀ ਸੀਗੀ। ਤੇ ਫੇਰ ਜਿੱਦਾਂ ਗੱਲ ਭੁੱਲ ਗਈ ਹੁਣ ਮੈਨੂੰ,
0: ਕੋਈ ਨੀ ਹੁੰਦਾ ਪੌਗੀ ਜਦ ਮਾਰ ਜਦੋਂ
2: ਨਾਰੀਅਲ ਧਾਰੇ ਸੀਗੇ ਉਹਦੇ ਚ ਨਹਿਰ ਦੇ ਵਿਚ। ਹਾਂਜੀ, ਤੇ ਜਦੋਂ ਨਾਰੀਅਲ ਉਹ ਕਹੀ ਜਾਵੇ ਤੂੰ ਅੱਗੇ ਨੂੰ ਆ ਜਾ, ਚਾਚਾ ਥੋੜਾ ਮੋਹਰੇ ਸੀ। ਮੈਂ ਕਿਹਾ ਨਹੀਂ ਮੈਂ ਨੀ ਆਉਣਾ, ਮੈਂ ਕਿਹਾ ਮੈਨੂੰ ਕੀ ਪਤਾ ਤੂੰ ਮੈਨੂੰ ਧੱਕਾ ਦੇ ਦੇਵੇ ਵਿਚ ਇਹਦੇ ਨਹਿਰ ਦੇ। ਕਹਿੰਦਾ ਨਹੀਂ ਦਿੰਦਾ ਵੀ ਨਾਰੀ ਤਾਂ ਫੜਿਆ ਚਾਚੇ ਨੇ। ਮੈਂ ਚਾਚਾ ਮੈਂ ਨੀ ਉਹਨੂੰ ਇੱਦੇ ਨਾਲ, ਕਹਿੰਦਾ ਤੂੰ ਤੂੰ ਧਾਰ ਤੂੰ ਹੱਥ। ਮੈਂ ਕਿਹਾ ਮੈਂ ਨੀ ਧਾਰ ਚਾਚਾ, ਮੈਨੂੰ ਹੁਣ ਵੀ ਕਹਿੰਦਾ ਕਿੱਡੀ ਭੈੜੀ ਹੈ, ਕਹਿੰਦਾ ਮੈਂ ਤਾਂ ਯਕੀਨ ਨੀ ਕੀਤਾ ਸੀ।
1: ਕੋਈ ਕਿਸੇ ਦਾ ਯਕੀਨ ਨੀ ਕਰਨਾ ਚਾਹੀਦਾ
0: ਇਸ ਮਾਮਲੇ ਚ, ਕੋਈ ਨੀ
1: ਕੋਈ ਚਾਚਾ ਤਾਂ ਆਇਆ ਨੀ।
0: ਅੱਛਾ, ਜਾਂ ਫਿਰ ਇੱਕ ਵੀ ਹੁੰਦਾ ਹੈ ਨਾ ਛੁੱਟੀਆਂ ਚ ਆਪਾਂ ਗਰਮੀਆਂ ਚ ਖੇਡਣਾ ਖੁੱਡਣਾ ਤੇ ਬਾਅਦ ਚ ਜਦੋਂ ਵਾਲ ਵਾਹੁਣੇ ਲੈ ਤੇਰੇ ਵਾਲ ਕਿੰਨੇ ਕੱਟ ਲਏ ਹਨਾ, ਉਹ ਵੀ ਇੱਕ ਵਾਲ ਕੱਟ ਤੇ
2: ਦਿਵਾਲੀ ਵਾਲੇ ਦਿਨ ਹੁੰਦਾ ਸੀਗਾ ਨਾ ਇਦਾਂ ਦਾ ਵਾਲ ਵੂਲ ਕੱਟਦੇ। ਨਹੀਂ ਭਾਈ ਟੂਣੇ ਟਾਣਿਆਂ ਦਾ ਕੁਛ ਨਹੀਂ ਆ ਇਦਾਂ ਦਾ, ਮਤਲਬ ਇਹ ਚੀਜ਼ਾਂ ਜ਼ਰੂਰ ਦੇਖੀਆਂ ਪਿੰਡਾਂ 'ਚ ਆਪਣੇ ਉੱਥੇ
0: ਆਮ ਹੀ ਨੇ, ਅੱਜ ਵੀ ਆਮ ਹੀ ਚੱਲ ਰਹੀਆਂ ਨੇ। ਕੋਈ ਕੋਈ ਕਿਸੇ ਕਿਸਮ ਦਾ ਫਰਕ ਨਹੀਂ।
2: ਇਹਨੂੰ ਵੀ ਟੂਣਾ ਮੰਨਦੇ ਆ ਕਿ ਜਿੱਦਾਂ ਹੁਣ ਆਪਾਂ ਇੱਕ ਰੋਟੀ ਦੀ ਇੱਕ ਸਾਈਡ ਪਕਾ ਕੇ ਉਹ 'ਚ ਤੇਲ ਲਾ ਕੇ ਬੱਚੇ ਦੇ ਸਿਰ ਤੋਂ ਸਵਾ ਕੇ ਸਿੱਟਣੀ ਉੱਥੇ ਪਾ ਦੇਣੀ ਇੱਦਾਂ, ਮਤਲਬ ਇੱਦਾਂ ਦੇ ਮੈਂ ਕੰਮ ਬਹੁਤ ਕੀਤੇ ਆ।
0: ਆਪਣੇ ਜੀ ਤੇ ਆਪਣੇ ਉਹ ਨਜ਼ਰ ਉਤਾਰ ਕੇ ਤੁਸੀਂ ਜਿੱਦਾਂ
2: ਇੱਦਾਂ ਦੀਆਂ ਚੀਜ਼ਾਂ ਜ਼ਰੂਰ ਕੀਤੀਆਂ ਕਿ ਕਿਸੇ ਦੀ ਨਜ਼ਰ ਲੱਗ ਗਈ ਉਹਦੇ ਪੈਰਾਂ ਦੀ ਮਿੱਟੀ ਚੱਕ ਲਓ, ਫਿਰ ਉਹਦੇ ਛਿੱਤਰ ਮਾਰੋ, ਫਟਕੜੀ ਦਵੇ ਤੇ ਰੱਖੋ, ਸਮ ਲਾਈਕ ਦਿਸ ਸਟਫ।
1: ਅੱਗੇ ਉਹ ਵੀ ਕਰਦੇ ਹੁੰਦੇ ਸੀ ਨਾ ਕਿ
0: ਹੁਣ ਇਹ ਕੀ, ਹੁਣ ਇਹ ਥੋੜਾ ਜਿਹਾ ਟ੍ਰਿਕੀ ਆ ਵੀ ਮੰਨ ਲਓ ਤੁਸੀਂ ਕਿਸੇ ਦੇ ਪੈਰਾਂ ਦੀ ਮਿੱਟੀ ਚੱਕ ਲਓ, ਹੁਣ ਤੁਹਾਨੂੰ ਕੀ ਪਤਾ ਵੀ ਕਿਹੜਾ ਹੀ ਬੰਦਾ ਉਹ, ਹਨਾ ਵੀ ਕਿਹੜੇ ਬੰਦੇ ਤੁਸੀਂ, ਇਹ ਤਾਂ ਤੁਹਾਡੇ ਮਨ ਦੀ ਉਹ ਆ ਨਾ, ਤੁਸੀਂ ਆਪ ਹੀ ਇੱਕ ਬੰਦਾ ਘੜ ਲਿਆ ਵੀ ਹਾਂ ਫਲਾਣਾ ਇਹਨੇ ਮੈਨੂੰ ਨਜ਼ਰ ਲਾਈ ਆ, ਉਹ ਵਿਚਾਰੇ ਨੇ ਭਾਵੇਂ ਨਾ ਹੀ ਲਾਈ ਹੋਵੇ। ਜਦਕਿ ਇਹ ਮੰਨਿਆ ਜਾਂਦਾ ਬਿਲੀਵ, ਜੇ ਤੁਸੀਂ ਆਪਣੇ ਐਨਰਜੀ ਦੇ ਵਿੱਚ ਬਿਲੀਵ ਕਰਦੇ ਹੋ ਤਾਂ ਫਿਰ ਇਹ ਮੰਨਿਆ ਜਾਂਦਾ ਕਿ ਜਾਂ ਤੁਸੀਂ ਆਮ ਸੁਣਿਆ ਵੀ ਹੋਊਗਾ, ਕਈ ਮਾਵਾਂ ਤੁਸੀਂ ਵੇਖਿਆ ਮਾੜਾ ਮਾੜਾ ਧੀ ਪੁੱਤ ਦੇ ਉੱਤੋਂ ਥੁੱਕਦੀਆਂ ਵੀ ਆ, ਕਿਉਂਕਿ ਉਹਨਾਂ ਨੂੰ ਇੰਨਾ ਪਤਾ ਵਾ ਵੀ ਇਹ ਜੇ ਨਜ਼ਰ ਲੱਗੀ ਤਾਂ ਮੇਰੀ ਲੱਗਣੀ ਆ। ਸਭ ਤੋਂ ਵੱਧ ਪਿਆਰਾ ਤੇ ਸਾਨੂੰ ਆਪਣਾ ਬੱਚਾ ਆਪ ਹੀ ਲੱਗਦਾ ਵਾ, ਕਿਸੇ ਨੂੰ ਤੇ ਆਪਣਾ ਪਿਆਰਾ ਲੱਗਦਾ, ਤੁਹਾਡਾ ਥੋੜੀ ਲੱਗੂਗਾ।
2: ਬਾਕੀ ਪਤੀ ਨੂੰ ਵਸ ਕਰਨ ਵਾਲਾ ਕੋਈ ਜਿਹੜਾ ਤੁਸੀਂ ਨੁਕਤਾ ਦੱਸਿਆ ਉਹ ਫੇਲ
0: ਆਇਆ ਕਿਹੜਾ ਦੱਸਿਆ
2: ਹੁਣੇ ਦੱਸ ਦੇ ਫਿਰ
1: ਆਟਾ ਲਾ ਕੇ ਆਪਣਾ ਪਸੀਨਾ ਆਟੇ ਨੂੰ
0: ਲੇਕੇ ਰੋਟੀ ਨਾ
1: ਨਾਲੇ ਮਨਦੀਪ ਜੀ ਕੋਈ ਗੱਲ ਨੀ, ਮੈਂ ਤੁਹਾਨੂੰ ਦੱਸੂਗੀ ਜਦੋਂ ਮੈਨੂੰ ਪਤਾ ਲੱਗ ਜੂਗਾ।
0: ਕਰਨਾ ਕੀ ਬੱਸ ਚ ਕਰਕੇ ਦੱਸੋ ਮੈਨੂੰ, ਕਰਨਾ ਕੀ ਤੁਸੀਂ ਬਸ?
2: ਅਸੀਂ ਜਾਣਦੀਆਂ ਨਾ ਕੀ ਕਰਨਾ ਹੈ ਤੁਹਾਡੇ ਵਾਲੀ ਗੱਲ ਵੀ ਉਹਨੂੰ ਦੱਸੋ
1: ਇਦਾਂ ਕਿਉਂ ਦੱਸੀਏ ਅਸੀਂ ਤੁਹਾਨੂੰ ਕੀ ਕਰਨਾ ਸੀ।
0: ਨਹੀਂ ਵੈਸੇ ਮਤਲਬ ਜਿਹੜਾ ਕਹਿ ਦਿੰਦੀ ਜਨਾਨੀਆਂ ਵੀ ਘਰ ਵਾਲਾ ਵਾਸਤੇ ਵਾਸ ਵਾਸ ਵਾਸ ਕੀ ਕਰਨ, ਮਤਲਬ ਇਹੋ ਜਿਹਾ ਮੰਨ ਲਓ ਹੋ ਗਿਆ ਬਸ ਚ ਕੀ ਕਰਾਉਣਾ ਕੀ ਹੁੰਦਾ ਵਾ ਘਰ ਵਾਲੇ?
1: ਗੱਲ ਤਾਂ ਇਹ ਕਿ ਕਿਸੇ ਘਰ ਵਾਲੀ ਨੂੰ ਲੱਗਣਾ ਹੀ ਨਹੀਂ ਕਦੀ ਵੀ ਕਿ ਉਹਦਾ ਬੰਦਾ ਬਸ ਚ ਹੈ।
0: ਮਨਦੀਪ ਜੀ ਕੀ ਗੱਲ?
2: ਅਸੀਂ ਬੱਸ ਚ ਕਰਾ ਕੇ ਅਸੀਂ ਕੀ ਕਰਨਾ, ਜਿਹੜੇ ਕੰਮ ਉਹ ਨਹੀਂ ਕਰ ਰਿਹਾ, ਪਰਦੇ ਧੋਣੇ ਆ, ਬੈੱਡ ਨੂੰ ਚੇਂਜ ਕਰਨਾ, ਆਹੀ ਕਰਾਉਣਾ, ਹੋਰ ਅਸੀਂ ਉਹਨੂੰ ਤਾਂ ਕੀ ਕਰਾਉਣਾ?
0: ਇਹ ਕੰਮ ਇੱਕ ਇਹ ਕੰਮ ਕਿਸੇ ਕੋ ਪੈਸੇ ਦੇ ਕੇ ਕਰਾਇਆ ਜਾ ਸਕਦਾ, ਕੋਈ ਨੌਕਰੀ ਤੇ ਬੰਦਾ ਰੱਖਿਆ ਜਾ ਸਕਦਾ,
1: ਪੈਸੇ ਵੀ ਤਾਂ ਉੱਤੋਂ ਕਢਾਉਣੇ ਆ ਨਾ ਕੱਢਦਾ ਹੋਵੇ ਤੇ ਬਸ ਤੇ ਕਰਕੇ,
0: ਤੇ ਉਦਾਂ ਬੰਦਾ ਕਵੇ ਵੀ ਸਰਦਾਰ ਜੀ ਇੰਨੇ ਪੈਸੇ ਦਿਓ ਮੈਨੂੰ ਚਾਹੀਦੇ ਆ, ਮੈਂ ਐਰ ਕੀ ਗਿਫਟ ਆਪਣਾ ਨਹੀਂ ਲਵਾਂਗੀ, ਮੈਂ ਆਹ ਕੰਮ ਫਲਾਣੇ
1: ਕਿਉਂ ਨਹੀਂ ਗਿਫਟ ਲਵਾਂਗੇ, ਇਹ ਕਿਹੜੀ ਗੱਲ ਆ ਗਈ?
0: ਫਿਰ ਜੇ ਜੇ ਮੰਨ ਲਓ ਤੁਹਾਡੇ ਵੱਸ 'ਚ ਹੋ ਗਏ, ਫੋਰ ਐਗਜ਼ਾਮਪਲ ਜਿੱਦਾਂ ਦਾ ਤੁਸੀਂ ਚਾਹੁੰਦੀ ਹੋ ਉੱਦਾਂ ਦਾ ਹੋ ਜੇ, ਅਤੇ ਜੇ ਉਹ ਤੁਹਾਡੇ ਵੱਸ 'ਚ ਹੋ ਕੇ ਉਹਦੇ ਕੋਲ ਪੈਸੇ ਨਾ ਹੋਣ ਤਾਂ ਫਿਰ ਵੀ ਕੀ ਕਰ ਲਓਗੀਆਂ? ਫਿਰ ਵੀ ਤਾਂ ਪੱਲਿਓ ਹੀ ਦਓਗੀਆਂ,
2: ਪਤਾ ਲੱਗੇ ਸੁੱਖ ਜੀ ਉਹ ਵੀ ਪੋਡਕਾਸਟ ਦੇਖਦਾ ਘਰ ਵਾਲੀ ਨੂੰ ਬਸ ਕਿੱਦਾਂ ਕਰਨਾ ਫਿਰ ਇੱਕ ਦੂਜੇ ਨੂੰ ਉਲਟੇ ਹੋ ਜਾਣੀ ਸੀ
1: ਉਹ ਉਹਨਾਂ ਨੂੰ ਇੰਨੀ ਮੱਤ ਹੈਗੀ ਵੀ ਇਹ ਨਹੀਂ ਬਸ ਚ ਹੁੰਦੀਆਂ
0: ਪਰ ਉਹਨਾਂ ਨੂੰ ਇੰਨੀ ਕੁ ਮੱਤ ਹੈਗੀ ਹੈ ਨਾ ਤੁਹਾਡੀਆਂ ਤੁਹਾਡੀਆਂ ਗੱਲਾਂ ਸੁਣ ਕੇ ਉਹਨੇ ਕੋਈ ਨਾ ਕੋਈ ਨੁਕਤਾ ਕੱਢ ਲੈਣਾ ਤੁਹਾਨੂੰ ਨਹੀਂ ਲੱਗਣਾ
1: ਤਾਂ ਹੀ ਸਾਨੂੰ ਪੁੱਛਦੇ ਸੀ ਕਰਾਉਣਾ ਕੀ ਹੈ ਇਹਨਾਂ ਨੇ ਹੁਣ ਘਰ ਜਾ ਕੇ ਉਹੀ ਨੁਕਤੇ ਵਰਤਣੇ
0: ਹਾਂ ਮੈਂ ਪਤਾ ਤੇ ਲੱਗੇ ਵੀ ਇਹੋ ਜਿਹਾ ਕਿਹੜਾ ਕੰਮ ਅੜਿਆ ਫੜਿਆ ਜਿਹੜਾ ਤੁਸੀਂ ਬੱਸ 'ਚ ਕਰਾ ਕੇ ਅਤੇ ਕਰਕੇ ਫਿਰ ਹੀ ਕਰਾਉਣਾ ਵਾ
1: ਕੋਈ ਇੱਦਾਂ ਦਾ ਕੰਮ
0: ਅੱਛਾ ਕੋਈ ਕੋਈ ਇੱਦਾਂ ਦਾ ਕੋਈ ਤੁਹਾਨੂੰ ਲੱਗਦਾ ਵੀ ਜਿਹੜਾ ਵੀ ਫਲਾਣਾ ਉਹ ਵਾਕਈ ਉਹ ਬੱਸ 'ਚ ਹੈਗਾ ਆਪਣੀ ਘਰ ਵਾਲੀ ਦੇ
1: ਇਹ
0: ਸਾਰੇ ਕਹੋ ਸਾਰੇ ਸਾਰੇ ਬਾਕੀ ਸਾਰੇ ਬਾਕੀ ਸਾਰੇ
1: ਜਿੱਦਾਂ ਨਾ ਤੁਹਾਨੂੰ ਤੁਸੀਂ ਹੁਣੇ ਕਿਹਾ ਕਿ ਤੂੰ ਆਪਣਾ ਬੱਚਾ ਸੋਹਣਾ ਲੱਗਦਾ ਨਾ ਤੇ ਕਿਸੇ ਹੋਰ ਦਾ ਨੀ ਇੱਦਾਂ ਹੀ ਆ ਆਪਣਾ ਘਰ ਵਾਲਾ ਨੀ ਬੱਸ 'ਚ ਲੱਗਦਾ ਬਾਕੀ ਸਾਰਿਆਂ ਦੇ ਲੱਗਦੇ ਆ
0: ਹਾਂ ਵੇਖ ਲਓ ਇਹ ਬੱਚਾ ਆਪਣਾ ਸੋਹਣਾ ਲੱਗਦਾ
2: ਤੇ ਬਾਕੀ
0: ਬੱਸ 'ਚ ਬਾਕੀ ਲੱਗਦੇ ਸਾਰਿਆਂ ਦੇ
1: ਫਿਰ ਨਾ ਦੋ ਬੀਬੀਆਂ ਇੱਦਾਂ ਗੱਲ ਕਰਦੀ ਹੁੰਦੀ ਆ ਪਤਾ ਨੀ ਕੈਸੇ ਪਸ਼ਮੇ ਕਰ ਲੈਤੀ ਹੈ ਹਮਾਰੇ ਤੋਂ ਨਹੀਂ ਹੋਤੇ
0: ਜਦੋਂ ਉਹ ਕਹਿੰਦਾ
1: ਸਾਨੂੰ ਲੱਗਦਾ ਹੁੰਦਾ ਉਹਦੇ ਹੀ ਹੋਇਆ ਵਾ
0: ਜਦੋਂ ਉਹ ਇੱਕ ਚੁਟਕਲਾ ਵੀ ਨਹੀਂ ਵੀ ਘਰ ਵਾਲੀ ਬਹੁਤ ਸੁਸ਼ੀਲ ਬੜੀ ਚੰਗੀ ਹੁੰਦੀ ਆ ਬੜੀ ਨਾਈਸ ਬੜੀ ਸੋਹਣੀ ਗਵਾਂਢੀ ਦੀ
1: ਮੈਂ ਕਹਿਣਾ ਨਹੀਂ ਸੀ ਚਾਹੁੰਦੀ
0: ਉਹਨੂੰ ਤਾਂ ਉਹ ਉਹ ਉਹ ਵੀ ਕਿਸੇ ਦੀ ਚੰਗੀ ਲੱਗਦੀ ਆ ਘਰ ਵਾਲਾ ਵੀ ਕਿਸੇ ਦਾ ਉਹ ਵੱਖਰੀ ਗੱਲ ਹੈ ਕਈ ਚੀਜ਼ਾਂ ਸਾਡੇ ਹੁਣ ਸਲੀਕੇ 'ਚ ਨਹੀਂ ਰਹਿ ਜਾਂਦੀਆਂ ਕਾਇਦੇ 'ਚ ਨਹੀਂ ਰਹਿ ਜਾਂਦੀਆਂ ਕਈ ਚੀਜ਼ਾਂ ਜਿਹੜੀਆਂ ਘਰ ਵਾਲੇ ਬਾਰੇ ਤੁਸੀਂ ਖੁੱਲ੍ਹ ਕੇ ਕਹਿ ਦਿੰਦੀਆਂ ਉਹ ਘਰ ਵਾਲਾ ਘਰ ਵਾਲੀ ਬਾਰੇ ਨਹੀਂ ਕਹਿ ਸਕਦਾ ਕਿਉਂਕਿ ਉਹ ਬੁਰੀਆਂ ਲੱਗਦੀਆਂ
1: ਬਿਲਕੁਲ
0: ਹੈ ਫੀਲਿੰਗ ਉਹੀ ਆ ਹੁਣ ਜਿਹੜਾ ਘਰ ਵਾਲਾ ਹੈ ਨਾ ਮਰਦ ਜਾਤ ਇੱਦਾਂ ਦੀ ਆ ਉਹ ਖੁੱਲ੍ਹ ਕੇ ਵੀ ਨਹੀਂ ਕਹਿ ਸਕਦੀ ਵੀ ਯਾਰ ਮਤਲਬ ਕਿੱਦਾਂ ਘਰ ਵਾਲੀ ਨੂੰ ਕਿੱਦਾਂ ਵੱਸ 'ਚ ਕਰਨਾ ਕਿਉਂਕਿ ਉਹਨੂੰ ਇਹ ਡਰ ਰਹਿੰਦਾ ਵੀ ਲੋਕ ਕਹਿਣਗੇ ਅੱਛਾ ਇਹਦੇ ਵੱਸ 'ਚ ਨਹੀਂ ਉਹ ਵਿਚਾਰੇ ਦੀ ਹੋਰ ਬੁਰੀ ਹਾਲਤ ਹੈ
1: ਤੇ ਘਰ ਵਾਲੇ ਦੀ ਟੌਹਰ ਆ ਜੇ ਘਰ ਵਾਲੀ ਕਵੇ ਵੀ ਉਹਨੂੰ ਮੈਂ ਵੱਸ 'ਚ ਕਰਨਾ ਵੀ ਅੱਛਾ ਉਹ ਵੱਸ 'ਚ ਨਹੀਂ ਹੈਗਾ ਇਹਦੇ
0: ਚਲੋ ਥੈਂਕ ਯੂ
1: ਮਨਦੀਪ
0: ਜੀ ਥੈਂਕ ਯੂ ਤੁਹਾਡਾ ਮਿਹਰਬਾਨੀ ਤੰਦਰੁਸਤੀ ਦਾ ਫਿਰ ਰੱਬ ਤੁਹਾਨੂੰ ਮਿਹਰਬਾਨੀ ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਰੇਡੀਓ ਹਾਂਜੀ ਅਤੇ ਵਾਹ ਜੀ ਵਾਹ ਕਹਿੰਦੇ ਬਹੁਤ ਵਧੀਆ ਸ਼ੁਰੂਆਤ ਪ੍ਰੋਗਰਾਮ ਦੀ ਆਨੰਦ ਆ ਗਿਆ ਸੁੱਖ ਜੀ ਪੂਰੀ ਰੌਣਕ ਲਾਉਂਦੇ ਤੁਸੀਂ ਮੰਗਲਵਾਰ ਨੂੰ
1: ਥੈਂਕ ਯੂ ਜੀ
0: ਮੈਨੂੰ ਬਚਪਨ ਵਿੱਚ ਬਹੁਤ ਡਰ ਲੱਗਦਾ ਸੀ ਟੂਣਿਆਂ ਤੋਂ ਪਰ ਹੌਲੀ ਹੌਲੀ ਪਤਾ ਲੱਗਾ ਕਿ ਸਭ ਵਹਿਮ ਆ ਵੀ ਕਹਿੰਦੇ ਹੁੰਦੇ ਸੀ ਕਿ ਜਿਹਨੇ ਕੀਤਾ ਟੂਣਾ ਉਹ ਰਹਿੰਦਾ ਉਹਨਾਂ ਰਹਿੰਦਾ ਊਣਾ ਓਕੇ ਅਤੇ ਮੈਨੂੰ ਲੱਗਦਾ ਕਿ ਟੂਣਾ ਉਹ ਹੀ ਕਰਦੇ ਨੇ ਜਿਹੜੇ ਕਿਸੇ ਪੱਖੋਂ ਊਣੇ ਨੇ ਬਿਲਕੁਲ ਮੇਰੀ ਇੱਕ ਜਾਣਕਾਰ ਨੇ ਆਪਣੇ ਘਰ ਆਪ ਨਕਲੀ ਟੂਣਾ ਕਰਕੇ ਆਪਣੀ ਗੁਆਂਢਣ ਦਾ ਨਾਮ ਲਗਾਤਾ ਸੀ ਇਸ ਕਰਕੇ ਉਹਨਾਂ ਦੋਵਾਂ ਘਰਾਂ ਦੀ ਬੋਲਚਾਲ ਬੰਦ ਹੋ ਗਈ ਉਹ ਗੁਆਂਢਣ ਕਰਕੇ ਉਹਨਾਂ ਘਰ ਬੜਾ ਝਗੜਾ ਰਹਿੰਦਾ ਸੀ ਅਤੇ ਉਹਨੂੰ ਤਾਂ ਕਹਿੰਦੇ ਕਿ ਟੂਣਾ ਹੀ ਫੜ ਗਿਆ ਅੱਛਾ ਉਹਨੇ ਆਪੇ ਜੁਗਾੜ ਜਿਹਾ ਲਾਤਾ ਹਾਂ ਠੀਕ ਹੈ ਜੀ ਥੈਂਕ ਯੂ ਅਤੇ ਸਤਿ ਸ਼੍ਰੀ ਅਕਾਲ ਜੀ ਨਾਈਸ ਟੋਪਿਕ ਕਹਿੰਦੇ ਕਿ ਟੂਣਾ ਹਿਊਮਨ ਸਾਈਕੋਲੋਜੀ ਦੇ ਉੱਤੇ ਕੰਮ ਕਰਦਾ ਜੀ ਹੁਣ ਸਮਾਨ ਨੋਰਮਲ ਹੁੰਦਾ ਸਮਾਨ ਨੋਰਮਲ ਹੀ ਆ ਉਹ ਜੇ ਕੋਈ ਇਗਨੋਰ ਕਰਕੇ ਚਲਾ ਜਾਵੇ ਤਾਂ ਉਹਦੇ ਲਈ ਉਹ ਨੋਰਮਲ ਹੈ ਪਰ ਜੇ ਕੋਈ ਮਾੜੇ ਦਿਲ ਵਾਲਾ ਇਸ ਚੀਜ਼ ਨੂੰ ਦਿਲ 'ਤੇ ਲਾ ਬੈਠੇ ਵੀ ਮੇਰਾ ਤੋਂ ਟੂਣਾ ਟੱਪਿਆ ਗਿਆ ਅਤੇ ਮੈਂ ਹੁਣ ਬਚਦਾ ਨਹੀਂ ਹਾਂ ਅਤੇ ਉਹਦੇ ਲਈ ਬੜਾ ਘਾਤਕ ਸਾਬਤ ਹੁੰਦਾ ਵਾ ਈਵਨ ਲੀਡ ਟੂ ਮੈਂਟਲ ਇਲਨੈਸ ਐਂਡ ਸਮ ਕੋਜ਼ਡ ਡੈਥ ਹਾਂ ਜਿੱਦਾਂ ਇੱਕ ਉਹ ਕਹਾਣੀ ਵੀ ਸੁਣਾਉਂਦੇ ਹੁੰਦੇ ਨਾ ਵੀ ਉਹਨੇ ਰੱਸੀ ਵਿਖਾ ਕੇ ਦੇ ਮਤਲਬ ਸੱਪ ਕਹਿਤਾ ਅਤੇ ਉਹ ਬੱਲੇ ਕਹਿੰਦੇ ਨੇ ਕਿ ਗੱਲਾਂ ਸੁੱਖ ਜੀ ਉੱਪਰ ਕਹਿੰਦੇ ਆਹ ਗੱਲ ਤਾਂ ਲਾਗੇ ਸੋ ਪਤਾ ਨਹੀਂ ਹੁਣ ਕਿਹੜੀ ਗੱਲ ਕਰ ਰਹੇ ਇਸ ਕਰਕੇ ਆਪਾਂ ਸਮਝ ਨਹੀਂ ਪਾਵਾਂਗੇ ਹੁਣ ਅਤੇ ਧੰਨਵਾਦ ਮਿਹਰਬਾਨੀ ਜੀ ਤੁਹਾਡੀ ਸੁੱਖ ਜੀ ਕਹਿੰਦੇ ਸੁੱਖ ਜੀ ਅਸੀਂ ਤੁਹਾਡੇ ਨਾਲ ਆਇਆ ਇੱਕ ਆਈ ਸੀ ਵੋਟ ਤੁਹਾਡੀ
1: ਇੱਕ ਦੀ ਤੁਸੀਂ ਗਿਣੀਆਂ ਨਹੀਂ
0: ਸੋਨੀਆ ਜੀ ਦੀ ਆਈ ਨਾ ਹੁਣ ਸਾਰੇ ਜਿੰਨੇ ਕੁ ਆਏ ਮੈਂ ਪੜ੍ਹਨ ਲੱਗਾ ਸਾਰੇ ਵੇਖ ਲਓ ਕਿੰਨੇ ਕੁ ਆਏ
1: ਤੁਸੀਂ ਸਪਿੱਕ ਕਰ ਲੈਣਾ ਮੈਨੂੰ ਪਤਾ ਸਕਿੱਪ ਵੀ ਨਹੀਂ ਕਰਨਾ ਸਪਿੱਕ ਕਰਨਾ ਤੁਸੀਂ
0: ਹਾਂ ਆ ਇੱਕ ਤਾਂਤਰਿਕ ਦੀ ਐਡ ਵੀ ਭੇਜੀ ਜੀ ਇਹਨਾਂ ਨੇ ਕਹਿੰਦੇ ਆ ਤਾਂਤਰਿਕ ਆਪਾਂ ਸੋਸ਼ਲ ਮੀਡੀਆ ਦੇ ਉੱਤੇ
1: ਕਰੋ ਬਸ ਚ ਤਾਂਤਰਿਕਾਂ ਨੂੰ
0: ਤਾਂਤਰਿਕ ਦੀ ਐਡ ਤੇ ਬੱਲੀ ਜੀ ਓਕੇ ਅੱਛਾ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਆਏ ਸੀਗੇ ਇਹਨਾਂ ਦਾ ਮੈਸੇਜ ਆਪਾਂ ਲੇਟ ਵੇਖਿਆ ਬ੍ਰੇਕ ਦੇ ਵਿੱਚ ਅਤੇ ਇਹ ਚੀਜ਼ ਬੱਲੀ ਜੀ ਮਾਫੀ ਚਾਹੁੰਦਾ ਮੈਂ ਇਹ ਚੀਜ਼ ਕੰਸਿਡਰ ਨਹੀਂ ਕਰ ਪਾਇਆ ਵੀ ਕਿਹੜੇ ਬੱਲੀ ਜੀ ਨੇ ਅਤੇ ਮੈਂ ਅੰਦਰ ਆ ਕੇ ਤੁਹਾਡਾ ਮੈਸੇਜ ਵੇਖਿਆ ਪਰ ਮਾਫੀ ਪ੍ਰੋਗਰਾਮ ਦੇ ਦਰਮਿਆਨ ਬੜਾ ਔਖਾ ਹੋ ਜਾਂਦਾ ਸਮਾਂ ਕੱਢਣਾ ਪਹਿਲਾਂ ਪਤਾ ਹੋਵੇ ਅਤੇ ਫਿਰ ਆਪਾਂ ਥੋੜ੍ਹਾ ਜਿਹਾ 5-10 ਮਿੰਟ ਕਿਤੇ ਉੱਤੇ ਥੱਲੇ ਆਪਾਂ ਕਰ ਸਕਦੇ ਅਮਿਤਾ ਜੀ ਕਹਿੰਦੇ ਕਿ ਅੱਜ ਮੇਰੇ ਬੇਟੇ ਅਰਮਾਨ ਦਾ 3ਰਾ ਜਨਮ ਦਿਨ ਹੈ ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥਡੇ ਟੂ ਯੂ Happy birthday to you.
1: Happy birthday to Arman.
0: Happy birthday to you.
1: Arman, ਤੁਹਾਨੂੰ ਤੁਹਾਡੇ ਤੀਜੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਤੁਸੀਂ ਆਪਣੇ ਮੰਮੀ ਪਾਪਾ ਦਾ ਹਰ ਇੱਕ ਅਰਮਾਨ ਆ ਜਿਹੜਾ ਉਹ ਪੂਰਾ ਕਰੋ। ਇਹੀ ਸਾਡੀ ਸਾਰੀ ਰੇਡੀਓ ਹਾਂਜੀ ਦੀ ਅਰਦਾਸ ਆ ਪਰਮਾਤਮਾ ਅੱਗੇ। ਹਮੇਸ਼ਾ ਖੁਸ਼ ਰਹੋ ਤੇ ਇੰਜੋਏ ਯੋਰ ਡੇ।
0: ਬੜਾ ਕਿਊਟ ਕਿਊਟ ਜਿਹਾ ਆ ਮੁੰਡਾ।
1: ਕਿਊਟ ਹੀ ਹੁੰਦੇ ਆ,
0: ਘੈਂਟ ਜੀ ਸਮਾਈਲ ਆ ਮੁੰਡੇ ਦੀ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਤੇ ਕਮਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਆਈ ਆਲਸੋ ਵਾਂਟ ਟੂ ਸ਼ੇਅਰ ਮਾਈ ਸਟੋਰੀ ਦੈਟ ਸਮਨ ਡਿਡ ਬਲੈਕ ਮੈਜਿਕ ਔਨ ਮੀ ਐਸ ਵੈਲ। ਆਲਮੋਸਟ ਡਿਵੋਰਸ ਹੋ ਚੱਲਾ ਸੀ ਲਾਸਟ 10 ਈਅਰਸ। ਆਈ ਵਾਜ਼ ਸਟਰਗਲਿੰਗ ਵਿਦ ਮਾਈ ਹੈਲਥ ਇਸ਼ੂਜ਼ ਐਂਡ ਡਾਕਟਰਸ ਕੁਡਨਟ ਫਾਈਂਡ ਐਨੀਥਿੰਗ ਕੀ ਪ੍ਰੋਬਲਮ ਆ, ਕਿੱਥੇ ਆ, ਕਿੱਦਾਂ ਆ। ਅਤੇ ਆਈ ਵਾਜ਼ ਈਵਨ ਔਨ ਸਲੀਪਿੰਗ ਪਿਲਸ। ਦੈਨ ਮੇਰੇ ਮੰਮੀ ਨੇ ਇੰਡੀਆ ਕਿਸੇ ਕੋਲੋਂ ਕਹਿੰਦੇ ਕਿ ਪਤਾ ਕਰਵਾਇਆ ਐਂਡ ਆਲ ਐਂਡ ਸਟਾਰਟਿਡ ਚੌਪਾਈ ਸਾਹਿਬ ਦਾ ਪਾਠ ਐਂਡ ਬ੍ਰਹਮ ਕਵਚ ਪਾਠ ਐਂਡ ਮਾਈ ਲਾਈਫ ਚੇਂਜ ਫਰੋਮ ਫਿਊ ਲਾਸਟ ਫਿਊ ਮੰਥਸ। ਦੈਨ ਮਾਈ ਲਾਈਫ ਰੀਅਲੀ ਚੇਂਜ ਅਤੇ ਆਈ ਹੈਵ ਨੋ ਹੈਲਥ ਇਸ਼ੂਜ ਨੋ ਐਂਡ ਨੋ ਪੇਨ ਸਟਾਰਟ ਸਲੀਪਿੰਗ ਐਜ ਵੈਲ ਐਂਡ ਆਈ ਐਮ ਪਰਫੈਕਟਲੀ ਫਾਈਨ। ਅਤੇ ਅੱਗੇ ਜਦੋਂ ਕਹਿੰਦੇ ਕਿ ਮੈਂ ਸੌਂਦੀ ਹੁੰਦੀ ਸੀ ਅਤੇ ਮੇਰੀ ਬੋਡੀ ਜਿੱਦਾਂ ਕਿ ਅੱਕੜ ਜਾਂਦੀ ਹੁੰਦੀ ਸੀ ਅਤੇ ਮੇਰੀਆਂ ਹੋਈਆਂ ਹੁੰਦਾ ਨਾ ਕੁਛ ਵੀ ਨਹੀਂ ਸੀ ਹੁੰਦਾ। ਅਤੇ ਮਾਈ ਹਸਬੈਂਡ ਹੈਡ ਟੂ ਹੈਲਪ ਮੀ ਟੂ ਮੋਰ ਔਰ ਉੱਠਣ ਦੇ ਸੀ ਐਟ ਨਾਈਟ ਟਾਈਮ ਅਤੇ ਆਈ ਵਾਜ਼ ਸਲੀਪ ਵਾਕਿੰਗ ਐਜ ਵੈਲ ਵੰਸ ਆਈ ਮੀਨ ਐਡਮਿਟਿਡ ਟੂ ਦਾ ਹੋਸਪਿਟਲ। ਓਕੇ, ਮੇਰਾ ਬਹੁਤ ਬੁਰਾ ਹਾਲ ਹੋ ਗਿਆ ਸੀ ਅਤੇ ਇਹ ਚੀਜ਼ਾਂ ਕਹਿੰਦੇ ਨੇ ਕਿ ਹੁੰਦੀਆਂ ਨੇ। ਕਹਿੰਦੇ ਜੇ ਰੱਬ ਹੈਗਾ ਵਾ ਤਾਂ ਫਿਰ ਇਹ ਚੀਜ਼ਾਂ ਵੀ ਜ਼ਰੂਰ ਹੈਗੀਆਂ ਨੇ। ਓਕੇ, ਸੋ ਜਸਟ ਲੁੱਕ ਆਫਟਰ ਯੂਅਰ ਸੈਲਫ, ਆਪਣਾ ਮਾੜਾ ਮੋਟਾ ਕਹਿੰਦੇ ਨੇ ਕਿ ਧਿਆਨ ਰੱਖਿਆ ਕਰੋ, ਆਲੇ ਦੁਆਲੇ ਤੋਂ ਅਵੇਅਰ ਰਹੋ ਅਤੇ ਗੁੱਡ ਲੱਕ ਫੋਰ ਐਵਰੀ ਵਨ। ਥੈਂਕ ਯੂ ਜੀ ਤੁਹਾਡਾ, ਥੈਂਕ ਯੂ। ਅਤੇ ਵਾਹਿਗੁਰੂ ਤੰਦਰੁਸਤੀ ਦੇਵੇ ਤੁਹਾਨੂੰ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ। ਇਹਦਾ ਆਂਸਰ ਜਿਹੜਾ ਉਹ ਤੁਸੀਂ ਆਪ ਹੀ ਦੇ ਦਿੱਤਾ। ਬਹੁਤ ਸਾਰੀਆਂ ਚੀਜ਼ਾਂ ਜਦੋਂ ਆਪਾਂ ਇੱਧਰ ਉੱਧਰ ਭਟਕਦੇ ਕਰਦੇ ਹਾਂ ਅਤੇ ਉਹਦੇ ਦਰਮਿਆਨ ਇਹਦਾ ਮਤਲਬ ਕਿ ਆਪਾਂ ਜਿੱਥੇ ਆਪਾਂ ਬਲੀਵ ਕਰਦੇ ਹਾਂ, ਕਿਤੇ ਵੀ ਜਿੱਥੇ ਆਪਾਂ ਨਹੀਂ ਕਰਦੇ, ਕਿਤੇ ਵੀ ਜਿੱਥੇ ਆਪਾਂ ਕਰਦੇ ਹਾਂ ਉਹਦਾ ਕਿੰਨਾ ਕੁ ਆਪਾਂ ਨਾ ਲੈਂਦੇ
1: ਹਾਂ।
0: ਸੋ ਆਪਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਆਪਾਂ ਜਦੋਂ ਸਾਨੂੰ ਦੁੱਖ ਹੁੰਦਾ ਵਾ ਜਾਂ ਫਿਰ ਆਪਾਂ ਇੱਕ ਉਮਰ ਕਹਿੰਦੇ ਰੱਖੀ ਆ ਵੀ ਉਸ ਉਮਰ ਦੇ ਵਿੱਚ ਜਾ ਕੇ ਅਤੇ ਫਿਰ ਆਪਾਂ ਰੱਬ ਦਾ ਨਾਂ ਲਵਾਂਗੇ। ਅਤੇ ਉਹੀ ਆ ਕਿ ਜੇ ਆਪਾਂ ਪੱਕਾ ਹੀ ਵੈਸੇ ਹੀ ਆਪਣਾ ਨੇਮ ਰੱਖੀਏ ਉੱਦਾਂ ਵੀ ਸਾਨੂੰ ਇੱਕ ਐਨਰਜੀ ਮਿਲਦੀ ਰਹਿੰਦੀ ਆ ਅਤੇ ਉੱਦਾਂ ਵੀ ਆਪਾਂ ਪੋਜ਼ਿਟਿਵ ਫੀਲ ਕਰਦੇ ਹਾਂ ਅਤੇ ਫਿਰ ਜੇ ਮੰਨ ਲਓ ਇਹ ਚੀਜ਼ਾਂ ਠੀਕ ਹੋ ਸਕਦੀਆਂ ਨੇ ਪਾਠ ਦੇ ਨਾਲ ਅਤੇ ਇਹ ਚੀਜ਼ਾਂ ਫਿਰ ਹੋਣ ਹੀ ਕਿਉਂ।
1: ਬਿਲਕੁਲ।
0: ਸੋ ਆਪਾਂ ਕਿਤੇ ਨਾ ਕਿਤੇ ਇਨਸਾਨ ਜਿਹੜਾ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਪੈ ਕੇ ਸ਼ਾਇਦ ਇੱਥੇ ਕਮੀ ਪੇਸ਼ੀ ਜੀ ਛੱਡ ਜਾਂਦਾ ਅਤੇ ਉਹਦੇ ਕਰਕੇ ਫਿਰ ਆਪਾਂ ਡੋਲਦੇ ਹਾਂ ਫਿਰ ਸਾਨੂੰ ਲੱਗਦਾ ਵੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਆਸਾਨੀ ਦੇ ਨਾਲ ਬਸ ਮਤਲਬ ਛੇਤੀ ਛੇਤੀ ਝਟਪਟ ਹੋ ਜਾਣ
1: ਜੀ।
0: ਸੋ ਮੇਨ ਗੱਲ ਇਹ ਆ ਵੀ ਆਪਾਂ ਜਿਹੜੇ ਵੀ ਰੱਬ ਦੇ ਵਿੱਚ ਬਲੀਵ ਕਰਦੇ ਹਾਂ, ਜੋ ਵੀ ਆਪਾਂ ਧਰਮ ਨੂੰ ਮੰਨਦੇ ਹਾਂ, ਉਹਦੇ ਮੁਤਾਬਿਕ ਤੁਸੀਂ ਆਪਣੀ ਮੈਡੀਟੇਸ਼ਨ ਆਪਣੇ ਬੇਸਿਕਲੀ ਆਲ ਅਬਾਊਟ ਕਿ ਤੁਸੀਂ ਕੀ ਬਲੀਵ ਕਰਦੇ ਹੋ ਅਤੇ ਬਲੀਵ ਮਤਲਬ ਸਾਡੇ ਥੋਟ, ਮਤਲਬ ਸਾਡੀ ਐਨਰਜੀ, ਮਤਲਬ ਸਾਡੀ ਮੈਂਟਲ ਹੈਲਥ। ਸੋ ਉਹ ਸਾਰੀ ਜਿਹੜੀ ਆ ਉਹ ਠੀਕ ਰਹਿਣ ਦੇ ਲਈ ਬਹੁਤ ਜ਼ਰੂਰੀ ਆ ਕਿ ਸਾਡੇ ਸਰੀਰ ਦੀ ਥੋੜ੍ਹੀ ਬਹੁਤੀ ਐਕਸਰਸਾਈਜ਼ ਚੱਲਦੀ ਰਹੇ। ਆਪਾਂ ਪਾਠ ਪੂਜਾ ਕਰੀਏ, ਆਪਾਂ ਪਾਠ ਪੂਜਾ ਨਹੀਂ ਅਤੇ ਤੁਸੀਂ ਮੈਡੀਟੇਸ਼ਨ ਕਰੋ। ਤੁਸੀਂ ਅੱਜ ਕੱਲ੍ਹ ਬੜੇ ਨਾਂ ਦੇ ਦਿੱਤੇ ਜਾਂਦੇ ਆ ਅਤੇ ਫਿਰ ਉਸ ਪਾਸੇ
1: ਤੁਹਾਡੇ
0: ਸਰੀਰ ਨਹੀਂ ਕਰੂਗੀ ਫਿਰ ਉਹ ਚੀਜ਼, ਅਤੇ ਫਿਰ ਤੁਹਾਡੇ ਨਾਲ ਬੰਦੇ ਵੀ ਤਾਂ ਉੱਦਾਂ ਦੇ ਹੀ ਤੁਹਾਡੇ ਨਾਲ ਜੁੜਨਗੇ ਨਾ, ਫਿਰ ਜੀ ਵੀ ਉੱਦਾਂ ਦੇ ਹੀ ਜੁੜਨਗੇ। ਕਹਿੰਦੇ ਕੋਈ ਚੁੰਮ ਚੁੰਮ ਸੁੱਟਦਾ ਅਤੇ ਕੋਈ ਪੂੰਝ ਪੂੰਝ ਸੁੱਟੇਗਾ ਰੁਮਾਲ, ਕਿਉਂਕਿ ਹੁਣ ਰੁੱਤ ਆ ਗਈ ਆ ਬਸੰਤ ਅਤੇ ਖੁੱਲ੍ਹ ਗਏ ਨੇ ਦਿਨ ਅਤੇ ਹੁਣ ਨੀਲੇ ਨੀਲੇ ਸਾਫ਼ ਸਾਫ਼ ਵੀ ਹੋ ਗਏ ਨੇ ਅਸਮਾਨ। ਬਸੰਤ ਦੀ ਬਹਾਰ ਸਭ ਨੂੰ ਮੁਬਾਰਕ ਹੋਵੇ। ਕਹਿੰਦਾ ਘੁੰਮਣ ਸਭ ਤੰਦਰੁਸਤ ਹੋਣ, ਕੋਈ ਹੇ ਫੀਵਰ ਅਤੇ ਐਲਰਜੀ ਦੇ ਪੱਖੋਂ ਨੱਕ ਪੂੰਝਦਾ ਨਾ ਹੋਵੇ। ਧੰਨਵਾਦ ਤੁਹਾਡਾ ਘੁੰਮਣ ਸਾਹਿਬ, ਥੈਂਕ ਯੂ। ਲਓ ਜਸਪ੍ਰੀਤ ਜੀ ਆਈ ਜੀ ਤੁਹਾਡੇ ਲਈ, ਤੁਹਾਡੇ ਲਈ ਵੋਟ ਸਹੀ। ਕਹਿੰਦੇ ਸੁੱਖ ਜੀ ਕਿਹਾ ਘਰ ਵਾਲਾ ਬੈਸਟ ਆ। ਅੱਛਾ ਨਹੀਂ ਇਹ ਕਹਿੰਦੇ ਘਰ ਵਾਲਾ ਬੈਸਟ ਆ, ਹੁਣ ਦੱਸੋ
1: ਤੁਹਾਨੂੰ ਸਮਝ ਨਹੀਂ ਲੱਗਾ ਮੈਸੇਜ
0: ਹੈ। ਮੈਂ ਤੁਹਾਡੇ ਵੱਲ ਵੇਖ ਰਿਹਾ,
1: ਤੁਹਾਨੂੰ ਸਮਝ ਨਹੀਂ ਲੱਗਾ, ਮੈਂ ਤੁਹਾਡੇ ਵੱਲ ਦੇਖ ਰਹੀ ਹਾਂ, ਫੌਗ ਹੋ ਗਿਆ ਤੁਸੀਂ ਦੁਬਾਰਾ।
0: ਤੇ ਪ੍ਰਦੀਪ ਜੀ ਕਹਿੰਦੇ ਨੇ ਆ ਵੇਖੋ, ਇਹਨਾਂ ਨੇ ਤੇ ਸਿੱਧੀ ਸਿੱਧੀ ਗੱਲ ਕਹੀ ਨਾ, ਕਹਿੰਦੇ ਸੁੱਖ ਜੀ ਆਈ ਐਮ ਵਿਦ ਯੂ, ਆਹ ਤੇ ਸਿੱਧੀ ਗੱਲ ਸਮਝ ਆ ਗਈ ਨਾ, ਤੇ ਉਹ ਤੇ ਗੱਲ ਹੀ।
1: ਤੇ ਜਸਪ੍ਰੀਤ ਜੀ ਨੇ ਵੀ ਦੇਖਿਆ ਕਿ ਮੈਂ ਤੁਹਾਡੇ ਨਾਲ ਹਾਂ। ਹਾਂਜੀ
0: ਨਹੀਂ, ਉਹਨਾਂ ਨੇ ਇਹ ਨਹੀਂ ਕਿਹਾ।
1: ਹਾਂ
0: ਨਾ,
1: ਉਹਨਾਂ ਨੇ ਕੀ ਕਿਹਾ?
0: ਇੱਕ ਮਿੰਟ ਦੁਬਾਰਾ ਖੋਲ ਲੈਣੇ ਭਾਜੀ, ਅਸੀਂ ਬਹੁਤ ਬਹੁਤ ਖੁਸ਼ ਹਾਂ। ਅੱਛਾ, ਬਹੁਤ ਖੁਸ਼ ਹਾਂ, ਓਕੇ ਥੈਂਕ ਯੂ, ਧੰਨਵਾਦ ਜੀ ਤੁਹਾਡਾ। ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਸੁੱਖ ਜੀ ਤੁਹਾਡੇ ਨਾਲ। ਫਿਰ ਇਹਨਾਂ ਨੇ ਕਿਹਾ ਵੀ ਅਸੀਂ ਬਹੁਤ ਖੁਸ਼ ਹਾਂ।
1: ਹਾਂ ਤੇ ਖੁਸ਼ ਕਿਹਨੇ ਕੀਤਾ ਇਹਨਾਂ ਨੇ?
0: ਹਾਂ ਤੇ ਗੱਲ ਕੀ ਪੁੱਛੀ ਤੁਸੀਂ?
1: ਇਹੀ ਕਿ ਬੰਦੇ ਦੀ ਘਰ ਵਸਾਉਂਦੇ।
0: ਹਾਂ
1: ਇੰਨੀ ਮਿਲੀ ਮੈਂ ਫੋਗ ਹੁੰਦੀ
0: ਰੇ ਕਿੱਥੋਂ ਆ ਗਿਆ।
1: ਅਸੀਂ ਬਹੁਤ ਖੁਸ਼ ਆ, ਕਹਿੰਦੇ ਵੀ ਮੈਂ ਬੰਦਾ ਵਸਾਇਆ ਹੋਇਆ ਆਪਣਾ।
0: ਧੰਨਵਾਦ ਦੀ ਮਿਹਰਬਾਨੀ। ਤੇ ਸਿਮਰਨ ਜੀ ਕਹਿੰਦੇ ਕਿ ਪਤਾ ਲੱਗੇ ਮਨਦੀਪ ਰੋਟੀਆਂ ਤੇ ਪਸੀਨਾ ਲਾ ਲਾ ਕੇ ਵਾਚ ਦੇ ਵਿੱਚ ਕਰਨ ਤੇ ਮਨਦੀਪ ਬੱਕਰੇ ਦੀ ਤਰੀ ਦੇ ਵਿੱਚ ਪਸੀਨਾ ਪਾ ਪਾ ਕੇ ਮਨਦੀਪ ਨੂੰ ਵਾਚ 'ਚ ਕਰਨ ਡਿਆ ਵਾ। ਰੌਲਾ ਵਾ ਸਭ ਵੱਧ ਮੈਨੂੰ ਪੈ ਜਾਣਾ ਕਹਿੰਦੇ ਰੌਲਾ। ਸੰਡੇ ਨੂੰ ਦੋਵੇਂ ਮੀਆਂ ਬੀਬੀ ਨੇ ਕਹਿੰਦੇ ਕਿ ਮੇਰੇ ਬੜੇ ਪਿਆਰ ਦੇ ਨਾਲ ਬੱਕਰੇ ਦੇ ਨਾਲ ਰੋਟੀਆਂ ਭੇਜੀਆਂ ਜੀ।
1: ਜਿਹੜੇ ਹਸਬੈਂਡ ਨੂੰ ਖਿਲਾਉਣੀ ਨਾ ਉਹਦੇ ਨੇ ਉਹਨੂੰ ਵੀ ਪਸੀਨਾ ਲਾਉਣਾ, ਬਾਕੀਆਂ ਨੂੰ ਥੋੜੀ ਬਿਮਾਰ ਕਰਨਾ। ਤੁਸੀਂ ਵੀ ਸਿਮਰਨ ਜੀ ਹੱਦ ਕਰਦੇ, ਖਾ ਲਓ ਚੁੱਪ ਕਰਕੇ।
0: ਜਸਵਾਲ ਸਾਹਿਬ ਕਹਿੰਦੇ ਮੇਰੇ ਚਾਚਾ ਜੀ ਨਹਿਰ ਦੇ ਵਿੱਚ ਛਾਲ ਮਾਰ ਕੇ ਤੇ ਨਾਰੀਅਲ ਖੋਪੇ ਕੱਢ ਕੇ ਤੇ ਖਾ ਲੈਂਦੇ ਹੁੰਦੇ ਸੀ। ਉਹ ਕਹਿੰਦੇ ਕੋਈ ਟੂਣਾ ਡਾਣਾ ਨਹੀਂ ਹੁੰਦਾ,
1: ਹੁੰਦੇ ਆ ਇੱਦਾਂ ਦੇ ਵੀ
0: ਨਹੀਂ ਜਿੰਨੇ ਆ ਆਪਣੇ ਬੱਸਾਂ ਦੇ ਵਿੱਚ ਵਿਕਦੇ ਆ ਉਹ ਸਾਰੇ ਉਹ ਹੀ ਕੱਢ ਕੇ ਵੇਚਦੇ, ਉਹ ਤੇ ਆਪਾਂ ਪੈਸੇ ਦੇ ਕੇ ਕਰਨੇ ਮੁੜ ਕੇ।
1: ਜਦੋਂ ਕਦੀ ਬੱਸ ਵਿੱਚ ਨਾਰੀਅਲ ਲੈਣ ਨੂੰ ਕਹਿਣਾ ਮੰਮੀ ਦਾ ਇਹੀ ਬਹਾਨਾ ਹੁੰਦਾ ਸੀ, ਇਹ ਸਾਰੇ ਉੱਥੋਂ ਫਲਾਨੀ ਨਹਿਰ ਚੋਂ ਕੱਢ ਕੇ ਲਿਆਂਦੇ, ਇਹ ਚਾਚੋ ਕੀ ਤੋਂ ਲਿਆਂਦੇ ਸਾਰੇ ਟੂਣੇ ਆ, ਚੁੱਪ ਕਰਕੇ ਬਹਿ ਜਾਓ ਕੁਛ ਨੀ ਖਾਣਾ।
0: ਅਕਸਰ ਉਹ ਕਿਤੇ ਨਾ ਕਿਤੇ ਤੇ ਜਾਂਦੇ ਹੀ ਆ।
1: ਹਾਂ ਉਹੀ ਨਾ,
0: ਉਹ ਤਾਂ ਹੁਣ ਅੱਜ ਜਿੰਨੇ ਵੀ ਜਿੰਦੇ ਆ ਉੱਥੇ ਥੋੜੀ ਪਏ ਰਹਿੰਦੇ ਆ, ਕਿਤੇ ਤੇ ਜਾਂਦੇ ਹੀ ਆ। ਹੁਣ ਕਈ ਇੱਦਾਂ ਦੇ ਵੀ ਹੁੰਦੇ ਜਿਹੜੇ ਕਹਿੰਦੇ ਦੱਬਾ ਕਰੋ ਲਿਆਓ ਫੜਾਓ ਇੱਧਰ,
1: ਆਪਣੇ ਘਰ ਲਾਉਣੇ
0: ਇਹਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਈ ਨੂੰ ਉਸ ਚੀਜ਼ ਦੇ ਨਾਲ, ਹੈ ਨਾ। ਕਈ ਗਾਂਹ ਹੋ ਕੇ ਕਹਿੰਦੇ ਲੈ ਮੈਂ ਲਿਆਓ ਰੇ ਲਿਆ ਮੈਂ ਸਾਫ਼ ਕਰ ਦੇਣਾ ਉਹਨੂੰ, ਮਾਰਦੇ ਝੜਨ ਨੂੰ ਲੱਤ ਹੋ ਜਾਂਦੀ ਹੈ ਨਾ। ਸੋ ਇਹ ਸਾਰਾ ਕੁਛ ਜਿਹੜਾ ਮਨ ਦਾ ਵਾ
1: ਜੀ, ਮਨ ਦੇ ਵਹਿਮ ਆ ਸਮਝੋ,
0: ਮਨ ਦਾ ਵਾ ਤੇ ਮਨ ਦਾ ਵਾ, ਨਹੀਂ ਮੰਨਦਾ ਤੇ ਨਹੀਂ ਮੰਨਦਾ। ਵੈਸੇ ਆਸਟ੍ਰੇਲੀਆ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਕਿੱਦਾਂ ਵਾ, ਇੱਕ ਨਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਕਹਾਣੀ ਸਾਂਝੀ ਕੀਤੀ ਸੀ ਡੈਣਾ ਵਾਲੀ, ਵਿੱਚਾਂ ਵਾਲੀ, ਲਾਸਟ ਵੀਕ ਆਪਾਂ ਇੰਗਲੈਂਡ ਵਾਲੀ, ਉਹਨੂੰ ਆਪਾਂ ਰਿਪੀਟ ਨਹੀਂ ਕਰਾਂਗੇ ਕਿਉਂਕਿ ਉਹ ਆਪਾਂ ਉਦਣ ਸ਼ੇਅਰ ਕਰ ਦਿੱਤੇ। ਅਸਲ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਉਹ ਰੂਲ ਕਹਿੰਦੇ ਕਿ ਲੰਮੇ ਸਮੇਂ ਦੇ ਲਈ ਰਿਹਾ ਵਾ, ਕਿਉਂਕਿ ਆਸਟ੍ਰੇਲੀਆ ਵੀ ਮੰਨ ਲਓ ਇੰਗਲੈਂਡ ਅਤੇ ਆਸਟ੍ਰੇਲੀਆ ਵਨ ਐਂਡ ਸੇਮ ਥਿੰਗ ਹੈ ਨਾ। ਸੋ ਕਾਲੇ ਜਾਦੂ ਵਾਲਾ ਜਿਹੜਾ ਉਹ ਵਾਲਾ ਇੱਕ ਕਾਨੂੰਨ ਸੀ ਉਹ ਇੱਥੇ ਵੀ ਲੰਮੇ ਸਮੇਂ ਦੇ ਲਈ ਰਿਹਾ ਵਾ, ਪਰ ਉਸ ਤੋਂ ਬਾਅਦ ਫਿਰ ਇੱਕ ਸਮੇਂ ਆ ਕੇ ਅਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਬੋਲਿਸ਼ ਕਰ ਦਿੱਤੀਆਂ ਗਈਆਂ, ਉਹ ਮਤਲਬ ਖਤਮ ਕਰ ਦਿੱਤੀਆਂ ਗਈਆਂ। 1986 ਦਾ ਇੱਕ ਕੇਸ ਜਿਹੜਾ ਬੜਾ ਮਸ਼ਹੂਰ ਆ, 1986 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੱਕ ਬੰਦਾ ਸੀ ਜਿਹੜਾ ਕਹਿੰਦਾ ਸੀ ਮੈਂ ਤੁਹਾਡਾ ਭਵਿੱਖ ਦੱਸੂੰਗਾ, ਜਿਹੜਾ ਕਹਿੰਦਾ ਸੀ ਵੀ ਲੋਕਾਂ ਨੂੰ ਡਰਾ ਕੇ ਵੀ ਤੁਹਾਡੇ ਮੈਂ ਜਿਹੜੇ ਕਾਲੇ ਲੇਖ ਮੈਂ ਤੁਹਾਡੇ ਦੂਰ ਕਰ ਦੂੰਗਾ, ਰੂਹਾਂ ਬਦਰੂਹਾਂ ਈਵਲ ਸਪਿਰਿਟਸ ਦਿਸ ਦੈਟ ਜੇ ਵੋ। ਅੱਛਾ ਉਹਦਾ ਇੱਕ ਅਜੀਬ ਉਹਦਾ ਇੱਕ ਤਰੀਕਾ ਵੱਖਰਾ ਇਹ, ਉਹ ਕਹਿੰਦਾ ਸੀ ਵੀ ਜੋ ਤੁਹਾਡੇ ਕੋਲ ਗਹਿਣੇ ਪਏ ਨੇ, ਜੋ ਤੁਹਾਡੇ ਕੋਲ ਜਮ੍ਹਾਂ ਪੂੰਜੀ ਪਈ, ਅਸਲ ਦੇ ਵਿੱਚ ਉਹਦੇ ਵਿੱਚ ਸ਼ੈਤਾਨ ਹੈ, ਉਹਦੇ ਵਿੱਚ ਗਲਤ ਐਨਰਜੀ ਆ
1: ਜੀ,
0: ਉਹ ਜੇ ਤੁਸੀਂ ਮੈਨੂੰ ਲਿਆ ਕੇ ਦੇ ਦਿਉ ਤਾਂ ਮੈਂ ਸਾਰੇ ਸ਼ੈਤਾਨ ਉਹਦੇ ਵਿੱਚੋਂ ਕੱਢ ਦੂੰਗਾ, ਉਹਦੀ ਕਲਿਨਜ਼ਿੰਗ ਕਰ ਦੂੰਗਾ, ਪੂਜਾ ਕਰਨੀ ਪਊਗੀ ਅਤੇ ਉਸ ਤੋਂ ਬਾਅਦ ਫਿਰ ਸਾਰਾ ਕੁਛ ਤੁਹਾਡੇ ਘਰ ਠੀਕ ਹੋ ਜਾਊਗਾ। ਬਹੁਤ ਸਾਰੇ ਲੋਕਾਂ ਨੇ ਉਹਦੇ ਝਾਂਸੇ ਦੇ ਵਿੱਚ ਆ ਕੇ ਅਤੇ ਆਪਣੇ ਗਹਿਣੇ ਉਹਨੂੰ ਲਿਆ ਕੇ ਦੇ ਦਿੱਤੇ, ਜੋ ਵੀ ਜਮ੍ਹਾਂ ਪੂੰਜੀ ਉਹ ਲਿਆ ਕੇ ਦੇ ਦਿੱਤੇ। ਉਸ ਤੋਂ ਬਾਅਦ ਇਹ ਲਗਭਗ ਲੋਕਾਂ ਦੇ ਦੁਆਰਾ, ਕਈ ਤਾਂ ਕਹਿੰਦੇ ਵੀ ਸਾਹਮਣੇ ਨਹੀਂ ਆਏ ਅਤੇ ਜਿੰਨੇ ਕੁ ਆਏ ਸੀ ਉਹਦੇ ਹਿਸਾਬ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਉੱਨੀ ਦੇ ਵਿੱਚ $400,00,000 ਦਾ ਸਮਾਨ ਸੀ ਉਹਨਾਂ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ, ਅਤੇ ਉਹ ਸਾਰਾ ਕੁਛ ਜਿਹੜਾ ਵਾ ਉਹ ਮੁੜ ਕੇ ਕਦੀ ਵੀ ਵਾਪਸ ਨਹੀਂ ਗਿਆ। ਇਸ ਕਰਕੇ ਫਿਰ ਕਈ ਲੋਕਾਂ ਨੇ ਹੌਲੀ ਹੌਲੀ ਗੱਲਾਂ ਬਾਤਾਂ ਉੱਠੀਆਂ, ਉਹਨਾਂ ਨੇ ਜਿਹੜਾ ਕੇਸ ਕੀਤਾ। ਕੇਸ ਤੋਂ ਬਾਅਦ ਫਿਰ ਕਿਉਂਕਿ ਜਾਦੂ ਟੂਣੇ ਵਾਲਾ ਜਿਹੜਾ ਵਾ ਉਹ ਖਤਮ ਕਰ ਦਿੱਤਾ ਗਿਆ ਇਹ ਕਾਨੂੰਨ, ਫਿਰ ਉਸ ਤੋਂ ਬਾਅਦ ਇਹ ਅਦਾਲਤ ਇਸ ਪਹੁੰਚੀ ਸੀ ਨਤੀਜੇ ਦੇ ਉੱਤੇ ਕਿ ਇਹਨੂੰ ਧੋਖਾਧੜੀ ਦੇ ਵਿੱਚ ਹੀ ਰੱਖਿਆ ਜਾਵੇ, ਇਹਨੂੰ ਜਾਦੂ ਟੂਣੇ ਵਾਲੇ ਪਾਸੇ ਨਾ ਲੈ ਕੇ ਜਾਇਆ ਜਾਵੇ, ਕਿਉਂਕਿ ਉਦੋਂ ਤੱਕ ਹੁਣ ਸਾਇੰਸ ਹਾਵੀ ਹੋ ਗਈ ਮੰਨ ਲਓ, ਅਤੇ ਇਹਨੂੰ ਫਿਰ ਫਰੋਡ ਦੇ ਕੇਸ ਦੇ ਵਿੱਚ ਪਾ ਕੇ ਅਤੇ ਉਹਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਹਾਲੇ ਵੈਸੇ ਮੈਂ ਥੋੜ੍ਹਾ ਜਿਹਾ ਪੜ੍ਹ ਰਿਹਾ ਹਾਂ ਇਹਦੇ ਬਾਰੇ ਦੇ ਨੇ, ਅਤੇ ਇਹਦੇ ਵਿੱਚ ਕੁਛ ਇੱਕ ਜਿੱਦਾਂ ਆਸਟ੍ਰੇਲੀਆ ਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਹਾਲੇ ਵੀ ਕਿਸੇ ਨਾ ਕਿਸੇ ਪੱਧਰ ਦੇ ਵਿੱਚ ਜਿੱਦਾਂ ਕਿ ਹੁਣ ਜ਼ਿਆਦਾਤਰ ਆਸਟ੍ਰੇਲੀਆ ਦੇ ਵਿੱਚੋਂ ਜਾਦੂ ਟੂਣੇ ਵਾਲਾ ਕਾਨੂੰਨ ਜਿਹੜਾ ਖਤਮ ਕਰ ਦਿੱਤਾ ਗਿਆ, ਪਰ ਕਹਿੰਦੇ ਨੇ ਕਿ ਜਿਹੜਾ ਨੌਰਦਰਨ ਟੈਰੀਟਰੀ ਅਤੇ ਸਾਊਥ ਆਸਟ੍ਰੇਲੀਆ, ਸੋ ਇੱਥੇ ਕੁਛ ਜਿਹੜੇ ਅਪਰਾਧ ਨੇ ਉਹਨਾਂ ਦੇ ਲਈ ਹਾਲੇ ਵੀ ਇਸ ਤਰੀਕੇ ਦੀਆਂ ਕੁਛ ਕੁ ਸਜ਼ਾਵਾਂ ਧਾਰਾਵਾਂ ਕੁਛ ਹੈਗੀਆਂ ਨੇ, ਮੈਨੂੰ ਬਹੁਤੀ ਡਿਟੇਲ ਨਹੀਂ ਪਤਾ ਇਸ ਕਰਕੇ ਮੈਂ ਬਹੁਤਾ ਇਹਦੇ ਉੱਤੇ ਨਹੀਂ ਜ਼ੋਰ ਦਊਂਗਾ। ਸੋ ਜਿੱਥੇ ਵੀ ਕਿਤੇ ਕੋਈ ਬੰਦਾ ਇਸ ਤਰੀਕੇ ਦੀ ਕੋਈ ਕਹਿ ਕੇ ਤੁਹਾਡੇ ਨਾਲ ਠੱਗੀ ਮਾਰਦਾ ਵਾ ਤਾਂ ਉਹਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, 10,000 ਤੱਕ ਦੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਇਹ ਸਟੇਟ ਟੂ ਸਟੇਟ ਵੀ ਇਹਦਾ ਮਤਲਬ ਕਿ ਫਿਰ ਵਰੀ ਕਰਦਾ। ਸੋ ਜੇ ਤੁਹਾਨੂੰ ਵੀ ਆਸ ਪਾਸ ਕੋਈ ਇੱਦਾਂ ਦਾ ਕੋਈ ਲੱਗਦਾ ਵਾ ਕਿ ਕੋਈ ਬੰਦਾ ਇੱਦਾਂ ਦੀਆਂ ਗੱਲਾਂ ਕਰਕੇ ਅਤੇ ਗਲਤ ਪੈਸੇ ਠੱਗਣ ਅਤੇ ਹਥਿਆਉਣ ਵਾਲੇ ਪਾਸੇ ਨੂੰ ਜਾਂਦਾ, ਤਾਂ ਉਹਨੂੰ ਤੁਸੀਂ ਇਸ ਦਾਇਰੇ ਦੇ ਵਿੱਚ ਤੁਸੀਂ ਲਿਆ ਸਕਦੇ ਹੋ ਉਹਨੂੰ ਤੁਸੀਂ। ਸ਼ੁਰੂਆਤੀ ਦਿਨ ਜਿਹੜੇ ਨੇ ਉਹਨਾਂ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉਹਦੇ ਵਿੱਚ ਇਹਨੂੰ ਵਿੱਚ ਕਰਾਫਟ ਐਕਟ ਕਹਿੰਦੇ ਹੈ, ਵਿੱਚ ਕਰਾਫਟ ਐਕਟ 1735 ਜਿਹਦੀ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਹੈ। ਸੋ ਜਾਦੂ ਟੂਣਾ ਜਿਹੜਾ ਉਸ ਸਮੇਂ ਤੱਕ ਇੱਕ ਗੰਭੀਰ, ਕਾਫੀ ਗੰਭੀਰ ਇੱਕ ਅਪਰਾਧ ਮੰਨਿਆ ਜਾਂਦਾ ਸੀ, ਅਤੇ ਇਹ ਅਪਰਾਧ ਐਸਾ ਸੀ ਕਿ ਇਹਦੇ ਲਈ ਮੌਤ ਦੀ ਸਜ਼ਾ ਸੀ, ਅਤੇ ਉਹ ਵੀ ਬੜੇ ਗੰਦੇ ਤਰੀਕੇ ਦੇ ਨਾਲ। ਸੋ ਜਿੱਦਾਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਆਪਾਂ, ਹੁਣ ਜੇ ਆਪਾਂ ਦੁਨੀਆਂ ਦੀ ਗੱਲ ਕਰੀਏ ਤਾਂ ਦੁਨੀਆਂ ਦੇ ਵਿੱਚ ਕਹਿੰਦੇ ਨੇ ਕਿ ਦੁਨੀਆਂ ਦੀ ਆਬਾਦੀ ਦਾ ਲਗਭਗ 40% ਹਿੱਸਾ, ਇਹ ਇੱਕ ਜਿਹੜੀ ਰਿਸਰਚ ਕੀਤੀ ਗਈ ਸੀ ਉਹਦੇ ਵਿੱਚ ਇਹ ਪਾਇਆ ਗਿਆ ਸੀ, ਪਿਊਰ ਰਿਸਰਚ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਸੀ, ਜਾਂ ਫਿਰ ਕੁਛ ਹੋਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਗਲੋਬਲ ਜਿਹੜੇ ਰਿਸਰਚਿਜ਼ ਹੋਈਆਂ ਨੇ ਉਹਨਾਂ ਦੇ ਵਿੱਚ ਇਹ ਪਾਇਆ ਗਿਆ ਲਗਭਗ 95 ਦੇਸ਼ਾਂ ਦੇ ਜਿਹੜੇ 1 ਬਿਲੀਅਨ ਲੋਕ, ਜਿਹੜੇ ਕਿ ਕੁੱਲ ਦੁਨੀਆ ਦਾ ਲਗਭਗ 40% ਆਬਾਦੀ ਬਣਦੀ ਆ, ਉਹ ਜਾਦੂ ਟੂਣੇ ਦੇ ਵਿੱਚ ਨਜ਼ਰਾਂ ਬਦਰੂਹਾਂ ਰੂਹਾਂ ਦੇ ਵਿੱਚ ਵਿਸ਼ਵਾਸ ਕਰਦਾ ਸੀ। ਪਰ ਇਹ ਐਕੂਰੇਟ ਅੰਕੜੇ ਆਪਾਂ ਨਹੀਂ ਮੰਨ ਸਕਦੇ, ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਕਰਦੇ ਹੋਣਗੇ ਮੰਨਣਗੇ ਨਹੀਂ।
1: ਬਿਲਕੁਲ।
0: ਸੋ ਇਹ 40 ਜਿਹੜਾ ਵਾ ਇਹ ਬਹੁਤ ਮਿਨੀਮਲ ਜਿਹਾ ਇਹ ਉਹ ਨੇ ਜਿਨ੍ਹਾਂ ਨੇ ਮੰਨ ਲਿਆ, ਅਦਰਵਾਈਜ਼ ਆਪਾਂ ਹਿਸਾਬ ਲਾ ਸਕਦੇ ਹਾਂ ਕਿ ਕਿੰਨੀ ਵੱਡੀ ਆਬਾਦੀ ਆ। ਟਿਊਨੇਸ਼ੀਆ ਦੁਨੀਆ ਦਾ ਇੱਕ ਇਹੋ ਜਿਹਾ ਦੇਸ਼ ਆ ਜਿੱਥੇ 90% ਲੋਕ ਇਸ ਚੀਜ਼ ਦੇ ਵਿੱਚ ਵਿਸ਼ਵਾਸ ਵੀ ਕਰਦੇ ਨੇ ਅਤੇ ਕਰਦੇ ਵੀ ਨੇ ਜਾਦੂ ਟੂਣੇ। ਇਸ ਤੋਂ ਇਲਾਵਾ ਅਫਰੀਕਾ ਦੇ ਕਈ ਦੇਸ਼ ਨੇ ਜਿਨ੍ਹਾਂ ਦੇ ਵਿੱਚ ਕਿ ਲਗਭਗ 50-60% ਆਬਾਦੀ ਜਿਹੜੀ ਆ ਉਹ ਬੁਰੀਆਂ ਨਜ਼ਰਾਂ ਬਰੂਹਾਂ ਬਦਰੂਹਾਂ ਨੂੰ ਮੰਨਦੀ ਆ। ਸੋ ਅਫਰੀਕਾ ਦੇ ਵਿੱਚ ਇਹ ਸਭ ਤੋਂ ਵੱਧ ਦੂਸਰੇ ਨੰਬਰ ਦੇ ਉੱਤੇ ਆ ਗਿਆ। ਪਰ ਉਹੀ ਆ ਵੀ ਇਹਨਾਂ ਚੀਜ਼ਾਂ ਦੇ ਕਦੀ ਆਪਾਂ ਐਕੂਰੇਟ ਅੰਕੜੇ ਨਹੀਂ ਆਪਾਂ ਕਦੀ ਵੇਖ ਪਾਵਾਂਗੇ। ਸਭ ਤੋਂ ਘੱਟ ਸਵੀਡਨ ਦੇ ਜਿਹੜੇ ਲੋਕ ਨੇ ਉਹ ਇਸ ਚੀਜ਼ ਦੇ ਵਿੱਚ ਵਿਸ਼ਵਾਸ ਕਰਦੇ ਨੇ। ਸਰਵੇਖਣ 'ਚ ਪਾਇਆ ਗਿਆ ਕਿ ਲਗਭਗ 9% ਦੇ ਸਿਰਫ ਕਰੀਬ ਲੋਕ ਨੇ ਜਿਹੜੇ ਸਿਰਫ ਇਹ ਮੰਨਦੇ ਨੇ
1: ਜੀ
0: ਵੀ ਇਹ ਚੀਜ਼ਾਂ ਹੈਗੀਆਂ ਨੇ, ਅਦਰਵਾਈਜ਼ ਬਾਕੀਆਂ ਦਾ ਇਹ ਕਹਿਣਾ ਵੀ ਵਧੀਆ ਪਾਈ ਸਿੱਖਿਆ ਲਓ, ਸੋਨਾ ਖਾਓ ਪੀਓ, ਤੁਹਾਡੀ ਜਦੋਂ ਆਰਥਿਕ ਹਾਲਤ ਤੁਹਾਡੀ ਠੀਕ ਹੁੰਦੀ ਆ ਤੁਸੀਂ ਆਰਾਮ ਨੀਂਦ ਪੂਰੀ ਤੁਸੀਂ ਲੈਂਦੇ ਹੋ ਅਤੇ ਫਿਰ
1: ਤੁਹਾਨੂੰ ਟੂਣੇ ਦਾ ਯਕੀਨ ਨਹੀਂ ਹੁੰਦਾ,
0: ਤੁਹਾਨੂੰ ਘੱਟ ਹੀ ਡਰ ਲੱਗਦਾ, ਤੁਹਾਨੂੰ ਤੁਸੀਂ ਜਿੱਦਾਂ ਜਿੱਦਾਂ ਤੁਸੀਂ ਡਰਦੇ ਜੇ ਉੱਦਾਂ ਉੱਦਾਂ ਫਿਰ ਇਹ ਸਮੱਸਿਆ ਤੁਹਾਡੇ ਉੱਤੇ ਹੋਰ ਹਾਵੀ ਹੁੰਦੀ ਆ। ਸੋ ਫਿਲਹਾਲ ਆਪਾਂ ਇਹੋ ਹੀ ਕਹਾਂਗੇ ਕਿ ਸੁੱਖ ਦੁੱਖ ਤੁਸੀਂ ਸੁੱਖ ਨਹੀਂ ਮਤਲਬ ਸੁੱਖ
1: ਹਾਂ
0: ਉਹ ਜ਼ਿੰਦਗੀ ਦਾ
1: ਹਿੱਸਾ
0: ਨੇ। ਦੁਨੀਆਂ ਦਾ ਕੋਈ ਇਨਸਾਨ ਨਹੀਂ ਆ ਜਿਹਦੇ ਸਾਹ ਚੱਲਦੇ ਹੋਣ ਅਤੇ ਉਹਨੂੰ ਕੋਈ ਦੁੱਖ ਨਾ ਹੋਵੇ, ਉਹ ਵੱਖਰੀ ਗੱਲ ਆ ਕਿ ਸਾਨੂੰ ਦੂਰੋਂ ਦੂਰੋਂ ਆਪਾਂ ਮਿਲੇ ਹਾਂ ਕਿਸੇ ਨੂੰ ਅਤੇ ਸਾਨੂੰ ਬਹੁਤ ਵਧੀਆ ਲੱਗਦਾ ਕਿਸੇ ਦੀਆਂ ਤੁਸੀਂ ਗੱਲਾਂ ਸੁਣੀਆਂ ਅਤੇ ਸਾਨੂੰ ਲੱਗਦਾ ਵੀ ਇਹਨੂੰ ਨਹੀਂ ਕੋਈ ਦੁੱਖ ਹੋਣਾ, ਸ਼ਾਇਦ ਉਹਦਾ ਤਰੀਕਾ ਅਲੱਗ ਆ ਉਹਨਾਂ ਚੀਜ਼ਾਂ ਨਾਲ ਟੈਕਲ ਕਰਨ ਦਾ। ਸੋ ਆਪਾਂ ਆਪਣੇ ਤਰੀਕੇ ਹੀ ਬਦਲਨੇ ਹਾਂ ਬਸ, ਬਾਕੀ ਇਹ ਸਾਰਾ ਕੁਛ ਚੱਲਦਾ ਰਹਿਣਾ ਲਾਈਫ ਦੇ ਵਿੱਚ, ਜਿਉਂਦੀ ਜਾਣ ਦੇ ਵਿੱਚੋਂ ਇਹ ਚੀਜ਼ਾਂ ਨਹੀਂ ਜਾਣੀਆਂ। ਤਗੜੇ ਹੋ ਕੇ ਜਿਹੜਾ ਬੰਦਾ ਸਾਹਮਣਾ ਕਰ ਗਿਆ, ਜਿਹਨੇ ਆਪਣਾ ਮਨ ਆਪਣਾ ਧਿਆਨ ਆਪਣੀ ਐਨਰਜੀ ਸਹੀ ਪਾਸੇ ਲਾ ਛੱਡੀ, ਉਹਦੇ ਲਈ ਸਾਰਾ ਕੁਛ ਠੀਕ ਹੈ। ਅਤੇ ਜਿਹਨੇ ਜੇ ਤੁਸੀਂ ਮਤਲਬ ਇਹ ਨਾ ਇੱਦਾਂ ਦੀ ਕੁੱਤੀ ਚੀਜ਼ ਆ, ਜੇ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਥੋੜ੍ਹਾ ਜਿਹਾ ਵੀ ਟਿਲਟ ਹੋਏ ਤਾਂ ਬਾਕੀ ਦਾ ਆਪੇ ਖਿੱਚ ਕੇ ਉਹਨੇ ਅੰਦਰ ਵਾਲ ਲੈਣਾ ਤੁਹਾਨੂੰ, ਕਿਉਂਕਿ ਇੱਥੇ ਕਿ ਜੇ ਖਤਮ ਨਹੀਂ ਹੁੰਦਾ ਉਹ, ਹੈ ਨਾ। ਮੈਂ ਤਾਂ ਅੱਗੇ ਕਈ ਵਾਰੀ ਮੈਂ ਦੱਸਿਆ, ਮੈਂ ਆਪਣੇ ਤਜਰਬੇ ਤੋਂ ਕਹਾਂ ਅਤੇ ਮੈਂ ਕਈ ਵਾਰ ਇਹ ਚੀਜ਼ ਬਿਲੀਵ ਕੀਤੀ ਆ ਵੀ ਵਾਕਈ ਧੇਲੇ ਦਾ ਫਰਕ ਨਹੀਂ ਪੈਂਦਾ ਤੁਸੀਂ ਉਹ ਤੁਸੀਂ ਤਾਂ ਪਤਾ ਲੱਗਦਾ ਤੁਹਾਨੂੰ। ਹੁਣ ਬਿਲਕੁਲ ਹੀ ਜਿਹੜਾ ਪਾਸੇ ਬੈਠਾ ਵਾ ਉਹ ਵੀ ਇਹ ਕਹਿ ਸਕਦਾ ਵਾ ਵੀ ਨਹੀਂ, ਪਰ ਉਹਦਾ ਕੋਈ ਤਜਰਬਾ ਨਹੀਂ ਹੋਊਗਾ ਬਿਲਕੁਲ ਕਿਸੇ ਚੀਜ਼ ਨੂੰ ਭੰਡ ਕੇ ਵੀ ਨਹੀਂ। ਉਹਨੂੰ ਚੀਜ਼ ਨੂੰ ਤੁਹਾਨੂੰ ਪਰਖ ਕੇ ਫਿਰ ਤੁਸੀਂ ਜ਼ਿਆਦਾ ਉਹਦੇ ਬਾਰੇ ਦੱਸ ਸਕਦੇ ਹੋ ਵੀ ਹਾਂ ਆਹ ਚੀਜ਼ ਵਾਕਈ ਅਸਰ ਕਰਦੀ ਆ ਜਾਂ ਨਹੀਂ ਕਰਦੀ।
1: ਅਤੇ
0: ਇਹ ਚੀਜ਼ ਮੈਨੂੰ ਜੋ ਲੱਗਦਾ ਸਿਰਫ ਇੰਨਾ ਕੁ ਅਸਰ ਕਰਦੀ ਆ ਵੀ ਤੁਹਾਡੇ ਦਿਮਾਗੀ ਤੌਰ ਦੇ ਉੱਤੇ ਤੁਸੀਂ ਮੰਨ ਲੈਂਦੇ ਹੋ ਵੀ ਹਾਂ ਠੀਕ ਹੈ ਮੈਂ ਆਹ ਕਰਤਾ ਅਤੇ ਇਹ ਹੋ ਜਾਣਾ
1: ਜੀ।
0: ਬੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਬਿਲੀਵ ਦੇ ਉੱਤੇ ਟਿੱਕੀਆਂ ਨੇ, ਜਿੱਥੇ ਜੇ ਸਾਡਾ ਰੱਬ ਵੀ ਕੀ ਹੈ ਸਾਡਾ ਬਿਲੀਵ ਹੀ ਹੈ ਨਾ, ਆਪਾਂ ਮੰਨਦੇ ਹਾਂ ਕਿ ਰੱਬ ਹੈਗਾ ਅਤੇ ਉਹ ਇਸ ਕਰਕੇ ਚੰਗੀ ਗੱਲ ਹੈ, ਬਿਲੀਵ ਇਸ ਪਾਸੇ ਨੂੰ ਬਿਲੀਵ ਕਰ ਲੈਣਾ ਚੰਗੀ ਗੱਲ ਤਾਂ ਕਰਕੇ ਆ ਕਿਉਂਕਿ ਇਹ ਸਾਨੂੰ ਪੋਜ਼ਿਟਿਵ ਬਿਲੀਵ ਦਿੰਦਾ।
1: ਬਿਲਕੁਲ।
0: ਅਤੇ ਜੇ ਉਹੀ ਬਿਲੀਵ ਆਪਾਂ ਗਲਤ ਪਾਸੇ ਕਿਸੇ ਲੈ ਕੇ ਜਾਂਦੇ ਹਾਂ ਅਤੇ ਉਹਦੇ ਨਾਲ ਤੁਹਾਡਾ ਇੱਕ ਨੁਕਸਾਨ ਤਾਂ ਹੈ ਹੀ ਹੈ ਵਾ, ਸਮਾਜ ਦੇ ਵਿੱਚ ਉਹ ਚੀਜ਼ 'ਤੇ ਤੁਹਾਨੂੰ ਗਲਤ ਸਾਬਤ ਕਰਦੀ ਕਰਦੀ ਆ। ਪਰ ਮੰਨ ਲਓ ਆਪਾਂ ਰੱਬ ਦੇ ਵਿੱਚ ਵਿਸ਼ਵਾਸ ਕਰਦੇ ਹਾਂ, ਉਹ ਇੱਕ ਚੰਗੀ ਗੱਲ ਆ, ਮੰਨ ਲਓ ਚੰਗੇ ਪਾਸੇ ਤੁਹਾਡੀ ਐਨਰਜੀ ਲੱਗ ਗਈ, ਗਲਤ ਪਾਸੇ ਤੁਸੀਂ ਇਸ ਪਾਸੇ ਨੂੰ ਐਨਰਜੀ ਆਪਣੀ ਲਾ ਲਈ ਅਤੇ ਉਹ ਐਨਰਜੀ ਤੁਹਾਡੀ ਇੱਧਰੋਂ ਡਿਵਰਟ ਹੋ ਗਈ ਉੱਧਰ ਗਈ ਆ।
1: ਬਿਲਕੁਲ ਰਣਜੋਤ ਜੀ, ਕਈ ਵਾਰੀ ਮੈਂ ਸੋਚਦੀ ਹੁੰਦੀ ਹਾਂ ਕਿ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਆ ਐਟ ਦਾ ਐਂਡ ਆਪਾਂ ਕੀ ਕਹਿੰਦੇ ਹਾਂ ਹਾਏ ਬਾਬਾ ਜੀ ਤੁਸੀਂ ਆ ਬਸ ਤੁਸੀਂ ਬਚਾ ਸਕਦੇ ਹਾਂ, ਅਤੇ ਉਸ ਲਈ ਸਾਡੀ ਬਿਲਕੁਲ ਹੀ ਉਹ ਹੋਈ ਹੁੰਦੀ ਆ ਕਿ ਹੁਣ ਸਾਡੇ ਕੋਲ ਕੋਈ ਰਾਹ ਨਹੀਂ ਹੈਗਾ, ਪਹਿਲਾਂ ਆਪਾਂ ਇੱਧਰ ਉੱਧਰ ਹੱਥ ਪੈਰ ਮਾਰ ਲਏ ਹੁੰਦੇ ਆ ਨਾ। ਅਤੇ ਸੱਚ ਮੰਨਿਓ ਤੇ ਉਹ ਚੀਜ਼ਾਂ ਵੀ ਚੇਂਜ ਹੋਣੀਆਂ ਸ਼ੁਰੂ ਹੋ ਜਾਂਦੀਆਂ। ਉਹ ਤੁਹਾਡਾ ਬਿਲੀਵ ਇਹ ਆ, ਤੁਹਾਨੂੰ ਲੱਗਦਾ ਆ ਕਿ ਹਾਂ ਵੀ ਮੈਂ ਕੁਛ ਗਲਤ ਨਹੀਂ ਕੀਤਾ ਪਰ ਹੁਣ ਤੂੰ ਹੀ ਮੈਨੂੰ ਬਚਾਉਣਾ। ਜਦੋਂ ਤੁਸੀਂ ਇਹ ਗੱਲ ਕਹਿ ਦਿੰਦੇ ਨਾ, ਤੁਹਾਨੂੰ ਤੁਹਾਡੀਆਂ ਚੀਜ਼ਾਂ ਆਪਣੇ ਆਪ ਸੈੱਟ ਹੋਣੀਆਂ ਸ਼ੁਰੂ ਕਰ ਦਿੰਦੇ ਕਿ ਤੁਸੀਂ ਟਰੱਸਟ ਕਰ ਲੈਂਦੇ ਆ ਕਿ ਹਾਂ ਉਹਨੇ ਮੈਨੂੰ ਬਚਾ ਲੈਣਾ ਹੈ। ਸੋ ਇੱਦਾਂ ਦਾ ਜਿਹੜਾ ਬਿਲੀਵ ਆ ਉਹ ਜ਼ਿੰਦਗੀ 'ਚ ਕਿਸੇ ਨਾ ਕਿਸੇ ਦੇ ਉੱਤੇ ਹੋਣਾ, ਪਰਮਾਤਮਾ ਦੇ ਉੱਤੇ, ਆਪਾਂ ਉਹਨੂੰ ਚਾਹੇ ਗੋਡ ਕਹਿ ਲਈਏ, ਜੋ ਮਰਜ਼ੀ ਆਪਾਂ ਉਹਨਾਂ ਨੂੰ ਨਾਂ ਦੇ ਲਈਏ, ਬਹੁਤ ਜ਼ਰੂਰੀ ਆ
0: ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ, ਚਲੋ ਮੈਂ ਕਹਿੰਦਾ ਵੀ ਜੇ ਤੁਹਾਨੂੰ ਲੱਗਦਾ ਵੀ ਆਪਾਂ ਫਲਾਣਾ ਬੰਦਾ ਫਲਾਣਾ ਜੀ ਇੱਦਾਂ ਵਾ, ਅਤੇ ਉਹਦੀ ਜੇ ਤੁਸੀਂ ਬੈਕਗਰਾਊਂਡ ਸਾਰੀ ਹਿਸਟਰੀ ਆਪਣੇ ਉਹਦੇ ਨਾਲ ਜੋ ਵੀ ਟਾਈ ਅਪਸ ਨੇ ਸਾਰੇ ਜੇ ਤੁਸੀਂ ਓਨੈਸਟਲੀ ਤੁਸੀਂ ਜੇ ਖੋਲ੍ਹ ਖੋਲ੍ਹ ਕੇ ਖੋਲ੍ਹ ਖੋਲ੍ਹ ਕੇ ਤੁਸੀਂ ਰੱਖੋਗੇ ਅਤੇ ਉਹੀ ਬੰਦਾ ਵਾ ਆਪਾਂ ਪਿੰਡਾਂ 'ਚ ਵਹਿੰਦੇ ਆਏ ਹਾਂ ਜਿਹੜਾ ਤੁਹਾਡੇ ਸਭ ਤੋਂ ਵੱਧ ਕਲੋਜ਼ ਰਿਹਾ ਇੱਕ ਟਾਈਮ
1: ਜੀ,
0: ਸਭ ਤੋਂ ਵੱਧ ਕਲੋਜ਼ ਰਿਹਾ ਵਾ। ਅਸਲ ਵਿੱਚ ਹੁੰਦਾ ਕੀ ਆ, ਬਹੁਤੀਆਂ ਸਟੋਰੀਆਂ ਦੇ ਵਿੱਚ ਸੁੱਖ ਜੀ ਜਿਹੜੀ ਆਪਣੀ ਆਪਾਂ ਦੇ ਉੱਥੇ ਪਿੰਡ ਹੀ ਜ਼ਿਆਦਾ ਸੁਣੀਆਂ ਸਾਣੀਆਂ ਹੈ ਨਾ ਇੱਦਾਂ ਦੀਆਂ ਕਹਾਣੀਆਂ, ਅਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੁੰਦਾ ਇਹ ਆ ਕਿ ਇੱਕ ਮੰਨ ਲਓ ਦੋ ਜਨਾਨੀਆਂ ਵਾ, ਉਹ ਦਰਾਣੀ ਜਠਾਣੀ ਹੋ ਸਕਦੀਆਂ, ਉਹ ਮਤਲਬ ਆਂਢ ਗੁਆਂਢ ਹੋ ਸਕਦਾ ਕੁਛ ਵੀ, ਉਹ ਬਹੁਤ ਜ਼ਿਆਦਾ ਕਲੋਜ਼ ਰਹੀਆਂ ਵਾ ਇੱਕ ਸਮੇਂ ਦੇ ਉੱਤੇ, ਮੰਨ ਲਓ ਭੈਣਾਂ ਭੈਣਾਂ ਟਾਈਪ ਹੈ ਨਾ, ਉਹਨਾਂ ਨੇ ਸਾਰਾ ਕੁਛ ਆਪਣੇ ਨਾਲ ਸਾਂਝਾ ਕੀਤਾ, ਅਤੇ ਜਿੱਥੇ ਆਪਾਂ ਸਾਰਾ ਕੁਛ ਹੀ ਸਾਂਝਾ ਕਰਦੇ ਹਾਂ ਉੱਥੇ ਫਿਰ ਇਹ ਹੁੰਦਾ ਵਾ ਭੈਣ ਜੀ ਅੱਛਾ ਤੇਰੇ ਮੁੰਡੇ ਦੀ ਨਹੀਂ ਨੌਕਰੀ ਲੱਗਦੀ, ਮੈਂ ਫਲਾਣੇ ਨੂੰ ਜਾਣਦੀ ਹਾਂ ਤੈਨੂੰ ਮੈਂ ਉੱਥੇ ਲੈ ਕੇ ਜਾਊਂਗਾ, ਗਈ ਮੈਂ ਵੀ ਹਾਂ ਨਾਲ ਉਹਦੇ,
1: ਬਿਲਕੁਲ
0: ਹੈ ਨਾ। ਅਤੇ ਇਹੋ ਹੀ ਵਜ੍ਹਾ ਵਾ ਵੀ ਜਦੋਂ ਤੁਹਾਡੀ ਵਿਗੜ ਗਈ ਤੁਹਾਡੇ ਘਰ ਫਿਰ ਕੁਛ ਮਾੜਾ ਹੋਇਆ ਤੁਸੀਂ ਹੈ ਨਾ, ਉਹ ਜਾਂਦੀ ਹੁੰਦੀ ਸੀ ਉਹਨੂੰ ਇੱਦਾਂ ਦਾ ਪਤਾ ਬੜਾ, ਉਹਨੂੰ ਬੜੇ ਬਾਬੇ ਪਤਾ। ਅਸਲ ਵਿੱਚ ਸਾਡੀ ਜਿਹੜੀ ਕਲੋਜ਼ਨੈਸ ਆ, ਪਰ ਇਹਦੇ ਵਿੱਚ ਇੱਕ ਚੀਜ਼ ਤੁਸੀਂ ਮਿਸ ਕਰ ਜਾਂਦੇ ਹੋ, ਇਨਸਾਨ ਜਦੋਂ ਕਿਸੇ ਦੇ ਬਾਰੇ ਗਲਤ ਸੋਚਦਾ ਜਾਂ ਕਿਸੇ ਨੂੰ ਆਪਣੇ ਦੁਸ਼ਮਣ ਸੋਚਦਾ ਤਾਂ ਫਿਰ ਉਹ ਦੁਸ਼ਮਣ ਹੀ ਸੋਚਦਾ, ਫਿਰ ਉਹ ਸਾਰੀ ਯਾਰੀ ਯੂਰੀ ਪਾਣਾ ਕੀਤਾ ਸਾਰਾ ਕੁਛ ਭੁੱਲ ਜਾਂਦਾ, ਫਿਰ ਉਹਨੂੰ ਉਤਲਾ ਉਤਲਾ ਹੀ ਦੀਦਾ ਵਾ। ਜਦਕਿ ਜੇ ਤੁਸੀਂ ਉਹਨੂੰ ਬਰੀਕੀ ਦੇ ਨਾਲ ਵੇਖੋ ਤਾਂ ਇੱਕ ਸਮੇਂ 'ਤੇ ਉਹਨੇ ਤੁਹਾਡੇ ਮੰਨ ਲਓ ਚੰਗੇ ਦੇ ਲਈ ਤੁਹਾਨੂੰ ਸ਼ੇਅਰ ਕੀਤਾ ਤੁਹਾਡੇ ਨਾਲ
1: ਜੀ,
0: ਤੁਹਾਡਾ ਉਹਨੇ ਕੁਛ ਚੰਗਾ ਕਰਨਾ ਚਾਹਿਆ। ਬਾਕੀ ਇਹ ਵੀ ਗੱਲ ਆ ਵੀ ਕਈ ਤੇ ਜਿਹੜੇ ਉਹ ਐਸਟੈਬਲਿਸ਼ ਹੀ ਹੋ ਜਾਂਦੇ ਨਾ ਪੱਕੇ ਫਿਰ
1: ਜੀ,
0: ਵੀ ਹਾਂ ਉਹ ਬਦਨਾਮ ਹੀ ਇਸੇ ਚੀਜ਼ ਨੂੰ ਲੈ ਕੇ ਹੋ ਜਾਂਦੇ ਆ ਵੀ ਇਹਨਾਂ ਦੇ ਨਾਲ ਨਹੀਂ ਭਾਈ ਪੰਗਾ ਲੈਣਾ ਆਪਾਂ,
1: ਬਿਲਕੁਲ ਹਾਂ ਕਿ ਇਹ ਬਹੁਤ ਟੂਣੇ ਟੱਪੇ ਕਰਨ ਵਾਲੀ ਹੈ,
0: ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਥੋੜਾ ਡਾਡਾ
1: ਹੈ, ਇਹਨਾਂ ਦਾ ਬਾਬਾ ਜ਼ਿਆਦਾ ਖਰਾਬ ਹੈ,
0: ਬਾਬਾ ਡਾਡਾ,
1: ਇਹਨਾਂ ਦੇ ਜਲਦੀ ਟੂਣੇ ਚੱਲ ਜਾਂਦੇ ਆ।
0: ਚਲੋ ਖੈਰ, ਤੇ ਆਪਾਂ ਸ਼ਬਦਾਂ ਵੱਲ ਆਈਏ
1: ਜੀ। ਬਿਲਕੁਲ ਰਣਜੋਤ ਜੀ, ਅੱਜ ਦਾ ਸਾਡਾ ਪਹਿਲਾ ਸ਼ਬਦ ਸੀ ਮਿੰਜ, ਮਿੰਜ ਜਿੱਦਾਂ ਮੈਂ ਕਿਹਾ ਸੀ ਮਿੰਜ ਨਾ ਤੇਰੀ ਮਿੰਜ ਫੇਰਣੀ ਮੈਂ ਨਾ, ਮਿੰਜ ਹੁੰਦਾ ਜਿਹੜਾ ਹੱਡੀਆਂ ਦੇ ਵਿਚਲਾ ਸਾਡਾ ਗੁੱਦਾ ਹੁੰਦਾ ਹੈ,
0: ਮਿੰਜ
1: ਹਾਂਜੀ ਆਪਾਂ ਉਹਨੂੰ ਕਹਿੰਦੇ ਹਾਂ, ਮਿੰਜ ਤੇਰੀ ਫੇਰਣੀ ਹੈ ਨਾ, ਹੱਡੀਆਂ ਨਾ ਮੇਰੇ ਤੋਂ
0: ਬਣਾ ਕੀ ਉਹਨੂੰ ਕਹਿ ਦਿੰਦੇ ਆਪਾਂ ਅੰਗਰੇਜ਼ੀ 'ਚ, ਉਹ ਜਿਹੜਾ ਆਪਾਂ ਕਰ ਮੈਂ ਕਰਦਾ ਯਾਦ, ਤੁਸੀਂ ਬੋਲੋ, ਤੁਸੀਂ
1: ਫੌਕ ਹੋ ਗਏ ਤੁਸੀਂ ਹੈ, ਮੁਸੱਦੀ, ਮੁਸੱਦੀ ਆਪਾਂ ਮੁਨਸ਼ੀ ਜਾਂ ਕਲਰਕ ਨੂੰ ਵੀ ਕਹਿ ਦਿੰਦੇ ਹਾਂ ਜੀ। ਮਿੰਗਣ, ਮਿੰਗਣ ਆਪਾਂ ਕਿਸੇ ਵੀ ਕੋਈ ਕਿਰਲੀ ਹੋ ਗਈ, ਖਰਗੋਸ਼ ਹੋ ਗਿਆ, ਚੂਹਾ ਜਾਂ ਬੱਕਰੀ ਹੋ ਗਏ, ਜਿਹੜਾ ਉਹਨਾਂ ਦਾ ਵਿਸ਼ਟ ਆ ਉਹਨੂੰ ਆਪਾਂ ਕਹਿੰਦੇ ਹਾਂ ਮਿੰਗਣ,
0: ਉਹਨਾਂ ਦਾ
1: ਵਿਸ਼ਟ, ਉਹਨਾਂ ਦੀ ਪੋਟੀ, ਉਹਨਾਂ ਦੀ ਪੋਟੀ
0: ਜਿਹੜੇ ਵੱਟ ਵੱਟ ਕੇ ਕੱਢਦੇ ਆ,
1: ਜਿਹੜੇ ਵੱਟ ਵੱਟ ਕੇ, ਹੁਣ ਤੁਸੀਂ ਬਾਸੇ ਕਰੋ,
0: ਨਹੀਂ ਪਤਾ ਲੱਗੇ ਨਾ ਸਾਰਿਆਂ ਨੂੰ, ਨਿਆਣਿਆਂ ਨੂੰ ਪਤਾ ਲੱਗੇ। ਹੁਣ ਇਹ ਵੇਖੋ ਸਾਡੇ ਜਿਹੜੀ ਭਾਸ਼ਾ ਵਾ ਉਹਦੇ ਵਿੱਚ ਤੁਸੀਂ ਵੇਖੋ ਵੀ ਇਹਦੇ ਵੀ ਅਲੱਗ ਅਲੱਗ
1: ਫੋਸ ਮਿੰਗਣ
0: ਨਾਂ ਨੇ, ਹਾਂ ਫੋਸ ਮਿੰਗਣਾ ਵਿੱਠਾਂ, ਹੁਣ ਜੇ ਜਾਨਵਰ ਆ ਤੇ
1: ਉਹਦੀਆਂ ਵਿੱਠਾਂ ਹੁੰਦੀਆਂ, ਹਾਂ
0: ਉਹਦੀਆਂ ਵਿੱਠਾਂ ਨੇ, ਤੇ ਇਹ ਵੇਠੇ ਇਸ ਕਰਕੇ ਆ ਵੀ ਆਪਾਂ ਉਹ
1: ਛੋਟਾ ਇੱਕ ਡਾਟ ਇੱਕ ਤੇ ਆ ਮਿੰਗਣਾ ਇਸ ਕਰਕੇ ਆ ਕਿਉਂਕਿ ਮਿੰਗਣਾ ਲੱਗੇ ਕਈ ਆ,
0: ਜਾਂ ਫਿਰ ਇੱਦਾਂ ਕਹਿ ਲਈਏ ਆਪਾਂ ਵੀ ਉਹ ਜਿਹਨਾਂ ਦਾ ਮਤਲਬ ਗੋਲ ਗੋਲ ਤੇ ਸੁੱਕੀ ਸੁੱਕੀ ਡਰਾਈ ਆ, ਹਨਾ
1: ਬਿਲਕੁਲ,
0: ਹਰ ਇੱਕ ਚੀਜ਼ ਦੇ ਲਈ ਵੇਖ ਲਓ ਵੱਖਰਾ ਵੱਖਰਾ,
1: ਬਿਲਕੁਲ ਹਾਂ। ਤੇ ਰਣਜੋਤ ਜੀ ਤੁਸੀਂ ਇਹ ਦੇਖੋ, ਮੈਨੂੰ ਕਈ ਵਾਰੀ ਹਾਸਾ ਆਉਂਦਾ ਹੁੰਦਾ ਕਿ ਕਈ ਵਾਰ ਆਪਾਂ ਕਿਸੇ ਨੂੰ ਕੋਈ ਫੋਰ ਐਗਜ਼ਾਮਪਲ ਫੂਡ ਮੰਗਿਆ ਨਾ ਕਿਸੇ ਨੇ, ਦੂਜੇ ਕਲਚਰ ਲਈ ਸਮਝਣਾ ਔਖਾ ਨਾ, ਆਪਾਂ ਕਹਿੰਦੇ ਕੀ ਮਿੰਗਣਾ ਪਾਉਣ ਲੱਗਾ ਹੈ, ਹਨਾ ਵੀ ਕੀ ਨਿੱਕਾ ਨਿੱਕਾ ਦੇਣ ਲੱਗਾ, ਜਾਂ ਆਪਾਂ ਕਹਿੰਦੇ ਲੈ ਦਿੱਤਾ ਤੇ ਬਿੱਠ ਜਿੱਦਾਂ ਕੀਤੀ ਹੁੰਦੀ ਆ, ਆਪਾਂ ਇੱਦਾਂ ਕਹਿ ਦਿੰਦੇ, ਹੈਗਾ ਤਾਂ ਉਹ ਫੂਡ ਆ ਪਰ ਆਪਾਂ ਉਹਨੂੰ ਉਹਨਾਂ ਤੋਲਦੇ ਵੀ ਬਿਲਕੁਲ ਹੀ, ਤੂੰ ਬਿਲਕੁਲ ਹੀ ਇੰਨਾ ਕੁ ਦਿੱਤਾ ਹੈ ਨਾ ਮੈਨੂੰ ਜੀ। ਉਸ ਤੋਂ ਅਗਲਾ ਸ਼ਬਦ ਸੀ ਮਾਹੀ, ਮਾਹੀ ਕਹਿੰਦੇ ਵੈਸੇ ਆਪਾਂ ਪਤੀ ਪ੍ਰੇਮੀ ਜਾਂ ਉਹਨੂੰ ਕਹਿੰਦੇ ਹਾਂ, ਪਰ ਮਾਹੀ ਵੈਸੇ ਮੱਝਾਂ ਜਿਹੜਾ ਚਾਰਨ ਵਾਲਾ ਸੀ ਉਹਨੂੰ ਕਿਹਾ ਜਾਂਦਾ ਸੀਗਾ, ਅਤੇ ਕਿਉਂਕਿ ਰਾਂਝੇ ਨੇ ਹੀਰ ਕਰਕੇ ਮੱਝਾਂ ਚਰਾਈਆਂ ਸੀ ਅਤੇ ਰਾਂਝਾ ਹੀਰ ਦਾ ਉਹ ਪ੍ਰੇਮੀ ਸੀ, ਅਤੇ ਤਾਂ ਕਰਕੇ ਉਹਦਾ ਜਿਹੜਾ ਨਾਂ ਆ ਉਹ ਪਤੀ ਜਾਂ ਪ੍ਰੇਮੀ ਦੇ ਨਾਲ ਜੁੜ ਗਿਆ, ਤਾਂ ਕਰਕੇ ਉਹਨੂੰ ਪਤੀ ਜਾਂ ਪ੍ਰੇਮੀ ਜਿਹੜਾ ਉਹ ਕਿਹਾ ਜਾਂਦਾ।
0: ਮਾਹੀ ਵੀ ਤਾਂ ਇਸੇ ਕਰਕੇ ਆਪਣਾ ਮਤਲਬ ਹੁਣ ਜਦੋਂ ਤੁਸੀਂ ਪਿਆਰ ਜਿਤਾਉਣਾ ਹੁੰਦਾ ਵਾ ਉਦੋਂ ਤੁਹਾਡੇ ਲਈ ਉਹ ਰਾਂਝਾ ਹੀ ਹੈ ਨਾ
1: ਜੀ ਹਾਂ ਬਿਲਕੁਲ
0: ਮਾਹੀ ਹੈ
1: ਮਾਹੀ ਆ ਮਾਫ ਹੁੰਦਾ ਕਿ ਜਦੋਂ ਆਪਾਂ ਕਿਸੇ ਨੂੰ ਕੋਈ ਛੋਟ ਦੇ ਦਿੰਦੇ ਹਾਂ ਆਪਾਂ ਕਹਿੰਦੇ ਚੱਲ ਤੈਨੂੰ ਜਾਂ ਕਹਿੰਦੇ ਮਾਫ਼ ਕੀਤਾ ਤੈਨੂੰ ਖਿਮਾ ਕੀਤੀ ਨਾ ਤੈਨੂੰ ਦਿੱਤੀ ਜਾਂ ਤੈਨੂੰ ਛੋਟ ਦਿੱਤੀ ਚੱਲ ਕੋਈ ਨੀ ਤੂੰ ਇਹ ਗਲਤੀ ਕਰ ਲਈ ਹੈ ਪਰ ਕੋਈ ਗੱਲ ਨੀ ਹਉ ਪਰੇ ਕਰ ਦਿੰਦੇ ਹਾਂ ਉਸ ਤੋਂ ਅਗਲਾ ਸ਼ਬਦ ਸੀ ਮੁਹਤਾਜ ਮੁਹਤਾਜ ਹੁੰਦਾ ਹੈ ਕਿਸੇ ਦਾ ਕਿਸੇ ਦੇ ਅਧੀਨ ਹੋਣਾ ਆਪਾਂ ਕਹਿੰਦੇ ਹਾਂ ਕਿ ਮੈਂ ਤੇਰਾ ਆਪਾਂ ਕਹਿੰਦੇ ਉਹ ਤੇਰਾ ਮੁਹਤਾਜ ਨਹੀਂ ਹੈਗਾ ਉਹ ਤੇਰੇ ਅਧੀਨ ਨਹੀਂ ਹੈਗਾ ਹਾਂਜੀ ਡਿਪੈਂਡੈਂਟ ਨਹੀਂ ਹੈਗਾ ਤੇਰੇ ਉੱਤੇ ਹਾਂਜੀ ਹਾਂ ਹਾਂ ਉਸ ਤੋਂ ਅਗਲਾ ਸ਼ਬਦ ਸੀ ਮੋਚਣਾ ਮੋਚਣਾ ਉਹ ਬੜਾ ਚਮਟਾ ਆ ਜਿਹੜਾ ਪਾਥੀਆਂ ਲਾਉਣ ਦੇ ਕੰਮ ਨਹੀਂ ਆਉਂਦਾ ਪਰ ਬਾਲ ਬੂਲ ਪੱਟਣ ਦੇ ਕੰਮ ਆਉਂਦਾ ਜਿਹਨੂੰ ਕਿ ਆਪਾਂ ਅੱਜ ਕੱਲ੍ਹ ਪਲੱਕਰ ਟਵੀਜ਼ਰ ਇੰਗਲਿਸ਼ ਦੇ ਵਿੱਚ ਆਪਾਂ ਇਹ ਨਾਂ ਦਿੰਦੇ ਜੇ ਤੁਹਾਨੂੰ ਸੌਖਾ ਸਮਝਣਾ ਤੇ ਜਿਹਦੇ ਨਾਲ ਮੋਸਟਲੀ ਆਪਾਂ ਬਾਲ ਪੱਟਦੇ ਹਾਂ ਆਪਾਂ ਮੋਚਣਾ ਕਹਿੰਦੇ ਹਾਂ ਇੱਕ ਨਿੱਕੀ ਜਿਹੀ ਚਿਮਟੀ ਹੁੰਦੀ ਆ ਜੀ ਸੋ
0: ਇਹ ਮਸੱਦੀ ਮਸੱਦੀ ਵੀ ਹੈਗਾ ਜੀ ਕਿਉਂ ਹੋ ਗਿਆ
1: ਮਸੱਦੀ ਹੋ ਗਿਆ ਆਪਾਂ ਮੁਨਸ਼ੀ ਜਾਂ ਕਲਰਕ
0: ਅੱਛਾ ਅੱਛਾ ਉਹ ਉੱਤੇ ਕਰ ਲੈਂਦੇ ਓਕੇ ਓਕੇ ਠੀਕ ਹੈ ਠੀਕ ਹੈ ਚਲੋ ਥੈਂਕ ਯੂ ਜੀ ਤੁਹਾਡਾ ਸਾਨੂੰ ਸਾਡੇ ਅੱਜ ਦੇ ਸ਼ਬਦ ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ ਅਤੇ ਆਸ ਕਰਦੇ ਹਾਂ ਕਿ ਸਭ ਰਾਜੀ ਖੁਸ਼ੀ ਹੋਣਗੇ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋ ਗਏ ਆਪਣੇ ਆਪ ਦੇ ਲਈ ਥੋੜ੍ਹਾ ਜਿਹਾ ਸਮਾਂ ਇੰਨਾ ਕੁ ਜ਼ਰੂਰ ਰੱਖੋ ਕਿ ਆਪਣੇ ਆਪ ਬਾਰੇ ਆਪਾਂ ਸੋਚ ਸਕੀਏ ਆਪਣੇ ਚੰਗੇ ਮਾੜੇ ਬਾਰੇ ਸੋਚ ਸਕੀਏ ਅਤੇ ਥੋੜ੍ਹਾ ਜਿਹਾ ਸਮਾਂ ਆਪਣੇ ਸਰੀਰ ਨੂੰ ਆਪਣੇ ਪਰਿਵਾਰ ਨੂੰ ਜੇਕਰ ਆਪਾਂ ਦਿੰਦੇ ਹਾਂ ਤਾਂ ਫਿਰ ਸ਼ਾਇਦ ਇਹਨਾਂ ਚੀਜ਼ਾਂ ਦੀ ਗੁੰਜਾਇਸ਼ ਨਹੀਂ ਰਹਿੰਦੀ ਪਰ ਜੇ ਬਹੁਤ ਸਮਾਂ ਆਪਾਂ ਵਿਹਲੇ ਰਹਿੰਦੇ ਹਾਂ ਅਸਲ ਦੇ ਵਿੱਚ ਜਾਂ ਤਾਂ ਇਹ ਵਿਹਲੇ ਦਿਮਾਗਾਂ ਦੀਆਂ ਕੱਢ
1: ਵਿਹਲਾ ਦਿਮਾਗ ਸ਼ਤਾਨ ਦਾ
0: ਅਤੇ ਜਾਂ ਫਿਰ ਓਵਰ ਜਿਹੜਾ ਬਿਜ਼ੀ ਆ ਉਹ ਫਿਰ ਵਿਹਲੇ ਦਿਮਾਗਾਂ ਦਾ ਸ਼ਿਕਾਰ ਹੁੰਦਾ ਸੋ ਇਹ ਹੁੰਦਾ ਵੀ ਸਾਡੇ ਕੋਲ ਟਾਈਮ ਨਹੀਂ ਆ ਅਤੇ ਓਡਾ ਹੀ ਮਹਿੰਗਾ ਬਾਬਾ ਆਪਾਂ ਲੱਭ ਗਏ ਤਾਂ ਫਿਰ ਅਸੀਂ ਸੋਚਦੇ ਹਾਂ ਵੀ ਹੁਣ ਇਹਨੂੰ ਛੇਤੀ ਤੋਂ ਛੇਤੀ ਆਪਾਂ
1: ਫਿਕਸ ਕਰ ਲਈਏ
0: ਕਰ ਦਈਏ ਬਾਕੀ ਜੋ ਜਿੱਥੇ ਜਿੱਦਾਂ ਦਾ ਤੁਹਾਡਾ ਬਿਲੀਵ ਆ ਉਸ ਆਪਾਂ ਤੁਹਾਡੇ ਬਲੀਵ ਦਾ ਸਤਿਕਾਰ ਕਰਦੇ ਹਾਂ ਕਰੋ ਪਰ ਇੱਕ ਚੀਜ਼ ਜ਼ਰੂਰ ਸਾਨੂੰ ਆਲਵੇਜ਼ ਸਾਡੇ ਧਿਆਨ ਦੇ ਵਿੱਚ ਰਹਿਣੀ ਚਾਹੀਦੀ ਆ ਕਿ ਜਦੋਂ ਵੀ ਤੁਸੀਂ ਕੁਛ ਕਰਦੇ ਹੋ ਜਾਂ ਕਰਨ ਲੱਗੇ ਹੋ ਤੁਹਾਡਾ ਉਹਦੇ ਵਿੱਚ ਭਲਾ ਵਾ ਇਹ ਸਾਰੇ ਸੋਚਦੇ ਆ ਪਰ ਕਿਸੇ ਦਾ ਉਹਦੇ ਵਿੱਚ ਨੁਕਸਾਨ ਤਾਂ ਨਹੀਂ
1: ਜੀ
0: ਕਿਸੇ ਵੀ ਜੀਅ ਦਾ ਭਾਵੇਂ ਉਹ ਤੁਹਾਡਾ ਕਿੱਡਾ ਵੀ ਵੈਰੀ ਦੁਸ਼ਮਣ ਆ ਕਿੱਦਾਂ ਦਾ ਵੀ ਆ ਉਹਦੇ ਜੇਕਰ ਤੁਸੀਂ ਬੁਰੇ ਦੇ ਲਈ ਕੁਛ ਇੱਦਾਂ ਦਾ ਕੁਛ ਕਦਮ ਤੁਸੀਂ ਚੁੱਕ ਰਹੇ ਹੋ ਤੇ ਉਹ ਘੁੰਮ ਕੇ ਤੁਹਾਡੇ ਘਰ ਆਉਣਾ ਹੀ ਆਉਣਾ ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ
1: ਬਿਲਕੁਲ ਤੁਸੀਂ ਕਿਸੇ ਦਾ ਬੁਰਾ ਸੋਚੋਗੇ ਕਰਨ ਤੋਂ ਪਹਿਲਾਂ ਹੀ ਹਲੇ ਸੋਚਦੇ ਹੁੰਦੇ ਹਾਂ ਤੇ ਤੁਹਾਡਾ ਬੁਰਾ ਹੋ ਜਾਂਦਾ ਜੇ ਤੁਸੀਂ ਮੈਂ ਤਾਂ ਇਹਦੇ ਵਿੱਚ ਬਿਲੀਵ ਕਰਦੀ ਹਾਂ ਕਿ ਕਦੀ ਵੀ ਕਿਸੇ ਲਈ ਬੁਰਾ ਸੋਚੋਵੇ ਨਾ
0: ਸੋਚੋ ਵੀ ਨਾ ਬਿਲਕੁਲ ਸੋਚੋ ਵੀ ਨਾ ਕਿਉਂਕਿ ਸੋਚਿਆ ਵੀ ਤਾਂ ਤੁਸੀਂ ਆਪਣਾ ਟਾਈਮ ਹੀ ਵੇਸਟ ਕਰ ਰਹੇ ਹੋ
1: ਬਿਲਕੁਲ
0: ਉਹ ਚੰਗੇ ਪਾਸੇ ਐਨਰਜੀ ਲਾ ਲਓ ਤੁਸੀਂ ਧੰਨਵਾਦ ਤੁਹਾਡਾ ਹੱਸਦੇ ਖੇਡਦੇ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤੀ ਮਾਰਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਅੱਜ 1 ਤਰੀਕ ਆ, ਸਤੰਬਰ ਦਾ ਮਹੀਨਾ ਅਤੇ ਅੱਜ ਮੰਗਲਵਾਰ ਦਾ ਦਿਨ ਆ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਬਹੁਤ ਬਹੁਤ ਸ਼ੁਕਰੀਆ ਰਣਜੀਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ ਚ ਸਭ ਤੋਂ ਪਹਿਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਰਗਿਜ਼ਸਤਾਨ ਦੇ ਦੌਰੇ ਤੇ ਨੇ, ਉਹ ਜਿੱਥੇ ਉਹ SCO ਸੰਮੇਲਨ ਦੇ ਵਿੱਚ ਹਿੱਸਾ ਲੈਣ ਲਈ ਗਏ ਨੇ। ਉਹਨਾਂ ਨੇ ਕੱਲ ਬਿਸ਼ਕੇਕ ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕਿਨ ਦੇ ਨਾਲ ਜਿਹੜੀਆਂ ਮੁਲਾਕਾਤਾਂ ਕੀਤੀਆਂ ਨੇ ਤੇ ਵੱਖ ਵੱਖ ਕੌਮਾਂਤਰੀ ਮੁੱਦਿਆਂ ਤੇ ਗੱਲ ਕੀਤੀ ਹੈ। ਦੂਜੀ ਖਬਰ, ਹੇਗ ਦੀ ਜਿਹੜੀ ਕੌਮਾਂਤਰੀ ਅਦਾਲਤ ਹੈ, ਪਰਮਾਨੈਂਟ ਜਿਹਨੂੰ ਹੈ ਆਰਬਿਟ੍ਰੇਸ਼ਨ ਕੋਰਟ ਕਹਿੰਦੇ ਆ, ਤੇ ਉਹਨੇ ਕਿਹਾ ਕਿ ਭਾਰਤ ਜਿਹੜਾ ਹੈਗਾ ਸਿੰਧੂ ਜਲ ਸੰਧੀ ਦੀ ਇਕੱਲੇ ਤੌਰ ਤੇ ਜਿਹੜਾ ਹੈਗਾ ਉਹਨੂੰ ਰੱਦ ਨਹੀਂ ਕਰ ਸਕਦਾ, ਤੇ ਨਾਲ ਹੀ ਕਿਹਾ ਕਿ ਉਹਦੀ ਪਾਲਣਾ ਕਰਨ ਦੀ ਜਿਹੜੀ ਹੈ ਉਹ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ, ਤੇ ਪਰ ਭਾਰਤ ਨੇ ਇਹ ਗੱਲ ਜਿਹੜੀ ਹੈ ਉਹ ਰੱਦ ਕੀਤੀ ਹੈ। ਇਸ ਤੋਂ ਅਗਲੀ ਖਬਰ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਨੇ। ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੇ ਖਿਲਾਫ ਜਾਤੀਗਤ ਜਿਹੜੀਆਂ ਟਿੱਪਣੀਆਂ ਦਾ ਇਲਜ਼ਾਮ ਉਹਦੇ ਤੇ ਲਾਇਆ ਗਿਆ, ਤੇ ਉਧਰ ਹਲਦਵਾਨੀ ਸ਼ੁੱਧੀਕਰਨ ਮਾਮਲੇ ਤੇ ਕਾਂਗਰਸ ਤੇ ਬੀਜੇਪੀ ਆਮੋ ਸਾਹਮਣੇ ਹੋ ਗਏ ਨੇ। ਕਾਂਗਰਸੀਆਂ ਨੇ ਸ਼ਿਕਾਇਤਾਂ ਦਰਜ ਕਰਾਈਆਂ ਨੇ, ਜਦਕਿ ਬੀਜੇਪੀ ਨੇ ਰਾਹੁਲ ਗਾਂਧੀ ਦੇ ਪੁਤਲੇ ਸਾੜੇ ਨੇ, ਤੇ ਬੀਜੇਪੀ ਦੇ ਪੰਜਾਬ ਦੇ ਇੰਚਾਰਜ ਸਤੀਸ਼ ਪੂਨੀਆ ਪੰਜਾਬ ਦੇ 3 ਦਿਨਾਂ ਦੌਰੇ ਤੇ ਪਹੁੰਚੇ ਨੇ, ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ DA ਦੇਣ ਵਾਸਤੇ ਕੋਈ ਪੈਸਾ ਨਹੀਂ ਹੈ, ਤੇ ਨਾਲ ਹੀ ਉਹਨਾਂ ਨੇ ਉਹੀ ਗੱਲ ਦੁਹਰਾਈ ਹੈ ਕਿ ਬੀਜੇਪੀ ਆਪਣੇ ਤੌਰ ਤੇ 117 ਜਿਹੜੀਆਂ ਸੀਟਾਂ ਉਹਨਾਂ ਤੇ ਚੋਣ ਲੜੇਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਕਾਫੀ ਰੌਲਾ ਪੈ ਰਿਹਾ ਵਾ ਇਸ ਟਾਈਮ ਦੇ ਉੱਤੇ, ਜਿਹੜਾ ਤੁਸੀਂ ਰਾਜਾ ਬਿਡਿੰਗ ਵਾਲੀ ਬਿਆਨ ਦੀ ਤੁਸੀਂ ਗੱਲ ਕੀਤੀ ਹੈ, ਕੀ ਹੈ, ਕੀ ਸੀ ਮਸਲਾ, ਕੀ ਇਹੋ ਜਿਹਾ ਕਹਿ ਦਿੱਤਾ ਇਹਨਾਂ ਨੇ ਤੇ ਕਿਹੜੇ ਪਾਸੇ ਨੂੰ ਜਾ ਰਿਹਾ ਹੁਣ?
1: ਅਸਲ ਦੇ ਵਿੱਚ ਜੋਦੀ ਜਿਹੜੇ ਸਾਡੇ ਸਿਆਸੀ ਆਗੂ ਨੇ ਨਾ ਹੁਣ, ਤੇ ਇਹਨਾਂ ਦੀ ਜਿਹੜੀ ਮੈਚੋਰਿਟੀ ਦਾ ਜਿਹੜਾ ਉਹ ਨਾ ਹੀ ਮਾਦਾ ਹੈ ਤੇ ਨਾ ਹੀ ਉਹ ਲੈਵਲ ਹੈ ਜਿੱਥੇ ਉਹ ਜਿਹੜੀ ਹੈ ਇੱਕ ਖਾਸ ਇੱਕ ਡਿਸਿਪਲਿਨ ਇੱਕ ਅਨੁਸ਼ਾਸਨ ਆਪਣੇ ਸ਼ਬਦਾਂ ਦੇ ਵਿੱਚ ਰੱਖ ਸਕਣਗੇ ਕੀ ਬੋਲਣਾ ਕਿੱਥੇ ਕੀ ਨਹੀਂ ਬੋਲਣਾ। ਕਿਉਂਕਿ ਇੱਕ ਤਾਂ ਗੱਲ ਇਹ ਹੈ, ਸਭ ਤੋਂ ਵੱਡੀ ਗੱਲ ਕਿ ਕਿਉਂਕਿ ਇਹ ਜਿੰਨੇ ਵੀ ਇਹ ਨਵੇਂ ਜਿਹੜੇ ਪੋਲੀਟੀਸ਼ੀਅਨ ਨੇ ਸਾਰੇ ਜਿਹੜੇ ਖਾਸ ਕਰਕੇ ਜਿਹੜਾ ਯੂਥ ਹੈ ਜਾਂ ਜਿਹੜੇ ਯੰਗਸਟਰ ਨੇ, ਤੇ ਉਹਨਾਂ ਦੀ ਕੋਈ ਉਦਾਂ ਦੀ ਗਰੂਮਿੰਗ ਹੈ ਨੀ, ਉਹ ਹੇਠੋਂ ਤਾਂ ਆਏ ਨੀ, ਕਿਉਂਕਿ ਪਹਿਲਾਂ ਪੁਰਾਣੇ ਪੋਲੀਟੀਸ਼ੀਅਨ ਪਿੰਡ ਦੀ ਪੰਚਾਇਤ ਦੀ ਪੋਲਿਟਿਕਸ ਚੋਂ ਫਿਰ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਏਦਾਂ ਰਗੜ ਰਗੜ ਕੇ ਘਸਰ ਘਸਰ ਕੇ ਜਾਂ ਕਿਸੇ ਕਿਤੇ ਟ੍ਰੇਡ ਯੂਨੀਅਨ ਦੇ ਵਿੱਚੋਂ ਏਦਾਂ ਆਉਂਦੇ ਸੀ, ਤੇ ਜਿਹਨਾਂ ਨੂੰ ਇਹ ਹੁੰਦਾ ਸੀ ਕਿ ਪਬਲਿਕਲੀ ਜਿਹੜੀ ਗੱਲ ਆ ਉਹ ਕਿੱਦਾਂ ਕਰਨੀ ਹੈ। ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ ਮੂੰਹ ਸੰਭਾਲ ਕੇ ਗੱਲ ਕਰਨੀ ਹੋਣੀ ਚਾਹੀਦੀ ਹੈ, ਤੇ ਇਹ ਜਿਹੜਾ ਹੈਗਾ ਮੂੰਹ ਸੰਭਾਲ ਕੇ ਗੱਲ ਨਾ ਕਰਨ ਦਾ ਫਿਰ ਇਹ ਸਿੱਟਾ ਜਿਹੜੀ ਸਾਰੀ ਹੈ। ਉਹਨਾਂ ਨੇ ਇੱਕ ਪਬਲਿਕ ਰੈਲੀ ਦੇ ਵਿੱਚ ਕਿਤੇ ਕਿਹਾ ਸੀ ਕਿ ਕਾਂਗਰਸ ਇਹੋ ਜਿਹੀ ਪਾਰਟੀ ਹੈ ਜਿਹੜੀ ਬਿਲਕੁਲ ਜਿਹੜੇ ਡਾਊਨ ਟਰੋਡਨ ਨੇ ਗਰੀਬਾਂ ਨੂੰ ਵੀ ਉੱਚੇ ਅਹੁਦਿਆਂ ਤੇ ਪਹੁੰਚਾ ਸਕਦੀ ਹੈ, ਇੱਦਾਂ ਦੀ ਗੱਲ ਉਹ ਕਹਿ ਤਾਂ ਪੋਜ਼ਿਟਿਵ ਜਿਹੜਾ ਨੋਟ ਦੇ ਵਿੱਚ ਸਾਰੀ ਗੱਲ ਕਹਿ ਰਹੇ ਸੀ, ਪਰ ਜਦੋਂ ਉਹ ਬੂਟਾ ਸਿੰਘ ਜਿਹੜੇ ਸਾਡੇ ਸਾਬਕਾ ਕੇਂਦਰੀ ਮੰਤਰੀ ਰਹੇ ਨੇ, ਇਸ ਕਰਕੇ ਕੇਂਦਰੀ ਗ੍ਰਹਿ ਮੰਤਰੀ ਰਹੇ ਨੇ, ਤੇ ਉਹਨਾਂ ਬਾਰੇ ਉਹਨੇ ਏਦਾਂ ਦੀ ਟਿੱਪਣੀ ਕਰਤੀ ਉਹਨਾਂ ਦੀ ਕਾਸਟ ਨੂੰ ਲੈ ਕੇ, ਉਹਨਾਂ ਦੀ ਗੁਰਬਤ ਨੂੰ ਲੈ ਕੇ, ਤੇ ਜਿਹੜੀ ਸਭ ਤੋਂ ਮਾੜੀ ਗੱਲ ਕੀਤੀ ਕਿ ਰਾਜਾ ਬੜਿੰਗ ਨੂੰ ਇਹ ਵੀ ਨਹੀਂ ਸੀ ਪਤਾ ਕਿ ਜਿਹੜੇ ਬੂਟਾ ਸਿੰਘ ਆ ਉਹ ਤਾਂ ਬਹੁਤ ਪੜ੍ਹੇ ਲਿਖੇ ਸੀਗੇ, ਗ੍ਰੈਜੂਏਟ ਸੀਗੇ, ਪੋਸਟ ਗ੍ਰੈਜੂਏਟ ਸੀ ਤੇ MA ਕੀਤੀ ਹੋਈ ਸੀ ਉਹਨਾਂ ਨੇ, ਤੇ ਬਾਕੀ ਉਹਨਾਂ ਨੂੰ ਪੋਲਿਟਿਕਸ ਇੰਟਰਨੈਸ਼ਨਲ ਪੋਲਿਟਿਕਸ ਦਾ ਗਿਆਨ ਸੀ, ਤੇ ਉਹ ਕਹਿ ਬੈਠੇ ਉੱਥੇ ਕਿ ਉਹ ਇੱਕ ਅਨਪੜ੍ਹ ਵਿਅਕਤੀ ਨੂੰ ਇੱਕ ਏਦਾਂ ਦੇ ਬੰਦੇ ਨੂੰ ਏਦਾਂ ਦਾ ਉਹ ਬਣਾਤਾ। ਸੋ ਉਸ ਨੂੰ ਲੈ ਕੇ ਫਿਰ ਜਿਹੜਾ ਸੀ ਉਹਨਾਂ ਦੇ ਰਿਲੇਟਿਵ ਉਹਨਾਂ ਦੇ ਪੁੱਤਰ ਹੋਰ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਆਇਆ, ਉਹ ਸਾਰੇ ਇਸ ਗੱਲ ਨੂੰ ਲੈ ਕੇ ਜਿਹੜਾ ਸੀ ਜਿਹੜਾ ਹੈਗਾ ਨੈਸ਼ਨਲ SC ਕਮਿਸ਼ਨ ਹੈ ਜਿਹੜਾ ਅਨੁਸੂਚਿਤ ਜਾਤੀਆਂ ਬਾਰੇ ਕੌਮੀ ਕਮਿਸ਼ਨ ਹੈ ਉਹਦੇ ਕੋਲ ਚਲੇ ਗਏ, ਤੇ ਉਹਨਾਂ ਨੇ ਇਸ ਕਮਿਸ਼ਨ ਨੇ ਵੀ 2-3 ਵਾਰੀ ਆਪਣਾ ਜਿਹੜਾ ਸੀ ਉਹ ਦੇਸ਼ ਦਿੱਤਾ, ਜਿਹਦੇ ਤੇ ਕੋਈ ਬਹੁਤੀ ਉਹਦੀ ਤਾਮੀਲ ਜਿਹੜੀ ਆ ਉਹ ਨਹੀਂ ਹੋਈ ਜਿਹੜੀ ਹੋਣੀ ਚਾਹੀਦੀ ਸੀ। ਹੁਣ ਉਹਦੇ ਤੇ ਜਿਹੜਾ ਹੈਗਾ ਬੜਾ ਸਖਤੀ ਦੇ ਨਾਲ ਜਿਹੜਾ ਹੈਗਾ ਕਮਿਸ਼ਨ ਨੇ ਤੇ ਇਹ ਕਿਹਾ ਕਿ ਰਾਜਾ ਬੜਿੰਗ ਨੂੰ ਜਿਹੜਾ ਹੈਗਾ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਇਸ ਮਾਮਲੇ ਦੇ ਵਿੱਚ, ਕਿਉਂਕਿ ਉਹਦੇ ਖਿਲਾਫ ਜਿਹੜਾ ਹੈਗਾ ਇਹ ਗੰਭੀਰ ਮਾਮਲਾ, ਇਹ ਫੌਜਦਾਰੀ ਮਾਮਲਾ ਇਹਨੂੰ ਗਿਣਿਆ ਮੰਨਿਆ ਜਾਂਦਾ ਹੈਗਾ। ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਜਿਹੜੀ ਹੈ ਇਹਦੇ ਤੇ ਉਹ ਢਿੱਲੀ ਜਿਹੜੀ ਹੈ, ਕਾਰਗੁਜ਼ਾਰੀ ਬੜੀ ਢਿੱਲੀ ਹੈ, ਕਿ ਜਿਹੜੀ ਹੈ ਇਹਦੇ ਸੰਬੰਧੀ ਜਿਹੜੀ ਹੈ ਨਾ ਗ੍ਰਿਫਤਾਰੀ ਕੀਤੀ ਗਈ ਹੈ, ਨਾ ਹੀ ਇਹਦੇ ਤੇ ਕੋਈ ਕਾਰਵਾਈ ਰਿਪੋਰਟ ਜਿਹੜੀ ਹੈ ਉਹ ਸੌਂਪੀ ਗਈ ਹੈ, ਐਕਸ਼ਨ ਟੇਕਨ ਰਿਪੋਰਟ ਸੌਂਪੀ ਗਈ ਹੈ। ਸੋ ਇਹ ਜਿਹੜਾ ਮਾਮਲਾ ਹੈ, ਜਿਸ ਕਰਕੇ ਰਾਜਾ ਬੜਿੰਗ ਇੱਕ ਵਾਰੀ ਫੇਰ ਖਬਰਾਂ ਦੇ ਵਿੱਚ ਆ ਗਿਆ। ਪਹਿਲਾਂ ਤਾਂ ਪ੍ਰਧਾਨਗੀ ਦਾ ਜਿਹੜਾ ਰੇੜਕਾ ਚੱਲਦਾ ਸੀ ਕਾਂਗਰਸ ਨੂੰ ਉਹਨੂੰ ਲੈ ਕੇ, ਹੁਣ ਇਹਦੇ ਤੇ ਰਾਜਾ ਬੜਿੰਗ ਨੇ ਟਿੱਪਣੀ ਕੀਤੀ ਹੈ ਕਿ ਬੀਜੇਪੀ ਇਹ ਜਾਣ ਬੁੱਝ ਕੇ ਰੌਲਾ ਪਾ ਰਹੀ ਹੈ, ਕਿਉਂਕਿ ਜਿਹੜਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਹੈ ਉਹਦੀ ਜਿਹੜੀ ਹੈ ਉਹ ਨਿਯੁਕਤੀ ਵੀ ਬੀਜੇਪੀ ਸਰਕਾਰ ਨੇ ਕੀਤੀ ਹੈ, ਤੇ ਇਸ ਕਰਕੇ ਜਿਹੜਾ ਹੈਗਾ ਉਹ ਜਾਣਬੁੱਝ ਕੇ ਇਸ ਕਰਕੇ ਕੀ ਕਰ ਰਹੀ ਹੈ ਕਿ ਜੋ ਹਲਦਵਾਨੀ ਦੇ ਵਿੱਚ ਮਲਕਾ ਖੜਗੇ ਦੀ ਰੈਲੀ ਤੋਂ ਬਾਅਦ ਉੱਥੇ ਸਟੇਜ ਦਾ ਸ਼ੁੱਧੀਕਰਨ ਜਿਹੜਾ ਕੀਤਾ ਗਿਆ ਬੀਜੇਪੀ ਵੱਲੋਂ, ਉਹਦਾ ਧਿਆਨ ਜਿਹੜਾ ਹੈਗਾ ਉਹ ਹਟਾਉਣਾ ਚਾਹੁੰਦੀ ਹੈ, ਤੇ ਉਧਰੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ, ਕਿਉਂਕਿ ਕਾਂਗਰਸ ਨੇ ਉਹ ਮੁੱਦਾ ਜਿਹੜਾ ਹੈਗਾ ਕੌਮੀ ਪੱਧਰ ਤੇ ਚੁੱਕਿਆ ਹੋਇਆ ਕਿ ਕਿਸ ਤਰ੍ਹਾਂ ਬੀਜੇਪੀ ਅਜੇ ਵੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਜਾਤੀਵਾਦ ਦੇ ਵਿੱਚ ਪਈ ਹੋਈ ਹੈ, ਜੇ ਇੱਕ ਵਿਅਕਤੀ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਹੈ ਤੇ ਉਹ ਕਿਤੇ ਆ ਕੇ ਸਟੇਜ ਤੇ ਬੋਲ ਲੈ ਤਾਂ ਉਸ ਤੋਂ ਬਾਅਦ ਉਹਦਾ ਸਟੇਜ ਦਾ ਸ਼ੁੱਧੀਕਰਨ ਮੰਤਰਾਂ ਨਾਲ ਜਾਂ ਉਹਨੂੰ ਧੋ ਕੇ ਜਿਹੜਾ ਕੱਚੀ ਲੱਸੀ ਨਾਲ ਜਾਂ ਇਸ ਤਰੀਕੇ ਨਾਲ ਜਿਹੜਾ ਕੀਤਾ ਜਾਂਦਾ ਉਹਦੇ ਤੇ ਵੀ ਕਾਂਗਰਸ ਕਾਫੀ, ਕਿਉਂਕਿ FIR ਦਰਜ ਕਰਾਉਣੀਆਂ ਸ਼ੁਰੂ ਕੀਤੀਆਂ ਨੇ, ਤੇ ਉਹਦਾ ਜਿਹੜਾ ਰਾਜਾ ਬੜਿੰਗ ਦਾ ਜਿਹੜਾ ਹੈਗਾ ਇਹ ਰਿਐਕਸ਼ਨ ਹੈ। ਪਰ ਇੱਕ ਗੱਲ ਇਹਦੇ ਚ ਇਹ ਹੈ ਕਿ ਪੱਕੀ ਕਿ ਜਿਹੜੇ ਸਾਡੇ ਆਗੂ ਨੇ ਇੱਥੋਂ ਥੋੜਾ ਜਿਹਾ ਉਹਨਾਂ ਨੂੰ ਇਹ ਸਬਕ ਲੈਣਾ ਚਾਹੀਦਾ ਕਿ ਭਾਵੇਂ ਠੀਕ ਹੈ ਇੱਥੇ ਇਸ ਦੇਸ਼ ਦੇ ਵਿੱਚ ਜਾਂ ਇਸ ਦੁਨੀਆਂ ਦੇ ਵਿੱਚ ਹਰ ਤਰ੍ਹਾਂ ਦੀ ਕਾਸਟ, ਹਰ ਤਰ੍ਹਾਂ ਦੀ ਰੇਸ, ਹਰ ਤਰ੍ਹਾਂ ਦੇ ਜਿਹੜੇ ਹੈਗੇ ਰੰਗ ਦੇ, ਹਰ ਭਾਸ਼ਾ ਦੇ, ਸੱਭਿਆਚਾਰ ਦੇ ਲੋਕ ਰਹਿੰਦੇ, ਪਰ ਉਹਨਾਂ ਪ੍ਰਤੀ ਤੁਸੀਂ ਰਵੱਈਆ ਕੀ ਰੱਖਣਾ, ਕੀ ਤੁਹਾਡਾ ਰਵੱਈਆ ਉਹ ਹਿਊਮੈਨਿਟੀ ਵਾਲਾ ਹੋਣਾ ਚਾਹੀਦਾ ਜਾਂ ਤੁਹਾਡਾ ਰਵੱਈਆ ਉਹਨਾਂ ਪ੍ਰਤੀ ਤਰਸ ਵਾਲਾ ਹੋਣਾ ਚਾਹੀਦਾ ਜਾਂ ਉਹਨਾਂ ਪ੍ਰਤੀ ਦੁਸ਼ਮਣੀ ਵਾਲਾ ਹੋਣਾ ਚਾਹੀਦਾ। ਇਹ ਘੱਟੋ ਘੱਟ ਜਿਹੜੇ ਸਾਡੇ ਲੀਡਰ ਨੇ ਆਗੂ ਉਹਨਾਂ ਨੂੰ ਤਾਂ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ। ਹੁਣ ਆਪਣੀ ਹਿਸਾਬ ਨਾਲ ਤਾਂ ਰਾਜਾ ਬੜਿੰਗ ਵਡਿਆਈ ਕਰ ਰਹੇ ਸੀ ਆਪਣੀ ਪਾਰਟੀ ਦੀ, ਤੇ ਪਰ ਜਿਹੜਾ ਇੱਕ ਤਰਸ ਵਾਲਾ ਰਵੱਈਆ ਕਿਸੇ ਲੀਡਰ ਪ੍ਰਤੀ, ਆਗੂ ਪ੍ਰਤੀ ਇਹ ਕਰਨਾ ਕਿ ਉਸ ਵਿਚਾਰੇ ਨੂੰ ਇੰਨਾ ਕੀਤਾ ਇੱਥੋਂ ਤੱਕ ਇੱਥੇ ਪਹੁੰਚਾਇਆ, ਤੇ ਇੱਥੋਂ ਤੱਕ ਕਿ ਇੱਥੋਂ ਪਹੁੰਚਾਉਣ ਵਾਲੀ ਜਿਹੜੀ ਗੱਲ ਹੈ, ਫਿਰ ਸਾਰੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਤਾਂ ਬਹੁਤ ਸਾਰੇ 33% 35% ਨੇ ਪੰਜਾਬ ਦੇ ਵਿੱਚ ਲੋਕ, ਸਾਰਿਆਂ ਨੂੰ ਕਿਉਂ ਨੀ ਪਹੁੰਚਾਇਆ ਜਾਂਦਾ? ਕਿਉਂਕਿ ਉਹ ਬੰਦਿਆਂ ਦੇ ਵਿੱਚ ਆਪਣਾ ਵੀ ਕੋਈ ਟੈਲੈਂਟ ਹੁੰਦਾ ਹੈ ਨਾ, ਇਹ ਥੋੜੀ ਇਹ ਗੱਲ ਕਿ ਉਹ ਕਿਸ ਕਾਸਟ ਨਾਲ ਜਾਂ ਕਿਸ ਬੈਕਗ੍ਰਾਉਂਡ ਦੇ ਨਾਲ ਸੰਬੰਧਿਤ ਹੈ ਜਾਂ ਕਿਹੋ ਜਿਹੀ ਉਹਦੀ ਇਕੋਨਮੀ ਦੇ ਨਾਲ ਸੰਬੰਧਿਤ ਹੈ। ਇਹ ਜਿਹੜੀ ਇੱਕ ਕਿਤੇ ਨਾ ਕਿਤੇ ਸਾਡੇ ਲੀਡਰਾਂ ਦੇ ਜਾਂ ਆਗੂਆਂ ਦੇ, ਜਿਹੜੇ ਖਾਸ ਕਰਕੇ ਉਸ ਪਿਛੋਕੜ ਤੋਂ ਆਏ ਆ, ਤੇ ਉਹਨਾਂ ਦੇ ਵਿੱਚ ਜਿਹੜੀ ਉਹ ਹੈਂਕੜ ਹੈ ਜਾਂ ਕਿਤੇ ਨਾ ਕਿਤੇ ਉਹ ਜਗੀਰਦਾਰੀ ਦੇ ਜਿਹੜੇ ਹੈਗੇ ਆ, ਕਿਤੇ ਉਹਨਾਂ ਦੇ ਜੀਨਸ ਦੇ ਵਿੱਚ ਉਹ ਅੰਸ਼ ਪਏ ਆ, ਤੇ ਉਹ ਕਿਤੇ ਨਾ ਕਿਤੇ ਫਿਰ ਆਪਣੇ ਆਪ ਮੁਹਾਰੇ ਜਿਹੜੇ ਆ ਉਹ ਫੁੱਟ ਪੈਂਦੇ ਆ ਕਿਸੇ ਰੂਪ ਚ ਫੁੱਟਣ, ਤੇ ਇਹ ਜਿਹੜਾ ਹੈਗਾ ਵੱਡਾ ਇਸ ਕਰਕੇ ਇਹਦਾ ਜਿਹੜਾ ਨਤੀਜਾ ਇਹ ਹੈ। ਤੇ ਕਿਉਂਕਿ ਉਹਨਾਂ ਦੀ ਬਕਾਇਦਾ ਕੋਈ ਟ੍ਰੇਨਿੰਗ ਨੀ ਹੋਈ, ਕਿ ਉਹਨਾਂ ਨੂੰ ਇਹ ਨੀ ਪਤਾ ਕਿ ਲੋਕਾਂ ਦੀਆਂ ਆਮ ਲੋਕਾਂ ਦੀ ਲਾਈਫ ਕਿੱਦਾਂ ਦੀ ਹੈ, ਤੇ ਕਿਉਂਕਿ ਜਿਹੜੇ ਬੰਦੇ ਮੂੰਹ ਚ ਚੰਜ ਦਾ ਚਮਚਾ ਲੈ ਕੇ ਜੰਮੇ ਹੁੰਦੇ ਆ, ਤੇ ਉਹ ਭਾਵੇਂ ਲੀਡਰ ਜਿੰਨੇ ਮਰਜ਼ੀ ਵੱਡੇ ਹੋ ਜਾਣ, ਤੇ ਪਰ ਉਹਨਾਂ ਨੂੰ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਜਿਹੜਾ ਹੈਗਾ ਉਸ ਰੂਪ ਦੇ ਵਿੱਚ ਜਾਂ ਉਸ ਤਰੀਕੇ ਦੇ ਨਾਲ ਅਹਿਸਾਸ ਹੁੰਦਾ ਨੀ। ਤੇ ਉਹ ਹੁਣ ਜੇ ਇੱਥੋਂ ਤੱਕ ਜਿਹੜੇ ਹੈਗੇ ਆ ਕੇਂਦਰੀ ਕੈਬਨਿਟ ਤੱਕ, ਜਿਹੜਾ ਹੋਮ ਮਿਨਿਸਟਰ ਦਾ ਜਿਹੜਾ ਰੈਂਕ ਹੈ ਉਹ ਪ੍ਰਾਈਮ ਮਿਨਿਸਟਰ ਤੋਂ ਮਤਲਬ ਕਿ ਦੇ ਨੇੜੇ ਤੇੜੇ ਦਾ ਰੈਂਕ ਹੁੰਦਾ, ਤੇ ਉਸ ਲੈਵਲ ਤੱਕ ਜਿਹੜੇ ਆਗੂ ਨੂੰ ਪਹੁੰਚੇ ਪ੍ਰਤੀ, ਉਹਦੇ ਪ੍ਰਤੀ ਇੱਦਾਂ ਦਾ ਇਹ ਰੱਖਣਾ, ਤੇ ਉਹ ਫਿਰ ਕੁਦਰਤੀ ਹੈ, ਤੇ ਫਿਰ ਇੱਦਾਂ ਦੀ ਜਿਹੜੀ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਤਾਂ ਕਰਨਾ ਪੈਂਦਾ। ਪਰ ਇਹ ਵੀ ਇਹਦੇ ਚ ਹੋਣਾ ਕਰਨਾ ਤਾਂ ਕੁਛ ਨੀ ਹੁੰਦਾ, ਤੇ ਪਰ ਇਹ ਵੀ ਬੰਦੇ ਦੀ ਇੱਕ ਵਾਰੀ ਮੀਡੀਆ ਦੇ ਵਿੱਚ ਜਾਂ ਹੋਰ ਇਹ ਜ਼ਰੂਰ ਇਹ ਹੋ ਜਾਂਦਾ ਕਿ ਇਹਨੇ ਇੱਦਾਂ ਕੀਤਾ।
0: ਨਹੀਂ ਬਿਲਕੁਲ, ਇਹ ਵੈਸੇ ਪਹਿਲੀ ਵਾਰ ਕੋਈ ਹੋਇਆ ਵੀ ਨਹੀਂ, ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਬਿਆਨ ਆ ਜਿਨ੍ਹਾਂ ਨੂੰ ਲੈ ਕੇ ਰਾਜਾ ਬੜਿੰਗ ਅਕਸਰ ਹੀ ਘਿਰਦੇ ਰਹਿੰਦੇ ਆ, ਕਈ ਵਾਰ ਗਲਤ ਇੱਦਾਂ ਦੀਆਂ ਬਿਆਨਬਾਜ਼ੀਆਂ ਨੇ। ਅਤੇ ਇੱਕ ਚੀਜ਼ ਤੋਂ ਫਿਰ ਜਿਹੜਾ ਅਹੁਦੇਦਾਰ ਆ ਉਹ ਸਿੱਖ ਕੇ ਫਿਰ ਅੱਗੇ ਵੱਧਦਾ, ਇਹਦਾ ਮਤਲਬ ਕਿ ਆਪਾਂ ਬਸ ਉਸੇ ਤਰੀਕੇ ਦੇ ਨਾਲ ਹੀ ਘੋੜੇ ਦੜਾਈ ਜਾਂਦੇ, ਆਪਾਂ ਉਹਨਾਂ ਚੀਜ਼ਾਂ ਤੋਂ ਕੋਈ ਸਿੱਖਿਆ ਨਹੀਂ, ਜਾਂ ਫਿਰ ਉਹਦਾ ਕੋਈ ਇਹ ਕਹਿ ਲਓ ਵੀ ਖਮਿਆਜ਼ਾ ਕੋਈ ਉਸ ਤਰੀਕੇ ਦੇ ਨਾਲ ਭੁਗਤਣਾ ਨਹੀਂ ਪਿਆ। ਪਰ ਇਸ ਵਾਰੀ ਕਿਉਂਕਿ ਹੁਣ ਵੇਖਿਆ ਜਾਵੇ ਤਾਂ ਦੂਸਰੇ ਪਾਸੇ ਚੰਨੀ ਧੜਾ ਔਲਰੇਡੀ ਇਹਨਾਂ ਦਾ ਵਿਰੋਧ ਕਰ ਰਿਹਾ ਸੀ, ਇਹ ਚੀਜ਼ ਜਾਂ ਇਹ ਵਾਲਾ ਵਿਵਾਦ ਉਸ ਮਸਲੇ ਦੇ ਉੱਤੇ ਕਿੰਨਾ ਕਸਰ ਪਾਉਣ ਵਾਲਾ?
1: ਨਹੀਂ, ਇਹ ਤਾਂ ਇਹਦੇ ਤੇ ਨਿਰਭਰ ਕਰਦਾ ਵੀ ਇਹਨੂੰ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਜਾਂ ਹਾਈ ਕਮਾਨ ਆ ਉਹ ਕਿਸ ਤਰ੍ਹਾਂ ਲੈਂਦੀ ਹੈ ਸਾਰੇ ਇਸ਼ੂ ਨੂੰ, ਤੇ ਜੇ ਉਹ ਵੀ ਗੰਭੀਰ ਲੈਂਦੀ ਹੈ ਜਾਂ ਗੰਭੀਰਤਾ ਨਾਲ ਲੈਂਦੀ ਹੈ ਫਿਰ ਕੁਦਰਤੀ ਹੈ, ਫਿਰ ਤਾਂ ਉਹ ਉਹਦੇ ਤੇ ਜਿਹੜਾ ਹੈਗਾ ਅਸਰ ਪਾ ਹੀ ਸਕਦਾ। ਪਰ ਇਹਦੇ ਤੇ ਕਿਉਂਕਿ ਅਜੇ ਕਿਸੇ ਸੀਨੀਅਰ ਆਗੂ ਦੀ ਜਿਹੜਾ ਹੈ ਕਾਂਗਰਸ ਦੇ ਰਾਹੁਲ ਗਾਂਧੀ ਦੀ ਜਾਂ ਪ੍ਰਧਾਨ ਦੀ ਜਾਂ ਕੋਈ ਹੋਰ ਜਿਹੜੀ ਕੇਂਦਰੀ ਲੀਡਰਸ਼ਿਪ ਆ ਉਹਦੇ ਚ ਕੋਈ ਰਿਐਕਸ਼ਨ ਅਜੇ ਆਇਆ ਨਹੀਂ।
0: ਸੋ ਡਿਪੈਂਡ ਕਰਦਾ ਵੀ ਉਹ ਇਹਨੂੰ ਇਸ ਤਰੀਕੇ ਦੇ ਨਾਲ ਜਾਂ ਫਿਰ ਕਿਹੜੇ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ। ਰਾਜਾ ਬੜਿੰਗ ਦਾ ਬਿਆਨ ਇਹਦੇ ਮੈਂ ਵੇਖ ਰਿਹਾ ਹਾਂ, ਇਹਦੇ ਕਰਕੇ ਇਹ ਆਇਆ ਕਿ ਸ਼ੁੱਧੀਕਰਨ ਵਾਲਾ ਜਿਹੜਾ ਮਾਮਲਾ ਵਾ, ਜਿਹੜੀ ਇੱਕ ਖਬਰ ਵੀ ਤੁਸੀਂ ਸਾਂਝੀ ਕੀਤੀ ਹੈ, ਉਸ ਮਾਮਲੇ ਤੋਂ ਭਟਕਾਉਣਾ ਚਾਹੁੰਦੀ ਆ ਭਾਜਪਾ। ਇਸ ਵਜ੍ਹਾ ਕਰਕੇ ਸ਼ਾਇਦ ਇਹ ਮੁੱਦਾ ਇੰਨਾ ਜ਼ਿਆਦਾ ਉਭਾਰਿਆ ਜਾ ਰਿਹਾ। ਸੋ ਇੱਧਰ ਆਪਾਂ ਫਿਰ ਸ਼ੁੱਧੀਕਰਨ ਵਾਲੇ ਪਾਸੇ ਵੀ ਆ ਜਾਂਦੇ, ਇਹ ਵੀ ਵੇਖ ਲਈਏ ਕਿ ਵਾਕਈ ਉਹ ਭਟਕਾ ਰਹੇ ਨੇ ਜਾਂ ਫਿਰ ਇਹ ਭਟਕਾ ਕੇ ਦੂਜੇ ਪਾਸੇ ਰਹਿ ਰਹੇ ਨੇ। ਸ਼ੁੱਧੀਕਰਨ ਵਾਲਾ ਵਿਵਾਦ ਜਿਹੜਾ ਉਹ ਕਿੱਥੋਂ ਤੱਕ ਪਹੁੰਚਿਆ?
1: ਅਸਲ ਦੇ ਵਿੱਚ ਇੱਕ ਸਮੱਸਿਆ ਇਹ ਵੀ ਹੈ ਜਿਹੜੀ ਜਿੱਦਾਂ ਮੈਂ ਕੀਤੀ ਨਾ ਕਿ ਜਿਹੜੇ ਬੰਦੇ ਲੀਡਰਸ਼ਿਪ ਦੇ ਵਿੱਚ ਭਾਵੇਂ ਕੋਈ ਵੀ ਪਾਰਟੀ ਹੈ ਬਿਲਕੁਲ ਉੱਪਰੋਂ ਜਾਂ ਜਿਵੇਂ ਉਹਨਾਂ ਕੋਲੇ ਪਹਿਲਾਂ ਸਰਦਾਰੀਆਂ ਸੀ ਜਾਂ ਜਗੀਰਦਾਰ ਸੀ ਜਾਂ ਰਾਜੇ ਸੀ ਉਧਰੋਂ ਆਏ ਹੁੰਦੇ ਆ ਤੇ ਉਹਨਾਂ ਨੂੰ ਕਈ ਵਾਰੀ ਇਸ ਗੱਲ ਦਾ ਨਹੀਂ ਪਤਾ ਹੁੰਦਾ। ਤੇ ਇਸੇ ਤਰ੍ਹਾਂ ਦਾ ਹੀ ਜਿਹੜਾ ਹੈਗਾ ਇਹ ਮਸਲਾ ਸ਼ੁੱਧੀਕਰਨ ਵਾਲਾ ਹੈ ਕਿ ਜਿਹੜੀਆਂ ਪਾਰਟੀਆਂ ਦਾ ਆਧਾਰ ਲੋਕ ਨਾ ਹੋਣ, ਜਿਹਨਾਂ ਪਾਰਟੀਆਂ ਦਾ ਆਧਾਰ ਧਰਮ ਹੋਵੇ ਜਾਂ ਇੱਕ ਮਜ਼ਹਬ ਹੋਵੇ ਜਾਂ ਇੱਕ ਮਜ਼ਹਬ ਦੇ ਜਿਹੜੇ ਉਹ ਸ਼ਾਸਤਰ ਹੋਣ ਜਿਹੜੇ ਹੁਣ ਤੱਕ ਜਿਹੜਾ ਹੈਗਾ ਸਮਾਜ ਨੂੰ ਵੰਡ ਕੇ ਰੱਖਦੇ ਰਹੇ ਹੈ, ਤੇ ਜਦੋਂ ਉਹਦਾ ਬੇਸ ਉਹ ਹੋਵੇ ਫਿਰ ਉਹ ਰੋਕ ਨਹੀਂ ਸਕਦੇ ਇਸ ਗੱਲ ਨੂੰ। ਤੇ ਹਾਲਾਂਕਿ ਉਂਝ ਤਾਂ ਜੇ ਦੇਖਿਆ ਜਾਵੇ ਜਿਹੜੀ ਬੀਜੇਪੀ ਹੈ ਜਿੱਥੇ ਵੀ ਬੀਜੇਪੀ ਦੀ ਭਾਵੇਂ ਸਰਕਾਰ ਹੈ ਤੇ ਇਹੋ ਜਿਹੀ ਗੱਲ ਨਹੀਂ, ਉਹਦੇ ਵਿੱਚ ਹਰ ਵਰਗ ਦੇ ਹਰ ਤਰ੍ਹਾਂ ਦੇ ਜਿਹੜੇ ਲੋਕ ਨੇ ਤੇ ਉਹਦੇ ਚ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਲੋਕ ਵੀ ਨੇ, ਲੀਡਰ ਵੀ ਨੇ ਕਈ, ਤੇ ਜਿਹੜੀਆਂ OBC ਨੇ ਅਦਰ ਬੈਕਵਰਡ ਕਲਾਸ ਨੇ ਉਹਦੇ ਨਾਲ ਸੰਬੰਧਿਤ ਵੀ ਨੇ, ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਤੇ ਉਹ ਵੀ OBC ਉਹਦੇ ਨਾਲ ਸੰਬੰਧ ਰੱਖਦੇ ਆ। ਪਰ ਇਹਦੇ ਬਾਵਜੂਦ ਵੀ ਜੇ ਪਾਰਟੀ ਦੇ ਵਰਕਰ ਜਾਂ ਪਾਰਟੀ ਦੇ ਕੁਛ ਕੱਟੜ ਲੋਕ ਏਦਾਂ ਦੀ ਐਕਟੀਵਿਟੀ ਕਰਦੇ ਆ ਤਾਂ ਮੇਰਾ ਖਿਆਲ ਹੈ ਕਿ ਹੁਣ 21ਵੀਂ ਸਦੀ ਵੱਲ ਸਾਡਾ ਦੇਸ਼ ਵੱਧ ਰਿਹਾ, ਦੂਜੇ ਪਾਸੇ ਅਸੀਂ ਜਿਹੜੀ ਹੈਗੀ ਇੱਕ ਵੱਡੀ ਤਾਕਤ ਬਣਨ ਦੀ ਗੱਲ ਜਿਹੜੀ ਆ ਉਹ ਕਰ ਰਹੇ ਹਾਂ ਤੇ ਕਿ ਅਸੀਂ ਦੁਨੀਆਂ ਦੀ ਤੀਜੀ ਵੱਡੀ ਤਾਕਤ ਬਣ ਰਹੇ ਹਾਂ, ਚੌਥੀ ਬਣ ਰਹੇ ਹਾਂ, ਪੰਜਵੀਂ ਬਣ ਰਹੇ ਹਾਂ, ਇਹ ਅੱਡ ਅੱਡ ਲੀਡਰਾਂ ਦੇ ਅੱਡ ਅੱਡ ਬਿਆਨ ਆਉਂਦੇ ਰਹਿੰਦੇ ਆ। ਪਰ ਦੂਜੇ ਪਾਸੇ ਅਸੀਂ ਹਿਊਮਨ ਲੈਵਲ ਤੇ ਅਸੀਂ ਕਿੱਥੇ ਖੜੇ ਹਾਂ, ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਇਹ ਸ਼ੁੱਧੀਕਰਨ ਵਾਲੀ। ਹੁਣ ਜੇ ਮਲਕਾਜਨ ਖੜ ਗਏ ਉੱਥੇ ਹਲਦਵਾਨੀ ਦੇ ਵਿੱਚ ਗਏ ਰੈਲੀ ਨੂੰ ਸੰਬੋਧਨ ਕਰਕੇ ਆਏ, ਉਦੋਂ ਬਾਅਦ ਫਿਰ ਉਹ ਸਟੇਜ ਦਾ ਉਹਨੂੰ ਸ਼ੁੱਧੀਕਰਨ ਮੰਤਰਾਂ ਦਾ ਜਾਪ ਕਰਨ ਜਾਂ ਉਹਨੂੰ ਧੋਣ ਉੱਥੇ ਧੂ ਬੱਤੀ ਕਰਨ, ਮੇਰਾ ਖਿਆਲ ਹੈ ਇਹ ਜਿਹੜਾ ਹੈਗਾ ਹੁਣ 21ਵੀਂ ਸਦੀ ਵੱਲ ਦੇਸ਼ ਵੱਧ ਰਿਹਾ ਤੇ ਇਹ ਇਸ ਤੋਂ ਮਾੜੀ ਜਿਹੜੀ ਗੱਲ ਕੋਈ ਹੋ ਨਹੀਂ ਸਕਦੀ। ਇੱਕ ਪਾਸ ਤਾਂ ਇਹ ਬੀਜੇਪੀ ਵਾਲੇ ਹੀ ਜਾਂ ਇਹ ਸਾਰੇ ਕਹਿੰਦੇ ਕਿ ਜਾਤੀਗਤ ਜਾਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਸ਼ਬਦ ਬੋਲਣ ਦੀ ਗੱਲ ਹੈ, ਮੇਰਾ ਖਿਆਲ ਇਹ ਤਾਂ ਉਸ ਤੋਂ ਵੱਧ ਖਤਰਨਾਕ ਹੈ। ਜੇ ਕੋਈ ਬੰਦਾ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਹੈ ਤੇ ਉਹਨੂੰ ਅਜੇ ਵੀ ਜਿਹੜਾ ਹੈਗਾ ਤੁਸੀਂ ਆਪਣੇ ਧਰਮ ਗ੍ਰੰਥਾਂ ਦੇ ਮੁਤਾਬਕ ਉਦਾਂ ਮੰਨਦੇ ਹੋ ਕਿ ਇਹ ਤਾਂ ਸ਼ੂਦਰ ਹੈ, ਤੇ ਹਾਲਾਂਕਿ ਇਹ ਸ਼ਬਦ ਹੁਣ ਬਿਲਕੁਲ ਮਨਾਹੀ ਹੈ, ਆਪਾਂ ਵਰਤ ਨਹੀਂ ਸਕਦੇ, ਤੇ ਪਰ ਇਹ ਵੀ ਐਕਸ਼ਨ ਦੇ ਵਿੱਚ ਜਿਹੜਾ ਹੈ ਤੁਸੀਂ ਉਵੇਂ ਕਰ ਦਿਓ। ਇਹ ਕੁਦਰਤੀ ਤੌਰ ਤੇ ਕਿ ਉਹਦੇ ਖਿਲਾਫ਼ ਜਿਹੜਾ ਹੈਗਾ ਲੋਕਾਂ ਨੇ ਜਾਂ ਦੂਜੀਆਂ ਪਾਰਟੀਆਂ ਨੇ ਉਹ ਉੱਠਣਾ ਹੀ ਹੋਇਆ, ਤੇ ਇਹ ਇੱਕ ਸਭ ਤੋਂ ਜਿਹੜੀ ਹੈ ਵੱਡੀ ਸਮੱਸਿਆ ਹੈ। ਬੀਜੇਪੀ ਜਿਹੜੀ ਹੈ ਦੋ ਬੇੜੀਆਂ ਤੇ ਸਵਾਰ ਹੈ ਇਸ ਮਾਮਲੇ ਦੇ ਵਿੱਚ। ਇੱਕ ਪਾਸੇ ਜਿਹੜਾ ਹੈਗਾ ਸੈਕੂਲਰਿਜ਼ਮ, ਅਸੀਂ ਕੋਈ ਜਾਤ ਨਹੀਂ ਕੋਈ ਹੋਰ ਨਹੀਂ, ਸਾਰੀ ਦੁਨੀਆਂ ਇੱਕੋ ਹੀ ਪਰਿਵਾਰ ਹੈ, ਤੇ ਅਕਸਰ ਇਹ ਨਾਰਾ ਸਾਡੇ ਲੀਡਰ ਜਦੋਂ ਬਾਹਰ ਜਾਂਦੇ ਆ ਉਹ ਦਿੰਦੇ ਨੇ ਕਿ ਸਾਰੀ ਦੁਨੀਆਂ ਸਾਡੇ ਲਈ ਜਾਂ ਸਾਡੀ ਪਾਰਟੀ ਲਈ ਤਾਂ ਉਹ ਇੱਕੋ ਹੀ ਜਿਹੜਾ ਹੈਗਾ ਇੱਕੋ ਹੀ ਪਰਿਵਾਰ ਹੈਗਾ, ਤੇ ਇਹ ਇਸ ਤਰ੍ਹਾਂ ਦਾ ਜਿਹੜਾ ਨਾਰਾ ਦਿੰਦੇ ਆ। ਤੇ ਪਰ ਜੇ ਹੁਣ ਦੂਜੇ ਪਾਸੇ ਇੱਕ ਪਾਰਟੀ ਦੇ ਸੀਨੀਅਰ ਆਗੂ ਨੇ, ਰਾਜ ਸਭਾ ਦੇ ਮੈਂਬਰ ਵੀ ਨੇ, ਜੇ ਉਹ ਕਿਤੇ ਜਾਂਦੇ ਆ ਤਾਂ ਉਹਨਾਂ ਦੇ ਨਾਲ ਜਿਹੜੀ ਸਟੇਜ ਕਿਵੇਂ ਭਿੱਟੀ ਜਾਂਦੀ ਹੈ ਇਹ ਜਿਹੜੀ ਗੱਲ ਹੈ ਇਹ ਸਮਝਣ ਵਾਲੀ ਹੈ। ਤੇ ਪਰ ਕਿਉਂਕਿ ਇਹਦੇ ਤੇ ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਜਿੱਥੇ ਯੂਪੀ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਹੈ, ਜਿੱਥੇ ਘਟਨਾ ਵਾਪਰੀ ਉੱਤਰਾਖੰਡ ਉੱਥੇ ਵੀ ਉਹਨਾਂ ਦੀ ਸਰਕਾਰ ਹੈ, ਤੇ ਫਿਰ ਇਸ ਕਰਕੇ ਵੀ ਉੱਥੇ ਕੋਈ ਏਦਾਂ ਦਾ ਐਕਸ਼ਨ ਜਾਂ ਕਾਰਵਾਈ ਤਾਂ ਹੋਣ ਦੀ ਜਿਹੜੀ ਗੱਲ ਦੂਰ ਦੀ ਹੈ। ਠੀਕ ਹੈ ਜੇ ਕਾਂਗਰਸ ਦਾ ਦਬਾਅ ਪੈਂਦਾ FIR ਇੱਕ ਵਾਰੀ ਦਰਜ ਕੀਤੀਆਂ ਜਾ ਸਕਦੀਆਂ, DDR ਕੱਟੀਆਂ ਜਾ ਸਕਦੀਆਂ, ਫਿਰ ਉਹ ਵੀ ਕਿਹੜੇ ਬੰਦੇ ਸੀ ਉਹਨਾਂ ਨੂੰ ਆਇਡੈਂਟੀਫਾਈ ਕਰੋ, ਇਹ ਏਦਾਂ ਦੀਆਂ ਜਿਹੜੀਆਂ ਗੱਲਾਂ ਚੱਲ ਸਕਦੀਆਂ ਨੇ। ਪਰ ਜਿਹੜੀ ਨੀਤ ਤੇ ਨੀਤੀ ਆ ਉਹ ਕੀ ਹੈ, ਇਹ ਜਿਹੜੀ ਹੈ ਜ਼ਿਆਦਾ ਗੱਲ ਮਹੱਤਵਪੂਰਨ ਹੈ ਵੀ ਕੀ ਅਜੇ ਵੀ ਜਿਹੜੀ ਪਾਰਟੀ ਹੈ ਜਾਂ ਪਾਰਟੀ ਦੇ ਲੀਡਰ ਨੇ ਜਾਂ ਜਿਹੜਾ ਪਾਰਟੀ ਦੇ ਪਿੱਛੇ ਸਿਧਾਂਤ ਕੰਮ ਕਰ ਰਿਹਾ ਉਹ ਅਜੇ ਵੀ ਇਹੀ ਸੋਚ ਰਿਹਾ ਕਿ ਇਹ ਨੀਚ ਨੇ, ਇਹ ਊਚ ਨੇ, ਇਹ ਉੱਚੇ ਦਰਜੇ ਵਾਲੇ ਨੇ, ਨੀਵੇਂ ਦਰਜੇ ਵਾਲੇ ਨੇ। ਮੇਰਾ ਖਿਆਲ ਹੈ ਇਹ ਜਿਹੜੀ ਹੈ ਉਸ ਤੋਂ ਵੀ ਜਿਹੜਾ ਵੱਧ ਜਿਹੜੀ ਖਤਰਨਾਕ ਹੈ ਇਹ। ਅਸੀਂ ਕਿਉਂਕਿ ਜਦੋਂ ਅਸੀਂ ਸੱਤਾ ਦੇ ਵਿੱਚ ਹੁੰਦੇ ਹੋਰ ਸਾਰੀ ਇਸ ਗੱਲ ਨੂੰ ਪ੍ਰਮੋਟ ਕਰਦੇ ਹਾਂ ਤਾਂ ਫਿਰ ਜਿਹੜਾ ਹੈਗਾ ਇਹਦਾ ਦੂਰ ਤੱਕ ਅਸਰ ਜਾਂਦਾ ਹੈ, ਫਿਰ ਅਸੀਂ ਲੋਕਾਂ ਦੀਆਂ ਜਿਹੜੀਆਂ ਸਮਾਜਿਕ ਵੰਡੀਆਂ ਨੇ ਸਮਾਜਿਕ ਪਾੜਾ ਹੈ ਉਹਨੂੰ ਦੂਰ ਨਹੀਂ ਕਰ ਸਕਦੇ, ਸਗੋਂ ਉਹਨੂੰ ਵਧਾ ਰਹੇ ਹੁੰਦੇ। ਹੁਣ ਇਹ ਕਿਸ ਲੈਵਲ ਤੱਕ ਕਾਂਗਰਸ ਇਹਨੂੰ ਜਿਹੜਾ ਅੱਗੇ ਲੈ ਕੇ ਜਾਂਦੇ ਆ, ਬੀਜੇਪੀ ਕਹਿੰਦੇ ਆ ਕਾਂਗਰਸ ਇਹਨੂੰ ਐਵੇਂ ਪੋਲੀਟੀਕਲ ਮੁੱਦਾ ਬਣਾ ਰਹੀ ਹੈ, ਗਲਤ ਤਾਂ ਕੋਈ ਹੈ ਨਹੀਂ ਤੇ, ਪਰ ਇਹ ਹੈ ਕਿ ਹੁਣ ਕੀ ਵਾਕਈ ਜਿਹੜੇ ਹੈਗੇ ਆ ਲੋਕ ਜਾਂ ਪਰਟੀਕੁਲਰ ਉਹ ਭਾਈਚਾਰਾ ਜਿੰਨੇ ਭਾਈਚਾਰੇ ਦੇ ਖਿਲਾਫ ਏਦਾਂ ਦੀ ਗੱਲ ਆ ਜੇ ਵੀ ਚੱਲਦੀ ਹੈ ਕਿ ਸ਼ੁੱਧੀਕਰਨ ਕਰਨਾ ਤੇ ਉਹ ਪੋਲੀਟੀਕਲੀ ਇਸ ਗੱਲ ਨੂੰ ਸਮਝਦਾ ਤੇ ਇਹਦੇ ਖਿਲਾਫ ਖੜਾ ਹੁੰਦਾ, ਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਏਦਾਂ ਦੇ ਜਿੱਦਾਂ ਉਹ ਡਿਮਾਂਡ ਕਰ ਰਹੇ ਨੇ ਕਿ ਇਸ ਤਰ੍ਹਾਂ ਦੇ ਕਾਨੂੰਨ ਦੇ ਵਿੱਚ ਇਹਨੂੰ ਸ਼ਾਮਿਲ ਕੀਤਾ ਜਾਵੇ ਜਿਹੜਾ SC ST ਦੇ ਖਿਲਾਫ ਜਿਹੜੇ ਹੋਰ ਐਕਟ ਨੇ ਉਸ ਐਕਟ ਦਾ ਹਿੱਸਾ ਬਣਾਇਆ ਜਾਵੇ, ਤੇ ਉਸ ਪਾਸੇ ਗੱਲ ਤੁਰਦੀ ਹੈ।
0: ਇੱਧਰ ਜਿਹੜੀ ਹੇਗ ਅਦਾਲਤ ਦੇ ਵੱਲੋਂ ਜੋ ਸੁਣਾਇਆ ਗਿਆ ਫੈਸਲਾ ਇਹਦੀ ਖਬਰ ਤੁਸੀਂ ਸਾਂਝੀ ਕੀਤੀ ਆ, ਭਾਰਤ ਨੇ ਜਿਹੜੀ ਸਿੰਧ ਜਲ ਸੰਧੀ ਆ ਇਹਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ, ਇੱਕ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਹੱਕ ਦੇ ਵਿੱਚ ਇਹ ਫੈਸਲਾ ਫਿਰ ਸੁਣਾਇਆ ਗਿਆ। ਇਸ ਮੌਕੇ ਦੇ ਉੱਤੇ ਇਹ ਫੈਸਲਾ ਤੇ ਭਾਰਤ ਦੇ ਵੱਲੋਂ ਇਨਕਾਰ ਕੀ ਮੈਨੇ ਰੱਖਦਾ?
1: ਨਹੀਂ ਦੇਖੋ ਇੱਕ ਗੱਲ ਤਾਂ ਇਹ ਹੈ ਕਿ ਆਪਾਂ ਉਦੋਂ ਵੀ ਇਹ ਗੱਲ ਡਿਸਕਸ ਕੀਤੀ ਸੀ ਕਿ ਜਿਹੜਾ ਵਰਲਡ ਬੈਂਕ ਦੀ ਜਿਹੜੀ ਸੀ ਸਾਲਸੀ ਦੇ ਨਾਲ ਇਹ ਜਿਹੜਾ ਸਮਝੌਤਾ ਜਿਹੜਾ ਹੋਇਆ ਸੀ ਜਿਹੜੀ ਜਲ ਸੰਧੀ ਹੋਈ ਸੀ ਤੇ ਇਹ ਹੈਗੀ ਇੰਟਰਨੈਸ਼ਨਲ ਇੰਡਸ ਵਾਟਰ ਟ੍ਰੀਟੀ ਹੈ ਇਹ, ਤੇ ਇਹਦੇ ਚ ਇਹ ਹੈ ਕਿ ਇਹ ਦੋ ਦੇਸ਼ਾਂ ਦੇ ਵਿਚਕਾਰ ਹੈ ਤੇ ਇਹ ਤਾਂ ਹੈ ਨੀ ਗਾ ਕਿ ਕਿਸੇ ਸੂਬੇ ਦੀ ਗੱਲ ਹੈ, ਤੇ ਇੱਕ ਦੇਸ਼ ਨੂੰ ਆਪਣੇ ਤੌਰ ਤੇ ਜਿਹੜਾ ਹੈਗਾ ਉਹਨੂੰ ਜਿਹੜਾ ਹੈ ਰੱਦ ਨਹੀਂ ਕਰ ਸਕਦਾ ਤੇ, ਪਰ ਇਹ ਵੀ ਉਦੋਂ ਜਿਹੜਾ ਸ਼ਬਦ ਵਰਤਿਆ ਸੀ ਇੰਡੀਆ ਵੱਲੋਂ ਜਦੋਂ ਇਹ ਘਟਨਾ ਵਾਪਰੀ ਹੈ ਪਹਿਲਗਾਮ ਵਾਲੀ ਤੇ ਉਦੋਂ ਬਾਅਦ ਆਪਰੇਸ਼ਨ ਸੰਧੂਰ ਹੋਇਆ ਤੇ ਉਦੋਂ ਉਹਨਾਂ ਨੇ ਸ਼ਬਦ ਕੀਤਾ ਸੀ ਕਿ ਅਸੀਂ ਉਹਨੂੰ ਮੁਅੱਤਲ ਕਰਦੇ ਹਾਂ, ਸਸਪੈਂਡ ਕਰਦੇ ਹਾਂ ਉਸ ਟ੍ਰੀਟੀ ਨੂੰ ਤੇ, ਪਰ ਇਹ ਵੀ ਹੁਣ ਪੋਲੀਟੀਕਲੀ ਇੱਥੇ ਵੀ ਇਹ ਗੱਲ ਹੁੰਦੀ ਹੈ ਕਿ ਤੁਸੀਂ ਵੱਡੇ ਦੇਸ਼ ਭਗਤ ਕਿਵੇਂ ਆਪਣੇ ਆਪ ਨੂੰ ਦੱਸ ਸਕਦੇ ਹੋ ਜੇ ਤੁਸੀਂ ਕੋਈ ਏਦਾਂ ਦੀ ਗੱਲ ਗੁਆਂਢੀ ਦੇਸ਼ ਬਾਰੇ ਗੱਲ ਕਰਦੇ ਹੋ। ਹੁਣ ਜਿਹੜੀ ਇੱਕ ਸੰਧੀ ਇੱਕ ਪਾਣੀ ਦੀ ਤਕਸੀਮ ਨੂੰ ਲੈ ਕੇ ਵੰਡ ਨੂੰ ਲੈ ਕੇ ਉਦੋਂ ਇੰਟਰਨੈਸ਼ਨਲ ਲੈਵਲ ਤੇ ਹੋਈ ਹੋਈ ਹੈ, ਹੁਣ ਉਹਦੇ ਖਿਲਾਫ਼ ਜਿਹੜੀ ਹੈਗੀ ਹੈ ਇਹ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ PCA ਜਿਹਨੂੰ ਕਹਿੰਦੇ ਆ ਪਾਕਿਸਤਾਨ ਉੱਥੇ ਚਲਾ ਗਿਆ ਤੇ ਹੁਣ ਉਹਨਾਂ ਨੇ ਕਿਹਾ ਕਿ ਨਹੀਂ ਇੰਡੀਆ ਆਪਣੇ ਲੈਵਲ ਤੇ ਏਦਾਂ ਨਹੀਂ ਕਰ ਸਕਦਾ ਤੇ ਉਹਨੂੰ ਕਿਹਾ ਕਿ ਜਲ ਜਿਹੜੀ ਸੰਧੀ ਹੈ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਹਦੀ ਉਹ ਪਾਲਣਾ ਕਰੋ ਤੇ ਮਰਜ਼ੀ ਨਾਲ ਤੁਸੀਂ ਇੱਥੇ ਡੈਮ ਨਹੀਂ ਲਾ ਸਕਦੇ ਉਹਨਾਂ ਦਰਿਆਵਾਂ ਤੇ ਜਿਹੜੇ ਦਰਿਆ ਇਸ ਸੰਧੀ ਦਾ ਹਿੱਸਾ ਨੇ, ਤੇ ਜਦਕਿ ਇੰਡੀਆ ਵੱਲੋਂ ਜਿਹੜਾ ਇੱਕ ਆਫੀਸ਼ੀਅਲ ਸਟੇਟਮੈਂਟ ਆਈ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਫੈਸਲਾ ਨਹੀਂ ਮੰਨਦੇ ਤੇ ਇੱਥੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਫੈਸਲਾ ਪਾਕਿਸਤਾਨ ਦੇ ਪੱਖ ਚ ਸੁਣਾਇਆ ਗਿਆ ਤੇ ਇੱਥੋਂ ਤੱਕ ਵੀ ਬਿਆਨ ਆਏ ਨੇ ਕਿ ਇਹ ਤਾਂ ਐਵੇਂ ਹੀ ਹੈ ਕੋਈ ਅਦਾਲਤ ਥੋੜੀ ਆ ਅਸੀਂ ਨਹੀਂ ਮੰਨਦੇ ਤੇ ਕੋਈ ਕਾਨੂੰਨੀ ਇਹਦਾ ਕੋਈ ਰੁਤਬਾ ਜਾਂ ਏਦਾਂ ਦਾ ਨਹੀਂ ਹੈ, ਪਰ ਹਾਲਾਂਕਿ ਕੋਈ ਇਹੋ ਜਿਹੀ ਗੱਲ ਨਹੀਂ ਕਿਉਂਕਿ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਜਿਹੜੀ ਹੇਗ ਦੇ ਵਿੱਚ ਨੈਦਰਲੈਂਡਸ ਦੇ ਵਿੱਚ ਤੇ ਹੁਣ ਉਹਦੇ ਨਾਲ ਹੀ ਜਿਹੜੀ ਹੈਗੀ ਹੋਰ ਇਹ ਜਿਹੜੀ ਕੋਰਟ ਬਣੀ ਹੋਈ ਹੈ ਪਰਮਾਨੈਂਟ ਜਿਹੜੀ ਹੈਗੀ ਕੋਰਟ ਆਫ ਆਰਬਿਟ੍ਰੇਸ਼ਨ ਜਿੱਥੇ ਕਿਤੇ ਏਦਾਂ ਦੇ ਮਾਮਲੇ ਨੇ ਜਿੱਥੇ ਬੈਠ ਕੇ ਸੁਲਝਾਇਆ ਜਾ ਸਕਦਾ ਦੋਹਾਂ ਦੇਸ਼ਾਂ ਦੇ ਵਿਚਕਾਰ, ਤੇ ਉਹ ਗੱਲ ਹੁਣ ਇਹ ਵੀ ਚਲੋ ਪਾਣੀ ਬਿਲਕੁਲ ਬੰਦ ਕਰਨਾ ਕਰ ਤਾਂ ਨਹੀਂ ਕਰ ਸਕਦੇ ਤੇ ਉਹ ਜਿਹੜੇ ਉਹਨਾਂ ਦੀ ਹਾਈਟ ਕਿੰਨੀ ਰੱਖਣੀ ਹੈ ਜਾਂ ਕਿੰਨਾ ਪਾਣੀ ਰੋਕਣਾ ਹੈ ਗਾਰ ਕੱਢਣੀ ਹੈ ਕਿ ਨਹੀਂ ਕੱਢਣੀ ਉਹਦੇ ਚ ਕਾਫੀ ਕੁਛ ਹੈ ਜਿਹੜੀ ਇੰਡਸ ਜਲ ਟ੍ਰੀਟੀ ਜਲ ਸੰਧੀ ਹੈ ਜਿਹੜੀ, ਤੇ ਇਸ ਕਰਕੇ ਜਿਹੜਾ ਹੈ ਇਹਦੇ ਤੇ ਹੁਣ ਇਹ ਰਿਐਕਸ਼ਨ ਭਾਰਤ ਦਾ ਤਾਂ ਇਹੀ ਰਿਐਕਸ਼ਨ ਹੋਣਾ ਸੀ, ਤੇ ਮੈਨੂੰ ਲੱਗਦਾ ਕਿ ਜਿਹੜਾ ਹੈਗਾ ਜਿਹੜੀਆਂ ਏਦਾਂ ਦੇ ਇਸ਼ੂ ਜਦੋਂ ਤੁਸੀਂ ਇੱਕ ਤਰਫਾ ਜਿਹੜਾ ਹੈਗਾ ਉਹ ਬੰਦ ਕੀਤਾ ਜਾਂ ਇੱਕ ਤਰਫਾ ਤੁਸੀਂ ਫੈਸਲਾ ਲਿਆ ਇਕੱਲੇ ਤੌਰ ਤੇ, ਤੇ ਫਿਰ ਤੁਹਾਡਾ ਸਟੈਂਡ ਵੀ ਫਿਰ ਇਹੀ ਬਣੂਗਾ ਜਿਹੜਾ ਜਿਹੜਾ ਹੁਣ ਲਿਆ ਇੰਡੀਆ ਨੇ, ਇਹ ਤਾਂ ਹੋ ਨਹੀਂ ਸਕਦਾ ਤੇ ਕਿ ਅਸੀਂ ਉਹਨੂੰ ਦੁਬਾਰਾ ਰਿਵਿਊ ਕਰ ਲੈਣੇ ਜਾਂ ਏਦਾਂ, ਕਿਉਂਕਿ ਜੇ ਹਾਲ ਦੀ ਘੜੀ ਜੇ ਏਦਾਂ ਹੀ ਇੱਕੋ ਦਮ ਇਹ ਕਹਿੰਦੇ ਕਿ ਅਸੀਂ ਉੱਥੇ ਰਿਵਿਊ ਕਰ ਲੈਣੇ ਜਾਂ ਸੋਚਦੇ ਹਾਂ ਤੇ ਫਿਰ ਇਹਦੀ ਗੱਲ ਜਿਹੜੀ ਹੋਰ ਜਾਣੀ ਸੀ, ਤੇ ਹੁਣ ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਉੱਥੇ ਕਾਗਜ਼ੀ ਪੱਤਰੀ ਕੀ ਹੁੰਦੀਆਂ ਨੇ ਉਸ ਜਿਹੜੀ ਹੈ ਸਾਲਸੀ ਅਦਾਲਤ ਹੈ ਉੱਥੇ ਕਿੱਦਾਂ ਹੁੰਦੀ ਹੈ ਉਹ ਹੋਰ ਗੱਲ ਹੈ, ਪਰ ਕਿਉਂਕਿ ਤੁਸੀਂ ਲੋਕਾਂ ਦੇ ਵਿੱਚ ਜਿਹੜਾ ਤੁਹਾਡੀ ਆਪਣੀ ਇੱਥੋਂ ਦੀ ਇੰਟਰਨਲ ਪੋਲਿਟਿਕਸ ਹੈ ਤੇ ਉੱਥੇ ਤੁਹਾਨੂੰ ਇਹੀ ਸੂਟ ਕਰਦਾ ਇਹ ਕਹਿਣਾ ਕਿ ਨਹੀਂ ਅਸੀਂ ਇਹਨੂੰ ਮੰਨਦੇ ਨਹੀਂ, ਤੇ ਜੇ ਤੁਸੀਂ ਇੱਥੇ ਇਹ ਗੱਲ ਕਹਿ ਰਹੇ ਹੋ ਤਾਂ ਫੇਰ ਦੂਜੀਆਂ ਪਾਰਟੀਆਂ ਗੱਲ ਚੁੱਕਦੀਆਂ ਨੇ ਵਿਰੋਧੀ ਪਾਰਟੀਆਂ, ਕਿ ਦੇਖੋ ਪਹਿਲਾਂ ਏਦਾਂ ਫੈਸਲਾ ਲੈ ਲਿਆ ਹੁਣ ਪਿੱਛੇ ਬੈਕਆਊਟ ਕਰ ਗਏ ਤੇ ਇਹ ਲੋਕਾਂ ਨਾਲ ਧੱਕਾ ਹੈ ਨੈਸ਼ਨਲ ਨਾਲ ਉਹ ਹੈ, ਏਦਾਂ ਦੀ ਗੱਲ ਫਿਰ ਚੱਲ ਰਹੀ ਹੈ। ਪਰ ਇਹ ਹੈ ਕਿਉਂਕਿ ਅੰਦਰ ਖਾਤੇ ਜਿਹੜੀਆਂ ਏਦਾਂ ਦੀਆਂ ਗੱਲਾਂ ਬਾਤਾਂ ਜਾਂ ਏਦਾਂ ਦੇ ਕੇਸ ਮੁਕੱਦਮੇ ਉਹ ਚੱਲਦੇ ਰਹਿੰਦੇ, ਲੰਬਾ ਚੱਲਣਾ ਤੇ ਨਾ ਹੀ ਇਹਨੂੰ ਇੱਕੋ ਦਮ ਬੰਦ ਕੀਤਾ ਜਾ ਸਕਦਾ ਤੇ ਨਾ ਹੀ ਪੋਲੀਟੀਕਲੀ ਭਾਵੇਂ ਠੀਕ ਹੈ ਬਿਆਨਬਾਜ਼ੀ ਹੁੰਦੀ ਰਹੇ ਭਾਵੇਂ ਪ੍ਰਧਾਨ ਮੰਤਰੀ ਬੋਲਣ ਜਾਂ ਹੋਰ ਮੰਤਰੀ ਬੋਲਣ, ਤੇ ਪਰ ਅਸਲੀਅਤ ਇਹੀ ਹੈ ਕਿ ਜਦੋਂ ਕਿਉਂਕਿ ਅਸੀਂ ਉਹਦੇ ਸਿਗਨੇਚਰ ਹੀ ਆ ਉਹਨਾਂ ਸਮਝੌਤਿਆਂ ਦੇ ਉੱਪਰ ਉਹਨਾਂ ਲਾਅ ਦੇ ਉੱਪਰ ਜਦੋਂ ਇਹ ਬਣੇ ਨੇ ਤਾਂ ਸਾਨੂੰ ਫਿਰ ਅਲਟੀਮੇਟਲੀ ਉਹਨਾਂ ਦੀ ਗੱਲ ਮੰਨਣੀ ਵੀ ਪੈਂਦੀ ਹੈ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ,
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ, ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: रेडियो हांजी 1674 एम दे उत्ते तुहाडा सारयां दा स्वागत जी। एक होर नवे हफ्ते दी शुरुआत और नवे हफ्ते दे विच एक होर नवे एपीसोड दे नाल प्रोग्राम दी डीप टॉक शो दे विच तुहाडा स्वागत करदे हां। जिहां नूं आखदे हां वेलकम एवरीवन इस साइंस ज्योग्राफी जानकारी नॉलेज दे नाल भरपूर इस शो दे विच जिहनूं डॉक्टर संदीप कौर जी पेश करते हैं ने साढ़े नाल फोन लाइन ते मौजूद हैं। आओ पहला दा स्वागत कर दिए फिर अज दे विषय दे वल भी जाने हैं। संदीप जी सत श्री अकाल जी। जी आनू ठीक ठाक हो?
1: हाँ जी वधिया। तुसी सुनाओ
0: कियां? बस ठीक है जी, आनू वधिया। थोड़ी कु देर पहला जिवें संदीप जी होरां दा मैसेज आया कि अज आ प्रोग्राम, हुण तक तां मैनूं वी नहीं सी आइडिया की करना हैगा, पर इह बड़ा इंट्रस्टिंग टॉपिक हैगा। हो सकदा है कि बहुतियां नूं लगदा होवे वी लै असी की लैना देना, क्योंकि साढ़े आले दुआले वो चीज़ हो नहीं रही हैगी। साढ़े तो कई सौ किलोमीटर दूर पुलाड़ दे विच स्पेस दे विच चीज़ हो रही हैगी है। गल कूड़े करकट की करनी है। मोदी साहब ने भारत दे विच मुहिम चलाई है कि स्वच्छ भारत अभियान, वो तो सिरे नहीं चढ़ सकिया, ना भारत स्वच्छ हो सकिया ना अभियान सिरे चढ़ सकिया, पर पुलाड़ नू स्वच्छ करन दी कोई मुहिम कदे चलाऊगा कि नहीं चलाऊगा, एक बहुत बड़ा सवाल बन जाता है। मेरे ख्याल में 2 या 3 साल पहला संदीप जी इंडिया ने चन्न दे उत्ते अपना रोवर भेजिया सी, अपना लैंडर भेजिया सी, चंद्रयान उहदा मिशन दा पूरा नाम सीगा चंद्रयान 3 है ना। तो उदों इसरो ने जो भेजा मेरे ख्याल दे नाल जुलाई महीने की गल है, तो आ ही अगस्त महीने के दिन होणगे शायद, तो वैसटर्न आस्ट्रेलिया तो एक खबर आई कि इत्थे यूरियन बे करके है कि इत्थे एक बहुत बड़ा एक मतलब एक बहुत बड़ा मैटल का एक पीस जिहड़ा समुद्र दे विच्चों निकल के बाहर आया है। कहिंदे कि यह हो सकता है कि यह भारत ने जिहड़ा PSLV भेजिया सीगा, जिस रॉकेट दे विच भारत ने अपना सैटेलाइट भेजिया सी, उहदा यह कोई थर्ड स्टेज मलबा हो सकता है। उदो मैं पता लग्या भी इदा स्टेजां च भी मलबे हुंदे हैगे ने, पर मलबे हुंदे ने ते डैबरीज हुंदी है, डैबरीज यानी कि कचरा हुंदा, कड़कट हुंदा जिहड़ा स्पेस दे विच ही रह जांदा है, पर बहुत ही शायद कोई टावां टावां कोई एक अद्धा टुकड़ा जिहड़ा उह धरती दे उत्ते आके डिगदा होवे, पर उत्थे भी यह बड़ी गंदगी फैला रहा है क्योंकि इसे करके इनू गंदगी कहा जाता है। सो इसे विषय से अज आप गल करनी है संदीप जी।
1: हाँ जी हाँ जी बिल्कुल
0: स्पेस डेबरीज ते एक तो मैं 3-4 ये चीज़ा समझनिया चाहूँगा अज एक लेमैन लिसनर के तौर के उत्ते कि स्पेस डेबरीज ठीक है, आप स्पेस जाके जो भी तुसी उन्हों रबिश या जो भी वर्ड कह लें वह की चीज़ है, ते दूजा सवाल मेरा यह होगा कि यह कदों तो हो रही है गंदगी, कदों तो फैल रही हैगी है ना, ते फिर धरती दे उत्ते क्योंकि स्पेस दे विच है, स्पेस दी डैबरीज हो सकदा है होर बड़े सारे कारणा करके होवे, तुसीं उह दस्सिओ, पर धरती दे लई उह किन्ना क इंपोर्टेंट फैक्टर हैगा, किन्ना क सानू उह इंपैक्ट कर सकदा है। ते एक मैं यह भी जानना चाहूँगा कि जे धरती ते आ गया हो सारा जंक आ सकदा कि नहीं आ सकदा, तुसी दस्यो कि जे आ गया तां की होऊगा, एनवायरमेंट दा असी ऑलरेडी कही जा रहे हैगे, ते फिर उहदे विचों ही फिर शायद मैनूं लगदा है तुहाडे जो भी सवाल जवाब होणगे उहनां दे विचों ही मेरे होर सवाल निकल के आणगे, पर तुसी ओवर टू यू, तुसी पहलां दसो, मैनूं लगदा पिछे मोटरसाइकिल भजा लिया तुसी, ते तुसी सब तो पहलां दसो कि की है की ये रविश की है स्पेस जंक है की।
1: हाँ जी जिदा तुसी क्या ही है कि स्पेस जंक जो आप कहने सानू पता ही असी जिहड़ा वेस्ट जिहड़ा हैगा स्पेस दे विच ओदी गल करदे आ, हाँ हुण स्पेस दे विच की वेस्ट आ ओह वी जिदा असी इन्ने सारे पॉडकास्ट कीते आ स्पेस दे उत्ते तां असी गल्लां कीतीआं आ, सानू पता ही है कि रॉकेट भेजदे आ, मून लैंडिंग होई ओह रॉकेट गए है ना, हुण फिर दुबारा प्लैन हैगा अगे अगे, मतलब बहुत सारे प्लैन हैगे कि मून जाके कॉलोनीज बनाओगे, साइंटिस्ट जिथे जाके उथे जाके रिसर्च करोगे, उन्होंने अर्थ ते जड़ी वापस ले आन दी सैंपल लोड़ नहीं हैगी है ना, और अगे मार्स तक जान दा भी प्लान हैगा। सो ये जो इन सारिया चीजा असी करदे आ तां ओबवियसली उन्हां चीजा नूं करन दे लई मटीरियल लगदा है ना, ते ओह मटीरियल जिहड़ा आ जदों स्पेस दे विच जदों तां ओह हैगा आ उस काम दा हैगा उस टाइम तों चल रहा है, बट किसी टाइम जाके ओदी भी एक्सपायरी डेट आ जांदी है ना, ते ओ सारा जिहड़ा वेस्ट जिहड़ा ओ स्पेस दे विच रह जांदा जिहनूं असीं स्पेस जंक कहिंदे आ। हुण क्योंकि ओ स्पेस हैगा आ ते उत्थे जिहड़ियां ये सारियां चीजां ਕੋਈ ਵੀ ਮਤਲਬ ਜਿਹੜਾ ਅਨਯੂਜ਼ਡ ਕੋਈ ਸੈਟੇਲਾਈਟ ਦਾ ਪਾਰਟ ਹੋ ਗਿਆ ਜਾਂ ਫਿਰ ਜਿਹੜਾ ਮੈਂ ਜਿੱਦਾਂ ਕਿਹਾ ਕਿ ਜਿਹੜੇ ਯੂਜ਼ ਉਹਨਾਂ ਦਾ ਯੂਜ਼ ਖਤਮ ਹੋ ਗਿਆ ਉਸ ਤੋਂ ਬਾਅਦ ਉਹ ਡਿਸਕਾਰਡ ਹੋ ਗਿਆ ਹਨਾ, ਜਾਂ ਉਸ ਤੋਂ ਇਲਾਵਾ ਕੋਈ ਜਿਹੜੀਆਂ ਇਹਨਾਂ ਜਿਹੜੇ ਵੇਸਟ ਦੀ ਵਜ੍ਹਾ ਨਾਲ ਆਪਸ ਚ ਜਦੋਂ ਟਕਰਾਓ ਹੋਇਆ ਤਾਂ ਜਿਹੜੇ ਆ ਕੁਝ ਜਿਹੜੇ ਹੋਰ ਪੀਸਿਸ ਜਿਹੜੇ ਬਣ ਕੇ ਸਪੇਸ ਦੇ ਵਿੱਚ ਖਿਲਰ ਗਏ ਹਨਾ, ਤੇ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਪੇਸ ਜੰਕ ਕਹਿੰਦੇ ਹਾਂ ਜਿਹੜੀਆਂ ਸਪੇਸ ਦੇ ਵਿੱਚ ਚੱਲਦੀਆਂ ਰਹਿੰਦੀਆਂ ਔਰ ਇਹ ਬਹੁਤ ਜ਼ਿਆਦਾ ਸਪੀਡ ਦੇ ਉੱਤੇ ਚੱਲਦੀਆਂ ਨਾ, ਹਜ਼ਾਰਾਂ ਕਿਲੋਮੀਟਰ ਦੀ ਸਪੀਡ ਦੇ ਉੱਤੇ ਚੱਲਦੀਆਂ ਕਿ ਈਵਨ ਮਤਲਬ ਜਿਹੜੀ ਆਪਣੀ ਗੋਲੀ ਹੁੰਦੀ ਹੈ ਬੰਦੂਕ ਦੀ ਹਨਾ ਉਹਦੇ ਤੋਂ ਵੀ 7 ਗੁਣਾ ਦੀ ਸਪੀਡ ਦੇ ਉੱਤੇ ਚੱਲਦੀਆਂ, ਮਤਲਬ ਇੰਨੀ ਜ਼ਿਆਦਾ ਜਿਹੜੀ ਇਹ ਸਟ੍ਰਾਈਕ ਕਰਦੀ ਹੈ ਸਪੀਡ ਨਾਲ। ਸੋ ਹੁਣ ਕਿਉਂਕਿ ਇੰਨੀ ਸਪੀਡ ਨਾਲ ਸਟ੍ਰਾਈਕ ਕਰਦੀ ਹੈ ਤਾਂ ਓਬਵੀਅਸਲੀ ਜਿਹੜੀਆਂ ਸਾਡੀਆਂ ਸੈਟੇਲਾਈਟ ਉੱਥੇ ਕੰਮ ਕਰ ਰਹੀਆਂ ਇਸ ਟਾਈਮ ਦੇ ਉੱਤੇ ਉਹਨਾਂ ਨੂੰ ਵੀ ਇਹ ਇੰਪੈਕਟ ਕਰ ਸਕਦੀਆਂ। ਸੋ ਮੇਜਰ ਜਿਹੜਾ ਰੀਜ਼ਨ ਜਿਹੜਾ ਇਹਦਾ ਖਤਰਾ ਇਹ ਹੈ ਕਿ ਉਹਨਾਂ ਸੈਟੇਲਾਈਟ ਇੰਪੈਕਟ ਕਰਦੇ ਔਰ ਜੇ ਅਸੀਂ ਅੱਜ ਦੀ ਆਪਣੀ ਲਾਈਫ ਦੇਖਦੇ ਹਾਂ ਅਸੀਂ ਮੋਬਾਈਲ ਫੋਨਸ ਤੋਂ ਬਿਨਾਂ ਨਹੀਂ ਰਹਿ ਸਕਦੇ ਹਨਾ, ਸਵੇਰੇ ਉੱਠਦੇ ਪਹਿਲਾਂ ਉੱਠ ਕੇ ਵੈਦਰ ਦੇਖਦੇ ਹਾਂ ਕਿ ਅੱਜ ਵੈਦਰ ਕਿੱਦਾਂ ਦਾ ਹੋਣਾ ਨਾ, ਤੇ ਸਾਰੀਆਂ ਚੀਜ਼ਾਂ ਜਿਹੜੀ ਵੈਦਰ ਫੋਰਕਾਸਟਿੰਗ ਆ ਜਾਂ ਈਵਨ ਕਲਾਈਮੇਟ ਚੇਂਜ ਵੀ ਹੈ ਉਹ ਇਹਨਾਂ ਸੈਟੇਲਾਈਟਸ ਦੀ ਵਜ੍ਹਾ ਨਾਲ ਹੀ ਚੱਲ ਰਿਹਾ। ਜੀਪੀਐਸ ਅਸੀਂ ਦੇਖਦੇ ਹਾਂ ਕਿਤੇ ਬਾਹਰ ਜਾਂਦੇ ਹਾਂ ਤਾਂ ਜੀਪੀਐਸ ਲੋਕੇਸ਼ਨ ਆਨ ਕਰਦੇ ਹਾਂ ਸਭ ਤੋਂ ਪਹਿਲਾਂ ਹਨਾ, ਤੇ ਉਹ ਸਾਰੀਆਂ ਚੀਜ਼ਾਂ ਇਹਨਾਂ ਸੈਟੇਲਾਈਟਸ ਦੇ ਬੇਸਿਸ ਤੇ ਹੀ ਹੁੰਦੀਆਂ ਔਰ ਅਗਰ ਇਹ ਜਿਹੜੇ ਆ ਸਪੇਸ ਜੰਕ ਹੈਗਾ ਇਹਨਾਂ ਨੂੰ ਵੇਸਟ ਜਿਹੜਾ ਐਡੀ ਫੈਲਿਆ ਯੂਨੀਵਰਸ ਦੇ ਵਿੱਚ ਤੇ ਸਪੇਸ ਦੇ ਵਿੱਚ ਇਹ ਇੰਪੈਕਟ ਕਰ ਸਕਦਾ ਇਹਨਾਂ ਸੈਟੇਲਾਈਟਸ ਨੂੰ ਹਨਾ, ਤੇ ਇਸ ਲਈ ਜਿਹੜਾ ਥੋੜਾ ਸਾਡੇ ਲਈ ਡੇਂਜਰ ਹੈ। ਤੇ ਜੇ ਤੁਸੀਂ ਅੱਜ ਤੋਂ ਮਤਲਬ ਕੁਛ ਟਾਈਮ 50-60 ਸਾਲ ਪਹਿਲਾਂ ਦੀਆਂ ਜਿਹੜੀਆਂ ਫੋਟੋਜ਼ ਦੇਖੋ ਜਦੋਂ ਸਪੇਸ ਐਕਸਪਲੋਰੇਸ਼ਨ ਇੰਨੀ ਜ਼ਿਆਦਾ ਨਹੀਂ ਸੀਗੀ ਉਸ ਟਾਈਮ ਵੀ ਤੁਹਾਨੂੰ ਗੂਗਲ ਤੇ ਜਾਂ ਯੂਟਿਊਬ ਤੇ ਬਹੁਤ ਫੋਟੋਜ਼ ਮਿਲ ਜਾਊਗੀਆਂ ਤਾਂ ਤੁਹਾਨੂੰ ਅਰਥ ਦੇ ਜਿਹੜੀ ਆ ਸਰਫੇਸ ਦੇ ਜਾਂ ਗਲੋਬ ਜਿਹੜੀ ਆਪਾਂ ਅਰਥ ਦੇਖਦੇ ਹਾਂ ਉਹਦੇ ਦੁਆਲੇ ਤੁਹਾਨੂੰ ਬਹੁਤ ਥੋੜੇ ਜਿਹੇ ਜਿਹੜੇ ਪੁਆਇੰਟਸ ਵਰਗੀਆਂ ਜਿਹੜੀਆਂ ਚੀਜ਼ਾਂ ਦਿਖੂਗੀਆਂ ਹਨਾ, ਪਰ ਜਦੋਂ ਤੁਸੀਂ ਹੁਣ ਦੀਆਂ ਫੋਟੋਜ਼ ਦੇਖੋ ਤਾਂ ਹੁਣ ਬਹੁਤ ਸਾਰੇ ਜਿਹੜੀਆਂ ਸੈਟੇਲਾਈਟਸ ਹੈਗੀਆਂ ਨੇਸ਼ਨਸ ਹਰ ਜਿਹੜੇ ਆਲਮੋਸਟ 100 ਤੋਂ ਥੋੜੇ 100 ਦੇ ਕਰੀਬ ਨੇਸ਼ਨ ਜਿਹੜਾ ਆਪਣਾ ਸਪੇਸ ਦਾ ਕੰਮ ਕਰਦੇ ਆ ਹਨਾ, ਉਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਕੰਪਨੀਜ਼ ਹੈਗੀਆਂ ਸਪੇਸ ਟੋਕ ਜਾਂ ਜੋ ਵੀ ਹੈਗੀਆਂ ਐਮਾਜ਼ੋਨ ਹੈਗੀ ਆ, ਤੇ ਸਾਰੀਆਂ ਜਿਹੜੀਆਂ ਜਿੱਦਾਂ ਜਿੱਦਾਂ ਐਕਸਪਲੋਰੇਸ਼ਨ ਵੱਧ ਰਹੀ ਆ ਉਦਾਂ ਉਦਾਂ ਇਹਨਾਂ ਦਾ ਨੰਬਰ ਵੀ ਵੱਧ ਰਿਹਾ, ਉਦਾਂ ਉਦਾਂ ਇਹ ਜਿਹੜੇ ਆ ਡੇਂਜਰ ਵੀ ਵੱਧ ਰਹੇ ਹੈਗੇ ਆ। ਤੇ ਇਹ ਸਾਰੇ ਕੁਛ ਜਿਹੜਾ ਇਹ ਉਦੋਂ ਹੀ ਜਿਹੜਾ ਸ਼ੁਰੂ, ਕਿਉਂਕਿ ਓਬਵੀਅਸਲੀ ਜਦੋਂ ਸਟਾਰਟ ਸੀ ਅਸੀਂ ਜਿੱਦਾਂ ਅਸੀਂ ਅਰਥ ਦੇ ਉੱਤੇ ਜਦੋਂ ਅਸੀਂ ਪਲਾਸਟਿਕ ਯੂਜ਼ ਕਰਨੀ ਸ਼ੁਰੂ ਕੀਤੀ ਆ ਸਾਨੂੰ ਪਤਾ ਨਹੀਂ ਸੀਗਾ ਕਿ ਐਡਾ ਵੱਡਾ ਜਿਹੜਾ ਇਸ਼ੂ ਬਣ ਜਾਏਗਾ ਬਾਅਦ ਚ ਹਨਾ, ਸਿਮੀਲਰਲੀ ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਸ਼ੁਰੂ ਕੀਤੀ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਨਹੀਂ ਪਤਾ ਸੀ ਕਿ ਐਡਾ ਵੱਡਾ ਇਸ਼ੂ ਬਣ ਜਾਏਗਾ, ਬਟ ਹੁਣ ਇਸ ਟਾਈਮ ਅੱਜ ਤੋਂ ਮਤਲਬ ਸਪੇਸ ਐਕਸਪਲੋਰੇਸ਼ਨ ਸ਼ੁਰੂ ਹੋਣ ਤੋਂ ਕਾਫੀ ਸਾਲਾਂ ਬਾਅਦ 60-70 ਸਾਲਾਂ ਬਾਅਦ ਹੁਣ ਸਾਨੂੰ ਇਹ ਪ੍ਰੋਬਲਮਸ ਨਜ਼ਰ ਆ ਰਹੀਆਂ, ਬਟ ਹਜੇ ਵੀ ਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੁਣ ਹੁਣ ਮਤਲਬ ਸ਼ੁਰੂ ਹੋ ਗਿਆ ਹੈ ਕਿ ਹਾਂ ਇਹਨੂੰ ਜਿਹੜਾ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ।
0: ਰਾਈਟ ਰਾਈਟ, ਇੱਕ ਚੀਜ਼ ਤਾਂ ਇਹ ਜ਼ਰੂਰ ਹੈਗੀ ਹੈ, ਇੱਕ ਖੈਰ ਇੱਕ ਸਵਾਲ ਜਿਹੜਾ ਉਹ ਮੈਂ ਅਖੀਰ ਦੇ ਵਿੱਚ ਲੈਣਾ ਚਾਹੂੰਗਾ ਕਿਉਂਕਿ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਨਾ ਉਹਦੇ ਤੋਂ ਮੇਰੇ ਇਹ ਸਵਾਲ ਆਇਆ ਜਿਹੜਾ ਤੁਸੀਂ ਦੱਸਿਆ ਕਿ ਨੈਵੀਗੇਸ਼ਨ ਦੇ ਲਈ ਸੈਟੇਲਾਈਟ ਚਾਹੀਦੇ ਨੇ, ਵੈਦਰ ਚੈੱਕ ਕਰਨ ਦੇ ਲਈ ਸੈਟੇਲਾਈਟ ਚਾਹੀਦੇ ਨੇ, ਕਈ ਦੇਸ਼ ਇੱਕ ਦੂਸਰੇ ਦੇ ਉੱਤੇ ਨਿਗਰਾਨੀ ਰੱਖਦੇ ਨੇ, ਇਜ਼ਰਾਈਲ ਨੇ ਪਤਾ ਨਹੀਂ ਕਿੰਨੇ ਕੁ ਛੱਡੇ ਹੋਏ ਨੇ, ਅਮੈਰੀਕਾ ਨੇ ਕਿੰਨੇ ਕੁ ਸੈਟੇਲਾਈਟ ਛੱਡੇ ਹੋਏ ਨੇ ਰਸ਼ੀਆ ਦੀ ਨਿਗਰਾਨੀ ਕਰਨ ਦੇ ਲਈ। ਸੋ ਇਹ ਸੈਟੇਲਾਈਟਸ ਜ਼ਰੂਰੀ ਚਾਹੀਦੇ ਹੈਗੇ ਨੇ, ਬਟ ਇੱਕ ਸਵਾਲ ਜਿਹੜਾ ਆਉਂਦਾ ਹੈਗਾ ਉਹ ਇਹ ਹੈ ਕਿ ਕੀ ਆਪਾਂ ਇਹਨੂੰ ਘੱਟ ਜਾਂ ਬੰਦ ਨਹੀਂ ਕਰ ਸਕਦੇ, ਉਹ ਬਿਲਕੁਲ ਅਖੀਰ ਦੇ ਉੱਤੇ ਮੈਂ ਲੈਣਾ ਚਾਹੂੰਗਾ, ਬਟ ਉਹਦੇ ਤੋਂ ਪਹਿਲਾਂ ਇਹ ਸਵਾਲ, ਦਿਸ ਇਜ਼, ਮੈਨੂੰ ਇਹ ਪਹਿਲਾਂ ਨਹੀਂ ਸੀ ਪਤਾ, ਤੁਸੀਂ ਇਹ ਦੱਸਿਆ ਕਿ ਮੈਨੂੰ ਤਾਂ ਇਹ ਲੱਗਦਾ ਸੀਗਾ ਕਿ ਸਪੇਸ ਡੈਬਰੀਜ਼ ਦਾ ਮਤਲਬ ਜਾਂ ਪੁਲਾੜ ਦੇ ਵਿੱਚ ਜਿਹੜਾ ਕੂੜਾ ਕਰਕਟ ਆ ਉਹਦਾ ਮਤਲਬ ਇਹ ਹੈ ਕਿ ਉਹ ਉੱਥੇ ਹੀ ਰਹਿ ਜਾਂਦਾ। ਸੋ ਕੋਈ ਰੋਕੇਟ ਟੁੱਟਿਆ ਉਹਦਾ ਕੋਈ ਥਰਡ ਸਟੇਜ ਜਾਂ ਹੋਰ ਕਿਸੇ ਸਟੇਜ ਦੇ ਵਿੱਚੋਂ ਕੋਈ ਕੋਈ ਹਿੱਸਾ ਰਹਿ ਗਿਆ, ਕੋਈ ਪਰਟੀਕੁਲਰ ਰਹਿ ਗਿਆ ਤਾਂ ਉੱਥੇ ਹੀ ਰਹਿ ਜੂਗਾ। ਬਟ ਤੁਸੀਂ ਇਹ ਦੱਸਦੇ ਹੋ ਕਿ ਉਹ ਸਪੇਸ ਦੇ ਵਿੱਚ ਟਰੈਵਲ ਕਰਦੇ ਨੇ ਐਂਡ ਦੇ ਟਰੈਵਲ ਐਟ ਅ ਮਤਲਬ ਅਲਟੀਮੇਟ ਸਪੀਡ, ਜਿਹਨੂੰ ਸੋਨਿਕ ਸਪੀਡ ਕਹਿ ਲੈਂਦੇ ਹੁੰਦੇ ਆਪਾਂ, ਇਸ ਸਪੀਡ ਦੇ ਉੱਤੇ ਉਹ ਟਰੈਵਲ ਕਰਦੇ ਨੇ। ਇਹਨਾਂ ਦਾ ਸਾਈਜ਼ ਕੀ ਹੁੰਦਾ ਹੈ ਨੋਰਮਲੀ, ਕਿਸ ਕਿਸਮ ਦਾ ਸਾਈਜ਼ ਦਾ ਜਿਹੜਾ ਰਬਿਸ਼ ਹੈ ਉਹ ਸਪੇਸ 'ਚ ਰਹਿ ਜਾਂਦਾ ਅਤੇ ਕਿਸ ਕਿਸਮ ਦਾ ਕੋਈ ਥੱਲੇ ਵੀ ਡਿੱਗਦਾ, ਉਹ ਇੱਕ ਪੁੱਛਣਾ ਚਾਹੂੰਗਾ। ਪਰ ਨੋਰਮਲੀ ਰਬਿਸ਼ ਕੀ ਹੈ, ਮਤਲਬ ਹੁਣ ਆਪਾਂ ਜਿਵੇਂ ਯੈਲੋ ਬਿਨ ਰੈੱਡ ਬਿਨ ਆਪਣੇ ਘਰਾਂ ਦੇ ਵਿੱਚ ਇੱਥੇ ਹੈਗੇ ਨੇ ਨਾ, ਸਾਡੇ ਲਈ ਕਿਚਨ ਦਾ ਕਚਰਾ ਜਿਹੜਾ ਉਹ ਰੈੱਡ ਬਿਨ ਦਾ, ਰੀਸਾਈਕਲੇਬਲ ਯੈਲੋ ਬਿਨ ਦਾ, ਅਤੇ ਗਾਰਡਨ ਜਿਹੜਾ ਰਬਿਸ਼ ਹੈ ਉਹ ਗ੍ਰੀਨ ਬਿਨ ਦਾ ਹੈਗਾ। ਸਪੇਸ ਡੈਬਰੀਜ਼ ਕਿਹੜਾ, ਸਪੇਸ ਦਾ ਕਿਹਨੂੰ ਕਿਹਨੂੰ ਆਪਾਂ ਕਚਰਾ ਮੰਨ ਸਕਦੇ ਹਾਂ, ਹਰ ਇੱਕ ਚੀਜ਼ ਹੀ ਕਚਰਾ ਉੱਥੇ, ਜਿਹੜੇ ਉਲਕਾ ਪਿੰਡ ਵਗੈਰਾ ਟੁੱਟਦੇ ਹੈਗੇ ਨੇ ਉਹਨਾਂ ਦੇ ਅਲੱਗ ਅਲੱਗ ਉੱਥੇ ਟੁਕੜੇ ਰਹਿ ਜਾਂਦੇ ਹੋਗੇ, ਉਹ ਵੀ ਉਹਦਾ ਹੀ ਪਾਰਟ ਹੈਗਾ ਹੈ ਜਾਂ ਉਹ ਨਹੀਂ ਹੈਗਾ, ਮਤਲਬ ਇਹਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਸਮਝਾਇਓ।
1: ਹਾਂਜੀ ਜਦੋਂ ਤਾਂ ਜਦੋਂ ਸਪੇਸ ਜੰਕ ਦੀ ਜਾਂ ਵੇਸਟ ਦੀ ਅਸੀਂ ਗੱਲ ਕਰਦੇ ਤਾਂ ਮੋਸਟਲੀ ਵੇਸਟ ਜਿਹੜਾ ਵਰਡ ਹੀ ਉਹ ਅਸੀਂ ਉਹਨਾਂ ਚੀਜ਼ਾਂ ਲਈ ਯੂਜ਼ ਕਰਦੇ ਹਾਂ ਜਿਹੜੀ ਚੀਜ਼ ਅਸੀਂ ਯੂਜ਼ ਕਰ ਲਈਆਂ ਔਰ ਉਹ ਬਚ ਗਈਆਂ ਹਨਾ, ਜਿਹੜੀ ਮੋਸਟਲੀ ਹਿਊਮਨਸ ਨਾਲ ਅਸੀਂ ਰਿਲੇਟ ਕਰ ਦਿੰਦੇ ਹਾਂ ਇਸ ਚੀਜ਼ ਨੂੰ ਹਨਾ। ਤੇ ਜਿੱਦਾਂ ਤੁਸੀਂ ਐਸਟ੍ਰੋਇਡਸ ਦੀ ਉਲਕਾ ਪਿੰਡ ਵਗੈਰਾ ਦੀ ਗੱਲ ਕੀਤੀ ਆ, ਉਹ ਇੱਕ ਨੈਚੁਰਲ ਚੀਜ਼ ਹੈਗੀ ਆ, ਉਹਨੂੰ ਤੁਸੀਂ ਵੇਸਟ ਨੀ ਕਹਿ ਸਕਦੇ ਹੈਗੇ, ਕਿਉਂਕਿ ਉਹ ਜਦੋਂ ਅਸੀਂ ਆਪਣੇ ਪੋਡਕਾਸਟ ਕੀਤੇ ਸੀਗੇ ਅਰਥ ਤੇ ਲਾਈਫ ਸ਼ੁਰੂ ਹੁੰਦੇ ਸੀ ਉਦੋਂ ਗੱਲ ਪੂਰੀ ਕੀਤੀ ਸੀਗੀ ਕਿ ਕਿਵੇਂ ਇਹਨਾਂ ਉਲਕਾ ਪਿੰਡ ਤੋਂ ਹੀ ਜਿਹੜਾ ਅੱਜ ਲਾਈਫ ਸਰਵਾਈਵ ਕਰ ਰਹੀ ਆ ਅਰਥ ਦੇ ਉੱਤੇ, ਕਿਉਂਕਿ ਪਾਣੀ ਜਿਹੜਾ ਸਾਨੂੰ ਉਹਨਾਂ ਤੋਂ ਹੀ ਮਿਲਿਆ ਹਨਾ। ਤੋ ਅਲਟੀਮੇਟਲੀ ਜਿਹੜੀ ਆ ਉਹ ਇੱਕ ਨੇਚਰ ਦਾ ਹੀ ਪਾਰਟ ਆ, ਉਹਨੂੰ ਅਸੀਂ ਜੰਕ ਚ ਨਹੀਂ ਵੇਸਟ ਕਰਦੇ, ਬਟ ਇਹਦਾ ਮਤਲਬ ਇਹ ਨੀ ਹੈਗਾ ਕਿ ਉਹ ਹਾਰਮਫੁਲ ਨਹੀਂ ਹੈਗੇ ਸਾਡੇ ਲਈ ਹਨਾ। ਉਹ ਵੀ ਓਨੇ ਹੀ ਹਾਰਮਫੁਲ ਜਿਹੜੇ ਹੋ ਸਕਦੇ ਆ ਜਿੰਨਾ ਸਪੇਸ ਜੰਕ ਹਾਰਮਫੁਲ ਹੋ ਸਕਦਾ, ਤੇ ਜਦੋਂ ਮੈਂ ਅੱਗੇ ਆਪਾਂ ਗੱਲ ਕਰਦੇ ਹਾਂ ਜਿੱਦਾਂ ਜਿੱਦਾਂ ਪੋਡਕਾਸਟ, ਬਟ ਉਹਦੇ ਵੀ ਜਦੋਂ ਅੱਗੇ ਜਿਹੜੀ ਆ ਸੋਲਿਊਸ਼ਨ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਸਪੇਸ ਜੰਕ ਜਦੋਂ ਮੈਂ ਵੇਸਟ ਦੀ ਗੱਲ ਕਰਦੀ ਹਾਂ, ਜਿਹੜਾ ਹਿਊਮਨ ਵੇਸਟ ਜਿਹੜਾ ਅਸੀਂ ਵੇਸਟ ਜਿਹੜਾ ਸਪੇਸ ਦੇ ਵਿੱਚ ਛੱਡਿਆ ਹੈਗਾ ਆ, ਉਹਦਾ ਸਾਈਜ਼ ਵੀ, ਕਿਉਂਕਿ ਮੈਂ ਜਦੋਂ ਪਹਿਲੇ ਕਿਹਾ ਕਿ ਸਪੇਸ ਜੰਕ ਦਾ ਮਤਲਬ ਆ ਕਿ ਕੋਈ ਅਨਯੂਜ਼ਡ ਜਿਹੜੀ ਜਿਹੜੀ ਮਤਲਬ ਯੂਜ਼ ਹੋ ਚੁੱਕੀ ਸੋਰੀ ਸੈਟੇਲਾਈਟ ਜਿਹੜੀ ਹੈਗੀ ਆ, ਜਿਹਦਾ ਹੁਣ ਕੋਈ ਯੂਜ਼ ਨਹੀਂ ਹੈਗਾ, ਉਹ ਸਪੇਸ ਦੇ ਵਿੱਚ ਰਹਿ ਜਾਂਦੀ ਆ ਹਨਾ। ਜਾਂ ਫਿਰ ਜਦੋਂ ਅਸੀਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਰੋਕੇਟਸ ਦੇ ਬਾਰੇ ਮੈਂ ਡਿਸਕ੍ਰਾਈਬ ਕੀਤਾ ਸੀ ਕਿ ਉਹਨਾਂ ਦੀ ਤਿੰਨ ਸਟੇਜਸ ਜਿਹੜੀ ਤੁਸੀਂ ਕਿਹਾ ਕਿ ਤੀਜੀ ਸਟੇਜ ਦਾ ਹੋ ਸਕਦਾ ਉਹ ਇਹ ਹੁੰਦਾ, ਕਿਉਂਕਿ ਜਿਹੜੇ ਉਹਨਾਂ ਨੇ ਰੋਕੇਟਸ ਨੇ ਬਹੁਤ ਦੂਰ ਤੱਕ ਜਾਣਾ ਹੁੰਦਾ ਹਨਾ, ਤੋ ਇਹਨਾਂ ਨੂੰ ਫਿਊਲ ਵੀ ਚਾਹੀਦਾ ਹੁੰਦਾ ਜ਼ਿਆਦਾ। ਸੋ ਅੱਜ ਕੱਲ੍ਹ ਜਿਹੜੇ ਰੋਕੇਟ ਆਉਂਦੇ ਆ ਉਹ ਇੱਦਾਂ ਆਉਂਦੇ ਆ, ਜੇ ਤੁਸੀਂ ਕਦੇ ਲਾਈਵ ਦੇਖੋ ਇਹਨਾਂ ਦੀ ਜਦੋਂ ਇਹ ਭੇਜਦੇ ਆ ਰੋਕੇਟ, ਤਾਂ ਪ੍ਰੋਪਰ ਦੱਸਦੇ ਆ ਸਾਇੰਟਿਸਟ ਕਿ ਅੱਛਾ ਪਹਿਲੀ ਸਟੇਜ ਅਲੱਗ ਹੋ ਗਈ ਆ, ਦੂਜੀ ਅਲੱਗ ਹੋ ਗਈ ਆ, ਹੁਣ ਤੀਜੀ ਰਹਿ ਗਈ ਆ। ਸੋ ਤੀਜੀ ਸਟੇਜ ਦੇ ਵਿੱਚ ਮਤਲਬ ਜਿੱਦਾਂ ਜਿੱਦਾਂ ਫਿਊਲ ਕੁਛ ਕੁਛ ਪਾਰਟਸ ਦੇ ਵਿੱਚ ਪ੍ਰੈਜੈਂਟ ਹੁੰਦਾ, ਇੱਦਾਂ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਹੁੰਦਾ ਹਨਾ। ਤੇ ਜਿੰਨਾ ਫਿਊਲ ਜਿਹੜਾ ਉਹਨਾਂ ਨੂੰ ਉੱਪਰ ਚੜ੍ਹਨ ਲਈ ਚਾਹੀਦਾ, ਉਸ ਤੋਂ ਬਾਅਦ ਉਹ ਕੈਨ ਖਾਲੀ ਹੋ ਜਾਂਦਾ ਤੁਸੀਂ ਕਹਿ ਸਕਦੇ ਆ, ਤਾਂ ਉਹ ਜਿਹੜਾ ਪਾਰਟ ਹੈ ਉਹ ਭੇਜ ਦਿੰਦੇ ਮਤਲਬ ਨਿਕਲ ਜਾਂਦਾ ਉਸ ਰੋਕੇਟ ਤੋਂ, ਤੇ ਦੂਜਾ ਪਾਰਟ ਅਲੱਗ ਹੋ ਜਾਂਦਾ ਆ। ਫਿਰ ਤੀਜਾ ਹਨਾ, ਉਹ ਸਿਰਫ ਇਸ ਲਈ ਕਿਉਂਕਿ ਵੇਟ ਘੱਟ ਹੋ ਜਾਵੇ ਤਾਂ ਕਿ ਫਿਊਲ ਅੱਗੇ ਜਿਹੜਾ ਘੱਟ ਲੱਗੇ। ਸੋ ਉਹ ਜਿਹੜੇ ਹਿੱਸੇ ਜਿਹੜੇ ਬਚ ਜਾਂਦੇ ਆ ਰੋਕੇਟ ਦੇ, ਦੂਜਾ ਤੀਜਾ ਹਿੱਸਾ ਅਲੱਗ ਹੋ ਕੇ ਵਾਪਸ ਜਿਹੜਾ ਆ ਜਾਂਦਾ ਸਪੇਸ ਦੇ ਵਿੱਚ ਰਹਿ ਜਾਂਦਾ ਜਾਂ ਵਾਪਸ ਵੀ ਆ ਜਾਂਦਾ ਅਰਥ ਦੇ ਉੱਤੇ, ਉਹ ਇੱਕ ਸਾਈਜ਼ ਹੋ ਗਿਆ। ਸੋ ਬਹੁਤ ਵੱਡਾ ਸਾਈਜ਼ ਹੋ ਸਕਦਾ ਹਨਾ, ਇੱਕ ਮਤਲਬ ਬਿਲਡਿੰਗ ਦੇ ਬਰਾਬਰ ਦਾ ਸਾਈਜ਼ ਹੋ ਸਕਦਾ ਆ, ਜਾਂ ਉਸ ਤੋਂ ਬਾਅਦ ਜਿਹੜੀ ਆ ਹੁਣ ਜਿਹੜੇ ਮੰਨ ਲਓ ਦੋ ਡਿਫਰੈਂਟ ਰੋਕੇਟਸ ਤੋਂ ਜਿਹੜੇ ਆ ਦੋ ਡਿਫਰੈਂਟ ਜਿਹੜੇ ਪਾਰਟ ਜਿਹੜੇ ਅਲੱਗ ਹੋ ਕੇ ਸਪੇਸ ਦੇ ਵਿੱਚ ਘੁੰਮ ਰਹੇ ਹੈਗੇ ਹਨਾ, ਹੁਣ ਬਾਏ ਸਮ ਪੁਆਇੰਟ ਲਾਈਕ ਐਟ ਸਮ ਪੁਆਇੰਟ ਕੀ ਹੋ ਸਕਦਾ ਕਿ ਉਹ ਦੋਨੇ ਆਪਸ ਚ ਟਕਰਾ ਸਕਦੇ ਆ ਹਨਾ। ਸੋ ਜਦੋਂ ਆਪਸ ਚ ਟਕਰਾਓਗੇ ਤਾਂ ਉਹ ਛੋਟੇ ਪੀਸਿਸ ਦੇ ਵਿੱਚ ਜਿਹੜੇ ਕਨਵਰਟ ਹੋਰੂਗੇ, ਇਹਨੂੰ ਅਸੀਂ ਮਤਲਬ ਸਾਇੰਟਿਸਟ ਜਿਹੜੇ ਐਸਟ੍ਰੋਨੋਮਿਸਟ ਹੈਗੇ ਆ, ਇਹ ਨੈਸਲਰ ਸਿੰਡਰੋਮ ਇੱਕ ਅਸੀਂ ਜਿਹੜਾ ਇਹਨੂੰ ਨਾਮ ਦਿੰਦੇ ਹਾਂ। ਨੈਸਲਰ ਸਿੰਡਰੋਮ ਇੱਕ ਬੰਦਾ ਸੀ, ਸਾਇੰਟਿਸਟ ਸੀ ਨੈਸਲਰ ਨਾਸਾ ਦਾ, ਜਿਹਨੇ ਇਹ ਜਿਹੜੀ ਆ ਚੀਜ਼ ਜਿਹੜੀ ਕਹੀ ਸੀ। ਉਹਨਾਂ ਨੇ ਇਹਦਾ ਮਤਲਬ ਇਹ ਸੀਗਾ ਕਿ ਜਦੋਂ ਜਿੱਦਾਂ ਜਿੱਦਾਂ ਸਪੇਸ ਦੇ ਵਿੱਚ ਵੇਸਟ ਦਾ ਨੰਬਰ ਜਿਹੜਾ ਜਾਂ ਅਮਾਉਂਟ ਵੱਧਦਾ ਜਾਏਗਾ, ਉਨੀ ਉਨੀ ਜਿਹੜੀ ਉਹਨਾਂ ਦਾ ਆਪਸ ਦੇ ਵਿੱਚ ਟਕਰਾਓ ਦੀ ਜਿਹੜੀ ਆ ਕੰਡੀਸ਼ਨ ਵੀ ਵੱਧਦੀਆਂ ਜਾਊਗੀਆਂ ਹਨਾ। ਇਸ ਲਈ ਹੁਣ ਸਾਡੇ ਕੋਲ ਇਹ ਜਿਹੜਾ ਪ੍ਰੋਬਲਮ ਹੈਗੀ ਇਸ ਟਾਈਮ, ਕਿਉਂਕਿ ਜਿੰਨੇ ਜ਼ਿਆਦਾ ਜਿੰਨਾ ਇੱਕ ਦੂਜੇ ਦੇ ਵਿੱਚ ਉਹ ਵੱਜੀ

0: ਜਿਹੜਾ ਹੋ ਜਾਂਦਾ, ਜਿਵੇਂ ਤੁਸੀਂ ਕਿਹਾ ਸਰ ਕਿ ਇੱਕ ਮਿਲੀਮੀਟਰ ਸੋਰੀ ਇੱਕ ਸੈਂਟੀਮੀਟਰ ਤੋਂ ਵੀ ਘੱਟ ਸਾਈਜ਼ ਦੇ ਜਿਹੜੇ ਇਹ ਹਿੱਸੇ ਹੋ ਜਾਂਦੇ ਆ। ਹੁਣ ਇਹ ਜਿਹੜੇ ਹਿੱਸੇ ਸਾਨੂੰ ਲੱਗੇਗਾ ਇਹ ਕਿ ਜਿਹੜੇ ਸੈਟੇਲਾਈਟ ਦੇ ਵੱਡੇ ਵੱਡੇ ਹਿੱਸੇ ਆ ਉਹ ਜ਼ਿਆਦਾ ਸਾਡੇ ਲਈ ਜਿਹੜੇ ਆ ਔਖੇ ਮਤਲਬ ਜਿਹੜੇ ਹਾਰਮਫੁਲ ਹੈਗੇ, ਹਾਰਮਫੁਲ ਇਹ ਦੋਨੇ ਹੈਗੇ ਆ, ਛੋਟੇ ਪੀਸ ਆ ਕਿਉਂਕਿ ਮੈਂ ਕਿਹਾ ਕਿ ਬਹੁਤ ਜ਼ਿਆਦਾ ਸਪੀਡ ਦੇ ਨਾਲ ਹੀ ਚੱਲਦੇ ਆ ਹਨਾ। ਹੁਣ ਇਹ ਜਿਹੜਾ ਇੱਕ ਸੈਂਟੀਮੀਟਰ ਛੋਟਾ ਹਿੱਸਾ ਵੀ ਅਗਰ ਕਿਸੇ ਸੈਟੇਲਾਈਟ ਦੇ ਵਿੱਚ ਲੱਗ ਜਾਂਦਾ ਤੇ ਉਹ ਸੈਟੇਲਾਈਟ ਨੂੰ ਖਰਾਬ ਕਰ ਸਕਦਾ, ਉਹਦਾ ਫੰਕਸ਼ਨ ਖਰਾਬ ਕਰ ਸਕਦਾ ਹਨਾ। ਤੇ ਦੂਜੀ ਗੱਲ ਆ ਇਹਨਾਂ, ਕਿਉਂਕਿ ਜਦੋਂ ਛੋਟੇ ਛੋਟੇ ਪੀਸਿਸ ਹੋ ਜਾਂਦੇ ਆ, ਕਿਉਂਕਿ ਜਦੋਂ ਅਸੀਂ ਪਲਾਸਟਿਕ ਦੀ ਗੱਲ ਕਰਦੇ ਹਾਂ, ਸਾਨੂੰ ਜਦੋਂ ਅਸੀਂ ਪੋਲਿਊਸ਼ਨ ਪਲਾਸਟਿਕ ਪੋਲਿਊਸ਼ਨ ਦੇ ਵੀ ਪੋਡਕਾਸਟ ਚ ਗੱਲ ਕੀਤੀ ਸੀ ਕਿ ਓਸ਼ੀਅਨ ਚ ਮੋਸਟਲੀ ਇਹ ਜਾਂਦਾ ਹਨਾ। ਓਸ਼ੀਅਨ ਚ ਜਾਣ ਇੱਕ ਵਾਰ ਓਸ਼ੀਅਨ ਦੇ ਇੰਨੀ ਡੈਪਥ ਦੇ ਉੱਤੇ ਚਲੇ ਗਿਆ ਤਾਂ ਉਸ ਤੋਂ ਬਾਅਦ ਇਹਨੂੰ ਉੱਥੋਂ ਕੱਢਣਾ ਬਹੁਤ ਮੁਸ਼ਕਿਲ ਆ ਹਨਾ। ਇਸੇ ਤਰ੍ਹਾਂ ਜਿਹੜੇ ਛੋਟੇ ਛੋਟੇ ਸਪੇਸ ਜੰਕ ਜਿਹੜੇ ਪੀਸਿਸ ਹੈਗੇ ਆ, ਜਦੋਂ ਕਿਉਂਕਿ ਛੋਟੇ ਬਹੁਤ ਹੁੰਦੇ ਆ ਤਾਂ ਇਹਨਾਂ ਨੂੰ ਫਿਰ ਸਪੇਸ ਦੇ ਵਿੱਚੋਂ ਕੱਢਣਾ ਬਹੁਤ ਔਖਾ ਹੋ ਜਾਂਦਾ, ਤੇ ਦੂਜਾ ਕਿਉਂਕਿ ਇਹਨਾਂ ਦਾ ਸਾਈਜ਼ ਬਹੁਤ ਛੋਟਾ ਹੁੰਦਾ ਤੇ ਇਸ ਲਈ ਇਹ ਜਿਹੜਾ ਇਹਨਾਂ ਦੇ ਚਾਂਸਿਸ ਜ਼ਿਆਦਾ ਹੁੰਦੇ ਆ ਦੂਸਰੇ ਜਿਹੜੇ ਆ ਸੈਟੇਲਾਈਟਸ ਨੂੰ ਜਾਂ ਈਵਨ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਹੋਰ ਸਪੇਸ ਸਟੇਸ਼ਨ ਆ ਉਹਨਾਂ ਨੂੰ ਵੀ ਅਟੈਕ ਕਰਨ ਦੇ ਹਨਾ। ਤੇ ਇਸ ਲਈ ਜਿਹੜੇ ਇਹਦਾ ਸਾਈਜ਼ ਅਲੱਗ ਅਲੱਗ ਹੋ ਸਕਦਾ ਡਿਪੈਂਡਿੰਗ ਔਨ ਕਿੰਨੀ ਮਤਲਬ ਕਿਹੜੀ ਤਰ੍ਹਾਂ ਦਾ ਪਾਰਟ ਹੈਗਾ ਆ ਹਨਾ ਕਿਸੇ ਚੀਜ਼ ਦਾ। ਸਰ ਹਰ ਸਾਈਜ਼ ਹੋ ਸਕਦਾ, ਇੱਕ ਬਿਲਡਿੰਗ ਤੋਂ ਲੈ ਕੇ ਇੱਕ ਬਾਲ, ਛੋਟੀ ਬਾਲ ਦੇ ਸਾਈਜ਼ ਹੀ, ਜਾਂ ਜਿਹੜੇ ਉਹ ਛੋਟੇ ਹੁੰਦੇ ਸੀ ਉਹ ਖੇਲਦੇ ਹੁੰਦੇ ਸੀ,
1: ਛੋਟੇ ਛੋਟੇ ਸਾਈਜ਼ ਤੋਂ ਮੈਨੂੰ ਯਾਦ ਆਇਆ ਉਹਦੇ ਬਾਰੇ ਵੀ ਦੱਸਿਓ, ਉਹ ਜਿਹੜਾ ਨਾ ਸਪੇਸ ਦੇ ਵਿੱਚ ਆ, ਪਿੱਛੇ ਜੇ ਐਮਾਜ਼ਨ ਨੇ ਕਿਹਾ ਸੀਗਾ ਕਿ ਉਹ ਇੱਕ ਕੋਈ ਆਪਣਾ ਆਪਰੇਸ਼ਨ ਕੁਪੀਅਰ ਸ਼ਾਇਦ ਸ਼ੁਰੂ ਕਰਨ ਜਾ ਰਹੇ ਨੇ, 3000 ਤੋਂ ਜ਼ਿਆਦਾ ਉਹਨਾਂ ਨੇ ਛੋਟੇ ਛੋਟੇ ਸੈਟੇਲਾਈਟ ਛੱਡਣੇ ਨੇ। ਅਤੇ ਇਨਫੈਕਟ ਸਟਾਰਲਿੰਕ ਦਾ ਵੀ ਇਹੀ ਕੰਸੈਪਟ ਹੈਗਾ। ਹੁਣ ਸਟਾਰਲਿੰਕ ਜਿਹੜਾ ਐਲਨ ਮਸਕ ਵਾਲਾ ਹੈਗੇ ਨੇ ਅਤੇ ਉਹ ਇੰਟਰਨੈਟ ਦਿੰਦੇ ਨੇ, ਉਹ ਇੰਟਰਨੈਟ ਲਈ ਉਹਨਾਂ ਨੇ ਤਾਰਾਂ ਨਾ ਵਿਛਾ ਕੇ ਸਪੇਸ ਦੇ ਵਿੱਚ ਸੈਟੇਲਾਈਟ ਛੱਡਦੇ ਨੇ ਛੋਟੇ ਛੋਟੇ। ਇਨਫੈਕਟ ਉਹ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ, ਕਈ ਹਜ਼ਾਰ ਹੈਗੇ ਨੇ। ਸੋ ਇਹ ਇਹੀ ਤਰੀਕਾ ਚੱਲਦਾ ਉੱਥੇ ਅੱਜ ਕੱਲ ਆਹ ਛੋਟੇ ਛੋਟੇ ਸੈਟੇਲਾਈਟਸ ਨੂੰ ਆਪਸ ਦੇ ਵਿੱਚ ਜੋੜ ਕੇ ਛੱਡਣ ਦਾ।
0: ਹਾਂਜੀ, ਇਹ ਮਤਲਬ ਇਹ ਸਾਰਾ ਕੁਝ ਕਿਉਂਕਿ ਡਿਫਰੈਂਟ ਡਿਫਰੈਂਟ ਪਰਪਸ ਸਰਵ ਕਰਦੇ ਆ ਹਨਾ, ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ
1: ਕੀ ਕਹਿੰਦੇ ਆ ਇਹਨਾਂ ਨੂੰ,
0: ਸੈਟੇਲਾਈਟ ਕਰ ਦਿੰਦੇ,
1: ਕੰਸਟੈਲੀਏਸ਼ਨ
0: ਮੈਗਾ ਕੰਸਟੈਲੀਏਸ਼ਨਸ ਅਸੀਂ ਕਹਿ ਦਿੰਦੇ ਆ। ਇਹਦਾ ਮਤਲਬ ਇਹ ਹੈ ਕਿ ਜਦੋਂ ਜਿੱਦਾਂ ਜਿਹੜੀ ਸਟਾਰਸ, ਬਹੁਤ ਸਾਰੇ ਸਟਾਰਸ ਹੈਗੇ, ਉਹਨਾਂ ਦੇ ਜਿਹੜੇ ਗਰੁੱਪ ਨੂੰ ਵੀ ਅਸੀਂ ਕੰਸਟੈਲੀਏਸ਼ਨ ਕਹਿੰਦੇ। ਕੰਸਟੈਲੀਏਸ਼ਨ ਮਤਲਬ ਇੱਕ ਤਰ੍ਹਾਂ ਦਾ ਗਰੁੱਪ ਹਨਾ। ਤੇ ਜਦੋਂ ਮਿਜ਼ਾਈਲ ਜਿਹੜੀ ਤੁਸੀਂ ਸੋਰੀ ਸੈਟੇਲਾਈਟਸ ਕਹਿੰਦੇ ਆਪਾਂ, ਛੋਟੀ ਛੋਟੀ ਸੈਟੇਲਾਈਟਸ ਉਹ ਛੱਡਦੇ ਹੈਗੇ ਆ, ਤਾਂ ਉਹ ਅਲੱਗ ਤਰ੍ਹਾਂ ਜਾਂਦੇ। ਤੇ ਮੈਗਾ ਕੰਸਟੈਲੀਏਸ਼ਨ ਅਸੀਂ ਕਹਿੰਦੇ ਕਿ ਜਿੰਨਾ ਵੀ, ਅੱਛਾ ਜਦੋਂ ਸਾਈਜ਼ ਦੀ ਮੈਂ ਗੱਲ ਕੀਤੀ, ਜਦੋਂ ਅਸੀਂ ਨੰਬਰ ਦੀ ਗੱਲ ਕਰਦੇ, ਜਿਹੜੇ ਵੱਡੇ ਸਾਈਜ਼ ਦੇ ਜਿਹੜੇ ਸਪੇਸ ਜੰਕ ਇਸ ਟਾਈਮ ਦੇ ਉੱਤੇ ਸਪੇਸ ਦੇ ਵਿੱਚ ਪ੍ਰੈਜੈਂਟ ਹੈਗਾ, ਉਹ ਜਿਹੜਾ ਆ 30,000 ਦੇ ਕਰੀਬ ਜਿਹੜਾ ਉਹਦਾ ਨੰਬਰ ਹੈਗਾ ਹਨਾ। ਉਸ ਤੋਂ ਇਲਾਵਾ ਜਿਹੜੇ ਛੋਟੇ ਛੋਟੇ ਉਹ ਤਾਂ ਹਜ਼ਾਰਾਂ ਕਰੋੜਾਂ ਜਿਹੜੇ ਮਿਲੀਅਨਸ ਦੇ ਵਿੱਚ ਜਿਹੜੇ ਉਹਨਾਂ ਦੇ ਨੰਬਰ ਇਸ ਟਾਈਮ ਦੇ ਉੱਤੇ ਜਿਹੜੇ ਆ ਸਪੇਸ ਦੇ ਵਿੱਚ ਹੈਗੇ ਆ। ਸੋ ਇਹ ਸਾਰੇ ਜਦੋਂ ਇਕੱਠੇ, ਜਦੋਂ ਅਸੀਂ ਕਿਊਮੂਲੇਟਿਵ ਇੰਪੈਕਟ ਕਹਿ ਸਕਦੇ ਹਾਂ, ਇਕੱਠਾ ਜਿਹਨਾਂ ਦਾ ਇੰਪੈਕਟ ਆ, ਜਾਂ ਇਕੱਠਾ ਜਿਹੜਾ ਗਰੁੱਪਾਂ ਨੂੰ ਅਸੀਂ ਮੈਗਾ ਕੰਸਟੈਲੀਏਸ਼ਨ ਜਿਹੜਾ ਕਰ ਦਿੰਦੇ ਆ। ਔਰ ਕਈ ਵਾਰ ਸਾਇੰਟਿਸਟ ਨੂੰ ਭੁਲੇਖਾ ਵੀ ਪਾ ਦਿੰਦਾ, ਜਿਹੜੀ ਇੱਕ ਵਾਰ ਆਈ ਥਿੰਕ 2018 ਦੇ ਵਿੱਚ ਐਲਨ ਮਸਕ ਨੇ ਆਪਣੀ ਇੱਕ ਕਾਰ ਜਿਹੜੀ ਆ ਉਹ ਸਪੇਸ ਦੇ ਵਿੱਚ ਭੇਜੀ ਸੀ ਹਨਾ, ਟੈਸਲਾ ਕਰਕੇ। ਤੇ ਉਹ ਵਾਲੀ ਕਾਰ ਜਿਹੜੀ ਆ, ਪਹਿਲਾਂ ਇੱਕ ਸਾਇੰਟਿਸਟ ਸੀਗੇ ਜਿਹੜੇ ਕੰਮ ਕਰ ਰਹੇ ਸੀਗੇ, ਉਹਨਾਂ ਨੂੰ ਮਤਲਬ ਜਿਹੜੇ ਉਹਦੀ ਜਦੋਂ ਡਿਸਕਾਰਡ ਹੋਈ ਉਹ ਸਪੇਸ ਦੇ ਵਿੱਚ ਘੁੰਮ ਰਹੀ ਸੀਗੀ, ਤਾਂ ਕਿਸੇ ਸਾਇੰਟਿਸਟ ਨੂੰ ਇਹ ਲੱਗਿਆ ਕਿ ਉਹਨਾਂ ਨੂੰ ਕੋਈ ਨਵਾਂ ਪਲੈਨਟ ਲੱਭ ਗਿਆ। ਪਰ ਚਲੋ ਉਸ ਤੋਂ ਬਾਅਦ ਜਦੋਂ ਜ਼ਿਆਦਾ ਉਹਨਾਂ ਨੇ ਐਨਾਲਾਈਜ਼ ਕੀਤਾ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਨਹੀਂ, ਇਹ ਵੇਸਟ ਜਿਹੜਾ ਇੱਕ ਮਟੀਰੀਅਲ ਹੈਗਾ। ਸੋ ਇਸ ਤਰ੍ਹਾਂ ਇਹ ਥੋੜੇ ਕਈ ਵਾਰ ਜਿਹੜੀ ਆ ਐਕਸਪਲੋਰੇਸ਼ਨ ਦੇ ਵਿੱਚ ਵੀ ਜਿਹੜਾ ਇੱਕ ਨੁਕਸਾਨ ਕਰਦਾ ਹੈਗਾ ਕਿ ਸਾਨੂੰ, ਅਸੀਂ ਗਲਤ ਆਈਡੈਂਟੀਫਾਈ ਵੀ ਕਰ ਸਕਦੇ ਹਾਂ ਇਹਨੂੰ, ਬਟ
1: ਬਹੁਤ ਵੱਡੀ ਜ਼ਿੰਮੇਵਾਰੀ ਸਾਡੀ ਹੈਗੀ ਹੈ। ਬਟ ਉਹ ਕਹਿੰਦੇ ਆ ਕਿ ਜਿਵੇਂ ਇੱਕ ਸਕੂਟਰੀ ਦੀ ਐਡ ਆਈ ਸੀਗੀ, ਵਾਈ ਸ਼ੁਡ ਬੋਇਜ਼ ਹੈਵ ਆਲ ਦੀ ਫਨ, ਤੇ ਉਹ ਵਾਈ ਸ਼ੁਡ ਪੀਪਲ ਕੇਅਰ, ਮਤਲਬ ਵੀ ਸਿਰਫ ਲੋਕਾਂ ਨੂੰ ਹੀ, ਜਿਹੜੇ ਧਰਤੀ ਦੇ ਉੱਤੇ ਇਨਸਾਨ ਰਹਿ ਰਹੇ ਨੇ ਉਹਨਾਂ ਨੂੰ ਹੀ ਕਿਉਂ ਇਹਦੀ। ਵੈਸੇ ਵੀ ਆਪਾਂ ਇਹ ਕਹਿ ਦਿੰਦੇ ਨਾ ਕਿ 70% ਤਾਂ ਧਰਤੀ ਦਾ ਹਿੱਸਾ ਸਮੁੰਦਰ, ਯਾਨੀ ਇੱਥੇ ਜ਼ਮੀਨ ਘੱਟ ਹੈਗੀ ਹੈ, 70% ਤੋਂ ਜ਼ਿਆਦਾ ਤਾਂ ਸਮੁੰਦਰ ਹੈ। ਸੋ ਜੇ ਮਾੜਾ ਮੋਟਾ ਕੋਈ ਡਿੱਗਿਆ ਵੀ, ਜਿਵੇਂ ਆਹ ਵੈਸਟਰਨ ਆਸਟ੍ਰੇਲੀਆ 'ਚ ਡਿੱਗਿਆ ਸੀ, ਸਮੁੰਦਰ 'ਚ ਆ ਕੇ ਡਿੱਗੂਗਾ। ਸੋ ਧਰਤੀ ਦੇ ਲਈ ਹੋਣੀ ਚਾਹੀਦੀ ਹੈ ਇਹ ਪ੍ਰੋਬਲਮ ਵਾਕਈ, ਕਿਉਂਕਿ ਇਹ ਤਾਂ ਸਪੇਸ ਦੇ ਵਿੱਚ ਹੈ।
0: ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਵੈਸੇ ਇਹਦਾ ਰੀਜ਼ਨ ਇੱਦਾਂ ਹੀ ਜਿੱਦਾਂ ਤੁਸੀਂ ਕਿਹਾ ਕਿਉਂਕਿ ਇਹ ਸਾਡਾ ਵੇਸਟ ਆ ਅਸੀਂ ਉੱਥੇ ਜਨਰੇਟ ਕੀਤਾ ਤਾਂ ਸਭ ਤੋਂ ਵੱਡੀ ਤਾਂ ਪਹਿਲਾਂ ਇਹੀ ਇਸ਼ੂ ਆ ਨਾ ਸਾਡੀ ਰਿਸਪੋਂਸੀਬਿਲਿਟੀ ਇਹਨੂੰ ਕਲੀਅਰ ਕਰਨ ਦੀ ਤੇ ਦੂਜੀ ਗੱਲ ਆ ਜਦੋਂ ਅਸੀਂ ਓਸ਼ਨ ਦੀ ਗੱਲ ਕਰਦੇ ਹਾਂ ਸਾਨੂੰ ਪਤਾ ਹੈ ਕਿ ਜਿਹੜੀਆਂ ਮੋਸਟਲੀ ਇਹ ਜਿਹੜੀਆਂ ਚੀਜ਼ਾਂ ਬੈਕ ਚ ਆਉਂਦੀਆਂ ਆ ਪਹਿਲਾਂ ਤਾਂ ਕਾਫੀ ਸਾਰੀਆਂ ਤਾਂ ਅਗਰ ਅਰਥ ਦੇ ਐਟਮੋਸਫੇਅਰ ਦੇ

0: ਆ ਜਾਂਦੀਆਂ ਤਾਂ ਉੱਥੇ ਹੀ ਬਰਨ ਹੋ ਜਾਂਦੀਆਂ ਕਿਉਂਕਿ ਉੱਥੇ ਕਿਉਂਕਿ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਆ ਫਿਰ ਤਾਂ ਗੈਸ ਮੋਲੀਕਿਊਲਸ ਨਾਲ ਜਦੋਂ ਇਹ ਵੱਜਦੀ ਆ ਮਤਲਬ ਗੈਸ ਮੋਲੀਕਿਊਲ ਮੂਵ ਨਹੀਂ ਕਰ ਪਾਉਂਦੇ ਇੰਨੀ ਜ਼ਿਆਦਾ ਇਹਨਾਂ ਦੀ ਸਪੀਡ ਹੁੰਦੀ ਆ ਉਸ ਟਾਈਮ ਤੇ ਤਾਂ ਉਹਦੇ ਨਾਲ ਹੀਟ ਬਹੁਤ ਜਨਰੇਟ ਹੁੰਦੀ ਆ ਤਾਂ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਇਹ ਬਰਨ ਹੋ ਜਾਂਦੀਆਂ ਕਈ ਵਾਰ ਇੱਦਾਂ ਦੇ ਕੇਸਿਸ ਸਾਹਮਣੇ ਵੀ ਆਏ ਹੈਗੇ ਆ ਕਿ ਜਿਹੜੀਆਂ ਕੇਨੀਆ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਦਿਖੇ ਹੈਗੇ ਆ ਹਨਾ ਇੱਦਾਂ ਪਾਰਟਸ ਜਿਹੜੇ ਅਰਥ ਤੇ ਡਿੱਗਿਓ ਤੇ ਦੂਜਾ ਜਿਹੜਾ ਮੋਸਟਲੀ ਜਦੋਂ ਅਸੀਂ ਗੱਲ ਕਰਦੇ ਤੇ ਓਸ਼ੀਅਨ ਦੇ ਵਿੱਚ ਜਾਂਦੀ ਆ ਕਿਉਂਕਿ ਜਿੱਦਾਂ ਤੁਸੀਂ ਕਿਹਾ ਹੀ ਆ ਕਿ 70% ਸਾਡਾ ਜਿਹੜਾ ਅਰਥ ਕਵਰ ਹੈਗੀ ਆ ਓਸ਼ੀਅਨ ਦੇ ਨਾਲ ਤੇ ਓਸ਼ੀਅਨ ਦੇ ਵਿੱਚ ਜਦੋਂ ਇਹ ਜਾਂਦੀ ਹੈਗੀ ਆ ਤੇ ਮਤਲਬ ਜਿਹੜੇ ਹਿਊਮਨ ਪਾਪੂਲੇਟਡ ਏਰੀਆ ਉਹਨਾਂ ਦੇ ਵਿੱਚ ਬਹੁਤ ਘੱਟ ਚਾਂਸਿਸ ਹੁੰਦੇ ਆ ਇਹਦੇ ਡਿੱਗਣ ਦੇ ਹਨਾ ਤੇ ਇਸੇ ਲਈ ਸਾਨੂੰ ਲੱਗਦਾ ਆ ਕਿ ਸਾਡਾ ਤਾਂ ਫਿਰ ਸਾਡੇ ਲਈ ਤਾਂ ਕੁਛ ਨੀ ਮਤਲਬ ਹਿਊਮਨਸ ਨੂੰ ਤਾਂ ਇੰਨਾ ਨੁਕਸਾਨ ਨਹੀਂ ਹੋ ਰਿਹਾ ਕਿ ਕਿਤੇ ਹਜ਼ਾਰਾਂ ਚੋਂ ਜਾ ਕੇ ਇੱਕ ਚਾਂਸ ਹੋ ਸਕਦਾ ਮਿਲੀਅਨਸ ਚੋਂ ਜਾ ਕੇ ਕਿ ਜਿਹੜਾ ਇਹ ਸਾਡੀ ਪਾਪੂਲੇਟਡ ਏਰੀਆ ਦੇ ਵਿੱਚ ਲੱਗੇ ਹਨਾ ਬਟ ਹੁਣ ਅਗਰ ਕੋਈ ਚੀਜ਼ ਜਿਹੜੀ ਆ ਹਿਊਮਨ ਪਾਪੂਲੇਟਡ ਏਰੀਆ ਦੇ ਵਿੱਚ ਨਹੀਂ ਡਿੱਗ ਰਹੀ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇਨਵਾਇਰਮੈਂਟ ਦੇ ਲਈ ਡੇਂਜਰਸ ਨਹੀਂ ਹੈਗੀ ਕਿਉਂਕਿ ਇਨਵਾਇਰਮੈਂਟ ਦਾ ਮਤਲਬ ਹਿਊਮਨਸ ਨਹੀਂ ਹੈਗਾ ਇਨਵਾਇਰਮੈਂਟ ਦਾ ਮਤਲਬ ਐਵਰੀਥਿੰਗ ਆ ਹਨਾ ਔਰ ਜਦੋਂ ਅਸੀਂ ਓਸ਼ੀਅਨ ਦੀ ਗੱਲ ਕਰਦੇ ਹਾਂ ਤੇ ਜਦੋਂ ਪਲਾਸਟਿਕ ਦੀ ਵੀ ਅਗਰ ਪਲਾਸਟਿਕ ਦੀ ਵੀ ਗੱਲ ਕਰੀਏ ਜਦੋਂ ਪੋਲਿਊਸ਼ਨ ਅਸੀਂ ਅੱਜ ਅਰਥ ਦੇ ਉੱਤੇ ਜਿਹਦੇ ਲਈ ਅਸੀਂ ਜਿਹੜੇ ਇੰਨੇ ਕੰਸਰਨਡ ਹੈਗੇ ਆ ਪਲਾਸਟਿਕ ਪੋਲਿਊਸ਼ਨ ਹੋ ਗਿਆ ਜਾਂ ਇੰਡਸਟਰੀਅਲ ਪੋਲਿਊਸ਼ਨ ਹੋ ਗਿਆ ਹਨਾ ਜਾਂ ਵੇਸਟ ਜਿਹੜਾ ਸਾਡਾ ਓਸ਼ੀਅਨ ਦੇ ਵਿੱਚ ਜਾ ਰਿਹਾ ਉਹਦੇ ਲਈ ਅਸੀਂ ਇੰਨੇ ਕੰਸਰਨਡ ਹੈਗੇ ਆ ਉਹ ਵੀ ਤਾਂ ਵੇਸਟ ਦੇ ਵਿੱਚ ਸੋਰੀ ਓਸ਼ੀਅਨ ਦੇ ਵਿੱਚ ਹੀ ਜਾ ਰਿਹਾ ਫਿਰ ਸਾਨੂੰ ਉਹਦੇ ਲਈ ਵੀ ਕੰਸਰਨ ਨਹੀਂ ਹੋਣਾ ਚਾਹੀਦਾ ਓਸ਼ੀਅਨ ਕਿਉਂਕਿ 70% ਜਿਹੜਾ ਹਿੱਸਾ ਓਸ਼ੀਅਨ ਦੇ ਵਿੱਚ ਓਸ਼ੀਅਨ ਕਵਰ ਕਰਦਾ ਹੈ ਤਾਂ ਉਹਦਾ ਮਤਲਬ ਇਹ ਹੈ ਕਿ ਉੱਥੇ ਪਲਾਂਟਸ ਔਰ ਐਨੀਮਲਸ ਵੀ ਉਨੇ ਹੀ ਜ਼ਿਆਦਾ ਹੈਗੇ ਆ ਹਨਾ ਇੰਨੀ ਪਾਪੂਲੇਸ਼ਨ ਅਰਥ ਦੇ ਉੱਤੇ ਜਿਹੜੀ ਆ ਸਪੀਸੀਜ਼ ਇੰਨੀਆਂ ਨਹੀਂ ਹੈਗੀਆਂ ਜਿੰਨੀਆਂ ਓਸ਼ੀਅਨ ਦੇ ਵਿੱਚ ਹੈਗੀਆਂ ਸੋ ਉਹ ਜਿਹੜੀਆਂ ਕਿਉਂਕਿ ਓਸ਼ੀਅਨ ਦਾ ਵੀ ਇੱਕ ਆਪਣਾ ਈਕੋ ਸਿਸਟਮ ਹੈਗਾ ਉੱਥੇ ਜਿਹੜੇ ਇੱਕ ਪਲਾਂਟ ਦੂਜੇ ਪਲਾਂਟ ਤੇ ਇਫੈਕਟ ਜਿਹੜਾ ਡਿਪੈਂਡ ਕਰਦਾ ਆ ਤੇ ਪਲਾਂਟਸ ਅੱਗੇ ਐਨੀਮਲਸ ਤੇ ਡਿਪੈਂਡ ਕਰਦੇ ਆ ਹਨਾ ਤੇ ਉਹ ਸਾਰੀਆਂ ਚੀਜ਼ਾਂ ਜਿਹੜੀ ਇੱਕ ਚੀਜ਼ ਜਿਹੜੀ ਡਿਸਟਰਪਟ ਹੋ ਗਈ ਕਿਸੇ ਇੱਕ ਸਪੀਸੀਜ਼ ਦਾ ਜਿਹੜਾ ਇੱਕ ਲਾਈਫ ਸਾਈਕਲ ਡਿਸਟਰਪਟ ਹੋਇਆ ਤਾਂ ਦੂਜੇ ਜਾਂ ਉਹਦੀ ਹੈਬਿਟੈਟ ਡਿਸਟਰਪਟ ਹੋਈ ਤਾਂ ਦੂਜੀਆਂ ਸਪੀਸੀਜ਼ ਤੇ ਵੀ ਜਿਹੜਾ ਇੰਪੈਕਟ ਹੋ ਸਕਦਾ ਹਨਾ ਤੋ ਇਹ ਜਿਹੜਾ ਕਿਉਂਕਿ ਇਹ ਜਿਹੜੀ ਚੀਜ਼ ਕਿ ਇਹ ਤਾਂ ਸਿਰਫ ਓਸ਼ੀਅਨ ਚ ਹੀ ਜਾ ਰਹੇ ਨਾ ਸਾਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਉਹਦਾ ਸਾਨੂੰ ਵੀ ਨੁਕਸਾਨ ਹੋ ਰਿਹਾ ਕਿਉਂਕਿ ਇਹੀ ਓਸ਼ੀਅਨ ਜਿਹੜਾ ਪਾਣੀ ਬਹੁਤ ਸਾਰੀ ਕੰਟਰੀਜ਼ ਐਵੇਂ ਇਹੋ ਦੀਆਂ ਇਹੋ ਜਿਹੀਆਂ ਜਿਹੜੀਆਂ ਇਸੇ ਓਸ਼ੀਅਨ ਵਾਟਰ ਦੀ ਵਿੱਚੋਂ ਜਿਹੜਾ ਲੂਣ ਕੱਢ ਕੇ ਉਹਨੂੰ ਯੂਜ਼ ਕਰਦੀਆਂ ਹਨਾ ਫਰੈਸ਼ ਵਾਟਰ ਦੇ ਲਈ ਸੋ ਅਗਰ ਅਸੀਂ ਇਹ ਵੀ ਕਹੀਏ ਕਿ ਹਿਊਮਨਸ ਦੇ ਅਗਰ ਅਸੀਂ ਸਿਰਫ ਹਿਊਮਨਸ ਦੇ ਪੱਖੋਂ ਵੀ ਦੇਖੀਏ ਕਿ ਸਾਨੂੰ ਕੀ ਇਫੈਕਟ ਇਹਦਾ ਹੈਗਾ ਆ ਤਾਂ ਵੀ ਸਾਨੂੰ ਇਹ ਜਿਹੜਾ ਇਹ ਜਿਹੜਾ ਪਤਾ ਲੱਗ ਜਾਂਦਾ ਕਿ ਸਾਨੂੰ ਵੀ ਇਹ ਅਲਟੀਮੇਟਲੀ ਇਫੈਕਟ ਕਰਦਾ ਕਿਉਂਕਿ ਉਹ ਓਸ਼ੀਅਨ ਹੀ ਆ ਜਿਹਦੀ ਵਜ੍ਹਾ ਨਾਲ ਅਰਥ ਦੇ ਉੱਤੇ ਵਾਟਰ ਸਾਈਕਲ ਜਿਹੜਾ ਆ ਜਿਹੜਾ ਚੱਲ ਰਿਹਾ ਉਹਦਾ ਬਹੁਤ ਸਾਰਾ ਹਿੱਸਾ ਜਿਹੜਾ ਓਸ਼ੀਅਨ ਕੰਟਰੀਬਿਊਟ ਕਰਦਾ ਉਹਨੂੰ ਹਨਾ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਹਾਂਜੀ ਉਸ ਤੋਂ ਇਲਾਵਾ ਅਗਰ ਓਸ਼ੀਅਨ 70% ਆ ਤਾਂ ਬਾਕੀ ਜਿਹੜੀ ਸਾਡੀ ਲੈਂਡ ਹੈਗੀ ਆ ਹਨਾ ਤਾਂ ਉਹਦੇ ਚ ਵੀ ਜਿਹੜਾ ਮੋਸਟਲੀ ਕਿਉਂਕਿ ਜਦੋਂ ਅਸੀਂ ਰੋਕੇਟ ਸਾਇੰਸ ਜਿਹੜੀਆਂ ਦੇਖਦੇ ਹਾਂ ਉਹ ਕਈ ਵਾਰ ਇੱਦਾਂ ਹੁੰਦੀਆਂ ਜੋ US ਦੇ ਵਿੱਚ ਹੋ ਗਿਆ ਜਾਂ ਰਸ਼ੀਆ ਦੇ ਵਿੱਚ ਵੀ ਹੋ ਗਿਆ ਕਿ ਉਹ ਕਾਫੀ ਸਾਰੇ ਪ੍ਰੋਟੈਕਟਿਡ ਏਰੀਆਜ਼ ਦੇ ਵਿੱਚ ਹੁੰਦੀਆਂ ਜਿੱਦਾਂ ਨੈਸ਼ਨਲ ਪਾਰਕਸ ਆਪਾਂ ਨੂੰ ਪਤਾ ਹਨਾ ਨੈਸ਼ਨਲ ਪਾਰਕਸ ਦੇ ਨੇੜੇ ਹੁੰਦੀਆਂ ਸੋ ਉਹਦੀ ਵਜ੍ਹਾ ਨਾਲ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਸਪੇਸ ਜੰਕ ਤਾਂ ਜਿਹੜਾ ਹੈਗਾ ਹੀ ਹੈਗਾ ਇੱਕ ਇਸ਼ੂ ਹੈਗਾ ਹੀ ਆ ਪਰ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਲਾਂਚ ਜਦੋਂ ਕਰਦੇ ਆ ਤਾਂ ਅਸੀਂ ਜਦੋਂ ਲਾਈਵ ਦੇਖੀਏ ਸਾਨੂੰ ਪਤਾ ਕਿੰਨਾ ਜ਼ਿਆਦਾ ਫਿਊਲ ਬਰਨ ਹੁੰਦਾ ਉਹਨਾਂ ਕਿੰਨਾ ਪੋਲਿਊਸ਼ਨ ਹੁੰਦਾ ਹਨਾ ਔਰ ਉਹ ਪੋਲਿਊਸ਼ਨ ਆਲੇ ਦੁਆਲੇ ਦੇ ਸਾਰੇ ਇਨਵਾਇਰਮੈਂਟ ਨੂੰ ਜਿਹੜਾ ਖਰਾਬ ਕਰਦਾ ਹੈਗਾ ਔਰ ਅਲਟੀਮੇਟਲੀ ਉਹ ਜਿਹੜਾ ਹਿਊਮਨਸ ਤੱਕ ਵੀ ਪਹੁੰਚੇਗਾ ਹਨਾ ਉਸ ਤੋਂ ਇਲਾਵਾ ਜਿਹੜੀ ਆ ਤੁਹਾਨੂੰ ਕਿਸੇ ਜਗ੍ਹਾ ਤੇ ਤੁਸੀਂ ਰੋਕੇਟ ਲਾਂਚ ਕਰਨਾ ਤਾਂ ਤੁਹਾਨੂੰ ਜਦੋਂ ਅਸੀਂ ਲਾਂਚ ਪੈਡ ਉੱਥੇ ਬਣਾਉਂਦੇ ਹਾਂ ਤਾਂ ਉਹਦੇ ਲਈ ਸਾਨੂੰ ਵੈਜੀਟੇਸ਼ਨ ਵੀ ਕਲੀਅਰ ਕਰਨੀ ਪੈਂਦੀ ਆ ਹਨਾ ਅਗਰ ਵੈਜੀਟੇਸ਼ਨ ਕਲੀਅਰ ਨਹੀਂ ਕਰ ਰਹੇ ਤਾਂ ਸੋਇਲ ਅਗਰ ਜ਼ਮੀਨ ਉੱਥੇ ਐਵੇਂ ਆ ਤਾਂ ਉੱਥੋਂ ਜਿਹੜੇ ਵੇਸਟ ਨਿਕਲ ਰਹੇ ਆ ਉਹ ਪਾਣੀ ਦੇ ਵਿੱਚ ਮਿਲ ਸਕਦੇ ਆ ਜਾਂ ਜਿਹੜਾ ਜ਼ਮੀਨ ਦੇ ਵਿੱਚ ਜਾ ਸਕਦੇ ਆ ਨਾ ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਬੀਟੈਟ ਲਾਸ ਹੋ ਜਾਂਦਾ ਜਿਹੜੇ ਪਲਾਂਟਸ ਜਿਹੜੇ ਆ ਕਿਸੇ ਐਨੀਮਲ ਨੇ ਯੂਜ਼ ਕਰਨੇ ਸੀ ਜਾਂ ਹਿਊਮਨਸ ਨੇ ਯੂਜ਼ ਕਰਨੇ ਸੀਗੇ ਉਹ ਜਿਹੜਾ ਕੰਟੈਮੀਨੇਟ ਜਿਹੜੀ ਆ ਹੋ ਜਾਂਦੀ ਆ ਜਾਂ ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੋ ਜਾਂਦੀ ਆ ਉਹਨਾਂ ਨੂੰ ਨਹੀਂ ਯੂਜ਼ ਕਰ ਸਕਦੇ ਉਹ ਐਨੀਮਲਸ ਹਨਾ ਫਿਰ ਉਸ ਤੋਂ ਇਲਾਵਾ ਨੋਇਜ਼ ਜਿਹੜੀ ਆ ਹੈਗੀ ਉਹ ਇਫੈਕਟ ਕਰਦੀ ਆ ਕਿਸੇ ਵੀ ਜਿੱਦਾਂ ਫੋਰ ਐਗਜ਼ਾਮਪਲ ਅਸੀਂ ਬਰਡਸ ਦੀ ਐਗਜ਼ਾਮਪਲ ਲੈ ਲਈਏ ਤਾਂ ਬਰਡਸ ਜਿਹੜੇ ਆ ਉਹ ਨੋਇਜ਼ ਤੋਂ ਇੰਪੈਕਟ ਹੁੰਦੇ ਆ ਹਨਾ ਜਦੋਂ ਤੁਸੀਂ ਕਈ ਵਾਰ ਮੰਨ ਲਓ ਕਿਸੇ ਬਰਡ ਦਾ ਕੋਈ ਜਿਹੜਾ ਉਹ ਨੈਸਟਿੰਗ ਸੀਜ਼ਨ ਚੱਲ ਰਿਹਾ ਹਨਾ ਉਸੇ ਟਾਈਮ ਦੇ ਉੱਤੇ ਤੁਸੀਂ ਰੋਕੇਟ ਲਾਂਚ ਵੀ ਕਰ ਰਹੇ ਹਾਂ ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹਨਾਂ ਦੀ ਨੈਸਟਿੰਗ ਜਿਹੜੀ ਬਰੀਡਿੰਗ ਖਰਾਬ ਹੋ ਸਕਦੀ ਹੈ ਜਿਹਦੇ ਨਾਲ ਕੀ ਹੋ ਸਕਦਾ ਕਿ ਆਪਣੇ ਐਗਸ ਨੂੰ ਉੱਥੇ ਹੀ ਛੱਡ ਕੇ ਜਾ ਸਕਦੇ ਆ ਜਾਂ ਆਪਣਾ ਨੈਸਟ ਨੂੰ ਅਬੰਡਨ ਕਰ ਸਕਦੇ ਆ ਨਾ ਨੈਸਟ ਨੂੰ ਦੁਬਾਰਾ ਨਹੀਂ ਯੂਜ਼ ਕਰੂਗੇ ਤਾਂ ਉਹਨਾਂ ਦੀ ਪੋਪੂਲੇਸ਼ਨ ਅਲਟੀਮੇਟਲੀ ਖਰਾਬ ਹੋ ਸਕਦੀ ਆ ਹਾਲਾਂਕਿ ਇਹ ਨਹੀਂ ਹੈਗਾ ਕਿ ਇਹਦੇ ਉੱਤੇ ਕੰਮ ਨਹੀਂ ਹੋ ਰਿਹਾ ਹੈਗਾ ਅਲੱਗ ਅਲੱਗ ਜਿਹੜੀਆਂ ਸਪੇਸ ਏਜੰਸੀਜ਼ ਹੈਗੀਆਂ ਉਹ ਕੰਮ ਵੀ ਕਰ ਰਹੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਉੱਤੇ ਮਤਲਬ ਜਿਵੇਂ ਹੁਣ ਜੋ ਮੈਂ ਮੇਰਾ ਆਪਣਾ ਪ੍ਰੋਫੈਸ਼ਨ ਹੈਗਾ ਅਸੀਂ ਵੀ ਇਹੀ ਕੰਮ ਮਤਲਬ ਪਰਟੀਕੁਲਰਲੀ ਲਾਂਚ ਪੈਡ ਨਹੀਂ ਬਟ ਅਸੀਂ ਗੱਲ ਕੰਮ ਇਹੀ ਕਰਦੇ ਕਿ ਡਿਵੈਲਪਮੈਂਟ ਦਾ ਕੀ ਇਫੈਕਟ ਹੋ ਰਿਹਾ ਹਨਾ ਇਨਵਾਇਰਮੈਂਟ ਤੇ ਸੇਮ ਇੱਦੀ ਜਿੱਦਾਂ ਫਲੋਰੀਡਾ ਦੇ ਵਿੱਚ ਜਿਹੜੀ ਇੱਕ ਲਾਂਚ ਸਾਈਟ ਹੈਗੀ ਆ ਉੱਥੇ ਜਿਹੜੇ ਆ ਰਿਸਰਚਰਸ ਜਿਹੜੇ ਕਾਫੀ ਟਾਈਮ ਤੋਂ ਜਿਹੜੇ ਮੋਨੀਟਰ ਕਰਦੇ ਹੈਗੇ ਆ ਕਿ ਉਸ ਲਾਂਚ ਪੈਡ ਦਾ ਆਲੇ ਦੁਆਲੇ ਜਿਹੜਾ ਕੀ ਨੋਇਜ਼ ਦੇ ਉੱਤੇ ਇੰਪੈਕਟ ਹੋ ਰਿਹਾ ਜਾਂ ਹੀਟ ਕਿੰਨਾ ਜਿਹੜੀ ਹੀਟ ਇਫੈਕਟ ਹੋ ਰਹੀ ਆ ਉੱਥੇ ਹਨਾ ਕੈਮੀਕਲ ਕੰਪੋਜੀਸ਼ਨ ਕਿੰਨੀ ਸੋਇਲ ਦੇ ਵਿੱਚ ਜਾਂ ਪਾਣੀ ਦੇ ਵਿੱਚ ਸਾਨੂੰ ਵੱਧ ਰਹੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਕੋਸਟ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਲਾਂਚ ਪੈਡ ਆ ਕੋਸਟ ਦੇ ਉੱਤੇ ਆ ਜਿੱਥੇ ਇੱਕ ਬਰਡ ਦੀ ਇਹਨਾਂ ਦਾ ਸਪੀਸੀਜ਼ ਆ ਪਲੋਵਰ ਸਨੋਈ ਪਲੋਵਰ ਉਹਨੂੰ ਕਹਿ ਦਿੰਦੇ ਆ ਉਹ ਬਰੀਡਿੰਗ ਕਰਦੀ ਆ ਉੱਥੇ ਤੇ ਉਹਦੇ ਤੇ ਉਹ ਜਿਹੜੀ ਰਿਸਰਚ ਕਰਦੇ ਹੈਗੇ ਆ ਕੰਟੀਨਿਊਸਲੀ ਕਿ ਕਿੰਨਾ ਕਿੰਨਾ ਜਿਹੜਾ ਇੰਪੈਕਟ ਹੋ ਰਿਹਾ ਆ ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਸਾਊਥ ਆਸਟ੍ਰੇਲੀਆ ਦੇ ਵਿੱਚ ਵੇਲਰਸ ਵੇ ਕਰਕੇ ਜਿਹੜੀ ਲਾਂਚ ਪੈਡ ਸਾਈਟ ਹੈਗੀ ਆ ਉੱਥੇ ਜਿਹੜੀ ਆ ਐਨਵਾਇਰਮੈਂਟ ਜਿਹੜੀ ਅਸੈਸਮੈਂਟ ਹੋਈਆਂ ਜਦੋਂ ਸ਼ੁਰੂ ਹੋਈ ਉਸ ਤੋਂ ਪਹਿਲਾਂ ਵੀ ਜਾਂ ਹੁਣ ਵੀ ਜਿਹੜੀ ਉਹ ਕੰਟੀਨਿਊਸਲੀ ਕਰਦਾ ਰਹਿੰਦੇ ਆ ਮੈਜ਼ਰ ਹਨਾ ਹਜੇ ਤੱਕ ਸਾਨੂੰ ਕੋਈ ਐਵੇਂ ਨਾ ਹਜੇ ਤੱਕ ਕੋਈ ਏਦਾਂ ਦੀ ਰਿਸਰਚ ਨਹੀਂ ਸਾਨੂੰ ਮਿਲੀ ਜਿਹੜਾ ਸਾਨੂੰ ਇਹ ਦੱਸੇ ਕਿ ਡਾਇਰੈਕਟਲੀ ਇੰਪੈਕਟ ਪਾਪੂਲੇਸ਼ਨ ਹੋਏਗਾ ਕਿਸੇ ਵੀ ਸਪੀਸੀਜ਼ ਦੀ ਕਿਸੇ ਪਰਟੀਕੁਲਰ ਸਪੀਸੀਜ਼ ਦੀ ਪਰ ਇਹ ਜਨਰਲੀ ਕਿਉਂਕਿ ਸਾਨੂੰ ਜੇ ਸਾਨੂੰ ਨਹੀਂ ਸ਼ੋ ਹੋਇਆ ਹਜੇ ਤੱਕ ਇਹਦਾ ਫਿਰ ਇਹ ਮਤਲਬ ਨਹੀਂ ਹੈਗਾ ਕਿ ਹੋ ਨਹੀਂ ਰਿਹਾ ਹਨਾ ਹੋ ਸਕਦਾ ਅਸੀਂ ਹਜੇ ਤੱਕ ਉੱਥੇ ਤੱਕ ਰਿਸਰਚ ਸਾਡੀ ਨਹੀਂ ਹੋਈ ਹੈਗੀ ਸੋ ਇਹ ਕੰਟੀਨਿਊਸ ਮੋਨੀਟਰਿੰਗ ਜਿਹੜੀ ਆ ਇਹ ਚੱਲਦੀ ਜਾ ਰਹੀ ਆ ਔਰ ਇਹ ਹੋਣੀ ਜ਼ਰੂਰੀ ਵੀ ਹੈਗੀ ਔਰ ਕੰਟੀਨਿਊਸਲੀ ਜਿਹੜੀਆਂ ਸਪੇਸ ਏਜੰਸੀਜ਼ ਕਰਦੀਆਂ ਵੀ ਹੈਗੀਆਂ
1: ਰਾਈਟ ਠੀਕ ਹੈ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਇਹਦੀ ਆਪਾਂ ਗੱਲ ਕਰਦੇ ਹਾਂ ਸੰਦੀਪ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੁਛ ਹੋਰ ਸਵਾਲ ਹੈਗੇ ਨੇ ਫਿਰ ਉਹਨਾਂ ਦੇ ਵਿੱਚ ਹੀ ਆਪਾਂ ਤੁਸੀਂ ਦੱਸਿਓ ਉਹਨਾਂ ਦੇ ਜਵਾਬ ਛੋਟੀ ਜਿਹੀ ਬ੍ਰੇਕ ਤੋਂ ਬਾਅਦ

0: ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन से मिलेंगे।
1: आहो जी आहो।
0: अक्षरा ज्वेलर अपनी दूजी लोकेशन 56 गारफील्ड रोड, ईस्ट रिवर्स।
2: यार तू इतने इनी छेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी बखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो।
0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ।

0: ਵੈਲਕਮ ਬੈਕ ਜੀ ਪ੍ਰੋਗਰਾਮ ਦੀ ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਔਰ ਗੱਲ ਸਪੇਸ ਡੈਬਰਿਸ ਦੀ ਚੱਲ ਰਹੀ ਹੈ ਸਪੇਸ ਜੰਕ ਦੀ ਚੱਲ ਰਹੀ ਹੈ ਜਾਂ ਪੁਲਾੜੀ ਕਚਰੇ ਦੀ ਗੱਲ ਚੱਲ ਰਹੀ ਹੈਗੀ ਹੈ ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਸੰਦੀਪ ਜੀ ਨੇ ਹੁਣ ਤੱਕ ਆਪਾਂ ਨੂੰ ਦੱਸਿਆ ਸਮਝਾਇਆ ਕਿ ਕਿਸ ਤਰੀਕੇ ਦੇ ਨਾਲ ਜਿਹਨੂੰ ਹੁਣ ਤੱਕ ਛੋਟੇ ਛੋਟੇ ਸਪੇਸ ਦੇ ਵਿੱਚ ਜਿਹੜੇ ਟੁਕੜੇ ਹੈਗੇ ਨੇ ਉਹਨਾਂ ਤੋਂ ਲੈ ਕੇ ਕੁਝ ਸੈਂਟੀਮੀਟਰ ਤੋਂ ਲੈ ਕੇ ਬਹੁਤ ਵੱਡੇ ਜਾਇੰਟ ਸਾਈਜ਼ ਤੱਕ ਦੇ ਟੁਕੜੇ ਜਿਹੜੇ ਨੇ ਕਿੱਦਾਂ ਸਪੇਸ ਦੇ ਵਿੱਚ ਜੰਕ ਕ੍ਰੀਏਟ ਕਰ ਰਹੇ ਹੈਗੇ ਨੇ ਸੰਦੀਪ ਜੀ ਫਿਰ ਐਂਡ ਸਟੋਰੀ ਇਹ ਹੈ ਮੈਂ ਇਹ ਪੁੱਛਣਾ ਚਾਹੁੰਦਾ ਹੁਣ ਕਿ ਜੇ ਠੀਕ ਹੈ ਜੇ ਇੰਨਾ ਕਚਰਾ ਫੈਲਦਾ ਹੈਗਾ ਅਨਵਾਂਟਿਡ ਜਿਹੜੇ ਸੈਟੇਲਾਈਟਸ ਨੇ ਕੀ ਉਹ ਰੋਕੇ ਜਾ ਸਕਦੇ ਨੇ ਕਿ ਆਹ ਜਿਹੜੀ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ ਹੈਗੀ ਹੈ ਇਹ ਰੋਕੀ ਜਾ ਸਕਦੀ ਹੈ ਕਿ ਪ੍ਰਾਈਵੇਟ ਕੰਪਨੀਜ਼ ਨੂੰ ਅਲਾਓ ਕੀਤਾ ਜਾਣਾ ਚਾਹੀਦਾ ਹੈਗਾ ਕਿ ਹਾਂ ਠੀਕ ਹੈ ਤੁਸੀਂ ਫੈਲਾਓ ਕਚਰਾ ਜਾਂ ਫਿਰ ਕਿ ਸਰਕਾਰਾਂ ਨੂੰ ਵੀ ਥੋੜ੍ਹਾ ਜਿਹਾ ਸੀਮਤ ਹਾਲੇ ਤੱਕ ਤਾਂ ਕਹਿ ਰਹੇ ਸੀਗੇ ਕਿ ਯੂਰਪੀ ਯੂਨੀਅਨ ਜਪਾਨ ਰਸ਼ੀਆ ਆਸਟ੍ਰੇਲੀਆ ਆਸਟ੍ਰੇਲੀਆ ਤਾਂ ਨਹੀਂ ਅਮੈਰੀਕਾ ਚਾਈਨਾ ਔਰ ਇੰਡੀਆ ਇਹ ਸਾਰੇ ਹੈਗੇ ਨੇ ਹੁਣ ਮਿਡਲ ਈਸਟਰਨ ਕੰਟਰੀਜ਼ ਵੀ ਆ ਗਈਆਂ ਨੇ ਸਾਊਦੀ ਅਰਬ ਵੀ ਆ ਗਿਆ ਫਿਰ ਹੌਲੀ ਹੌਲੀ ਦੁਨੀਆ ਦੇ ਹੋਰ ਦੇਸ਼ ਵੀ ਜਿਹੜੇ ਇੰਡੀਪੈਂਡੈਂਟਲੀ ਲੈਟਿਨ ਕੰਟਰੀਜ਼ ਵੀ ਕਰਨਗੇ ਮਤਲਬ ਕੀ ਫਿਰ ਖਤਮ ਕਰ ਦਈਏ ਸਪੇਸ ਐਕਸਪਲੋਰੇਸ਼ਨ
1: ਹਾਂਜੀ ਇਹ ਇੰਪੋਰਟੈਂਟ ਕੁਐਸਚਨ ਹੈਗਾ ਵੈਸੇ ਜਦੋਂ ਅਸੀਂ ਸਪੇਸ ਜੰਕ ਦੀ ਜਿੱਦਾਂ ਗੱਲ ਕੀਤੀ ਹੈ ਨਾ ਕਿ ਪਹਿਲਾਂ ਤਾਂ ਸਪੇਸ ਦੇ ਵਿੱਚ ਇਹਦਾ ਨੁਕਸਾਨ ਹੈਗਾ ਕਿ ਜਿਹੜੀ ਸਾਡੀ ਐਗਜਿਸਟਿੰਗ ਸੈਟੇਲਾਈਟਸ ਹੈਗੀਆਂ ਉਹਨਾਂ ਨੂੰ ਇਹ ਇਫੈਕਟ ਕਰ ਸਕਦੇ ਹੈ ਨਾ ਜਾਂ ਫਿਰ ਜਿਹੜੀ ਆ ਸਾਡੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਆ ਜੋ ਹੋਰ ਸਪੇਸ ਸਟੇਸ਼ਨ ਆ ਹਾਲਾਂਕਿ ਉਹ ਕੰਟੀਨਿਊਸ ਮੋਨੀਟਰਿੰਗ ਜਿਹੜੀ ਆ ਉੱਥੇ ਚੱਲਦੀ ਰਹਿੰਦੀ ਆ ਔਰ ਬਹੁਤ ਖਰਚਾ ਵੀ ਆਉਂਦਾ ਇਹਦੇ ਤੇ ਹੈ ਨਾ ਕਿ ਉਹ ਆਪਣਾ ਜਿਹੜਾ ਪਾਥ ਚੇਂਜ ਕਰ ਸਕਦੇ ਹੈਗੇ ਆ ਕਿਉਂਕਿ ਇੱਥੇ ਬੈਠੇ ਸਾਇੰਟਿਸਟ ਜਿਹੜੇ ਆ ਉਸ ਚੀਜ਼ ਨੂੰ ਓਬਜ਼ਰਵ ਕਰਦੇ ਰਹਿੰਦੇ ਆ ਕਿ ਕੋਈ ਔਰ ਉਹ ਸਿਰਫ ਸਪੇਸ ਜੰਕ ਨਹੀਂ ਜਿਹੜੀ ਨੈਚੁਰਲ ਐਸਟ੍ਰੋਇਡ ਵਗੈਰਾ ਵੀ ਆਉਂਦੇ ਆ ਉਹਨਾਂ ਨੂੰ ਵੀ ਜਿਹੜਾ ਓਬਜ਼ਰਵ ਕਰਦੇ ਰਹਿੰਦੇ ਆ ਕਿ ਕਿੰਨੀ ਦੂਰ ਹੈਗਾ ਜਾਂ ਟਕਰਾਵੇ ਨਾ ਕਿਸੇ ਸੈਟੇਲਾਈਟ ਦੇ ਨਾਲ ਹਨਾ ਤੇ ਬਟ ਇਹ ਅਸੀਂ ਬੰਦ ਨਹੀਂ ਕਰ ਸਕਦੇ ਕਿਉਂਕਿ ਇਹ ਜਿੰਨਾ ਸਾਨੂੰ ਨੁਕਸਾਨ ਅਸੀਂ ਕਹਿ ਰਹੇ ਹਾਂ ਇਹਦਾ ਫਾਇਦਾ ਵੀ ਸਾਨੂੰ ਸਪੇਸ ਐਕਸਪਲੋਰੇਸ਼ਨ ਇਸੇ ਲਈ ਚੱਲ ਰਹੀ ਹੈ ਕਿਉਂਕਿ ਇਹਦਾ ਫਾਇਦਾ ਹੈ ਕਿ ਅੱਜ ਦੀ ਜਿਹੜੀ ਮਾਡਰਨ ਲਾਈਫ ਅਸੀਂ ਜੀਨੇ ਆ ਹਨਾ ਜਿੱਦਾਂ ਪਹਿਲੇ ਮੈਂ ਦੱਸਿਆ ਕਿ ਅਸੀਂ ਵੈਦਰ ਦੇਖੇ ਬਿਨਾਂ ਘਰੋਂ ਨੀ ਚੱਲਦੇ ਅੱਜ ਕੱਲ੍ਹ ਹਨਾ ਜੀਪੀਐਸ ਔਨ ਕਰੇ ਬਿਨਾਂ ਘਰੋਂ ਨੀ ਚੱਲਦੇ ਫੋਨ ਬਿਨਾਂ ਸਾਡਾ ਸਰਦਾ ਨੀ ਹੈਗਾ ਹਨਾ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੀ ਆ ਸੈਟੇਲਾਈਟਸ ਦੀ ਵਜ੍ਹਾ ਨਾਲ ਹੁੰਦੀਆਂ ਕਿਉਂਕਿ ਇਹ ਸੈਟੇਲਾਈਟਸ ਜਿਹੜੀਆਂ ਹੈਗੀਆਂ ਇਹ ਜਿਹੜੀ ਆ ਵੈਦਰ ਜਿਹੜਾ ਪ੍ਰੋਵਾਈਡ ਕਰਦੀਆਂ ਤੇ ਇਹ ਜਿਹੜੀ ਡੀਫੋਰੈਸਟੇਸ਼ਨ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਅਰਥ ਦੇ ਉੱਤੇ ਫੋਰੈਸਟ ਜਿਹੜਾ ਆ ਉਹ ਕੱਟੇ ਜਾ ਰਹੇ ਆ ਤਾਂ ਡੀਫੋਰੈਸਟੇਸ਼ਨ ਨੂੰ ਵੀ ਇਹ ਮੋਨੀਟਰ ਕਰਦੀਆਂ ਸੈਟੇਲਾਈਟਸ ਫਿਰ ਜਿਹੜੀਆਂ ਗਲੇਸ਼ੀਅਰ ਜਿਹੜੇ ਪਿਘਲ ਹੈਗੇ ਆ ਉਹਨਾਂ ਨੂੰ ਜਿਹੜਾ ਇਹ ਮੋਨੀਟਰ ਕਰਦੇ ਆ ਮਤਲਬ ਕਲਾਈਮੇਟ ਚੇਂਜ ਦੀ ਮੋਨੀਟਰਿੰਗ ਦੇ ਵਿੱਚ ਹੈਲਪ ਕਰਦੇ ਆ ਤੇ ਫਲੱਡਸ ਐਂਡ ਬੁਸ਼ ਫਾਇਰਸ ਨੂੰ ਜਿਹੜਾ ਇਹ ਜਿਹੜਾ ਮਤਲਬ ਜਿਹੜੀ ਵੈਦਰ ਫੋਰਕਾਸਟਿੰਗ ਤੁਸੀਂ ਕਹਿ ਸਕਦੇ ਹਾਂ ਉਹ ਸਾਰੀ ਇਹਨਾਂ ਦੀ ਥਰੂ ਹੁੰਦੀ ਹੈਗੀ ਆ ਸੈਟੇਲਾਈਟਸ ਦੇ ਥਰੂ ਤੇ ਜੋ ਵੀ ਚੇਂਜਿਸ ਹੁੰਦੇ ਹੈਗੇ ਆ ਜਾਂ ਫਿਰ ਜਿਹੜੀ ਜੀਪੀਐਸ ਵਗੈਰਾ ਯੂਜ਼ ਕਰਦੇ ਆ ਉਹ ਸੈਟੇਲਾਈਟਸ ਦੀ ਵਜ੍ਹਾ ਨਾਲ ਹੁੰਦੀ ਆ ਸੋ ਇਹ ਮੇਨ ਸਾਡਾ ਜਿਹੜਾ ਡਾਇਲੈਮਾ ਵੀ ਇਹੀ ਹੈ ਕਿਉਂਕਿ ਇਹਨਾਂ ਦੇ ਸਾਨੂੰ ਫਾਇਦੇ ਵੀ ਬਹੁਤ ਹੈ ਇਸੇ ਲਈ ਸਾਨੂੰ ਜਿਹੜਾ ਇਹਨਾਂ ਨੂੰ ਅਸੀਂ ਖਤਮ ਨਹੀਂ ਕਰ ਸਕਦੇ ਸਪੇਸ ਐਕਸਪਲੋਰੇਸ਼ਨ ਨੂੰ ਔਰ ਜਿਹੜੀ ਹੈ ਇਹ ਸਾਨੂੰ ਹੈਲਪ ਵੀ ਕਰਦੀ ਆ ਪ੍ਰੋਟੈਕਟ ਅਗਰ ਇਨਵਾਇਰਮੈਂਟ ਪ੍ਰੋਟੈਕਟ ਖਰਾਬ ਕਰਦੀ ਆ ਤਾਂ ਇਨਵਾਇਰਮੈਂਟ ਪ੍ਰੋਟੈਕਟ ਕਰਨ ਚ ਵੀ ਹੈਲਪ ਕਰਦੀ ਆ ਸੋ ਮੇਨ ਜਿਹੜਾ ਇੱਥੇ ਇਸ਼ੂ ਜਿਹੜਾ ਹੈਗਾ ਜਿੱਦਾਂ ਤੁਸੀਂ ਕਿਹਾ ਕਿ ਸਾਰੀ ਕੰਟਰੀਜ਼ ਆਪਣਾ ਆਪਣਾ ਜਿਹੜਾ ਕਰ ਰਹੀਆਂ ਹਨਾ ਪ੍ਰਾਈਵੇਟ ਕੰਪਨੀਜ਼ ਆਪਣਾ ਕਰ ਰਹੀਆਂ ਸੋ ਇੱਥੇ ਜਿਹੜੇ ਪ੍ਰੋਪਰ ਲਾਜ਼ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਹਨ ਕਿ ਜਦੋਂ ਮਤਲਬ ਕਿ ਜਦੋਂ ਅਸੀਂ ਕੋਈ ਪਲਾਨ ਕਰਦੇ ਹੈਗੇ ਹਾਂ ਰੋਕਟ ਲਾਂਚ ਕਰਨਾ ਤਾਂ ਉਹਦੀ ਜਿਹੜੀ ਪਲੈਨਿੰਗ ਦੇ ਵਿੱਚ ਇਹ ਵੀ ਚੀਜ਼ ਇਨਵੋਲਵ ਹੋਣੀ ਚਾਹੀਦੀ ਹੈ ਕਿ ਜਦੋਂ ਉਹ ਵੇਸਟ ਜਿਹੜਾ ਬਣ ਜਾਂਦਾ ਤਾਂ ਉਸ ਟਾਈਮ ਦੇ ਉੱਤੇ ਉਹਨੂੰ ਕਿੱਦਾਂ ਜਿਹੜਾ ਬਾਹਰ ਕੱਢਣਾ ਉੱਥੋਂ ਹਨਾ ਜਾਂ ਉਸ ਜਾਂ ਕੋਈ ਏਦਾਂ ਦੇ ਮਟੀਰੀਅਲ ਯੂਜ਼ ਕਰੇ ਜਾਣ ਜਿਹੜੇ ਜਿਹੜੇ ਆ ਇਹ ਡਿਸਪੋਜ ਆਫ ਈਜ਼ੀਲੀ ਹੋ ਜਾਣ ਹਨਾ ਜਾਂ ਮਤਲਬ ਸਪੇਸ ਦੇ ਵਿੱਚ ਕੋਈ ਏਦਾਂ ਨੁਕਸਾਨ ਨਾ ਹੋਵੇ ਸੋ ਉਹਦੀ ਜਿਹੜੀ ਰਿਸਰਚ ਚੱਲ ਰਹੀ ਹੈਗੀ ਆ ਜਿਹੜੀ ਯੂਰੋਪੀਅਨ ਸਪੇਸ ਏਜੰਸੀ ਹੈਗੀ ਆ ਉਹ ਆਪਣਾ ਇੱਕ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਮੈਥਡ ਵੀ ਯੂਜ਼ ਕੀਤੇ ਜਾਂਦੇ ਆ ਜਿੱਦਾਂ ਜਿਹੜੇ ਵੱਡੇ ਜਿਹੜੇ ਸੈਟੇਲਾਈਟਸ ਹੁੰਦੇ ਆ ਹਨਾ ਜਿਹੜਾ ਵੱਡੇ ਸੈਟੇਲਾਈਟ ਦਾ ਬੇਸਡ ਹੁੰਦਾ ਉਹਨਾਂ ਦੇ ਲਈ ਕੀ ਕਰਦੇ ਆ ਜਿੱਦਾਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਦੀ ਇੱਕ ਰੋਬੋਟਿਕ ਆਰਮਸ ਜਿਹੀਆਂ ਹੁੰਦੀਆਂ ਹਨਾ ਜਿਹਦੀ ਵਜ੍ਹਾ ਨਾਲ ਇਹ ਕੈਪਚਰ ਕਰ ਲੈਂਦੇ ਆ ਸੋ ਵੱਡੇ ਵੱਡੇ ਜਿਹੜੇ ਏਦਾਂ ਦੇ ਜਿਹੜੇ ਸੈਟੇਲਾਈਟ ਜਾਂ ਰੋਬੋਟਸ ਭੇਜੇ ਜਾਂਦੇ ਆ ਜਿਹੜੇ ਰੋਕੇਟਸ ਭੇਜੇ ਜਾਂਦੇ ਜਿਹਦੇ ਉੱਤੇ ਵੱਡੀਆਂ ਵੱਡੀਆਂ ਆਰਮਸ ਲੱਗੀਆਂ ਹੁੰਦੀਆਂ ਜਿਹੜੀਆਂ ਇਹਨਾਂ ਪੀਸਿਸ ਨੂੰ ਫੜ ਲੈਂਦੀਆਂ ਹੁਣ ਮੇਜਰ ਚੈਲੰਜ ਜਿਹੜਾ ਸਾਡੇ ਕੋਲ ਹੁੰਦਾ ਹੈਗਾ ਉਹ ਛੋਟੇ ਪੀਸਿਸ ਦਾ ਹੁੰਦਾ ਜਿਹੜੇ ਆਪਾਂ ਬਹੁਤ ਛੋਟੇ ਛੋਟੇ ਪੀਸਿਸ ਇੱਕ ਸੈਂਟੀਮੀਟਰ ਤੋਂ ਵੀ ਘੱਟ ਦੇ ਹਨਾ ਸੋ ਉਹਨਾਂ ਨੂੰ ਜਿਹੜਾ ਰਿਮੂਵ ਕਰਨ ਦੇ ਲਈ ਲੇਜ਼ਰਸ ਯੂਜ਼ ਕੀਤੀਆਂ ਜਾਂਦੀਆਂ ਜਿਹਦੇ ਜਾਣਾ ਕਹਿੰਦਾ ਕਿ ਲੇਜ਼ਰ ਜਿਹੜੀ ਆ ਉਹਨਾਂ ਦੀ ਡਾਇਰੈਕਸ਼ਨ ਚੇਂਜ ਕਰ ਦਿੰਦੀਆਂ ਹੈ ਜਾਂ ਫਿਰ ਉਹਨਾਂ ਨੂੰ ਐਟਮੋਸਫੇਅਰ ਦੇ ਵਿੱਚ ਐਂਟਰ ਕਰਾ ਦਿੰਦਾ ਹੈ ਲੇਜ਼ਰ ਜਿਹੜੀਆਂ ਛੋਟੇ ਛੋਟੇ ਪੀਸਿਸ ਨੂੰ ਹੁੰਦਾ। ਇਸ ਤੋਂ ਇਲਾਵਾ ਜਿਹੜੇ ਮਿਡਲ ਸਾਈਜ਼ ਦੇ ਜਿਹੜੇ ਬੇਸਟ ਹੁੰਦਾ ਹੈ ਉਹਦੇ ਲਈ ਵੀ ਜਿਹੜੇ ਆ ਡਿਫਰੈਂਟ ਮੈਥਡ ਜਿਹੜੇ ਲੱਭੇ ਜਾ ਰਹੇ ਹੈਗੇ ਉਹਨਾਂ ਵਿੱਚ ਇੱਕ ਮੈਥਡ ਜਿਹੜਾ ਯੂਜ਼ ਕੀਤਾ ਜਾਂਦਾ ਕਿ ਨੈਟਿੰਗ ਕੀਤੀ ਜਾਂਦੀ ਹੈ, ਮਤਲਬ ਇੱਕ ਨੈਟ ਵਰਗਾ ਜਿਹੜਾ ਫਾਈਬਰ ਦਾ ਜਾਂ ਫਿਰ ਟਾਈਟੇਨੀਅਮ ਦਾ ਇੱਕ ਨੈਟ ਜਿਹਾ ਬਣਿਆ ਹੁੰਦਾ ਹੈ ਜਿਹੜਾ ਜਿਹੜਾ ਸਪਾਈਡਰ ਵੈਬ ਤੁਸੀਂ ਕਹਿ ਲਓ ਹੁਣ ਸਪਾਈਡਰ ਵੈਬ ਵਾਂਗੂ ਉਹ ਕਿਸੇ ਇਹਨਾਂ ਜਿਹੜੇ ਐਸਟ੍ਰੋਇਡ ਨੂੰ ਕੈਪਚਰ ਕਰ ਲੈਂਦਾ, ਮਤਲਬ ਉਹ ਫੜ ਲੈਂਦਾ ਉਹਨਾਂ ਨੂੰ ਤੇ ਉਹਨਾਂ ਨੂੰ ਰਿਮੂਵ ਕਰਾ ਦਿੰਦਾ ਐਟਮੋਸਫੇਅਰ ਦੇ ਵਿੱਚੋਂ। ਡਿਫਰੈਂਟ ਡਿਫਰੈਂਟ ਏਜੰਸੀਜ਼ ਜਿਹੜੀਆਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੀਆਂ, ਬਟ ਪ੍ਰੋਬਲਮ ਇਹ ਹੈ ਕਿ ਸਾਰੀਆਂ ਚੀਜ਼ਾਂ ਬਹੁਤ ਐਕਸਪੈਂਸਿਵ ਹੈਗੀਆਂ। ਸੋ ਇਹ ਸਾਨੂੰ ਨਾਲ ਨਾਲ ਇਹ ਵੀ ਜਿਹੜਾ ਦੇਖਣਾ ਪੈਂਦਾ ਹੈ ਕਿ ਕੁਛ ਕੋਸਟ ਇਫੈਕਟਿਵ ਮੈਥਡ ਹੋਣ, ਹਨਾ, ਕਿ ਖਰਾਬ ਜਿੰਨਾ ਜਿਹੜਾ ਅਸੀਂ ਰਿਮੂਵ ਕਰ ਰਹੇ ਹਾਂ ਉਹਨਾਂ ਮਤਲਬ ਸਾਡੇ ਪੈਸੇ ਵੀ ਪੈਸੇ ਦਾ ਵੀ ਹਿਸਾਬ ਰੱਖਣਾ ਪੈਂਦਾ ਹੈ ਕਿ ਉਨਾ ਕੁ ਪੈਸਾ ਲੱਗੇ ਕਿ ਜਿਹੜਾ ਫਿਜ਼ੀਕਲ ਹੋ ਰਿਹਾ, ਹਨਾ। ਬਟ ਉਹਦੇ ਚ ਸਭ ਤੋਂ ਵੱਧ ਜਿਹੜੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਇਹ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਵੇਸਟ ਜਿਹੜਾ ਉਹ ਤੁਸੀਂ ਰਿਮੂਵ ਨਹੀਂ ਕਰ ਸਕਦੇ, ਇਹ ਇਲੀਗਲ ਆ, ਮਤਲਬ ਇਹਦੇ ਕੋਈ ਲਾਜ਼ ਹਜੇ ਤੱਕ ਵੈਸੇ ਇਸ ਚ ਪ੍ਰੋਪਰ ਨਹੀਂ ਹੈਗੇ। ਉਹ ਇਸ ਲਈ ਜਿੱਦਾਂ ਮੈਂ ਕਿਹਾ ਕਿ ਸੈਟੇਲਾਈਟ ਜਿਹੜੀਆਂ ਸਾਰੀਆਂ ਇੱਕ ਕੰਟਰੀ ਦਾ ਇੱਕ ਮਤਲਬ ਇੱਕ ਸੈਟੇਲਾਈਟ ਹੁੰਦੀ ਆ, ਉਹ ਨਾ ਇੱਕ ਕੰਟਰੀ ਦੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਤੇ ਡਿਪੈਂਡ ਕਰਦੀਆਂ। ਸੋ ਇੱਦਾਂ ਵੀ ਹੋ ਸਕਦਾ ਕਿ ਕੁਛ ਜਿਹੜੀਆਂ ਜਿੱਦਾਂ ਤੁਸੀਂ ਇਜ਼ਰਾਇਲ ਦੀ ਗੱਲ ਕੀਤੀ ਹੈ ਕਿ ਕੁਛ ਜਿਹੜੀਆਂ ਜਿਹੜੀਆਂ ਜਿਹੜੀ ਐਨੀਮੀ ਕੰਟਰੀਜ਼ ਹੈਗੀਆਂ ਉਹ ਜਾਣ ਬੁੱਝ ਕੇ ਤੁਹਾਡਾ ਸੈਟੇਲਾਈਟ ਡਿਸਟਰੋਏ ਕਰ ਸਕਦੀਆਂ, ਹਨਾ। ਸੋ ਇਹ ਸਾਰੇ ਜਿਹੜੇ ਹੋਰ ਇਸ਼ੂਜ਼ ਜਿਹੜੇ ਹੈਗੇ ਆ ਉੱਥੇ ਜਿਹੜੇ ਸਪੇਸ ਐਕਸਪਲੋਰੇਸ਼ਨ ਦੇ ਵਿੱਚ ਸਪੇਸ ਜੰਕ ਨੂੰ ਰਿਮੂਵ ਕਰਨ ਦੇ ਲਈ ਹਜੇ ਵੀ ਜਿਹੜੀ ਪ੍ਰੋਬਲਮ ਕੋਜ਼ ਕਰਦੇ ਆ। ਸੋ ਇਹਦੇ ਲਈ ਜਿਹੜਾ ਪ੍ਰੋਪਰ ਰੈਗੂਲੇਸ਼ਨ ਜਿਹੜੀਆਂ ਜਾਂ ਪੂਰੀਆਂ ਕੰਟਰੀਜ਼ ਨੂੰ ਬੈਠ ਕੇ ਜਿਹੜੀ ਇਹ ਚੀਜ਼ ਕਰਨੀ ਪੈਣੀ ਹੈਗੀ ਆ, ਹਨਾ, ਕਿ ਕਿਵੇਂ ਜਿਹੜਾ ਇਹ ਵੇਸਟ ਜਿਹੜਾ ਰਿਮੂਵ ਕੀਤਾ ਜਾਵੇ। ਮਤਲਬ ਇੱਕ ਚੀਜ਼ ਕੋਈ ਫਰੇਮਵਰਕ ਏਦਾਂ ਦਾ ਹੋਣਾ ਚਾਹੀਦਾ ਜਿੱਥੇ ਸਾਰੀਆਂ ਕੰਟਰੀਜ਼ ਐਗਰੀ ਕਰਨ, ਬਟ ਇਹ ਕਿਉਂਕਿ ਸਾਰੀਆਂ ਕੰਟਰੀਜ਼ ਆਪਣਾ ਆਪਣਾ ਸਿਸਟਮ ਹੁੰਦਾ ਆ, ਇਸ ਲਈ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਸਪੇਸ ਜਿਹੜਾ ਵੇਸਟ ਵੀ ਹੋਵੇ ਚਾਹੇ ਉਹ ਤੁਸੀਂ ਉਹਨੂੰ ਡਿਸਟਰੋਏ ਨਹੀਂ ਕਰ ਸਕਦੇ ਹੈਗੇ। ਸੋ ਇਹ ਜਿਹੜੀ ਸਭ ਤੋਂ ਵੱਡਾ ਇਸ਼ੂ ਇਹਦੇ ਵਿੱਚ ਹੈਗਾ ਸਪੇਸ ਜੰਕ ਦੀ ਜਿਹੜੇ ਰਿਮੂਵਲ ਦੇ ਵਿੱਚ। ਹਾਂਜੀ,
0: ਅੱਛਾ, ਇਹਦੇ ਚ ਇੱਕ ਆ ਜਿਹੜਾ ਕੰਪੀਟੀਸ਼ਨ ਵਾਲੀ ਗੱਲ ਆਪਾਂ ਤੁਰੀ ਹੈਗੀ, ਮੇਰਾ ਲਾਸਟ ਕੁਐਸਚਨ ਹੈ ਕਿ ਐਮਾਜ਼ਨ ਨੇ ਉਹਦੇ ਤੋਂ ਅੱਗੇ ਨਿਕਲਣਾ ਹੈ ਸਪੇਸ ਐਕਸ ਤੋਂ, ਸਪੇਸ ਐਕਸ ਨੇ ਨਾਸਾ ਤੋਂ ਅੱਗੇ ਨਿਕਲਣਾ, ਨਾਸਾ ਨੇ ਰਸ਼ੀਅਨ ਏਜੰਸੀ ਤੋਂ ਅੱਗੇ ਨਿਕਲਣਾ, ਇੰਡੀਆ ਨੇ ਚਾਈਨਾ ਤੋਂ ਅੱਗੇ ਨਿਕਲਣਾ, ਚਾਈਨਾ ਨੇ ਜਪਾਨ ਤੋਂ ਅੱਗੇ ਨਿਕਲਣਾ। ਇਹ ਜਿਹੜੇ ਕੰਪੀਟੀਸ਼ਨ ਦੇ ਚੱਕਰ ਦੇ ਵਿੱਚ ਇਹ ਜਿੰਨਾ ਵੀ ਸਪੇਸ ਵੇਸਟ ਹੈਗਾ, ਜਿੰਨਾ ਵੀ ਡੈਬਰੀਜ਼ ਆ ਉੱਥੇ, ਇਹਨੂੰ ਹੁਣ ਕਦੋਂ ਕਿਵੇਂ ਕਿਨੇ ਕਲੀਨ ਕਰਨਾ, ਇਹਨੂੰ ਲੈ ਕੇ ਕੋਈ ਫਰੇਮਵਰਕ ਹੈ ਜਾਂ ਕੋਈ ਸਹਿਮਤੀ ਹੈ, ਕੋਈ ਅੰਡਰਸਟੈਂਡਿੰਗ ਹੈ, ਕਿਉਂਕਿ ਜਾਂ ਫਿਰ ਇਹ ਹੈ ਕਿ ਜਿਹੜਾ ਗੰਦ ਪਾਊਗਾ ਉਹ ਹਟਾਊਗਾ, ਏਦਾਂ ਦਾ ਕੁਛ ਕੁਛ ਹੋ ਰਿਹਾ? ਕੌਣ ਇਸ ਕਚਰੇ ਦਾ ਮਾਲਕ ਹੈ? ਹੁਣ ਤੱਕ ਜਿਹੜਾ ਫੈਲਿਆ ਸੀਗਾ, ਹੁਣ ਜਿਹੜਾ ਨਵਾਂ ਉਹਦਾ, ਇਹਦਾ ਕਿਵੇਂ ਪਤਾ ਲੱਗੂਗਾ ਕਿ ਕਿਹੜਾ ਕਚਰਾ ਕਿਹਦਾ ਤੇ ਕੌਣ ਸਾਫ ਕਰੂਗਾ? ਸਵਾਲ ਇਹ ਹੈ।
1: ਗਵਰਨਮੈਂਟ ਕਰ ਰਹੀ ਹੈ ਤੇ ਗਵਰਨਮੈਂਟ ਕਰੂਗੀ। ਸੋ ਇਸੇ ਤਰ੍ਹਾਂ ਦੇ ਪ੍ਰੋਸੀਜਰ ਸਪੇਸ ਦੇ ਵਿੱਚ ਵੀ, ਕਿਉਂਕਿ ਬਹੁਤ ਸਾਰੀਆਂ ਡਿਫਰੈਂਟ ਕੰਟਰੀਜ਼ ਜਿਹੜੀਆਂ ਕੰਮ ਕਰ ਰਹੀਆਂ, ਡਿਫਰੈਂਟ ਕੰਟਰੀਜ਼ ਕੰਪਨੀਜ਼ ਜਿਹੜੀਆਂ ਆਪਣੇ ਆਪਣੇ ਜਿਹੜੇ ਆ ਲਾਂਚ ਕਰ ਰਹੇ ਹੈਗੇ ਆ ਸਪੇਸ ਵਹੀਕਲ ਜਿਹੜੇ ਹੈਗੇ ਆ। ਸੋ ਇਸ ਲਈ ਜਿਹੜੀ ਹੈ ਇਹ ਰਿਸਪੋਂਸੀਬਿਲਿਟੀ ਵੀ, ਕਿਉਂਕਿ ਜਿੱਦਾਂ ਪਹਿਲੇ ਮੈਂ ਕਿਹਾ ਕਿ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਨਹੀਂ ਕਰ ਸਕਦੇ ਰਿਮੂਵ, ਹਨਾ, ਤਾਂ ਹਰ ਕੰਟਰੀ ਦਾ ਜਿਹੜੀ ਆ ਆਪਣੀ ਰਿਸਪੋਂਸੀਬਿਲਿਟੀ ਆਪਣਾ ਵੇਸਟ ਰਿਮੂਵ ਕਰਨ ਦੀ। ਤਾਂ ਇਹ ਬੈਟਰ ਹੁੰਦਾ ਹੈ ਹਰ ਕੰਟਰੀ ਦੇ ਲਈ ਜਾਂ ਕਿਸੇ ਵੀ ਚੀਜ਼ ਦੇ ਲਈ ਕਿ ਪਲੈਨਿੰਗ ਸਟੇਜ ਦੇ ਉੱਤੇ ਜਿਹੜਾ ਅਸੀਂ ਪਹਿਲਾਂ ਹੀ ਪਲੈਨਿੰਗ ਹੋਵੇ, ਰਾਦਰ ਦੈਨ ਕਿ ਜਦੋਂ ਇਹ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਵੇ, ਜਿਵੇਂ ਅਰਥ ਦੇ ਉੱਤੇ ਹੁਣ ਸਾਡੇ ਕੋਲ ਪ੍ਰੋਬਲਮ ਪੋਲਿਊਸ਼ਨ ਦੀ ਵਧੀ ਹੋ, ਹਨਾ, ਤੇ ਫਿਰ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ। ਸੋ ਹਰ ਕੰਟਰੀ ਦੇ ਲਈ ਜਿੰਨੀਆਂ ਵੀ ਕੰਟਰੀਜ਼ ਜਿਹੜੀਆਂ ਇਹ ਐਕਸਪਲੋਰੇਸ਼ਨ ਕਰਦੀਆਂ, ਹਜੇ ਤੱਕ ਕੋਈ ਇਹੋ ਜਿਹਾ ਪ੍ਰੋਪਰ ਸਟ੍ਰਿਕਟ ਰੂਲ ਨਹੀਂ ਹੈਗਾ ਕਿ ਉਹਨਾਂ ਨੂੰ ਆਪਣਾ ਵੇਸਟ ਜਿਹੜਾ ਰਿਮੂਵ ਕਰਨਾ ਹੀ ਪੈਣਾ ਹੈ ਜਾਂ ਕੌਣ ਕਰੇਗਾ ਕਿਹੜਾ ਵੇਸਟ ਹੈ ਜਾਂ ਕੌਣ ਉੱਥੇ ਉਹਨੂੰ ਹਟਾਏਗਾ। ਬਟ ਇਹ ਜਿਹੜੀ ਆ ਇੱਕ ਜ਼ਰੂਰੀ ਚੀਜ਼ ਹੈਗੀ ਹੈ ਜਿਹੜੀ ਹੋਣੀ ਚਾਹੀਦੀ ਹੈ, ਔਰ ਬਹੁਤ ਸਾਰੀਆਂ ਔਰਗਨਾਈਜੇਸ਼ਨ ਜਿਹੜੀਆਂ ਇਨਵਾਇਰਮੈਂਟਲ ਔਰਗਨਾਈਜੇਸ਼ਨ ਇਸ ਚੀਜ਼ ਦੇ ਲਈ ਕੰਮ ਵੀ ਕਰ ਰਹੀ ਹੈ ਕਿ ਜੋ ਚੀਜ਼ ਅਰਥ ਦੇ ਉੱਤੇ ਹੋਈ ਆ, ਲਾਈਕ ਇਹ ਬਹੁਤ ਡਿਸਹਾਰਟਨਿੰਗ ਹੋਗਾ ਜੇ ਸੇਮ ਚੀਜ਼ ਅਸੀਂ ਸਪੇਸ ਦੇ ਵਿੱਚ ਕਰਾਂਗੇ, ਹਨਾ, ਸਪੇਸ ਦੇ ਵਿੱਚ ਵੀ ਉੱਦਾਂ ਹੀ ਪੋਲਿਊਸ਼ਨ ਜਿੱਦਾਂ ਅਸੀਂ ਅਰਥ ਦੇ ਉੱਤੇ ਪੋਲਿਊਸ਼ਨ ਕੀਤਾ। ਸੋ ਹਜੇ ਤੱਕ ਕੋਈ ਏਦਾਂ ਦਾ ਪ੍ਰੋਪਰ ਫਰੇਮਵਰਕ ਨਹੀਂ ਹੈਗਾ, ਬਟ ਓਬਵੀਅਸਲੀ ਲੱਗੀਆਂ ਹੈਗੀਆਂ ਕੰਟਰੀਜ਼ ਡਿਫਰੈਂਟ ਡਿਫਰੈਂਟ ਕੋਈ ਇੱਕ ਪ੍ਰੋਪਰ ਫਰੇਮਵਰਕ ਦੇ ਉੱਤੇ ਐਗਰੀ ਹੋਣ ਦੇ ਲਈ।
0: Which is very important, aur jinni jaldi ho jaye na unna changa hega inna de layi, par thank you so much Sandeep ji, sari gal baat de layi aur sari jankari de layi bahut shukriya tuhanu।
1: Thank you।
0: थैंक यू जी। ये सी डॉक्टर संदीप कौर साढ़े नाल प्रोग्राम दी डीप टॉक शो दे विच अज दे दिन स्पेस वेस्ट स्पेस पोल्यूशन स्पेस जंक स्पेस गारबेज या कॉस्मिक डेब्रीज या जो अलग अलग शब्द वरते जाते हैं कॉस्मिक ट्रैश अजकल दी भाषा दे भी शब्द है ने पर इन्हां दे बारे संदीप जी ने दसिया बड़े वधिया तरीके दे नाल सादी भाषा दे विच के जिहड़ी भी चीज़ वरत के कंडम हो जाती है या जिहड़ी चीज़ पिछे रह जाती है छुट जाती है वह डेबरिस हैगी और इस किस्म का बहुत सारा गंदमंद जिहड़ा वह स्पेस दे विच है सिर्फ वरती हुई नहीं बल्कि जिवें बहुत सारे एक्सपैरीमेंट भी चलते हैगे ने दुनिया भर दे विच के कोई किसी ने गड्डी भेजती किसी ने कंबल भेजता किसी ने कोई अलग अलग अपना अपना समान भेजता ये भी चीज़ा कोई सियाणिया गल्लां थोड़े हैगी ने बहुत सारी पर कौन सियाणा दिखावे आखर दे विच गल उही है कि बिल्ली दे गल टली कौन बने ये उत्ते मैं लगता है शुरुआत यूरोपियन एजेंसीज ही करनगियां अक्सर दुनिया की सफाई का जिहड़ा ठेका वो यूरोप ने लै रख्या हुंदा ते शायद यूरोप ही शुरुआत करे इहदी एक बार फिर तो पर एनीवेज अज दे इस प्रोग्राम दे विच दी डीप टॉक शो दे विच नहीं दियो इजाजत धन्यवाद तुसी रखो सेहतां दा ख्याल ते अपनी फीडबैक जिहड़ी है वो जरूर भेजदे रहा करो 0472 6464 या facebook.com/haanjisydney दे उत्ते

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
4: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: डांस नहीं करना, वो जाके अपनी भैंस चराए।
1: हाँ जी हाँ जी, ओए हाँ जी हाँ जी,
2: हाँ जी रेडियो।
3: यार तू इतनी इनी चेती आके पक्का भी हो गया, की जुगाड़ लाया है?
4: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
6: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LENDING।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਚਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਸਿਡਨੀ ਸਟੇਸ਼ਨ ਤੋਂ। ਅੱਜ 1 ਤਰੀਕ ਹੈ, ਸਤੰਬਰ ਦਾ ਮਹੀਨਾ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਕੌਮਾਂਤਰੀ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਕਾਂਗੋ ਤੋਂ, ਜਿੱਥੇ ਅਫਰੀਕੀ ਮੁਲਕ ਦੇ ਵਿੱਚ ਇਬੋਲਾ ਦਾ ਵਾਇਰਸ ਇਸ ਵਕਤ ਲਗਾਤਾਰ ਫੈਲ ਰਿਹਾ। ਕਾਂਗੋ ਦੇ ਵਿੱਚ ਇਬੋਲਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 6,000 ਨੂੰ ਪਾਰ ਕਰ ਗਈ ਹੈ, ਜਦਕਿ ਇਸ ਬਿਮਾਰੀ ਦੇ ਨਾਲ 2,500 ਤੋਂ ਵੱਧ ਮੌਤਾਂ ਹੁਣ ਤੱਕ ਇਸ ਅਫਰੀਕੀ ਮੁਲਕ ਦੇ ਵਿੱਚ ਹੋ ਚੁੱਕੀਆਂ ਨੇ। ਅਧਿਕਾਰੀਆਂ ਨੇ ਇਹ ਜਾਣਕਾਰੀ ਸੋਮਵਾਰ ਦੇ ਦਿਨ ਦਿੱਤੀ ਹੈ ਤੇ ਦੱਸਿਆ ਕਿ 1,360 ਤੋਂ ਵੱਧ ਲੋਕ ਵਾਇਰਸ ਤੋਂ ਠੀਕ ਵੀ ਹੋਏ ਨੇ, ਜੋ ਕਿ ਇੱਕ ਉਤਸ਼ਾਹਜਨਕ ਵਿਕਾਸ ਵੀ ਦੇਖਿਆ ਜਾ ਸਕਦਾ। ਪਰ ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ WHO ਦੇ ਮੁਤਾਬਕ ਇਹ ਹਾਲੇ ਵੀ ਪ੍ਰਕੋਪ ਤੋਂ ਬਾਹਰ। 2014-2016 ਦੇ ਦਰਮਿਆਨ ਅਫਰੀਕਾ ਦੇ ਪੱਛਮੀ ਦੇਸ਼ਾਂ ਦੇ ਵਿੱਚ ਇਬੋਲਾ ਦੀ ਮਹਾਮਾਰੀ ਇੱਕ ਰਿਕਾਰਡ ਛੂ ਗਈ ਸੀ। 11,000 ਲੋਕਾਂ ਦੀ ਇਬੋਲਾ ਦੇ ਚਲਦਿਆਂ ਮੌਤ ਹੋ ਚੁੱਕੀ ਹੈ ਹੁਣ ਤੱਕ। ਖਾਸ ਤੌਰ ਦੇ ਉੱਤੇ ਗਿਨੀ, ਲਾਇਬੇਰੀਆ, ਸੀਅਰਾ ਲਿਓਨ ਵਰਗੇ ਮੁਲਕਾਂ ਦੇ ਵਿੱਚ ਪਿਛਲੇ ਹਫ਼ਤੇ ਕਾਂਗੋ ਦੇ ਸਿਹਤ ਕਰਮਚਾਰੀਆਂ ਨੇ ਜਿਹੜੇ ਟੀਕੇ ਲਗਵਾਣੇ, ਐਰਵਬੋ ਨਾਮ ਦੇ ਜਿਹੜੇ ਟੀਕੇ ਨੇ ਉਹ ਲਗਾਉਣੇ ਸ਼ੁਰੂ ਕਰ ਦਿੱਤੇ ਨੇ। ਕਾਂਗੋ ਦੇ ਨਾਲ ਨਾਲ ਗੁਆਂਢੀ ਮੁਲਕ ਯੁਗਾਂਡਾ ਨੂੰ ਪਿਛਲੇ ਮਹੀਨੇ ਇਬੋਲਾ ਮੁਕਤ ਘੋਸ਼ਿਤ ਕੀਤਾ ਗਿਆ ਸੀ, ਪਰ ਬਾਵਜੂਦ ਇਸ ਦੇ ਜਿਹੜੇ ਕਾਂਗੋ ਤੋਂ ਕੇਸ ਨੇ ਉਹ ਇਬੋਲਾ ਦੇ ਨਾਲ ਇਨਫੈਕਟਿਡ ਉਹ ਦੂਸਰਿਆਂ ਮੁਲਕਾਂ ਦੇ ਵੱਲ ਜਾ ਰਹੇ ਨੇ। ਉੱਥੇ ਮੱਕਾ ਸਾਂਝੇ ਜਿਹੜਾ ਰੱਖਿਆ ਸਮਝੌਤਾ ਕੀਤਾ ਗਿਆ ਉਸ ਦੇ ਤਹਿਤ ਪਹਿਲੀ ਵਾਰ ਸਟ੍ਰੈਟੇਜਿਕ ਪੋਲੀਟੀਕਲ ਤੇ ਡਿਫੈਂਸ ਕਮੇਟੀ ਦੀ ਬੈਠਕ ਸੋਮਵਾਰ ਦੇ ਦਿਨ ਇਸਤਾਨਬੁਲ ਦੇ ਵਿੱਚ ਯਾਨੀ ਟਰਕੀ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਹੋਈ। ਬੈਠਕ ਦੇ ਵਿੱਚ ਤਿੰਨੋਂ ਮੈਂਬਰ ਦੇਸ਼ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ ਦੇ ਵਿੱਚ ਤਿੰਨਾਂ ਦੇਸ਼ਾਂ ਨੇ ਇਸ ਖੇਤਰ ਦੀ ਸ਼ਾਂਤੀ ਸਥਿਰਤਾ ਹਾਸਲ ਕਰਨ ਦੇ ਮਕਸਦ ਦੇ ਤਹਿਤ ਕੁੱਝ ਟੀਚੇ ਦੁਹਰਾਏ ਨੇ ਔਰ ਇਸ ਦੇ ਤਹਿਤ ਪਾਕਿਸਤਾਨ ਨੂੰ ਬੜੀਆਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ। ਤਿੰਨਾਂ ਦੇਸ਼ਾਂ ਨੇ ਮੱਕਾ ਸਮਝੌਤੇ ਦੇ ਤਹਿਤ ਸਹਿਯੋਗ ਨੂੰ ਹੋਰ ਜਿਹੜਾ ਡੂੰਘਾ ਕਰਨ ਦੇ ਲਈ ਇੱਕ ਸਕੱਤਰੇਤ ਸਥਾਪਿਤ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਇਹ ਸਕੱਤਰੇਤ ਵੈਸੇ ਸਾਊਦੀ ਅਰਬ ਦੇ ਵਿੱਚ ਸਥਾਪਿਤ ਕੀਤਾ ਜਾਏਗਾ ਔਰ ਇਸ ਦੀ ਅਗਵਾਈ ਇੱਕ ਮਹਾ ਸਕੱਤਰ ਕਰੇਗਾ। ਇਹ ਲਗਭਗ ਕੁੱਝ ਇਸੇ ਤਰੀਕੇ ਦੇ ਨਾਲ ਕੰਮ ਕਰੇਗਾ ਇਹ ਜਿਹੜਾ ਸਮਝੌਤਾ ਹੈ ਇਸ ਸਕੱਤਰੇਤ ਜਿਵੇਂ ਯੂਨਾਈਟਿਡ ਨੇਸ਼ਨ ਜਾਂ ਸੰਯੁਕਤ ਰਾਸ਼ਟਰ ਕੰਮ ਕਰਦਾ ਹੈ। ਸਕੱਤਰੇਤ ਦੀ ਸ਼ੁਰੂਆਤ ਜਾਂ ਮਹਾ ਸਕੱਤਰ ਦੇ ਤੌਰ ਦੇ ਉੱਤੇ ਪਾਕਿਸਤਾਨ ਦੀ ਤਰਫ ਤੋਂ ਇੱਕ ਪ੍ਰਤੀਨਿਧੀ ਸਭ ਤੋਂ ਪਹਿਲਾਂ ਨਿਯੁਕਤ ਕੀਤਾ ਜਾਏਗਾ। 3 ਸਾਲ ਦੇ ਕਾਰਜਕਾਲ ਦੀ ਉਹ ਜ਼ਿੰਮੇਵਾਰੀ ਸੰਭਾਲਣਗੇ। ਤਿੰਨਾਂ ਦੇਸ਼ਾਂ ਦੀ ਤਰਫ ਤੋਂ ਆਪਣੀਆਂ ਰੱਖਿਆ ਕਾਬਲੀਅਤ ਅਤੇ ਜਿਹੜੀਆਂ ਤਿੰਨਾਂ ਦੇਸ਼ਾਂ ਦੀ ਫੌਜ ਹੈ ਉਹਨਾਂ ਦੇ ਦਰਮਿਆਨ ਤਾਲਮੇਲ ਵਧਾਉਣ ਦੀ ਵੀ ਗੱਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੱਕਾ ਸਮਝੌਤਾ 7 ਅਗਸਤ 2026 ਨੂੰ ਹੋਇਆ ਸੀ। ਇਸ ਸਮਝੌਤੇ ਦੇ ਤਹਿਤ ਜੇਕਰ ਤਿੰਨੇ ਦੇਸ਼ ਯਾਨੀ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਦੇਸ਼ ਦੇ ਉੱਤੇ ਹਮਲਾ ਹੁੰਦਾ ਤਾਂ ਉਸਨੂੰ ਤਿੰਨਾਂ ਦੇਸ਼ਾਂ ਦੇ ਉੱਤੇ ਹਮਲਾ ਮੰਨਿਆ ਜਾਏਗਾ ਤੇ ਬਾਕੀ ਦੇ ਦੇਸ਼ ਵੀ ਰਲ ਕੇ ਆਪਣੇ ਮਿੱਤਰ ਦੇਸ਼ ਦਾ ਸਾਥ ਦੇਣਗੇ। ਉਧਰ ਨੇਪਾਲ ਦੇ ਨਾਲ ਜੁੜੀਆਂ ਹੋਈਆਂ ਜ਼ਿਆਦਾਤਰ ਵੈਸੇ ਤਾਂ ਦੁਨੀਆ ਭਰ ਦੇ ਵਿੱਚੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਇੱਕ SCO ਸਮਿਟ ਵੀ ਹੋਇਆ ਹੈ ਤੇ ਉਸ ਦਰਮਿਆਨ ਜਿਹੜੇ ਰੂਸ, ਚੀਨ, ਭਾਰਤ ਤੇ ਦੂਸਰੇ ਦੇਸ਼ਾਂ ਦੇ ਨੇਤਾ ਨੇ ਉਹ ਆਪਸ ਦੇ ਵਿੱਚ ਮੁਲਾਕਾਤ ਕਰ ਰਹੇ ਨੇ, ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਔਰ ਭਾਰਤ ਦੀ ਇਰਾਨ ਦੇ ਨਾਲ ਮੁਲਾਕਾਤ ਦੇ ਨਾਲ ਜੁੜੀ ਹੋਈ ਖਬਰ ਵੀ ਸਾਂਝੀ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਹੜਾਂ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਬਾਰ ਬਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਤਾਂ ਨੇਪਾਲ ਵਾਲੇ ਪਾਸੇ ਹੜ ਆਇਆ ਉਸ ਦੀਆਂ ਤਾਂ ਸਟੀਕ ਰਿਪੋਰਟਿੰਗਸ, ਮੌਤਾਂ ਦੀ ਗਿਣਤੀ ਸਭ ਕੁਝ ਸਾਹਮਣੇ ਆ ਰਿਹਾ, ਪਰ ਤਿੱਬਤ ਜਿਹੜਾ ਕਿ ਚੀਨ ਦੇ ਕੰਟਰੋਲ ਦੇ ਹੇਠ ਹੈ, ਚੀਨ ਵਾਲੇ ਪਾਸੇ ਆਏ ਹੜ ਦੇ ਬਾਰੇ ਚੀਨ ਕੋਈ ਵੀ ਸਟੀਕ ਜਾਣਕਾਰੀ ਸਾਂਝੀ ਨਹੀਂ ਕਰ ਰਿਹਾ, ਨਾ ਤਾਂ ਮੌਤਾਂ ਦੀ ਗਿਣਤੀ, ਨਾ ਹੀ ਕਿਹੜੇ ਪ੍ਰੋਜੈਕਟ ਧਰਾਸ਼ਾਈ ਹੋਏ ਨੇ, ਕਿਉਂਕਿ ਇਸ ਦੇ ਵਿੱਚ ਚੀਨ ਦੇ ਵੀ ਬੜੇ ਸਾਰੇ ਸੀਕ੍ਰੇਟ ਪ੍ਰੋਜੈਕਟ ਚੱਲ ਰਹੇ ਨੇ। ਇਸ ਕਿਸਮ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ। ਤਿੱਬਤ ਦੇ ਵਿੱਚ ਆਏ ਇਹਨਾਂ ਭਿਆਨਕ ਹੜਾਂ ਦੇ ਬਾਰੇ ਹੁਣ ਚੀਨ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾ ਦੇ ਨਾਲ ਜੁੜੀ ਸਾਰੀ ਜਾਣਕਾਰੀ ਪਾਰਦਰਸ਼ਤਾ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਚੀਨ ਦਾ ਬਿਆਨ ਅਜਿਹੇ ਸਮੇਂ ਦੇ ਵਿੱਚ ਸਾਹਮਣੇ ਆ ਰਿਹਾ ਹੈ ਜਦੋਂ ਇਸ ਦੇ ਨਾਲ ਜੁੜੀ ਇੱਕ ਵੀਡੀਓ ਦੀ ਸੈਂਸਰਸ਼ਿਪ ਦੇ ਉੱਤੇ ਸਵਾਲ ਉੱਠ ਰਹੇ ਨੇ। BBC ਨੇ ਸ਼ਨੀਵਾਰ ਦੇ ਦਿਨ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਸੀ ਕਿ ਚੀਨ ਦੇ ਵਿੱਚ ਉਸ ਫੁਟੇਜ ਨੂੰ ਸੈਂਸਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਗੇਰੋਂਗ ਪੋਰਟ ਤੋਂ ਪਾਣੀ ਦਾ ਤੇਜ਼ ਬਹਾਵ ਗੁਜ਼ਰਦਾ ਹੋਇਆ ਦਿਖਾਈ ਦੇ ਰਿਹਾ। ਸੋਮਵਾਰ ਦੇ ਦਿਨ ਇੱਕ ਪ੍ਰੈਸ ਬਰੀਫਿੰਗ ਦੇ ਦਰਮਿਆਨ ਚੀਨ ਦੇ ਵਿਦੇਸ਼ ਮੰਤਰਾਲੇ ਮੰਤਰਾਲੇ ਦੇ ਬੁਲਾਰੇ ਗਿਓ ਜ਼ਿਆਕੁਨ ਨੇ ਸੈਂਸਰਸ਼ਿਪ ਨੂੰ ਲੈ ਕੇ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਰਾਹਤ ਤੇ ਬਚਾਅ ਦੇ ਕੰਮ ਤੁਰੰਤ ਸ਼ੁਰੂ ਕਰ ਦਿੱਤੇ ਗਏ ਨੇ ਔਰ ਇਸ ਨੂੰ ਸਹੀ ਢੰਗ ਦੇ ਨਾਲ ਅੱਗੇ ਵਧਾਇਆ ਜਾ ਰਿਹਾ। ਹਾਂ, ਐਮਰਜੈਂਸੀ ਦਾ ਜਾਂ ਇਸ ਜਿਹੜੀ ਇਹ ਆਪਦਾ ਇਹ ਆਈ ਹੈ ਇਸ ਦਾ ਇਸਤੇਮਾਲ ਕਰਕੇ ਚੀਨ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਸਨੂੰ ਵਧਾ ਚੜਾ ਕੇ ਪੇਸ਼ ਕਰਨ ਦੀ ਲੋੜ ਨਹੀਂ ਹੈ। ਉੱਥੇ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ 30 ਅਗਸਤ 2026 ਨੂੰ ਰਾਤ 9:30 ਤੱਕ ਦੀ ਸਥਿਤੀ ਦੇ ਆਧਾਰ ਦੇ ਉੱਤੇ ਜਾਰੀ ਅਪਡੇਟ ਚ ਦੱਸਿਆ ਸੀ ਕਿ 500 ਦੇ ਕਰੀਬ ਭਾਰਤੀ ਨਾਗਰਿਕ ਹਾਲੇ ਵੀ ਚੀਨ ਵਾਲੇ ਪਾਸੇ ਤਿੱਬਤ ਦੇ ਵਿੱਚ ਨੇ ਪਰ ਉਹ ਸੁਰੱਖਿਅਤ ਦੱਸੇ ਗਏ ਨੇ। ਪਰ ਇਸ ਤੋਂ ਇਲਾਵਾ ਚੀਨ ਦੇ ਵਿੱਚ ਮਾਫ਼ ਕਰਨਾ ਇਹ ਨੇਪਾਲ ਤੇ ਤਿੱਬਤ ਦੇ ਜਿਹੜੇ ਹੜ੍ਹ ਨੇ ਇਹਨਾਂ ਨੂੰ ਲੈ ਕੇ ਕੁਝ ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਪਤਾ ਚੱਲ ਰਿਹਾ ਹੈ ਕਿ ਹੁਣ 900 ਤੋਂ ਵਧੇਰੇ ਲੋਕਾਂ ਦੀ ਇਹਨਾਂ ਹੜ੍ਹਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਔਰ ਇਹ ਜਿਹੜਾ ਲਾਪਤਾ ਲੋਕਾਂ ਦੀ ਗਿਣਤੀ ਹੈ ਉਹ ਹਾਲੇ ਵੀ ਜਿਉਂਦੇ ਤਿਉਂ ਬਰਕਰਾਰ ਹੈ। 2500 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਜਿਹੜੇ ਨੇ ਉਹ ਨੇਪਾਲ ਵਾਲੇ ਪਾਸੇ ਦੱਸੇ ਜਾ ਰਹੇ ਨੇ। ਜੇ ਤਿੱਬਤ ਵਾਲਾ ਪਾਸਾ ਵੀ ਮਿਲਾ ਦਈਏ ਤਾਂ 3000 ਤੋਂ ਵਧੇਰੇ ਗਿਣਤੀ ਇਹ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਭਾਰਤ ਵਾਲੇ ਪਾਸੇ ਵੀ ਇਸ ਦੇ ਅਸਰ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਨੇਪਾਲ ਹੜ੍ਹਾਂ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਹੋ ਕੇ ਗੁਜ਼ਰਨ ਵਾਲੀ ਗੰਡਕ ਨਦੀ ਦੇ ਵਿੱਚ ਅਣਜਾਣ ਮ੍ਰਿਤਕ ਦੇਹਾਂ ਦੀ ਜਿਹੜੀ ਮਿਲਣ ਦਾ ਇੱਕ ਸਿਲਸਿਲਾ ਹੈ ਉਹ ਜਾਰੀ ਹੈ। ਕੁਸ਼ੀਨਗਰ ਪ੍ਰਸ਼ਾਸਨ ਦੇ ਦੁਆਰਾ ਹੁਣ ਤੱਕ ਨਦੀ ਦੇ ਵਿੱਚੋਂ 13 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। 6 ਪੁਰਸ਼ ਨੇ, 7 ਮਹਿਲਾਵਾਂ ਦੀਆਂ ਲਾਸ਼ਾਂ ਨੇ। ਇਹਨਾਂ ਲਾਸ਼ਾਂ ਨੂੰ ਕੁਸ਼ੀਨਗਰ ਮੈਡੀਕਲ ਕਾਲਜ ਦੇ ਮੋਰਚਰੀ ਦੇ ਵਿੱਚ ਰੱਖਿਆ ਗਿਆ। ਸੀਮਤ ਥਾਂ ਹੋਣ ਦੇ ਕਾਰਨ 7 ਲਾਸ਼ਾਂ ਨੂੰ ਗੋਰਖਪੁਰ ਏਮਜ਼ ਦੇ ਵਿੱਚ ਭੇਜ ਦਿੱਤਾ ਗਿਆ। ਕੁਸ਼ੀਨਗਰ ਦੇ ਪ੍ਰਸ਼ਾਸਨ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਗੰਡਕ ਨਦੀ ਦੇ ਵਿੱਚੋਂ ਅਣਜਾਣ ਲਾਸ਼ਾਂ ਜਿਹੜੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਹਨਾਂ ਨੂੰ ਨੇਪਾਲ ਹੜ੍ਹਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਵੈਸੇ ਭਾਰਤ ਦੀਆਂ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ ਪਰ ਇੱਧਰ ਹੁਣ ਪ੍ਰਧਾਨ ਮੰਤਰੀ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸੋਮਵਾਰ ਦੇ ਦਿਨ ਦਵੱਲੀ ਮੁਲਾਕਾਤ ਹੋਈ ਹੈ। ਇਹ ਮੀਟਿੰਗ ਕਿਰਗਿਸਤਾਨ ਦੇ ਰਾਜਧਾਨੀ ਬਿਸ਼ਕੇਕ ਦੇ ਵਿੱਚ ਆਯੋਜਿਤ ਐਸਸੀਓ ਸਮਿਟ ਦੇ ਦਰਮਿਆਨ ਹੀ ਹੋਈ ਹੈ। ਇਸ ਮੀਟਿੰਗ ਦੇ ਦਰਮਿਆਨ ਮੋਦੀ ਨੇ ਪੁਤਿਨ ਨੂੰ ਕਿਹਾ ਕਿ ਯੂਕਰੇਨ ਅਤੇ ਰੂਸ ਦੇ ਦਰਮਿਆਨ ਚੱਲ ਰਹੇ ਜੰਗ ਨੂੰ ਖਤਮ ਕਰਨ ਦੇ ਉਹ ਪੱਖਧਾਰ ਨੇ ਪਰ ਕਿਉਂਕਿ ਜੰਗ ਦਾ ਹਰ ਇੱਕ ਦਿਨ ਮਨੁੱਖਤਾ ਨੂੰ ਪਿੱਛੇ ਧੱਕ ਰਿਹਾ ਇਸ ਦੇ ਉੱਤੇ ਛੇਤੀ ਵਿਚਾਰ ਕਰਨਾ ਹੋਏਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੂਕਰੇਨ ਦੇ ਵਿਸ਼ੇ ਦੇ ਉੱਤੇ ਅਸੀਂ ਹਮੇਸ਼ਾ ਚਰਚਾ ਕਰਦੇ ਰਹੇ ਹਾਂ, ਹਮੇਸ਼ਾ ਯੂਕਰੇਨ ਦੀ ਸਥਿਤੀ ਦੀ ਚਰਚਾ ਕੀਤੀ ਹੈ। ਜਦੋਂ ਅਸੀਂ ਪਿਛਲੀ ਵਾਰ ਵੀ ਮਿਲੇ ਸੀ ਉਦੋਂ ਵੀ ਪੁਤਿਨ ਨੇ ਮੈਨੂੰ ਸਾਰੇ ਵਿਸ਼ਿਆਂ ਦੇ ਬਾਰੇ ਵਿਸਤਾਰ ਜਾਣਕਾਰੀ ਦਿੱਤੀ ਸੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਸ਼ਾਂਤੀ ਦੇ ਸੰਬੰਧ ਦੇ ਵਿੱਚ ਹਮੇਸ਼ਾ ਕੋਸ਼ਿਸ਼ ਕਰਦਾ ਰਿਹਾ ਤੇ ਅੱਗੇ ਨੂੰ ਵੀ ਕਰਦਾ ਰਹੇਗਾ। ਜੰਗ ਦੇ ਵਿੱਚ ਬਿਤਾਇਆ ਗਿਆ ਹਰ ਇੱਕ ਦਿਨ ਮਨੁੱਖਤਾ ਨੂੰ ਪਿੱਛੇ ਧੱਕਦਾ ਹੈ ਜਦਕਿ ਸ਼ਾਂਤੀ ਦੀ ਵੱਲ ਵਧਾਇਆ ਗਿਆ ਹਰ ਇੱਕ ਕਦਮ ਨਵੀਂ ਉਮੀਦ ਨਵੇਂ ਜਿਹੜੀ ਇੱਕ ਆਸ ਦੀ ਕਿਰਨ ਰੱਖਦਾ ਹੈ। ਅਸੀਂ ਐਂਡਲੈਸ ਵਾਰ ਤੋਂ ਐਂਡ ਆਫ ਵਾਰ ਦੀ ਦਿਸ਼ਾ ਦੇ ਵੱਲ ਸਾਨੂੰ ਜਾਣਾ ਚਾਹੀਦਾ ਹੈ। ਮੋਦੀ ਨੇ ਪੁਤਿਨ ਦੇ ਪਿਛਲੇ ਭਾਰਤ ਦੌਰੇ ਨੂੰ ਯਾਦ ਕਰਦੇ ਹੋਏ ਇਸ ਨੂੰ ਇੱਕ ਸਫਲ ਯਾਤਰਾ ਕਰਾਰ ਦਿੱਤਾ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਇੱਕ ਫੇਲ ਸਟੇਟ ਅਸਫਲ ਦੇਸ਼ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਦੀ ਨੇਵੀ ਤੇ ਹਵਾਈ ਫੌਜ ਜਿਹੜੀ ਉਹ ਹੁਣ ਖਤਮ ਹੋ ਚੁੱਕੀ ਹੈ। ਡੋਨਾਲਡ ਟਰੰਪ ਨੇ ਸੋਮਵਾਰ ਦੇ ਦਿਨ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਦੇ ਵਿੱਚ ਦਾਅਵਾ ਕੀਤਾ ਕਿ ਇੱਕ ਇਰਾਨ ਦੇ ਕੋਲ ਤਾਂ ਮੁਦਰਾ ਵੀ ਨਹੀਂ ਹੈ, ਉਹ ਆਪਣੇ ਫੌਜੀਆਂ ਨੂੰ ਪੈਸੇ ਕਿੱਥੋਂ ਦੇਣਗੇ। ਇਰਾਨ ਅਧਿਕਾਰਕ ਤੌਰ ਦੇ ਉੱਤੇ ਇੱਕ ਫੇਲ ਸਟੇਟ ਬਣ ਚੁੱਕੇ ਹੈ। ਇਰਾਨ ਮਰ ਚੁੱਕੇ ਆ, ਉਹਨਾਂ ਦੇ ਕੋਲ ਨਾ ਤਾਂ ਕੋਈ ਨੇਵੀ ਹੈ, ਮਹਿੰਗਾਈ 300% ਪਹੁੰਚ ਚੁੱਕੀ ਹੈ ਔਰ ਉਹਨਾਂ ਦੀ ਅਗਵਾਈ ਵੀ ਪੂਰੀ ਤਰ੍ਹਾਂ ਦੇ ਨਾਲ ਬਿਖਰ ਚੁੱਕੀ ਹੈ। ਉਹਨਾਂ ਨੇ ਵੀ ਲਿਖਿਆ ਕਿ ਉਹਨਾਂ ਦੇ ਕੋਲ ਸਿਰਫ ਅਮਰੀਕਾ ਦੇ ਲਈ ਫੈਲਾਉਣ ਦੇ ਵਾਸਤੇ ਫੇਕ ਨਿਊਜ਼ ਹੈ। ਆਪਣੇ ਪ੍ਰਦਰਸ਼ਨਕਾਰੀਆਂ ਨੂੰ ਮਾਰਨ ਹੁਣ ਤੱਕ 1 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਉਹ ਮਾਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਕੋਈ ਕਦਮ ਨਹੀਂ ਚੁੱਕ ਰਹੇ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਹਾਲੀਆ ਦਿਨਾਂ 'ਚ ਇਰਾਨ ਦੇ ਲਾਰਕ ਟਾਪੂ ਦੇ ਉੱਤੇ 2 ਇਰਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਜੁਲਾਈ ਤੋਂ ਬਾਅਦ ਇਰਾਨ ਦੇ ਉੱਤੇ ਅਮਰੀਕਾ ਦਾ ਇਹ ਪਹਿਲਾ ਹਮਲਾ ਦੱਸਿਆ ਗਿਆ। ਇਸ ਤੋਂ ਪਹਿਲਾਂ ਤਾਂ ਜਿਹੜੇ ਵੀ ਹਮਲੇ ਹੋਏ ਨੇ ਅਮਰੀਕਾ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਨਹੀਂ ਸੀ ਲਈ। ਖੈਰ, ਉਧਰ ਐਸਸੀਓ ਸਮਿਟ ਦੀ ਗੱਲ ਤੁਰੀ ਹੋ ਸੀ ਤਾਂ ਇਸ ਦਰਮਿਆਨ ਇਰਾਨ ਦੀ ਗੱਲ ਆਉਂਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਇਰਾਨ ਦੇ ਰਾਸ਼ਟਰਪਤੀ ਪਜ਼ਿਸ਼ਕਿਆਨ ਦੇ ਨਾਲ ਗੱਲਬਾਤ ਕੀਤੀ ਹੈ। ਡਾਕਟਰ ਮਸੂਦ ਪਜ਼ਿਸ਼ਕਿਆਨ ਦੇ ਨਾਲ ਦਵੱਲੀ ਗੱਲਬਾਤ ਤੋਂ ਬਾਅਦ ਸਾਂਝੇ ਬਿਆਨ ਵੀ ਜਾਰੀ ਕੀਤੇ ਗਏ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੋਹਾਂ ਨੇਤਾਵਾਂ ਨੇ ਆਪਸੀ ਸੰਬੰਧਾਂ ਦੇ ਉੱਤੇ ਚਰਚਾ ਕੀਤੀ ਹੈ। ਜਾਰੀ ਬਿਆਨ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਇਸ ਖੇਤਰ ਦੇ ਵਿੱਚ ਵੱਧਦੇ ਤਣਾਅ ਦੇ ਉੱਤੇ ਚਿੰਤਾ ਜਤਾਈ ਹੈ। ਭਾਰਤ ਦੇ ਇਸ ਲਗਾਤਾਰ ਰੁੱਖ ਨੂੰ ਵੀ ਦੁਹਰਾਇਆ ਕਿ ਇਸ ਖੇਤਰ ਦੇ ਵਿੱਚ ਸ਼ਾਂਤੀ ਜਿਹੜੀ ਹੈ ਉਹ ਇਸ ਪੂਰੇ ਖਿੱਤੇ ਦੀ ਨਹੀਂ ਪੂਰੀ ਦੁਨੀਆ ਦੀ ਆਰਥਿਕਤਾ ਦੇ ਲਈ ਕਾਫੀ ਜ਼ਰੂਰੀ ਹੈ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬ੍ਰਿਕਸ ਸਮਿਟ ਦੇ ਲਈ ਰਾਸ਼ਟਰਪਤੀ ਪਜ਼ੇਸ਼ਕਿਆਂ ਦਾ ਭਾਰਤ ਦੇ ਵਿੱਚ ਸਵਾਗਤ ਕਰਨ ਦੇ ਲਈ ਉਤਾਵਲੇ ਨੇ। ਮੋਦੀ ਨੇ ਐਕਸ ਦੇ ਉੱਤੇ ਵੀ ਲਿਖਿਆ ਹੈ ਕਿ ਬਿਸ਼ਕੇਕ ਦੇ ਵਿੱਚ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਂ ਦੇ ਨਾਲ ਮੁਲਾਕਾਤ ਦੇ ਵਿੱਚ ਭਾਰਤ ਇਰਾਨ ਦੇ ਅਲੱਗ ਅਲੱਗ ਖੇਤਰਾਂ ਦੇ ਵਿੱਚ ਸੰਬੰਧਾਂ ਤੇ ਦੋਸਤੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਦੇ ਵਿੱਚ ਗੱਲਬਾਤ ਕੀਤੀ ਗਈ ਹੈ। ਉੱਥੇ ਇਸ ਐਸਸੀਓ ਸਮਿਟ ਦੇ ਦਰਮਿਆਨ ਹੁਣ ਇਹ ਵੀ ਪਤਾ ਚੱਲ ਰਿਹਾ ਹੈ ਕਿ ਬੜਾ ਕੁਝ ਭਾਰਤ ਤੇ ਦੂਸਰੇ ਦੇਸ਼ ਜਿਹੜੇ ਨੇ ਉਹ ਆਪਸ ਦੇ ਵਿੱਚ ਹਾਸਲ ਕਰਨਾ ਚਾਹੁੰਦੇ ਨੇ, ਪਰ ਇਸ ਦਾ ਅਮਰੀਕਾ ਨੂੰ ਕੀ ਸੁਨੇਹਾ ਜਾ ਰਿਹਾ ਇਹ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ, ਕਿਉਂਕਿ ਐਸਸੀਓ ਸਮਿਟ ਦੇ ਵਿੱਚ ਭਾਰਤ, ਚੀਨ ਤੇ ਰੂਸ ਦੇ ਜਿਹੜੇ ਰਾਸ਼ਟਰ ਪ੍ਰਮੁੱਖ ਨੇ ਉਹਨਾਂ ਦੀਆਂ ਤਸਵੀਰਾਂ ਇੱਕ ਵਾਰ ਫਿਰ ਤੋਂ ਅਮਰੀਕਾ ਨੂੰ ਪਰੇਸ਼ਾਨ ਕਰ ਸਕਦੀਆਂ ਨੇ। ਖਾਸ ਤੌਰ ਦੇ ਉੱਤੇ ਰੂਸ ਦੇ ਨਾਲ ਹੱਥ ਮਿਲਾਉਣਾ ਯੂਰਪ ਨੂੰ ਕਿੰਨਾ ਕੁ ਪਰੇਸ਼ਾਨ ਕਰ ਸਕਦਾ ਹੈ, ਕਿਉਂਕਿ ਭਾਰਤ ਪਿੱਛੇ ਜੇ ਬਰਤਾਨੀਆ ਸਣੇ ਕਈ ਯੂਰਪੀ ਦੇਸ਼ਾਂ ਦੇ ਨਾਲ ਮੁਕਤ ਵਪਾਰ ਸਮਝੌਤੇ ਕਰ ਹਟਿਆ। ਕਿਰਗਿਸਤਾਨ ਦੀ ਰਾਜਧਾਨੀ ਦੇ ਵਿੱਚ ਬਿਸ਼ਕੇਕ ਦੇ ਵਿੱਚ ਚੱਲ ਰਹੇ ਇਸ ਸਮਿਟ ਨੂੰ ਲੈ ਕੇ ਹੁਣ ਦੁਨੀਆ ਭਰ ਦੇ ਵਿੱਚ ਖਬਰਾਂ ਬਣ ਰਹੀਆਂ ਨੇ। ਉੱਥੇ ਹੀ ਹੇਗ ਦੇ ਵਿੱਚ ਸਥਿਤ ਕੌਮਾਂਤਰੀ ਅਦਾਲਤ ਨੇ, ਜਿਹੜੀ ਇੰਟਰਨੈਸ਼ਨਲ ਕੋਰਟ ਹੈ, ਉਸਨੇ ਸੋਮਵਾਰ ਦੇ ਦਿਨ ਹਦਾਇਤ ਕੀਤੀ ਕਿ ਭਾਰਤ ਨੂੰ ਪਾਕਿਸਤਾਨ ਦੇ ਨਾਲ 1960 ਤੋਂ ਲਾਗੂ ਜਲ ਸੰਧੀ ਦੀ ਪਾਲਣਾ ਕਰਨੀ ਚਾਹੀਦੀ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਕਸ਼ਮੀਰ ਖੇਤਰ ਦੇ ਵਿੱਚ ਬਣਾਏ ਜਾ ਰਹੇ ਹਾਈਡ੍ਰੋਲਿਕ ਪ੍ਰੋਜੈਕਟਾਂ ਦੇ ਡਿਜ਼ਾਈਨ ਤੇ ਕਾਰਗੁਜ਼ਾਰੀ ਜਿਹੜੀ ਹੈ ਉਸ ਦੀਆਂ ਸੰਧੀ ਦੀਆਂ ਸ਼ਰਤਾਂ ਦੇ ਮੁਤਾਬਕ ਹੀ ਪਾਲਣਾ ਹੋਣੀ ਚਾਹੀਦੀ ਹੈ। ਭਾਰਤ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਕਸ਼ਮੀਰ ਦੇ ਪ੍ਰੋਜੈਕਟਾਂ ਦੇ ਡਿਜ਼ਾਈਨ ਤੇ ਕਾਰਗੁਜ਼ਾਰੀ ਜਿਹੜੀ ਹੈ ਉਸ ਦੀਆਂ ਸੰਧੀ ਦੀਆਂ ਸ਼ਰਤਾਂ ਦੇ ਮੁਤਾਬਕ ਹੀ ਪਾਲਣਾ ਹੋਣੀ ਚਾਹੀਦੀ ਹੈ। ਭਾਰਤ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਸ ਸੰਧੀ ਨੂੰ, ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਅਦਾਲਤ ਨੇ ਹੁਣ, ਕੌਮਾਂਤਰੀ ਅਦਾਲਤ ਨੇ ਕਿਹਾ ਹੈ ਕਿ ਸਿੰਧੂ ਜਲ ਸੰਧੀ ਪੂਰੀ ਤਰ੍ਹਾਂ ਦੇ ਨਾਲ ਲਾਗੂ ਹੈ ਤੇ ਭਾਰਤ ਦੇ ਕੋਲ ਇਸ ਨੂੰ ਖਤਮ ਕਰਨ ਜਾਂ ਮੁਅੱਤਲ ਕਰਨ ਦਾ ਕੋਈ ਜਾਇਜ਼ ਆਧਾਰ ਨਹੀਂ ਹੈ। ਸੰਸਾਰ ਬੈਂਕ ਵੱਲੋਂ ਨਿਯੁਕਤ ਨਿਰਪੱਖ ਮਾਹਰ ਜੁਲਾਈ 2027 ਤੱਕ ਇਹ ਫੈਸਲਾ ਕਰਨਗੇ ਕਿ ਹਿਮਾਲਿਆਈ ਖੇਤਰ ਦੇ ਵਿੱਚ ਬਣ ਰਹੇ ਪ੍ਰੋਜੈਕਟ ਇਸ ਸੰਧੀ ਦੀਆਂ ਸ਼ਰਤਾਂ ਦੇ ਮੁਤਾਬਕ ਹੈਗੇ ਨੇ ਜਾਂ ਨਹੀਂ। ਭਾਰਤ ਨੇ ਇਸ ਫੈਸਲੇ ਨੂੰ ਸਖਤੀ ਦੇ ਨਾਲ ਰੱਦ ਕਰਦਿਆਂ ਕਿਹਾ ਕਿ ਉਹ ਅਦਾਲਤ ਦੇ ਅਧਿਕਾਰ ਖੇਤਰ ਨੂੰ ਨਹੀਂ ਮੰਨਦਾ। ਇਹ ਪਹਿਲੀ ਵਾਰ ਨਹੀਂ ਹੈ ਕਿ ਇੰਟਰਨੈਸ਼ਨਲ ਕੋਰਟ ਦੇ ਡਿਸੀਜਨਸ ਨੂੰ ਕਿਸੇ ਮੁਲਕ ਨੇ ਨਕਾਰਿਆ ਹੋਵੇ। ਇਸ ਤੋਂ ਪਹਿਲਾਂ ਅਮਰੀਕਾ, ਚੀਨ ਵੀ ਇਸਦਾ ਬੜੀ ਵਾਰ ਕੌਮਾਂਤਰੀ ਅਦਾਲਤ ਦੇ ਨਿਯਮਾਂ ਨੂੰ ਨਕਾਰ ਚੁੱਕੇ ਨੇ ਜਦੋਂ ਉਹਨਾਂ ਦੇ ਦੇਸ਼ ਦੇ ਹੱਕ ਦੇ ਵਿੱਚ ਨਹੀਂ ਹੁੰਦਾ, ਬਲਕਿ ਇਜ਼ਰਾਈਲ ਦੀ ਤਰਫ ਤੋਂ ਵੀ ਇਸ ਨੂੰ ਕਈ ਵਾਰ ਅਣਗੌਲਿਆ ਕੀਤਾ ਗਿਆ। ਪਰ ਵਿਦੇਸ਼ ਮੰਤਰਾਲੇ ਦੇ ਮੁਤਾਬਕ ਅਦਾਲਤ ਦੇ ਫੈਸਲੇ ਦਾ ਭਾਰਤ ਦੀ ਖੁਦਮੁਖਤਾਰੀ ਸੰਬੰਧੀ ਫੈਸਲਿਆਂ ਜਾਂ ਪ੍ਰੋਜੈਕਟਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਪਏਗਾ। ਉਧਰ ਪਾਕਿਸਤਾਨ ਦੀ ਤਰਫ ਤੋਂ ਮੰਗ ਆਈ ਹੈ ਕਿ ਅਦਾਲਤ ਦੇ ਨਾਲ ਸਹਿਮਤੀ ਜਤਾਉਣੀ ਚਾਹੀਦੀ ਹੈ ਤੇ ਭਾਰਤ ਨੂੰ ਨਿਰਪੱਖ ਫੈਸਲਿਆਂ ਦੇ ਉੱਤੇ ਜਿਹੜਾ ਇਹ ਸਵੀਕਾਰ ਕਰਨਾ ਚਾਹੀਦਾ। ਪਾਕਿਸਤਾਨ ਨੇ ਭਾਰਤ ਵੱਲੋਂ ਕਸ਼ਮੀਰ ਦੇ ਦੋ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਾਂ ਦੇ ਜਲ ਭੰਡਾਰ ਦੀ ਸਮਰੱਥਾ ਵਧਾਉਣ ਦੇ ਲਈ ਕੀਤੇ ਜਾ ਰਹੇ ਕੰਮ ਦਾ ਵਿਰੋਧ ਵੀ ਕੀਤਾ ਹੈ। ਸਿੰਧ ਜਲ ਸੰਬੰਧੀ ਦੋਵਾਂ ਮੁਲਕਾਂ ਦੇ ਵਿਚਕਾਰ ਤਿੰਨ ਜੰਗਾਂ ਤੇ ਕਈ ਟਕਰਾਵਾਂ ਦੇ ਬਾਵਜੂਦ 1960 ਤੋਂ ਲਾਗੂ ਰਹੀ ਹੈ ਔਰ ਪਾਕਿਸਤਾਨ ਦੀ ਖੇਤੀ ਦੇ ਲਈ ਇਹ ਖਾਸੀ ਅਹਿਮੀਅਤ ਰੱਖਦੀ ਹੈ, ਕਿਉਂਕਿ ਭਾਰਤ ਵਾਲੇ ਪਾਸਿਓਂ ਨਿਕਲ ਕੇ ਜਾਂਦਾ ਪਾਣੀ ਪਾਕਿਸਤਾਨ ਦੇ ਖੇਤੀਬਾੜੀ ਸੈਕਟਰ ਦੇ ਲਈ ਨਹੀਂ, ਉੱਥੋਂ ਦੀ ਆਰਥਿਕਤਾ ਦੇ ਲਈ ਵੀ ਖਾਸਾ ਜ਼ਰੂਰੀ ਮੰਨਿਆ ਜਾਂਦਾ ਹੈ। ਉੱਥੇ ਭਾਰਤ ਦੀ GDP ਨੂੰ ਲੈ ਕੇ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਦੀ GDP ਦੇ ਵਿੱਚ ਮਾਮੂਲੀ ਇਜ਼ਾਫਾ ਹੋਇਆ ਹੈ, ਘਾਟਾ ਨਹੀਂ ਪਿਆ। ਜਦੋਂ ਦੁਨੀਆ ਭਰ ਦੇ ਵਿੱਚ ਜਿਹੜੀ ਆਰਥਿਕ ਸ਼ਕਤੀਆਂ ਨੇ ਉਹਨਾਂ ਦੇ ਅੰਦਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਉੱਥੇ ਭਾਰਤ ਦੇ GDP ਦੇ ਵਿੱਚ ਸਾਲ 2000

2022-23 ਦੇ ਅੰਦਰ ਪਹਿਲੀ ਤਿਮਾਹੀ ਦੇ ਵਿੱਚ 7.8% ਦਾ ਇਜ਼ਾਫਾ ਦੇਖਣ ਨੂੰ ਮਿਲਿਆ। ਭਾਰਤ ਸਰਕਾਰ ਦੀ ਤਰਫ ਤੋਂ ਸੋਮਵਾਰ ਦੇ ਦਿਨ ਜਾਰੀ ਅੰਕੜਿਆਂ ਦੇ ਵਿੱਚ ਇਸੇ ਤਿਮਾਹੀ ਦੇ ਅੰਦਰ GDP ਗਰੋਥ ਰੇਟ ਨੂੰ 6.9% ਵੀ ਦੱਸਿਆ ਗਿਆ ਸੀ। ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਭਾਰਤ ਦੀ ਵੱਡੀ ਕਾਮਯਾਬੀ ਦੱਸਿਆ। ਉਹਨਾਂ ਨੇ ਇੱਕ ਐਕਸ ਦੇ ਉੱਤੇ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਫਾਈਨੈਂਸ਼ੀਅਲ ਈਅਰ 2026-27 ਯਾਨੀ ਵਿੱਤ ਵਰ੍ਹੇ 2026-27 ਦੀ ਪਹਿਲੀ ਤਿਮਾਹੀ ਦੇ ਵਿੱਚ ਭਾਰਤ ਦੀ 7.8% GDP ਇੱਕ ਸ਼ਾਨਦਾਰ ਉਪਲਬਧੀ ਹੈ। ਸਾਡੇ ਲੋਕਾਂ ਦੀ ਇਹ ਸਮੂਹਕ ਤਾਕਤ ਹੈ ਜਿਸਨੇ ਇਹ ਤੈਅ ਕੀਤਾ ਹੈ ਕਿ ਵਿਸ਼ਵ ਭਰ ਦੇ ਵਿੱਚ ਇਸ ਵਕਤ ਜਿਸ ਕਿਸਮ ਦਾ ਮਾਹੌਲ ਬਣਿਆ ਹੋਵੇ ਉਸਦੇ ਬਾਵਜੂਦ ਜਿਹੜੀ ਭਾਰਤ ਦੇ ਅੰਦਰ ਇਹ ਵਾਧਾ ਹੋਇਆ ਉਹ ਸਾਰੇ ਜਿਹੜੇ ਵੀ ਦਾਅਵੇ ਨੇ ਉਹਨਾਂ ਨੂੰ ਉਹਨਾਂ ਤੋਂ ਅੱਗੇ ਵੱਧ ਕੇ ਭਾਰਤ ਦੀ ਮਜ਼ਬੂਤੀ ਦਰਸਾਉਂਦਾ ਹੈ। ਉੱਥੇ ਕੁਛ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਇਸ ਵਕਤ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਦੀ ਰੈਲੀ ਤੋਂ ਬਾਅਦ ਹਲਦਵਾਨੀ ਵਿੱਚ ਕੀਤੀ ਗਈ ਕਥਿਤ ਸ਼ੁੱਧੀਕਰਨ ਦੀ ਰਸਮ ਨੂੰ ਲੈ ਕੇ ਵਿਵਾਦ ਹੋਰ ਭੜਕ ਗਿਆ। ਉੱਤਰਾਖੰਡ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਨੇ ਜਦਕਿ ਭਾਜਪਾ ਵਰਕਰਾਂ ਨੇ ਪ੍ਰਦਰਸ਼ਨ ਕਰਦਿਆਂ ਰਾਹੁਲ ਗਾਂਧੀ ਦੇ ਪੁਤਲੇ ਸਾੜੇ ਨੇ। ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਪੁਲਿਸ ਸਟੇਸ਼ਨਾਂ ਦੇ ਉੱਤੇ ਚੌਂਕੀਆਂ ਦਾ ਦੌਰਾ ਕੀਤਾ ਤੇ ਕਥਿਤ ਸ਼ੁੱਧੀਕਰਨ ਦੀ ਇਸ ਘਟਨਾ ਦੇ ਵਿੱਚ ਸ਼ਾਮਲ ਲੋਕਾਂ ਦੇ ਵਿਰੁੱਧ SC/ST ਐਕਟ ਦੇ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਧਰ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਜੈਰਾਮ ਰਮੇਸ਼ ਨੇ ਭਾਜਪਾ ਦੇ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉੱਤਰਾਖੰਡ ਦੇ ਵਿੱਚ ਰਾਹੁਲ ਗਾਂਧੀ ਦੇ ਵਿਰੁੱਧ ਉਸ ਥਾਂ ਦੇ ਉੱਤੇ ਹੋਈ ਸ਼ੁੱਧੀਕਰਨ ਦੀ ਰਸਮ ਦੇ ਬਾਰੇ ਦਿੱਤੇ ਬਿਆਨਾਂ ਨੂੰ ਲੈ ਕੇ FIR ਦਰਜ ਕੀਤੀ ਜਾਣੀ ਜਿਹੜੀ ਸੱਤਾਧਾਰੀ ਧਿਰ ਹੈ ਉਸਦੀ ਨਫ਼ਰਤ ਦਰਸਾਉਂਦੀ ਹੈ। ਉਹਨਾਂ ਕਿਹਾ ਹੈ ਕਿ ਇੱਥੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਰੋਧੀ ਪਾਰਟੀ ਦੇ ਆਗੂ ਨੇ ਕਿਹਾ ਕਿ ਉਹ ਇਸ ਦਾ ਢੁਕਵਾਂ ਜਵਾਬ ਲੋਕਤੰਤਰੀ ਤੇ ਕਾਨੂੰਨੀ ਤਰੀਕਿਆਂ ਦੇ ਨਾਲ ਹੀ ਦੇਣਗੇ। ਭਾਰਤ ਪੰਜਾਬ ਦੀਆਂ ਕੁਝ ਹੋਰ ਖਬਰਾਂ ਵੀ ਨੇ, ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਉਹਨਾਂ ਦੀ ਸਾਂਝ ਪਾਵਾਂਗੇ। ਪਰ ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ। ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਖਬਰਾਂ ਨੇ, ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਦੀਆਂ ਖਬਰਾਂ ਨੇਪਾਲ ਦੇ ਨਾਲ ਜੁੜੀਆਂ ਹੋਈਆਂ, ਜਿੱਥੇ RAF ਯਾਨੀ ਰਾਇਲ ਆਸਟ੍ਰੇਲੀਅਨ ਏਅਰਫੋਰਸ ਦੀ ਤਰਫ ਤੋਂ ਜਿਹੜੀ ਪਹਿਲੀ ਫਲਾਈਟ ਹੈ ਜਿਹਦੇ ਵਿੱਚ ਹਾਈਜੀਨ ਕਿੱਟਾਂ, ਸ਼ੈਲਟਰ, ਸੋਲਰ ਲਾਈਟਸ ਤੇ ਹੋਰ ਬਹੁਤ ਸਾਰਾ ਸਮਾਨ ਹੈ ਜਿਹੜਾ ਆਸਟ੍ਰੇਲੀਆ ਦੀ ਤਰਫ ਤੋਂ ਨੇਪਾਲ ਨੂੰ ਭੇਜਿਆ ਜਾ ਰਿਹਾ। ਦੱਸ ਦਈਏ ਕਿ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕੱਲ ਦੇ ਦਿਨ ਇਹ ਐਲਾਨ ਕਰ ਦਿੱਤਾ ਸੀ ਕਿ ਜਿਹੜਾ ਵਾਧੂ ਮਦਦ ਹੈ ਨੇਪਾਲ ਨੂੰ ਉਹ ਦਿੱਤੀ ਜਾਣੀ ਹੈ। ਆਸਟ੍ਰੇਲੀਆ ਹੁਣ ਤੱਕ ਦੁਨੀਆ ਭਰ ਦੇ ਵਿੱਚੋਂ ਜਿੰਨੇ ਵੀ ਦੇਸ਼ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵਧੇਰੇ ਵਿੱਤੀ ਮਦਦ ਤੇ ਵੱਧ ਚੜ੍ਹ ਕੇ ਜਿਹੜੀ ਰਾਹਤ ਹੈ ਉਹ ਨੇਪਾਲ ਤਿੱਬਤ ਦੇ ਵਿੱਚ ਆਏ ਇਸ ਹੜਾਂ ਦੇ ਪ੍ਰਕੋਪ ਤੋਂ ਬਾਅਦ ਜਾਰੀ ਕਰ ਰਿਹਾ। ਅਮਰੀਕਾ ਨੇ ਪਿਛਲੇ ਦਿਨਾਂ ਦੇ ਦਰਮਿਆਨ 3.5 ਮਿਲੀਅਨ ਅਮਰੀਕੀ ਡਾਲਰ ਦੀ ਮਦਦ ਦਾ ਐਲਾਨ ਕੀਤਾ ਸੀ, ਜਦਕਿ ਆਸਟ੍ਰੇਲੀਆ ਹੁਣ ਤੱਕ ਲਗਭਗ 8 ਮਿਲੀਅਨ ਆਸਟ੍ਰੇਲੀਅਨ ਡਾਲਰ ਦੀ ਮਦਦ ਦਾ ਐਲਾਨ ਕਰ ਚੁੱਕਿਆ। ਜੇਕਰ ਅਮਰੀਕੀ ਡਾਲਰ ਨੂੰ ਕਨਵਰਟ ਕਰ ਵੀ ਲਈਏ ਤਾਂ ਵੀ ਆਸਟ੍ਰੇਲੀਆ ਦੀ ਤਰਫ ਤੋਂ ਜਿਹੜੀ ਵਿੱਤੀ ਮਦਦ ਹੈ ਉਹ ਅਮਰੀਕਾ ਦੇ ਨਾਲੋਂ ਜ਼ਿਆਦਾ ਹੈ, ਔਰ ਇਸ ਤੋਂ ਇਲਾਵਾ ਮਨੁੱਖੀ ਮਦਦ ਵੀ ਭੇਜੀ ਜਾ ਰਹੀ ਹੈ। ਆਸਟ੍ਰੇਲੀਆ ਹੁਣ ਤੱਕ ਜਿਹੜੀ ਮਨੁੱਖੀ ਮਦਦ ਦੇ ਨਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਆਸਟ੍ਰੇਲੀਅਨ ਇੰਜੀਨੀਅਰਸ ਨੇ ਉਹਨਾਂ ਨੂੰ ਨੇਪਾਲ ਦੇ ਵਿੱਚ ਭੇਜ ਰਿਹਾ ਤਾਂ ਕਿ ਉੱਥੇ ਜਿਹੜੀਆਂ ਸੁਰੰਗਾਂ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਨੂੰ ਜਾਂ ਲਾਸ਼ਾਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ। RAF ਦੀ ਤਰਫ ਤੋਂ ਹੁਣ ਇਹ ਜਿਹੜੀਆਂ ਲਾਈਟਾਂ, ਸ਼ੈਲਟਰ ਕਿੱਟਾਂ, ਹਾਈਜੀਨ ਕਿੱਟਾਂ ਇਹ ਵੱਖਰੇ ਤੌਰ ਦੇ ਉੱਤੇ ਵੀ ਮਦਦ ਭੇਜੀ ਜਾ ਰਹੀ ਹੈ। ਦੱਸ ਦਈਏ ਕਿ 43 ਆਸਟ੍ਰੇਲੀਅਨ ਹਾਲੇ ਵੀ ਮਿਸਿੰਗ ਨੇ। 26 ਅਗਸਤ ਨੂੰ ਇਹ ਹੜ, ਇਹ ਪ੍ਰਕੋਪ, ਇਹ ਭਾਣਾ ਉੱਥੇ ਵਾਪਰਿਆ ਸੀ, ਔਰ ਉਸ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵਿੱਚ ਸਪਰਿੰਗ ਸੀਜ਼ਨ ਦੀ ਆਫੀਸ਼ੀਅਲ ਸ਼ੁਰੂਆਤ ਤਾਂ ਹੋ ਚੁੱਕੀ ਹੈ, ਪਰ ਇਹ ਸਪਰਿੰਗ ਕੋਈ ਬਹੁਤੀ ਵਧੀਆ ਖਬਰ ਲੈ ਕੇ ਨਹੀਂ ਆਇਆ, ਕਿਉਂਕਿ ਹਾਲੇ ਵੀ 43 ਆਸਟ੍ਰੇਲੀਅਨ ਲੋਕਾਂ ਦੇ ਮਿਸਿੰਗ ਹੋਣ ਦੀ ਖਬਰ ਜਿਹੜੀ ਉਹ ਉਸਦੇ ਉੱਤੇ ਕੋਈ ਵੀ ਕੋਈ ਚੰਗੀ ਖਬਰ ਜਾਂ ਕੋਈ ਸੰਤੁਸ਼ਟ ਹੋਣ ਵਾਲੀ ਖਬਰ ਸਾਹਮਣੇ ਨਹੀਂ ਆ ਸਕੀ। ਔਰ ਇਹ ਜਿੰਨਾ ਸਮਾਂ ਵੱਧਦਾ ਜਾ ਰਿਹਾ ਜਿਸ ਹਿਸਾਬ ਦੇ ਨਾਲ ਆਸਟ੍ਰੇਲੀਆ ਦੀ ਤਰਫ ਤੋਂ ਪੈਨੀ ਵੋਂਗ ਦੀ ਤਰਫ ਤੋਂ ਕੱਲ ਦੇ ਦਿਨ ਕੱਲ ਸ਼ਾਮ ਵੇਲੇ ਇਹ ਗੱਲ ਦੱਸੀ ਵੀ ਗਈ ਕਿ 4400 ਲੋਕ ਨੇਪਾਲ ਤਿੱਬਤ ਫਲੈਸ਼ ਫਲੱਡਸ ਦੇ ਵਿੱਚ ਹਾਲੇ ਵੀ ਗਾਇਬ ਨੇ, 930 ਤੋਂ ਵਧੇਰੇ ਮੌਤਾਂ ਹੋਣੀਆਂ। ਇਹ ਕੋਈ ਚੰਗਾ ਸੰਕੇਤ ਨਹੀਂ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਤਾਂ ਦੀ ਗਿਣਤੀ ਵੱਧ ਜਾਵੇ ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ। ਉਧਰ ਅੱਜ ਦੇ ਦਿਨ ABC ਦੇ 7:30 ਪ੍ਰੋਗਰਾਮ ਦੇ ਵਿੱਚ ਪੈਨੀ ਵੋਂਗ ਦੀ ਤਰਫ ਤੋਂ ਹੁਣ ਵਨ ਨੇਸ਼ਨ ਪਾਰਟੀ ਜਾਂ ਹੋਰਨਾਂ ਦੂਸਰੇ ਕਈ ਮਸਲਿਆਂ ਦੇ ਉੱਤੇ ਗੱਲਬਾਤ ਵੀ ਕੀਤੀ ਗਈ ਹੈ। ਖਾਸ ਤੌਰ ਦੇ ਉੱਤੇ ਵੈਸਟਰਨ ਆਸਟ੍ਰੇਲੀਆ ਦੀ ਸੀਕਰੇਟ ਹਾਰਬਰ ਬਾਈ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨਾਂ ਨੇ ਪੌਲਿਨ ਹੈਨਸਨ ਦੇ ਉੱਤੇ ਨਿਸ਼ਾਨਾ ਸਾਧਿਆ। ਪੈਨੀ ਵੋਂਗ ਦਾ ਕਹਿਣਾ ਹੈ ਕਿ ਇਹ ਗੱਲ ਠੀਕ ਹੈ ਕਿ ਲੇਬਰ ਦੀਆਂ ਨੀਤੀਆਂ ਦੇ
ਉਲਟ ਜਿਹੜਾ ਵੈਸਟਰਨ ਆਸਟ੍ਰੇਲੀਆ ਦਾ ਫੈਸਲਾ ਸਾਹਮਣੇ ਆਇਆ, ਲੇਬਰ ਦੇ ਮੈਡੀਕੇਅਰ ਦੇ ਵਿੱਚ ਇਨਵੈਸਟਮੈਂਟ ਜ਼ਿਆਦਾ ਕਰਨੀ, ਚਾਈਲਡ ਕੇਅਰ ਸਕੂਲਸ ਦੇ ਵਿੱਚ ਤਬਦੀਲੀਆਂ ਕਰਨੀਆਂ, ਟੈਕਸ ਕੱਟ ਜਾਂ ਟੈਕਸ ਚੇਂਜਸ ਲਿਆਣੇ, ਫੈਡਰਲ ਸਰਕਾਰ ਦੀਆਂ ਜਿਹੜੀਆਂ ਵੀ ਨੀਤੀਆਂ ਸੀ ਉਹਨਾਂ ਦਾ ਜਵਾਬ ਆਇਆ ਇਹ ਪਲਟ ਕੇ ਇਹਨਾਂ ਚੋਣਾਂ ਦੇ ਵਿੱਚ। ਉੱਥੋਂ ਦੇ ਲੋਕਾਂ ਨੇ ਇਹ ਜਵਾਬ ਦਿੱਤਾ, ਇਹਦਾ ਮਤਲਬ ਇਹ ਹੈ ਕਿ ਲੇਬਰ ਪਾਰਟੀ ਨੂੰ ਸੋਚਣਾ ਹੋਏਗਾ ਆਪਣੀਆਂ ਨੀਤੀਆਂ ਦੇ ਉੱਤੇ। ਪਰ ਦੂਸਰੇ ਪਾਸੇ ਜਦੋਂ ਵਨ ਨੇਸ਼ਨ ਪਾਰਟੀ ਤੋਂ ਪੁੱਛਿਆ ਜਾਂਦਾ ਕਿ ਤੁਹਾਡੀਆਂ ਪਾਲਿਸੀਜ਼ ਕੀ ਨੇ, ਤਾਂ ਪੌਲਿਨ ਹੈਨਸਨ ਦੇ ਕੋਲ ਕੋਈ ਨੀਤੀਆਂ ਨਹੀਂ ਨੇ, ਉਹਨਾਂ ਦੇ ਕੋਲ ਸਿਰਫ ਹੇਟ ਯਾਨੀ ਕਿ ਨਫ਼ਰਤ ਹੈ, ਬਹੁਤ ਸਾਰਾ ਗੁੱਸਾ ਹੈ, ਪਰ ਨੀਤੀਆਂ ਦੇ ਨਾਂ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਕੁਝ ਵੀ ਨਹੀਂ ਦਿੱਤਾ ਜਾ ਰਿਹਾ। ਮਾਫ ਕਰਨਾ, ਉਧਰ ਨੇਪਾਲ ਤਿੱਬਤ ਦੇ ਹੜ੍ਹਾਂ ਦੇ ਨਾਲ ਜੁੜੀ ਇੱਕ ਹੋਰ ਖਬਰ ਰਹਿ ਗਈ, ਜਿੱਥੇ ਮੈਲਬਨ ਦੇ ਵਿੱਚ ਵੀ ਕੱਲ੍ਹ ਦੇ ਦਿਨ ਫੈਡਰੇਸ਼ਨ ਸਕੁਅਰ ਦੇ ਉੱਤੇ ਨੇਪਾਲੀ ਤਿੱਬਤੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ। ਦੱਸ ਦਈਏ ਕਿ ਇਸ ਦਰਮਿਆਨ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਤੇ ਵਿਰੋਧੀ ਧਿਰ ਦੇ ਕਈ MP ਵੀ ਮੌਕੇ ਦੇ ਉੱਤੇ ਮੌਜੂਦ ਰਹੇ। 300-400 ਦੇ ਕਰੀਬ ਲੋਕ ਨੇਪਾਲੀ ਭਾਈਚਾਰੇ ਦੇ ਨਾਲ ਜੁੜੇ ਹੋਏ ਜਿਹੜੇ ਸੀ, ਉਹ ਉਹਨਾਂ ਨੇ ਸ਼ਰਧਾਂਜਲੀ ਇੱਕ ਕਿਸਮ ਦੀ ਮੋਮਬੱਤੀਆਂ ਬਾਲ ਕੇ ਦਿੱਤੀ। ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇਪਾਲੀ ਭਾਈਚਾਰੇ ਦੇ ਲੋਕ ਨੇ, ਉਹ ਪਹਿਲਾਂ ਕੈਨਬਰਾ, ਸਿਡਨੀ, ਬ੍ਰਿਸਬੇਨ ਸ਼ਹਿਰਾਂ ਦੇ ਵਿੱਚ ਵੀ ਇਸ ਕਿਸਮ ਦੇ ਸ਼ਰਧਾਂਜਲੀ ਪ੍ਰੋਗਰਾਮ ਜਿਹੜੇ ਨੇ ਹੋਏ ਆਯੋਜਿਤ ਕੀਤੇ ਜਾ ਚੁੱਕੇ ਨੇ। ਉੱਥੇ ਇੱਕ ਰਿਪੋਰਟ ਹੁਣ ਪ੍ਰਾਪਰਟੀ ਰੀਅਲ ਅਸਟੇਟ ਮਾਰਕੀਟ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਜਿੱਥੇ ਇਹ ਪਤਾ ਚੱਲਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਇਹ ਹੋਇਆ ਅਕਤੂਬਰ ਮਹੀਨੇ ਤੋਂ ਬਾਅਦ, ਪਿਛਲੇ ਸਾਲ ਦੇ ਅਕਤੂਬਰ ਮਹੀਨੇ ਤੋਂ ਬਾਅਦ, ਕਿ ਰੀਅਲ ਅਸਟੇਟ ਦੇ ਵਿੱਚ ਜਾਂ ਪ੍ਰਾਪਰਟੀ ਦੀਆਂ ਕੀਮਤਾਂ ਜਿਹੜੀਆਂ ਨੇ, ਖਾਸ ਤੌਰ ਦੇ ਉੱਤੇ ਰਾਜਧਾਨੀ ਸ਼ਹਿਰਾਂ ਦੀ, ਜਦੋਂ ਇੱਕ ਔਸਤ ਕੀਮਤ ਕੱਢ ਲਈ ਜਾਂਦੀ ਹੈ, ਉਹ ਥੱਲੇ ਗਈ ਹੋਵੇ। ਔਰ ਇਹ ਕੋਈ ਇੱਕ ਚੰਗਾ ਸੰਕੇਤ ਨਹੀਂ ਹੋ ਸਕਦਾ ਰੀਅਲ ਐਸਟੇਟ ਮਾਰਕੀਟ ਦੇ ਲਈ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਸਿਡਨੀ, ਬ੍ਰਿਸਬੇਨ ਸ਼ਹਿਰਾਂ ਨੂੰ ਛੱਡ ਦਈਏ ਤਾਂ ਬਾਕੀ ਸ਼ਹਿਰਾਂ ਦੇ ਵਿੱਚ ਹਾਲੇ ਵੀ ਮਿਲੀਅਨ ਡਾਲਰ ਤੋਂ ਥੱਲੇ ਕੀਮਤਾਂ ਜਿਹੜੀਆਂ ਨੇ ਉਹ ਜਾ ਚੁੱਕੀਆਂ ਨੇ। ਇਹ ਦੋਵਾਂ ਸ਼ਹਿਰਾਂ 'ਚ ਹਾਲੇ ਵੀ ਹੈਗੀਆਂ ਨੇ, ਪਰ ਬਾਕੀ ਸ਼ਹਿਰਾਂ 'ਚ ਮਿਲੀਅਨ ਡਾਲਰ ਦਾ ਜਿਹੜਾ ਇੱਕ ਅੰਕੜਾ ਛੋਹ ਕੇ ਗਿਆ ਸੀ, ਉਹ ਥੱਲੇ ਜਾ ਚੁੱਕਿਆ। ਔਰ ਇੱਕ ਵਾਰ ਫਿਰ ਤੋਂ ਕੋਟੈਲਿਟੀ ਦੇ ਦੁਆਰਾ ਜਾਰੀ ਇਸ ਰਿਪੋਰਟ ਦੇ ਵਿੱਚ ਇਸ ਵਕਤ ਬਾਜ਼ਾਰ ਨੂੰ ਬਾਇਰਸ ਮਾਰਕੀਟ ਯਾਨੀ ਖਰੀਦਦਾਰਾਂ ਦਾ ਬਾਜ਼ਾਰ ਦੱਸਿਆ ਗਿਆ, ਯਾਨੀ ਵੇਚਣ ਵਾਲੇ ਇਸ ਵਕਤ ਘਾਟੇ ਦੇ ਵਿੱਚ ਹੀ ਆਪਣੀ ਪ੍ਰੋਪਰਟੀ ਨੂੰ ਵੇਚ ਰਹੇ ਨੇ ਜਾਂ ਮਜਬੂਰੀ 'ਚ ਵੇਚ ਰਹੇ ਨੇ, ਔਰ ਖਰੀਦਦਾਰ ਆਪਣੇ ਮਨਮਰਜ਼ੀ ਦੇ ਕੀਮਤ ਦੇ ਉੱਤੇ ਜਿਹੜੀਆਂ ਪ੍ਰੋਪਰਟੀਜ਼ ਖਰੀਦ ਰਹੇ ਨੇ। 1 ਮਿਲੀਅਨ ਦਾ ਮਾਰਕ ਅਕਤੂਬਰ ਮਹੀਨੇ ਦੇ ਵਿੱਚ ਪਿਛਲੇ ਸਾਲ ਦੇਸ਼ ਭਰ ਦੇ ਅੰਦਰ ਹਾਸਲ ਕੀਤਾ ਸੀ। ਇਹ ਇੱਕ ਔਸਤ ਕੀਮਤ ਕੱਢੀ ਜਾਂਦੀ ਹੁੰਦੀ ਹੈ ਕਿ ਪੂਰੇ ਦੇਸ਼ ਦੇ ਵਿੱਚ ਜਿੰਨੇ ਵੀ ਸੂਬੇ ਨੇ ਜਾਂ ਜਿੰਨੀਆਂ ਵੀ ਟੈਰੀਟਰੀਜ਼ ਨੇ, ਉਹਨਾਂ ਦੇ ਰਾਜਧਾਨੀ, ਉਹਨਾਂ ਦੇ ਕੈਪੀਟਲ ਸਿਟੀਜ਼ ਦੇ ਵਿੱਚ ਪ੍ਰੋਪਰਟੀਜ਼ ਦੀਆਂ ਕੀਮਤਾਂ ਕਿੰਨੀਆਂ ਨੇ। ਹਾਲਾਂਕਿ ਸਿਡਨੀ ਤੇ ਡਾਰਵਿਨ ਦੀ ਕੀਮਤ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੋ ਸਕਦਾ, ਇਸ ਕਰਕੇ ਇਸ ਨੂੰ ਬਾਰ ਬਾਰ ਔਸਤ ਜਾਂ ਅੰਗਰੇਜ਼ੀ ਦੇ ਵਿੱਚ ਮੇਡਨ ਪ੍ਰਾਈਸ ਵੈਲਿਊ ਕਹਿ ਲਿਆ ਜਾਂਦਾ ਹੈ। ਅਕਤੂਬਰ ਦੇ ਵਿੱਚ ਇਹ 1 ਮਿਲੀਅਨ ਦੇ ਮਾਰਕ ਨੂੰ ਪਾਰ ਕਰ ਗਈ ਸੀ, ਪਰ ਹੁਣ ਅਗਸਤ ਮਹੀਨੇ ਦੇ ਵਿੱਚ 9,90,000 ਤੇ 394 ਔਸਤ ਕੀਮਤ ਦੱਸੀ ਗਈ ਹੈ। ਪਰਥ ਦੇ ਵਿੱਚ ਜਿਹੜੇ ਘਰ ਪਹਿਲਾਂ ਮਿਲੀਅਨ ਡਾਲਰ ਨੂੰ ਛੂ ਗਏ ਸੀ, ਉਹ ਮਾਰਚ ਮਹੀਨੇ ਦੇ ਵਿੱਚ ਹੀ 9,99,000 ਤੇ ਆ ਗਏ ਸੀ ਤੇ ਹੁਣ ਅਗਸਤ ਮਹੀਨੇ 'ਚ ਹੋਰ ਵੀ ਥੱਲੇ ਡਿੱਗ ਪਏ ਨੇ। ਸਿਡਨੀ, ਬ੍ਰਿਸਬੇਨ ਦੇ ਵਿੱਚ ਬੇਸ਼ੱਕ ਕੀਮਤਾਂ ਮਿਲੀਅਨ ਡਾਲਰ ਤੋਂ ਉੱਪਰ ਹੋ ਸਕਦੀਆਂ ਨੇ ਔਸਤ ਕੀਮਤਾਂ, ਪਰ ਇਹਨਾਂ ਦੇ ਵਿੱਚ ਵੀ ਗਿਰਾਵਟ ਆਈ ਹੈ। ਸਿਡਨੀ ਦੇ ਵਿੱਚ ਇਸ ਵਕਤ ਘਰਾਂ ਦੀ ਔਸਤ ਕੀਮਤ 12,20,000 ਤੋਂ ਵਧੇਰੇ ਹੈ, ਪਰ ਇਹ ਆਪਣੇ ਅਕਤੂਬਰ ਮਹੀਨੇ ਦੇ ਜਾਂ ਜਦੋਂ ਪੀਕ ਕਿਹਾ ਜਾ ਰਿਹਾ ਸੀ ਰੀਅਲ ਐਸਟੇਟ ਦਾ, ਉਸ ਤੋਂ $93,000 ਥੱਲੇ ਜਾ ਚੁੱਕੀਆਂ ਨੇ, ਔਸਤ ਕੀਮਤਾਂ ਟੁੱਟੀਆਂ ਨੇ। ਬ੍ਰਿਸਬੇਨ ਦੇ ਵਿੱਚ ਵੀ ਇਸ ਵਕਤ ਘਰਾਂ ਦੀ ਔਸਤ ਕੀਮਤ ਜਿਹੜੀ ਹੈ ਉਹ 1.08 ਮਿਲੀਅਨ ਡਾਲਰ ਦੱਸੀ ਗਈ ਹੈ, ਪਰ ਇਹ ਵੀ ਆਪਣੇ ਪੀਕ ਦੇ ਨਾਲੋਂ $30,000 ਵਧੇਰੇ ਟੁੱਟੀਆਂ ਨੇ। ਉੱਥੇ ਨਿਊ ਸਾਊਥ ਵੇਲਸ ਤੋਂ ਅਗਲੀ ਖਬਰ ਸਾਹਮਣੇ ਆਉਂਦੀ ਹੈ, ਜਿੱਥੇ NSW ਦੇ ਵਿੱਚ ਹੁਣ ਰਿਟੇਲ ਸੈਗਮੈਂਟ ਦੇ ਨਾਲ ਜੁੜੀ ਇੱਕ ਵੱਡੀ ਯੂਨੀਅਨ ਦੀ ਤਰਫ ਤੋਂ ਨਵੀਂ ਛੁੱਟੀ ਦੀ ਮੰਗ ਕੀਤੀ ਗਈ ਹੈ। ਸ਼ਾਪ ਐਂਡ ਵੇਅਰ ਹਾਊਸ ਵਰਕਰਸ ਯੂਨੀਅਨ ਯਾਨੀ SDA ਦੀ ਤਰਫ ਤੋਂ 400 ਦੇ ਕਰੀਬ ਕਰਮਚਾਰੀ ਅੱਜ ਦੇ ਦਿਨ ਆਪੋ ਆਪਣੇ ਕੰਮਕਾਰ ਛੱਡ ਕੇ NSW ਦੇ ਪਾਰਲੀਮੈਂਟ ਦੇ ਵੱਲ ਇੱਕ ਪਟੀਸ਼ਨ ਲੈ ਕੇ ਵੱਧ ਰਹੇ ਨੇ, ਜਿਸ ਵਕਤ ਖਬਰਾਂ ਦੀ ਲਾਈਵ ਸਾਂਝਾ ਪਾ ਰਹੇ ਹਾਂ। ਇਹਨਾਂ ਦੀ ਮੰਗ ਹੈ ਕਿ NSW ਦੇ ਵਿੱਚ 10,000 ਤੋਂ ਵਧੇਰੇ ਕਰਮਚਾਰੀ ਜਾਂ ਉਹਨਾਂ ਦੇ ਪਰਿਵਾਰ NSW ਸਟੇਟ ਦੇ ਵਿੱਚ 1 ਸਤੰਬਰ ਨੂੰ ਇੱਕ ਨਵੀਂ ਜਿਹੜੀ ਛੁੱਟੀ ਹੈ, ਸਰਕਾਰੀ ਛੁੱਟੀ ਹੈ, ਉਸ ਦੀ ਮੰਗ ਰੱਖ ਰਹੇ ਨੇ। ਯੂਨੀਅਨ ਦਾ ਇਹ ਕਹਿਣਾ ਕਿ NSW ਦੇ ਵਿੱਚ ਪਹਿਲਾਂ ਹੀ ਪਬਲਿਕ ਹੋਲੀਡੇਜ਼ ਦੀ ਗਿਣਤੀ ਜਿਹੜੀ ਹੈ ਉਹ ਆਸਟ੍ਰੇਲੀਆ 'ਚ ਕਿਸੇ ਵੀ ਦੂਸਰੇ ਸਟੇਟ ਜਾਂ ਟੈਰੀਟਰੀ ਦੇ ਨਾਲੋਂ ਘੱਟ ਹੈ। 11 ਛੁੱਟੀਆਂ ਹੁੰਦੀਆਂ ਨੇ ਪਬਲਿਕ ਹੋਲੀਡੇਜ਼ ਪੂਰੇ ਕੈਲੰਡਰ ਦੇ ਦਰਮਿਆਨ,
ਕੈਲੰਡਰ ਈਅਰ ਦੇ ਦਰਮਿਆਨ, ਜਨਵਰੀ ਤੋਂ ਲੈ ਕੇ ਦਸੰਬਰ ਦੇ ਦਰਮਿਆਨ, ਔਰ ਉਹਨਾਂ ਦੇ ਵਿੱਚੋਂ ਅੱਧੀਆਂ ਤੋਂ ਜ਼ਿਆਦਾ ਯਾਨੀ 8 ਛੁੱਟੀਆਂ ਤਾਂ ਪਹਿਲੇ ਹਾਫ ਦੇ ਵਿੱਚ ਹੀ ਗੁਜ਼ਰ ਜਾਂਦੀਆਂ ਨੇ, ਯਾਨੀ ਜੂਨ ਮਹੀਨੇ ਤੱਕ ਗੁਜ਼ਰ ਜਾਂਦੀਆਂ ਨੇ। ACT, ਵਿਕਟੋਰੀਆ, ਨਾਰਦਰਨ ਟੈਰੀਟਰੀ, ਵੈਸਟਰਨ ਆਸਟ੍ਰੇਲੀਆ, ਇਹਨਾਂ ਸੂਬਿਆਂ ਦੇ ਵਿੱਚ 13-13 ਜਾਂ ਇਸ ਤੋਂ ਵੀ ਵਧੇਰੇ ਪਬਲਿਕ ਹੋਲੀਡੇਜ਼ ਆਉਂਦੀਆਂ ਨੇ। ਸੋ ਇਸ ਹਿਸਾਬ ਦੇ ਨਾਲ NSW ਦੇ ਯੂਨੀਅਨ ਤੇ ਵਰਕਰ

ਸਵੀਕਾਰ ਨਹੀਂ ਕੀਤਾ ਜਾ ਸਕਿਆ। ਉੱਥੇ ਆਸਟ੍ਰੇਲੀਆ ਦੇ ਵਿੱਚ ਸਮਾਰਟ ਗਲਾਸਿਸ ਨੂੰ ਲੈ ਕੇ ਹੁਣ ਇੱਕ ਵਿਵਾਦ ਤੁਰਿਆ ਹੋਇਆ। ਬੇਸ਼ੱਕ ਕੱਲ ਦੇ ਦਿਨ ਆਸਟ੍ਰੇਲੀਆ ਦੀ ਅਟਾਰਨੀ ਜਨਰਲ ਮਿਚਲ ਰੋਲੈਂਡ ਨੇ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਇਹ ਗੱਲ ਕਹੀ ਸੀ ਕਿ ਸਮਾਰਟ ਗਲਾਸਿਸ ਦੇ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨਾ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਸਮੇਂ ਦੀ ਲੋੜ ਹੋ ਸਕਦੀ ਹੈ, ਔਰ ਇਸ ਨਵੇਂ ਤਕਨੀਕ ਨੂੰ ਸੀਮਤ ਕਰਨ ਦੇ ਲਈ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਵੱਡੇ ਕਦਮ ਚੁੱਕੇ ਗਏ ਨੇ। ਇਹਨਾਂ ਦੇ ਇੰਪੋਰਟ, ਇਹਨਾਂ ਦੇ ਆਨਲਾਈਨ ਇਸਤੇਮਾਲ ਕਰਨ ਦੇ ਉੱਤੇ ਵੀ ਜਿਹੜੇ ਨੇ ਇਤਰਾਜ਼ ਜਤਾਏ ਗਏ ਨੇ। ਦੱਸ ਦਈਏ ਕਿ ਕੇਮਾਰਟ ਦਾ $17 ਦਾ ਜਿਹੜਾ ਸਮਾਰਟ ਗਲਾਸਿਸ ਸੀ ਉਹ ਚਸ਼ਮਾ ਜਿਸਦੇ ਵਿੱਚ ਕੈਮਰਾ ਫਿੱਟ ਸੀ, ਜਿਸ ਦੇ ਰਾਹੀਂ ਕਿਸੇ ਵੀ ਕਿਸਮ ਦੀ ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਸੀ, ਫੋਟੋਆਂ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਸੀ, ਉਸ ਚਸ਼ਮੇ ਨੂੰ ਬੈਨ ਕਰ ਦਿੱਤਾ ਗਿਆ। ਪਰ ਮੇਟਾ ਦੀ ਤਰਫ ਤੋਂ, ਜਿਹੜੀ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਹੈ, ਉਸਦੀ ਤਰਫ ਤੋਂ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਆਪਣੇ ਸਮਾਰਟ ਗਲਾਸਿਸ ਦੀ ਇਸ਼ਤਿਹਾਰਬਾਜ਼ੀ ਜੰਮ ਕੇ ਕੀਤੀ ਜਾ ਰਹੀ ਹੈ। ਹਾਲਾਂਕਿ ਮਿਚਲ ਰੋਲੈਂਡ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਮੇਟਾ ਦੇ ਚਸ਼ਮਿਆਂ ਦੇ ਨਾਲ ਆਖਿਰਕਾਰ ਕੀ ਕੀਤਾ ਜਾਏਗਾ। ਮੇਟਾ ਦੇ ਚਸ਼ਮਿਆਂ ਦੀ ਅਲੱਗ ਅਲੱਗ ਜਿਹੜੇ ਸਟ੍ਰੀਮਿੰਗ ਪਲੈਟਫਾਰਮਸ ਨੇ ਆਸਟ੍ਰੇਲੀਆ ਚ, ਸਟੈਨ, ਐਮਾਜ਼ਨ, ਨੈਟਫਲਿਕਸ, ਯੂਟਿਊਬ ਤੋਂ ਲੈ ਕੇ ਸਾਰਿਆਂ ਪਲੈਟਫਾਰਮਾਂ ਦੇ ਉੱਤੇ, ਇੱਥੋਂ ਤੱਕ ਕਿ ਗਲੀਆਂ ਸੜਕਾਂ ਦੇ ਵਿੱਚ ਵੀ ਆਪਣੇ ਚਸ਼ਮਿਆਂ ਦੀ ਹੁਣ ਇਸ਼ਤਿਹਾਰਬਾਜ਼ੀ ਵਧਾ ਦਿੱਤੀ ਗਈ ਹੈ। ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਇਸ ਕਿਸਮ ਦੇ ਕਦਮ ਨੂੰ ਦੇਖਦਿਆਂ ਹੋਇਆਂ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਜਿਹੜੇ ਚਸ਼ਮੇ ਨੇ ਮੇਟਾ ਦੀ ਤਰਫ ਤੋਂ $450 ਤੱਕ ਦੀ ਕੀਮਤ ਤੱਕ ਦੇ ਵੀ ਵੇਚੇ ਜਾ ਰਹੇ ਨੇ, ਔਰ ਉਹਨਾਂ ਦੇ ਉੱਤੇ ਸਰਕਾਰ ਦੀ ਤਰਫ ਤੋਂ ਹਾਲੇ ਤੱਕ ਕੋਈ ਗੰਭੀਰ ਕਦਮ ਨਹੀਂ ਚੁੱਕਿਆ ਗਿਆ ਹੈ। ਉੱਥੇ ਵਿਕਟੋਰੀਆ ਦੇ ਵਿੱਚ ਵਿਰੋਧੀ ਧਿਰ ਦੀ ਤਰਫ ਤੋਂ ਹੁਣ ਨਵੰਬਰ ਚੋਣਾਂ ਤੋਂ ਪਹਿਲਾਂ ਇੱਕ ਨਵਾਂ ਮਸਲਾ ਚੁੱਕਿਆ ਗਿਆ। ਉਹ ਇਹ ਹੈ ਕਿ ਮੈਲਬਰਨ ਦੇ ਵਿੱਚ ਟ੍ਰੇਨਾਂ ਦੀ ਗਿਣਤੀ ਬੜੀ ਸੀਮਤ ਹੈ, ਖਾਸ ਤੌਰ ਦੇ ਉੱਤੇ ਪੀਕ ਆਵਰਸ ਦੇ ਦਰਮਿਆਨ। ਜੈਸ ਵਿਲਸਨ ਨੇ ਹੁਣ ਇਹ ਮੁੱਦਾ ਚੁੱਕਿਆ ਹੈ ਤੇ ਕਿਹਾ ਹੈ, ਉਹਨਾਂ ਦੇ ਨਾਲ ਜਿਸ ਵਕਤ ਟਰਾਂਸਪੋਰਟ ਮਹਿਕਮੇ ਦੇ ਵਿਰੋਧੀ ਧਿਰ ਦੇ ਬੁਲਾਰੇ ਮੈਥਿਊ ਗਾਏ ਮੌਜੂਦ ਸੀ, ਕਿ ਜੇਕਰ ਨਵੰਬਰ ਮਹੀਨੇ ਚ ਚੋਣਾਂ ਹੋਣ ਤੋਂ ਬਾਅਦ, ਜਿੱਤਣ ਤੋਂ ਬਾਅਦ ਲਿਬਰਲ ਨੈਸ਼ਨਲ ਗਠਜੋੜ ਜਿੱਤ ਕੇ ਸੱਤਾ ਚ ਆਉਂਦਾ ਹੈ ਤਾਂ ਲਗਭਗ $1.7 billion ਨਵੀਂ ਇਨਵੈਸਟਮੈਂਟ ਕਰਕੇ 25 ਨਵੀਆਂ ਹਾਈਬ੍ਰਿਡ ਟ੍ਰੇਨਾਂ ਸ਼ੁਰੂ ਕਰਨਗੇ, ਖਾਸ ਤੌਰ ਦੇ ਉੱਤੇ ਮੈਲਟਨ ਤੋਂ ਵਿੰਡਮ ਵੇਲ ਦੀ ਲਾਈਨ ਦੇ ਦਰਮਿਆਨ। ਪੀਕ ਆਵਰਸ ਦੇ ਵਿੱਚ ਵਧੇਰੇ ਟ੍ਰੇਨਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਵਕਤ ਜਿਹੜੀਆਂ ਬੈਟਰੀ ਪਾਵਰਸ ਵੀ ਲਾਈਨ ਸਰਵਿਸਿਜ਼ ਨੇ ਉਹਨਾਂ ਦੇ ਵੱਲ ਜਾਣ ਦੀ ਲੋੜ ਹੈ, ਨਾ ਕਿ ਇਲੈਕਟ੍ਰਿਕ ਨਾਨ ਇਲੈਕਟ੍ਰਿਕ ਕੋਰੀਡੋਰਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਪੀਕ ਆਵਰਸ ਦੇ ਦਰਮਿਆਨ ਪੈਸੇਂਜਰ ਕਪੈਸਿਟੀ ਵੱਧ ਗਈ ਹੈ। ਇਸ ਕਰਕੇ ਵਿਰੋਧੀ ਧਿਰ ਦਾ ਪ੍ਰਮੁੱਖ ਮਸਲਾ ਤਾਂ ਇਹੀ ਹੋਏਗਾ ਕਿ ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜੀਆਂ ਸਹੂਲਤਾਂ ਨੇ ਉਹ ਵਧਾਈਆਂ ਜਾਣ। ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵਿਕਟੋਰੀਆ ਦੇ ਲੋਕਾਂ ਨੂੰ ਕਾਫੀ ਕੁਝ ਮਿਲਣ ਦੇ ਆਸਾਰ ਨੇ, ਪਰ ਇਹ ਮਿਲ ਪਾਉਂਦਾ ਕਿ ਨਹੀਂ ਇਹ ਦੇਖਣਾ ਹੋਏਗਾ। ਕੁਈਨਜ਼ਲੈਂਡ ਦੂਸਰੇ ਪਾਸੇ, ਕੁਈਨਜ਼ਲੈਂਡ ਆਸਟ੍ਰੇਲੀਆ ਨਹੀਂ, ਸਦਰਨ ਹੈਮੀਸਫੇਅਰ ਨਹੀਂ, ਬਲਕਿ ਧਰਤੀ ਦੇ ਉੱਤੇ ਪਹਿਲੀ ਐਸੀ ਜੁਰਿਸਡਿਕਸ਼ਨ ਬਣ ਗਈ ਹੈ ਜਿਸਨੇ ਸਾਈਕਲਾਂ ਦੇ ਲਾਇਸੈਂਸ ਲਾਗੂ ਕਰ ਦੇਣੇ ਨੇ। ਖਬਰ ਧਿਆਨ ਨਾਲ ਸੁਣ ਲਿਓ ਹੁਣ। ਅਸਲ ਦੇ ਵਿੱਚ ਸਾਈਕਲ ਸਿਰਫ ਖਬਰ ਨੂੰ ਦਿਲਚਸਪ ਬਣਾਉਣ ਦੇ ਲਈ ਇੱਕ ਹੈਡਲਾਈਨ ਦਿੱਤੀ ਗਈ ਹੈ। ਈ ਵਹੀਕਲਸ, ਈ ਬਾਈਕਸ ਜਿਹਨੂੰ ਕਹਿ ਲਿਆ ਜਾਂਦਾ, ਜਾਂ ਈ ਸਕੂਟਰ ਵੀ ਕਹਿ ਲਿਆ ਜਾਂਦਾ, ਉਹ ਛੋਟੇ ਸਕੂਟਰ ਜਿਹਨਾਂ ਨੂੰ ਹਰ ਕੋਈ ਬੱਚਾ, ਬੜਾ ਬਜ਼ੁਰਗ ਵੀ, ਪਰ ਉਹ ਹਾਦਸਿਆਂ ਦਾ ਅਕਸਰ ਕਿਵੇਂ ਕਾਰਨ ਬਣ ਜਾਂਦੇ ਨੇ। ਬਾਈਸਾਈਕਲ ਕੁਈਨਜ਼ਲੈਂਡ ਐਡਵੋਕੇਸੀ ਬਾਡੀ ਦੀ ਤਰਫ ਤੋਂ ਹੁਣ ਸੂਬਾਈ ਸਰਕਾਰ ਨੂੰ ਕੁਝ ਸੁਝਾਅ ਦਿੱਤੇ ਗਏ ਸੀ, ਔਰ ਉਹਨਾਂ ਸੁਝਾਵਾਂ ਦੇ ਉੱਤੇ ਮੰਨਦਿਆਂ ਹੋਇਆਂ ਕੁਈਨਜ਼ਲੈਂਡ ਇਸ ਕਿਸਮ ਦੀ ਪਹਿਲੀ ਲੈਜਿਸਲੇਸ਼ਨ ਜਾਂ ਜੁਰਿਸਡਿਕਸ਼ਨ ਬਣ ਗਈ ਹੈ ਧਰਤੀ ਦੇ ਉੱਤੇ ਜਿਨ੍ਹਾਂ ਨੇ ਇਸ ਕਿਸਮ ਦੇ ਨਵੇਂ ਕਾਨੂੰਨ ਲਿਆਂਦੇ ਨੇ, ਔਰ ਇਸ ਨੂੰ ਦੀ ਟਰਾਂਸਪੋਰਟ ਐਂਡ ਅਦਰ ਲੈਜਿਸਲੇਸ਼ਨ ਪ੍ਰੋਟੈਕਟਿੰਗ ਆਰ ਕਮਿਊਨਿਟੀ ਅਮੈਂਡਮੈਂਟ ਐਕਟ 2026 ਇਹ ਪੂਰਾ ਨਾਮ ਦਿੱਤਾ ਗਿਆ। ਚਾਰ ਨਵੇਂ ਪਾਬੰਦੀਆਂ ਇਸ ਦੇ ਵਿੱਚ ਜੋੜੀਆਂ ਗਈਆਂ ਨੇ ਈ ਬਾਈਕਸ ਤੇ ਈ ਸਕੂਟਰ ਰਾਈਡਰਸ ਦੇ ਨਾਲ ਜੁੜੀਆਂ ਹੋਈਆਂ। ਇਹਨਾਂ ਦੇ ਵਿੱਚ ਪਹਿਲੀ ਪਾਬੰਦੀ ਤਾਂ ਇਹ ਹੈ ਕਿ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਉਹ ਈ ਬਾਈਕਸ ਈ ਸਕੂਟਰ ਨਹੀਂ ਚਲਾ ਸਕਣਗੇ। ਹਾਂ, ਜੇਕਰ ਉਹਨਾਂ ਦੇ ਮਾਪੇ ਉਹਨਾਂ ਦੇ ਨਾਲ ਨੇ ਤਾਂ ਐਕਸੈਪਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਇਹ ਨਿਯਮ ਵੀ ਹੈ ਕਿ ਘੱਟੋ ਘੱਟ ਲਰਨਰ ਡਰਾਈਵਿੰਗ ਲਾਇਸੈਂਸ ਜਿਹੜਾ ਈ ਸਕੂਟਰ ਦਾ ਈ ਬਾਈਕਸ ਦਾ ਉਹ ਲੈਣਾ ਲਾਜ਼ਮੀ ਹੋਏਗਾ। ਇਹ ਪ੍ਰਕਿਰਿਆ ਕਿਵੇਂ ਸਿਰੇ ਚੜਾਈ ਜਾਏਗੀ ਇਸ ਦੇ ਬਾਰੇ ਕੁਈਨਜ਼ਲੈਂਡ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਵਧੇਰੇ ਜਾਣਕਾਰੀਆਂ ਸਾਂਝੀਆਂ ਕਰੇਗੀ। ਡਿਸੇਬਲਡ ਲੋਕ ਜਿਹੜੇ ਨੇ ਉਹਨਾਂ ਨੂੰ ਇੱਕ ਐਗਜ਼ੰਪਸ਼ਨ ਇਸ ਮਾਮਲੇ ਚ ਦਿੱਤੀ ਜਾਏਗੀ ਲਾਇਸੈਂਸ ਨੂੰ ਲੈ ਕੇ। ਇਸ ਤੋਂ ਇਲਾਵਾ ਕੁਝ ਹੋਰ ਪਾਬੰਦੀਆਂ ਸੋਮਵਾਰ ਦੇ ਦਿਨ ਤੋਂ ਲਾਗੂ ਕਰ ਦਿੱਤੀਆਂ ਗਈਆਂ ਨੇ, ਜਿਹਦੇ ਵਿੱਚ 12 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫਤਾਰ ਤੋਂ ਜ਼ਿਆਦਾ ਸਾਈਕਲ ਨਹੀਂ ਚਲਾਇਆ ਜਾ ਸਕਦਾ ਪੈਡੈਸਟ੍ਰੀਅਨ ਦੇ ਉੱਤੇ। ਜੇਕਰ ਅਜਿਹਾ ਹੁੰਦਾ ਹੈ ਤਾਂ ਪੁਲਿਸ ਨੂੰ ਨਵੀਆਂ ਤਾਕਤਾਂ ਦਿੱਤੀਆਂ ਗਈਆਂ ਨੇ। ਪੁਲਿਸ ਨੂੰ ਕਿਹਾ ਗਿਆ

ਹੈ ਕਿ ਬਾਈਕ ਨੂੰ ਜਿਹੜਾ ਉਹ ਜ਼ਬਤ ਕਰ ਸਕਦੀ ਹੈ। ਖਾਸ ਤੌਰ ਦੇ ਉੱਤੇ ਕੁਇਨਜ਼ਲੈਂਡ ਦੇ ਵਿੱਚ ਪਹਿਲਾਂ ਤੋਂ ਮੌਜੂਦ ਜਿਹੜੇ ਕਾਨੂੰਨ ਨੇ ਉਹਨਾਂ ਦੇ ਤਹਿਤ ਜਿਹੜੀਆਂ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਓਵਰ ਪਾਵਰਡ ਜਾਂ ਲਾਰਜ ਈ ਬਾਈਕ ਵੀ ਨਹੀਂ ਕਹਿ ਲਿਆ ਜਾਂਦਾ, ਉਹਨਾਂ ਨੂੰ ਈ ਮੋਟਰ ਬਾਈਕਸ ਕਹਿ ਲਿਆ ਜਾਂਦਾ, ਉਹ ਬੱਚੇ ਜੇਕਰ ਚਲਾਉਂਦੇ ਨੇ ਤਾਂ ਉਹਨਾਂ ਦੇ ਮਾਪਿਆਂ ਨੂੰ ਜੁਰਮਾਨੇ ਦਿੱਤੇ ਜਾਣਗੇ, ਇਹ ਵੀ ਵਿਕਲਪ ਰੱਖਿਆ ਗਿਆ। ਕੁਇਨਜ਼ਲੈਂਡ ਨੂੰ ਇਹ ਕਦਮ ਮਜਬੂਰੀ ਦੇ ਵਿੱਚ ਚੁੱਕਣਾ ਪਿਆ ਪਿਛਲੇ 16 ਸਾਲਾਂ ਦੇ ਵਿੱਚ। 2025 ਤੱਕ ਦੇ ਇਹ ਅੰਕੜੇ ਸਾਹਮਣੇ ਆਉਂਦੇ ਨੇ ਕਿ 306 ਮੌਤਾਂ ਹੋ ਚੁੱਕੀਆਂ ਨੇ ਕੁਇਨਜ਼ਲੈਂਡ ਦੇ ਵਿੱਚ, ਔਰ ਜਿਹੜੀਆਂ ਇਹ ਮੌਤਾਂ ਨੇ ਇਹਨਾਂ ਦੇ ਵਿੱਚ ਹਰ ਸਾਲ ਇਜ਼ਾਫਾ ਹੁੰਦਾ ਜਾ ਰਿਹਾ। ਡਿਪਾਰਟਮੈਂਟ ਆਫ ਟਰਾਂਸਪੋਰਟ ਐਂਡ ਮੇਨ ਰੋਡਸ ਦੀ ਤਰਫ ਤੋਂ ਦੱਸਿਆ ਗਿਆ ਕਿ ਪਿਛਲੇ ਸਾਲ ਲਗਭਗ 8% ਦਾ ਇਜ਼ਾਫਾ ਇਹਨਾਂ ਸੜਕੀ ਮੌਤਾਂ ਦੇ ਵਿੱਚ ਹੋਇਆ ਸੀ। ਪਿੱਛੇ ਜੇ ਜੁਲਾਈ ਮਹੀਨੇ ਦੇ ਵਿੱਚ 79 ਸਾਲਾ ਮਹਿਲਾ ਦੀ ਈ ਬਾਈਕ ਦੀ ਤਰਫ ਤੋਂ ਜਦੋਂ ਉਸਦੇ ਵਿੱਚੋਂ ਬੱਜੀ ਤੇ ਉਸ ਤੋਂ ਬਾਅਦ ਉਸਦੀ ਮੌਤ ਹੋਈ, ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਹੈ ਸਰਕਾਰ ਨੂੰ ਚੁੱਕਣਾ ਪਿਆ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦੇ ਨਾਲ ਆਸਟ੍ਰੇਲੀਆ ਦੇ ਦੂਸਰੇ ਮੁਲਕਾਂ ਨੂੰ ਤੇ ਦੂਸਰੀ ਜੂਰਿਸਡਿਕਸ਼ਨ ਨੂੰ ਵੀ ਇੱਕ ਸੁਨੇਹਾ ਜਾਏਗਾ। ਉੱਥੇ ਆਸਟ੍ਰੇਲੀਆ ਪੋਸਟ ਦੀ ਤਰਫ ਤੋਂ ਹੁਣ ਇਹ ਗੱਲ ਕਹੀ ਗਈ ਹੈ ਕਿ ਉਹ ਦਿਨ ਬੀਤ ਗਏ ਜਦੋਂ ਚਿੱਠੀਆਂ ਇੱਕ ਘਰ ਤੋਂ ਦੂਜੀ ਘਰ ਜਾਂਦੀਆਂ ਸੀ। ਇੱਕ ਜਿਹੜਾ ਦੋਸਤ ਦੂਸਰੇ ਮਿੱਤਰ ਨੂੰ ਆਪਣੀ ਚਿੱਠੀ ਲਿਖ ਕੇ ਪਾਉਂਦਾ ਸੀ, ਪਰ ਹੁਣ ਚਿੱਠੀਆਂ ਦਾ ਸਮਾਂ ਗੁਜ਼ਰ ਗਿਆ, ਇਸ ਕਰਕੇ ਹੁਣ ਆਸਟ੍ਰੇਲੀਆ ਪੋਸਟ ਨੂੰ ਤਬਦੀਲੀਆਂ ਕਰਨੀਆਂ ਹੋਣਗੀਆਂ। ਹਰ ਕੁਝ ਕੁ ਮਹੀਨਿਆਂ ਬਾਅਦ ਇਹ ਖਬਰ ਸਾਹਮਣੇ ਆ ਜਾਂਦੀ ਹੈ ਕਿ ਆਸਟ੍ਰੇਲੀਆ ਪੋਸਟ ਇੱਕ ਵੱਡੇ ਵਿੱਤੀ ਘਾਟੇ ਦੇ ਵਿੱਚੋਂ ਗੁਜ਼ਰ ਰਹੀ ਹੈ। ਆਸਟ੍ਰੇਲੀਆ ਪੋਸਟ ਨੇ ਹੁਣ ਦੱਸਿਆ ਹੈ ਕਿ ਕਮਿਊਨਿਟੀ ਮੇਲ ਬਾਕਸ ਜਿਹੜੇ ਨੇ ਉਹ ਇੱਕ ਤਾਂ ਉਹਨਾਂ ਦੇ ਰੂਲਸ ਖਤਮ ਕੀਤੇ ਜਾ ਰਹੇ ਨੇ, ਦੂਸਰਾ ਚਿੱਠੀਆਂ ਦੀਆਂ ਕੀਮਤਾਂ ਸਟੈਂਪ ਦੀਆਂ ਕੀਮਤਾਂ ਵਧਾਈਆਂ ਜਾਣਗੀਆਂ। ਪਿਛਲੇ ਇੱਕ ਸਾਲ ਦੇ ਵਿੱਚ ਹੀ 15% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਸਿਰਫ ਇੱਕ ਸਾਲ ਚ, ਔਰ 1930 ਤੋਂ ਬਾਅਦ ਪਹਿਲੀ ਵਾਰ ਸ਼ਾਇਦ ਹੋਇਆ ਹੈ ਕਿ ਚਿੱਠੀਆਂ ਪੱਤਰਾਂ ਦੇ ਮਾਮਲੇ ਚ ਆਸਟ੍ਰੇਲੀਆ ਪੋਸਟ ਨੂੰ ਇੰਨਾ ਵੱਡਾ ਘਾਟਾ ਖਾਣਾ ਪੈ ਰਿਹਾ ਹੋਵੇ। ਆਸਟ੍ਰੇਲੀਆ ਪੋਸਟ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਆਸਟ੍ਰੇਲੀਆ ਚ ਘੱਟੋ ਘੱਟ ਜਿਹੜੀ ਮਿਨੀਮਮ ਸਟੈਂਪ ਡਿਊਟੀ ਸਟੈਂਪ ਹੈ ਦੀ ਕੀਮਤ ਹੈ ਉਹ $1.85 ਦੀ ਹੈ, ਔਰ ਜੇਕਰ ਕੰਪੇਰੇਬਲ ਇਕਨੋਮੀਜ਼ ਦੇ ਨਾਲ ਤੁਲਨਾ ਕਰੀਏ ਆਸਟ੍ਰੇਲੀਆ ਦੀ, ਯਾਨੀ ਕਿ ਜਾਪਾਨ, ਅਮਰੀਕਾ, ਕੈਨੇਡਾ, ਜਰਮਨੀ ਵਰਗੀਆਂ ਆਰਥਿਕ ਸ਼ਕਤੀਆਂ ਦੇ ਨਾਲ ਤੁਲਨਾ ਕਰੀਏ ਤਾਂ ਆਸਟ੍ਰੇਲੀਆ ਤੇ ਹਾਲੇ ਵੀ ਬਹੁਤ ਸਸਤੀ ਹੈ। ਇਸ ਨੂੰ ਘੱਟੋ ਘੱਟ $2 ਤੱਕ ਲੈ ਕੇ ਜਾਣਾ ਹੋਏਗਾ। ਇਸ ਤੋਂ ਇਲਾਵਾ ਕੁਝ ਹੋਰ ਜਿਹੜੀਆਂ ਤਬਦੀਲੀਆਂ ਵੱਡੀਆਂ ਕਰਨੀਆਂ ਹੋਣਗੀਆਂ। ਆਸਟ੍ਰੇਲੀਆ ਪੋਸਟ ਨੇ ਵੈਸੇ ਪਿਛਲੇ ਇੱਕ ਵਿੱਤ ਵਰੇ ਦੇ ਦਰਮਿਆਨ 1.42 ਬਿਲੀਅਨ ਲੈਟਰਸ ਜਾਂ ਹੋਰ ਦੂਸਰੇ ਪਾਰਸਲਸ ਜਿਹੜੇ ਨੇ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਭੇਜੇ ਨੇ। ਬੇਸ਼ੱਕ ਇਸ ਨੂੰ ਪਿਛਲੇ ਇੱਕ ਸਾਲ ਦੇ ਮੁਕਾਬਲੇ ਫਿਰ ਵੀ 15% ਦਾ ਘਾਟਾ ਦੱਸਿਆ ਗਿਆ ਹੋਵੇ, ਤੇ ਜੇਕਰ ਵਿੱਤੀ ਘਾਟੇ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਪੋਸਟ ਨੇ ਪਾਰਸਲ ਸਰਵਿਸਿਜ਼ ਜਾਂ ਬਿਜ਼ਨਸ ਪਾਰਸਲ ਸਰਵਿਸਿਜ਼ ਦੇ ਜ਼ਰੀਏ ਹੀ $8 ਬਿਲੀਅਨ ਦਾ ਆਪਣੇ ਰੈਵਨਿਊ ਦੇ ਵਿੱਚੋਂ ਘਾਟਾ ਖਾਇਆ। ਇਸ ਕਰਕੇ ਭਵਿੱਖ ਦੇ ਵਿੱਚ ਆਸਟ੍ਰੇਲੀਆ ਪੋਸਟ ਆਪਣੀਆਂ ਸਰਵਿਸਿਜ਼ ਨੂੰ ਲਿਮਿਟਿਡ ਕਰ ਦੇਵੇ, ਕਮਿਊਨਿਟੀ ਪੋਸਟ ਬਾਕਸ ਜਿਹੜੇ ਨੇ ਉਹ ਚੁੱਕ ਦੇਵੇ ਤਾਂ ਇਹ ਕੋਈ ਹੈਰਾਨੀ ਨਹੀਂ ਹੋਏਗੀ। ਅੱਜ ਦੀ ਤਰੀਕ ਦੇ ਵਿੱਚ ਆਸਟ੍ਰੇਲੀਆ ਪੋਸਟ ਦੇ ਲਗਭਗ 4000 ਰਿਟੇਲ ਆਊਟਲੈਟਸ ਨੇ, ਇਹਨਾਂ ਦੇ ਵਿੱਚੋਂ 2500 ਰੀਜਨਲ ਤੇ ਰਿਮੋਟ ਏਰੀਆਜ਼ ਦੇ ਵਿੱਚ ਨੇ। ਸਭ ਤੋਂ ਪਹਿਲਾਂ ਗਾਜ ਇਹਨਾਂ ਹੀ ਏਰੀਆਜ਼ ਦੇ ਉੱਤੇ ਡਿੱਗੇਗੀ। ਰਿਮੋਟ ਤੇ ਰੀਜਨਲ ਏਰੀਆਜ਼ ਦੇ ਵਿੱਚੋਂ ਰਿਟੇਲ ਸ਼ਾਪਸ ਜਿਹੜੀਆਂ ਨੇ ਇੱਕ ਇੱਕ ਕਰਕੇ ਖਤਮ ਹੋਣਗੀਆਂ। ਕੰਪਨੀ ਦਾ ਕਹਿਣਾ ਹੈ ਕਿ ਪਿਛਲੇ ਵਿਤਵਰੇ ਦੇ ਨਾਲੋਂ ਇਸ ਵਿਤਵਰੇ ਦੇ ਵਿੱਚ ਉਹ ਆਪਣੀ ਲਾਗਤ ਦੇ ਵਿੱਚ ਜਾਂ ਜਿਹੜੇ ਕਮਾਈ ਤੋਂ ਬਾਅਦ ਜਿਹੜੇ ਘਾਟੇ ਬਚਦੇ ਨੇ ਉਹਨਾਂ ਨੂੰ ਘੱਟ ਕਰਨਾ ਚਾਹੁੰਦੇ ਨੇ। ਉੱਥੇ ਅਪਰਾਧ ਜਗਤ ਦੇ ਨਾਲ ਜੁੜੀਆਂ ਕੁਝ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। ਸਿਡਨੀ ਦੇ ਵਿੱਚ ਇੱਕ ਰਵਿਸ਼ ਬਿਨ ਦੇ ਅੰਦਰੋਂ ਇੱਕ ਨਵਜਾਤ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਸਥਾਨਕ ਭਾਈਚਾਰੇ ਦੇ ਵਿੱਚ ਜਿਹੜਾ ਇੱਕ ਖੌਫ ਦੇਖਿਆ ਜਾ ਰਿਹਾ। ਦੱਸ ਦਈਏ ਕਿ ਸਿਡਨੀ ਦੇ ਪੱਛਮੀ ਇਲਾਕੇ ਦੇ ਵਿੱਚ ਔਬਨ ਦੇ ਵਿੱਚ ਹੈਰੋ ਰੋਡ ਦੇ ਕੋਲੋਂ ਇੱਕ ਬਿਲਡਿੰਗ ਦੇ ਬਿਨ ਦੇ ਵਿੱਚ 11:30 ਸੋਮਵਾਰ ਦੇ ਤੜਕ ਸਵੇਰੇ ਇੱਕ ਰੈਜ਼ੀਡੈਂਟ ਨੇ ਇਹ ਪਾਇਆ ਕਿ ਬਿਨ ਦੇ ਵਿੱਚ ਜਿਹੜਾ ਇੱਕ ਵੱਡਾ ਬਿਨ ਸੀ ਡਿਸਪੋਜ਼ੇਬਲ, ਉਸ ਦੇ ਵਿੱਚ ਇੱਕ ਪਲਾਸਟਿਕ ਬੈਗ ਦੇ ਅੰਦਰ ਇਹ ਲਪੇਟ ਕੇ ਨਵਜਾਤ ਬੱਚਾ ਜਿਹੜਾ ਸੁੱਟਿਆ ਹੋਇਆ ਸੀ, ਔਰ ਪੁਲਿਸ ਨੇ ਖੋਜ ਪੜਤਾਲ ਤੋਂ ਬਾਅਦ ਪਾਇਆ ਕਿ ਇਸ ਬੱਚੇ ਦੀ ਮੌਤ 36 ਘੰਟੇ ਪਹਿਲਾਂ ਹੋ ਚੁੱਕੀ ਸੀ। ਪੁਲਿਸ ਦੀ ਤਰਫ ਤੋਂ ਹੋਰ ਸੀਸੀਟੀਵੀ ਕੈਮਰੇ ਤੇ ਦੂਸਰਿਆਂ ਦੀ ਮਦਦ ਦੇ ਨਾਲ ਜਿਹੜੀ ਇਸ ਦੀ ਮਾਂ ਜਾਂ ਇਸ ਦੇ ਜਾਣਕਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਔਬਨ ਇਲਾਕੇ ਦੇ ਵਿੱਚ ਜੇਕਰ ਕਿਸੇ ਨੂੰ ਵੀ ਹੈਰੋ ਰੋਡ ਦੇ ਉੱਤੇ ਇਸ ਸ਼ੱਕੀ ਘਟਨਾ ਦੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਕ੍ਰਾਈਮ ਸਟੋਪਰਸ ਨੂੰ 1800-333-0 ਦੇ ਉੱਤੇ ਜਾਣਕਾਰੀ ਦੇ ਸਕਦਾ ਹੈ।
ਉੱਥੇ ਹੀ ਸਿਡਨੀ ਦੇ ਵਿੱਚ ਇੱਕ ਘਰ ਦੇ ਅੰਦਰ ਸਾਊਥ ਵੈਸਟ ਇਲਾਕੇ 'ਚ ਦਾਖਲ ਹੋਣ ਦੀ ਜਬਰੀ ਕੋਸ਼ਿਸ਼ ਕੀਤੀ ਗਈ ਹੈ। ਇਸ ਦਰਮਿਆਨ ਇੱਕ ਨੌਜਵਾਨ ਨੂੰ ਗੋਲੀ ਵੀ ਮਾਰੀ ਗਈ। ਸਿਡਨੀ ਦਾ ਸਾਊਥ ਵੈਸਟ ਦਾ ਇਲਾਕਾ ਗਲੈਨ ਅਲਪਾਈਨ, ਜਿਸ ਦੇ ਵਿੱਚ 4:15 ਤੜਕੇ ਸਵੇਰੇ ਪੁਲਿਸ ਨੂੰ ਸੱਦਿਆ ਗਿਆ, ਜਦੋਂ ਗੋਲੀਬਾਰੀ ਦੀ ਇਸ ਘਟਨਾ ਦੇ ਵਿੱਚ ਇੱਕ 20 ਸਾਲ ਦੇ ਲੜਕੇ ਦੀ ਮੌਤ ਹੋਈ ਦੱਸੀ ਗਈ ਹੈ। ਉਸਦੀ ਪਛਾਣ ਹਾਲੇ ਤੱਕ ਖਬਰਾਂ ਲਾਈਵ ਪੜੇ ਜਾਣ ਵੇਲੇ ਤੱਕ ਸਾਹਮਣੇ ਨਹੀਂ ਆਈ ਹੈ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਸਭ ਤੋਂ ਮਾੜੀ ਖਬਰ ਜਿਹੜੀ ਹੈ ਉਹ ਸੌਕਰ ਦੇ ਦੀਵਾਨਿਆਂ ਦੇ ਲਈ ਹੋ ਸਕਦੀ ਹੈ, ਕਿਉਂਕਿ ਮੈਸੀ ਦੀ ਤਰਫ ਤੋਂ ਆਪਣੇ ਸੌਕਰ ਕਰੀਅਰ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ। ਆਪਣੇ ਦੇਸ਼ ਦੇ ਲਈ ਖੇਡਣਾ, ਮੈਸੀ ਦੀ ਤਰਫ ਤੋਂ ਹੁਣ ਜਿਹੜਾ ਉਹ ਰਿਟਾਇਰਮੈਂਟ ਦਾ ਐਲਾਨ ਆਇਆ। ਇੰਸਟਾਗ੍ਰਾਮ ਦੇ ਉੱਤੇ ਉਹਨਾਂ ਨੇ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦਿਆਂ ਕਿਹਾ ਕਿ ਬੇਹੱਦ ਦੁੱਖ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ। ਇਸੇ ਸਾਲ ਅਮਰੀਕਾ, ਕੈਨੇਡਾ, ਮੈਕਸੀਕੋ ਦੇ ਵਿੱਚ ਹੋਏ ਫੁੱਟਬਾਲ ਵਰਲਡ ਕੱਪ ਦੇ ਵਿੱਚ ਮੈਸੀ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚਿਆ ਸੀ। ਬੇਸ਼ੱਕ ਉਹਨਾਂ ਦੀ ਟੀਮ ਜਿਹੜੀ ਸੀ ਉਹ ਫਾਈਨਲ 'ਚ ਸਪੇਨ ਦੇ ਹੱਥੋਂ ਹਾਰ ਗਈ ਸੀ, ਜਾਂ ਉਹ ਵੀ ਕੋਈ ਨਿੱਜੀ ਟਰਾਫੀ ਦੇ ਹੱਕਦਾਰ ਨਹੀਂ ਬਣ ਸਕੇ, ਪਰ ਮੈਸੀ ਨੇ ਪੂਰੇ ਟੂਰਨਾਮੈਂਟ 'ਚ 8 ਬੇਮਿਸਾਲ ਗੋਲ ਕੀਤੇ ਸੀ, 4 ਅਸਿਸਟ ਵੀ ਦਿੱਤੇ ਸੀ। 7 ਮੈਚਾਂ 'ਚ ਅਰਜਨਟੀਨਾ ਦੇ 12 ਗੋਲਾਂ ਦੇ ਵਿੱਚ ਉਹਨਾਂ ਦਾ ਸਿੱਧਾ ਸਿੱਧਾ ਯੋਗਦਾਨ ਸੀ। ਇੰਨਾ ਹੀ ਨਹੀਂ, ਉਹਨਾਂ ਨੇ ਅਰਜਨਟੀਨਾ ਨੂੰ ਦੂਸਰੀ ਵਾਰ ਵਰਲਡ ਕੱਪ ਦੇ ਫਾਈਨਲ ਤੱਕ ਪਹੁੰਚਾਇਆ ਸੀ। ਉਹਨਾਂ ਦੇ ਸ਼ਾਨਦਾਰ ਕਰੀਅਰ ਦਾ 3ਰਾ ਵਰਲਡ ਕੱਪ ਫਾਈਨਲ ਵੀ ਸੀ। 39 ਸਾਲ ਦੇ ਮੈਸੀ ਨੇ 2022 ਦੇ ਵਿੱਚ ਕਤਰ ਦੇ ਅੰਦਰ ਅਰਜਨਟੀਨਾ ਨੂੰ ਵਰਲਡ ਕੱਪ ਜਿਤਾਇਆ ਵੀ ਸੀ, ਉਦੋਂ ਵੀ ਟੀਮ ਫਾਈਨਲ 'ਚ ਜਿਹੜੀ ਜਿੱਤੀ ਸੀ। ਔਰ 207 ਕੌਮਾਂਤਰੀ ਮੈਚਾਂ ਦੇ ਵਿੱਚ 125 ਗੋਲ ਮੈਸੀ ਨੇ ਹੁਣ ਤੱਕ ਕੀਤੇ ਨੇ, ਜਿਸ ਦੇ ਨਾਲ ਉਹ ਕਿਸੇ ਵੀ ਦੇਸ਼ ਦੀ ਤਰਫ ਤੋਂ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਤੇ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਵੀ ਬਣੇ ਨੇ। ਇੰਸਟਾਗ੍ਰਾਮ ਦੇ ਉੱਤੇ ਮੈਸੀ ਨੇ ਦੱਸਿਆ ਕਿ ਨੈਸ਼ਨਲ ਟੀਮ ਨੂੰ ਉਹਨਾਂ ਨੇ ਸਭ ਕੁਝ ਦਿੱਤਾ, ਪਰ ਹੁਣ ਉਹਨਾਂ ਦੇ ਕੋਲ ਸਭ ਕੁਝ ਦੇਣ ਦੇ ਲਈ ਬਚਿਆ ਨਹੀਂ ਹੈ। ਫਾਈਨਲ ਤੋਂ ਬਾਅਦ ਇੰਨਾ ਸਮਾਂ ਬੀਤ ਜਾਣ ਤੇ ਬਹੁਤ ਕੁਝ ਸੋਚਣ ਤੋਂ ਬਾਅਦ ਮੈਂ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਨੈਸ਼ਨਲ ਟੀਮ ਤੋਂ ਰਿਟਾਇਰ ਹੋਣਾ ਚਾਹੁੰਦਾ। ਹਾਲਾਂਕਿ ਦੱਸ ਦਈਏ ਕਿ ਇੰਟਰ ਮਿਆਮੀ ਦੇ ਨਾਲ ਉਹਨਾਂ ਦਾ ਜਿਹੜਾ ਕੰਟਰੈਕਟ ਹੈ ਲੀਗ ਮੈਚਿਸ ਦੇ ਵਿੱਚ, ਉਹ ਹਾਲੇ ਵੀ ਸੀਜ਼ਨ ਜਿਹੜਾ ਅਖੀਰ ਤੱਕ ਹੈ 2028 ਦਾ, ਉਦੋਂ ਤੱਕ ਉਹਨਾਂ ਦਾ ਉਹ ਚੱਲਦਾ ਰਹੇਗਾ। ਮੈਸੀ ਨੇ ਅਗਸਤ ਮਹੀਨੇ 'ਚ ਹੀ ਇਹ ਗੱਲ ਕਹੀ ਸੀ ਕਿ ਉਹ ਆਪਣੇ ਪਿਤਾ ਹੋਰਗੇ ਦੀ ਮੌਤ ਤੋਂ ਬਾਅਦ ਫੁੱਟਬਾਲ ਦੇ ਵਿੱਚ ਆਪਣੇ ਭਵਿੱਖ ਦੇ ਬਾਰੇ ਸੋਚ ਰਹੇ ਨੇ। ਅਗਸਤ ਮਹੀਨੇ ਦੇ ਵਿੱਚ ਉਹਨਾਂ ਦੇ ਪਿਤਾ ਦਾ ਲੰਬੀ ਬਿਮਾਰੀ ਤੋਂ ਬਾਅਦ 68 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਸੀ। 8 ਵਾਰ ਬੈਲੰਡੀ ਔਰ ਜਿੱਤਣ ਵਾਲੇ ਮੈਸੀ ਨੇ 21 ਜੁਲਾਈ ਨੂੰ ਆਪਣਾ ਰਿਟਾਇਰਮੈਂਟ ਮੈਸੇਜ ਵੀ ਲਿਖਿਆ ਸੀ, ਯਾਨੀ ਵਰਲਡ ਕੱਪ ਫਾਈਨਲ ਦੇ ਵਿੱਚ ਅਰਜਨਟੀਨਾ ਦੇ ਸਪੇਨ ਤੋਂ ਹਾਰਨ ਤੋਂ 2 ਦਿਨ ਬਾਅਦ। ਉਹਨਾਂ ਲਿਖਿਆ ਸੀ ਕਿ ਮੇਰੇ ਪਿਤਾ ਦੇ ਨਾਲ ਜੋ ਹੋਇਆ ਉਸ ਤੋਂ ਬਾਅਦ ਮੈਂ ਸਭ ਤੋਂ ਜ਼ਿਆਦਾ ਇਸ ਗੱਲ ਦੇ ਉੱਤੇ ਯਕੀਨ ਦੇ ਨਾਲ ਕਹਿ ਸਕਦਾ ਕਿ ਮੈਂ ਲੰਮਾ ਸਮਾਂ ਫੁੱਟਬਾਲ ਨਹੀਂ ਖੇਡਾਂਗਾ। ਵੈਸੇ ਦੱਸ ਦਈਏ ਕਿ ਮੈਸੀ ਦੇ ਪ੍ਰਤੀ ਗੋਲ ਦੀ ਔਸਤ ਜਿਹੜੀ ਆ ਉਹ ਪੇਲੇ ਤੋਂ ਬਾਅਦ ਸਭ ਤੋਂ ਬਿਹਤਰ ਹੈ, ਯਾਨੀ ਮਾਰਾਡੋਨਾ ਤੋਂ ਵੀ ਬਿਹਤਰ ਹੈ। ਇਸ ਦਰਮਿਆਨ ਨਿੱਜੀ ਟਰਾਫੀ ਉਹਨਾਂ ਦੇ ਕੋਲ ਹੋ ਸਕਦਾ ਪੇਲੇ ਜਿੰਨੀਆਂ ਨਾ ਹੋਣ, ਪਰ ਫਿਰ ਵੀ ਉਹਨਾਂ ਦੇ ਕੁੱਲ ਮੈਚਾਂ ਦੇ ਵਿੱਚ ਕੁੱਲ ਗੋਲ ਕਰਨ ਦਾ ਜਿਹੜਾ ਇੱਕ ਅੰਕੜਾ ਉਹ ਕਾਫੀ ਦੁਨੀਆਂ ਦੇ ਸਭ ਤੋਂ ਬਿਹਤਰੀਨ ਖਿਡਾਰੀਆਂ ਦੇ ਵਿੱਚੋਂ ਇੱਕ ਹੈ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਇਹ ਵੀ ਖੇਡ ਜਗਤ ਦੇ ਨਾਲ ਹੀ ਜੁੜੀ ਹੋਈ, ਜਿੱਥੇ ਨੋਵਾਕ ਜੋਕੋਵਿਚ ਨੇ ਆਪਣੇ ਅਮਰੀਕੀ ਓਪਨ ਦੇ ਪਹਿਲੇ ਦੌਰ ਦੇ ਵਿੱਚ ਅਰਜਨਟੀਨਾ ਦੇ ਮਾਰੀਆਨੋ ਨੇਵਾਨੇ ਨੂੰ ਹਾਰ ਤੋਂ ਬਾਅਦ ਰੋਂਦੇ ਹੋਏ ਜਿਹੜੀ ਉਹਨਾਂ ਦੀ ਵੀਡੀਓਜ਼ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ। 24 ਵਾਰ ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੇ 39 ਸਾਲ ਦੇ ਜੋਕੋਵਿਚ ਇੱਕ ਰੋਮਾਂਚਕ ਮੁਕਾਬਲੇ ਦੇ ਬੜੇ ਹੀ ਫੈਸਲਾਕੁੰਨ ਸੈੱਟ ਦੇ ਵਿੱਚ ਹਾਰ ਕੇ ਭਾਵਕ ਹੋ ਕੇ ਰੋਣ ਲੱਗ ਪਏ। ਪੂਰੇ ਮੈਚ ਦੇ ਦਰਮਿਆਨ ਉਹ ਸਰੀਰਕ ਪਰੇਸ਼ਾਨੀ ਦੇ ਨਾਲ ਜੂਝ ਰਹੇ ਸੀ। ਮੈਚ ਦੇ ਦੌਰਾਨ ਉਹਨਾਂ ਨੇ ਇੱਕ ਸਮੇਂ ਉਲਟੀ ਵੀ ਕੀਤੀ ਸੀ। ਚੌਥਾ ਦਰਜਾ ਪ੍ਰਾਪਤ ਜੋਕੋਵਿਚ ਨੇ ਆਪਣੇ ਸੰਘਰਸ਼ਪੂਰਨ ਜਜ਼ਬੇ ਨੂੰ ਦਿਖਾਇਆ, ਪਰ ਨਿਊਯਾਰਕ ਦੀ ਹੋਮਸ ਭਰੀ ਗਰਮੀ ਦੇ ਵਿੱਚ ਉਹਨਾਂ ਨੇ 7-6, 5-7, 4-6, 6-2, 6-1 ਦੇ ਨਾਲ ਹਾਰ ਦਾ ਸਾਹਮਣਾ ਕੀਤਾ। ਫਲਸ਼ਿੰਗ ਮਿਡੋਜ਼ ਦੇ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਜੋਕੋਵਿਚ ਪਹਿਲੇ ਹੀ ਦੌਰ ਦੇ ਵਿੱਚ ਹਾਰ ਕੇ ਬਾਹਰ ਹੋ ਗਏ ਹੋਣ। ਕਿਸੇ ਵੀ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਪਹਿਲੇ ਦੌਰ ਦੇ ਵਿੱਚ ਉਹਨਾਂ ਦੀ ਇਹ ਹਾਰ 2006 ਤੋਂ ਬਾਅਦ ਪਹਿਲੀ ਵਾਰ ਹੋਈ ਹਾਰ ਵੀ ਹੈ। ਜੋਕੋਵਿਚ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਫ਼ ਸੀ ਕਿ ਕੋਰਟ ਦੇ ਉੱਤੇ ਮੇਰੇ ਲਈ ਇਹ ਕਿੰਨਾ ਖਰਾਬ ਤਜਰਬਾ ਸੀ। ਮੈਂ ਕਿਹਾ ਕਿ ਮੈਂ ਮਾਰੀਆਨੋ ਨੂੰ ਜਿੱਤ ਦਾ ਕ੍ਰੈਡਿਟ ਘੱਟ ਨਹੀਂ ਕਰਨਾ ਚਾਹੁੰਦਾ, ਉਹਨਾਂ ਨੂੰ ਵਧਾਈ, ਉਹ ਚੰਗਾ ਇਨਸਾਨ ਹੈ, ਲੜਾਕੂ ਖਿਡਾਰੀ ਹੈ, ਪਰ ਇਸ ਮੈਚ ਦਾ ਮੈਂ ਬਿਲਕੁਲ ਵੀ ਆਨੰਦ ਨਹੀਂ ਲੈ ਸਕਿਆ। ਉਹਨਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਚਿੜੀ ਜਿਹੜੇ ਰੁੱਖ ਦੇ ਉੱਤੇ ਰਹਿੰਦੀ ਸੀ, ਉਹ ਰੁੱਖ ਕਿਸੇ ਨੇ ਆਣ ਵੱਢਿਆ ਅਤੇ ਚਿੜੀ ਘਰੋਂ ਬੇਕਾਰ ਹੋ ਗਈ। ਹੁਣ ਆਪਣੇ ਬੱਚੇ ਲੈ ਕੇ, ਪਰਿਵਾਰ ਲੈ ਕੇ ਇੱਧਰ ਉੱਧਰ ਘੁੰਮ ਰਹੀ ਹੈ ਕਿ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਮੈਂ ਇੱਕ ਰਹਿਣ ਵਸੇਬਾ ਤਿਆਰ ਕਰ ਲਵਾਂ, ਇੱਕ ਆਪਣਾ ਆਲਣਾ ਬਣਾ ਲਵਾਂ ਜਿੱਥੇ ਮੇਰੇ ਬੱਚੇ ਸੁਰੱਖਿਅਤ ਰਹਿਣਗੇ। ਘੁੰਮਦੀ ਘੁੰਮਾਉਂਦੀ ਨਦੀ ਦੇ ਕਿਨਾਰੇ ਜਾਂਦੀ ਹੈ, ਸੋਚਦੀ ਹੁਣ ਮੈਂ ਇੱਥੇ ਘਰ ਬਣਾਉਂਗੀ। ਜਾ ਕੇ ਇੱਕ ਰੁੱਖ ਨੂੰ ਪੁੱਛਦੀ ਹੈ, ਮੈਂ ਰਹਿ ਸਕਦੀ ਹਾਂ, ਮੈਂ ਘਰ ਬਣਾ ਸਕਦੀ ਹਾਂ? ਅਤੇ ਕਹਿੰਦੇ ਨੇ ਵੈਸੇ ਤਾਂ ਰੁੱਖ ਮਨਾ ਨਹੀਂ ਕਰਦੇ, ਪਰ ਇਸ ਰੁੱਖ ਨੇ ਮਨਾ ਕਰ ਦਿੱਤਾ ਚਿੜੀ ਨੂੰ। ਕਿਹਾ, ਨਹੀਂ, ਤੂੰ ਮੇਰੇ ਉੱਤੇ ਆਪਣਾ ਆਲਣਾ ਨਹੀਂ ਬਣਾ ਸਕਦੀ, ਜਾ ਕਿਤੇ ਹੋਰ ਜਾ ਕੇ ਆਪਣਾ ਘਰ ਬਣਾ, ਇੱਥੇ ਤੂੰ ਨਹੀਂ ਰਹਿ ਸਕਦੀ। ਚਿੜੀ ਨੂੰ ਬਹੁਤ ਦੁੱਖ ਹੋਇਆ, ਇੱਦਾਂ ਕਦੀ ਪਹਿਲਾਂ ਨਹੀਂ ਸੀ ਹੋਇਆ, ਕਦੀ ਕਿਤੇ ਕਿਸੇ ਰੁੱਖ ਨੇ ਮਨਾ ਕੀਤਾ ਹੋਵੇ ਕਿਸੇ ਵੀ ਪੰਛੀ ਨੂੰ ਆਜ਼ਾਦ ਕਿਤੇ ਵੀ ਜਾ ਕੇ ਕਿਸੇ ਵੀ ਜਗ੍ਹਾ 'ਤੇ ਆਪਣਾ ਘਰ ਬਣਾ ਸਕਦੇ ਸੀ। ਚਿੜੀ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਕਰ ਕੁਛ ਨਹੀਂ ਸੀ ਸਕਦੀ। ਇਸ ਟਾਈਮ ਦੇ ਉੱਤੇ ਉਹਦੇ ਲਈ, ਆਪਣੇ ਪਰਿਵਾਰ ਦੇ ਲਈ ਘਰ ਲੱਭਣਾ, ਘਰ ਬਣਾਉਣਾ ਬਹੁਤ ਜ਼ਿਆਦਾ ਲਾਜ਼ਮੀ ਸੀ। ਇੱਧਰ ਉੱਧਰ ਜਾ ਕੇ ਹੋਰ ਰੁੱਖ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਚਿੜੀ ਨੂੰ ਜੀ ਆਇਆਂ ਆਖਿਆ, ਵੈਲਕਮ ਆਖਿਆ। ਚਿੜੀ ਨੇ ਉੱਥੇ ਆਪਣਾ ਆਲਣਾ ਬਣਾ ਲਿਆ, ਖੁਸ਼ੀ ਖੁਸ਼ੀ ਆਪਣੇ ਬੱਚੇ ਉੱਥੇ ਆਲਣੇ ਦੇ ਵਿੱਚ ਟਿਕਾ ਦਿੱਤੇ ਅਤੇ ਬੜੀ ਸੰਤੁਸ਼ਟ ਹੋਈ ਕਿ ਬਰਸਾਤਾਂ ਤੋਂ ਪਹਿਲਾਂ ਮੈਨੂੰ ਘਰ ਲੱਭ ਗਿਆ। ਹੁਣ ਇਹਨਾਂ ਨੂੰ ਬਰਸਾਤਾਂ ਸ਼ੁਰੂ ਹੋ ਗਈਆਂ, ਬੜਾ ਜ਼ੋਰਦਾਰ ਮੀਂਹ ਪਿਆ। ਚਿੜੀ ਸ਼ੁਕਰ ਕਰਦੀ ਹੈ ਰੱਬ ਦਾ ਕਿ ਇਸ ਤੂਫਾਨ ਤੋਂ, ਇਹਨਾਂ ਬਰਸਾਤਾਂ ਤੋਂ ਪਹਿਲਾਂ ਮੈਂ ਘਰ ਲੱਭ ਲਿਆ, ਮੇਰਾ ਪਰਿਵਾਰ ਸੁਰੱਖਿਅਤ ਹੈ। ਇੱਕ ਦਿਨ ਚਿੜੀ ਉੱਡਦੀ ਜਾਂਦੀ ਕੀ ਵੇਖਦੀ ਹੈ ਕਿ ਉਹ ਰੁੱਖ ਜਿਹਨੇ ਮਨਾ ਕੀਤਾ ਸੀ ਚਿੜੀ ਨੂੰ ਆਲਣਾ ਪਾਉਣ ਤੋਂ, ਉਹ ਨਦੀ ਦੇ ਵਿੱਚ ਰੁੜਦਾ ਜਾਂਦਾ। ਅਸਲ ਦੇ ਵਿੱਚ ਮੀਂਹ ਜ਼ਿਆਦਾ ਪਿਆ ਅਤੇ ਮੀਂਹ ਦੇ ਕਰਕੇ ਉਹ ਰੁੱਖ ਜੜ੍ਹਾਂ ਛੱਡ ਗਿਆ, ਨਦੀ ਦੇ ਵਿੱਚ ਡਿੱਗ ਪਿਆ ਰੁੜਦਾ ਜਾਵੇ। ਚਿੜੀ ਨੂੰ ਵੇਖ ਕੇ ਬੜੀ ਖੁਸ਼ੀ ਹੋਈ, ਕਹਿੰਦੇ ਨੇ ਕਦੋਂ ਵੀ ਸਾਨੂੰ ਕਿਸੇ ਨੇ ਮਨਾ ਕੀਤਾ ਹੋਵੇ, ਕੋਈ ਕੰਮ ਸਾਡੇ ਮੁਤਾਬਿਕ ਨਾ ਕੀਤਾ ਹੋਵੇ, ਸਾਡੇ ਆਖੇ ਲਾਹਾਂ ਲੱਗਾ ਹੋਵੇ, ਅਤੇ ਜਦੋਂ ਉਹਦਾ ਬੁਰਾ ਹੁੰਦਾ ਸਾਨੂੰ ਬਹੁਤ ਵਧੀਆ ਲੱਗਦਾ, ਬੜਾ ਚੰਗਾ ਲੱਗਦਾ, ਅਸੀਂ ਖੁਸ਼ ਹੁੰਦੇ ਹਾਂ ਕਿ ਵੇਖਿਆ ਮੇਰਾ ਭਲਾ ਨਹੀਂ ਸੀ ਕੀਤਾ ਅਤੇ ਤੇਰਾ ਵੀ ਭਲਾ ਨਹੀਂ ਹੋਇਆ, ਅਤੇ ਸ਼ਾਇਦ ਬਦਦੁਆਵਾਂ ਵੀ ਦੇ ਚੁੱਕੇ ਹੁੰਦੇ ਕਿ ਤੂੰ ਵੀ ਉੱਜੜ ਜਾਏ, ਤੇਰਾ ਵੀ ਘਰ ਉੱਜੜੇ, ਤੂੰ ਮੇਰਾ ਨਹੀਂ ਵਸਣ ਦਿੱਤਾ। ਪਤਾ ਨਹੀਂ ਕੀ ਕੀ ਚਿੜੀ ਦੇ ਮਨ 'ਚ ਆਇਆ ਸੀ, ਪਰ ਅੱਜ ਖੁਸ਼ੀ ਬੜੀ ਹੋਈ ਉਹਨੂੰ ਰੁੜਦੇ ਜਾਂਦੇ ਰੁੱਖ ਨੂੰ ਵੇਖ ਕੇ। ਉੱਡਦੀ ਉੱਡਦੀ ਭੱਜ ਕੇ ਜਾਲ ਨਾਲ ਮਿਲੀ ਹੈ ਅਤੇ ਰੁੱਖ ਨੂੰ ਤਾਨੇ ਮੇਣੇ ਮਾਰਨ ਲੱਗ ਪਈ। ਵੇਖਿਆ, ਤੂੰ ਮੈਨੂੰ ਘਰ ਨਹੀਂ ਸੀ ਨਾ ਪਾਉਣ ਦਿੱਤਾ, ਮੇਰਾ ਰੱਬ ਵੀ ਮੇਰੇ ਨਾਲ ਹੈ, ਹੁਣ ਵੇਖ ਤਮਾਸ਼ਾ, ਉਸ ਰੱਬ ਨੇ ਮੇਰੀ ਕੋਲ ਹੋ ਕੇ ਸੁਣੀ ਹੈ, ਵੱਡਾ ਆਇਆ ਤੂੰ ਰੁੱਖ। ਚਿੜੀ ਦੇ ਮਨ ਦੇ ਵਿੱਚ ਜੋ ਆਇਆ ਉਹਨੇ ਕਿਹਾ, ਜੋ ਵੀ ਮਾੜਾ ਚੰਗਾ ਬੋਲ ਸਕਦੀ ਸੀ ਬੋਲਿਆ, ਅਤੇ ਉਸ ਤੋਂ ਬਾਅਦ ਰੁੱਖ ਬੜੇ ਪਿਆਰ ਦੇ ਨਾਲ, ਠਰਮੇ ਦੇ ਨਾਲ ਸਾਰੀ ਗੱਲ ਸੁਣ ਕੇ ਕਹਿਣ ਲੱਗਾ, ਚਿੜੀਏ ਮੈਨੂੰ ਪਤਾ ਸੀ ਮੈਂ ਰੁੜ ਜਾਣਾ, ਮੈਨੂੰ ਪਤਾ ਸੀ ਮੇਰੀਆਂ ਜੜ੍ਹਾਂ ਕਮਜ਼ੋਰ ਹੋ ਚੁੱਕੀਆਂ ਨੇ, ਮੈਨੂੰ ਪਤਾ ਸੀ ਇਸ ਵਾਰੀ ਆਈ ਬਰਸਾਤ ਮੈਂ ਨਹੀਂ ਝੱਲ ਪਾਵਾਂਗਾ, ਸੱਚ ਜਾਣੀ ਮੈਂ ਇਸ ਕਰਕੇ ਤੈਨੂੰ ਆਲਣਾ ਨਹੀਂ ਸੀ ਪਾਉਣ ਦਿੱਤਾ, ਨਹੀਂ ਤਾਂ ਭਲਾ ਤੂੰ ਦੱਸ ਕਦੀ ਕਿਸੇ ਰੁੱਖ ਨੇ ਵੀ ਕਿਸੇ ਪੰਛੀ ਨੂੰ ਮਨਾ ਕੀਤਾ? ਮੈਨੂੰ ਪਤਾ ਸੀ ਕਿ ਜੇਕਰ ਤੂੰ ਮੇਰੇ ਉੱਤੇ ਆਲਣਾ ਬਣਾਏਂਗੀ ਤਾਂ ਬਰਸਾਤਾਂ ਦੇ ਵਿੱਚ ਤੇਰਾ ਪਰਿਵਾਰ ਸੁਰੱਖਿਅਤ ਨਹੀਂ ਰਹਿ ਪਾਊਗਾ। ਅਤੇ ਹੁਣ ਚਿੜੀ ਸ਼ਰਮਸਾਰ ਸੀ, ਚਿੜੀ ਕੋਲ ਅੱਗੇ ਬੋਲਣ ਲਈ ਕੁਛ ਨਹੀਂ ਸੀ, ਇੰਨੀ ਸ਼ਰਮਿੰਦੀ ਕਿ ਮਾਫ਼ੀ ਵੀ ਨਾ ਮੰਗ ਸਕੀ। ਰੁੱਖ ਪਾਣੀ ਦੇ ਵਿੱਚ ਰੁੜਦਾ ਅੱਗੇ ਚਲਾ ਗਿਆ,
ਉੱਪਰ ਚੜੀ। ਉੱਥੇ ਉਸੇ ਜਗ੍ਹਾ ਦੇ ਉੱਤੇ ਬੜੀ ਦੇਰ ਬੈਠੀ ਸੋਚਦੀ ਰਹੀ। ਮੈਂ ਕਿੰਨਾ ਮਾੜਾ ਚੰਗਾ ਬੋਲਿਆ, ਪਰ ਇਸ ਰੁੱਖ ਨੇ ਮੇਰੇ ਬਾਰੇ, ਮੇਰੇ ਪਰਿਵਾਰ ਬਾਰੇ ਕਿੰਨਾ ਚੰਗਾ ਸੋਚਿਆ। ਸ਼ਾਇਦ ਰੁੱਖ ਅਤੇ ਚਿੜੀਆਂ ਆਪਸ ਦੇ ਵਿੱਚ ਗੱਲਾਂ ਕਰਦੇ ਹੋਣ ਅਤੇ ਜਾਂ ਨਾ ਵੀ ਕਰਦੇ ਹੋਣ। ਸ਼ਾਇਦ ਚਿੜੀਆਂ ਰੁੱਖਾਂ ਦੇ ਕੋਲੋਂ ਇਜਾਜ਼ਤ ਲੈਂਦੀਆਂ ਹੋਣ ਆਲਣੇ ਬਣਾਉਣ ਤੋਂ ਪਹਿਲਾਂ, ਅਤੇ ਸ਼ਾਇਦ ਨਾ ਵੀ ਲੈਂਦੀਆਂ ਹੋਣ। ਪਰ ਇਹ ਕਹਾਣੀਆਂ ਸਾਨੂੰ ਸਮਝਾਉਣ ਦੇ ਲਈ ਘੜੀਆਂ ਜਾਂਦੀਆਂ। ਬਹੁਤੀ ਵਾਰੀ ਆਪਾਂ ਕਿਸੇ ਨੂੰ ਐਵੇਂ ਮਾੜਾ ਚੰਗਾ ਬੋਲ ਦਿੰਦੇ, ਜ਼ਿਆਦਾਤਰ ਉਦੋਂ ਜਦੋਂ ਉਹ ਸਾਡੇ ਮੁਤਾਬਿਕ ਕੋਈ ਕੰਮ ਨਹੀਂ ਕਰਦਾ, ਜਦੋਂ ਸਾਡੀ ਲੋੜ ਦੇ ਵਿੱਚ ਉਹ ਸਾਡੇ ਕੰਮ ਨਹੀਂ ਆਉਂਦਾ, ਸਾਡੇ ਕਹੇ ਦੇ ਮੁਤਾਬਿਕ ਉਹ ਸਾਡੀ ਮਦਦ ਨਹੀਂ ਕਰਦਾ, ਅਤੇ ਆਪਾਂ ਹਮੇਸ਼ਾ ਹੀ ਮਾੜਾ ਚੰਗਾ ਬੋਲਦੇ ਹਾਂ ਇਸ ਚਿੜੀ ਦੇ ਵਾਂਗੂ। ਹਮੇਸ਼ਾ ਹੀ ਆਪਾਂ ਚਾਹੁੰਦੇ ਹਾਂ ਵੀ ਜੇ ਤੂੰ ਸਾਡਾ ਚੰਗਾ ਨਹੀਂ ਕੀਤਾ ਤਾਂ ਤੇਰਾ ਵੀ ਰੱਬ ਫਿਰ ਬੁਰਾ ਕਰੇ, ਤੈਨੂੰ ਅਲੱਗ ਪਤਾ ਜਾਵੇ। ਕਿਉਂਕਿ ਆਪਣੇ ਆਪ ਨੂੰ ਆਪਾਂ ਹਮੇਸ਼ਾ ਹੀ ਭਲਾ ਪੁਰਸ਼ ਮੰਨਦੇ ਹਾਂ, ਆਪਣੇ ਆਪ ਨੂੰ ਹਮੇਸ਼ਾ ਹੀ ਜਾਇਜ਼ ਆਪਾਂ ਠਹਿਰਾਉਂਦੇ ਹਾਂ। ਰੱਬ ਦਾ ਬੰਦਾ ਅਸੀਂ ਹਾਂ, ਦੂਸਰਾ ਥੋੜ੍ਹੀ ਜਿਹਨੇ ਸਾਡੀ ਮਦਦ ਨਹੀਂ ਕੀਤੀ। ਪਰ ਬਹੁਤੀ ਵਾਰੀ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਜੇਕਰ ਉਹਨੇ ਸਾਡੀ ਮਦਦ ਕਿਸੇ ਵਜ੍ਹਾ ਕਰਕੇ ਨਹੀਂ ਕੀਤੀ ਤਾਂ ਉਹ ਵਜ੍ਹਾ ਵੀ ਜਾਣ ਲਈਏ। ਹੋ ਸਕਦਾ ਕਿ ਸਾਡੀ ਕਈ ਵਾਰੀ ਕਿਸੇ ਨੇ ਮਦਦ ਨਾ ਕੀਤੀ ਹੋਵੇ, ਉਹਦੇ ਵਿੱਚ ਵੀ ਸਾਡਾ ਭਲਾ ਹੋਵੇ। ਹੋ ਸਕਦਾ ਕੋਈ ਸਾਡਾ ਬਣ ਕੇ ਸਾਡਾ ਸੋਚ ਰਿਹਾ ਹੋਵੇ ਅਤੇ ਸਾਡੇ ਭਲੇ ਲਈ ਸਾਨੂੰ ਮਨਾ ਕਰ ਰਿਹਾ ਹੋਵੇ। ਇਹਨਾਂ ਕੁ ਮਾਦਾ ਸ਼ਾਇਦ ਜ਼ਰੂਰ ਸਾਨੂੰ ਆਪਣੇ ਆਪ ਦੇ ਵਿੱਚ ਰੱਖਣਾ ਚਾਹੀਦਾ, ਇੰਨੀ ਕੁ ਹਲੀਮੀ, ਇੰਨਾ ਕੁ ਪੇਸ਼ੈਂਸ ਜ਼ਰੂਰ ਸਾਨੂੰ ਆਪਣੇ ਆਪ ਦੇ ਵਿੱਚ ਰੱਖਣਾ ਚਾਹੀਦਾ। ਨਾ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ, ਨਾ ਤਾਂ ਧੀਆਂ ਪੁੱਤਾਂ ਦੀ ਵੀ ਤੁਹਾਨੂੰ ਚੰਗੀ ਨਹੀਂ ਲੱਗਦੀ, ਇਨਸਾਨ ਨੂੰ ਨਾ ਆਪਣੇ ਪਾਰਟਨਰ ਦੀ, ਆਪਣੇ ਮਾਂ ਪਿਓ ਦੀ ਚੰਗੀ ਨਹੀਂ ਲੱਗਦੀ, ਅਤੇ ਫਿਰ ਬੇਗਾਨੇ ਦੀ ਕਿੱਦਾਂ ਚੰਗੀ ਲੱਗਣੀ। ਪਰ ਉਸ ਨਾਂ ਦੇ ਪਿੱਛੇ ਕਈ ਵਾਰੀ ਤੁਹਾਡਾ ਚੰਗਾ, ਤੁਹਾਡਾ ਭਲਾ ਲੁਕਿਆ ਹੁੰਦਾ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਮਾਂ ਪਿਓ ਸਾਨੂੰ ਬੜੀਆਂ ਚੀਜ਼ਾਂ ਤੋਂ ਵਰਜਦੇ ਆ, ਆਹ ਨਹੀਂ ਕਰਨਾ, ਆਹ ਤੁਹਾਡੇ ਲਈ ਨਹੀਂ ਚੰਗਾ, ਇਹਦੀ ਹਲੇ ਤੁਹਾਡੀ ਉਮਰ ਨਹੀਂ ਆ, ਅਤੇ ਕਈ ਵਾਰੀ ਜਦੋਂ ਪੈਸੇ ਮੰਗਣ 'ਤੇ ਵੀ ਮਾਂ ਪਿਓ ਮਨਾ ਕਰਦੇ ਨੇ ਤਾਂ ਸਾਨੂੰ ਬੜਾ ਗੁੱਸਾ ਲੱਗਦਾ। ਪਰ ਅਖੀਰ ਇੱਕ ਸਮਾਂ ਆਉਂਦਾ ਜਦੋਂ ਆਪਾਂ ਜਾਣਦੇ ਹਾਂ ਕਿ ਉਹ ਕਹਿ ਤਾਂ ਸਾਡੇ ਭਲੇ ਲਈ ਰਹੇ ਸੀ, ਚਾਹੇ ਉਦੋਂ ਸਾਨੂੰ ਨਹੀਂ ਪਤਾ ਲੱਗਾ, ਮਨ ਦੇ ਵਿੱਚ ਆਪਾਂ ਗੁੱਸਾ ਕੀਤਾ, ਪਰ ਹੁਣ ਦਾ ਸਾਰਾ ਕੁਝ ਸਾਡੇ ਭਲੇ ਲਈ ਆ। ਸੋ ਕਹਾਣੀ ਦਾ ਨਿਤਾਰਾ ਇਹ ਕਿ ਥੋੜ੍ਹਾ ਜਿਹਾ ਸਾਨੂੰ ਪੇਸ਼ੈਂਸ ਰੱਖਣਾ ਚਾਹੀਦਾ, ਹਮੇਸ਼ਾ ਸਾਡੇ ਚਾਹੁਣ ਵਾਲੇ ਸਾਡੇ ਲਈ ਚੰਗਾ ਹੀ ਕਰਦੇ ਨੇ, ਹਮੇਸ਼ਾ ਕਿਸੇ ਦੀ ਕੀਤੀ ਨਾ ਸਾਡੇ ਬੁਰੇ ਲਈ ਹੀ ਨਹੀਂ ਹੁੰਦੀ, ਸਾਡੇ ਚੰਗੇ ਲਈ ਵੀ ਹੋ ਸਕਦੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤੀ ਮਾਰਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਅੱਜ 1 ਤਰੀਕ ਹੈ, ਸਤੰਬਰ ਦਾ ਮਹੀਨਾ ਅਤੇ ਅੱਜ ਮੰਗਲਵਾਰ ਦਾ ਦਿਨ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ 'ਚ ਸਭ ਤੋਂ ਪਹਿਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਰਗਿਜ਼ਸਤਾਨ ਦੇ ਦੌਰੇ 'ਤੇ ਨੇ, ਉਹ ਜਿੱਥੇ ਉਹ SCO ਸੰਮੇਲਨ ਦੇ ਵਿੱਚ ਹਿੱਸਾ ਲੈਣ ਲਈ ਗਏ ਨੇ। ਉਹਨਾਂ ਨੇ ਕੱਲ ਬਿਸ਼ਕੇਕ ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕਿਨ ਦੇ ਨਾਲ ਜਿਹੜੀਆਂ ਮੁਲਾਕਾਤਾਂ ਕੀਤੀਆਂ ਨੇ ਤੇ ਵੱਖ ਵੱਖ ਕੌਮਾਂਤਰੀ ਮੁੱਦਿਆਂ ਤੇ ਗੱਲ ਕੀਤੀ ਹੈ। ਦੂਜੀ ਖਬਰ, ਹੇਗ ਦੀ ਜਿਹੜੀ ਕੌਮਾਂਤਰੀ ਅਦਾਲਤ ਹੈ, ਪਰਮਾਨੈਂਟ ਜਿਹਨੂੰ ਹੈ ਆਰਬਿਟ੍ਰੇਸ਼ਨ ਕੋਰਟ ਕਹਿੰਦੇ ਆ, ਤੇ ਉਹਨੇ ਕਿਹਾ ਕਿ ਭਾਰਤ ਜਿਹੜਾ ਹੈਗਾ ਸਿੰਧੂ ਜਲ ਸੰਧੀ ਦੀ ਇਕੱਲੇ ਤੌਰ ਤੇ ਜਿਹੜਾ ਹੈਗਾ ਉਹਨੂੰ ਰੱਦ ਨਹੀਂ ਕਰ ਸਕਦਾ, ਤੇ ਨਾਲ ਹੀ ਕਿਹਾ ਕਿ ਉਹਦੀ ਪਾਲਣਾ ਕਰਨ ਦੀ ਜਿਹੜੀ ਹੈ ਉਹ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ, ਤੇ ਪਰ ਭਾਰਤ ਨੇ ਇਹ ਗੱਲ ਜਿਹੜੀ ਹੈ ਉਹ ਰੱਦ ਕੀਤੀ ਹੈ। ਇਸ ਤੋਂ ਅਗਲੀ ਖਬਰ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਨੇ। ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੇ ਖਿਲਾਫ ਜਾਤੀਗਤ ਜਿਹੜੀਆਂ ਟਿੱਪਣੀਆਂ ਦਾ ਇਲਜ਼ਾਮ ਉਹਦੇ ਤੇ ਲਾਇਆ ਗਿਆ, ਤੇ ਉਧਰ ਹਲਦਵਾਨੀ ਸ਼ੁੱਧੀਕਰਨ ਮਾਮਲੇ ਤੇ ਕਾਂਗਰਸ ਤੇ ਬੀਜੇਪੀ ਆਹਮੋ ਸਾਹਮਣੇ ਹੋ ਗਏ ਨੇ। ਕਾਂਗਰਸੀਆਂ ਨੇ ਸ਼ਿਕਾਇਤਾਂ ਦਰਜ ਕਰਾਈਆਂ ਨੇ, ਜਦਕਿ ਬੀਜੇਪੀ ਨੇ ਰਾਹੁਲ ਗਾਂਧੀ ਦੇ ਪੁਤਲੇ ਸਾੜੇ ਨੇ, ਤੇ ਬੀਜੇਪੀ ਦੇ ਪੰਜਾਬ ਦੇ ਇੰਚਾਰਜ ਸਤੀਸ਼ ਪੂਨੀਆ ਪੰਜਾਬ ਦੇ 3 ਦਿਨਾਂ ਦੌਰੇ ਤੇ ਪਹੁੰਚੇ ਨੇ, ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ DA ਦੇਣ ਵਾਸਤੇ ਕੋਈ ਪੈਸਾ ਨਹੀਂ ਹੈ, ਤੇ ਨਾਲ ਹੀ ਉਹਨਾਂ ਨੇ ਉਹੀ ਗੱਲ ਦੁਹਰਾਈ ਹੈ ਕਿ ਬੀਜੇਪੀ ਆਪਣੇ ਤੌਰ ਤੇ 117 ਜਿਹੜੀਆਂ ਸੀਟਾਂ ਉਹਨਾਂ ਤੇ ਚੋਣ ਲੜੇਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਕਾਫੀ ਰੌਲਾ ਪੈ ਰਿਹਾ ਵਾ ਇਸ ਟਾਈਮ ਦੇ ਉੱਤੇ, ਜਿਹੜਾ ਤੁਸੀਂ ਰਾਜਾ ਬਿਡਿੰਗ ਵਾਲੀ ਬਿਆਨ ਦੀ ਤੁਸੀਂ ਗੱਲ ਕੀਤੀ ਹੈ, ਕੀ ਹੈ, ਕੀ ਸੀ ਮਸਲਾ, ਕੀ ਇਹੋ ਜਿਹਾ ਕਹਿ ਦਿੱਤਾ ਇਹਨਾਂ ਨੇ, ਤੇ ਕਿਹੜੇ ਪਾਸੇ ਨੂੰ ਜਾ ਰਿਹਾ ਹੁਣ?
1: ਅਸਲ ਦੇ ਵਿੱਚ ਅਨਜੋਤ ਜੀ, ਜਿਹੜੇ ਸਾਡੇ ਸਿਆਸੀ ਆਗੂ ਨੇ ਨਾ ਹੁਣ, ਤੇ ਇਹਨਾਂ 'ਚ ਜਿਹੜੀ ਮੈਚੋਰਿਟੀ ਦਾ ਜਿਹੜਾ ਉਹ ਨਾ ਹੀ ਮਾਦਾ ਹੈ ਤੇ ਨਾ ਹੀ ਉਹ ਲੈਵਲ ਹੈ ਜਿੱਥੇ ਉਹ ਜਿਹੜੀ ਹੈ ਇੱਕ ਖਾਸ ਇੱਕ ਡਿਸਿਪਲਿਨ ਕਨਸਾਸ਼ਨ ਆਪਣੇ ਸ਼ਬਦਾਂ ਦੇ ਵਿੱਚ ਰੱਖ ਸਕਣਗੇ, ਕੀ ਬੋਲਣਾ ਕਿੱਥੇ ਕੀ ਨਹੀਂ ਬੋਲਣਾ। ਕਿਉਂਕਿ ਇੱਕ ਤਾਂ ਗੱਲ ਇਹ ਹੈ ਸਭ ਤੋਂ ਵੱਡੀ ਗੱਲ ਕਿ ਕਿਉਂਕਿ ਇਹ ਜਿੰਨੇ ਵੀ ਇਹ ਨਵੇਂ ਜਿਹੜੇ ਪੋਲੀਟੀਸ਼ੀਅਨ ਨੇ ਸਾਰੇ ਜਿਹੜੇ ਖਾਸ ਕਰਕੇ ਜਿਹੜਾ ਯੂਥ ਹੈ ਜਾਂ ਜਿਹੜੇ ਯੰਗਸਟਰ ਨੇ, ਤੇ ਉਹਨਾਂ ਦੀ ਕੋਈ ਓਦਾਂ ਦੀ ਗਰੂਮਿੰਗ ਹੈ ਨੀ, ਉਹ ਹੇਠੋਂ ਤਾਂ ਆਏ ਨੀ, ਕਿਉਂਕਿ ਪਹਿਲਾਂ ਪੁਰਾਣੇ ਪੋਲੀਟੀਸ਼ੀਅਨ ਪਿੰਡ ਦੀ ਪੰਚਾਇਤ ਦੀ ਪੋਲਿਟਿਕਸ ਚੋਂ, ਫਿਰ ਬਲਾਕ ਲੈਵਲ ਤੇ, ਜ਼ਿਲ੍ਹਾ ਲੈਵਲ ਤੇ ਏਦਾਂ ਰਗੜ ਰਗੜ ਕੇ, ਘਸਰ ਘਸਰ ਕੇ, ਜਾਂ ਕਿਸੇ ਕਿਤੇ ਟ੍ਰੇਡ ਯੂਨੀਅਨ ਦੇ ਵਿੱਚੋਂ ਏਦਾਂ ਆਉਂਦੇ ਸੀ, ਤੇ ਜਿਹਨਾਂ ਨੂੰ ਇਹ ਹੁੰਦਾ ਸੀ ਕਿ ਪਬਲਿਕਲੀ ਜਿਹੜੀ ਗੱਲ ਆ ਉਹ ਕਿੱਦਾਂ ਕਰਨੀ ਹੈ। ਪੰਜਾਬੀ ਦਾ ਇੱਕ ਮੁਹਾਵਰਾ ਕਿ ਮੂੰਹ ਸੰਭਾਲ ਕੇ ਗੱਲ ਕਰਨੀ ਹੋਣੀ ਚਾਹੀਦੀ ਹੈ, ਤੇ ਇਹ ਜਿਹੜਾ ਹੈਗਾ ਮੂੰਹ ਸੰਭਾਲ ਕੇ ਗੱਲ ਨਾ ਕਰਨ ਦਾ ਫਿਰ ਇਹ ਸਿੱਟਾ ਜਿਹੜੀ ਸਾਰੀ ਹੈ। ਉਹਨਾਂ ਨੇ ਇੱਕ ਪਬਲਿਕ ਰੈਲੀ ਦੇ ਵਿੱਚ ਕਿਤੇ ਕਿਹਾ ਸੀ ਕਿ ਕਾਂਗਰਸ ਇਹੋ ਜਿਹੀ ਪਾਰਟੀ ਹੈ ਜਿਹੜੀ ਬਿਲਕੁਲ ਜਿਹੜੇ ਡਾਊਨ ਟਰੋਡਨ ਨੇ ਗਰੀਬਾਂ ਨੂੰ ਵੀ ਉੱਚੇ ਅਹੁਦਿਆਂ ਤੇ ਪਹੁੰਚਾ ਸਕਦੀ ਹੈ, ਇੱਦਾਂ ਦੀ ਗੱਲ ਉਹ ਕਹਿ ਤਾਂ ਪੋਜ਼ਿਟਿਵ ਜਿਹੜਾ ਨੋਟ ਦੇ ਵਿੱਚ ਸਾਰੀ ਗੱਲ ਕਹਿ ਰਹੇ ਸੀ। ਪਰ ਜਦੋਂ ਉਹ ਬੂਟਾ ਸਿੰਘ ਜਿਹੜੇ ਸਾਡੇ ਸਾਬਕਾ ਕੇਂਦਰੀ ਮੰਤਰੀ ਰਹੇ ਨੇ, ਇਸ ਕਰਕੇ ਕੇਂਦਰੀ ਗ੍ਰਹਿ ਮੰਤਰੀ ਰਹੇ ਨੇ, ਤੇ ਉਹਨਾਂ ਬਾਰੇ ਉਹਨੇ ਏਦਾਂ ਦੀ ਟਿੱਪਣੀ ਕਰਤੀ ਉਹਨਾਂ ਦੀ ਕਾਸਟ ਨੂੰ ਲੈ ਕੇ, ਉਹਨਾਂ ਦੀ ਗੁਰਬਤ ਨੂੰ ਲੈ ਕੇ, ਤੇ ਜਿਹੜੀ ਸਭ ਤੋਂ ਮਾੜੀ ਗੱਲ ਕੀਤੀ ਕਿ ਰਾਜਾ ਬੜਿੰਗ ਨੂੰ ਇਹ ਵੀ ਨਹੀਂ ਸੀ ਪਤਾ ਕਿ ਜਿਹੜੇ ਬੂਟਾ ਸਿੰਘ ਆ ਉਹ ਤਾਂ ਬਹੁਤ ਪੜ੍ਹੇ ਲਿਖੇ ਸੀਗੇ, ਗ੍ਰੈਜੂਏਟ ਸੀਗੇ, ਪੋਸਟ ਗ੍ਰੈਜੂਏਟ ਸੀ, ਤੇ MA ਕੀਤੀ ਹੋਈ ਸੀ ਉਹਨਾਂ ਨੇ, ਤੇ ਬਾਕੀ ਉਹਨਾਂ ਨੂੰ ਪੋਲਿਟਿਕਸ, ਇੰਟਰਨੈਸ਼ਨਲ ਪੋਲਿਟਿਕਸ ਦਾ ਗਿਆਨ ਸੀ, ਤੇ ਉਹ ਕਹਿ ਬੈਠੇ ਉੱਥੇ ਕਿ ਉਹ ਇੱਕ ਅਨਪੜ੍ਹ ਵਿਅਕਤੀ ਨੂੰ, ਇੱਕ ਏਦਾਂ ਦੇ ਬੰਦੇ ਨੂੰ ਏਦਾਂ ਦਾ ਉਹ ਬਣਾਤਾ। ਸੋ ਉਸ ਨੂੰ ਲੈ ਕੇ ਫਿਰ ਜਿਹੜਾ ਸੀ ਉਹਨਾਂ ਦੇ ਰਿਲੇਟਿਵ, ਉਹਨਾਂ ਦੇ ਪੁੱਤਰ ਹੋਰ, ਉਹਨਾਂ ਨੂੰ ਇਸ ਗੱਲ ਦਾ ਗੁੱਸਾ ਆਇਆ, ਉਹ ਸਾਰੇ ਇਸ ਗੱਲ ਨੂੰ ਲੈ ਕੇ ਜਿਹੜਾ ਸੀ ਜਿਹੜਾ ਹੈਗਾ ਨੈਸ਼ਨਲ SC ਕਮਿਸ਼ਨ ਹੈ ਜਿਹੜਾ ਅਨੁਸੂਚਿਤ ਜਾਤੀਆਂ ਬਾਰੇ ਕੌਮੀ ਕਮਿਸ਼ਨ ਹੈ ਉਹਦੇ ਕੋਲ ਚਲੇ ਗਏ, ਤੇ ਉਹਨਾਂ ਨੇ ਇਸ ਕਮਿਸ਼ਨ ਨੇ ਵੀ 2-3 ਵਾਰੀ ਆਪਣਾ ਜਿਹੜਾ ਸੀ ਉਹ ਦੇਸ਼ ਦਿੱਤਾ, ਜਿਹਦੇ ਤੇ ਕੋਈ ਬਹੁਤੀ ਉਹਦੀ ਤਾਮੀਲ ਜਿਹੜੀ ਆ ਉਹ ਨਹੀਂ ਹੋਈ ਜਿਹੜੀ ਹੋਣੀ ਚਾਹੀਦੀ ਸੀ। ਹੁਣ ਉਹਦੇ ਤੇ ਜਿਹੜਾ ਹੈਗਾ ਬੜਾ ਸਖਤੀ ਦੇ ਨਾਲ ਜਿਹੜਾ ਹੈਗਾ ਕਮਿਸ਼ਨ ਨੇ ਤੇ ਇਹ ਕਿਹਾ ਕਿ ਰਾਜਾ ਬੜਿੰਗ ਨੂੰ ਜਿਹੜਾ ਹੈਗਾ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਇਸ ਮਾਮਲੇ ਦੇ ਵਿੱਚ, ਕਿਉਂਕਿ ਉਹਦੇ ਖਿਲਾਫ਼ ਜਿਹੜਾ ਹੈਗਾ ਇਹ ਗੰਭੀਰ ਮਾਮਲਾ, ਇਹ ਫੌਜਦਾਰੀ ਮਾਮਲਾ ਇਹਨੂੰ ਗਿਣਿਆ ਮੰਨਿਆ ਜਾਂਦਾ ਹੈਗਾ। ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਜਿਹੜੀ ਹੈ ਇਹਦੇ ਤੇ ਉਹ ਢਿੱਲੀ ਜਿਹੜੀ ਹੈ, ਕਾਰਗੁਜ਼ਾਰੀ ਬੜੀ ਢਿੱਲੀ ਹੈ, ਕਿ ਜਿਹੜੀ ਹੈ ਇਹਦੇ ਸੰਬੰਧੀ ਜਿਹੜੀ ਹੈ ਨਾ ਗ੍ਰਿਫ਼ਤਾਰੀ ਕੀਤੀ ਗਈ ਹੈ, ਨਾ ਹੀ ਇਹਦੇ ਤੇ ਕੋਈ ਕਾਰਵਾਈ ਰਿਪੋਰਟ ਜਿਹੜੀ ਹੈ ਉਹ ਸੌਂਪੀ ਗਈ ਹੈ, ਐਕਸ਼ਨ ਟੇਕਨ ਰਿਪੋਰਟ ਸੌਂਪੀ ਗਈ ਹੈ। ਸੋ ਇਹ ਜਿਹੜਾ ਮਾਮਲਾ ਜਿਸ ਕਰਕੇ ਰਾਜਾ ਬੜਿੰਗ ਇੱਕ ਵਾਰੀ ਫੇਰ ਖਬਰਾਂ ਦੇ ਵਿੱਚ ਆ ਗਏ, ਪਹਿਲਾਂ ਤਾਂ ਪ੍ਰਧਾਨਗੀ ਦਾ ਜਿਹੜਾ ਰੇੜਕਾ ਚੱਲਦਾ ਸੀ ਕਾਂਗਰਸ ਨੂੰ ਉਹਨੂੰ ਲੈ ਕੇ, ਹੁਣ ਇਹਦੇ ਤੇ ਰਾਜਾ ਬੜਿੰਗ ਨੇ ਟਿੱਪਣੀ ਕੀਤੀ ਹੈ ਕਿ ਬੀਜੇਪੀ ਇਹ ਜਾਣ ਬੁੱਝ ਕੇ ਰੌਲਾ ਪਾ ਰਹੀ ਹੈ, ਕਿਉਂਕਿ ਜਿਹੜਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਹੈ ਉਹਦੀ ਜਿਹੜੀ ਹੈ ਉਹ ਨਿਯੁਕਤੀ ਵੀ ਬੀਜੇਪੀ ਸਰਕਾਰ ਨੇ ਕੀਤੀ ਹੈ, ਤੇ ਇਸ ਕਰਕੇ ਜਿਹੜਾ ਹੈਗਾ ਉਹ ਜਾਣ ਬੁੱਝ ਕੇ ਇਸ ਕਰਕੇ ਵੀ ਕਰ ਰਹੀ ਹੈ ਕਿ ਜੋ ਹਲਦਵਾਨੀ ਦੇ ਵਿੱਚ ਮਲਕਰਜਨ ਖੜਗੇ ਦੀ ਰੈਲੀ ਤੋਂ ਬਾਅਦ ਉੱਥੇ ਸਟੇਜ ਦਾ ਸ਼ੁੱਧੀਕਰਨ ਜਿਹੜਾ ਕੀਤਾ ਗਿਆ ਬੀਜੇਪੀ ਵੱਲੋਂ, ਉਹਦਾ ਧਿਆਨ ਜਿਹੜਾ ਹੈਗਾ ਉਹ ਹਟਾਉਣਾ ਚਾਹੁੰਦੀ ਹੈ, ਤੇ ਉਧਰੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ, ਕਿਉਂਕਿ ਕਾਂਗਰਸ ਨੇ ਉਹ ਮੁੱਦਾ ਜਿਹੜਾ ਹੈਗਾ ਕੌਮੀ ਪੱਧਰ ਤੇ ਚੁੱਕਿਆ ਹੋਇਆ ਕਿ ਕਿਸ ਤਰ੍ਹਾਂ ਬੀਜੇਪੀ ਅਜੇ ਵੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਜਾਤੀਵਾਦ ਦੇ ਵਿੱਚ ਪਈ ਹੋਈ ਹੈ, ਜੇ ਇੱਕ ਵਿਅਕਤੀ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਹੈ ਤੇ ਉਹ ਕਿਤੇ ਆ ਕੇ ਸਟੇਜ ਤੇ ਬੋਲ ਲੈ ਤਾਂ ਉਦੋਂ ਬਾਅਦ ਉਹਦਾ ਸਟੇਜ ਦਾ ਸ਼ੁੱਧੀਕਰਨ ਮੰਤਰਾਂ ਨਾਲ ਜਾਂ ਉਹਨੂੰ ਧੋ ਕੇ ਜਿਹੜਾ ਕੱਚੀ ਲੱਸੀ ਨਾਲ ਜਾਂ ਇਸ ਤਰੀਕੇ ਨਾਲ ਜਿਹੜਾ ਕੀਤਾ ਜਾਂਦਾ ਉਹਦੇ ਤੇ ਵੀ ਕਾਂਗਰਸ ਕਾਫੀ, ਕਿਉਂਕਿ FIR ਦਰਜ ਕਰਾਉਣੀਆਂ ਸ਼ੁਰੂ ਕੀਤੀਆਂ ਨੇ, ਤੇ ਉਹਦਾ ਜਿਹੜਾ ਰਾਜਾ ਬੜਿੰਗ ਦਾ ਜਿਹੜਾ ਹੈਗਾ ਇਹ ਰਿਐਕਸ਼ਨ ਹੈ। ਪਰ ਇੱਕ ਗੱਲ ਇਹਦੇ ਚ ਇਹ ਹੈ ਕਿ ਪੱਕੀ ਕਿ ਜਿਹੜੇ ਸਾਡੇ ਆਗੂ ਨੇ ਇੱਥੋਂ ਥੋੜਾ ਜਿਹਾ ਉਹਨਾਂ ਨੂੰ ਇਹ ਸਬਕ ਲੈਣਾ ਚਾਹੀਦਾ ਕਿ ਭਾਵੇਂ ਠੀਕ ਹੈ ਇੱਥੇ ਇਸ ਦੇਸ਼ ਦੇ ਵਿੱਚ ਜਾਂ ਇਸ ਦੁਨੀਆਂ ਦੇ ਵਿੱਚ ਹਰ ਤਰ੍ਹਾਂ ਦੀ ਕਾਸਟ, ਹਰ ਤਰ੍ਹਾਂ ਦੀ ਰੇਸ, ਹਰ ਤਰ੍ਹਾਂ ਦੇ ਜਿਹੜੇ ਹੈਗੇ ਰੰਗ ਦੇ, ਹਰ ਭਾਸ਼ਾ ਦੇ, ਸੱਭਿਆਚਾਰ ਦੇ ਲੋਕ ਰਹਿੰਦੇ, ਪਰ ਉਹਨਾਂ ਪ੍ਰਤੀ ਤੁਸੀਂ ਰਵੱਈਆ ਕੀ ਰੱਖਣਾ, ਕੀ ਤੁਹਾਡਾ ਰਵੱਈਆ ਉਹ ਹਿਊਮੈਨਿਟੀ ਵਾਲਾ ਹੋਣਾ ਚਾਹੀਦਾ ਜਾਂ ਤੁਹਾਡਾ ਰਵੱਈਆ ਉਹਨਾਂ ਪ੍ਰਤੀ ਤਰਸ ਵਾਲਾ ਹੋਣਾ ਚਾਹੀਦਾ ਜਾਂ ਉਹਨਾਂ ਪ੍ਰਤੀ ਦੁਸ਼ਮਣੀ ਵਾਲਾ ਹੋਣਾ ਚਾਹੀਦਾ। ਇਹ ਘੱਟੋ ਘੱਟ ਜਿਹੜੇ ਸਾਡੇ ਲੀਡਰ ਨੇ ਆਗੂ ਉਹਨਾਂ ਨੂੰ ਤਾਂ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ। ਹੁਣ ਆਪਣੀ ਹਿਸਾਬ ਨਾਲ ਤਾਂ ਰਾਜਾ ਬੜਿੰਗ ਵਡਿਆਈ ਕਰ ਰਹੇ ਸੀ ਆਪਣੀ ਪਾਰਟੀ ਦੀ, ਤੇ ਪਰ ਜਿਹੜਾ ਇੱਕ ਤਰਸ ਵਾਲਾ ਰਵੱਈਆ ਕਿਸੇ ਲੀਡਰ ਪ੍ਰਤੀ, ਆਗੂ ਪ੍ਰਤੀ ਇਹ ਕਰਨਾ ਕਿ ਉਸ ਵਿਚਾਰੇ ਨੂੰ ਇੰਨਾ ਕੀਤਾ ਇੱਥੋਂ ਤੱਕ ਇੱਥੇ ਪਹੁੰਚਾਇਆ, ਤੇ ਇੱਥੋਂ ਤੱਕ ਕਿ ਇੱਥੋਂ ਪਹੁੰਚਾਉਣ ਵਾਲੀ ਜਿਹੜੀ ਗੱਲ ਹੈ, ਫਿਰ ਸਾਰੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਤਾਂ ਬਹੁਤ ਸਾਰੇ 33% 35% ਨੇ ਪੰਜਾਬ ਦੇ ਵਿੱਚ ਲੋਕ, ਸਾਰਿਆਂ ਨੂੰ ਕਿਉਂ ਨੀ ਪਹੁੰਚਾਇਆ ਜਾਂਦਾ? ਕਿਉਂਕਿ ਉਹ ਬੰਦਿਆਂ ਦੇ ਵਿੱਚ ਆਪਣਾ ਵੀ ਕੋਈ ਟੈਲੈਂਟ ਹੁੰਦਾ ਨਾ, ਇਹ ਥੋੜੀ ਜਿਹੀ ਗੱਲ ਕਿ ਉਹ ਕਿਸ ਕਾਸਟ ਨਾਲ ਜਾਂ ਕਿਸ ਬੈਕਗ੍ਰਾਉਂਡ ਦੇ ਨਾਲ ਸੰਬੰਧਿਤ ਹੈ ਜਾਂ ਕਿਹੋ ਜਿਹੀ ਉਹਦੀ ਇਕੋਨਮੀ ਦੇ ਨਾਲ ਸੰਬੰਧਿਤ ਹੈ। ਇਹ ਜਿਹੜੀ ਇੱਕ ਕਿਤੇ ਨਾ ਕਿਤੇ ਸਾਡੇ ਲੀਡਰਾਂ ਦੇ ਜਾਂ ਆਗੂਆਂ ਦੇ, ਜਿਹੜੇ ਖਾਸ ਕਰਕੇ ਉਸ ਪਿਛੋਕੜ ਤੋਂ ਆਏ ਆ, ਤੇ ਉਹਨਾਂ ਦੇ ਵਿੱਚ ਜਿਹੜੀ ਉਹ ਹੈਂਕੜ ਹੈ ਜਾਂ ਕਿਤੇ ਨਾ ਕਿਤੇ ਉਹ ਜਗੀਰਦਾਰੀ ਦੇ ਜਿਹੜੇ ਹੈਗੇ ਆ, ਕਿਤੇ ਉਹਨਾਂ ਦੇ ਜੀਨਸ ਦੇ ਵਿੱਚ ਉਹ ਅੰਸ਼ ਪਏ ਆ, ਤੇ ਉਹ ਕਿਤੇ ਨਾ ਕਿਤੇ ਫਿਰ ਆਪਣੇ ਆਪ ਮੁਹਾਰੇ ਜਿਹੜੇ ਆ ਉਹ ਫੁੱਟ ਪੈਂਦੇ ਕਿਸੇ ਰੂਪ ਚ ਫੁੱਟਣ, ਤੇ ਇਹ ਜਿਹੜਾ ਹੈਗਾ ਵੱਡਾ ਇਸ ਕਰਕੇ ਇਹਦਾ ਜਿਹੜਾ ਨਤੀਜਾ ਇਹ ਹੈ। ਤੇ ਕਿਉਂਕਿ ਉਹਨਾਂ ਦੀ ਬਕਾਇਦਾ ਕੋਈ ਟ੍ਰੇਨਿੰਗ ਨੀ ਹੋਈ, ਕਿ ਉਹਨਾਂ ਨੂੰ ਇਹ ਨੀ ਪਤਾ ਕਿ ਲੋਕਾਂ ਦੀਆਂ ਆਮ ਲੋਕਾਂ ਦੀ ਲਾਈਫ ਕਿੱਦਾਂ ਦੀ ਹੈ, ਤੇ ਕਿਉਂਕਿ ਜਿਹੜੇ ਬੰਦੇ ਮੂੰਹ ਚ ਚੰਦ ਦਾ ਚਮਚਾ ਲੈ ਕੇ ਜੰਮੇ ਹੁੰਦੇ ਆ, ਤੇ ਉਹ ਭਾਵੇਂ ਲੀਡਰ ਜਿੰਨੇ ਮਰਜ਼ੀ ਵੱਡੇ ਹੋ ਜਾਣ, ਤੇ ਪਰ ਉਹਨਾਂ ਨੂੰ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਜਿਹੜਾ ਹੈਗਾ ਉਸ ਰੂਪ ਦੇ ਵਿੱਚ ਜਾਂ ਉਸ ਤਰੀਕੇ ਦੇ ਨਾਲ ਅਹਿਸਾਸ ਹੁੰਦਾ ਨੀ। ਤੇ ਉਹ ਹੁਣ ਜੇ ਇੱਥੋਂ ਤੱਕ ਜਿਹੜੇ ਹੈਗੇ ਆ ਕੇਂਦਰੀ ਕੈਬਨਿਟ ਤੱਕ ਜਿਹੜਾ ਹੋਮ ਮਿਨਿਸਟਰ ਦਾ ਜਿਹੜਾ ਰੈਂਕ ਹੈ ਉਹ ਪ੍ਰਾਈਮ ਮਿਨਿਸਟਰ ਤੋਂ ਮਤਲਬ ਕਿ ਦੇ ਨੇੜੇ ਤੇੜੇ ਦਾ ਰੈਂਕ ਹੁੰਦਾ, ਤੇ ਉਸ ਲੈਵਲ ਤੱਕ ਜਿਹੜੇ ਆਗੂ ਨੂੰ ਪਹੁੰਚੇ ਪ੍ਰਤੀ ਉਹਦੇ ਪ੍ਰਤੀ ਇੱਦਾਂ ਦਾ ਇਹ ਰੱਖਣਾ, ਤੇ ਉਹ ਫਿਰ ਕੁਦਰਤੀ ਹੈ ਤੇ ਫਿਰ ਇੱਦਾਂ ਦੀ ਜਿਹੜੀ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਤਾਂ ਕਰਨਾ ਪੈਂਦਾ। ਪਰ ਇਹ ਵੀ ਇਹਦੇ ਚ ਹੋਣਾ ਕਰਨਾ ਤਾਂ ਕੁਛ ਨੀ ਹੁੰਦਾ, ਤੇ ਪਰ ਇਹ ਵੀ ਬੰਦੇ ਦੀ ਇੱਕ ਵਾਰੀ ਮੀਡੀਆ ਦੇ ਵਿੱਚ ਜਾਂ ਹੋਰ ਇਹ ਜ਼ਰੂਰ ਇਹ ਹੋ ਜਾਂਦਾ ਕਿ ਇਹਨੇ ਇੱਦਾਂ ਕੀਤਾ।
0: ਬਿਲਕੁਲ, ਇਹ ਵੈਸੇ ਪਹਿਲੀ ਵਾਰ ਕੋਈ ਹੋਇਆ ਵੀ ਨਹੀਂ, ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਬਿਆਨ ਆ ਜਿਨ੍ਹਾਂ ਨੂੰ ਲੈ ਕੇ ਰਾਜਾ ਬਣੇਗਾ ਅਕਸਰ ਹੀ ਘਿਰਦੇ ਰਹਿੰਦੇ ਆ, ਕਈ ਵਾਰ ਗਲਤ ਇੱਦਾਂ ਦੀਆਂ ਬਿਆਨਬਾਜ਼ੀਆਂ ਨੇ। ਅਤੇ ਇੱਕ ਚੀਜ਼ ਤੋਂ ਫਿਰ ਜਿਹੜਾ ਅਹੁਦੇਦਾਰ ਆ ਉਹ ਸਿੱਖ ਕੇ ਫਿਰ ਅੱਗੇ ਵੱਧਦਾ, ਇਹਦਾ ਮਤਲਬ ਕਿ ਆਪਾਂ ਬਸ ਉਸ ਤਰੀਕੇ ਦੇ ਨਾਲ ਹੀ ਘੋੜੇ ਦੜਾਈ ਜਾਂਦੇ, ਆਪਾਂ ਉਹਨਾਂ ਚੀਜ਼ਾਂ ਤੋਂ ਕੋਈ ਸਿੱਖਿਆ ਨਹੀਂ, ਜਾਂ ਫਿਰ ਉਹਦਾ ਕੋਈ ਇਹ ਕਹਿ ਲਓ ਵੀ ਖਮਿਆਜ਼ਾ ਕੋਈ ਉਸ ਤਰੀਕੇ ਦੇ ਨਾਲ ਭੁਗਤਣਾ ਨਹੀਂ ਪਿਆ। ਪਰ ਇਸ ਵਾਰੀ ਕਿਉਂਕਿ ਹੁਣ ਵੇਖਿਆ ਜਾਵੇ ਤਾਂ ਦੂਸਰੇ ਪਾਸੇ ਚੰਨੀ ਧੜਾ ਔਲਰੇਡੀ ਇਹਨਾਂ ਦਾ ਵਿਰੋਧ ਕਰ ਰਿਹਾ ਹੈ, ਇਹ ਚੀਜ਼ ਜਾਂ ਇਹ ਵਾਲਾ ਵਿਵਾਦ ਉਸ ਮਸਲੇ ਦੇ ਉੱਤੇ ਕਿੰਨਾ ਕਸਰ ਪਾਉਣ ਵਾਲਾ?
1: ਨਹੀਂ ਇਹ ਤਾਂ ਨਿਰਭਰ ਕਰਦਾ ਵੀ ਇਹਨੂੰ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਜਾਂ ਹਾਈ ਕਮਾਨ ਆ ਉਹ ਕਿਸ ਤਰ੍ਹਾਂ ਲੈਂਦੀ ਹੈ ਸਾਰੇ ਇਸ਼ੂ ਨੂੰ, ਤੇ ਜੇ ਉਹ ਵੀ ਗੰਭੀਰ ਲੈਂਦੀ ਹੈ ਜਾਂ ਗੰਭੀਰਤਾ ਨਾਲ ਲੈਂਦੀ ਹੈ ਫਿਰ ਕੁਦਰਤੀ ਹੈ, ਫਿਰ ਤਾਂ ਉਹ ਉਹਦੇ ਤੇ ਜਿਹੜਾ ਹੈਗਾ ਅਸਰ ਪਾ ਹੀ ਸਕਦਾ। ਪਰ ਇਹਦੇ ਤੇ ਕਿਉਂਕਿ ਜੇ ਕਿਸੇ ਸੀਨੀਅਰ ਆਗੂ ਦੀ ਜਿਹੜਾ ਹੈ ਕਾਂਗਰਸ ਦੇ ਰਾਹੁਲ ਗਾਂਧੀ ਦੀ ਜਾਂ ਪ੍ਰਧਾਨ ਦੀ ਜਾਂ ਕੋਈ ਹੋਰ ਜਿਹੜੀ ਕੇਂਦਰੀ ਲੀਡਰਸ਼ਿਪ ਉਹਦੇ ਚ ਕੋਈ ਰਿਐਕਸ਼ਨ ਅਜੇ ਆਇਆ ਨਹੀਂ।
0: ਸੋ ਡਿਪੈਂਡ ਕਰਦਾ ਵੀ ਉਹ ਇਹਨੂੰ ਇਸ ਤਰੀਕੇ ਦੇ ਨਾਲ ਜਾਂ ਫਿਰ ਕਿਹੜੇ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ। ਰਾਜਾ ਬੜਿੰਗ ਦਾ ਬਿਆਨ ਇਹਦੇ ਮੈਂ ਵੇਖ ਰਿਹਾ ਹਾਂ, ਇਹਦੇ ਕਰਕੇ ਇਹ ਆਇਆ ਕਿ ਸ਼ੁੱਧੀਕਰਨ ਵਾਲਾ ਜਿਹੜਾ ਮਾਮਲਾ ਵਾ ਜਿਹੜੀ ਇੱਕ ਖਬਰ ਵੀ ਤੁਸੀਂ ਸਾਂਝੀ ਕੀਤੀ ਹੈ ਉਸ ਮਾਮਲੇ ਤੋਂ ਭਟਕਾਉਣਾ ਚਾਹੁੰਦੀ ਆ ਭਾਜਪਾ, ਇਸ ਵਜ੍ਹਾ ਕਰਕੇ ਸ਼ਾਇਦ ਇਹ ਮੁੱਦਾ ਇੰਨਾ ਜ਼ਿਆਦਾ ਉਭਾਰਿਆ ਜਾ ਰਿਹਾ। ਸੋ ਇੱਧਰ ਆਪਾਂ ਫਿਰ ਸ਼ੁੱਧੀਕਰਨ ਵਾਲੇ ਪਾਸੇ ਵੀ ਆ ਜਾਂਦੇ, ਇਹ ਵੀ ਵੇਖ ਲਈਏ ਕਿ ਕੀ ਵਾਕਈ ਉਹ ਭਟਕਾ ਰਹੇ ਨੇ ਜਾਂ ਫਿਰ ਇਹ ਭਟਕਾ ਕੇ ਦੂਜੇ ਪਾਸੇ ਰਹਿ ਰਹੇ ਨੇ। ਸ਼ੁੱਧੀਕਰਨ ਵਾਲਾ ਵਿਵਾਦ ਜਿਹੜਾ ਉਹ ਕਿੱਥੋਂ ਤੱਕ ਪਹੁੰਚਿਆ?
1: ਅਸਲ ਦੇ ਵਿੱਚ ਇੱਕ ਸਮੱਸਿਆ ਇਹ ਵੀ ਹੈ ਜਿਹੜੀ ਜਿੱਦਾਂ ਮੈਂ ਕੀਤੀ ਨਾ ਕਿ ਜਿਹੜੇ ਬੰਦੇ ਲੀਡਰਸ਼ਿਪ ਦੇ ਵਿੱਚ ਭਾਵੇਂ ਕੋਈ ਵੀ ਪਾਰਟੀ ਹੈ ਬਿਲਕੁਲ ਉੱਪਰੋਂ ਜਾਂ ਜਿਵੇਂ ਜਿਵੇਂ ਉਹਨਾਂ ਕੋਲੇ ਪਹਿਲਾਂ ਸਰਦਾਰੀਆਂ ਸੀ ਜਾਂ ਜਗੀਰਦਾਰ ਸੀ ਜਾਂ ਰਾਜੇ ਸੀ ਉਧਰੋਂ ਆਏ ਹੁੰਦੇ ਆ ਤੇ ਉਹਨਾਂ ਨੂੰ ਕਈ ਵਾਰੀ ਇਸ ਗੱਲ ਦਾ ਨਹੀਂ ਪਤਾ ਹੁੰਦਾ। ਤੇ ਇਸੇ ਤਰ੍ਹਾਂ ਦਾ ਹੀ ਜਿਹੜਾ ਹੈਗਾ ਇਹ ਮਸਲਾ ਸ਼ੁੱਧੀਕਰਨ ਵਾਲਾ ਕਿ ਜਿਹੜੀਆਂ ਪਾਰਟੀਆਂ ਦਾ ਆਧਾਰ ਲੋਕ ਨਾ ਹੋਣ, ਜਿਹਨਾਂ ਪਾਰਟੀਆਂ ਦਾ ਆਧਾਰ ਧਰਮ ਹੋਵੇ ਜਾਂ ਇੱਕ ਮਜ਼ਹਬ ਹੋਵੇ ਜਾਂ ਇੱਕ ਮਜ਼ਹਬ ਦੇ ਜਿਹੜੇ ਉਹ ਸ਼ਾਸਤਰ ਹੋਣ ਜਿਹੜੇ ਹੁਣ ਤੱਕ ਜਿਹੜਾ ਹੈਗਾ ਸਮਾਜ ਨੂੰ ਵੰਡ ਕੇ ਰੱਖਦੇ ਰਹੇ ਆ, ਤੇ ਜਦੋਂ ਉਹਦਾ ਬੇਸ ਉਹ ਹੋਵੇ ਫਿਰ ਉਹ ਰੋਕ ਨਹੀਂ ਸਕਦੇ ਇਸ ਗੱਲ ਨੂੰ। ਤੇ ਹਾਲਾਂਕਿ ਉਂਝ ਤਾਂ ਜੇ ਦੇਖਿਆ ਜਾਵੇ ਜਿਹੜੀ ਬੀਜੇਪੀ ਹੈ ਜਿੱਥੇ ਵੀ ਬੀਜੇਪੀ ਦੀ ਭਾਵੇਂ ਸਰਕਾਰ ਹੈ ਤੇ ਇਹੋ ਜਿਹੀ ਗੱਲ ਨਹੀਂ, ਉਹਦੇ ਵਿੱਚ ਹਰ ਵਰਗ ਦੇ ਹਰ ਤਰ੍ਹਾਂ ਦੇ ਜਿਹੜੇ ਲੋਕ ਨੇ ਤੇ ਉਹਦੇ ਚ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਲੋਕ ਵੀ ਨੇ, ਲੀਡਰ ਵੀ ਨੇ ਕਈ, ਤੇ ਜਿਹੜੀਆਂ OBC ਨੇ ਅਦਰ ਬੈਕਵਰਡ ਕਲਾਸ ਨੇ ਉਹਦੇ ਨਾਲ ਸੰਬੰਧਿਤ ਵੀ ਨੇ, ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਤੇ ਉਹ ਵੀ OBC ਉਹਦੇ ਨਾਲ ਸੰਬੰਧ ਰੱਖਦੇ ਆ। ਪਰ ਇਹਦੇ ਬਾਵਜੂਦ ਵੀ ਜੇ ਪਾਰਟੀ ਦੇ ਵਰਕਰ ਜਾਂ ਪਾਰਟੀ ਦੇ ਕੁਛ ਕੱਟੜ ਲੋਕ ਏਦਾਂ ਦੀ ਐਕਟੀਵਿਟੀ ਕਰਦੇ ਆ ਤਾਂ ਮੇਰਾ ਖਿਆਲ ਹੈ ਕਿ ਹੁਣ 21ਵੀਂ ਸਦੀ ਵੱਲ ਸਾਡਾ ਦੇਸ਼ ਵੱਧ ਰਿਹਾ, ਦੂਜੇ ਪਾਸੇ ਅਸੀਂ ਜਿਹੜੀ ਹੈਗੀ ਇੱਕ ਵੱਡੀ ਤਾਕਤ ਬਣਨ ਦੀ ਗੱਲ ਜਿਹੜੀ ਆ ਉਹ ਕਰ ਰਹੇ ਹਾਂ ਤੇ ਕਿ ਅਸੀਂ ਦੁਨੀਆ ਦੀ ਤੀਜੀ ਵੱਡੀ ਤਾਕਤ ਬਣ ਰਹੇ ਹਾਂ, ਚੌਥੀ ਬਣ ਰਹੇ ਹਾਂ, ਪੰਜਵੀਂ ਬਣ ਰਹੇ ਹਾਂ, ਇਹ ਅੱਡ ਅੱਡ ਲੀਡਰਾਂ ਦੇ ਅੱਡ ਅੱਡ ਬਿਆਨ ਆਉਂਦੇ ਰਹਿੰਦੇ ਆ। ਪਰ ਦੂਜੇ ਪਾਸੇ ਅਸੀਂ ਹਿਊਮਨ ਲੈਵਲ ਤੇ ਅਸੀਂ ਕਿੱਥੇ ਖੜੇ ਹਾਂ, ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਇਹ ਸ਼ੁੱਧੀਕਰਨ ਵਾਲੀ। ਹੁਣ ਜੇ ਮਲਕਾਰਜਨ ਖੜ ਗਏ ਉੱਥੇ ਹਲਦਵਾਨੀ ਦੇ ਵਿੱਚ ਗਏ ਰੈਲੀ ਨੂੰ ਸੰਬੋਧਨ ਕਰਕੇ ਆਏ, ਉਦੋਂ ਬਾਅਦ ਫਿਰ ਉਹ ਸਟੇਜ ਦਾ ਉਹਨੂੰ ਸ਼ੁੱਧੀਕਰਨ ਮੰਤਰਾਂ ਦਾ ਜਾਪ ਕਰਨ ਜਾਂ ਉਹਨੂੰ ਧੋਣ ਉੱਥੇ ਧੂ ਬੱਤੀ ਕਰਨ, ਮੇਰਾ ਖਿਆਲ ਹੈ ਇਹ ਜਿਹੜਾ ਹੈਗਾ ਹੁਣ 21ਵੀਂ ਸਦੀ ਵੱਲ ਦੇਸ਼ ਵੱਧ ਰਿਹਾ ਤੇ ਇਹ ਇਸ ਤੋਂ ਮਾੜੀ ਜਿਹੜੀ ਗੱਲ ਕੋਈ ਹੋ ਨਹੀਂ ਸਕਦੀ। ਇੱਕ ਪਾਸੇ ਤਾਂ ਇਹ ਬੀਜੇਪੀ ਵਾਲੀ ਜਾਂ ਇਹ ਸਾਰੇ ਕਹਿੰਦੇ ਕਿ ਜਾਤੀਗਤ ਜਾਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਸ਼ਬਦ ਬੋਲਣ ਦੀ ਗੱਲ ਹੈ, ਮੇਰਾ ਖਿਆਲ ਇਹ ਤਾਂ ਉਸ ਤੋਂ ਵੀ ਵੱਧ ਖਤਰਨਾਕ ਹੈ। ਜੇ ਕੋਈ ਬੰਦਾ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਹੈ ਤੇ ਉਹ ਉਹਨੂੰ ਅਜੇ ਵੀ ਜਿਹੜਾ ਹੈਗਾ ਤੁਸੀਂ ਆਪਣੇ ਧਰਮ ਗ੍ਰੰਥਾਂ ਦੇ ਮੁਤਾਬਕ ਉਦਾਂ ਮੰਨਦੇ ਹੋ ਕਿ ਇਹ ਤਾਂ ਸ਼ੂਦਰ ਹੈ, ਤੇ ਹਾਲਾਂਕਿ ਇਹ ਸ਼ਬਦ ਹੁਣ ਬਿਲਕੁਲ ਮਨਾਹੀ ਹੈ ਆਪਾਂ ਵਰਤ ਨਹੀਂ ਸਕਦੇ, ਤੇ ਪਰ ਇਹ ਵੀ ਐਕਸ਼ਨ ਦੇ ਵਿੱਚ ਜਿਹੜਾ ਹੈ ਤੁਸੀਂ ਉਵੇਂ ਹੀ ਕਰ ਦਿਓ ਤੇ ਕੁਦਰਤੀ ਤੌਰ ਤੇ ਕਿ ਉਹਦੇ ਖਿਲਾਫ਼ ਜਿਹੜਾ ਹੈਗਾ ਲੋਕਾਂ ਨੇ ਜਾਂ ਦੂਜੀਆਂ ਪਾਰਟੀਆਂ ਨੇ ਉਹ ਉੱਠਣਾ ਹੀ ਹੋਇਆ। ਤੇ ਇਹ ਇੱਕ ਸਭ ਤੋਂ ਜਿਹੜੀ ਹੈ ਵੱਡੀ ਸਮੱਸਿਆ ਹੈ। ਬੀਜੇਪੀ ਜਿਹੜੀ ਹੈ ਦੋ ਬੇੜੀਆਂ ਤੇ ਸਵਾਰ ਹੈ ਇਸ ਮਾਮਲੇ ਦੇ ਵਿੱਚ। ਇੱਕ ਪਾਸੇ ਜਿਹੜਾ ਹੈਗਾ ਸੈਕੂਲਰਿਜ਼ਮ, ਅਸੀਂ ਕੋਈ ਜਾਤ ਨਹੀਂ ਕੋਈ ਹੋਰ ਨਹੀਂ, ਸਾਰੀ ਦੁਨੀਆ ਇੱਕੋ ਹੀ ਪਰਿਵਾਰ ਹੈ, ਤੇ ਅਕਸਰ ਇਹ ਨਾਰਾ ਸਾਡੇ ਲੀਡਰ ਜਦੋਂ ਬਾਹਰ ਜਾਂਦੇ ਆ ਉਹ ਦਿੰਦੇ ਨੇ ਕਿ ਸਾਰੀ ਦੁਨੀਆ ਸਾਡੇ ਲਈ ਜਾਂ ਸਾਡੀ ਪਾਰਟੀ ਲਈ ਤਾਂ ਉਹ ਇੱਕੋ ਹੀ ਜਿਹੜਾ ਹੈਗਾ ਇੱਕੋ ਹੀ ਪਰਿਵਾਰ ਹੈਗਾ, ਤੇ ਇਸ ਤਰ੍ਹਾਂ ਦਾ ਜਿਹੜਾ ਨਾਰਾ ਦਿੰਦੇ ਆ। ਤੇ ਪਰ ਜੇ ਹੁਣ ਦੂਜੇ ਪਾਸੇ ਇੱਕ ਪਾਰਟੀ ਦੇ ਸੀਨੀਅਰ ਆਗੂ ਨੇ, ਰਾਜ ਸਭਾ ਦੇ ਮੈਂਬਰ ਵੀ ਨੇ, ਜੇ ਉਹ ਕਿਤੇ ਜਾਂਦੇ ਆ ਤਾਂ ਉਹਨਾਂ ਦੇ ਨਾਲ ਜਿਹੜੀ ਸਟੇਜ ਕਿਵੇਂ ਭਿੱਟੀ ਜਾਂਦੀ ਹੈ ਇਹ ਜਿਹੜੀ ਗੱਲ ਹੈ ਇਹ ਸਮਝਣ ਵਾਲੀ ਹੈ। ਤੇ ਪਰ ਕਿਉਂਕਿ ਇਹਦੇ ਤੇ ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਜਿੱਥੇ ਯੂਪੀ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਹੈ, ਜਿੱਥੇ ਘਟਨਾ ਵਾਪਰੀ ਉੱਤਰਾਖੰਡ ਉੱਥੇ ਵੀ ਉਹਨਾਂ ਦੀ ਸਰਕਾਰ ਹੈ, ਤੇ ਫਿਰ ਇਸ ਕਰਕੇ ਵੀ ਉੱਥੇ ਕੋਈ ਏਦਾਂ ਦਾ ਐਕਸ਼ਨ ਜਾਂ ਕਾਰਵਾਈ ਤਾਂ ਹੋਣ ਦੀ ਜਿਹੜੀ ਗੱਲ ਦੂਰ ਦੀ ਹੈ। ਠੀਕ ਹੈ ਜੇ ਕਾਂਗਰਸ ਦਾ ਦਬਾਅ ਪੈਂਦਾ FIR ਇੱਕ ਵਾਰੀ ਦਰਜ ਕੱਟੀਆਂ ਕੀਤੀਆਂ ਜਾ ਸਕਦੀਆਂ, DDR ਕੱਟੀਆਂ ਜਾ ਸਕਦੀਆਂ, ਫਿਰ ਉਹ ਵੀ ਕਿਹੜੇ ਬੰਦੇ ਸੀ ਉਹਨਾਂ ਨੂੰ ਆਇਡੈਂਟੀਫਾਈ ਕਰੋ, ਇਹ ਏਦਾਂ ਦੀਆਂ ਜਿਹੜੀਆਂ ਗੱਲਾਂ ਚੱਲ ਸਕਦੀਆਂ ਨੇ। ਪਰ ਜਿਹੜੀ ਨੀਤ ਤੇ ਨੀਤੀ ਆ ਉਹ ਕੀ ਹੈ, ਇਹ ਜਿਹੜੀ ਹੈ ਜ਼ਿਆਦਾ ਗੱਲ ਮਹੱਤਵਪੂਰਨ ਹੈ ਵੀ ਕੀ ਅਜੇ ਵੀ ਜਿਹੜੀ ਪਾਰਟੀ ਹੈ ਜਾਂ ਪਾਰਟੀ ਦੇ ਲੀਡਰ ਨੇ ਜਾਂ ਜਿਹੜਾ ਪਾਰਟੀ ਦੇ ਪਿੱਛੇ ਸਿਧਾਂਤ ਕੰਮ ਕਰ ਰਿਹਾ ਉਹ ਅਜੇ ਵੀ ਇਹੀ ਸੋਚ ਰਿਹਾ ਕਿ ਇਹ ਨੀਚ ਨੇ, ਇਹ ਊਚ ਨੇ, ਇਹ ਉੱਚੇ ਦਰਜੇ ਵਾਲੇ ਨੇ, ਨੀਵੇਂ ਦਰਜੇ ਵਾਲੇ ਨੇ। ਮੇਰਾ ਖਿਆਲ ਹੈ ਇਹ ਜਿਹੜੀ ਹੈ ਉਸ ਤੋਂ ਵੀ ਜ਼ਿਆਦਾ ਵੱਧ ਜਿਹੜੀ ਖਤਰਨਾਕ ਹੈ ਇਹ। ਅਸੀਂ ਕਿਉਂਕਿ ਜਦੋਂ ਅਸੀਂ ਸੱਤਾ ਦੇ ਵਿੱਚ ਹੁੰਦੇ ਹੋਰ ਸਾਰੀ ਇਸ ਗੱਲ ਨੂੰ ਪ੍ਰਮੋਟ ਕਰਦੇ ਹਾਂ ਤਾਂ ਫਿਰ ਜਿਹੜਾ ਹੈਗਾ ਇਹਦਾ ਦੂਰ ਤੱਕ ਅਸਰ ਜਾਂਦਾ, ਫਿਰ ਅਸੀਂ ਲੋਕਾਂ ਦੀਆਂ ਜਿਹੜੀਆਂ ਸਮਾਜਿਕ ਮੰਡੀਆਂ ਨੇ ਸਮਾਜਿਕ ਪਾੜਾ ਉਹਨੂੰ ਦੂਰ ਨਹੀਂ ਕਰ ਸਕਦੇ, ਸਗੋਂ ਉਹਨੂੰ ਵਧਾ ਰਹੇ ਹੁੰਦੇ। ਹੁਣ ਕਿਸ ਲੈਵਲ ਤੱਕ ਕਾਂਗਰਸ ਇਹਨੂੰ ਜਿਹੜਾ ਅੱਗੇ ਲੈ ਕੇ ਜਾਂਦੇ ਆ, ਬੀਜੇਪੀ ਕਹਿੰਦੇ ਕਾਂਗਰਸ ਇਹਨੂੰ ਐਵੇਂ ਪੋਲੀਟੀਕਲ ਮੁੱਦਾ ਬਣਾ ਰਹੀ ਹੈ, ਗੱਲ ਤਾਂ ਕੋਈ ਹੈ ਨਹੀਂ ਤੇ, ਪਰ ਇਹ ਹੈ ਕਿ ਹੁਣ ਕੀ ਵਾਕਈ ਜਿਹੜੇ ਹੈਗੇ ਆ ਲੋਕ ਜਾਂ ਪਰਟੀਕੁਲਰ ਉਹ ਭਾਈਚਾਰਾ ਜਿੰਨੇ ਭਾਈਚਾਰੇ ਦੇ ਖਿਲਾਫ ਏਦਾਂ ਦੀ ਗੱਲ ਆ ਜੇ ਵੀ ਚੱਲਦੀ ਹੈ ਕਿ ਸ਼ੁੱਧੀਕਰਨ ਕਰਨਾ ਤੇ ਉਹ ਪੋਲੀਟੀਕਲੀ ਇਸ ਗੱਲ ਨੂੰ ਸਮਝਦਾ ਤੇ ਇਹਦੇ ਖਿਲਾਫ ਖੜਾ ਹੁੰਦਾ, ਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਏਦਾਂ ਦੇ ਜਿੱਦਾਂ ਉਹ ਡਿਮਾਂਡ ਕਰ ਰਹੇ ਨੇ ਕਿ ਇਸ ਤਰ੍ਹਾਂ ਦੇ ਕਾਨੂੰਨ ਦੇ ਵਿੱਚ ਇਹਨੂੰ ਸ਼ਾਮਿਲ ਕੀਤਾ ਜਾਵੇ ਜਿਹੜਾ SC ST ਦੇ ਖਿਲਾਫ ਜਿਹੜੇ ਹੋਰ ਐਕਟ ਨੇ ਉਸ ਐਕਟ ਦਾ ਹਿੱਸਾ ਬਣਾਇਆ ਜਾਵੇ, ਤੇ ਉਸ ਪਾਸੇ ਗੱਲ ਤੁਰਦੀ ਹੈ।
0: ਇੱਧਰ ਜਿਹੜੀ ਹੇਗ ਅਦਾਲਤ ਦੇ ਵੱਲੋਂ ਜੋ ਸੁਣਾਇਆ ਗਿਆ ਫੈਸਲਾ ਇਹਦੀ ਖਬਰ ਤੁਸੀਂ ਸਾਂਝੀ ਕੀਤੀ ਆ, ਭਾਰਤ ਨੇ ਜਿਹੜੀ ਸਿੰਧ ਜਲ ਸੰਧੀ ਆ ਇਹਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ, ਇੱਕ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਹੱਕ ਦੇ ਵਿੱਚ ਇਹ ਫੈਸਲਾ ਫਿਰ ਸੁਣਾਇਆ ਗਿਆ। ਇਸ ਮੌਕੇ ਦੇ ਉੱਤੇ ਇਹ ਫੈਸਲਾ ਤੇ ਭਾਰਤ ਦੇ ਵੱਲੋਂ ਇਨਕਾਰ ਕੀ ਮੈਨੇ ਰੱਖਦਾ?
1: ਨਹੀਂ ਦੇਖੋ ਇੱਕ ਗੱਲ ਤਾਂ ਇਹ ਹੈ ਕਿ ਆਪਾਂ ਉਦੋਂ ਵੀ ਇਹ ਗੱਲ ਡਿਸਕਸ ਕੀਤੀ ਸੀ ਕਿ ਜਿਹੜਾ ਵਰਲਡ ਬੈਂਕ ਦੀ ਜਿਹੜੀ ਸੀ ਸਾਲਸੀ ਦੇ ਨਾਲ ਇਹ ਜਿਹੜਾ ਸਮਝੌਤਾ ਜਿਹੜਾ ਹੋਇਆ ਸੀ ਜਿਹੜੀ ਜਲ ਸੰਧੀ ਹੋਈ ਸੀ ਤੇ ਇਹ ਹੈਗੀ ਇੰਟਰਨੈਸ਼ਨਲ ਇੰਡਸ ਵਾਟਰ ਟ੍ਰੀਟੀ ਹੈ ਇਹ, ਤੇ ਇਹਦੇ ਚ ਇਹ ਹੈ ਕਿ ਇਹ ਦੋ ਦੇਸ਼ਾਂ ਦੇ ਵਿਚਕਾਰ ਹੈ ਤੇ ਇਹ ਤਾਂ ਹੈ ਨੀ ਗਾ ਕਿ ਕਿਸੇ ਸੂਬੇ ਦੀ ਗੱਲ ਹੈ, ਤੇ ਇੱਕ ਦੇਸ਼ ਨੂੰ ਆਪਣੇ ਤੌਰ ਤੇ ਜਿਹੜਾ ਹੈਗਾ ਉਹਨੂੰ ਜਿਹੜਾ ਹੈ ਰੱਦ ਨਹੀਂ ਕਰ ਸਕਦਾ ਤੇ, ਪਰ ਇਹ ਵੀ ਉਦੋਂ ਜਿਹੜਾ ਸ਼ਬਦ ਵਰਤਿਆ ਸੀ ਇੰਡੀਆ ਵੱਲੋਂ ਜਦੋਂ ਇਹ ਘਟਨਾ ਵਾਪਰੀ ਹੈ ਪਹਿਲਗਾਮ ਵਾਲੀ ਤੇ ਉਦੋਂ ਬਾਅਦ ਆਪਰੇਸ਼ਨ ਸੰਧੂਰ ਹੋਇਆ ਤੇ ਉਦੋਂ ਉਹਨਾਂ ਨੇ ਸ਼ਬਦ ਕੀਤਾ ਸੀ ਕਿ ਅਸੀਂ ਉਹਨੂੰ ਮੁਅੱਤਲ ਕਰਦੇ ਹਾਂ, ਸਸਪੈਂਡ ਕਰਦੇ ਹਾਂ ਉਸ ਟ੍ਰੀਟੀ ਨੂੰ ਤੇ, ਪਰ ਇਹ ਵੀ ਹੁਣ ਪੋਲੀਟੀਕਲੀ ਇੱਥੇ ਵੀ ਇਹ ਗੱਲ ਹੁੰਦੀ ਹੈ ਕਿ ਤੁਸੀਂ ਵੱਡੇ ਦੇਸ਼ ਭਗਤ ਕਿਵੇਂ ਆਪਣੇ ਆਪ ਨੂੰ ਦੱਸ ਸਕਦੇ ਹੋ ਜੇ ਤੁਸੀਂ ਕੋਈ ਏਦਾਂ ਦੀ ਗੱਲ ਗੁਆਂਢੀ ਦੇਸ਼ ਬਾਰੇ ਗੱਲ ਕਰਦੇ ਹੋ। ਹੁਣ ਜਿਹੜੀ ਇੱਕ ਸੰਧੀ ਇੱਕ ਪਾਣੀ ਦੀ ਤਕਸੀਮ ਨੂੰ ਲੈ ਕੇ ਵੰਡ ਨੂੰ ਲੈ ਕੇ ਉਦੋਂ ਇੰਟਰਨੈਸ਼ਨਲ ਲੈਵਲ ਤੇ ਹੋਈ ਹੋਈ ਹੈ, ਹੁਣ ਉਹਦੇ ਖਿਲਾਫ਼ ਜਿਹੜੀ ਹੈਗੀ ਹੈ ਇਹ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ PCA ਜਿਹਨੂੰ ਕਹਿੰਦੇ ਆ ਪਾਕਿਸਤਾਨ ਉੱਥੇ ਚਲਾ ਗਿਆ ਤੇ ਹੁਣ ਉਹਨਾਂ ਨੇ ਕਿਹਾ ਕਿ ਨਹੀਂ ਇੰਡੀਆ ਆਪਣੇ ਲੈਵਲ ਤੇ ਏਦਾਂ ਨਹੀਂ ਕਰ ਸਕਦਾ ਤੇ ਉਹਨੂੰ ਕਿਹਾ ਕਿ ਗੱਲ ਜਿਹੜੀ ਸੰਧੀ ਹੈ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਹਦੀ ਉਹ ਪਾਲਣਾ ਕਰੋ ਤੇ ਮਰਜ਼ੀ ਨਾਲ ਤੁਸੀਂ ਇੱਥੇ ਡੈਮ ਨਹੀਂ ਲਾ ਸਕਦੇ ਉਹਨਾਂ ਦਰਿਆਵਾਂ ਤੇ ਜਿਹੜੇ ਦਰਿਆ ਇਸ ਸੰਧੀ ਦਾ ਹਿੱਸਾ ਨੇ, ਤੇ ਜਦਕਿ ਇੰਡੀਆ ਵੱਲੋਂ ਜਿਹੜਾ ਇੱਕ ਆਫੀਸ਼ੀਅਲ ਸਟੇਟਮੈਂਟ ਆਈ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਫੈਸਲਾ ਨਹੀਂ ਮੰਨਦੇ ਤੇ ਇੱਥੇ ਉਹਨਾਂ ਨੇ ਨਾਲੇ ਵੀ ਕਿਹਾ ਕਿ ਫੈਸਲਾ ਪਾਕਿਸਤਾਨ ਦੇ ਪੱਖ ਚ ਸੁਣਾਇਆ ਗਿਆ ਤੇ ਇੱਥੋਂ ਤੱਕ ਵੀ ਬਿਆਨ ਆਏ ਨੇ ਕਿ ਇਹ ਤਾਂ ਐਵੇਂ ਹੀ ਹੈ, ਕੋਈ ਅਦਾਲਤ ਥੋੜੀ ਆ, ਅਸੀਂ ਨਹੀਂ ਮੰਨਦੇ, ਇਹ ਕੋਈ ਕਾਨੂੰਨੀ ਇਹਦਾ ਕੋਈ ਰੁਤਬਾ ਜਾਂ ਏਦਾਂ ਦਾ ਨਹੀਂ ਹੈ। ਪਰ ਹਾਲਾਂਕਿ ਕੋਈ ਇਹੋ ਜਿਹੀ ਗੱਲ ਨਹੀਂ ਕਿਉਂਕਿ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਜਿਹੜੀ ਹੇਗ ਦੇ ਵਿੱਚ ਨੈਦਰਲੈਂਡਸ ਦੇ ਵਿੱਚ, ਤੇ ਹੁਣ ਉਹਦੇ ਨਾਲ ਹੀ ਜਿਹੜੀ ਹੈਗੀ ਹੋਰ ਇਹ ਜਿਹੜੀ ਕੋਰਟ ਬਣੀ ਹੋਈ ਹੈ ਪਰਮਾਨੈਂਟ ਜਿਹੜੀ ਹੈਗੀ ਹੈ ਕੋਰਟ ਆਫ ਆਰਬਿਟ੍ਰੇਸ਼ਨ, ਜਿੱਥੇ ਕਿਤੇ ਇੱਦਾਂ ਦੇ ਮਾਮਲੇ ਨੇ ਜਿੱਥੇ ਬੈਠ ਕੇ ਸੁਲਝਾਇਆ ਜਾ ਸਕਦਾ ਦੋਹਾਂ ਦੇਸ਼ਾਂ ਦੇ ਵਿਚਕਾਰ। ਤੇ ਉਹ ਗੱਲ ਹੁਣ ਇਹ ਵੀ ਚਲੋ ਪਾਣੀ ਬਿਲਕੁਲ ਬੰਦ ਕਰਨਾ ਕਰ ਤਾਂ ਨਹੀਂ ਕਰ ਸਕਦੇ ਤੇ ਉਹ ਜਿਹੜੇ ਉਹਨਾਂ ਦੀ ਹਾਈਟ ਕਿੰਨੀ ਰੱਖਣੀ ਹੈ ਜਾਂ ਕਿੰਨਾ ਪਾਣੀ ਰੋਕਣਾ ਹੈ, ਗਾਰ ਕੱਢਣੀ ਹੈ ਕਿ ਨਹੀਂ ਕੱਢਣੀ, ਉਹਦੇ ਚ ਕਾਫੀ ਕੁਛ ਹੈ ਜਿਹੜੀ ਇੰਡਸ ਜਲ ਟ੍ਰੀਟੀ ਜਲ ਸੰਧੀ ਹੈ ਜਿਹੜੀ, ਤੇ ਇਸ ਕਰਕੇ ਜਿਹੜਾ ਹੈ ਇਹਦੇ ਤੇ ਹੁਣ ਇਹ ਰਿਐਕਸ਼ਨ ਭਾਰਤ ਦਾ ਤਾਂ ਇਹੀ ਰਿਐਕਸ਼ਨ ਹੋਣਾ ਸੀ। ਤੇ ਮੈਨੂੰ ਲੱਗਦਾ ਕਿ ਜਿਹੜਾ ਹੈਗਾ ਜਿਹੜੀਆਂ ਏਦਾਂ ਦੇ ਇਸ਼ੂ ਜਦੋਂ ਤੁਸੀਂ ਇੱਕ ਤਰਫਾ ਜਿਹੜਾ ਹੈਗਾ ਉਹ ਬੰਦ ਕੀਤਾ ਜਾਂ ਇੱਕ ਤਰਫਾ ਤੁਸੀਂ ਫੈਸਲਾ ਲਿਆ ਇਕੱਲੇ ਤੌਰ ਤੇ, ਤੇ ਫਿਰ ਤੁਹਾਡਾ ਸਟੈਂਡ ਵੀ ਫਿਰ ਇਹੀ ਬਣੂਗਾ ਜਿਹੜਾ ਜਿਹੜਾ ਹੁਣ ਲਿਆ ਇੰਡੀਆ ਨੇ, ਇਹ ਤਾਂ ਹੋ ਨਹੀਂ ਸਕਦਾ ਤੇ ਕਿ ਅਸੀਂ ਉਹਨੂੰ ਦੁਬਾਰਾ ਰਿਵਿਊ ਕਰ ਲੈਣੇ ਜਾਂ ਏਦਾਂ, ਕਿਉਂਕਿ ਜੇ ਹਾਲ ਦੀ ਘੜੀ ਜੇ ਏਦਾਂ ਹੀ ਇੱਕੋ ਦਮ ਇਹ ਕਹਿੰਦੇ ਕਿ ਅਸੀਂ ਉੱਥੇ ਰਿਵਿਊ ਕਰ ਲੈਣੇ ਜਾਂ ਸੋਚਦੇ ਹਾਂ ਤੇ ਫਿਰ ਇਹਦੀ ਗੱਲ ਜਿਹੜੀ ਹੋਰ ਜਾਣੀ ਸੀ। ਹੁਣ ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਉੱਥੇ ਕਾਗਜ਼ੀ ਪੱਤਰੀ ਕੀ ਹੁੰਦੀਆਂ ਨੇ, ਉਸ ਜਿਹੜੀ ਸਾਲਸੀ ਅਦਾਲਤ ਹੈ ਉੱਥੇ ਕਿੱਦਾਂ ਹੁੰਦੀਆਂ, ਉਹ ਹੋਰ ਗੱਲ ਹੈ। ਪਰ ਕਿਉਂਕਿ ਤੁਸੀਂ ਲੋਕਾਂ ਦੇ ਵਿੱਚ ਜਿਹੜਾ ਤੁਹਾਡੀ ਆਪਣੀ ਇੱਥੋਂ ਦੀ ਇੰਟਰਨਲ ਪੋਲਿਟਿਕਸ ਹੈ, ਤੇ ਉੱਥੇ ਤੁਹਾਨੂੰ ਇਹੀ ਸੂਟ ਕਰਦਾ ਇਹ ਕਹਿਣਾ ਕਿ ਨਹੀਂ ਅਸੀਂ ਇਹਨੂੰ ਮੰਨਦੇ ਨਹੀਂ। ਤੇ ਜੇ ਤੁਸੀਂ ਇੱਥੇ ਇਹ ਗੱਲ ਕਹਿੰਦੇ ਹੋ ਤਾਂ ਫੇਰ ਦੂਜੀਆਂ ਪਾਰਟੀਆਂ ਗੱਲ ਚੁੱਕਦੀਆਂ ਨੇ, ਵਿਰੋਧੀ ਪਾਰਟੀਆਂ, ਕਿ ਦੇਖੋ ਪਹਿਲਾਂ ਏਦਾਂ ਫੈਸਲਾ ਲੈ ਲਿਆ ਹੁਣ ਪਿੱਛੇ ਬੈਕਆਊਟ ਕਰ ਗਏ, ਤੇ ਇਹ ਲੋਕਾਂ ਨਾਲ ਧੱਕਾ, ਇਹ ਨੈਸ਼ਨਲ ਨਾਲ ਉਹ ਹੈ, ਏਦਾਂ ਦੀ ਗੱਲ ਫਿਰ ਚੱਲ ਰਹੀ ਹੈ। ਪਰ ਇਹ ਹੈ ਕਿਉਂਕਿ ਅੰਦਰ ਖਾਤੇ ਜਿਹੜੀਆਂ ਏਦਾਂ ਦੀਆਂ ਗੱਲਾਂ ਬਾਤਾਂ ਜਾਂ ਏਦਾਂ ਦੇ ਕੇਸ ਮੁਕੱਦਮੇ ਉਹ ਚੱਲਦੇ ਰਹਿੰਦੇ, ਲੰਬਾ ਚੱਲਣਾ, ਤੇ ਨਾ ਹੀ ਇਹਨੂੰ ਇੱਕੋ ਦਮ ਬੰਦ ਕੀਤਾ ਜਾ ਸਕਦਾ, ਤੇ ਨਾ ਹੀ ਪੋਲੀਟੀਕਲੀ ਭਾਵੇਂ ਠੀਕ ਹੈ ਬਿਆਨਬਾਜ਼ੀ ਹੁੰਦੀ ਰਹੇ, ਭਾਵੇਂ ਪ੍ਰਧਾਨ ਮੰਤਰੀ ਬੋਲਣ ਜਾਂ ਹੋਰ ਮੰਤਰੀ ਬੋਲਣ, ਤੇ ਪਰ ਅਸਲੀਅਤ ਇਹੀ ਹੈ ਕਿ ਜਦੋਂ ਕਿਉਂਕਿ ਅਸੀਂ ਉਹਦੇ ਸਿਗਨੇਚਰ ਹੀ ਆ ਉਹਨਾਂ ਸਮਝੌਤਿਆਂ ਦੇ ਉੱਪਰ, ਉਹਨਾਂ ਲਾਅ ਦੇ ਉੱਪਰ ਜਦੋਂ ਇਹ ਬਣੇ ਨੇ, ਤਾਂ ਸਾਨੂੰ ਫਿਰ ਅਲਟੀਮੇਟਲੀ ਉਹਨਾਂ ਦੀ ਗੱਲ ਮੰਨਣੀ ਵੀ ਪੈਂਦੀ ਹੈ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ, ਕਾਲ 0390866655 ਔਰ ਵਿਜ਼ਿਟ tireforce.com.au।
5: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ ਟੂ ਫੋਲਡ ਲੈਂਡਿੰਗ।
6: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ, ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
8: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
9: ਹਾਂਜੀ ਹਾਂਜੀ
10: ਕਿੱਥੇ ਵੱਜ ਗਈ ਤੇਰੀ ਗੱਡੀ?
11: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
11: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
11: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD on roads on us. Conditions apply.

रेडियो हांजी 1674 एम दे उते तुहाडा सारयां दा स्वागत है जी। 1 सितंबर 2026 मंगलवार दा दिन भारत आस्ट्रेलिया दुनिया जहान दियां खबरां लेके आए। इंटरनेशनल न्यूज़ दे नाल आओ शुरुआत करदे आं। सब तो पहला आओ जानदे आं भारत आस्ट्रेलिया दुनिया भर दे विच की कुछ हो वापर रहा है। शुरुआत सब तो पहला अमरीका दे नाल जुड़ी हुई, जिथे अमरीकी मीडिया आउटलेट्स एक्सियोस ने अधिकारियों के हवाले दे नाल एक रिपोर्ट दे विच जानकारी दिती है कि अमरीकी राष्ट्रपति डोनाल्ड ट्रंप हुण ईरान दे उत्ते सीमित हमले करन दी योजना बना रहे ने। राष्ट्रपति डोनाल्ड ट्रंप हॉर्मुज़ स्ट्रेट दे विच जहाजां दे उत्ते हमलियां नूं रोकण दे लई ईरानी मिजाइलां ते रडार दे उत्ते हमले करन दे बारे विचार कर रहे ने। एक्सियोस दी इस रिपोर्ट दा हवाला दे के अमरीकी टीवी चैनल CBS दे विच कहा गया है कि अमरीकी राष्ट्रपति डोनाल्ड ट्रंप ते उहनां दे सिखरले सहयोगी हॉर्मुज़ स्ट्रेट दे विच इन्हां हमलियां दे लई पिछले कई दिनों तो विचार कर रहे ने और ईरान दी रडार ते मिजाइल काबिलियत नूं खड़ा होण तो मुड़ तो रोकना चाहते ने। और इस दरमियान सोमवार की रात ईरान दे विच अमरीकी हमलियां दे अंदर 3 लोग भी मारे गए ते कई लोग जख्मी हुए। हमलों तो बाद तुरंत ईरान ने भी जॉर्डन दे विच अमरीकी टिकाणियां नूं निशाना बनाया सी। इस तो पहला अमरीकी फौज ने ईरान दे लारक टापू दे उत्ते 2 ईरानी फौजी टिकाणियां नूं निशाना बनाया सी। खबर दे मुताबक अमरीकी अधिकारी ने भी जानकारी दिती है कि जुलाई महीने तो बाद ईरान दे उत्ते अमरीका दा होया है पहला हमला सी। CBS न्यूज ने अमरीकी सेंट्रल कमांड के बुलारे कमांडर टिम हॉकिंस के हवाले के नाल भी दसिया कि ईरानी रेवोल्यूशनरी गार्डस नू हॉर्मुज़ स्ट्रेट के समुद्री बारूदी सुरंगा के नाल रॉकेट लॉन्च करने की तैयारी करते हुए देखा गया। इसे करके अमरीका ने यह कार्रवाई की। वैसे कदे भी जो अमरीका कार्रवाई करता है तो उसके सबूत नहीं दिते जाते। ठीक इस तरीके दे नाल इस बार भी सबूत नहीं से दिते गए कि ईरान ने आखिरकार कितने समुद्री बारूदी सुरंगा बिछाइया ने। उत्थे अमरीकी फौज के सैकटरी डैन डिस्ट्रॉल ने करीब 18 महीनों बाद इस अहदे दे उत्ते रहन तो बाद हुण अस्तीफे दा ऐलान कर दिता। उहनां दे अहदे छड्डन दी पुष्टि भी अमरीकी खबर चैनल CBS ने की है। CBS दे मुताबक डिस्क्रॉल ते रक्षा मंत्री पीट हैक्सेट दे दरमियान बीते कई महीनों तो मतभेद ते टकराव चल रहे सी। डिस्क्रॉल हुण तक सब तो घट उम्र दे आर्मी सैकटरी रहे ने। उहनां ने अक्सर राष्ट्रपति डोनाल्ड ट्रंप नूं अपनी हमायत दिती है ते उहनां नूं अमरीकी मीडिया दे विच डोनाल्ड ट्रंप दा ड्रोन मैन भी कहा जाता रहा है। व्हाइट हाउस दे विच CBS नूं दिते एक बयान दे विच दस्या गया है कि डैन डिस्क्रॉल ट्रंप दे अमरीका नूं फिर तो मजबूत बनान यानी मेक अमेरिका ग्रेट अगेन दे एजेंडे नूं अगे वधाउण दे विच सब तो प्रभावी इंसानां दे विचों एक रहे सी। और इस दरमियान व्हाइट हाउस पेंटागन ते अमरीकी फौज की तरफ तो भी टिप्पणी हाला मंगी गई है। पर डिस्क्रॉल ने हालिया दिनों दे विच अहुदा छड्डन वाले कई फौज के सिखरले अधिकारियों दे विच हुण नवा नाम जोड़ दिता और यह सब तो सिखरला नाम है। इस तो पहला नेवी सैकटरी जॉन फैलन भी अस्तीफा दे चुके ने। उन्होंने अप्रैल महीने च अचानक अपने अहदे नूं छड्ड दिता सी। इस तों इलावा फौज के प्रमुख रैंडी जॉर्ज आर्मी जनरल डेविड हॉडने ते मेजर जनरल विलियम ग्रीन भी हालिया दिनों दे विच अपने अहदे तों पिछे हट चुके। पेंटागन की कमान संभालन तो बाद रक्षा मंत्री पीट हैक्सेथ एक दर्जन तो भी वधेरे सीनियर फौजी अधिकारियों नूं अहुदियां तो खुद भी हटा चुके ने। इस दे विच नेवी दे संचालन दे प्रमुख ते अमरीकी हवाई फौज दे उप प्रमुख भी शामिल ने जिन्हां नूं उन्हां ने खुद अहुदे तो हटाया सी। जाहिर जी गल है कि ईरान दे नाल चल रही जंग और अमरीकी रक्षा मंत्री दे नाल उन्हां दे अधिकारियों दे संबंध इस वक्त चर्चा का विषय बने हुए ने। अमरीका दे लई यह कोई चंगी खबर नहीं है। बेशक अमरीकी राष्ट्रपति डोनाल्ड ट्रंप 2 दिन पहला बयान दे चुके ने कि ईरान दे विच फौज दे अधिकारी इस वक्त सही तरीके दे नाल नहीं रह रहे, पर अमरीका दी अपनी फौज दी भी अपनी एक तस्वीर है। उत्थे बुधवार दे दिन नेपाल दे बोटोकोशी ते त्रिशूली नदियां दे विच आए फ्लैश फड यानी अचानक हड़ां तो बाद मृतकां दी गिणती लगातार वधदी जा रही है। सरकारी एजेंसियां ने दस्या है कि हुण तक सब तो वध मृतक देहां तां नेपाल दे चितवन इलाके दे विच मिलियां ने।
ਰਸੂਆ ਤੋਂ ਲੈ ਕੇ ਨਵਲਪਰਾਸੀ ਤੱਕ 8 ਜ਼ਿਲ੍ਹਿਆਂ ਦੇ ਵਿੱਚ ਲਾਸ਼ਾਂ ਹੁਣ ਤੱਕ ਬਰਾਮਦ ਹੋਈਆਂ ਨੇ। ਨੇਪਾਲ ਪੁਲਿਸ ਨੇ ਆਪਣੀ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਜਾਣਕਾਰੀ ਦੇ ਮੁਤਾਬਕ ਦੱਸਿਆ ਹੈ ਕਿ ਸ਼ਾਮ ਤੱਕ ਮ੍ਰਿਤਕਾਂ ਦੀ ਗਿਣਤੀ 951 ਹੋ ਗਈ ਸੀ। ਪੁਲਿਸ ਦੇ ਮੁਤਾਬਕ ਇਹਨਾਂ ਦੇ ਵਿੱਚੋਂ 282 ਲਾਸ਼ਾਂ ਸਿਰਫ ਚਿਤਵਨ ਦੇ ਵਿੱਚੋਂ ਹਾਸਲ ਹੋਈਆਂ ਨੇ। ਨੇਪਾਲ ਫੌਜ, ਨੇਪਾਲ ਪੁਲਿਸ ਤੇ ਉੱਥੋਂ ਦੇ ਜਿਹੜੇ ਐਮਰਜੈਂਸੀ ਸਕੁਐਡ ਨੇ ਉਹਨਾਂ ਦੀ ਤਰਫ ਤੋਂ ਬਚਾਅ ਤੇ ਰਾਹਤ ਦੇ ਕੰਮ ਜਾਰੀ ਨੇ। ਹਾਈਡਰੋ ਇਲੈਕਟ੍ਰੀਸਿਟੀ ਪ੍ਰੋਜੈਕਟ ਤੇ ਸੁਰੰਗਾਂ ਦੇ ਵਿੱਚ ਫਸੇ ਹੋਏ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਪਰ ਇਸ ਦਰਮਿਆਨ ਸੜਕਾਂ ਤੇ ਪੁਲ ਪੂਰੀ ਤਰ੍ਹਾਂ ਦੇ ਨਾਲ ਟੁੱਟ ਕੇ ਧਸੇ ਹੋਏ ਨੇ। ਇਸ ਲਈ ਉੱਥੋਂ ਇਹਨਾਂ ਲੋਕਾਂ ਨੂੰ ਕੱਢਣਾ ਇੰਨਾ ਆਸਾਨ ਨਹੀਂ ਹੈ। ਬਚਾਅ ਮੁਹਿੰਮ ਕਾਫੀ ਜ਼ਿਆਦਾ ਮੁਸ਼ਕਲਾਂ ਭਰੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ। ਵੈਸੇ ਜਿਸ ਵੇਲੇ ਖਬਰਾਂ ਦੀ ਲਾਈਵ ਸਾਂਝ ਪਾ ਰਹੇ ਹਾਂ, ਸ਼ਾਮ ਦੇ ਵੇਲੇ ਆਸਟ੍ਰੇਲੀਅਨ ਸਿਡਨੀ ਮੈਲਬਨ ਸਮੇਂ ਦੇ ਮੁਤਾਬਕ ਸ਼ਾਮ 4 ਵਜੇ ਦੇ ਆਸ ਪਾਸ ਨੇਪਾਲ ਨੇ ਪਿਛਲੇ ਬੁੱਧਵਾਰ ਦੇ ਦਿਨ ਆਈ ਇਸ ਭਿਆਨਕ ਹੜ੍ਹਾਂ ਤੋਂ ਬਾਅਦ ਥੋੜ੍ਹੀ ਦੇਰ ਪਹਿਲਾਂ ਇਹ ਜਾਣਕਾਰੀ ਦਿੱਤੀ ਹੈ ਕਿ ਵਿਦੇਸ਼ੀ ਲੋਕਾਂ ਦੀਆਂ ਮ੍ਰਿਤਕ ਦੇਹਾਂ ਹੁਣ ਅਲੱਗ ਅਲੱਗ ਸਫਾਰਤਖਾਨਿਆਂ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਅੱਜ ਸਵੇਰ ਵੇਲੇ ਵੀ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਦੀ ਤਰਫ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਆਸਟ੍ਰੇਲੀਆ ਦੇ 43 ਨਾਗਰਿਕ ਹਾਲੇ ਤੱਕ ਲਾਪਤਾ ਦੱਸੇ ਜਾ ਰਹੇ ਨੇ। ਉਹਨਾਂ ਦੇ ਵਿੱਚ ਕਿਸੇ ਦੇ ਵੀ ਮ੍ਰਿਤਕ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਨੇਪਾਲ ਦੇ ਵਿੱਚ ਭਾਰਤ ਦੇ ਸਫਾਰਤਖਾਨੇ ਦੇ ਹਵਾਲੇ ਦੇ ਨਾਲ ਇਹ ਜਾਣਕਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿ ਨੇਪਾਲ ਸਰਕਾਰ ਨੇ ਹੁਣ ਵਿਦੇਸ਼ੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਉਹਨਾਂ ਦੇ ਪਰਿਵਾਰਾਂ ਨੂੰ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਵਿੱਚ ਇਹਨਾਂ ਲਾਸ਼ਾਂ ਦੇ ਨਾਲ ਸੰਬੰਧਿਤ ਦਸਤਾਵੇਜ਼ ਤਿਆਰ ਕਰਨਾ, ਉਹਨਾਂ ਦੀਆਂ ਤਸਵੀਰਾਂ, ਹੋਰ ਵੇਰਵੇ ਦਰਜ ਕਰਨਾ, ਪੋਸਟਮਾਰਟਮ ਜਾਂਚ ਤੇ ਮੌਤ ਦੇ ਕਾਰਨਾਂ ਦੀ ਪੁਸ਼ਟੀ ਸ਼ਾਮਲ ਹੈ। ਫਿੰਗਰਪ੍ਰਿੰਟ, DNA, ਖੂਨ ਦੇ ਨਮੂਨੇ ਲਏ ਜਾ ਰਹੇ ਨੇ। ਨਾਲ ਹੀ ਸਫਾਰਤਖਾਨਿਆਂ ਤੇ ਨੇਪਾਲੀ ਅਧਿਕਾਰੀਆਂ ਦੇ ਦਰਮਿਆਨ ਕੋਆਰਡੀਨੇਸ਼ਨ ਵੀ ਪੂਰੀ ਕਰਨੀ ਹੋਏਗੀ ਲਾਸ਼ਾਂ ਸਪੁਰਦ ਕਰਨ ਤੋਂ ਪਹਿਲਾਂ, ਔਰ ਉਸ ਤੋਂ ਬਾਅਦ ਸਾਰੇ ਦਸਤਾਵੇਜ਼ ਤੇ ਰਸੀਦਾਂ ਦੀ ਪ੍ਰਕਿਰਿਆ ਵੀ ਨੇਪਾਲੀ ਸਫਾਰਤਖਾਨਿਆਂ ਦੇ ਨਾਲ ਸੰਬੰਧਿਤ ਦੇਸ਼ਾਂ ਦੇ ਜਿਹੜੇ ਦੂਤਾਵਾਸ ਨੇ ਉਹਨਾਂ ਨੂੰ ਕਰਨੀ ਹੋਏਗੀ। ਇਸ ਦੇ ਵਿੱਚ ਲਾਸ਼ਾਂ ਦੇ ਸੰਬੰਧਿਤ ਦਸਤਾਵੇਜ਼ ਤਿਆਰ ਕਰਨ, ਉਹਨਾਂ ਦੀਆਂ ਤਸਵੀਰਾਂ ਤੇ ਹੋਰ ਵੇਰਵੇ ਦਰਜ ਕਰਨ ਦੇ ਲਈ ਨੇਪਾਲ ਦੀ ਸਰਕਾਰ ਦੀ ਤਰਫ ਤੋਂ ਹੀ ਅਧਿਕਾਰੀ ਜਿਹੜੇ ਨੇ ਤੈਨਾਤ ਕੀਤੇ ਹੋਏ ਉਹੀ ਇਸ ਕੰਮ ਨੂੰ ਪੂਰਾ ਕਰ ਰਹੇ ਨੇ। ਬਾਹਰਲੇ ਅਧਿਕਾਰੀ ਇਸ ਕੰਮ ਨੂੰ ਪੂਰਾ ਨਹੀਂ ਕਰ ਸਕਣਗੇ ਤੇ ਨਾ ਹੀ ਸਫਾਰਤਖਾਨੇ ਦੇ ਅਧਿਕਾਰੀ। ਜੇਕਰ ਮ੍ਰਿਤਕ ਦੇ ਰਿਸ਼ਤੇਦਾਰ, ਪਰਿਵਾਰਕ ਮੈਂਬਰ ਨੇਪਾਲ ਪੁਲਿਸ ਦੀ ਵੈਬਸਾਈਟ ਦੇ ਉੱਤੇ ਉਪਲਬਧ ਮ੍ਰਿਤਕ ਦੀ ਤਸਵੀਰਾਂ ਤੇ ਵੇਰਵੇ ਦੇ ਜ਼ਰੀਏ ਵੀ ਲਾਸ਼ ਦੀ ਪਛਾਣ ਕਰ ਪਾਉਂਦੇ ਨੇ, ਕਠਮਾਂਡੂ ਸਥਿਤ ਉਹਨਾਂ ਦੇ ਅਲੱਗ ਅਲੱਗ ਦੇਸ਼ਾਂ ਦੇ ਸਫਾਰਤਖਾਨਿਆਂ ਤੱਕ ਸੰਪਰਕ ਕੀਤੇ ਜਾ ਸਕਣਗੇ। ਦੱਸ ਦਈਏ ਕਿ ਹਾਲੇ ਵੀ DNA ਜਾਂਚ ਪ੍ਰੋਫਾਈਲਸ ਜਿਹੜੀਆਂ ਨੇ ਉਹ DNA ਪ੍ਰੋਫਾਈਲ ਦੀਆਂ ਜਾਂਚਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। DNA ਦੇ ਮਿਲਾਨ ਤੋਂ ਬਾਅਦ ਹੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਜਿਹੜੇ ਸੰਪਰਕ ਦਿੱਤੇ ਜਾਂਦੇ ਨੇ। ਵੈਸੇ ਭਾਰਤ ਦੇ ਨਾਲ ਜੁੜੇ ਹੋਏ ਸਫਾਰਤਖਾਨੇ ਦੀ ਤਰਫ ਤੋਂ ਅਲੱਗ ਅਲੱਗ ਨੰਬਰ ਵੀ ਹੁਣ ਜਾਰੀ ਕਰ ਦਿੱਤੇ ਗਏ ਨੇ ਜਿਹੜੇ ਕਿ ਕਠਮਾਂਡੂ ਦੇ ਵਿੱਚ ਆਧਾਰਿਤ ਨੇ। ਨੇਪਾਲ ਦੇ ਵਿੱਚ ਆਈ ਇਸ ਤਬਾਹੀ ਤੋਂ ਇਲਾਵਾ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਹੋਰ ਵੀ ਨੇ, ਜਿਸ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ, ਭਾਰਤ ਦੀ ਹੀ ਸਰਕਾਰ ਦੀ ਤਰਫ ਤੋਂ ਐਲਾਨੀ ਗਈ GDP ਦੀ ਗਰੋਥ ਨੂੰ ਹੁਣ ਦੇਸ਼ ਦੀ ਇੱਕ ਨਵੀਂ ਉਪਲਬਧੀ ਦੱਸ ਰਹੇ ਨੇ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦਰਮਿਆਨ ਦੇਸ਼ ਦੇ ਵਿੱਚ GDP ਦੇ 7.8% ਵਿਕਾਸ ਦਰ ਨੂੰ ਹਾਸਲ ਕਰਨ ਨੂੰ ਲੈ ਕੇ ਬੇਸ਼ੱਕ ਤਾਰੀਫ ਵੀ ਕੀਤੀ, ਪਰ ਇਸ ਦੇ ਨਾਲ ਹੀ ਵਿਦੇਸ਼ ਦੌਰੇ ਦੇ ਉੱਤੇ ਗਏ ਹੋਏ ਪ੍ਰਧਾਨ ਮੰਤਰੀ ਦੀ ਤਰਫ ਤੋਂ ਇੱਕ ਹੋਰ ਜੈਨਜੀ ਸਟਾਈਲ ਦੇ ਵਿੱਚ ਸੈਲਫੀ ਜਿਹੜੀ ਹੈ ਉਹ ਪੋਸਟ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਦੇਸ਼ ਦੀ ਇਸ ਗਤੀ ਨੂੰ ਬਣਾਏ ਰੱਖਣਾ ਜ਼ਰੂਰੀ ਹੈ ਤੇ ਖੁਦ ਵਿਦੇਸ਼ ਦੌਰੇ ਦੇ ਉੱਤੇ ਗਏ ਹੋਏ ਪ੍ਰਧਾਨ ਮੰਤਰੀ ਦੀ ਤਰਫ ਤੋਂ ਪੋਸਟ ਕੀਤੀ ਇਸ ਵੀਡੀਓ 'ਚ ਕਿਹਾ ਗਿਆ ਕਿ ਜੇਕਰ ਤੁਸੀਂ ਬੇਫਜ਼ੂਲ ਵਿਦੇਸ਼ ਜਾ ਰਹੇ ਹੋ ਤਾਂ ਉਹਨਾਂ ਗੇੜਿਆਂ ਨੂੰ ਰੋਕੋ, ਜੇਕਰ ਵਿਦੇਸ਼ ਨਹੀਂ ਜਾ ਰਹੇ ਤਾਂ ਠੀਕ ਹੈ, ਸੋਨਾ ਨਹੀਂ ਲੈ ਰਹੇ ਤਾਂ ਵੀ ਠੀਕ ਹੈ, ਆਤਮ ਨਿਰਭਰਤਾ ਦੇ ਜ਼ਰੀਏ 2047 ਤੱਕ ਵਿਕਸਿਤ ਭਾਰਤ ਦਾ ਸੁਪਨਾ ਅਸੀਂ ਸਾਕਾਰ ਕਰ ਲਵਾਂਗੇ। ਵਿਦੇਸ਼ ਦੌਰਿਆਂ ਦੇ ਵਿੱਚ ਜਿਹੜੀ ਗਿਣਤੀ ਹੈ ਉਸਨੂੰ ਘੱਟ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਉੱਤੇ ਪਹਿਲਾਂ ਵੀ ਭਾਰਤ ਦੇ ਅਲੱਗ ਅਲੱਗ ਵਰਗਾਂ ਦੀ ਤਰਫ ਤੋਂ ਸਵਾਲ ਚੁੱਕੇ ਗਏ ਸੀ। ਅਜਿਹੇ ਦੇ ਵਿੱਚ ਹੁਣ ਵਿਰੋਧੀ ਧਿਰ ਦੀ ਤਰਫ ਤੋਂ ਵੀ ਇੱਕ ਸਵਾਲ ਚੁੱਕਿਆ ਗਿਆ। ਕਾਂਗਰਸ ਨੇ ਵਿਤਵਰੇ 2026-27 ਦੀ ਪਹਿਲੀ ਤਿਮਾਹੀ ਦੇ ਦਰਮਿਆਨ GDP ਦੇ ਅੰਕੜਿਆਂ ਦੇ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਨੇ। ਦੱਸ ਦਈਏ ਕਿ ਸੋਮਵਾਰ ਦੇ ਦਿਨ ਜਾਰੀ ਇਹਨਾਂ ਅੰਕੜਿਆਂ ਦੇ ਵਿੱਚ ਭਾਰਤ ਦੀ ਪਹਿਲੀ ਤਿਮਾਹੀ ਦੇ ਵਿੱਚ ਗਰੋਥ ਰੇਟ 7.8% ਦਰਸਾਈ ਗਈ ਸੀ। ਕਾਂਗਰਸ ਦੇ ਸੀਨੀਅਰ ਨੇਤਾ ਤੇ ਕਮਿਊਨੀਕੇਸ਼ਨ ਦੇ ਇੰਚਾਰਜ ਜੈਰਾਮ ਰਮੇਸ਼ ਨੇ ਇਹਨਾਂ ਅੰਕੜਿਆਂ ਦੇ ਉੱਤੇ ਸਵਾਲ ਚੁੱਕਦਿਆਂ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਤਿਮਾਹੀ GDP ਦੇ ਅੰਕੜੇ ਜਿਸ ਰੂਪ ਦੇ ਵਿੱਚ ਵੀ ਰਿਪੋਰਟ ਕੀਤੇ ਜਾ ਰਹੇ ਨੇ ਅਰਥ ਵਿਵਸਥਾ
जीडीपी यानी ग्रेटली डिस्टॉर्टेड पिक्चर, बेहद खराब तस्वीर पेश कर रही है। उन्होंने कहा कि आंकड़े अर्थव्यवस्था दे विच घरेलू ते विदेशी दोवें तरह की प्राइवेट इन्वेस्टमेंट नू लैके कमजोर सेंटीमेंट दिखाई नहीं रहे। कंज्यूमर कॉन्फिडेंस सुस्त पे है ते कोविड तो बाद अपने सब तो हेठले पद्धर दे उत्ते जा चुके हैं। नवंबर 2025 तो बाद भारत दे विच विदेशी ते घरेलू निवेशकां दा भरोसा लगातार थले जांदा जा रहा है। जयराम रमेश ने यह भी लिखा है कि घरेलू जरूरतां दीआं चीज़ां दा कीमतां लगातार वध रही ने, पढ़े लिखे लोगों के बेरोजगारी लगातार बढ़ रही है, चीन के नाल व्यापारक घाटा लगातार बढ़ रहा है, बल्कि भारी नुकसान भी पहुंचा रहे हैं। पर प्रधानमंत्री की तरफ तो जान बुझ के उत्साहित किए जाने वाले कुछ आंकड़े जड़े ने वह प्राइवेट समूहों के सैक्टर्स के उत्ते जिहड़ा कब्जा करन दा एक तरीका है उसनू होर ज़्यादा नुकसानदेह तरीके दे नाल अगे वधा रहे ने। रमेश ने यह भी लिखा है कि भारत पांच सब तो अमीर परिवारां दे विच जायदाद की 400% वाधे की खबर नू नहीं दिखा रहा, जबकि आम कर्मचारी जिहड़े तनखाहां दे उत्ते रह रहे ने उन्हां दी मजदूरी घटी है, घरेलू बचत दर दे विच गिरावट आई है, कर्ज रिकॉर्ड पद्धर दे उत्ते पहुंच गया। प्रधानमंत्री नू जशन मनान तो पहला सोचना चाहिदा सी। प्रधानमंत्री मोदी ने जीडीपी दे आंकड़ियां दी एक जबरदस्त तरीके दे नाल इन्हां नू लुको छपो के एक नुमाइश कीती है। उथे अगरियां कुछ खबरां दी भी सांझ पाईए ते भारत दे नाल ही जुड़ियां हुई हैं, जिथे एक वक्त कांग्रेस नू हटा के भाजपा नू लैके आन वाले अन्ना हजारे दे अंदोलन दी काफी चर्चा हो रही सी। उसे अंदोलन दे प्रमुख चेहरे समाजिक कारकुन अन्ना हजारे दी हुण सेहत अचानक विगड़न लगी है। मुंबई दे बॉम्बे हस्पताल दे विच उन्हां नू आईसीयू दे अंदर भर्ती करवाया गया। मिली जानकारी दे मुताबिक 99 साल अन्ना हजारे दा पहला महाराष्ट्र दे रालेगंज सिद्धी दे नेड़े एक स्थानक हस्पताल दे विच इलाज चल रहा सी, पर सेहत दे विच लगातार गिरावट आने तों बाद उन्हां नू बेहतर इलाज दे लई मुंबई हस्पताल भर्ती करवाया गया, जिथे डॉक्टरां दी एक विशेष जांच टीम लगातार उन्हां दी किडनी ते दूसरे ऑर्गन्स दे उत्ते निगाह बनाए हुए ने। देश दे विच इंडिया अगेंस्ट करप्शन अंदोलन दे राही भ्रिष्टाचार विरुद्ध वड्डी लड़ाई लड़न वाले पर उस दे विच कुछ खास हासिल ना करन वाले अन्ना हजारे ने हालिया दिनां दे विच नीट पेपर लीक दे मामले दे विच भी जंतर मंतर दे उत्ते विरोध प्रदर्शन कर रहे विद्यार्थियों दे हक दे विच नितर के एक सुनेहा दिता सी। उन्होंने विद्यार्थियों दे उत्ते हुई पुलिस कार्रवाई की भी निंदा की सी और इस मामले दे उत्ते प्रधानमंत्री मोदी नूं एक पत्र लिख के मामले का हल करन दी अपील की सी। उत्थे जदों प्रदर्शनकारियों की गल चलती है CJP की गल कॉकरेज जनता पार्टी की चलती है तो सुप्रीम कोर्ट ने दिल्ली दे विच कॉकरेज जनता पार्टी वालों आउंदी 5 सितंबर नूं होण वाले मार्च दे उत्ते रोक लगाउण तों इनकार कर दिता। अदालत ने कहा कि यह मनन का कोई जायज आधार नहीं है कि मार्च के दरमियान कोई अनसुखावी घटना वापर सकती है जिसके पहले ही कयास लगाए जा रहे हैं। चीफ जस्टिस सूर्यकांत ने कहा कि किसी भी अनसुखावी घटना के वापरन की कोई संभावना नजर नहीं आती, प्रशासन ते सारियां धिरां तों अमन कानून दी व्यवस्था नूं बनाई रखण दी उम्मीद कीती जांदी है। इह पटीशन दिल्ली पुलिस दे इक सेवा मुक्त अधिकारी दी तरफ तों दायर कीती गई सी। उन्हां दलील दित्ती सी कि दिल्ली दे विच ब्रिक्स समिट नूं ध्यान दे विच रखदिआं होइआं वड्डे जलूसां ते प्रदर्शनां दी इजाजत नहीं होनी चाहीदी। इह मार्च 5 सितंबर नूं इंडिया गेट तों शुरू होएगा ते नवीं दिल्ली पुलिस हैडक्वार्टर तक जाएगा। मार्च दे विच उन्हां विद्यार्थियों दे परिवार भी शामिल होणगे जिन्हां ने नीट पेपर लीक होण तों बाद खुदकुशी कर लई सी। CJP प्रदर्शन मामले दे उत्ते केंद्र सरकार ने सुप्रीम कोर्ट दा रुख भी किता है। जंतर मंतर दे उत्ते हुए प्रदर्शन दे नाल संबंधित मामलों दे विच विद्यार्थियों दे खिलाफ दर्ज FIRs नू खारिज करन दी मंग कीती गई है। केंद्र सरकार वालों सॉलिसिटर जनरल तुषार मेहता ने सुप्रीम कोर्ट तो धारा 142 दे हेठ अपनी विशेष ताकतां दी वरतों करदे हुए FIR खारिज करन दी मंग कीती है। सॉलिसिटर जनरल तुषार मेहता ने सोमवार दे दिन चीफ जस्टिस सूर्यकांत दे सामने इस मामले दा जिक्र किया। उन्होंने कहा कि इस संबंधी एक अर्जी दाखिल की जा रही है ते मामले दे विच मंगलवार नू सुनवाई दे लई लिस्ट करन दी अपील की गई है। चीफ जस्टिस ने मामले नू सुनवाई दे लई अज दे दिन यानी मंगलवार दे दिन लिस्ट करन दी इजाजत दे भी दिती है। बहरहाल लाइव खबरां पढ़े जाण वेले तक इस मामले की कोई विस्तार जानकारी सामने नहीं आ सकी। उथे आस्ट्रेलिया दीआं खबरां दी सांझ पाईए ते देश दे प्रधानमंत्री एंथनी अल्बनीज ने हुण चीन दे द्वारा दित्ती गई धमकी दे उत्ते कोई भी टिप्पणी करन तों इनकार कर दिता है।
ਦੱਸ ਦਈਏ ਕਿ ਸਾਲਾਨਾ ਪੈਸੀਫਿਕ ਸਮਿਟ ਜਿਹੜਾ ਪਾਉਲੂ ਦੇਸ਼ ਦੇ ਵਿੱਚ ਹੋਣ ਜਾ ਰਿਹਾ ਇਸ ਦਰਮਿਆਨ ਜਿਹਨੂੰ ਪੈਸੀਫਿਕ ਆਈਲੈਂਡ ਫੋਰਮ ਯਾਨੀ PIF ਕਹਿ ਲੈਂਦੇ ਹਾਂ ਇਸ ਸਮਿਟ ਦੇ ਵਿੱਚ ਤਾਈਵਾਨ ਦੀ ਸ਼ਮੂਲੀਅਤ ਰੱਖਣ ਜਾਂ ਤਾਈਵਾਨ ਦੇ ਬਾਰੇ ਕੋਈ ਵੀ ਗੱਲ ਕਰਨ ਤੋਂ ਚੀਨ ਨੇ ਇੱਕ ਧਮਕੀ ਦਿੱਤੀ ਹੈ ਕਿ ਤਾਈਵਾਨ ਦੇ ਬਾਰੇ ਇਸ ਕਿਸਮ ਦੀ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸੋਚ ਲਿਆ ਜਾਵੇ ਇਸ ਦੇ ਗੰਭੀਰ ਨਤੀਜੇ ਵੀ ਭੁਗਤਣੇ ਪੈ ਸਕਦੇ ਨੇ ਉਹਨਾਂ ਦੇਸ਼ਾਂ ਨੂੰ ਅਲਬਨੀਜ਼ ਨੇ ਕਿਹਾ ਹੈ ਕਿ ਉਹ ਇਸ ਗੱਲ ਤੋਂ ਖਫਾ ਨਜ਼ਰ ਨਹੀਂ ਆ ਰਹੇ ਔਰ ਤਾਈਵਾਨ ਦੀ ਮੌਜੂਦਗੀ ਉੱਥੇ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਚੀਨ ਦੇ ਨਾਲ ਕੁਝ ਕੀਤਾ ਜਾ ਰਿਹਾ ਬਲਕਿ ਤਾਈਵਾਨ ਦੀ ਮੌਜੂਦਗੀ ਇਸ ਪੈਸੀਫਿਕ ਆਈਲੈਂਡ ਫੋਰਮ ਦੇ ਵਿੱਚ ਇਸ ਕਰਕੇ ਹੋ ਰਹੀ ਹੈ ਤਾਂ ਕਿ ਇਸ ਖਿੱਤੇ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਉਸ ਦੀ ਗੱਲ ਕੀਤੀ ਜਾ ਸਕੇ ਉਹਨਾਂ ਕਿਹਾ ਕਿ ਇਸ ਦੇ ਬਾਰੇ ਚੀਨ ਨੂੰ ਧਮਕੀ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਇਸ ਤੋਂ ਪਹਿਲਾਂ ਚੀਨ ਦੇ ਜਿਹੜੇ ਪੈਸੀਫਿਕ ਆਈਲੈਂਡ ਦੇ ਮਾਮਲਿਆਂ ਦੇ ਨਾਲ ਜੁੜੇ ਹੋਏ ਇੱਕ ਖਾਸ ਡਿਪਲੋਮੈਟ ਨੇ ਚਿਆਨਬੋ ਉਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਇਹ ਕੋਈ ਧਮਕੀ ਨਹੀਂ ਹੈ ਬਲਕਿ ਚੀਨ ਦੇ ਦੁਆਰਾ ਦਰਸਾਏ ਗਏ ਸੀਰੀਅਸ ਕੰਸਰਨ ਨੇ ਗੰਭੀਰ ਚਿੰਤਾ ਦਾ ਵਿਸ਼ਾ ਹੈ ਜਿਸ ਦੇ ਬਾਰੇ ਤਾਈਵਾਨ ਦਾ ਜਿਹੜਾ ਮਸਲਾ ਹੈ ਉਸ ਨੂੰ ਲੈ ਕੇ ਕੌਮਾਂਤਰੀ ਧਿਰਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਤਾਈਵਾਨ ਇੱਕ ਕਿਸਮ ਦੀ ਸੈਲਫ ਗਵਰਨਿੰਗ ਡੈਮੋਕ੍ਰੇਸੀ ਕਹੀ ਜਾ ਸਕਦੀ ਹੈ ਯਾਨੀ ਕਿ ਸਵੈ ਚਲਾਈ ਜਾ ਰਹੀ ਇੱਕ ਲੋਕਤੰਤਰੀ ਪ੍ਰਣਾਲੀ ਹਾਲਾਂਕਿ ਮੇਨਲੈਂਡ ਚਾਈਨਾ ਤੋਂ ਸਾਲ 1949 ਦੇ ਵਿੱਚ ਇਹ ਅੱਡ ਹੋ ਗਿਆ ਸੀ ਪਰ ਬੀਜਿੰਗ ਇਸ ਨੂੰ ਮੇਨਲੈਂਡ ਚਾਈਨਾ ਦਾ ਹੀ ਹਿੱਸਾ ਅੱਜ ਵੀ ਮੰਨਦਾ ਹੈ ਅਮਰੀਕਾ ਦੀ ਤਰ੍ਹਾਂ ਆਸਟ੍ਰੇਲੀਆ ਵੀ ਚੀਨ ਦੇ ਨਾਲ ਤਾਂ ਆਪਣੇ ਰਿਸ਼ਤੇ ਬਣਾਈ ਰੱਖਦਾ ਹੈ ਪਰ ਤਾਈਵਾਨ ਦੇ ਨਾਲ ਵੀ ਰਿਸ਼ਤਿਆਂ ਨੂੰ ਗੈਰ ਰਸਮੀ ਤੌਰ ਦੇ ਉੱਤੇ ਜਾਰੀ ਰੱਖਣਾ ਚਾਹੁੰਦਾ ਹੈ ਨਾ ਹੀ ਚੀਨ ਅਤੇ ਨਾ ਹੀ ਤਾਈਵਾਨ ਇਸ ਪੈਸੀਫਿਕ ਆਈਲੈਂਡ ਫੋਰਮ ਦੇ ਯਾਨੀ ਇਸ ਗਰੁੱਪ ਦੇ ਮੈਂਬਰ ਨੇ ਉਂਝ 18 ਅਲੱਗ ਅਲੱਗ ਟਾਪੂ ਦੇਸ਼ ਜਿਸ ਦੇ ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵੱਡੇ ਮੁਲਕ ਨੇ ਇਹਨਾਂ ਤੋਂ ਇਲਾਵਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਆਂਢ ਗੁਆਂਢ ਦੇ ਵਿੱਚ ਪੈਂਦੇ ਪੈਸੀਫਿਕ ਖਿੱਤੇ ਦੇ ਛੋਟੇ ਛੋਟੇ ਟਾਪੂ ਮੁਲਕ ਇਸ ਦੇ ਮੈਂਬਰ ਨੇ ਪਰ ਬਾਵਜੂਦ ਇਸ ਦੇ ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਨੂੰ ਅਕਸਰ ਡਾਇਲੌਗ ਪਾਰਟਨਰ ਦੇ ਤੌਰ ਦੇ ਉੱਤੇ ਇਸ ਸਮਿਟ ਦੇ ਵਿੱਚ ਸੱਦ ਲਿਆ ਜਾਂਦਾ ਹੈ ਤਾਈਵਾਨ ਨੂੰ ਵੀ 1993 ਦੇ ਵਿੱਚ ਇੱਕ ਡਿਵੈਲਪਮੈਂਟ ਪਾਰਟਨਰ ਦੇ ਤੌਰ ਦੇ ਉੱਤੇ ਸੱਦਿਆ ਗਿਆ ਸੀ ਉਸ ਵਕਤ ਤੋਂ ਲੈ ਕੇ ਹੁਣ ਤੱਕ ਤਾਈਵਾਨ ਦੀ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਅਗਵਾਈ ਜਿਹੜੀ ਹੈ ਉਹ ਕਰਦਾ ਰਹਿੰਦਾ ਇਸ ਵਾਰ ਤਾਈਵਾਨ ਦੀ ਅਗਵਾਈ ਉੱਥੋਂ ਦੇ ਵਿਦੇਸ਼ ਮੰਤਰੀ ਲਿਨ ਚਿਆ ਲੁੰਗ ਕਰ ਰਹੇ ਨੇ ਪਾਲਾਊ ਜਿਹੜਾ ਉਹ ਵੈਸੇ ਜਿਹੜਾ ਇਸ ਪੈਸੀਫਿਕ ਆਈਲੈਂਡ ਫੋਰਮ ਦੀ ਮੇਜ਼ਬਾਨੀ ਕਰ ਰਿਹਾ ਪੈਸੀਫਿਕ ਮੁਲਕਾਂ ਦੇ ਵਿੱਚ ਸਭ ਤੋਂ ਛੋਟੇ ਮੁਲਕਾਂ ਦੇ ਵਿੱਚੋਂ ਇੱਕ ਹੈ ਤਾਈਵਾਨ ਦੇ ਨਾਲ ਕੋਈ ਵੱਖਰੇ ਡਿਪਲੋਮੈਟਿਕ ਰਿਲੇਸ਼ਨ ਤਾਂ ਨਹੀਂ ਹਨ ਪਰ ਚੀਨ ਦੇ ਨਾਲ ਸੰਬੰਧ ਇਸ ਦੇਸ਼ ਦੇ ਚੱਲਦੇ ਆ ਰਹੇ ਨੇ ਸਾਲ 2017 ਦੇ ਵਿੱਚ ਚੀਨ ਨੇ ਡਿਫੈਕਟੋ ਟੂਰਿਸਟ ਬੈਨ ਜਿਹੜਾ ਇਸ ਮਾਈਕਰੋਨੇਸ਼ੀਅਨ ਮੁਲਕ ਦੇ ਉੱਤੇ ਲਗਾ ਦਿੱਤਾ ਸੀ ਪਲਾਊ ਜਿਹੜਾ ਕਿ ਪੂਰੀ ਤਰ੍ਹਾਂ ਦੇ ਨਾਲ ਮੋਟੇ ਤੌਰ ਦੇ ਉੱਤੇ ਕਿਹਾ ਜਾ ਸਕਦਾ ਹੈ ਕਿ ਸੈਰ ਸਪਾਟੇ ਦੀ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਇੱਕ ਮੁਲਕ ਹੈ ਔਰ ਟੂਰਿਜ਼ਮ ਇੰਡਸਟਰੀ ਦੇ ਉੱਤੇ ਉੱਥੋਂ ਦੀ ਆਰਥਿਕਤਾ ਵੀ ਨਿਰਭਰ ਕਰਦੀ ਹੈ ਚੀਨ ਦੀ ਤਰਫ ਤੋਂ ਲਗਾਏ ਗਏ ਬੈਨ ਦੇ ਚੱਲਦਿਆਂ ਉੱਥੋਂ ਦੀ GDP ਦੇ ਵਿੱਚ 40% ਹਿੱਸਾ ਪਾਉਣ ਵਾਲੀ ਇਸ ਸੈਰ ਸਪਾਟਾ ਇੰਡਸਟਰੀ ਦੀ ਵੀ ਪ੍ਰਭਾਵ ਦਿਖਣ ਲੱਗ ਪਏ ਸੀ ਇਸ ਕਰਕੇ ਪਲਾਊ ਨੂੰ ਅਕਸਰ ਚੀਨ ਇਸ ਕਿਸਮ ਦੀ ਧਮਕੀ ਦੇ ਦਿੰਦਾ ਹੈ ਕਿ ਚੀਨ ਦੇ ਨਾਗਰਿਕਾਂ ਨੂੰ ਪਲਾਊ ਦੀ ਯਾਤਰਾ ਕਰਨ ਤੋਂ ਉਹ ਰੋਕ ਦੇਣਗੇ ਜੋ ਕਿ ਉੱਥੋਂ ਦੇ ਟੂਰਿਜ਼ਮ ਦੇ ਉੱਤੇ ਸਭ ਤੋਂ ਵੱਡੀ ਸੱਟ ਮਾਰ ਦਿੰਦਾ ਹੈ ਪਲਾਊ ਦੇ ਰਾਸ਼ਟਰਪਤੀ ਸੁਰੈਂਗਲ ਵਿਪਸ ਜੂਨੀਅਰ ਨੇ ਐਤਵਾਰ ਦੇ ਦਿਨ ਇਹ ਗੱਲ ਕਹੀ ਕਿ ਤਾਈਵਾਨ ਨੂੰ ਲੈ ਕੇ ਜਿਹੜੀਆਂ ਵੀ ਧਮਕੀਆਂ ਉਹਨਾਂ ਦੇ ਦੇਸ਼ ਨੂੰ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਉਹ ਵਿਚਾਰ ਨਹੀਂ ਕਰਨਾ ਚਾਹੁੰਦੇ ਚੀਨ ਤਾਈਵਾਨ ਦਾ ਦੁਸ਼ਮਣ ਹੋ ਸਕਦਾ ਹੈ ਸਾਡੇ ਵਰਗੇ ਸੋਵੇਰੀਅਨ ਦੇਸ਼ ਦਾ ਦੁਸ਼ਮਣ ਚੀਨ ਕਿਉਂ ਬਣ ਰਿਹਾ ਹੈ ਇਸ ਕਿਸਮ ਦੀ ਉਹਨਾਂ ਨੂੰ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਖੈਰ ਚੀਨ ਆਸਟ੍ਰੇਲੀਆ ਪਲਾਊ ਸਣੇ ਦੁਨੀਆ ਭਰ ਦੇ ਪੱਖ ਤੁਸੀਂ ਸੁਣ ਲਏ ਹੁਣ ਆਸਟ੍ਰੇਲੀਆ ਦੇ ਅੰਦਰੂਨ ਖਬਰਾਂ ਦੀ ਸਾਂਝ ਪਾਈ ਹੈ ਜਿੱਥੇ ਆਸਟ੍ਰੇਲੀਆ ਦੀ ਤਰਫ ਤੋਂ ਆਉਂਦੇ ਮੌਸਮ ਦੇ ਦਰਮਿਆਨ COVID-19 ਦੇ ਵੈਕਸੀਨੇਸ਼ਨ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਨੂੰ ਜਿਹੜਾ ਲਾਗੂ ਕੀਤਾ ਜਾ ਰਿਹਾ ਆਉਂਦਾ ਮੌਸਮ ਦੀ ਤਬਦੀਲੀ ਇਹ ਹੈ ਕਿ ਹੁਣ ਗਰਮੀਆਂ ਦਾ ਮੌਸਮ ਆ ਰਿਹਾ ਹੈ ਔਰ ਮੌਸਮੀ ਤਬਦੀਲੀਆਂ ਦੇ ਦਰਮਿਆਨ ਅਕਸਰ ਕੋਵਿਡ ਦੇ ਫੈਲਣ ਦੇ ਖਤਰੇ ਹੁੰਦੇ ਨੇ ਜਦੋਂ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਕੋਵਿਡ ਫੈਲਿਆ ਸੀ ਉਦੋਂ ਵੀ ਸਾਲ 2019-20 ਦੀਆਂ ਗਰਮੀਆਂ ਦਾ ਮੌਸਮ ਹੀ ਚੱਲ ਰਿਹਾ ਸੀ ਅਜਿਹੇ ਦੇ ਵਿੱਚ ਹੁਣ 1 ਅਕਤੂਬਰ ਤੋਂ ਨੈਸ਼ਨਲ COVID-19 ਵੈਕਸੀਨ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਇਸ ਨੂੰ ਹੁਣ ਨੈਸ਼ਨਲ ਇਮਿਊਨਾਈਜੇਸ਼ਨ ਪ੍ਰੋਗਰਾਮ ਦੇ ਵਿੱਚ ਐਡ ਕਰ ਦਿੱਤਾ ਜਾਏਗਾ ਯਾਨੀ ਕਿ ਫ੍ਰੀ COVID-19 ਦੇ ਜਿਹੜੇ ਟੀਕੇ ਦਿੱਤੇ ਜਾ ਰਹੇ ਸੀ ਹਰ ਕਿਸਮ ਦੇ ਲੋਕਾਂ ਨੂੰ ਉਹ ਹੁਣ
ਨਹੀਂ ਦਿੱਤੇ ਜਾਣਗੇ। ਇਸ ਦਾ ਸਭ ਤੋਂ ਵੱਡਾ ਅਸਰ ਡਾਇਬਟੀਜ਼, ਕਰੋਨਿਕ ਕੰਡੀਸ਼ਨ, ਆਟੋਇਮਿਊਨ ਡਿਜ਼ੀਜ਼ ਦੇ ਨਾਲ ਜੂਝ ਰਹੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਪੈ ਸਕਦਾ। ਉਹਨਾਂ ਨੂੰ ਖਰੀਦ ਕੇ ਜਾਂ ਆਪਣੀ ਜੇਬ ਦੇ ਵਿੱਚੋਂ ਇਸ ਕਿਸਮ ਦੇ ਟੀਕਿਆਂ ਦਾ ਜਿਹੜਾ ਇਸਤੇਮਾਲ ਆਪਣੇ ਸਰੀਰ ਦੇ ਉੱਤੇ ਕਰਨਾ ਹੋਏਗਾ। ਫੈਡਰਲ ਸਰਕਾਰ ਦਾ ਸਰਵੇਲੈਂਸ ਡੇਟਾ ਇਹ ਦਰਸਾਉਂਦਾ ਹੈ ਕਿ ਕੋਵਿਡ 19 ਦੇ ਕੇਸਾਂ ਦੇ ਵਿੱਚ ਪਿਛਲੇ ਇੱਕ ਪੰਦਰਵਾੜੇ ਦੇ ਦਰਮਿਆਨ ਇਜ਼ਾਫਾ ਹੋਇਆ। ਹਾਲਾਂਕਿ ਸਾਲ 2026 ਦੇ ਨਾਲ ਜੁੜੇ ਹੋਏ ਕੋਈ ਇਸ ਕਿਸਮ ਦੇ ਡੇਟਾ ਸਰਕਾਰ ਦੀ ਤਰਫ ਤੋਂ ਜਾਰੀ ਨਹੀਂ ਕੀਤੇ ਗਏ ਨੇ, ਪਰ ਕੋਵਿਡ 19 ਦਾ ਜਿਹੜਾ ਵਿੰਟਰ ਸੀਜ਼ਨ ਸੀ ਉਹ ਆਪਣੇ ਪੀਕ ਦੇ ਉੱਤੇ ਸੀ। ਉਂਝ ਵੈਸੇ ਵੀ ਦੁਨੀਆ ਦੇ ਵਿੱਚ ਵਿੰਟਰ ਦਾ ਸੀਜ਼ਨ ਜਿਹੜਾ ਉਹ ਸ਼ੁਰੂ ਹੋਣ ਵਾਲੇ ਆ, ਔਰ ਗਰਮੀ ਸਰਦੀਆਂ ਦੇ ਮੌਸਮ ਦੇ ਵਿੱਚ ਕੋਵਿਡ 19 ਆਪਣੇ ਪੀਕ ਦੇ ਉੱਤੇ ਚਲਾ ਜਾਂਦਾ। ਅਜੇ ਇਹਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਸੈਰ ਸਪਾਟਾ ਕਰਕੇ ਆ ਰਹੇ ਲੋਕ ਜਦੋਂ ਆਸਟ੍ਰੇਲੀਆ ਦੇ ਵਿੱਚ ਇੱਥੋਂ ਦੇ ਗਰਮੀਆਂ ਦੇ ਮੌਸਮ ਦੇ ਦਰਮਿਆਨ ਆਉਣਗੇ ਤਾਂ ਫਿਰ ਇੱਥੇ ਕਿੰਨੇ ਕੁ ਅਸਰ ਉਹਦੇ ਵੱਧ ਸਕਦੇ ਨੇ ਪੈ ਸਕਦੇ ਨੇ, ਇਹ ਇੱਕ ਅਲੱਗ ਚਰਚਾ ਦਾ ਵਿਸ਼ਾ ਹੋ ਸਕਦਾ। ਪਰ ਡਿਪਾਰਟਮੈਂਟ ਆਫ ਹੈਲਥ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਹੈ। ਇਹ ਗੱਲ ਜ਼ਰੂਰ ਦੱਸੀ ਗਈ ਹੈ ਕਿ 1 ਅਕਤੂਬਰ ਤੋਂ ਫ੍ਰੀ ਕੋਵਿਡ 19 ਵੈਕਸੀਨੇਸ਼ਨ ਜਿਹੜੀ ਹੈ ਉਹ NIP ਦੇ ਅੰਡਰ ਹੁਣ ਸਿਰਫ ਕੁਝ ਇੱਕ ਸ਼ਰਤਾਂ ਦੇ ਉੱਤੇ, ਕੁਝ ਇੱਕ ਕਿਸਮ ਦੇ ਜਾਂ ਕੁਝ ਇੱਕ ਉਮਰ ਕੈਟਾਗਰੀ ਦੇ ਲੋਕਾਂ ਨੂੰ ਹੀ ਦਿੱਤੀ ਜਾਏਗੀ। ਉਦਾਹਰਣ ਦੇ ਤੌਰ ਦੇ ਉੱਤੇ ਉਹ ਲੋਕ ਜਿਨ੍ਹਾਂ ਦੀ ਉਮਰ 75 ਸਾਲ ਜਾਂ ਇਸ ਤੋਂ ਵਧੇਰੇ ਹੈ ਉਹਨਾਂ ਨੂੰ ਹਰ 6 ਮਹੀਨੇ ਦੇ ਵਿੱਚ ਫ੍ਰੀ ਕੋਵਿਡ ਇੰਜੈਕਸ਼ਨ ਮਿਲ ਸਕੇਗਾ। ਇਸ ਤੋਂ ਇਲਾਵਾ ਜਿਨ੍ਹਾਂ ਦੀ ਉਮਰ 65 ਤੋਂ 74 ਸਾਲ ਹੈ ਉਹਨਾਂ ਨੂੰ ਹਰ 12 ਮਹੀਨੇ ਯਾਨੀ 1 ਸਾਲ ਦੇ ਵਿੱਚ ਫ੍ਰੀ ਕੋਵਿਡ ਵੈਕਸੀਨ ਮਿਲ ਸਕੇਗੀ। ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਦੀ ਉਮਰ

ਕੁਇਨਜ਼ਲੈਂਡ ਦੇ ਇੱਕ ਨਹੀਂ ਬਲਕਿ ਕੁਇਨਜ਼ਲੈਂਡ ਦੇ ਹਸਪਤਾਲਾਂ ਦੇ ਵਿੱਚ ਇਸ ਵਕਤ ਏਜਡ ਕੇਅਰ ਦੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਦੀ ਗਿਣਤੀ ਲਗਾਤਾਰ ਕਿਵੇਂ ਵੱਧਦੀ ਜਾ ਰਹੀ ਹੈ ਉਸ ਦੇ ਨਾਲ ਜੁੜੀ ਹੋਈ ਖਬਰ। ਸੂਬੇ ਦੇ ਸਿਹਤ ਮੰਤਰੀ ਟਿਮ ਨਿਕੋਲਸ ਨੇ ਹਾਲਾਂਕਿ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਐਸੇ ਮਰੀਜ਼ ਨੇ ਜਿਨ੍ਹਾਂ ਨੂੰ ਕੋਈ ਵੀ ਬੈੱਡ ਨਹੀਂ ਮਿਲਦਾ ਉਹਨਾਂ ਦੇ ਵਾਸਤੇ ਫੈਡਰਲ ਗ੍ਰਾਂਟਾਂ ਜਾਂ ਇਸ ਦੇ ਬਾਰੇ ਕੋਈ ਏਜੰਡਾ ਤਿਆਰ ਕੀਤਾ ਜਾਵੇ। ਦੇਖਿਆ ਗਿਆ ਹੈ ਕਿ ਕੁਇਨਜ਼ਲੈਂਡ ਸੂਬੇ ਦੇ ਹਸਪਤਾਲਾਂ ਦੇ ਵਿੱਚ ਅਪ੍ਰੈਲ ਮਹੀਨੇ ਦੇ ਅੰਦਰ 1400 ਲੋਕ ਜਿਹੜੇ ਆਪਣੇ ਡਿਸਚਾਰਜ ਹੋਣ ਦੀ ਉਡੀਕ ਦੇ ਵਿੱਚ ਸੀ ਜਿਹੜੇ ਏਜਡ ਕੇਅਰ ਜਾਂ NDIS ਦੇ ਪ੍ਰੋਗਰਾਮਾਂ ਦੇ ਤਹਿਤ ਉੱਥੇ ਭਰਤੀ ਕੀਤੇ ਗਏ ਸੀ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਏਜ ਕੇਅਰ ਦੇ ਵਿੱਚ ਵੱਡੀਆਂ ਲੰਮੀਆਂ ਉਡੀਕ ਸੂਚੀਆਂ ਹੋਣ ਦੇ ਚੱਲਦਿਆਂ ਬਜ਼ੁਰਗਾਂ ਨੂੰ ਏਜ ਕੇਅਰ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾ ਰਿਹਾ ਅਤੇ ਹਸਪਤਾਲਾਂ ਦੇ ਬੈੱਡਾਂ ਦੇ ਉੱਤੇ ਪਏ ਹੋਣ ਦੇ ਚੱਲਦਿਆਂ ਹਸਪਤਾਲਾਂ ਦੇ ਬੈੱਡਾਂ ਦੀ ਵੀ ਜਿਹੜਾ ਵਿਅਸਤ ਹੋਣ ਜਾਣ ਦੇ ਚੱਲਦਿਆਂ ਆਮ ਲੋਕ ਜਿਹੜੇ ਉਹਨਾਂ ਦੇ ਐਮਰਜੈਂਸੀ ਵਾਰਡ ਦੇ ਵਿੱਚ ਆਉਂਦੇ ਨੇ ਉਹ ਭਰਤੀ ਨਹੀਂ ਕੀਤੇ ਜਾ ਪਾ ਰਹੇ। ਇਸ ਕਰਕੇ ਇਸ ਸਾਲ ਤੱਕ ਘੱਟੋ ਘੱਟ 1400 ਲੋਕਾਂ ਦੀ ਗਿਣਤੀ ਇਹ ਸਾਹਮਣੇ ਆ ਚੁੱਕੀ ਹੈ। ਕੁਇਨਜ਼ਲੈਂਡ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਹਸਪਤਾਲਾਂ ਦਾ ਜਿਹੜਾ ਸਿਰਫ ਬੈੱਡ ਬਲੋਕ ਦਾ ਖਰਚਾ ਹੈ ਉਹ $3 million ਡੇਲੀ ਦਾ ਦੱਸਿਆ ਗਿਆ। ਟਿਮ ਨਿਕੋਲਸ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਇਸ ਵਕਤ ਕਾਮਨਵੈਲਥ ਗ੍ਰਾਂਟਿੰਗ ਦੇ ਨਾਲ ਇਹ ਕੰਮ ਚਲਾਉਣਾ ਹੋਏਗਾ, ਨਾ ਸਿਰਫ ਹਸਪਤਾਲਾਂ ਦਾ ਦੇਖ ਰੇਖ ਬਲਕਿ ਏਜ ਕੇਅਰ ਦੇ ਵਿੱਚ ਜਿਹੜੇ ਬੈੱਡ ਵਧਾਉਣ ਦੀ ਗਿਣਤੀ ਹੈ ਉਹ ਵੀ ਉਸ ਦੇ ਉੱਤੇ ਵੀ ਗੰਭੀਰਤਾ ਦੇ ਨਾਲ ਕੰਮ ਕਰਨਾ ਚਾਹੀਦਾ। ਅੱਜ ਸਵੇਰ ਵੇਲੇ ਖਬਰਾਂ ਦੇ ਬੁਲੇਟਿਨ 'ਚ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਦੋਂ ਇਹ ਦੱਸਿਆ ਗਿਆ ਸੀ ਕਿ ਸਿਡਨੀ ਦੇ ਵਿੱਚ ਇੱਕ ਜਿਹੜੇ ਬਿਨ ਹੈ ਇੱਕ ਅਪਾਰਟਮੈਂਟ ਬਿਲਡਿੰਗ ਦਾ ਜਿਹੜਾ ਵੱਡਾ ਡਿਸਪੋਜ਼ੇਬਲ ਬਿਨ ਸੀ ਉਸ ਦੇ ਵਿੱਚ ਇੱਕ ਲਿਫਾਫੇ ਦੇ ਅੰਦਰ ਇੱਕ ਨਵਜਾਤ ਬੱਚੇ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਸੀ। ਇਸ ਮੰਦਭਾਗੀ ਖਬਰ ਤੋਂ ਬਾਅਦ ਹੁਣ NSW ਪੁਲਿਸ ਦੀ ਤਰਫ ਤੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਸਿਡਨੀ ਦੇ ਸਦਰਨ ਇਲਾਕਿਆਂ ਦੇ ਵਿੱਚ ਇਸ ਬੱਚੇ ਦੇ ਨਾਲ ਜੁੜੇ ਹੋਏ ਮਾਪਿਆਂ ਨੂੰ ਭਾਲ ਲਿਆ ਗਿਆ। ਇਹਨਾਂ ਦਾ ਲਿੰਕ ਜਿਹੜਾ ਉਹ ਸਥਾਪਿਤ ਕਰ ਲਿਆ ਗਿਆ ਹੈ, ਚਾਹੇ ਮਾਪੇ ਕਹੇ ਜਾ ਸਕਦੇ ਨੇ ਜਾਂ ਕੇਅਰਰ ਕਹੇ ਜਾ ਸਕਦੇ ਨੇ, ਪਰ ਇਹਨਾਂ ਦੀ ਵਿਸਤਾਰ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਹੈ। ਇਸ ਅਨਹੋਨੀ ਘਟਨਾ ਤੋਂ ਬਾਅਦ ਉਸ ਸਿਡਨੀ ਦੇ ਪੱਛਮੀ ਇਲਾਕੇ ਦੇ ਵਿੱਚ ਖੌਫ ਜ਼ਰੂਰ ਦੇਖਿਆ ਜਾ ਰਿਹਾ ਸੀ ਸਥਾਨਕ ਲੋਕਾਂ ਦੇ ਦਰਮਿਆਨ। ਆਸਟ੍ਰੇਲੀਆ ਦੇ ਵਿੱਚ ਅਕਸਰ ਇਹ ਖਬਰ ਸਾਹਮਣੇ ਆ ਜਾਂਦੀ ਹੈ ਕਿ ਕੋਈ ਨਾ ਕੋਈ ਬਿਲਡਿੰਗ ਕੰਸਟਰਕਸ਼ਨ ਕੰਪਨੀ ਜਿਹੜੀ ਆ ਵਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੀ ਗਈ। ਵਿਕਟੋਰੀਆ ਪੁਲਿਸ ਦੀ ਤਰਫ ਤੋਂ ਇੱਕ ਅਲੱਗ ਤੋਂ ਟਾਸਕ ਫੋਰਸ ਸਥਾਪਿਤ ਕਰਕੇ ਰੱਖੀ ਗਈ ਹੈ। ਕੰਸਟਰਕਸ਼ਨ ਇੰਡਸਟਰੀ ਦੇ ਮਾਹਰਾਂ ਦੇ ਨਾਲ ਜੁੜੀ ਹੋਈ ਇਹ ਟਾਸਕ ਫੋਰਸ ਇਹੀ ਗੱਲ ਤੈਅ ਕਰਦੀ ਹੈ ਕਿ ਕਿਹੜੇ ਉਹ ਲੋਕ ਨੇ ਜਿਹੜੇ ਆਸਟ੍ਰੇਲੀਆ ਦੇ ਰੀਅਲ ਅਸਟੇਟ ਸੈਕਟਰ ਦੇ ਵਿੱਚ ਗੜਬੜਾਂ ਕਰਦੇ ਨੇ। ਹੁਣ $4,24,000 ਦੇ ਇੱਕ ਫਰੋਡ ਦੇ ਵਿੱਚ ਵਿਕਟੋਰੀਆ ਸੂਬੇ ਦੇ ਅੰਦਰੋਂ ਇੱਕ ਵਿਅਕਤੀ ਨੂੰ ਜਿਹੜੀ ਡਿਟੈਕਟਿਵ ਦੀ ਜਿਹੜੀ ਟਾਸਕ ਫੋਰਸ ਹੌਕ ਹੈ ਉਸਦੀ ਟੀਮ ਦੀ ਤਰਫ ਤੋਂ ਗ੍ਰਿਫਤਾਰ ਕੀਤਾ ਗਿਆ। ਅੱਜ ਸਵੇਰੇ 7:15 ਦੇ ਆਸ ਪਾਸ ਵੈਂਡਿਨ ਈਸਟ ਦੇ ਵਿੱਚੋਂ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਦੂਸਰੇ ਘਰ ਜਿਹੜਾ ਕਿ ਪ੍ਰੈਸਟਨ ਦੇ ਵਿੱਚ ਪੈਂਦਾ ਸੀ ਉੱਥੇ ਵੀ ਇੱਕ 45 ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪਾਇਆ ਗਿਆ ਹੈ ਕਿ ਰੀਅਲ ਅਸਟੇਟ ਦੇ ਨਾਲ ਜੁੜੀਆਂ ਗੜਬੜਾਂ ਨੂੰ ਇਹ ਅੰਜਾਮ ਦਿੰਦੇ ਸੀ। $4,00,000 ਦੀ ਗੜਬੜ ਤਾਂ ਇਹਨਾਂ ਦੇ ਕੇਸਾਂ ਦੇ ਵਿੱਚ ਸਾਹਮਣੇ ਆ ਚੁੱਕੀ ਹੈ। ਇਹਨਾਂ ਦੇ ਕੋਲ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਮੈਲਬਰਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਇਹਨਾਂ ਨੂੰ 3 ਸਤੰਬਰ ਨੂੰ ਪੇਸ਼ ਕੀਤਾ ਜਾਣਾ ਹੈ। ਉੱਥੇ ਹੀ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਅਦਾਰੇ SBS ਦੀ ਤਰਫ ਤੋਂ ਸਾਲ 2030 ਦੇ ਫੀਫਾ ਵਿਸ਼ਵ ਕੱਪ ਦੇ ਰਾਈਟਸ ਵੀ ਹੁਣ ਹਾਸਲ ਕਰ ਲਏ ਗਏ ਨੇ। ਫੀਫਾ ਦੀ SBS ਦੇ ਨਾਲ ਜਿਹੜੀ 40 ਸਾਲਾਂ ਦੀ ਸਾਂਝ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅਗਲੀ ਵਾਰ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੇ 104 ਮੈਚਾਂ ਦੇ ਪ੍ਰਸਾਰਣ ਜਿਹੜੇ ਨੇ ਉਹ SBS ਟੈਲੀਵਿਜ਼ਨ ਤੋਂ ਦਿਖਾਏ ਜਾਣਗੇ। ਵੈਸੇ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੀ ਤਰਫ ਤੋਂ ਸਾਂਝੇ ਤੌਰ 'ਤੇ ਹੋਸਟ ਕੀਤੇ ਗਏ ਇਸ ਟੂਰਨਾਮੈਂਟ ਦਾ ਆਸਟ੍ਰੇਲੀਆ ਦੇ ਵਿੱਚ ਸਾਰੇ ਹੀ ਲੋਕਾਂ ਨੇ ਚੰਗਾ ਲੁਤਫ ਉਠਾਇਆ ਸੀ। ਇਸ ਦਰਮਿਆਨ ਹੁਣ ਜਿਹੜਾ 2030 ਦਾ ਫੀਫਾ ਵਿਸ਼ਵ ਕੱਪ ਹੈ ਉਹ ਯੂਰੂਗਾਏ, ਅਰਜਨਟੀਨਾ ਅਤੇ ਪੈਰਾਗੁਏ ਦੀ ਤਰਫ ਤੋਂ ਰਲ ਕੇ ਆਯੋਜਿਤ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਹਾਲਾਂਕਿ ਮੁੱਖ ਤੌਰ ਦੇ ਉੱਤੇ ਜਿਹੜੇ ਮੋਰੋਕੋ, ਪੁਰਤਗਾਲ ਅਤੇ ਸਪੇਨ ਇਹ 3 ਦੇਸ਼ ਇਹਨਾਂ ਦੇ ਹੋਸਟ ਨੇ, ਪਰ ਯੂਰੂਗਵਾਏ ਅਤੇ ਅਰਜਨਟੀਨਾ ਅਤੇ ਪੈਰਾਗੁਏ ਦੇ ਅਲੱਗ ਅਲੱਗ 3 ਸ਼ਹਿਰਾਂ ਦੇ ਵਿੱਚ ਇਸ ਟੂਰਨਾਮੈਂਟ ਦੇ 100 ਸਾਲ ਪੂਰੇ ਹੋਣ ਦੇ ਜਸ਼ਨ ਮਨਾਏ ਜਾਣਗੇ।

ਤੇ ਨਾਲ ਹੀ ਕੁਝ ਖੇਡਾਂ ਉੱਥੇ ਵੀ ਆਯੋਜਿਤ ਕੀਤੀਆਂ ਜਾਣਗੀਆਂ। ਆਮ ਤੌਰ ਦੇ ਉੱਤੇ ਕਿਉਂਕਿ 100 ਸਾਲਾ ਜਸ਼ਨ ਨੇ ਇਸ ਖੇਡ ਦੇ, ਇਸ ਕਰਕੇ ਕਾਫੀ ਮਹੱਤਵਪੂਰਨ ਹੋ ਜਾਂਦੇ ਨੇ। ਆਫੀਸ਼ੀਅਲ ਡੇਟ ਜਿਹੜੀ ਆ ਉਹ 13 ਤੇ 14 ਜੂਨ ਸਾਲ 2030 ਦੇ ਵਿੱਚ ਐਲਾਨੀ ਗਈ ਹੈ। ਫਾਈਨਲ ਮੁਕਾਬਲੇ ਇਸ ਟੂਰਨਾਮੈਂਟ ਦੇ 21 ਜੁਲਾਈ 2030 ਨੂੰ ਖੇਡੇ ਜਾਣਗੇ। ਕੁੱਲ 104 ਮੈਚ ਇਹਦੇ ਖੇਡੇ ਜਾਣੇ ਨੇ ਔਰ ਕਿਹੜੀਆਂ ਟੀਮਾਂ ਕੁਆਲੀਫਾਈ ਕਰਨਗੀਆਂ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਪਤਾ ਚੱਲ ਸਕੇਗਾ, ਕਿਉਂਕਿ ਹੋਸਟ ਕੰਟਰੀਜ਼ ਨੂੰ ਕੁਆਲੀਫਿਕੇਸ਼ਨ ਜ਼ਰੂਰ ਮਿਲ ਜਾਂਦੀ ਹੈ। ਸਪੇਨ, ਪੁਰਤਗਾਲ ਅਤੇ ਮੋਰੋਕੋ ਨੂੰ ਤਾਂ ਮਿਲੇਗੀ, ਪਰ ਬਾਕੀ ਕਿਹੜੇ ਮੁਲਕ ਨੇ ਇਸ ਦੇ ਵਿੱਚ ਕੁਆਲੀਫਾਈ ਹੋ ਪਾਉਂਦੇ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੁਆਲੀਫਾਇਰ ਸ਼ੁਰੂ ਹੋ ਜਾਣੇ ਨੇ। ਉੱਥੇ ਆਖਰੀ ਖਬਰ ਦੀ ਵੀ ਸਾਂਝ ਪਾਈਏ ਤੇ ਇੰਗਲੈਂਡ ਦੇ ਖਿਲਾਫ ਲਾਰਡਸ ਟੈਸਟ ਮੈਚ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਯਾਨੀ PCB ਨੇ ਟੀਮ ਦੇ 7 ਖਿਡਾਰੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ। ਉਹਨਾਂ ਦੀ ਥਾਂ ਦੇ ਉੱਤੇ ਸ਼ਾਮਲ ਕੀਤੇ ਜਾਣ ਵਾਲੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਗਿਆ। PCB ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮੁਹੰਮਦ ਰਿਜ਼ਵਾਨ, ਇਮਾਮ ਉਲ ਹੱਕ, ਸਲਮਾਨ ਆਗਾ, ਅਲੀ ਉਜ਼ਮਾਨ, ਆਮਿਰ ਜਮਾਲ, ਓਵੈਸ ਜ਼ਫਰ ਤੇ ਖੁਰਮ ਸ਼ਹਿਜ਼ਾਦ ਨੂੰ ਟੈਸਟ ਟੀਮ ਦੇ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਤੇ ਇਹਨਾਂ ਦੀ ਥਾਂ ਦੇ ਉੱਤੇ ਜਿਹੜੇ 7 ਖਿਡਾਰੀ ਸ਼ਾਮਲ ਕੀਤੇ ਗਏ ਨੇ ਉਹਨਾਂ 'ਚ ਸਾਇਮ ਅਯੂਬ, ਅਬਦੁੱਲਾ ਫਜ਼ਲ, ਅਰਾਫਾਤ ਮਿਨਹਾਸ, ਇਮਰਾਨ ਜੂਨੀਅਰ, ਸਾਦ ਬੇਗ, ਇਮਰਾਨ ਰੰਧਾਵਾ, ਰਾਜ਼ਾ ਉੱਲਾ ਨੂੰ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। PCB ਦੇ ਮੁਤਾਬਕ ਇਹ 7 ਖਿਡਾਰੀ ਤੀਸਰੇ ਟੈਸਟ ਮੈਚ ਤੋਂ ਪਹਿਲਾਂ ਪਾਕਿਸਤਾਨ ਟੀਮ ਦੇ ਨਾਲ ਜੁੜ ਜਾਣਗੇ। ਇਸ ਦਰਮਿਆਨ PCB ਨੇ ਇਹ ਵੀ ਕਿਹਾ ਹੈ ਕਿ ਮੁੱਖ ਕੋਚ ਸਰਫਰਾਜ਼ ਅਹਿਮਦ ਤੇ ਗੇਂਦਬਾਜ਼ੀ ਕੋਚ ਉਮਰ ਗੁੱਲ ਨੂੰ ਵੀ ਉਹਨਾਂ ਦੇ ਅਹੁਦਿਆਂ ਤੋਂ ਹਟਾਇਆ ਜਾਏਗਾ। ਉਹਨਾਂ ਦੀ ਥਾਂ ਦੇ ਉੱਤੇ ਮਾਈਕ ਹੇਸਨ ਮੁੱਖ ਕੋਚ ਹੋਣਗੇ ਤੇ ਐਸ਼ਲੇ ਨੌਫਕੇ ਜਿਹੜੇ ਨੇ ਉਹ ਗੇਂਦਬਾਜ਼ੀ ਦੇ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ। ਜ਼ਿਕਰਯੋਗ ਹੈ ਕਿ ਮਾਈਕ ਹੇਸਨ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਵਾਈਟ ਬਾਲ ਕ੍ਰਿਕਟ ਦੇ ਕੋਚ ਰਹਿ ਚੁੱਕੇ ਨੇ, ਹੁਣ ਉਹਨਾਂ ਨੂੰ ਰੈੱਡ ਬਾਲ ਕ੍ਰਿਕਟ ਦੀ ਵੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਲਾਰਡਸ ਟੈਸਟ ਮੈਚ ਦੇ ਵਿੱਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਤੇ ਦੂਸਰੇ ਪਾਕਿਸਤਾਨੀ ਖਿਡਾਰੀਆਂ ਦੀ ਆਲੋਚਨਾ ਹੋ ਰਹੀ ਸੀ। ਕਮੈਂਟੇਟਰ ਸਟੂਅਰਟ ਬਰਾਡ ਨੇ ਲਾਰਡਸ ਦੇ ਵਿੱਚ ਪਾਕਿਸਤਾਨ ਦੇ ਦੂਸਰੇ ਟੈਸਟ ਮੈਚ ਦੇ ਦਰਮਿਆਨ ਪਿੰਡਲੀ ਦੇ ਵਿੱਚ ਸੱਟ ਲੱਗਣ ਦੇ ਬਾਵਜੂਦ ਇਮਾਮ ਉਲ ਹੱਕ ਦੇ ਮੈਦਾਨ ਦੇ ਵਿੱਚੋਂ ਬਾਹਰ ਪ੍ਰੈਕਟਿਸ ਕਰਨ ਦੇ ਫੈਸਲੇ ਦੇ ਉੱਤੇ ਵੀ ਸਵਾਲ ਚੁੱਕੇ ਸੀ। ਜਿਸ ਮੈਚ ਦੇ ਦਰਮਿਆਨ ਮੈਦਾਨ ਤੋਂ ਬਾਹਰ ਰਹਿ ਕੇ ਪ੍ਰੈਕਟਿਸ ਕਰਨ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਨਕਾਰਾਤਮਕ ਟਿੱਪਣੀਆਂ ਵੀ ਆਉਣ ਲੱਗੀਆਂ ਸੀ। ਇੰਗਲੈਂਡ ਨੇ ਲਾਰਡਸ ਦੇ ਵਿੱਚ ਖੇਡੇ ਗਏ ਦੂਸਰੇ ਟੈਸਟ ਮੈਚ ਦੇ ਚੌਥੇ ਦਿਨ ਪਾਕਿਸਤਾਨ ਨੂੰ 194 ਦੌੜਾਂ ਦੇ ਫਰਕ ਦੇ ਨਾਲ ਹਰਾ ਕੇ 3 ਮੈਚਾਂ ਦੀ ਲੜੀ ਦੇ ਵਿੱਚ 2-0 ਦੀ ਬੜਤ ਹਾਸਲ ਕਰ ਲਈ ਹੈ, ਯਾਨੀ ਕਿ ਲੜੀ ਨੂੰ ਤਾਂ ਇੰਗਲੈਂਡ ਨੇ ਇੱਕ ਤਰੀਕੇ ਦੇ ਨਾਲ ਜਿੱਤੀ ਲਿਆ। ਐਤਵਾਰ ਦੇ ਦਿਨ ਮੈਚ ਦੇ ਵਿੱਚ ਸਾਊਥ ਸ਼ਕੀਲ ਦੀ 97 ਦੌੜਾਂ ਦੀ ਪਾਰੀ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਦੀ ਹਾਰ ਨੂੰ ਟਾਲਿਆ ਜਾ ਸਕਦਾ, ਪਰ ਇੰਗਲੈਂਡ ਨੇ ਮਹਿਮਾਨ ਟੀਮ ਨੂੰ 194 ਦੌੜਾਂ ਦੇ ਉੱਤੇ ਹੀ ਆਲ ਆਊਟ ਕਰ ਦਿੱਤਾ ਤੇ ਮੈਚ ਜਿੱਤ ਲਿਆ, ਜਿਸ ਤੋਂ ਬਾਅਦ ਇਹਨਾਂ ਖਿਡਾਰੀਆਂ ਦੇ ਉੱਤੇ ਸਵਾਲ ਉੱਠਣ ਲੱਗ ਪਏ ਸੀ। ਖਬਰਾਂ ਦੇ ਅੱਜ ਦੇ ਇਸ ਫਿਲਹਾਲ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਤੇ ਵੈਬਸਾਈਟ ਤੋਂ ਜਾਰੀ ਰਹਿਣਗੇ। ਧੰਨਵਾਦ।

ਕਾਫੀ ਚਿਰ ਤਾਂ ਮੈਨੂੰ ਸਮਝ ਹੀ ਨਹੀਂ ਲੱਗਿਆ ਹੈਗਾ ਸਟਕ ਔਨ ਯੂ ਕਹਿ ਰਹੇ ਹੈਗਾ ਹਾਰਡੀ ਸੰਧੂ। ਖੈਰ ਹੁਣ ਪਤਾ ਨਹੀਂ ਕਿਸ ਕਿਸਮ ਦੇ ਗਾਣੇ ਹੁਣ ਹਾਰਡੀ ਸੰਧੂ ਲੈ ਕੇ ਆ ਰਹੇ ਨੇ। ਓਹੋ, ਕੁਛ ਕੁ ਗਾਣਿਆਂ ਦੇ ਉੱਤੇ ਤਾਂ ਟਿੱਪਣੀਆਂ ਨਹੀਂ ਹੈਗੀ, ਬਸ ਜਦੋਂ ਕੋਈ ਟਿੱਪਣੀ ਹੋਏਗੀ ਉਦੋਂ ਮੈਂ ਹੁਣ ਆਊਂਗਾ, ਨਹੀਂ ਤਾਂ ਮੈਂ ਗੱਲ ਹੀ ਨਹੀਂ ਕਰਨੀ ਹੈਗੀ। ਬਸ ਸੁਣੀ ਜਾਓ ਤੁਸੀਂ ਜਿਹੜੇ ਜਿਹੜੇ, ਕਿਉਂਕਿ ਡਰਾਈਵ ਬੈਗ ਦੇ ਵਿੱਚ ਹੁਣ ਤਾਜ਼ਾ ਗਾਣੇ ਹੈਗੇ ਨੇ, ਇਸ ਕਰਕੇ ਇਹ ਕੌਣ ਹੈ? ਓਏ

ਮੈਨੂੰ ਲੱਗਿਆ ਸੀਗਾ ਕੋਈ ਗੁੱਡ ਸੌਂਗ ਹੈਗਾ। ਸੋ ਕਈ ਵਾਰ ਗਲਤੀ ਹੋ ਜਾਂਦੀ ਹੈ ਜੀ, ਇਨਸਾਨ ਗਲਤੀਆਂ ਦਾ ਪਤਲਾ ਹੈਗਾ। ਕੋਈ ਨਹੀਂ, ਆਹ ਗਾਣਾ ਛੱਡ ਕੇ ਤੁਸੀਂ ਹੁਣ ਵਧੀਆ ਗਾਣੇ ਸੁਣੋ। ਡਰਾਈਵ ਬੈਕ ਸ਼ੋ ਹੈਗਾ, ਐਵੇਂ ਕਿਸੇ 'ਚ ਗੱਡੀ ਗੁੱਡੀ ਨਾ ਮਾਰ ਦਿਓ। ਚੰਗੇ ਚੰਗੇ ਗਾਣੇ ਹੈਗੇ ਨੇ ਬੈਕ ਟੂ ਬੈਕ। ਅਤੇ ਹਾਂ, ਪਹਿਲਾਂ ਕਿਹੜਾ ਜੋਬਨ ਦਾ ਗਾਣਾ ਹੈ, ਕੋਈ ਜੋਬਨ ਜੋਬਨ ਮੁੰਡਾ ਸਿੰਗਰ ਹੈਗਾ।

ਦੀ ਗੱਲ ਕਰਦੇ ਹੋ ਤੁਸੀਂ? ਵੈਸੇ ਤਾਂ ਮੈਂ ਪਹਿਲਾਂ ਕਹਿ ਚੁੱਕਿਆ ਵੀ ਇਸ ਹਫ਼ਤੇ ਕੁਛ ਖਾਸ ਹੋਇਆ ਨਹੀਂ ਹੈਗਾ ਹਸਲ ਦੇ ਵਿੱਚ, ਪਰ ਇੱਕ ਮੁੰਡਾ ਪਾਰਵ ਹੈ, ਉਹਨੇ ਬੜਾ ਕਮਾਲ ਦਾ ਗਾਇਆ ਹੈਗਾ ਆਪਣੇ ਫਾਦਰ ਦੇ ਪਰਸਪੈਕਟਿਵ ਤੋਂ, ਕਿਉਂਕਿ ਫਾਦਰਸ ਵੀਕ ਪਤਾ ਨਹੀਂ ਉਹਨਾਂ ਨੇ ਕੀ ਮਨਾਇਆ ਮੈਨੂੰ ਪਤਾ ਨਹੀਂ, ਬਟ ਉਹਨੇ ਆਪਣੇ ਫਾਦਰ ਦੇ ਪੁਆਇੰਟ ਆਫ ਵਿਊ ਤੋਂ ਇੱਕ ਸਟੋਰੀ ਸੁਣਾਈ ਹੈਗੀ ਹੈ, ਅਤੇ ਫਿਰ ਐਂਡ 'ਤੇ ਉਹ ਵੀ ਕਿਵੇਂ ਐਂਟਰ ਕਰਦਾ ਉਹ ਹਿਪ ਹੋਪ ਸੁਣਨ ਵਾਲਾ ਹੈਗਾ ਰੈਪ ਜਾਂ

ਚਲੋ ਜੀ, ਹੁਣ ਸਿਡਨੀ ਮੈਲਬਨ ਦਾ ਸਮਾਂ ਅੱਡ ਅੱਡ ਹੋ ਗਿਆ, ਦੋਵੇਂ ਫ੍ਰੀਕੁਐਂਸੀਜ਼ ਅੱਡ ਅੱਡ ਹੋ ਚੁੱਕੀਆਂ ਨੇ, ਅਤੇ ਹੁਣ ਦਬਣਾ ਦਬਾਣਾ ਤਾਂ ਛੱਡੋ, ਪਰ ਹੁਣ ਆਪਾਂ ਫ੍ਰੀਕੁਐਂਸੀਆਂ ਅੱਡ ਅੱਡ ਕਰ ਦਾਂਗੇ। ਅਤੇ ਅੱਡ ਅੱਡ ਦਾ ਮਤਲਬ ਇਹ ਹੈ ਕਿ ਹੁਣ ਜੇ ਤੁਸੀਂ ਸਿਡਨੀ ਦੇ ਪ੍ਰੋਗਰਾਮ ਸੁਣ ਰਹੇ ਹੋ ਤਾਂ ਠੀਕ ਹੈ ਗੱਲ, ਨਹੀਂ ਤਾਂ ਆਪਣੇ ਸਾਥੀਆਂ ਨੂੰ ਦੱਸ ਦਿਓ ਕਿ ਹੁਣ ਇਨਸਾਈਟ ਰਿਪੋਰਟ ਸਿਡਨੀ ਸਟੂਡੀਓ ਤੋਂ ਸ਼ੁਰੂ ਹੋਣ।

ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡਾ ਸਵਾਗਤ ਜੀ ਜੀ ਆਇਆਂ ਨੂੰ ਆਖਦੇ ਹਾਂ ਤੇ ਇਨਸਾਈਟ ਰਿਪੋਰਟ ਦੇ ਵਿੱਚ ਅਕਸਰ ਅਸੀਂ ਖਬਰਾਂ ਦੇ ਅੰਦਰੂਨੀ ਜਾਂ ਉਹ ਖਬਰਾਂ ਜਿਨ੍ਹਾਂ ਦੀਆਂ ਗੱਲਾਂ ਬਾਤਾਂ ਘੱਟ ਹੀ ਹੁੰਦੀਆਂ ਹੈਗੀਆਂ ਨੇ ਉਹਨਾਂ ਦੇ ਬਾਰੇ ਆਪਾਂ ਜ਼ਿਕਰ ਕਰਦੇ ਹਾਂ। ਹੁਣ ਤੱਕ ਤਾਂ ਤੁਸੀਂ ਇਸ ਪ੍ਰੋਗਰਾਮ ਤੋਂ ਵਾਕਫ ਹੋਵੋਗੇ, ਇੱਕ ਖਬਰ ਨੂੰ ਫੜ ਕੇ ਉਹਦੀ ਫਿਰ ਵਿਸਥਾਰ ਦੇ ਵਿੱਚ ਚਰਚਾ ਕਰਨੀ। ਹੁਣ ਬਹੁਤ ਸਾਰੀਆਂ ਖਬਰਾਂ ਸੀ ਜਿਵੇਂ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜੀ ਸੀਕਰੇਟ ਹਾਰਬਰ ਦੀ ਬਾਈ ਇਲੈਕਸ਼ਨ ਹੋਏ ਨੇ, ਉੱਥੇ ਪੌਲਿਨ ਹੈਨਸਨ ਦੀ ਵਨ ਨੇਸ਼ਨ ਪਾਰਟੀ ਜਿੱਤੀ ਹੈ। ਹੁਣ ਉਹਦੇ ਕੀ ਮਤਲਬ ਬਣਦੇ ਨੇ? ਲੇਬਰ ਪਾਰਟੀ ਦੇ ਨਾਲ ਜਿਹੜੀ ਖਫਾ ਨੇ ਲੋਕ ਉੱਥੋਂ ਦੇ, ਜਿਹੜੇ ਨਾਰਾਜ਼ਗੀ ਉੱਥੋਂ ਦੇ ਲੋਕਾਂ ਦੀ ਹੈਗੀ ਹੈ, ਉਹਦੇ ਕੀ ਮਤਲਬ ਨੇ? ਫੈਡਰਲ ਸਿਆਸਤ 'ਚ ਇਹਦੇ ਕੀ ਮਤਲਬ ਨੇ? ਕੀ ਪੌਲਿਨ ਹੈਨਸਨ ਦੀ ਵਨ ਨੇਸ਼ਨ ਪਾਰਟੀ ਦੇਸ਼ ਨੂੰ ਲੀਡ ਕਰ ਸਕਦੀ ਹੈ? ਕੀ ਪੌਲਿਨ ਹੈਨਸਨ ਲੀਡ ਕਰ ਸਕਦੇ ਨੇ? ਉਹ ਵਿਸ਼ਾ ਵੀ ਹੈ ਕਹਿ ਗਿਆ। ਬੜੀਆਂ ਸਾਰੀਆਂ ਉਹਦੇ 'ਤੇ ਪਹਿਲਾਂ ਵੀ ਚਰਚਾਵਾਂ ਆਪਾਂ ਕਰ ਚੁੱਕੇ ਹਾਂ। ਸੋ ਮੈਂ ਸੋਚਿਆ ਕਿ ਕੈਂਸਰ ਸੁਭਾਸ਼ ਚੰਦਰਾ ਨੂੰ ਕਰਜ਼ਾ ਮੁਆਫ਼ੀ ਦਿੱਤੀ ਗਈ। ਸਿਰਫ 6.5 crore ਦਾ ਹੀ ਕਰਜ਼ ਚੁਕਾਉਣ ਦੇ ਲਈ ਕਿਹਾ ਗਿਆ, ਜਦਕਿ 1000 crore ਦਾ ਕਰਜ਼ ਉਹਨਾਂ ਦੇ ਉੱਤੇ ਚੜਿਆ ਹੋਇਆ ਸੀ। ਮੈਂ ਖੁਦ SL ਗਰੁੱਪ ਦਾ ਇੱਕ ਕਰਮਚਾਰੀ ਰਹਿ ਚੁੱਕਿਆ ਕਿਸੇ ਸਮੇਂ। 22000 crore ਤੋਂ ਵੱਧ ਦਾ ਕਰਜ਼ ਸਿਰਫ 6.5 crore ਰਹਿ ਜਾਵੇ ਅਤੇ ਉਹਦੇ ਵਿੱਚ ਜਿਹੜਾ ਉਹ ਕਿਵੇਂ, ਜਿਹੜੇ ਲੈਣਦਾਰ ਹੈਗੇ ਨੇ ਉਹਨਾਂ ਨੂੰ ਕਿਵੇਂ ਉਹ ਮਿਲੇਗਾ? ਕਹਿ ਰਹੇ ਨੇ ਕਿ ਕੁੱਲ ਦਾਅਵਿਆਂ ਦਾ ਸਿਰਫ 0.03% ਹੈ। ਫਾਈਨੈਂਸ ਦੀ ਭਾਸ਼ਾ ਦੇ ਵਿੱਚ ਇਹਨੂੰ ਹੇਅਰ ਕੱਟ ਕਹਿ ਦਿੱਤਾ ਜਾਂਦਾ, ਯਾਨੀ ਕਿ ਕਰਜ਼ਦਾਤਿਆਂ ਨੂੰ ਜਿੰਨੀ ਰਕਮ ਮਿਲਣੀ ਹੈ ਉਹ 'ਚ 99.97% ਦਾ ਇੱਕ ਕੱਟ ਲਗਾ ਦਿੱਤਾ ਗਿਆ ਕਿ 22000 crore ਦਾ ਪਹਿਲਾਂ ਸੀਗਾ ਕਰਜ਼ਾ ਅਤੇ ਫਿਰ ਬਾਅਦ ਦੇ ਵਿੱਚ ਕੁੱਲ ਜਾਇਦਾਦਾਂ ਵਗੈਰਾ ਵੀ ਜੇ ਵੇਚ ਦਿੰਦੇ ਤਾਂ ਵੀ 43000 crore ਉਹ ਚੁਕਾ ਸਕਦੇ ਸੀਗੇ। ਪਰ ਕੋਰਟ ਨੇ ਕਿਹਾ ਕਿ ਨਹੀਂ, 6.5 crore ਹੀ ਦਿਓ। ਇਹ ਇੱਕ ਖਬਰ ਸੀਗੀ। ਅਮੈਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮੈਰੀਕਾ ਕਰਨ ਦੀ ਗੱਲ ਕੀਤੀ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਬਹੁਤ ਸਾਰੇ ਐਸੇ ਹੁਕਮ ਦਿੱਤੇ ਹੈਗੇ ਨੇ, ਅਲੱਗ ਅਲੱਗ ਭੂਗੋਲਿਕ ਖੇਤਰਾਂ ਨੂੰ ਬਦਲਣ ਦੇ ਜਿਹੜੇ ਹੁਕਮ ਦਿੱਤੇ ਗਏ ਨੇ, ਚਾਹੇ ਉਹ ਮੈਕਸੀਕੋ ਦੇ ਨਾਲ ਹੋਣ, ਚਾਹੇ ਉਹ ਕੈਨੇਡਾ ਦੇ ਨਾਲ ਹੋਣ। ਉਹਦੇ 'ਤੇ ਵੀ ਇੱਕ ਗੱਲ ਹੋ ਸਕਦੀ ਸੀਗੀ ਕਿ ਟਰੰਪ ਦਾ ਇਹ ਹੁਕਮ, ਕਿਉਂਕਿ ਅੱਜ ਹੀ ਖਬਰ ਇਹ ਆਈ ਹੈ ਕਿ ਉਹਨਾਂ ਨੇ ਐਪਲ ਨੂੰ ਹੀ ਹੜਕਾਇਆ ਕਿ ਤੁਹਾਡੇ ਜਿਹੜੇ ਐਪਲ ਦੇ ਮੈਪ ਨੇ ਉਹਦੇ 'ਤੇ ਹਾਲੇ ਵੀ ਲੇਕ ਓਨਟਾਰੀਓ ਦਾ ਨਾਮ ਲਿਖਿਆ ਹੋਇਆ। ਅਤੇ ਟੈਰਿਫ ਦਾ ਇੱਕ ਵਾਰ ਚੱਲ ਰਹੀ ਹੈਗੀ ਹੈ ਦੋਵਾਂ ਕੰਟਰੀਆਂ 'ਚ, ਡੋਲਰ ਫੋਰ ਡੋਲਰ ਦਾ ਟੈਰਿਫ ਦਾ ਕੈਨੇਡਾ ਨੇ ਵੀ ਕਿਹਾ ਕਿ ਬਦਲਾ ਲਵਾਂਗੇ। ਬਟ ਇੱਦਾਂ ਕਰ ਦੇਣਾ ਕਿ ਕਿਸੇ ਵੀ ਭੂਗੋਲਿਕ ਖੇਤਰ ਦਾ ਨਾਮ ਬਦਲ ਦੇਣਾ, ਵੈਸੇ ਵੀ ਜੀਓਗ੍ਰਾਫਿਕ ਨੇਮਸ ਇਨਫੋਰਮੇਸ਼ਨ ਸਰਵਿਸਿਸ ਜਿਹੜੀ ਹੈ ਉਹ ਘੱਟੋ ਘੱਟ 30 ਦਿਨ ਦਾ ਟਾਈਮ ਲੈਂਦੀ ਹੈਗੀ ਹੈ ਕਿ ਤੁਸੀਂ ਜੇ ਕੋਈ ਅਨਾਊਂਸਮੈਂਟ ਕੀਤੀ ਹੈ ਤਾਂ ਫਿਰ ਮਹੀਨਾ ਲੱਗ ਜਾਂਦਾ ਨਾਮ ਚੇਂਜ ਹੋਣ ਨੂੰ। ਅਤੇ ਐਪਲ ਤੋਂ ਤੁਸੀਂ ਨਾਲ ਦੀ ਨਾਲ ਉਮੀਦ ਕਰ ਰਹੇ ਹੈਗੇ ਹੋ। ਐਪਲ ਤੋਂ ਯਾਦ ਆਇਆ ਸੀ ਕੇਮਾਰਟ ਅਤੇ ਮੇਟਾ ਜਿਹੜੇ ਚਸ਼ਮੇ ਵੇਚ ਰਹੇ ਸੀਗੇ, ਇਹਨੂੰ ਲੈ ਕੇ ਵੀ ਇੱਕ ਗੱਲ ਸੀਗੀ ਇਹਦੇ 'ਤੇ, ਇੱਕ ਦੋਹਰਾ ਰਵੱਈਆ ਜਿਹੜਾ ਆਸਟ੍ਰੇਲੀਆ ਦੀ ਸਰਕਾਰ ਦਾ ਕਿ ਕੇਮਾਰਟ ਨੂੰ ਤਾਂ ਹੜਕਾ ਤਾ ਕਿ ਆਹ ਚਸ਼ਮੇ ਨਹੀਂ ਵੇਚਣੇ ਤੁਸੀਂ $70 ਦੇ, ਪਰ ਮੇਟਾ ਤੋਂ ਕੁਛ ਨਹੀਂ ਕਿਹਾ ਹੈਗਾ, ਉਹਨਾਂ ਨੂੰ ਕੁਛ ਵੀ ਨਹੀਂ ਕਰਵਾ ਰਹੇ ਹੈਗੇ, ਉਹਨਾਂ ਨੂੰ ਕੋਈ ਜੁਰਮਾਨਾ ਨਹੀਂ ਲਗਾ ਰਹੇ, ਕੁਛ ਨਹੀਂ, ਉਹ ਕਦੋਂ ਦੇ ਵੇਚ ਰਹੇ ਹੈਗੇ ਨੇ। ਬਕਾਇਦਾ ਉਹਨਾਂ ਨੇ ਐਡਵਰਟੀਜ਼ਮੈਂਟਸ ਆਪਣੀਆਂ ਜਿਹੜੀਆਂ ਨੇ ਉਹ ਪੁਸ਼ ਕਰ ਦਿੱਤੀਆਂ ਨੇ। ਹੁਣ ਅੱਜ ਦੀ ਰੇਟ ਦੇ ਵਿੱਚ ਤੁਸੀਂ ਦੇਖੋਗੇ ਕਿ ਤੁਹਾਡੇ ਮੋਬਾਈਲ ਡਿਵਾਈਸਿਸ ਦੇ ਉੱਤੇ ਜਦੋਂ ਤੁਸੀਂ ਕਿਸੇ OTT ਪਲੇਟਫਾਰਮ ਨੂੰ ਵਾਚ ਕਰ ਰਹੇ ਹੋ, ਧਿਆਨ ਨਾਲ ਗੌਰ ਕਰਿਓ, ਮੇਟਾ ਦੀ ਕੈਡ ਆ ਜਾਂਦੀ ਹੈਗੀ। ਵੈਸੇ ਅਸੀਂ ਅਕਸਰ ਸਟੈਨ, ਐਮਾਜ਼ਨ, ਨੈੱਟਫਲਿਕਸ, ਯੂਟਿਊਬ ਦੇਖਦੇ ਹੋਏ ਐਡਵਰਟੀਜ਼ਮੈਂਟਸ ਦੇ ਵੱਲ ਬਹੁਤ ਘੱਟ ਧਿਆਨ ਦਿੰਦੇ ਹਾਂ, ਨਾ ਦੇ ਬਰਾਬਰ ਹੀ ਧਿਆਨ ਦਿੰਦੇ ਹਾਂ ਹੇਅਰ ਕੱਟ ਜਿੰਨਾ, ਅਤੇ ਇਸ ਕਰਕੇ ਧਿਆਨ ਨਹੀਂ ਜਾਂਦਾ ਹੈਗਾ। ਪਰ ਮੇਟਾ ਨੇ ਬਹੁਤ ਜ਼ਿਆਦਾ ਪੁਸ਼ ਕੀਤੀਆਂ ਨੇ, ਇਹ ਵੀ ਇੱਕ ਖਬਰ ਸੀ। ਅਤੇ ਸੋਚਿਆ ਫਿਰ ਇਹ ਸਾਰੀਆਂ ਤੋਂ ਇਲਾਵਾ ਇੱਕ ਇੰਡੀਆ ਦੇ ਵਿੱਚ ਵੀ ਇੱਕ ਨਿਊਜ਼ ਆਈ ਸੀਗੀ ਸਵੇਰ ਵੇਲੇ ਖਬਰਾਂ ਦੇ ਵਿੱਚ, ਪੜ੍ਹਨ ਤੋਂ ਰਹਿ ਗਈ ਸੀਗੀ ਉਹ ਗੱਲ ਕਿ ਪੈਂਗੁਇਨ ਨਾਮ ਦੀ ਜਿਹੜੀ ਕੰਪਨੀ ਹੈ ਉਹੀ ਕੰਪਨੀ ਜਿਨ੍ਹਾਂ ਨੇ ਪਹਿਲਾਂ ਜਨਰਲ ਨੈਰਵਨੇ ਦੀ ਜਿਹੜੀ ਇੱਕ ਕਿਤਾਬ ਸੀਗੀ ਜਿਨ੍ਹਾਂ ਨੂੰ ਲੈ ਕੇ ਇੰਡੀਆ ਦੇ ਵਿੱਚ ਵਿਵਾਦ ਚੱਲ ਪਿਆ ਸੀਗਾ, ਰਾਹੁਲ ਗਾਂਧੀ ਲੋਕ ਸਭਾ ਦੇ ਵਿੱਚ ਉਸ ਕਿਤਾਬ ਦੀ ਨਹੀਂ, ਇੱਕ ਨਰਵਣੇ ਦੀ ਕਿਤਾਬ ਦੀ ਇੱਕ ਨਾਲ ਜੁੜਿਆ ਹੋਇਆ ਇੱਕ ਆਰਟੀਕਲ ਕਿਸੇ ਹੋਰ ਮੈਗਜ਼ੀਨ ਦਾ ਲੈ ਆਉਂਦੇ ਨੇ ਅਤੇ ਉਹ ਖਬਰ ਬਣ ਜਾਂਦੀ ਹੈ ਕਿ ਨਹੀਂ ਜੀ ਨਹੀਂ ਇੱਦਾਂ ਨਹੀਂ ਲਿਆ ਸਕਦੇ ਹੈਗੇ। ਅਤੇ ਹੁਣ ਉਸੇ ਪੈਂਗੁਇਨ ਕੰਪਨੀ ਨੇ ਕਿਹਾ ਹੈਗਾ ਹੈ ਕਿ ਜਿਹੜੀ ਸੋਨੀਆ ਗਾਂਧੀ ਦੀ ਕਿਤਾਬ ਹੈ ਉਹਦੇ 'ਚ ਥੋੜ੍ਹੀ ਜਿਹੀ ਕਾਂਟ ਛਾਂਟ ਕਰਨੀ ਪੈਣੀ ਹੈਗੀ ਹੈ। ਪਹਿਲਾਂ ਤਾਂ ਮੈਂ ਸੋਚਿਆ ਕਿ ਪਬਲਿਸ਼ਰ ਦੇ ਬਾਰੇ ਹੀ ਗੱਲ ਕਰੀਏ ਕਿ ਐਡੀ ਕਿਹੜੀ ਇਹੋ ਜਿਹੀ ਚੀਜ਼ ਹੈਗੀ ਹੈ, ਵੀ ਪੈਂਗੁਇਨ ਨੇ ਜਿਹੜਾ ਰਿਜੈਕਟ ਕਰਤਾ ਕਿ ਬਾਅਦ ਦੇ ਵਿੱਚ ਉਹਨਾਂ ਨੇ ਕਹਿਤਾ ਕਿ ਨਹੀਂ ਨਹੀਂ ਸੋਨੀਆ ਗਾਂਧੀ ਦੀ ਕਿਤਾਬ ਦੇ ਨਾਲ ਐਸਾ ਕੋਈ ਵੀ
ਅਸੀਂ ਅੰਸ਼ ਛੇੜਛਾੜ ਨਹੀਂ ਰਹੇ ਹੈਗੇ। ਫਿਰ ਮੈਂ ਸੋਚਿਆ ਕਿ ਇਸੇ ਵਿਸ਼ੇ ਦੇ ਉੱਤੇ ਗੱਲ ਥੋੜ੍ਹੀ ਜਿਹੀ ਪੜ੍ਹੀ ਜਾਵੇ, ਸਮਝਿਆ ਜਾਵੇ। ਫਿਰ ਦੋ ਹੋਰ ਅਲੱਗ ਅਲੱਗ ਵਿਸ਼ੇ ਨਿਕਲ ਕੇ ਆਏ ਇਨਸਾਈਟ ਰਿਪੋਰਟ ਦੇ ਵਿੱਚ। ਇੱਕ ਇਹ ਟੋਪਿਕ ਸੀ ਅਤੇ ਇੱਕ ਟੋਪਿਕ ਸੀ ਪਿਛਲੀ ਵਾਰ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਕਿਸ ਤਰੀਕੇ ਦੇ ਨਾਲ USSR ਜਿਹੜਾ ਬੰਦ ਹੈ, ਰੂਸ ਤੋਂ ਪਹਿਲਾਂ USSR ਬੰਦ ਹੈ, ਫਿਰ USSR ਤੋਂ ਟੁੱਟ ਕੇ ਫਿਰ ਰੂਸ ਆਪਣੇ ਅੱਜ ਦੇ ਮੌਜੂਦਾ ਰੂਪ ਦੇ ਵਿੱਚ ਕਿਵੇਂ ਆਉਂਦਾ। ਉਹਦੇ ਵਿੱਚ ਇੱਕ ਸਟੋਰੀ ਸੀਗੀ ਛੋਟੀ ਜੀ। ਉਹ ਸਟੋਰੀ ਸ਼ੁਰੂਆਤ ਦੇ ਵਿੱਚ ਜੇ ਤੁਹਾਡੇ ਯਾਦ ਹੋਵੇ ਕਿ ਅਮੈਰੀਕਾ ਨੂੰ ਆਜ਼ਾਦੀ ਦਿਲਵਾਉਣ ਦੇ ਵਿੱਚ ਫਰਾਂਸ ਨੇ ਬਹੁਤ ਵੱਡੀ ਮਦਦ ਕੀਤੀ ਸੀਗੀ। ਫਰਾਂਸ ਨੇ ਆਪਣੇ ਹਥਿਆਰ, ਆਪਣੇ ਫੌਜੀ ਵੀ ਅਮੈਰੀਕਾ ਨੂੰ ਦਿੱਤੇ ਸੀ ਕਿ ਲੜੋ ਤੁਸੀਂ ਇੰਗਲੈਂਡ ਦੇ ਖਿਲਾਫ, ਕਿਉਂਕਿ ਫਰਾਂਸ ਨੇ ਬਦਲਾ ਲੈਣਾ ਸੀ ਇੰਗਲੈਂਡ ਤੋਂ ਕਿ ਇੰਗਲੈਂਡ ਨੇ ਕੈਨੇਡਾ, ਜਿਹੜਾ ਕਿ ਕਿਸੇ ਵੇਲੇ ਫਰਾਂਸ ਦੀ ਜਾਇਦਾਦ ਹੁੰਦਾ ਸੀ, ਉਹ ਕਿਉਂ ਕਬਜ਼ਾ ਲਿਆ, ਉਹ ਕਿਉਂ ਜਿੱਤ ਲਿਆ। ਸੋ ਇਹ ਫਰਾਂਸ ਇੰਗਲੈਂਡ ਦੀ ਵਾਰ ਸੀਗੀ, ਰਹੀ ਸੀ ਪੁਰਾਣਿਆਂ ਸਮਿਆਂ 'ਚ। ਉਸੇ ਦੇ ਵਿੱਚੋਂ ਇੱਕ, ਉਸੇ ਵਾਰ ਦੇ ਵਿੱਚੋਂ ਇੱਕ ਕਰੈਕਟਰ ਨਿਕਲ ਕੇ ਸਾਹਮਣੇ ਆਇਆ ਸੀ। ਉਹ ਕਰੈਕਟਰ ਜਿਹਨੇ ਉਹ ਸੰਧੀ ਲਿਖੀ ਸੀਗੀ ਜਿਹਦੇ 'ਚ ਅਮਰੀਕਾ ਦੇ ਸੰਬੰਧ ਫਰਾਂਸ ਦੇ ਨਾਲ ਸਥਾਪਿਤ ਕੀਤੇ ਗਏ ਸੀ, ਜਿਨ੍ਹਾਂ ਨੇ ਬਹੁਤ ਕੁਛ ਐਸਾ ਲਿਖਿਆ ਸੀ ਜਿਨ੍ਹਾਂ ਨੂੰ ਜਿਵੇਂ ਭਾਰਤ ਦੇ ਵਿੱਚ ਮਹਾਤਮਾ ਗਾਂਧੀ ਨੂੰ ਪਿਤਾਮਾ ਕਹਿ ਲਿਆ ਜਾਂਦਾ, ਜਾਂ ਮਹਾਤਮਾ ਗਾਂਧੀ ਨੂੰ ਮਹਾਤਮਾ ਕਹਿ ਲਿਆ ਜਾਂਦਾ ਹੈਗਾ, ਜਾਂ ਆਜ਼ਾਦੀ ਦੇ ਮੋਢੀ ਕਹਿ ਲਿਆ ਜਾਂਦਾ। ਠੀਕ ਉਸੇ ਤਰੀਕੇ ਦੇ ਨਾਲ ਉਸ ਸ਼ਖਸ ਨੂੰ ਅਮਰੀਕਾ ਦੇ ਵਿੱਚ ਆਜ਼ਾਦੀ ਦਾ ਮੋਢੀ ਕਹਿ ਲਿਆ ਜਾਂਦਾ ਹੈਗਾ ਅੱਜ ਦੀ ਤਰੀਕ ਦੇ ਵਿੱਚ ਵੀ। ਹੁਣ ਮੈਂ ਕਿਉਂ ਉਸ ਫਰਾਂਸੀਸੀ ਅਮਰੀਕੀ ਵਿਅਕਤੀ ਦਾ ਜ਼ਿਕਰ ਨਹੀਂ ਕਰ ਰਿਹਾ ਹੈਗਾ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਇੰਨਾ ਸਮਾਂ ਹੈ ਨਹੀਂ, ਅਤੇ ਮੈਂ ਇੱਕ ਵੱਖਰਾ ਪ੍ਰੋਗਰਾਮ ਉਸ ਬੰਦੇ ਦੇ ਉੱਤੇ ਕਰਨਾ ਚਾਹੁੰਦਾ ਹੈਗਾ ਜਿਹਨੇ ਟਾਰਚ ਤੋਂ ਲੈ ਕੇ ਪਤੰਗ ਤੱਕ ਦੀ ਵੀ ਖੋਜ ਕੀਤੀ ਹੈ, ਅਮਰੀਕਾ ਦੇ ਵੀ ਇੱਕ ਤਰੀਕੇ ਦੇ ਨਾਲ ਖੋਜ ਕੀਤੀ ਹੈ। ਬੜੀ ਇੰਟਰਸਟਿੰਗ ਪਰਸਨੈਲਿਟੀ ਹੈ, ਉਹਨਾਂ ਦੀ ਗੱਲ ਫਿਰ ਕਿਸੇ ਦਿਨ ਕਰਾਂਗੇ। ਅਤੇ ਅੱਜ ਸੋਨੀਆ ਗਾਂਧੀ ਦੀ ਹੀ ਹੁਣ ਗੱਲ ਕਰ ਲੈਂਦੇ ਹਾਂ ਕਿ ਜੇ ਸਮਾਂ ਲੱਗਦਾ ਤਾਂ ਡੈਫੀਨੇਟਲੀ ਫਿਰ ਉਹ ਵੀ ਜਿਹੜਾ ਪਾਰਟ ਟੂ ਤੁਹਾਡੇ ਤੱਕ ਸ਼ੇਅਰ ਕਰਾਂਗੇ। ਬਟ ਲੈਟਸ ਨੋਟ ਟਾਕ ਅਬਾਊਟ ਦੈਟ। ਇਨਸਾਈਟ ਰਿਪੋਰਟ ਦੀ ਸ਼ੁਰੂਆਤ ਕਰਦੇ ਹਾਂ ਅਤੇ ਇਨਸਾਈਟ ਰਿਪੋਰਟ ਦੇ ਵਿੱਚ ਗੱਲ ਕਰਨੀ ਹੈਗੀ ਹੈ ਕਿ ਸੋਨੀਆ ਗਾਂਧੀ ਦੀ ਇਸ ਕਿਤਾਬ ਤੋਂ ਭਾਰਤ ਦੇ ਸਭ ਤੋਂ ਤਾਕਤਵਰ ਪੋਲੀਟੀਕਲ ਫੈਮਿਲੀ ਦੇ ਬਾਰੇ ਕੀ ਕੁਛ ਪਤਾ ਲੱਗ ਸਕਦਾ। ਹਾਲੇ ਕਿਤਾਬ ਰਿਲੀਜ਼ ਨਹੀਂ ਹੋਈ ਹੈਗੀ, ਬਟ ਵਿਲ ਟਾਕ ਅਬਾਊਟ ਦੈਟ।

ਇੰਟਰਸਟਿੰਗ ਹੋਏਗਾ, ਚਿੰਤਾ ਨਾ ਕਰਿਓ। ਇਨਸਾਈਟ ਰਿਪੋਰਟ ਮੈਨੂੰ ਪਤਾ ਕਿ ਬੜੀਆਂ ਉਮੀਦਾਂ ਦੇ ਨਾਲ ਤੁਸੀਂ ਸੁਣਦੇ ਹੈਗੇ ਹੋ ਕਿ ਕੀ ਇਹ ਜਿਹਾ ਅੱਜ ਇਸ ਹਫ਼ਤੇ ਕਿਹੜਾ ਟੌਪਿਕ, ਕਿਹੜਾ ਵਿਸ਼ਾ ਜਿਹਦੇ 'ਤੇ ਗੱਲ ਕਰਨ ਜਾ ਰਹੇ। 1998 ਦੇ ਵਿੱਚ ਜਦੋਂ ਸੋਨੀਆ ਗਾਂਧੀ ਭਾਰਤ ਦੀ ਪ੍ਰਮੁੱਖ ਵਿਰੋਧੀ ਧਿਰ ਦੀ ਲੀਡਰ ਬਣੀ ਸੀ ਅਤੇ ਕਾਂਗਰਸ ਦੀ ਪ੍ਰਧਾਨ ਬਣੀ ਸੀ, ਅਤੇ ਉਸ ਵੇਲੇ ਉਹਨਾਂ ਦੇ ਬਾਰੇ, ਉਹਨਾਂ ਦੀ ਸਿਆਸੀ ਇੱਛਾ ਦੇ ਬਾਰੇ ਬਹੁਤ ਘੱਟ ਜਾਣਕਾਰੀ ਸੀ ਭਾਰਤ ਦੇ ਮੀਡੀਆ ਦੇ ਵਿੱਚ, ਅਤੇ ਉਹਨਾਂ ਨੂੰ ਇੱਕ ਐਸੀ ਸਿਆਸਤਦਾਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਸੀ ਜਿਹੜੀ ਵਾਪਸ ਇਟਲੀ ਮੁੜ ਜੂਗੀ, ਕਿਉਂਕਿ ਇਟਲੀ ਤੋਂ ਨੇ ਉਹ। ਅਤੇ ਅੱਜ ਜਿਹੜਾ ਇਹ ਮੈਂ ਗੱਲ ਤੁਹਾਡੇ ਨਾਲ ਕਰਨ ਜਾ ਰਿਹਾ, ਇਹ ਸਵਾਤਿਕ ਵਿਸ਼ਵਾਸ ਦੇ ਇੱਕ BBC ਆਰਟੀਕਲ ਦੇ ਵਿੱਚੋਂ ਉਤਾਰਾ ਜਿਹੜਾ ਉਹ ਇੰਨ ਬਿੰਨ ਉਤਾਰਿਆ ਗਿਆ, ਅਤੇ ਉਹੀ ਤੁਹਾਡੇ ਨਾਲ ਉਹਦੇ 'ਚ ਪੰਜਾਬੀ ਦਾ ਉਤਾਰਾ ਸਾਂਝਾ ਕਰ ਰਿਹਾ। ਇਟਲੀ ਦੇ ਵਿੱਚ ਜਨਮੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਪਤਨੀ ਸੋਨੀਆ ਗਾਂਧੀ ਨੇ ਇਸ ਤੋਂ ਪਹਿਲਾਂ ਕਈ ਸਾਲਾਂ ਤੱਕ ਸਿਆਸੀ ਸੁਰਖੀਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਸੀ, ਪਰ ਇਸ ਤੋਂ ਬਾਅਦ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਇਹ ਕਮਾਨ ਸੰਭਾਲੀ ਜਿਹਦਾ ਆਜ਼ਾਦ ਭਾਰਤ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਹਿੱਸੇ ਦੇ ਵਿੱਚ ਦਬਦਬਾ ਰਿਹਾ, ਔਰ ਭਾਰਤ ਦੇ ਜ਼ਿਆਦਾਤਰ ਨਹੀਂ ਭਾਰਤ ਦੇ ਹਰ ਇੱਕ ਸੂਬੇ ਦੇ ਵਿੱਚ ਇੱਕ ਵਾਰ ਤਾਂ ਸਰਕਾਰ ਇਹਨਾਂ ਨੇ ਜ਼ਰੂਰ ਬਣਾਈ ਹੈ। ਕੁਛ ਇੱਕ ਅਪਵਾਦ ਜ਼ਰੂਰ ਹੈਗੇ ਨੇ, ਉਹਨਾਂ ਦੇ ਵਿੱਚ ਆਪਾਂ ਹਾਲੇ ਨਹੀਂ ਜਾਂਦੇ। ਆਪਣੇ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਇੰਡੀਆ ਟੂਡੇ ਮੈਗਜ਼ੀਨ ਨੇ ਸੋਨੀਆ ਗਾਂਧੀ ਨੂੰ ਆਪਣੀ ਪਾਰਟੀ ਦੇ ਆਗੂਆਂ ਦੇ ਲਈ ਕਾਫੀ ਰਹੱਸਮਈ ਦੱਸਿਆ ਸੀ। ਮੈਗਜ਼ੀਨ ਨੇ ਉਹਨਾਂ ਨੂੰ ਸੁਰੱਖਿਆ ਘੇਰੇ ਦੇ ਵਿੱਚ ਦੁਨੀਆ ਤੋਂ ਵੱਖ ਰਹਿਣ ਵਾਲੀ ਇੱਕ ਔਰਤ ਦੱਸਿਆ ਸੀ ਜੋ ਕਿ ਵਿਦੇਸ਼ੀ ਲਹਿਜ਼ੇ 'ਚ ਛੋਟੇ ਛੋਟੇ ਸੈਂਟੈਂਸਿਸ ਦੇ ਵਿੱਚ ਜਵਾਬ ਦਿੰਦੀ ਸੀ। ਮੈਗਜ਼ੀਨ ਦੇ ਮੁਤਾਬਕ ਹਾਲਾਂਕਿ ਆਪਣੀ ਇਸ ਚੁੱਪੀ ਦੇ ਪਿੱਛੇ ਪਹਿਲਾਂ ਹੀ ਸੱਤਾ ਦੀ ਵਰਤੋਂ ਕਰਨਾ ਕਿਵੇਂ ਸਿੱਖਣੀ ਹੈ, ਉਹ ਜਾਂਚ ਕਿਵੇਂ ਉਹਨਾਂ ਨੂੰ ਆਊਗੀ, ਉਹਦੇ ਬਾਰੇ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਸੀਮਤ ਸ਼ਬਦਾਂ 'ਚ ਰੱਖਿਆ ਹੋਇਆ ਸੀ ਤਾਂ ਕਿ ਉਹਨਾਂ ਚਿਰ ਉਹ ਸੁਣ ਸਕਣ, ਸਮਝ ਸਕਣ, ਵੱਖ ਵੱਖ ਧਿਰਾਂ ਦੀਆਂ ਦਲੀਲਾਂ ਸਮਝ ਸਕਣ, ਜਾਣਕਾਰੀ ਇਕੱਠਾ ਕਰਦੀ ਸੀ, ਔਰ ਇਹ ਤੋਂ ਬਾਅਦ ਫਿਰ ਆਪਣਾ ਡਿਸੀਜਨ ਯਾਨੀ ਕਿ ਫੈਸਲਾ ਲੈਂਦੀ ਸੀ ਸੋਨੀਆ ਗਾਂਧੀ। ਮੈਗਜ਼ੀਨ ਨੇ ਇਹ ਵੀ ਲਿਖਿਆ ਸੀ ਕਿ ਫੈਸਲਾ ਲੈਣ ਦੀ ਜਿਹੜੀ ਇਹ ਪ੍ਰੋਸੈਸ ਸੀ ਉਸ ਦੇ ਵਿੱਚ ਉਹ ਕਿਸੇ ਨੂੰ ਬਾਹਰ ਨਹੀਂ ਸੀ ਰੱਖਦੇ ਜਾਂ ਕਿਸੇ ਨੂੰ ਅਣਸੁਣਾ ਨਹੀਂ ਸੀ ਕਰਦੇ, ਕਿਸੇ ਦੀ ਆਵਾਜ਼ ਨਹੀਂ ਸੀ ਦੱਬਦੇ। ਹਾਂ, ਇਹ ਗੱਲ ਜ਼ਰੂਰ ਹੈ ਕਿ ਆਖਰੀ ਫੈਸਲਾ ਸੋਨੀਆ ਗਾਂਧੀ ਅਕਸਰ ਆਪਣਾ ਹੀ ਲੈਂਦੇ ਨੇ। ਤਕਰੀਬਨ 3 ਦਹਾਕਿਆਂ ਬਾਅਦ ਹੁਣ ਕਾਂਗਰਸ ਦੀ ਸਿਆਸਤ ਦੇ ਵਿੱਚ ਇਸ ਅਣਇੱਛੁਕ, ਇਸ ਬਾਹਰੀ ਔਰਤ ਦੀ ਹੁਣ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦੇ ਵਿੱਚ ਸਭ ਤੋਂ ਤਾਕਤਵਰ ਆਗੂ ਬਣਨ ਦੀ ਇੱਕ ਸਫ਼ਰ ਦੀ ਕਹਾਣੀ ਸੋਨੀਆ ਗਾਂਧੀ ਖੁਦ ਹੀ ਦੱਸ ਰਹੇ ਨੇ ਆਪਣੀ ਬੁੱਕ ਬਿਲੋਂਗਿੰਗ ਦੇ ਵਿੱਚ, ਅ ਜਰਨੀ ਆਫ ਲਵ। ਸੋਨੀਆ ਗਾਂਧੀ ਦੀ ਸਵੈ ਜੀਵਨੀ, 79 ਸਾਲਾਂ ਸੋਨੀਆ ਗਾਂਧੀ ਦੀ ਨਿੱਜੀ ਜ਼ਿੰਦਗੀ ਬਹੁਤ ਉਤਾਰ ਚੜ੍ਹਾਅ ਭਰੀ ਰਹੀ ਹੈ। ਜੇ ਇੱਕ ਅਲੱਗ ਤੋਂ ਇਹਦੇ 'ਤੇ ਵੀ ਫਿਲਮ ਬਣ ਜਾਵੇ ਤਾਂ ਕੋਈ ਸ਼ੱਕ ਨਹੀਂ ਹੈ, ਬਸ ਇਹ ਹੈ ਕਿ ਐਨ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਫਿਲਮ ਬਣਾਉਣ ਵਾਲੇ ਇਸ ਫਿਲਮ ਤੋਂ ਦੂਰ ਰਹਿਣ, ਕਿਉਂਕਿ ਉਹਦੇ ਵਿੱਚ ਹੁਣ ਉਸ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਤੇ ਹੁਣ ਸਬਕ ਸਿੱਖਿਆ ਜਾ ਰਿਹਾ। ਖੈਰ, ਵਾਪਸ ਇਸ ਵਿਸ਼ੇ ਦੇ ਵੱਲ ਆਉਂਦੇ, ਉਹਨਾਂ ਦੇ ਸੁਰੱਖਿਆ ਗਾਰਡਾਂ ਨੇ ਜਦੋਂ ਉਹਨਾਂ ਦੀ ਸੱਸ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀ ਸੀ ਅਤੇ ਸੋਨੀਆ ਗਾਂਧੀ ਉਹਨਾਂ ਨੂੰ ਖੁਦ ਹਸਪਤਾਲ ਲੈ ਕੇ ਗਏ ਸੀ, ਔਰ 7 ਸਾਲ ਬਾਅਦ ਇੱਕ ਆਤਮਘਾਤੀ ਹਮਲੇ ਦੇ ਵਿੱਚ ਉਹਨਾਂ ਦੇ ਪਿਤਾ ਪਤੀ ਰਾਜੀਵ ਗਾਂਧੀ ਵੀ ਕਤਲ ਕਰ ਦਿੱਤੇ ਜਾਂਦੇ ਨੇ, ਔਰ ਇਹ ਤੋਂ ਬਾਅਦ ਸੋਨੀਆ ਗਾਂਧੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਵੀ ਘਰ ਲੈ ਕੇ ਆਏ, ਔਰ ਇਸ ਪੂਰੀ ਜਰਨੀ ਦੇ ਵਿੱਚ ਉਹਨਾਂ ਦੀ ਆਪਣੀ ਪਰਸਨੈਲਿਟੀ ਕਿਸ ਤਰੀਕੇ ਦੇ ਨਾਲ ਉਤਾਰ ਚੜ੍ਹਾਅ ਦੇ ਵਿੱਚੋਂ ਗੁਜ਼ਰੀ ਹੋਏਗੀ, ਇਹ ਸਵੈ ਜੀਵਨੀ ਬਿਲੋਂਗਿੰਗ ਅ ਜਰਨੀ ਆਫ ਲਵ 9 ਮਹੀਨੇ ਦੇ ਵਿੱਚ ਰਿਲੀਜ਼ ਹੋਣੀ ਹੈ। ਇਹਨੂੰ ਅਮਰੀਕਾ ਦੇ ਵਿੱਚ ਅਲਫਰਡ ਏ ਨੌਫ ਅਤੇ ਬ੍ਰਿਟੇਨ ਦੇ ਵਿੱਚ ਵਿਲੀਅਮ ਕੋਲਿਨਸ ਪ੍ਰਕਾਸ਼ਿਤ ਕਰਨਗੇ ਅਤੇ ਭਾਰਤ ਦੇ ਵਿੱਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਹੀ ਕਿਤਾਬ ਜਿਹੜੀ ਹੈ ਕਾਫੀ ਚਰਚਾ 'ਚ ਆ ਗਈ। ਐਲਫਰੈਡ ਏਨੋਫ ਵੱਲੋਂ ਜਾਰੀ ਇੱਕ ਬਿਆਨ 'ਚ ਦੱਸਿਆ ਗਿਆ ਕਿ ਸੋਨੀਆ ਗਾਂਧੀ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਯਾਦਾਂ ਮੇਰੇ ਦਿਲ ਦੇ ਉਸ ਸਫ਼ਰ ਦੀ ਗਵਾਹੀ ਬਣਨ ਜਿਸ 'ਚ ਮੇਰੀ ਜ਼ਿੰਦਗੀ ਦੀ ਖੁਸ਼ੀਆਂ ਅਤੇ ਨਿਰਾਸ਼ਾ ਦੋਵੇਂ ਇਕੱਠੀਆਂ ਚੱਲਦੀਆਂ ਨੇ। ਵਿਲੀਅਮ ਕੋਲਿਨਸ ਜਿਹੜਾ ਕਿ ਬ੍ਰਿਟੇਨ ਦੇ ਵਿੱਚ ਪਬਲਿਸ਼ਰ ਹੈ, ਉਹਨਾਂ ਨੇ ਕਿਤਾਬ ਦੀ ਸ਼ੁਰੂਆਤ ਉਹਨਾਂ ਦੇ ਮੁਤਾਬਕ ਜਿਹੜੀ ਹੈ ਕਿਤਾਬ ਦੀ ਸ਼ੁਰੂਆਤ 1965 ਤੋਂ ਸਟਾਰਟ ਹੁੰਦੀ ਹੈ, ਇਹ ਜਿਹੜੀ ਬੁੱਕ ਦੀ ਸਟਾਰਟਿੰਗ ਹੈਗੀ ਹੈ ਜਰਨੀ, ਸੋਨੀਆ ਗਾਂਧੀ ਦੀ ਜਰਨੀ, ਕਿਉਂਕਿ ਉਸ ਵੇਲੇ ਉਹ 19 ਸਾਲ ਦੀ ਸੀ ਅਤੇ ਇੱਕ ਇਟੈਲੀਅਨ ਸਟੂਡੈਂਟ ਕਹਿ ਸਕਦੇ ਹੋ ਸੋਨੀਆ ਮੈਨੂੰ ਰਾਜੀਵ ਗਾਂਧੀ ਨਾਮ ਦੇ ਇੱਕ ਸ਼ਖਸ ਦੇ ਪਿਆਰ ਦੇ ਵਿੱਚ ਪੈ ਜਾਂਦੀ ਹੈ। ਰਾਜੀਵ ਗਾਂਧੀ ਉਸ ਵਕਤ ਸਿਰਫ ਇੰਨਾ ਕੀ ਅਹੁਦਾ ਰੱਖਦੇ ਸੀ ਕਿ ਉਹ ਭਾਰਤ ਦੇ ਪਹਿਲੇ
ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਦੇ ਦੋਹਤੇ ਸੀ। ਔਰ ਪਬਲਿਸ਼ਰ ਵਿਲੀਅਮ ਕੋਲਿੰਸ ਦੇ ਮੁਤਾਬਕ ਕਿਤਾਬ ਦੇ ਇਸ ਹਿੱਸੇ 'ਚ ਸੋਨੀਆ ਗਾਂਧੀ ਆਪਣੀ ਜ਼ਿੰਦਗੀ ਨੂੰ ਬੜੀ ਗਰਮਜੋਸ਼ੀ ਅਤੇ ਬੜੀ ਬੇਬਾਕੀ ਦੇ ਅੰਦਾਜ਼ ਦੇ ਵਿੱਚ ਲਿਖ ਰਹੇ ਨੇ, ਜੋ ਕਿ ਅੱਜ ਤੱਕ ਹੁਣ ਤੱਕ ਕਿਸੇ ਵੀ ਕਿਤਾਬ ਜਾਂ ਕਿਸੇ ਵੀ ਪੱਤਰਕਾਰ ਜਾਂ ਕਿਸੇ ਜਰਨਲ ਦੇ ਵਿੱਚ ਨਹੀਂ ਪ੍ਰਕਾਸ਼ਿਤ ਕੀਤਾ ਗਿਆ। ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਇਟਲੀ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਉਹਨਾਂ ਦੇ ਬਚਪਨ ਤੋਂ ਹੁੰਦੀ ਹੈ। ਇਸ ਤੋਂ ਬਾਅਦ ਉਹ ਅਚਾਨਕ ਭਾਰਤੀ ਸਿਆਸਤ ਦੇ ਸਿਖਰ ਦੇ ਵਿੱਚ ਕਿਵੇਂ ਪਹੁੰਚ ਜਾਂਦੇ ਨੇ, ਇਹਨਾਂ ਯਾਦਰਾਂ ਨੂੰ ਲੈ ਕੇ ਹੀ ਹੁਣ ਵਿਵਾਦ ਸ਼ੁਰੂ ਹੋ ਗਿਆ। ਪਾਠਕ ਹੀ ਜਾਣਨਗੇ। ਖ਼ਬਰਾਂ ਇਹ ਨੇ ਕਿ ਅੱਜ ਸਵੇਰ ਵੇਲੇ ਜਿੱਦਾਂ ਮੈਂ ਦੱਸਿਆ ਕਿ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਪਾਂਡੂਲਿਪੀ ਦੇ ਕੁਝ ਹਿੱਸਿਆਂ 'ਚ ਬਦਲਾਅ ਕਰਨ ਦੇ ਲਈ ਕਿਹਾ ਸੀ। ਬਾਅਦ 'ਚ ਕਾਂਗਰਸ ਦੇ ਲੀਡਰਸ ਨੇ ਇਲਜ਼ਾਮ ਲਗਾਉਣੇ ਸ਼ੁਰੂ ਕਰਤੇ ਕਿ ਇਹ ਜਿਹੜਾ ਪ੍ਰਕਾਸ਼ਕ ਹੈ, ਜਿਹੜਾ ਪਬਲਿਸ਼ਰ ਹੈ ਪੈਂਗੁਇਨ, ਇਹ ਸਰਕਾਰ ਦੇ ਦਬਾਅ ਦੇ ਹੇਠ ਹੁਣ ਕੰਮ ਕਰ ਰਿਹਾ। ਉਹਨਾਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਕਿਤਾਬ ਦੇ ਮੂਲ ਰੂਪ ਦੇ ਨਾਲ ਛੇੜਛਾੜ ਕਰਨ ਨੂੰ ਕਿਹਾ ਜਾ ਰਿਹਾ। ਬਾਅਦ 'ਚ ਪੈਂਗੁਇਨ ਕਹਿੰਦਾ ਕਿ ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਉਹ ਤਾਂ ਇਹ ਕਹਿ ਰਹੇ ਨੇ ਕਿ ਕਿਤਾਬ ਜਿਵੇਂ ਵੀ ਲਿਖ ਕੇ ਉਹਨਾਂ ਤੱਕ ਆਉਂਦੀ ਹੈ ਉਵੇਂ ਹੀ ਉਹ ਪ੍ਰਕਾਸ਼ਿਤ ਕਰਨ ਨੂੰ ਤਿਆਰ ਹੈਗੇ ਨੇ। ਬਸ ਇਹਦੇ 'ਤੇ ਕੁਛ ਇੱਕ ਕਾਨੂੰਨੀ ਨੁਕਤਿਆਂ ਦੇ ਉੱਤੇ ਗੱਲ ਚੱਲ ਰਹੀ ਹੈ। ਪਰ ਪਾਠਕ ਸਿਰਫ ਉਸ ਕਹਾਣੀ ਨੂੰ ਜਾਣਨ 'ਚ ਦਿਲਚਸਪੀ ਨਹੀਂ ਰੱਖਣਗੇ ਕਿ ਇੱਕ ਨੌਜਵਾਨ ਵਿਦੇਸ਼ੀ ਔਰਤ ਭਾਰਤ ਦੇ ਸਭ ਤੋਂ ਤਾਕਤਵਰ ਸਿਆਸੀ ਪਰਿਵਾਰ ਦਾ ਹਿੱਸਾ ਕਿਵੇਂ ਬਣੀ। ਇਹ ਵੀ ਜਾਣਨਗੇ ਕਿ ਉਸ ਆਧੁਨਿਕ ਭਾਰਤੀ ਸਿਆਸਤ ਦੇ ਸਭ ਤੋਂ ਅਣਸੁਲਝੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਕੀ ਸੀ, ਆਖਿਰਕਾਰ ਉਹ ਕੀ ਚੀਜ਼ ਸੀ ਜੋ ਸੋਨੀਆ ਗਾਂਧੀ ਨੂੰ ਸਿਆਸਤ 'ਚ ਖਿੱਚ ਕੇ ਲੈ ਕੇ ਆਈ ਅਤੇ 2004 ਦੇ ਵਿੱਚ ਜਦੋਂ ਕਾਂਗਰਸ 8 ਸਾਲ ਤੱਕ ਸੱਤਾ ਤੋਂ ਬਾਹਰ ਰਹੀ ਸੀ ਵਾਪਸ ਫਿਰ ਸੱਤਾ 'ਤੇ ਆਉਂਦੀ ਹੈ ਤਾਂ ਪਰਦੇ ਦੇ ਪਿੱਛੇ ਕੀ ਕੁਛ ਹੋਇਆ ਸੀ। ਔਰ ਉਸ ਵਕਤ ਮਨਮੋਹਨ ਸਿੰਘ ਨੂੰ ਇੱਕ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਪੇਸ਼ ਕਰਨ ਦਾ ਉਹਨਾਂ ਦਾ ਮਕਸਦ ਕੀ ਸੀ? ਸਭ ਤੋਂ ਵੱਡਾ ਰਹੱਸ ਤਾਂ ਸ਼ਾਇਦ ਇਹੀ ਹੈ ਕਿ ਸੋਨੀਆ ਗਾਂਧੀ ਆਪਣੀ ਪਾਰਟੀ ਔਰ ਆਪਣੇ ਪਾਰਟੀ ਦੇ ਨਾਲ ਜੁੜੇ ਹੋਏ ਜਿਹੜਾ ਉਸ ਵਕਤ UPA ਧੜਾ ਸੀ ਉਹਨਾਂ ਦੇ ਹਮਾਇਤ ਦੇ ਬਾਵਜੂਦ ਪ੍ਰਧਾਨ ਮੰਤਰੀ ਕਿਉਂ ਨਹੀਂ ਪਾਉਂਦੀ, ਇਸ ਅਹੁਦੇ ਨੂੰ ਕਿਉਂ ਠੁਕਰਾ ਦਿੰਦੀ ਔਰ ਇਹਦੇ ਬਜਾਏ ਭਾਰਤ ਦੇ ਜਾਂ ਇੰਝ ਕਹਿ ਲਈਏ ਕਿ ਮਾਡਰਨ ਇੰਡੀਆ ਦੇ ਆਰਥਿਕ ਉਦਾਰੀਕਰਨ ਦੇ ਜਿਹੜੇ ਜਨਕ ਨੇ ਜਿਨ੍ਹਾਂ ਨੇ ਇੰਡੀਆ ਦੀ ਇਕੋਨਮੀ ਨੂੰ ਲੀਹ ਦੇ ਉੱਤੇ ਪਾਤਾ ਸੀ ਔਰ ਸਰਪਟ ਦੌੜਨ ਲਗਾਤਾ ਸੀ, ਉਸ ਡਾਕਟਰ ਮਨਮੋਹਨ ਸਿੰਘ ਨੂੰ ਬਤੌਰ ਪ੍ਰਾਈਮ ਮਿਨਿਸਟਰ ਉਹ ਕਿਉਂ ਚੁਣਦੇ ਨੇ? ਕਿ ਉਹਨਾਂ ਨੂੰ ਇਸ ਗੱਲ ਦਾ ਡਰ ਸੀ ਕਿ ਉਸ ਵਕਤ ਜਿਹੜੀ BJP ਜਾਂ ਹੋਰ ਜਿਹੜੇ ਵਿਰੋਧੀ ਆਗੂ ਸੀਗੇ ਉਹ ਲਗਾਤਾਰ ਸੋਨੀਆ ਗਾਂਧੀ ਦੇ ਵਿਦੇਸ਼ੀ ਪਿਛੋਕੜ ਦੀ ਗੱਲ ਕਰ ਰਹੇ ਸੀ। ਅੱਗੇ ਵੀ ਬੜੀ ਵਾਰ ਚਰਚਾ ਕੀਤੀ ਹੈ ਮੈਂ ਇਸ ਬਲੌਕ ਤੋਂ ਹਟ ਕੇ, ਇਸ ਖ਼ਬਰ ਤੋਂ ਹਟ ਕੇ ਦੱਸਾਂ ਕਿ ਉਸ ਵਕਤ ਸੁਸ਼ਮਾ ਸਵਰਾਜ ਨੇ ਤਾਂ ਇਹ ਤੱਕ ਕਹਿਤਾ ਸੀ ਕਿ ਜੇ ਪ੍ਰਧਾਨ ਮੰਤਰੀ ਦੇਸ਼ ਦੀ ਸੋਨੀਆ ਗਾਂਧੀ ਬਣ ਗਏ ਨੇ ਜਾਣਗੇ ਤਾਂ ਉਹ ਗੰਜੇ ਹੋ ਜਾਣਗੇ ਅਤੇ ਹਮੇਸ਼ਾ ਦੇ ਲਈ ਧਰਨਾ ਲਗਾ ਕੇ ਬੈਠ ਜਾਣਗੇ ਪਾਰਲੀਮੈਂਟ ਦੇ ਅੱਗੇ ਜੰਤਰ ਮੰਤਰ ਦੇ ਉੱਤੇ ਕਿਤੇ ਵੀ। ਔਰ ਵਿਰੋਧੀ ਧਿਰ ਲਗਾਤਾਰ ਇਹ ਪ੍ਰੈਸ਼ਰ ਬਿਲਡ ਕਰ ਰਹੀ ਸੀ UPA ਦੇ ਉੱਤੇ ਕਿ ਬੇਸ਼ੱਕ ਤੁਸੀਂ ਜਿੱਤ ਜ਼ਰੂਰ ਗਏ ਹੋ, ਭਾਜਪਾ ਨੇ ਇਹ ਪ੍ਰੈਸ਼ਰ ਬਣਾਇਆ ਸੀ ਕਿ ਤੁਸੀਂ ਜਿੱਤ ਜ਼ਰੂਰ ਗਏ ਹੋ ਪਰ ਤੁਹਾਨੂੰ ਤੁਹਾਡੀ ਚੁਆਇਸ ਦਾ ਪ੍ਰਾਈਮ ਮਿਨਿਸਟਰ ਨਹੀਂ ਅਸੀਂ ਲਗਾਉਣ ਦੇਵਾਂਗੇ। ਅਤੇ ਇਸ ਕਿਤਾਬ ਦੇ ਵਿੱਚ ਇਹੀ ਪਤਾ ਚੱਲੇਗਾ ਕਿ ਕੀ ਵਾਕਈ ਉਹਨਾਂ ਦਾ ਵਿਦੇਸ਼ੀ ਪਿਛੋਕੜ ਉਹਨਾਂ ਦੀ ਸਰਕਾਰ ਨੂੰ ਕਮਜ਼ੋਰ ਕਰ ਦੂਗਾ ਜਾਂ ਉਹਨਾਂ ਦਾ ਤਜਰਬਾ ਜਿਹੜਾ ਹੈ ਪੋਲੀਟਿਕਸ ਦੇ ਵਿੱਚੋਂ ਇੰਨਾ ਨਹੀਂ ਹੈ ਇਸ ਕਰਕੇ ਉਹ ਪਿੱਛੇ ਹਟੇ, ਜਾਂ ਫਿਰ ਵਾਕਈ ਉਹਨਾਂ ਨੂੰ ਮਨਮੋਹਨ ਸਿੰਘ ਦੇ ਰੂਪ ਦੇ ਵਿੱਚ ਇੱਕ ਦੂਰਦਰਸ਼ੀ ਸੋਚ ਸੀਗੀ ਉਹਨਾਂ ਦੀ ਜਿਹਦੇ ਕਰਕੇ ਉਹਨਾਂ ਨੇ ਮਨਮੋਹਨ ਸਿੰਘ ਨੂੰ ਚੁਣਿਆ ਬਜਾਏ ਕਿ ਇਸ ਦੇ ਉਸ ਵਕਤ ਪ੍ਰਣਬ ਮੁਖਰਜੀ, P Chidambaram ਜਾਂ ਹੋਰ ਬਹੁਤ ਸਾਰੇ ਚਿਹਰਿਆਂ ਦੇ ਉੱਤੇ ਨਾਮ ਚਰਚਾ 'ਚ ਤੁਰ ਰਹੇ ਸੀਗੇ ਕਿ ਉਹ ਪ੍ਰਾਈਮ ਮਿਨਿਸਟਰ ਬਣਾਏ ਜਾ ਸਕਦੇ ਨੇ। ਪੱਤਰਕਾਰਾਂ ਅਤੇ ਲੇਖਕਾਂ ਨੀਰਜਾ ਚੌਧਰੀ ਦੇ ਮੁਤਾਬਕ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹੀ ਸਵਾਲ ਜਿਹੜਾ ਉਸ ਦੌਰ ਦਾ ਸਭ ਤੋਂ ਵੱਡਾ ਅਣਸੁਲਝਿਆ ਸਵਾਲ ਸੀ। ਆਸਾਨੀ ਦੇ ਨਾਲ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੀ ਸੀ, ਇਸ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੂੰ ਪੂਰੀ ਪੂਰੀ ਹਮਾਇਤ ਸੀ। ਪਾਰਟੀ ਦਾ ਹਰ ਇੱਕ ਲੀਡਰ ਵੀ ਇਹੀ ਚਾਹੁੰਦਾ ਸੀ ਕਿ ਸੋਨੀਆ ਗਾਂਧੀ ਬਣ ਜਾਵੇ ਜਾਂ ਫਿਰ ਅਸੀਂ ਬਣ ਜਾਈਏ। ਸੋਨੀਆ ਗਾਂਧੀ ਨੂੰ ਪੂਰੀ ਪੂਰੀ ਸਪੋਰਟ ਸੀ ਔਰ ਜੇਕਰ ਰਾਸ਼ਟਰਪਤੀ ਦਫ਼ਤਰ ਤੱਕ ਉਹ ਮੰਗ ਪੱਤਰ ਦੇ ਵੀ ਦਿੰਦੇ ਕਿ ਮੈਂ ਪ੍ਰਧਾਨ ਮੰਤਰੀ ਅਤੇ ਮੇਰੇ ਨਾਲ ਆ ਸਾਰੀ ਪਾਰਟੀ ਖੜ੍ਹੀ ਹੈ, ਅਤੇ ਜਿਹੜੀ ਛੋਟੇ ਛੋਟੇ ਉਸ ਅਲਾਇੰਸ ਦੀਆਂ ਪਾਰਟੀਆਂ ਸੀ ਉਹ ਵੀ ਉਹਨਾਂ ਤੋਂ ਪਿੱਛੇ ਨਹੀਂ ਸੀ ਹਟਦੀਆਂ, ਪਰ ਐਸਾ ਕਿਉਂ ਨਹੀਂ ਹੋਇਆ ਇਹ ਇੱਕ ਸਵਾਲ। ਆਪਣੀਆਂ ਯਾਦਾਂ ਦੇ ਵਿੱਚ ਕਾਂਗਰਸ ਦੇ ਸਾਬਕਾ ਆਗੂ ਅਤੇ ਵਿਦੇਸ਼ ਮੰਤਰੀ ਨਟਵਰ ਸਿੰਘ ਨੇ ਵੀ ਕਈ ਵਾਰ ਲਿਖਿਆ ਕਿ ਸੋਨੀਆ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਆਪਣੀ ਮਾਂ ਦੇ ਪ੍ਰਧਾਨ ਮੰਤਰੀ ਬਣਨ ਦੇ ਉਸ ਵਕਤ ਸਖ਼ਤ ਵਿਰੋਧੀ ਸੀ। ਉਹਨਾਂ ਨੂੰ ਡਰ ਸੀ ਕਿ ਉਹਨਾਂ ਦੀ ਮਾਂ ਦੇ ਨਾਲ ਵੀ ਉਹੀ ਕੁਛ ਹੋਣਾ ਜੋ ਉਹਨਾਂ ਦੀ ਦਾਦੀ ਅਤੇ ਫਿਰ ਉਹਨਾਂ ਦੇ ਪਿਤਾ ਦੇ ਨਾਲ ਹੋਇਆ, ਕਿਉਂਕਿ ਉਹ ਵੀ ਪ੍ਰਧਾਨ ਮੰਤਰੀ ਹੀ ਰਹੇ ਨੇ। ਨਟਵਰ ਸਿੰਘ ਨੇ ਇਹ ਵੀ ਲਿਖਿਆ ਕਿ ਮਾਮਲਾ ਉਸ ਵਕਤ ਉਦੋਂ ਹੋਰ ਸਿਖਰ 'ਤੇ ਪਹੁੰਚ ਗਿਆ ਸੀ ਜਦੋਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਹ ਉਹਨਾਂ ਨੂੰ ਰੋਕਣ ਦੇ ਲਈ ਹਰ ਪੋਸੀਬਲ ਸਟੈਪ ਤੱਕ
ਰਿਸਕ ਚੁੱਕਣ ਦੇ ਲਈ ਤਿਆਰ ਨੇ। ਸੋਨੀਆ ਗਾਂਧੀ ਇਸ ਤੋਂ ਡਰ ਗਏ ਸੀ। ਕੀ ਸੋਨੀਆ ਦੀਆਂ ਯਾਦਾਂ ਦੇ ਵਿੱਚ ਅਸਾਧਾਰਨ ਫੈਸਲੇ ਦੇ ਉੱਤੇ ਰੋਸ਼ਨੀ ਪਾਊਗੀ ਇਹ ਕਿਤਾਬ, ਜਾਂ ਫਿਰ ਪਰਦੇ ਦੇ ਪਿੱਛੇ ਜੋ ਵੀ ਕੁਝ ਹੋਇਆ ਉਹਦਾ ਬਿਲਕੁਲ ਇੱਕ ਵੱਖਰਾ ਨੈਰੇਟਿਵ ਉਹ ਪੇਸ਼ ਕਰਨਗੇ। ਕਾਰਨ ਭਾਵੇਂ ਜੋ ਕੁਝ ਮਰਜ਼ੀ ਹੋਣ, ਪਰ ਇਸ ਫੈਸਲੇ ਨੇ ਭਾਰਤੀ ਸਿਆਸਤ ਨੂੰ ਬਦਲ ਕੇ ਰੱਖ ਦਿੱਤਾ ਸੀ। ਇਹ ਫੈਸਲਾ ਇੱਕ ਵੱਡੇ ਰਹੱਸ ਦਾ ਹਿੱਸਾ ਬਣ ਕੇ ਰਹਿ ਗਿਆ। ਅਤੇ ਜੇ ਇਹ ਕਿਤਾਬ ਦੇ ਵਿੱਚ ਉਹ ਰਹੱਸ ਉੱਠਦਾ, ਆਖਿਰਕਾਰ ਸੋਨੀਆ ਗਾਂਧੀ ਨੇ ਸਿਆਸਤ 'ਚ ਕਦਮ ਕਿਉਂ ਰੱਖਿਆ, ਫਿਰ ਬਹੁਤ ਕੁਛ ਪਤਾ ਚੱਲੇਗਾ ਆਉਣ ਵਾਲੇ ਸਮੇਂ ਦੇ ਵਿੱਚ। ਔਰ ਮੇਰੇ ਖਿਆਲ ਦੇ ਲਈ, ਮੇਰੇ ਖਿਆਲ ਦੇ ਨਾਲ ਅਤੇ ਮੇਰੀ ਅਸੈਸਮੈਂਟ ਹੈਗੀ ਹੈ ਕਿ ਕਿਤਾਬ ਕਾਂਗਰਸ ਦੇ ਲਈ ਇੱਕ ਨਵੀਂ ਪਿਰਤ ਵੀ ਪਾ ਸਕਦੀ ਹੈ। ਕਾਂਗਰਸ ਦੇ ਲਈ ਪਿਰਤ ਇਸ ਤਰੀਕੇ ਦੇ ਨਾਲ, ਇਹ ਕਾਂਗਰਸ ਦੇ ਲਈ ਬਹੁਤ ਕੁਛ ਜੇ ਸੋਨੀਆ ਗਾਂਧੀ ਨੇ ਆਪਣੇ ਤਰੀਕੇ ਦੇ ਨਾਲ ਨੈਰੇਟਿਵ ਸਿੱਜਿਆ, ਅਤੇ ਜੇ ਭਾਰਤ ਦਾ ਮੀਡੀਆ ਚੰਗਾ ਸਾਥ ਨਿਭਾ ਗਿਆ ਇਸ ਬੁੱਕ ਦਾ, ਤਾਂ ਇਸ ਬੁੱਕ ਨੇ ਕਾਂਗਰਸ ਨੂੰ ਦੁਬਾਰਾ ਸੱਤਾ ਦੇ ਵਿੱਚ ਲਿਆਉਣ ਦੀ ਵੀ ਇੱਕ ਫਾਊਂਡੇਸ਼ਨ ਜਿਹੜੀ ਉਹ ਰੱਖ ਦੇਣੀ ਹੈ। ਇੱਥੋਂ ਤੱਕ ਇਹ ਦਾਅਵਾ ਹੋ ਰਿਹਾ ਹੈਗਾ, ਔਰ ਐਂਡ ਆਈ ਟਰੂਲੀ ਬਿਲੀਵ ਦੈਟ। ਕਈ ਸਾਲ ਸਿਆਸਤ ਤੋਂ ਦੂਰੀ ਬਣਾ ਕੇ ਸੋਨੀਆ ਗਾਂਧੀ ਨੇ ਰੱਖੀ, ਅਤੇ ਫਿਰ 1991 'ਚ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਤੋਂ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਪਬਲਿਕ ਲਾਈਫ ਤੋਂ, ਇਸ ਲਾਈਮਲਾਈਟ ਤੋਂ ਦੂਰ ਹੋ ਗਏ ਸੀ। ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਰਾਜੀਵ ਗਾਂਧੀ ਦੀ ਪਤਨੀ ਕੌਣ ਨੇ, ਕਿੱਥੇ ਰਹਿ ਰਹੇ ਨੇ। ਪਰ 90ਵਿਆਂ ਦੇ ਦਹਾਕੇ 'ਚ ਕਾਂਗਰਸ ਦੇ ਚੋਣਾਂ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਕਮਜ਼ੋਰ ਹੋਣ ਤੋਂ ਬਾਅਦ ਉਹ 1997 ਦੇ ਵਿੱਚ ਸੀਤਾਰਾਮ ਯੇਚੁਰੀ ਤੋਂ ਪਾਰਟੀ ਦੀ ਕਮਾਨ ਸੰਭਾਲਦੇ ਨੇ। ਸੀਤਾਰਾਮ ਯੇਚੁਰੀ ਸ਼ਾਇਦ ਕਾਂਗਰਸ ਦੇ ਸਭ ਤੋਂ ਕਮਜ਼ੋਰ ਪ੍ਰੈਜ਼ੀਡੈਂਟ ਕਹੇ ਜਾ ਸਕਦੇ ਸੀ, ਅਤੇ ਉਸ ਵਕਤ ਕਮਾਨ ਸੰਭਾਲਣ ਦੇ ਲਈ ਇੱਕ ਕਿਸੇ ਹੋਰ ਕਮਜ਼ੋਰ ਨਾਮ ਨੂੰ ਅੱਗੇ ਨਹੀਂ ਸੀ ਲੈ ਕੇ ਆ ਸਕਦੀ ਪਾਰਟੀ, ਨਹੀਂ ਤਾਂ ਕਾਂਗਰਸ ਦਾ ਪੂਰੀ ਤਰ੍ਹਾਂ ਦੇ ਨਾਲ ਖਾਤਮਾ ਹੋ ਜਾਣਾ ਸੀ। ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਇਹਦੇ ਪ੍ਰਧਾਨ ਉਹ ਬਣ ਜਾਂਦੇ ਨੇ ਪਾਰਟੀ ਦੇ ਅੰਦਰ ਸ਼ਾਮਲ ਹੁੰਦਿਆਂ ਹੀ, ਅਤੇ ਫਿਰ ਉਹਨਾਂ ਨੇ ਵਿਰੋਧੀਆਂ ਨੂੰ ਕਿਵੇਂ ਹੌਲੀ ਹੌਲੀ ਕਰਕੇ ਉਹਨਾਂ ਦੇ ਦਾਅਵੇ ਜਿਹੜੇ ਸੀਗੇ ਉਹਨਾਂ ਨੂੰ ਹੌਲੀ ਹੌਲੀ ਖਾਰਜ ਕੀਤਾ। ਦਸੰਬਰ 1998 ਦੇ ਵਿੱਚ ਇੰਡੀਆ ਟੂਡੇ ਨੇ ਰਿਪੋਰਟ ਕੀਤਾ ਸੀ ਕਿ ਸ਼ੁਰੂਆਤ 'ਚ ਪ੍ਰਮੁੱਖ ਵਿਰੋਧੀ ਧਿਰ ਸਿਆਸਤਦਾਨ ਜਾਂ ਲੀਡਰ ਆਫ ਅਪੋਜੀਸ਼ਨ ਦੇ ਤੌਰ, ਅਪੋਜੀਸ਼ਨ ਦੇ ਲੀਡਰ ਤਾਂ ਨਹੀਂ ਸੀ ਬਟ ਇੱਕ ਅਪੋਜੀਸ਼ਨ ਪਾਰਟੀ ਦੇ ਪ੍ਰਮੁੱਖ ਲੀਡਰ ਹੋਣ ਦੇ ਨਾਤੇ ਉਹਨਾਂ ਨੂੰ ਉਸ ਵਕਤ ਇੰਡੀਆ ਟੂਡੇ ਨੇ ਇੱਕ ਗ੍ਰਹਿਣੀ, ਇੱਕ ਹੋਮ ਮੇਕਰ ਕਰਾਰ ਦਿੱਤਾ ਸੀ ਜਾਂ ਇੱਕ ਇਟੈਲੀਅਨ ਵੰਡਰ। ਜਿਹੜੀਆਂ ਵਿਰੋਧੀ ਪਾਰਟੀਆਂ ਸੀਗੀਆਂ ਉਹ ਇਹੀ ਲਫ਼ਜ਼ ਜਿਹੜੇ ਸੀ ਉਹਨਾਂ ਦੇ ਲਈ ਇਸਤੇਮਾਲ ਕਰਦੀਆਂ ਸੀ, ਪਰ ਫਿਰ ਵੀ ਉਹਨਾਂ ਨੇ ਆਪਣੀ ਪਾਰਟੀ ਦੇ ਉੱਤੇ ਧਿਆਨ ਦੇਣਾ ਸ਼ੁਰੂ ਕੀਤਾ ਕਿ ਕਾਂਗਰਸ ਜਿਹੜੀ ਇੰਨੀ ਗਰਕ ਦੇ ਵਿੱਚ ਜਾ ਰਹੀ ਹੈਗੀ ਹੈ। ਉਸ ਵਕਤ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਬਣ ਰਹੀ ਸੀ, ਟੁੱਟ ਰਹੀ ਸੀ, ਬਣ ਰਹੀ ਸੀ, ਕਿਉਂਕਿ ਦੇਸ਼ ਦੇ ਕੋਲ ਕੋਈ ਹੋਰ ਵਿਕਲਪ ਨਹੀਂ ਸੀ। ਔਰ ਇਸ ਗੱਲ ਨੂੰ ਸੋਨੀਆ ਗਾਂਧੀ ਵੀ ਸਮਝ ਗਏ ਸੀ। ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਮੰਨਿਆ ਸੀ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਔਰਤ ਇੰਨਾ ਵੱਡਾ ਉਲਟ ਫੇਰ ਕਰ ਸਕਦੀ ਹੈ। ਮੈਗਜ਼ੀਨ ਨੇ ਉਹਨਾਂ ਨੂੰ ਬਾਹਰੋਂ ਨਰਮ ਦਿਖਾਈ ਦੇਣ ਵਾਲੀ ਇੱਕ ਸਖ਼ਤ ਔਰਤ ਵੀ ਕਰਾਰ ਦਿੱਤਾ ਸੀ, ਅਤੇ ਕਿਹਾ ਸੀ ਕਿ ਉਹ ਜਾਣਦੇ ਨੇ ਕਿ ਪਹਾੜ ਵਰਗੇ ਹੰਕਾਰ ਨੂੰ ਮਿੱਟੀ 'ਚ ਕਿਵੇਂ ਮਿਲਾਉਣਾ। ਔਰ ਇਹਦੀ ਸ਼ਾਇਦ ਇੱਕ ਵਜ੍ਹਾ ਇਹੀ ਸੀ ਕਿ ਸੋਨੀਆ ਗਾਂਧੀ ਨੇ ਆਪਣੇ ਲਾਈਫ ਸਪੈਨ ਦੇ ਵਿੱਚ ਬਹੁਤ ਕੁਛ ਉਤਾਰ ਚੜਾ, ਬੜੇ ਸਾਰੇ ਦੁੱਖ ਤਕਲੀਫਾਂ ਔਰ ਬੜੇ ਸਾਰੇ ਜਿਹੜੇ ਹਾਈਲਾਈਟ ਸੀਗੇ ਕਰੀਅਰ ਦੇ ਵਿੱਚ ਉਹ ਵੀ ਦੇਖੇ ਸੀ ਔਰ ਡਿਕਲਾਈਨਸ ਵੀ ਦੇਖੇ ਸੀ। ਸੋਨੀਆ ਨੇ 1984 'ਚ ਇੰਦਰਾ ਦੇ ਕਤਲ ਤੋਂ ਬਾਅਦ ਆਪਣੇ ਪਰਿਵਾਰ ਦੇ ਵਿੱਚ ਆਏ ਬਦਲਾਅ ਵੀ ਦੇਖੇ ਸੀ। 7 ਸਾਲ ਬਾਅਦ ਉਹਨਾਂ ਨੇ ਰਾਜੀਵ ਗਾਂਧੀ ਨੂੰ ਇੱਕ ਆਤਮਘਾਤੀ ਹਮਲੇ 'ਚ ਗੁਆਣਾ ਵੀ ਦੇਖਿਆ ਸੀ ਔਰ ਇਸ ਇਹਨਾਂ ਮੌਤਾਂ ਨੇ ਭਾਰਤੀ ਸਿਆਸਤ ਦੀ ਵੀ ਦਸ਼ਾ ਅਤੇ ਦਿਸ਼ਾ ਬਦਲ ਕੇ ਰੱਖ ਦਿੱਤੀ ਸੀ। ਉਹਨਾਂ ਸਾਲਾਂ ਬਾਰੇ ਉਹ ਕੀ ਕਹਿਣਗੇ, ਰਾਜੀਵ ਗਾਂਧੀ ਦੇ ਸਿਆਸੀ ਕਰੀਅਰ ਦੇ ਬਾਰੇ ਕੀ ਕਹਿਣਗੇ, ਜਿਹਦਾ ਉਹਨਾਂ ਨੇ ਖੁਦ ਪੁਰਜ਼ੋਰ ਵਿਰੋਧ ਕੀਤਾ ਸੀ, ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਉਹ ਇਸ ਕਿਤਾਬ ਦੇ ਵਿੱਚ ਕੀ ਲਿਖਣਗੇ, ਅਤੇ ਉਹਨਾਂ ਪਲਾਂ ਦੇ ਬਾਰੇ ਉਹ ਕੀ ਜ਼ਿਕਰ ਕਰਨਗੇ ਜਦੋਂ ਉਹਨਾਂ ਨੇ ਉਹ ਫੈਸਲਾ ਲਿਆ ਕਿ ਗਾਂਧੀ ਪਰਿਵਾਰ ਦੀ ਸਿਆਸੀ ਵਿਰਾਸਤ ਇੱਦਾਂ ਹੀ ਨਹੀਂ ਸੜਕ 'ਤੇ ਛੱਡੀ ਜਾ ਸਕਦੀ। ਬਹੁਤ ਸਾਰੇ ਕੁਝ ਅਸਹਿਜ ਸਵਾਲ ਵੀ ਨੇ ਕਿ ਉਹ ਬੋਫਰੋਸ ਕਾਂਡ ਦੇ ਉੱਤੇ ਚਰਚਾ ਕਰਨਗੇ ਜਿਹਦੇ 'ਚ ਰਾਜੀਵ ਗਾਂਧੀ ਦੀ ਸਰਕਾਰ ਨੂੰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਿਆ ਸੀ, ਕਿ ਉਹ ਇਟੈਲੀਅਨ ਕਾਰੋਬਾਰੀ ਉਤਾਵੀਓ ਕਵਾਚੋਚੀ ਦੇ ਨਾਲ ਪਰਿਵਾਰ ਦੇ ਸੰਬੰਧਾਂ ਨੂੰ ਲੈ ਕੇ ਜਿਹੜਾ ਦਹਾਕਿਆਂ ਤੋਂ ਵਿਵਾਦ ਖੜਾ ਕੀਤਾ ਜਾ ਰਿਹਾ ਉਹਦੇ ਬਾਰੇ ਗੱਲ ਕਰਨਗੇ, ਕਿ ਉਹ ਉਹਨਾਂ ਇਲਜ਼ਾਮਾਂ 'ਤੇ ਵੀ ਮੁੜ ਵਿਚਾਰ ਕਰਨਗੇ ਅਤੇ ਦੱਸਣਗੇ ਕਿ ਕੀ ਉਹਨਾਂ ਨੂੰ ਪਤਾ ਵੀ ਸੀ ਇਹ ਗੱਲਾਂ, ਕਿ ਉਹਨਾਂ ਨੂੰ ਇਹਨਾਂ ਦਾ ਇਲਮ ਸੀ, ਜੇ ਸੀ ਤਾਂ ਉਹਨਾਂ ਦਾ ਕੀ ਵਿਚਾਰ ਹੁੰਦਾ ਸੀ, ਕੀ ਉਹ ਪੱਖ ਰੱਖਦੇ ਸੀ ਆਪਣਾ ਫੈਮਿਲੀ ਦੇ ਵਿੱਚ, ਉਹਨਾਂ ਦੇ ਇਟੈਲੀਅਨ
ਓਰੀਜਨ ਹੋਣ ਨੂੰ ਲੈ ਕੇ ਜਿਹੜਾ ਇੱਕ ਦੇਸ਼ 'ਚ ਹੰਗਾਮਾ ਮੱਚ ਗਿਆ ਸੀ ਇੱਕ ਸਮੇਂ, ਉਹਦੇ ਉੱਤੇ ਕੀ ਵਿਚਾਰ ਨੇ ਉਹਨਾਂ ਦੇ? ਕਈ ਸਾਲਾਂ ਤੱਕ ਸੋਨੀਆ ਗਾਂਧੀ ਦੀ ਇਸ ਆਧਾਰ ਦੇ ਉੱਤੇ ਆਲੋਚਨਾ ਕੀਤੀ ਗਈ ਕਿ ਉਹ ਫੋਰਨਰ ਨੇ ਇਟੈਲੀਅਨ ਨੇ, ਭਾਰਤ ਦੀ ਅਗਵਾਈ ਨਹੀਂ ਕਰ ਸਕਦੀ, ਵਿਦੇਸ਼ੀ ਮਹਿਲਾ ਹੈ। ਭਾਰਤੀ ਜਨਤਾ ਪਾਰਟੀ ਦੀ ਆਗੂ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ

ਪੀਵਾਨੰਦ ਦੀ ਉਹਨਾਂ ਨੇ ਜਿਹੜੀ ਸੌਂਹ ਖਾ ਲਈ ਸੀ ਉਹ ਬਹੁਤ ਵੱਡਾ ਇੱਕ ਬੀਜੇਪੀ ਦੀ ਤਰਫ ਤੋਂ ਇੱਕ ਬਲੋ ਸੀ, ਇੱਕ ਬੀਜੇਪੀ ਦੀ ਲੀਡ ਫੀਮੇਲ ਲੀਡਰ ਦੀ ਤਰਫ ਤੋਂ, ਕਾਂਗਰਸ ਦੀ ਲੀਡ ਫੀਮੇਲ ਲੀਡਰ ਨੂੰ ਇਸ ਕਿਸਮ ਦੀ ਇੱਕ ਧਮਕੀ ਦੇਣਾ। ਅਤੇ ਫਿਰ 1999 ਦੇ ਵਿੱਚ ਕਾਂਗਰਸ ਦੇ ਕੁਛ ਆਗੂਆਂ ਨੇ ਉਹਨਾਂ ਦੇ ਵਿਦੇਸ਼ੀ ਮੂਲ ਹੋਣ ਦੇ ਉੱਤੇ ਖੁਦ ਹੀ ਕਾਂਗਰਸ ਪਾਰਟੀ ਦੇ ਅੰਦਰੋਂ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸੀ। ਉਦੋਂ ਵੀ ਉਹਨਾਂ ਨੇ ਦੇਸ਼ ਛੱਡਣ ਦੇ ਬਾਰੇ ਸੋਚਿਆ ਸੀ ਕਿ ਨਹੀਂ, ਇਹਦਾ ਵੀ ਸ਼ਾਇਦ ਬੁੱਕ 'ਚ ਜ਼ਿਕਰ ਹੋਵੇ। ਔਰ ਸਿਆਸੀ ਨਿਗਰਾਨਾਂ ਨੂੰ ਇਹ ਵੀ ਹੈਰਾਨੀ ਹੋਏਗੀ ਕਿ ਇਹ ਕਿਤਾਬ 2004 ਅਤੇ 2014 ਦੇ ਵਿਚਕਾਰ ਕਾਂਗਰਸ ਦੀ ਜਿਹੜੀ ਅਗਵਾਈ ਵਾਲੀ ਸਰਕਾਰ ਸੀ ਉਦੋਂ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਫੈਸਲੇ ਆਏ ਸੀਗੇ, ਉਹਨਾਂ ਦੇ ਉਲਟ ਜਿਹੜੇ ਫੈਸਲੇ ਆ ਰਹੇ ਸੀ ਉਹਦੇ 'ਤੇ ਵੀ ਸੋਨੀਆ ਗਾਂਧੀ ਕੀ ਲਿਖਦੇ ਨੇ ਦੱਸਦੇ ਨੇ। ਫਿਰ ਸੋਨੀਆ ਗਾਂਧੀ ਨੇ ਕਾਂਗਰਸ ਦੀ ਅਗਵਾਈ ਵੀ ਕੀਤੀ, ਦੋ ਇਲੈਕਸ਼ਨਸ ਵੀ ਜਿੱਤੇ। ਪੇਂਡੂ ਰੁਜ਼ਗਾਰ ਗਰੰਟੀ ਜਿਹਨੂੰ ਮਨਰੇਗਾ ਕਹਿ ਲਿਆ ਜਾਂਦਾ ਹੈ ਜਾਂ ਰਾਈਟ ਟੂ ਇਨਫੋਰਮੇਸ਼ਨ ਐਕਟ, ਐਸੇ ਕ੍ਰਾਂਤੀਕਾਰੀ ਕਦਮ ਜਿਹੜੇ ਨੇ ਮਨਮੋਹਨ ਸਿੰਘ ਸਰਕਾਰ ਦੀ ਤਰਫ ਤੋਂ ਲਿਆਂਦੇ ਗਏ ਸੀ, ਉਹਨਾਂ ਦੀ ਹਮਾਇਤ ਜਾਂ ਉਹਨਾਂ ਦਾ ਵਿਚਾਰ ਜਿਹੜਾ ਸੀ ਸੋਨੀਆ ਗਾਂਧੀ ਦੇ ਥੋਟਸ ਦੇ ਵਿੱਚੋਂ ਆਉਂਦਾ ਹੈ, ਕੀ ਸੀਗਾ ਉਹ। ਔਰ ਫਿਰ ਦੂਸਰਾ ਜਿਹੜਾ ਸਪੈਸ਼ਲੀ ਯੂ ਪੀ ਏ ਨੂੰ ਦੋ ਹਿੱਸਿਆਂ 'ਚ ਦੇਖਿਆ ਜਾ ਸਕਦਾ ਹੈ, ਯੂ ਪੀ ਏ ਦਾ ਪਹਿਲਾ ਕਾਰਜਕਾਲ ਜਿਹਦੇ 'ਚ ਬੇਸ਼ੁਮਾਰ ਭਾਰਤ ਨੇ ਤਰੱਕੀ ਕੀਤੀ ਸੀ, ਅਤੇ ਦੂਜਾ ਕਾਰਜਕਾਲ ਜਿਹਦੇ 'ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਸੀਗੇ। ਔਰ ਇਹ ਇਲਜ਼ਾਮ ਲੱਗਣ ਲੱਗ ਗਏ ਸੀਗੇ ਕਿ ਹੁਣ ਇੰਡੀਆ ਗਰੋਥ ਨਹੀਂ ਕਰ ਰਿਹਾ ਹੈਗਾ। ਸੋਨੀਆ ਦੇ ਆਲੋਚਕ ਉਹਨਾਂ ਨੂੰ ਸਰਕਾਰ ਦਾ ਰਿਮੋਟ ਕੰਟਰੋਲ ਵੀ ਕਹਿਣ ਲੱਗ ਪਏ ਸੀ, ਇਸ ਗੱਲ ਦੇ ਉੱਤੇ ਸ਼ੱਕ ਕਰਦੇ ਸੀ ਕਿ ਮਨਮੋਹਨ ਸਿੰਘ ਫੈਸਲੇ ਆਪ ਲੈਂਦੇ ਵੀ ਨੇ ਕਿ ਨਹੀਂ, ਜਾਂ ਫਿਰ ਮਨਮੋਹਨ ਸਿੰਘ ਦਾ ਰਿਮੋਟ ਕੰਟਰੋਲ ਜਿਹੜਾ ਨੇ ਉਹ ਸੋਨੀਆ ਗਾਂਧੀ ਦੇ ਕੋਲ ਹੈ। ਬਹੁਤ ਸਾਰੇ ਇਸ ਕਿਸਮ ਦੇ ਤਰਕ ਦਿੱਤੇ ਜਾਂਦੇ ਹੈਗੇ ਨੇ ਕਿ ਵਿਦੇਸ਼ੀ ਨੇਤਾਵਾਂ ਨੂੰ ਮਿਲਣ ਦੇ ਵੇਲੇ ਸੋਨੀਆ ਗਾਂਧੀ ਮੁਰੇ ਹੁੰਦੇ ਸੀ, ਮਨਮੋਹਨ ਸਿੰਘ ਪਿੱਛੇ ਹੁੰਦੇ ਸੀ, ਜਾਂ ਮਨਮੋਹਨ ਸਿੰਘ ਹਮੇਸ਼ਾ ਹੱਥ ਜੋੜ ਕੇ ਖੜ੍ਹੇ ਰਹਿੰਦੇ ਸੀ ਸੋਨੀਆ ਗਾਂਧੀ ਦੇ ਅੱਗੇ, ਇਸ ਕਿਸਮ ਦੇ ਬਲਾ ਬਲਾ ਬਲਾ। ਉਹਨਾਂ ਦੇ ਹਮਾਇਤੀ ਤਾਂ ਉਹਨਾਂ ਨੂੰ ਇੱਕ ਮੁਸ਼ਕਲ ਗੱਠਜੋੜ ਨੂੰ ਇਕੱਠੇ ਰੱਖਣ ਵਾਲੀ ਇੱਕ ਤਾਕਤ ਦੇ ਤੌਰ 'ਤੇ ਵੀ ਦੇਖਦੇ ਨੇ, ਕਿਉਂਕਿ ਉਸ ਗੱਠਜੋੜ ਦੇ ਵਿੱਚ ਮਮਤਾ ਬੈਨਰਜੀ ਵੀ ਸੀ ਜਿਹੜੇ ਦਿਨ ਰਾਤ ਤਕਲੀਫ ਦਿੰਦੇ ਸੀ ਕਾਂਗਰਸ ਨੂੰ, ਲਾਲੂ ਪ੍ਰਸਾਦ ਯਾਦਵ ਵੀ ਸੀ ਜਿਹੜੇ ਆਪਣੇ ਤਰੀਕੇ ਦੇ ਨਾਲ ਕਾਂਗਰਸ ਨੂੰ ਚਲਾਉਣਾ ਚਾਹੁੰਦੇ ਸੀ, ਔਰ ਬਹੁਤ ਸਾਰੇ ਐਸੇ ਛੋਟੇ ਵੱਡੇ ਦਲ ਸੀ, ਖਾਸ ਤੌਰ ਦੇ ਉੱਤੇ ਖੱਬੇ ਪੱਖੀ ਪਾਰਟੀਆਂ ਜਿਹੜੀਆਂ ਕਦੇ ਕਾਂਗਰਸ ਦੀਆਂ ਵਿਰੋਧੀ ਹੁੰਦੀਆਂ ਸੀ, ਉਹ ਇਸ ਯੂ ਪੀ ਏ ਦਾ ਹਿੱਸਾ ਬਣ ਗਈਆਂ ਸੀ। ਆਖਿਰਕਾਰ ਸੋਨੀਆ ਨੇ 2017 ਦੇ ਵਿੱਚ ਕਾਂਗਰਸ ਦੀ ਵਾਗਡੋਰ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਸੌਂਪ ਦਿੱਤੀ, ਅਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਪਾਰਟੀ ਨੂੰ ਮੁੜ ਸੁਰਜੀਤ ਕਰਨ ਦੇ ਵਿੱਚ ਉਹਨਾਂ ਦੀ ਅਸਫਲਤਾ ਗਾਂਧੀ ਪਰਿਵਾਰ ਦੇ ਪਤਨ ਦੀ ਕਹਾਣੀ ਦਾ ਵੀ ਕੇਂਦਰੀ ਬਿੰਦੂ ਹੈ। ਖੈਰ, ਇਸ ਦਰਮਿਆਨ 1994 ਦੇ ਵਿੱਚ ਇੱਕ ਹੋਰ ਕਿਤਾਬ ਆਈ ਸੀ ਰਾਜੀਵ, ਉਹ 'ਚ ਸੋਨੀਆ ਨੇ ਲਿਖਿਆ ਸੀ ਕਿ ਉਹਨਾਂ ਨੇ ਰਾਜੀਵ ਗਾਂਧੀ ਨੂੰ ਸਿਆਸਤ ਦੇ ਵਿੱਚ ਆਉਣ ਤੋਂ ਰੋਕਣ ਦੇ ਲਈ ਬਹੁਤ ਸੰਘਰਸ਼ ਕੀਤਾ ਸੀ, ਫਿਰ ਵੀ ਆਖਿਰਕਾਰ ਉਹਨਾਂ ਨੇ ਇਹ ਵਿਰਾਸਤ ਰਾਹੁਲ ਗਾਂਧੀ ਨੂੰ ਕਿਉਂ ਸੌਂਪ ਦਿੱਤੀ ਜਦੋਂ ਉਹ ਆਪਣੇ ਪਤੀ ਨੂੰ ਇਸ ਪੋਲੀਟਿਕਸ ਦੇ ਵਿੱਚ ਆਉਣ ਨਹੀਂ ਸੀ ਦੇਣਾ ਚਾਹੁੰਦੇ ਉਸ ਦੌਰ ਦੇ ਵਿੱਚ, ਤਾਂ ਫਿਰ ਉਹਨਾਂ ਨੂੰ ਅੱਜ ਦੇ ਦੌਰ ਦੇ ਵਿੱਚ ਜਾਂ ਆਧੁਨਿਕ ਇੰਡੀਆ ਦੇ ਵਿੱਚ ਰਾਹੁਲ ਗਾਂਧੀ ਨੂੰ ਇਸ ਪੋਲੀਟਿਕਸ ਦੇ ਵਿੱਚ ਦੇਖਦਿਆਂ ਹੋਇਆ ਕਿਵੇਂ ਲੱਗਦਾ। ਰਾਹੁਲ ਦਾ ਸਿਆਸੀ ਸਫ਼ਰ ਵੈਸੇ ਇੱਕ ਅਲੱਗ ਚਰਚਾ ਦਾ ਵਿਸ਼ਾ ਹੋ ਸਕਦਾ, ਉਹ ਵੀ ਕੋਈ ਆਸਾਨ ਸਫ਼ਰ ਨਹੀਂ ਹੈਗਾ। ਰਾਹੁਲ ਗਾਂਧੀ ਵੀ ਇੱਕ ਅਨੁਛਕ ਸਿਆਸਤਦਾਨ ਸੀਗੇ, ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਤਰਫ ਤੋਂ ਪੱਪੂ ਜਾਂ ਹੋਰ ਕਈ ਕਿਸਮ ਦੇ ਤਖੱਲਸ ਦਿੱਤੇ ਗਏ ਸੀਗੇ, ਅਤੇ ਇਹ ਕਿਹਾ ਗਿਆ ਸੀਗਾ ਕਿ ਰਾਹੁਲ ਗਾਂਧੀ ਵੀ ਇਟਲੀ ਵਾਪਸ ਚਲੇ ਜਾਣਗੇ ਸੋਨੀਆ ਗਾਂਧੀ ਦੀ ਤਰ੍ਹਾਂ। ਪਰ ਰਾਹੁਲ ਵੀ ਆਪਣੀ ਮਾਂ ਦੀ ਤਰ੍ਹਾਂ ਹੀ ਡਟੇ ਰਹੇ ਹੈਗੇ ਨੇ, ਔਰ ਸਾਲ ਦਰ ਸਾਲ ਉਹਨਾਂ ਨੇ ਗਰੋਥ ਕੀਤੀ ਹੈਗੀ ਹੈ। ਬਾਵਜੂਦ ਇਸ ਦੇ ਰਾਹੁਲ ਗਾਂਧੀ ਵੀ ਉਹ ਚਮਤਕਾਰ ਨਹੀਂ ਕਰ ਸਕੇ ਜੋ ਕਿ 2014 ਤੋਂ ਬਾਅਦ ਸੋਨੀਆ ਗਾਂਧੀ ਵੀ ਨਹੀਂ ਸੀ ਕਰ ਸਕੇ। ਮਾਫ਼ ਕਰਨਾ, ਸੋਨੀਆ ਗਾਂਧੀ ਨੇ ਤਾਂ ਕੀ ਉਹ ਕਰਨਾ ਸੀਗਾ, ਕਿਉਂਕਿ 2017 'ਚ ਉਹ ਆਪ ਹੀ ਪਾਰਟੀ ਦੇ ਪ੍ਰਧਾਨਗੀ ਤੋਂ ਪਿੱਛੇ ਹੋ ਗਏ ਸੀ। ਪਰ ਰਾਹੁਲ ਗਾਂਧੀ ਇੱਕ ਵੀ ਨੈਸ਼ਨਲ ਇਲੈਕਸ਼ਨ ਜਿਹੜਾ ਉਹ ਆਪਣੀ ਪਾਰਟੀ ਨੂੰ ਜਿੱਤ ਕੇ ਨਹੀਂ ਦੇ ਸਕੇ ਨੇ। ਪਰ ਸੋਨੀਆ ਗਾਂਧੀ ਦੇ ਜਾਂ ਰਾਹੁਲ ਗਾਂਧੀ ਦੇ ਸਫ਼ਰ ਦੇ ਉੱਤੇ ਅਲੱਗ ਅਲੱਗ ਪੋਲੀਟੀਕਲ ਐਕਸਪਰਟਸ ਜਿਹੜੇ ਨੇ ਅਲੱਗ ਅਲੱਗ ਦਾਅਵਾ ਕਰਦੇ ਨੇ। ਕੁਛ ਇਹ ਕਹਿੰਦੇ ਨੇ ਕਿ ਸੋਨੀਆ ਆਪਣੇ ਪੁੱਤਰ ਦੀ ਬਿਲਕੁਲ ਵੱਖਰੀ ਸਿਆਸੀ ਸ਼ੈਲੀ ਅਤੇ ਉਹਦੇ ਗਲੋਬਲ ਪਰਸਪੈਕਟਿਵ ਨੂੰ ਕਿਵੇਂ ਦੇਖਦੀ ਹੈ, ਇਹ ਬਹੁਤ ਇੰਪੋਰਟੈਂਟ ਹੈਗਾ, ਕਿਉਂਕਿ ਰਾਹੁਲ ਗਾਂਧੀ ਇੱਕ ਸਿਰਫ ਅਪੋਜੀਸ਼ਨ ਦੇ ਲੀਡਰ ਨਹੀਂ ਹੈਗੇ ਅੱਜ ਦੀ ਡੇਟ 'ਚ, ਬਲਕਿ ਉਹ ਇੱਕ ਐਸੇ ਲੀਡਰ ਨੇ ਜਿਹੜੇ ਅੱਜ ਦੀ ਤਰੀਕ ਦੇ ਵਿੱਚ, ਹੁਣ ਤੋਂ ਸ਼ਾਇਦ ਕੁਝ ਸਾਲਾਂ ਪਹਿਲਾਂ ਤੱਕ ਨਹੀਂ ਸੀ, ਪਰ ਹੁਣ ਇੱਕ ਐਸੇ ਗਲੋਬਲ ਲੀਡਰ ਅਪੋਜੀਸ਼ਨ ਦੇ ਲੀਡਰ ਬਣ ਚੁੱਕੇ ਨੇ ਜਿਨ੍ਹਾਂ ਨੂੰ ਭਾਰਤ ਦੇ ਵਿੱਚ

ਆਪੋਜੀਸ਼ਨ ਲੀਡਰ ਦੇ ਤੌਰ ਤੇ ਦੇਖਿਆ ਜਾ ਰਿਹਾ ਨਹੀਂ ਤੇ ਆਮ ਤੌਰ ਦੇ ਉੱਤੇ ਬਹੁਤ ਦੇਸ਼ਾਂ ਦੇ ਵਿੱਚ ਆਪੋਜੀਸ਼ਨ ਗਾਇਬ ਹੀ ਹੁੰਦੀ ਹੈ ਉਦਾਹਰਨ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਅਮਰੀਕਾ ਹੀ ਲੈ ਸਕਦੇ ਹੋ ਉੱਥੇ ਅੱਜ ਦੀ ਤਰੀਕ ਦੇ ਵਿੱਚ ਡੋਨਲਡ ਟਰੰਪ ਇੱਕ ਰਾਸ਼ਟਰਪਤੀ ਦੇ ਤੌਰ ਤੇ ਤਾਂ ਜ਼ਰੂਰ ਹੈਗੇ ਨੇ ਪਰ ਆਪੋਜੀਸ਼ਨ ਦਾ ਕੌਣ ਲੀਡਰ ਹੈ ਕਿਸੇ ਨੂੰ ਨਹੀਂ ਪਤਾ ਕਿਸੇ ਦੇ ਕੋਲ ਕੋਈ ਖਾਸ ਕਮਾਨ ਨਹੀਂ ਹੈਗੀ ਔਰ ਕੋਈ ਕੋਈ ਖਾਸ ਉੱਥੇ ਵਿਰੋਧ ਨਹੀਂ ਕਰ ਪਾ ਰਿਹਾ ਲੋਕਲ ਲੈਵਲ 'ਤੇ ਕੁਛ ਇੱਕ ਗਵਰਨਰ ਜਾਂ ਕੁਛ ਇੱਕ ਮੇਅਰਸ ਡੋਨਲਡ ਟਰੰਪ ਦਾ ਵਿਰੋਧ ਕਰ ਦਿੰਦੇ ਨੇ ਠੀਕ ਇਸੇ ਤਰੀਕੇ ਦੇ ਨਾਲ ਦੁਨੀਆ ਦੇ ਹੋਰ ਬਹੁਤ ਸਾਰੀਆਂ ਜਿਹੜੀਆਂ ਜਾਪਾਨ ਲੈ ਲਓ ਜਾਪਾਨ ਦੇ ਵਿੱਚ ਸਨੇਹੀ ਤਕੈਚੀ ਪ੍ਰਾਈਮ ਮਿਨਿਸਟਰ ਜ਼ਰੂਰ ਨੇ ਪਰ ਅੱਜ ਦੀ ਡੇਟ ਦੇ ਵਿੱਚ ਉੱਥੇ ਦੀ ਅਪੋਜੀਸ਼ਨ ਪਾਰਟੀ ਦੇ ਕੋਲ ਕੋਈ ਲੀਡਰ ਹੀ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ ਵੀ ਟੂ ਸਮ ਐਕਸਟੈਂਟ ਐਂਗਸ ਟੇਲਰ ਬੇਸ਼ੱਕ ਲਿਬਰਲ ਨੈਸ਼ਨਲ ਗੱਠਜੋੜ ਦੇ ਲੀਡਰ ਹੈਗੇ ਨੇ ਪਰ ਫਿਰ ਵੀ ਇੱਥੋਂ ਦਾ ਮੀਡੀਆ ਅਪੋਜੀਸ਼ਨ ਦੇ ਲਈ ਤੀਸਰੀਆਂ ਛੋਟੀਆਂ ਪਾਰਟੀਆਂ ਦੇ ਵੱਲ ਤੱਕਦਾ ਵਨ ਨੇਸ਼ਨ ਵਰਗੀਆਂ ਜਾਂ ਹੋਰ ਪਾਰਟੀਆਂ ਦੇ ਵੱਲ ਅਤੇ ਇੱਥੇ ਵੀ ਇੱਕ ਸਟਰੋਂਗ ਅਪੋਜੀਸ਼ਨ ਜਿਹੜੀ ਹੈ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ੀ ਉਹ ਜਾਂ ਤਾਂ ਇੰਡੀਪੈਂਡੈਂਟ ਕਰ ਰਹੇ ਨੇ ਜਾਂ ਛੋਟੀਆਂ ਪਾਰਟੀਆਂ ਦੇ ਲੀਡਰ ਕਰ ਰਹੇ ਹੈਗੇ ਨੇ ਭਾਰਤ ਦੇ ਕੰਟੈਕਸਟ ਦੇ ਵਿੱਚ ਬਿਲਕੁਲ ਕਹਾਣੀ ਵੱਖਰੀ ਹੈ ਭਾਰਤ ਦੇ ਕੰਟੈਕਸਟ ਦੇ ਵਿੱਚ ਜੇ ਨਰਿੰਦਰ ਮੋਦੀ ਦਾ ਕੋਈ ਵਿਰੋਧ ਕਰ ਸਕਦਾ ਅੱਜ ਦੀ ਤਰੀਕ ਦੇ ਵਿੱਚ ਤਾਂ ਉਹ ਸਿਰਫ ਰਾਹੁਲ ਗਾਂਧੀ ਹੀ ਕਰ ਪਾ ਰਿਹਾ ਇਸ ਪਰਸਪੈਕਟਿਵ ਨੂੰ ਸੋਨੀਆ ਗਾਂਧੀ ਹੁਣ ਕਿਵੇਂ ਦੇਖ ਰਹੇ ਹੈਗੇ ਨੇ ਕਿਤਾਬ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਦੈਟ ਵੁੱਡ ਬੀ ਇੰਟਰਸਟਿੰਗ ਉਹ ਉਹਨਾਂ ਦੀ ਸਿਆਸਤ ਨੂੰ ਕਿੰਨੀ ਕੁ ਹਮਾਇਤ ਦਿੰਦੇ ਹੈਗੇ ਨੇ ਜਿਹੜੇ ਉਹਨਾਂ ਦੇ ਸੋਚਣ ਦੇ ਤਰੀਕੇ ਨੇ ਕਿ ਰੈਲੀ ਕੱਢਣੀ ਹੈ ਜਾਂ ਕੋਈ ਪ੍ਰੈਸ ਕਾਨਫਰੰਸ ਕਰਨੀ ਹੈ ਜਾਂ ਕੋਈ ਇਸ਼ੂ ਰੇਜ਼ ਕਰਨੇ ਹੈਗੇ ਨੇ ਇਹਨਾਂ ਸਵਾਲਾਂ ਦੇ ਜਵਾਬ ਹੋਪਫੁਲੀ ਇਸ ਕਿਤਾਬ ਦੇ ਵਿੱਚ ਮਿਲ ਜਾਣ ਇੱਕ ਹੋਰ ਸਵਾਲ ਇਹ ਹੈ ਕਿ ਸੋਨੀਆ ਨੇ ਪਰਿਵਾਰ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਉਣ ਦੇ ਲਈ ਰਾਹੁਲ ਗਾਂਧੀ ਨੂੰ ਹੀ ਕਿਉਂ ਚੁਣਿਆ ਨਾ ਕਿ ਉਹਨਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਜੋ ਕਿ ਸੁਭਾਵਕ ਤੌਰ 'ਤੇ ਥੋੜ੍ਹੀ ਬੈਟਰ ਔਰ ਇੱਕ ਕ੍ਰਿਸ਼ਮਾਈ ਲੀਡਰ ਵੀ ਨੇ ਔਰ ਬੋਲਬਾਣੀ ਦੇ ਲਿਹਾਜ਼ ਦੇ ਨਾਲ ਵੀ ਔਰ ਜਦੋਂ ਵੀ ਪ੍ਰਿਯੰਕਾ ਗਾਂਧੀ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਬੋਲਦੇ ਨੇ ਤਾਂ ਸਰਕਾਰ ਦੇ ਸਾਰੇ ਲੀਡਰ ਵੀ ਬੈਠ ਜਾਂਦੇ ਨੇ ਸੁਣਦੇ ਨੇ ਪ੍ਰਿਯੰਕਾ ਗਾਂਧੀ ਨੂੰ ਸੁਣਨਾ ਪਾਰਲੀਮੈਂਟ ਦੇ ਵਿੱਚ ਇੱਕ ਬਹੁਤ ਸੋਹਣਾ ਤਜਰਬਾ ਹੁੰਦਾ ਪਰ ਪ੍ਰਿਯੰਕਾ ਨੇ ਸਿਆਸੀ ਭੂਮਿਕਾ ਦੇ ਬਾਰੇ ਕਈ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਕਿਆਸ ਰਾਈਆਂ ਨੂੰ ਠੁਕਰਾਇਆ ਰਸਮੀ ਤੌਰ 'ਤੇ ਤਾਂ ਉਹ 2019 ਦੇ ਵਿੱਚ ਦਾਖਲ ਹੋਏ ਸੀਗੇ ਜਦੋਂ ਉਹਨਾਂ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਕੇ ਅਲੱਗ ਅਲੱਗ ਇਲੈਕਸ਼ਨਸ ਦੇ ਵਿੱਚ ਸ਼ਮੂਲੀਅਤ ਕਰਨੀ ਸ਼ੁਰੂ ਕੀਤੀ ਪਰ ਸੋਨੀਆ ਦਾ ਹਮੇਸ਼ਾ ਇਹੀ ਜਵਾਬ ਹੁੰਦਾ ਹੈ ਕਿ ਸਿਆਸਤ 'ਚ ਸ਼ਾਮਿਲ ਹੋਣਾ ਹੈ ਜਾਂ ਨਹੀਂ ਹੋਣਾ ਇਹਦਾ ਫੈਸਲਾ ਉਹਨਾਂ ਦੇ ਬੱਚੇ ਆਪ ਕਰਨ ਨਾ ਕਿ ਉਹ ਉਹਨਾਂ ਨੂੰ ਦੱਸਣ ਸੋ ਇਹ ਗੱਲ ਹੋ ਸਕਦੀ ਹੈ ਕਿ ਪ੍ਰਿਯੰਕਾ ਨੇ ਬਹੁਤ ਟਾਈਮ ਲਾਈਨ ਤੋਂ ਬਾਅਦ ਇਹ ਡਿਸੀਜਨ ਖੁਦ ਲਿਆ ਹੋਵੇ ਨਾ ਕਿ ਰਾਹੁਲ ਗਾਂਧੀ ਦੇ ਜਾਂ ਸੋਨੀਆ ਗਾਂਧੀ ਦੇ ਕਹੇ ਦੇ ਉੱਤੇ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਸੋਨੀਆ ਗਾਂਧੀ ਉਸ ਭਾਰਤ ਦੇ ਬਾਰੇ ਉਸ ਇੰਡੀਆ ਦੇ ਬਾਰੇ ਕੀ ਸੋਚਦੇ ਨੇ ਜਿਸ ਨੂੰ ਆਕਾਰ ਦੇਣ ਦੇ ਵਿੱਚ ਉਹਨਾਂ ਨੇ ਇੱਕ ਸ਼ੁਰੂਆਤ ਕਰਤੀ ਸੀ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਸੀ ਉਹਦੀ ਸ਼ੁਰੂਆਤ ਇੱਕ ਕਿਸਮ ਦੇ ਨਾਲ ਕੀਤੀ ਗਈ ਸੀ ਪਰ ਹੁਣ ਉਹ ਉਹਨਾਂ ਦੇ ਵਿਜ਼ਨ ਵਾਲਾ ਇੰਡੀਆ ਜਿਹੜਾ ਹੈਗਾ ਉਹ ਕਿਸ ਪਾਸੇ ਨੂੰ ਜਾ ਰਹੇ ਆ ਕਿ ਉਹ ਇਹਦੇ ਤੋਂ ਸਹਿਮਤ ਹੈਗੇ ਨੇ ਕਿ ਸਰਕਾਰ ਦੀਆਂ ਜ਼ਾਹਰ ਜੀ ਗੱਲ ਹੈ ਕਿ ਵਿਰੋਧੀ ਧਿਰ ਨੇਤਾ ਨੇ ਵਿਰੋਧੀ ਧਿਰ ਦੀ ਜਾਂ ਇੱਕ ਵਿਰੋਧੀ ਪਾਰਟੀ ਦੇ ਲੀਡਰ ਹੈਗੇ ਨੇ ਬੇਸ਼ੱਕ ਕੋਈ ਵੱਡਾ ਅਹੁਦਾ ਨਾ ਰੱਖਦੇ ਹੋ ਚੇਅਰਪਰਸਨ ਤਾਂ ਹਾਲੇ ਵੀ ਹੈਗੇ ਨੇ ਉਹ ਕਾਂਗਰਸ ਦੇ ਸੋ ਉਹ ਆਪੋਜੀਸ਼ਨ ਤਾਂ ਕਰਨਗੇ ਹੀ ਇਹਦੀ ਪਰ ਫਿਰ ਵੀ ਇਹਦੇ ਵਿੱਚ ਉਹਨਾਂ ਨੂੰ ਕੀ ਕੁਛ ਨਜ਼ਰ ਆਉਂਦਾ ਹੈ ਮੌਜੂਦਾ ਮੋਦੀ ਸਰਕਾਰ ਦੇ ਵਿੱਚ ਕੁਝ ਚੰਗੀਆਂ ਗੱਲਾਂ ਵੀ ਉਹਨਾਂ ਨੂੰ ਨਜ਼ਰ ਆਈਆਂ ਨੇ ਉਹਦਾ ਉਹ ਜ਼ਿਕਰ ਕਰਦੇ ਨੇ ਇੱਕ ਕੰਸਟਰਕਟਿਵ ਔਥਰ ਦੇ ਤੌਰ ਦੇ ਉੱਤੇ ਕਿਉਂਕਿ ਉਹਨਾਂ ਨੇ ਕਾਂਗਰਸ ਦੀ ਅਗਵਾਈ ਐਸੇ ਸਮੇਂ 'ਚ ਕੀਤੀ ਸੀਗੀ ਜਦੋਂ ਇੰਡੀਆ ਦੇ ਵਿੱਚ ਇਹ ਗੱਠਜੋੜਾਂ ਵਾਲੀ ਸਰਕਾਰਾਂ ਜਿਹੜੀਆਂ ਸੀ ਬਣਨ ਲੱਗ ਪਈਆਂ ਸੀ ਅਲਾਇੰਸ ਪੋਲੀਟਿਕਸ ਜਿਹੜੀ ਸੀ ਇੱਕ NDA ਧੜਾ ਇੱਕ UPA ਧੜਾ ਇਸ ਕਿਸਮ ਦੀ ਪੋਲੀਟਿਕਸ ਜਿਹੜੀ ਹੈ ਇੰਡੀਆ ਦੇ ਵਿੱਚ ਸਪੈਸ਼ਲੀ ਛੋਟੀਆਂ ਛੋਟੀਆਂ ਪਾਰਟੀਆਂ ਬਹੁਤ ਜ਼ਿਆਦਾ ਆ ਗਈਆਂ ਸੀਗੀਆਂ ਔਰ ਆਰਥਿਕ ਉਦਾਰੀਕਰਨ ਤੋਂ ਹਟ ਕੇ ਨਰਿੰਦਰ ਮੋਦੀ ਦੀ BJP ਅਤੇ ਸਰਕਾਰ ਦੇ ਵਿੱਚ ਹਿੰਦੂ ਰਾਸ਼ਟਰਵਾਦ ਦਾ ਜਿਹੜਾ ਮਸਲਾ ਸੀਗਾ ਉਹ ਬਹੁਤ ਜ਼ਿਆਦਾ ਚੁੱਕਿਆ ਗਿਆ ਯਾਨੀ ਕਿ ਜਿਹੜੀ ਵਾਜਪੇਈ ਸਾਹਿਬ ਦੀ ਜਿਹੜੀ ਸਰਕਾਰ ਸੀ BJP ਦੀ ਉਹਦੇ ਵਿੱਚ ਨੀਤੀਆਂ ਅਤੇ ਮੋਦੀ ਦੀਆਂ ਪਹਿਲੀਆਂ ਦੂਜੀਆਂ ਅਤੇ ਤੀਜੀਆਂ ਸਰਕਾਰਾਂ ਦੇ ਵਿੱਚ ਨੀਤੀਆਂ ਦੇ ਅੰਦਰ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਪਰ ਸ਼ਾਇਦ ਇਹੀ ਅਹਿਮ ਸਵਾਲ ਹੈਗਾ ਕਿ ਸੋਨੀਆ ਦੀ ਸਵੈ ਜੀਵਨੀ 'ਚ ਕਿਹਾ ਜਾਏਗਾ ਕਿ ਕੀ ਅਣਕਿਆ ਰਹਿ ਗਿਆ ਕੀ ਹੋਇਆ ਕੀ ਨਹੀਂ ਹੋਇਆ ਨੀਰਜਾ ਚੌਧਰੀ ਜਿਹੜੇ ਪੱਤਰਕਾਰਾਂ ਨੇ ਲੇਖਕਾਂ ਨੇ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਇਹਦਾ ਜਵਾਬ ਕਿਤਾਬ ਦੇ ਵਿੱਚ ਬਿਲੋਂਗਿੰਗ ਦੇ ਵਿੱਚ ਜਿਹੜਾ ਟਾਈਟਲ ਹੈ ਸਿਰਲੇਖ ਹੈ ਉਹਦੇ 'ਚ ਹੀ ਲੁਕਿਆ ਹੋਇਆ
ਕਿਉਂਕਿ ਉਹ ਇਸ ਗੱਲ ਨੂੰ ਲੈ ਕੇ ਸੁਚੇਤ ਨੇ ਕਿ ਨਹਿਰੂ ਗਾਂਧੀ ਪਰਿਵਾਰ ਦੀ ਵਿਰਾਸਤ ਦੇ ਉਹੀ ਅਸਲੀ ਉੱਤਰਾਧਿਕਾਰੀ ਨੇ ਤੇ ਉਹੀ ਇਸ ਵਿਰਾਸਤ ਨੂੰ ਜ਼ਿੰਦਾ ਰੱਖਣਗੇ। ਉਹਨਾਂ ਨੂੰ ਉਮੀਦ ਹੈ ਕਿ ਯਾਦਾਂ ਪਰਿਵਾਰ ਔਰ ਇਹਦੇ ਇਤਿਹਾਸ ਦੇ ਵੱਲ ਪਰਿਵਾਰ ਨੂੰ ਮੋੜ ਕੇ ਲਿਆਉਣਗੀਆਂ ਔਰ ਸਪੈਸ਼ਲੀ ਇਹ ਕਿਤਾਬ। ਪਰ ਸਭ ਤੋਂ ਵੱਧ ਇਹਦੇ 'ਚ ਸੋਨੀਆ ਗਾਂਧੀ ਦੇ ਅਹਿਸਾਸ ਦੀ ਵੀ ਉਹ ਗੱਲ ਹੋਏਗੀ ਕਿ ਉਹਨਾਂ ਨੂੰ ਕਿਵੇਂ ਫੀਲ ਹੋ ਰਿਹਾ ਕਿ ਇੰਡੀਆ ਦੀ ਸਭ ਤੋਂ ਸਟਰੋਂਗ ਪੋਲੀਟੀਕਲ ਫੈਮਿਲੀ ਦਾ ਉਹ ਹਿੱਸਾ ਰਹੇ ਨੇ। ਇਮੈਜਿਨ ਕਰੋ ਕਿ ਤੁਸੀਂ ਇੱਕ ਫੀਮੇਲ ਦੇ ਤੌਰ ਦੇ ਉੱਤੇ ਇੱਕ ਦੂਸਰੇ ਦੇਸ਼ ਦੇ ਵਿੱਚੋਂ ਆਉਂਦੇ ਹੋ, ਤੁਸੀਂ ਅਚਾਨਕ ਇੱਕ ਐਸੇ ਸ਼ਖਸ ਦੇ ਨਾਲ ਟਕਰਾ ਜਾਂਦੇ ਹੋ ਤੇ ਉਸ ਵਕਤ ਤੁਹਾਨੂੰ ਇਲਮ ਨਹੀਂ ਹੁੰਦਾ, ਪਰ ਹੌਲੀ ਹੌਲੀ ਪਤਾ ਲੱਗਣ ਲੱਗਦਾ ਕਿ ਉਹ ਇੱਕ ਪ੍ਰਾਈਮ ਮਿਨਿਸਟਰ ਦਾ ਬੇਟਾ ਹੈ ਤੇ ਫਿਰ ਉਸ ਪਰਿਵਾਰ ਦੇ ਵਿੱਚ ਤੁਸੀਂ ਵਿਆਹ ਜਾਂਦੇ ਹੋ ਤੇ ਫਿਰ ਉਸ ਫੈਮਿਲੀ ਦੇ ਵਿੱਚ ਆ ਜਾਂਦੇ ਹੋ। ਉਹ ਫੈਮਿਲੀ ਜਿਹੜੀ ਕਿ ਬਹੁਤ ਜ਼ਿਆਦਾ ਉਤਾਰ ਚੜ੍ਹਾਅ ਦੇ ਵਿੱਚੋਂ ਗੁਜ਼ਰ ਰਹੀ ਹੈਗੀ ਹੈ, ਬਟ ਯੂ ਨੈਵਰ ਲੀਵ, ਯੂ ਸਟੇ ਦੇਅਰ, ਤੁਸੀਂ ਉੱਥੇ ਰੁਕਦੇ ਹੋ, ਠਹਿਰਦੇ ਨਹੀਂ ਹੈਗੇ, ਬਲਕਿ ਸੰਭਲਦੇ ਹੋ ਔਰ ਸੰਭਾਲਦੇ ਹੋ ਔਰ ਉਸ ਨੂੰ ਸੰਭਾਲਦੇ ਹੋ ਕਿ ਜਿਹੜਾ ਕਿ ਤੁਹਾਡਾ ਪਰਿਵਾਰ ਵੀ ਨਹੀਂ ਹੈ, ਪਰ ਉਸ ਨੂੰ ਇੱਕ ਪਰਿਵਾਰ ਦੇ ਤੌਰ 'ਤੇ ਲੈ ਕੇ ਚੱਲਦੇ ਹੋ। ਕਾਂਗਰਸ ਸੋਨੀਆ ਗਾਂਧੀ ਦਾ ਪਰਿਵਾਰ ਨਹੀਂ ਸੀ, ਪਰ ਉਹਨਾਂ ਨੇ ਉਸ ਨੂੰ ਇੱਕ ਪਰਿਵਾਰ ਸਮਝ ਕੇ ਹੀ ਅੱਗੇ ਲੈ ਕੇ ਚੱਲੇ। ਔਰ ਸੱਤਾਧਾਰੀ ਭਾਜਪਾ ਨੇ ਜਿਹੜਾ ਹੁਣ ਕਾਂਗਰਸ ਮੁਕਤ ਭਾਰਤ ਵਾਲੀ ਮੁਹਿੰਮ ਚਲਾ ਰੱਖੀ, ਇਹਦੇ ਬਾਰੇ ਉਹਨਾਂ ਦਾ ਕੀ ਵਿਚਾਰ ਹੈ? ਹੋ ਸਕਦਾ ਕਿ ਸ਼ਾਇਦ ਸਾਰੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਨਾ ਮਿਲਣ ਇਸ ਕਿਤਾਬ ਦੇ ਵਿੱਚ। ਹਾਲੀਆ ਸਾਲਾਂ ਦੇ ਵਿੱਚ ਕਾਂਗਰਸ ਨੂੰ ਲਗਾਤਾਰ ਇਲੈਕਸ਼ਨਸ ਦੇ ਵਿੱਚ ਹਾਰਾਂ ਮਹਿਸੂਸ ਹੋਈਆਂ ਨੇ ਔਰ ਐਸੇ ਬਹੁਤ ਸਾਰੇ ਸਵਾਲ ਨੇ। ਸਿਰਫ ਇਹ ਨਹੀਂ ਰਹਿ ਗਿਆ ਕਿ ਗਾਂਧੀ ਪਰਿਵਾਰ ਪਾਰਟੀ ਨੂੰ ਮੁੜ ਸੁਰਜੀਤ ਕਰ ਸਕਦਾ ਹੈ ਕਿ ਨਹੀਂ, ਬਲਕਿ ਇਹਨੂੰ ਇੱਕਜੁੱਟ ਵੀ ਰੱਖ ਸਕਦਾ ਹੈ ਕਿ ਨਹੀਂ, ਇਹ ਵੀ ਇੱਕ ਸਵਾਲ ਹੈਗਾ ਕਿ ਜੋ ਉਸ ਗੱਲ ਦੀ ਜੜ ਤੱਕ ਵੀ ਜਾਂਦਾ ਹੈ ਕਿ ਜਿਹਨੂੰ ਸੋਨੀਆ ਆਪਣੀ ਯਾਦਾਂ ਦੇ ਵਿੱਚ ਜਾਂਚਣ ਦੀ ਕੋਸ਼ਿਸ਼ ਕਰਨਗੇ। ਸੋ ਲੈਟਸ ਸੀ ਕਿ ਇਸ ਪੂਰੀ ਦੀ ਪੂਰੀ ਵਿਰਾਸਤ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈਗਾ, ਉਹਨਾਂ ਦੀ ਟਿੱਪਣੀ ਕੀ ਹੁੰਦੀ ਹੈ। ਖੈਰ ਇਹ ਇੱਕ ਟੌਪਿਕ ਜਿਹੜਾ ਜਿਹਦੇ ਉੱਤੇ ਅੱਜ ਦੇ ਦਿਨ ਆਪਾਂ ਗੱਲ ਕਰਨੀ ਸੀਗੀ। ਇਹਦੇ ਤੋਂ ਇਲਾਵਾ ਇੱਕ ਹੋਰ ਜਿਹੜਾ ਦੂਸਰਾ ਵਿਸ਼ਾ ਜਿਹਦੇ 'ਤੇ ਮੈਂ ਗੱਲ ਕਰਨੀ ਚਾਹੁੰਦਾ ਸੀ, ਖੈਰ ਨਾਮ ਮੈਂ ਦੱਸ ਹੀ ਦਿੰਦਾ, ਬੈਂਜਮਿਨ ਫਰੈਂਕਲਿਨ। ਜੇ ਮੈਂ ਬੈਂਜਮਿਨ ਫਰੈਂਕਲਿਨ ਦੇ ਉੱਤੇ ਗੱਲ ਕਰਨ ਲੱਗਿਆ ਤਾਂ ਮੈਨੂੰ ਇਹ ਲੱਗਦਾ ਹੈ ਕਿ ਘੱਟੋ ਘੱਟ ਅੱਧਾ ਪੌਣਾ ਘੰਟਾ ਹੋਰ ਗੱਲ ਬੜੇ ਆਰਾਮ ਦੇ ਨਾਲ ਕੀਤੀ ਜਾ ਸਕਦੀ ਹੈ, ਜਦਕਿ ਪ੍ਰੋਗਰਾਮ ਦੀ ਟਾਈਮਲਾਈਨ ਆਪਾਂ ਨੂੰ ਇੰਨੀ ਇਜਾਜ਼ਤ ਨਹੀਂ ਦੇਗੀ। ਸੋ ਮੈਂ ਇੱਕ ਵਾਅਦਾ ਕਰਦਾ ਕਿ ਚਾਹੇ ਇਨਸਾਈਟ ਰਿਪੋਰਟ ਹੋਵੇ ਜਾਂ ਨਾ ਹੋਵੇ, ਪਰ ਮੈਂ ਉਸ ਸ਼ਖਸ ਦੇ ਬਾਰੇ ਵੀ ਕੁਛ ਇੱਕ ਕਿਤਾਬਾਂ ਦੇ ਵਿੱਚ, ਕਿਉਂਕਿ ਹੁਣ ਕਿਤਾਬ ਦੀ ਗੱਲ ਤੁਰੀ ਹੋਵੇ, ਬਲਕਿ ਉਹ ਖੁਦ ਕਿਤਾਬਾਂ ਲਿਖਦੇ ਸੀਗੇ, ਖੁਦ ਇੱਕ ਪੱਤਰਕਾਰ ਵੀ ਸੀਗੇ, ਇੱਕ ਪੋਲੀਟੀਸ਼ੀਅਨ ਵੀ ਸੀ, ਇੱਕ ਖੋਜੀ ਵੀ ਸੀ, ਇੱਕ ਪੋਲੀਮੈਥੀਸ਼ੀਅਨ ਵੀ ਸੀ। ਪੋਲੀਮੈਥ ਜਿਨ੍ਹਾਂ ਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਹੈ ਕਿ ਇੱਕ ਪੋਲੀਹਿਸਟਰ ਜਿਹਦੀ ਨੌਲੇਜ ਦਾ ਦਾਇਰਾ ਅਲੱਗ ਅਲੱਗ ਸੈਗਮੈਂਟਸ ਦੇ ਵਿੱਚ ਬਿਖਰਿਆ ਹੋਵੇ। ਸੋ ਇੱਕ ਦੂਰਦਰਸ਼ੀ ਸੋਚ ਵਾਲਾ ਵੀ ਇੱਕ ਸ਼ਖਸ ਕਿਹਾ ਜਾ ਸਕਦਾ, ਅਖਬਾਰ ਦਾ ਸੰਪਾਦਕ ਜਿਹੜੇ ਸੀਗੇ ਉਹ, ਤੇ ਉਹਨਾਂ ਦੇ ਬਾਰੇ ਗੱਲ ਕਰਨੀ ਔਰ ਸਪੈਸ਼ਲੀ ਉਹਨਾਂ ਦੀਆਂ ਖੋਜਾਂ ਦੇ ਬਾਰੇ ਗੱਲ ਕਰਨੀ, ਉਹਦੇ 'ਤੇ ਇੱਕ ਅਲੱਗ ਤੋਂ ਪ੍ਰੋਗਰਾਮ ਆਪਾਂ ਬੈਂਜਮਿਨ ਫਰੈਂਕਲਿਨ ਦੇ ਉੱਤੇ ਕਰਾਂਗੇ ਜ਼ਰੂਰ। ਇਸ ਗੱਲ ਦਾ ਵਾਅਦਾ ਇਨਸਾਈਟ ਰਿਪੋਰਟ ਤੋਂ ਪਹਿਲਾਂ ਕਰਾਂਗੇ, ਕਿਸੇ ਨਾ ਕਿਸੇ ਦਿਨ ਦੇ ਵਿੱਚ ਇਸੇ ਹਫ਼ਤੇ ਦੇ ਅੰਦਰ ਇੱਕ ਅਲੱਗ ਤੋਂ ਪ੍ਰੋਗਰਾਮ ਲੈ ਕੇ ਆਵਾਂਗੇ। ਫਿਲਹਾਲ ਅੱਜ ਦੇ ਇਸ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ। ਹਾਂਜੀ, 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ 'ਤੇ ਬੋਝ ਹੈ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਲਾਫਟਰ ਥੈਰੇਪੀ ਦੇ ਵਿੱਚ ਰਲ ਮਿਲ ਕੇ ਹੱਸਦੇ ਹਾਂ। ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁੱਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਧੁੱਪ ਵਾਲੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਆਨੰਦ ਮਨਾਉਣ ਦੇ ਲਈ ਬੱਚੇ ਸਾਡੇ
0: ਚੜਾਰੇ ਹੋ ਗਏ ਸਾਹ।
1: ਸਾਡੇ ਤਾਂ ਹਾਸੇ ਵੀ ਰੁਕ ਜਾਣੇ ਆ ਕਿਉਂਕਿ ਅੱਜ ਸਾਡੇ ਨਾਲ ਬਸੰਤ ਬਸੰਤ ਬਸੰਤ ਅੱਜ ਸਪਰਿੰਗ ਆ। ਬਸੰਤ ਜੀ ਨਹੀਂ ਆਏ ਪਰ ਬਸੰਤ ਰੁੱਤ ਜ਼ਰੂਰ ਆ ਗਈ ਆ ਤੇ ਉਹਦੇ ਕਰਕੇ ਫਿਰ ਸਾਨੂੰ ਛਿੱਕਾਂ ਵੀ ਆਉਣੀਆਂ ਜ਼ਰੂਰੀ ਆ।
0: ਤੁਹਾਡੇ ਹਾਲਾਤ ਤੇ ਮੈਨੂੰ ਨਾ ਉਹਦੇ ਵਰਗੇ ਲੱਗ, ਉਹ ਕੁੜੀ ਵਰਗੇ ਲੱਗਣ ਡੇ ਜਿਹੜੇ ਕਰੇਲੇ ਕਰਕੇ ਨਾ ਭੱਜ ਕੇ ਲਾਈਨ ਚ ਪਿੱਛੇ ਖਲੋ ਕੇ ਪੀਟੀ ਕਰਨ ਲੱਗ ਪੈਂਦੀ ਹੈ।
1: ਹਾਲਾਤ ਅੱਜ ਕੁਛ ਇੱਥੇ ਆ, ਸਵੇਰ ਦੇ ਨੱਕ ਵਗਣ ਲੱਗੇ ਸੀ, ਛਿੱਕਾਂ ਆਉਣ ਲੱਗੀਆਂ ਸੀ ਤੇ ਇੱਦਾਂ ਕਰਦੇ ਕਰਦੇ ਫਿਰ ਭੱਜ ਭਜਾਈਆਂ ਤਾਂ ਹੋ ਹੀ ਜਾਂਦਾ, ਬੰਦਾ ਨੱਕ ਪੂੰਝੇਗੀ ਤਿਆਰ ਹੋਵੇ।
0: ਕਹੋ ਮੈਂ ਨੱਕ ਪੂੰਝਦਾ ਲੇਟ ਹੋ ਗਈ ਪਹੁੰਚ ਤੇ ਮੈਂ ਕਿੰਨੇ ਚਿਰ ਦੀ ਗਈ ਹਾਂ। ਵੈਸੇ ਤਾਂ ਜਦੋਂ ਏਦਾਂ ਦਾ ਸਮਾਂ ਹੁੰਦਾ ਨਾ ਤੇ ਏਦਾਂ ਜੀ ਕਰਦਾ ਬੰਦਾ ਨੱਕ ਬਾਹਰ ਲਾ ਕੇ ਰੱਖ ਆਵੇ ਤੇ ਬਾਅਦ ਚ ਲਾ ਲੇ।
1: ਜਦੋਂ ਮੈਂ ਆਪਣੀ ਅੱਖਾਂ ਦੇਖੀਆਂ ਆ ਕੇ ਮੈਂ ਕਿਹਾ ਹਾਏ ਬੰਦਾ ਏਦਾਂ ਲੱਗਦਾ ਜਿੱਦਾਂ ਮੈਂ ਰੋ ਗਿਆ ਹੀ ਹੁੰਨੀ ਆ।
0: ਅੱਖਾਂ ਨੀ ਲੱਥਣੀਆਂ।
1: ਹਾਂ, ਅੱਖਾਂ ਨੀ ਲੱਥਣੀਆਂ।
0: ਚਲੋ ਆਓ ਫਿਰ ਬੱਚਿਆਂ ਦੇ ਨਾਲ ਆਪਾਂ ਕਰਦੇ ਹਾਂ ਵਾਰਤਾਲਾਪ ਤੇ ਹੱਸਦੇ ਹਾਂ ਤੇ ਆਪੇ ਨੱਕ ਮੂੰਹ ਖੁੱਲ ਜਾਣੇ, ਬਸ ਇੱਦਾਂ ਹੀ ਆ, ਸਭ ਦੇ ਇੱਦਾਂ ਹੀ ਚਲੀ ਚੁਲੀ ਜਾਂਦੇ ਆ। ਕਿਉਂਕਿ ਅੱਜ ਹੁਣ ਸਤੰਬਰ ਚੜ੍ਹਾ ਆ ਤੇ ਹੁਣ ਉਹ ਮਹੀਨਾ ਸ਼ੁਰੂ ਹੋ ਗਿਆ ਵਾ ਜਿਹੜੇ ਮਹੀਨੇ ਦੇ ਵਿੱਚ ਸਾਨੂੰ ਬਸ ਇੱਦਾਂ ਦੇ ਆਸ ਪਾਸ ਤੋਹਫੇ ਮਿਲਣੇ ਆ। ਜਾਨੀ ਕਿ ਹੁਣ ਹੇ ਫੀਵਰ ਤੇ ਪੋਲਨ ਤੇ ਦਿਸ ਤੇ ਦੈਟ ਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ ਜੀ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਆਏ ਹੀ ਮੰਨਤ ਤੇ ਫਤਿਹ ਅਤੇ ਬਾਕੀ ਤਾਂ ਅੱਗੇ ਬੇਨਤੀ ਹੈ ਭਾਈ ਵੇਟ ਕਰ ਲਓ, ਤੁਸੀਂ ਲਾਈਨਾਂ ਹਾਲੇ ਬਿਜ਼ੀ ਨੇ। ਤੇ ਮੰਨਤ ਫਤਿਹ ਤੁਸੀਂ ਆਉਣੇ ਰਹੋ, ਕੀ ਹਾਲ ਚਾਲ ਆ?
1: ਜਸਪ੍ਰੀਤ
0: ਦੇ ਮੰਮੀ ਦਾ ਨਾਮ ਆ। ਆਹੋ, ਤੁਹਾਨੂੰ ਭੁਲੇਖਾ ਪੈ ਜਾਂਦਾ ਰੋਜ਼ ਹੀ ਭਲਾ?
1: ਤੇ ਮੈਂ ਤਾਂ ਉਹਦੇ ਮੰਮਾ ਨੂੰ ਹੀ ਸਤਿ ਸ਼੍ਰੀ ਅਕਾਲ ਕਹਿੰਦੀ ਆ।
0: ਅੱਛਾ, ਉਹ ਸੌਰੀ,
1: ਉਹ ਮੇਰੇ ਫਰੈਂਡ ਆ ਨਾ।
0: ਓਕੇ ਓਕੇ, ਸੌਰੀ ਸੌਰੀ ਸੌਰੀ।
1: ਹੈ ਮੰਨਤ?
2: ਹਾਂਜੀ,
0: ਇਦਾਂ ਹੀ ਆ।
2: ਹਾਂਜੀ,
0: ਤੁਹਾਨੂੰ ਹੁਣ ਨਾ ਭੁਲੇਖਾ ਪੈ ਜਾਣਾ, ਹੁਣ ਮੰਨਤ ਮੰਮੀ ਨਾਲੋਂ ਵੱਡੀ ਹੋ ਗਈ ਆ।
1: ਹੈ
2: ਮੰਮਾ ਦੇ ਮੈਂ ਪੰਜ ਦੋ ਦੀ ਮੰਮਾ ਪੰਜ ਟਾਈਮ ਦੇ ਆਲਮੋਸਟ ਮੰਮਾ ਜਿੱਡੀ ਹੋਈ ਆ ਬਸ।
1: ਓ ਤੇਰੀ ਚੀਂਚੀ ਕਰਨੀ ਪੈਣੀ ਤੇਰੀ ਲੱਗਦਾ। ਪੰਜ ਦੋ ਹੋ ਗਈ ਤੂੰ ਮੰਨਤ?
0: ਮੰਨਤ ਕਿੱਡੀ ਹੋਣਾ ਤੂੰ, ਕਿੰਨੇ ਕਿੰਨੇ ਹਾਈਟ ਕਰਨੀ ਆ?
1: ਮੁੰਡਾ ਕਿੱਦਾਂ ਲੱਭਾਂਗੇ ਮੰਨਤ ਦੇ ਲਈ? ਐਡਾ ਲੰਮਾ ਮੁੰਡਾ ਲੱਭ ਲਿਆ,
0: ਮੁੰਡਾ ਲੱਭਣਾ ਬੈਟ ਵੇਖਣ ਡੀ
2: ਟੀਚਰ ਪੱਪੂ ਤੂੰ ਚੰਗੀ ਤਰ੍ਹਾਂ ਪੜ੍ਹਦਾ ਨੀ ਹੈਗਾ, ਜਦੋਂ ਮੈਂ ਤੂੰ ਬਹੁਤ ਨਲਾਇਕ ਆ ਤੇ ਫਿਰ ਮੈਂ ਜਦੋਂ ਤੇਰੀ ਉਮਰ ਦਾ ਸੀਗਾ ਤੇ ਫਿਰ ਮੈਂ ਬਹੁਤ ਮੈਨੂੰ ਬਹੁਤ ਔਖੇ ਵੀ ਆਉਂਦੇ ਸੀਗੇ ਸਵਾਲ ਤੁਹਾਡੇ ਵੇਲੇ ਤਾਂ ਟੀਚਰ ਵਧੀਆ ਹੋਣੇ ਆ, ਇਹ ਤਾਂ ਸਾਡੀ ਇਹ ਤਾਂ ਕਿਸਮਤ ਦੀ ਗੱਲ ਆ ਟੀਚਰ ਹੋਏ।
0: ਤੁਹਾਡੇ ਵੇਲੇ ਚੰਗੀ ਹੋ ਗਈ ਪੜ੍ਹਾਈ,
1: ਟੀਚਰ ਵਧੀਆ ਹੋ ਗਏ।
0: ਥੈਂਕ ਯੂ ਮੈਨ।
2: ਨਾਲੇ ਪਤਾ ਨਾ ਗੱਲ ਕਰਾਉਣ ਤੋਂ ਪਹਿਲਾਂ ਤੁਹਾਨੂੰ ਕੁਛ ਦੱਸਣਾ।
1: ਹਾਂਜੀ,
2: ਮੈਂ ਨਾ ਮਤਲਬ ਅਗਸਤ ਤੋਂ ਵੇਟ ਕਰ ਰਹੀ ਹਾਂ, ਪਰ ਕੱਲ ਮੇਰਾ ਇੱਕ ਰਿੰਗ ਆ ਗਈ ਸੀਗੀ, ਕਸਟਮਾਈਜ਼ ਕਰਵਾਈ ਹੋਈ
0: ਸੀ।
1: ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ,
0: ਵਾਹ, ਕਸਟਮਾਈਜ਼ਡ ਕਰਵਾਈ ਰਿੰਗ।
1: ਸਾਨੂੰ ਤਾਂ ਕਹਿਣਾ ਹੀ ਨਹੀਂ ਆਉਂਦਾ ਆ ਜਿਹੜਾ ਇਹਨੇ ਕਰਾਈ ਆ।
0: ਵਾਹ, ਕੀ ਕੀ ਕਸਟਮਾਈਜ਼ਡ ਕਰਾਇਆ?
1: ਕੀ ਕਸਟਮਰ ਕੀਤਾ ਤੁਸੀਂ?
0: ਉਹਦੇ ਤੇ ਗਿਟਕਾਂ ਲਵਾਈਆਂ ਐ
2: ਤੇ ਮੈਂ ਉੱਤੇ ਮੈਂ ਸਾਡੇ ਚਾਰਾਂ ਦੇ ਨਾਂ ਲਿਖੇ ਹੋਏ ਆ।
1: ਵਾਹ, ਬੱਲੇ
0: ਮੰਨਤ, ਤੂੰ ਤੇ ਕਮਾਲ ਹੀ ਕਰੀ ਜਾਂਦੀ ਆ ਕੁੜੀਏ।
2: ਥੈਂਕ ਯੂ,
0: ਵੈਰੀ ਨਾਈਸ, ਲਿਆਓ ਕਰਾਓ ਫਿਰ ਗੱਲ।
1: ਬਹੁਤ ਵਧੀਆ ਮੰਨਤ,
2: ਤੇ ਪਤਾ ਨਾ ਵੀ ਗੱਲ ਕਰ ਲਓ।
0: ਹਾਂਜੀ ਹਾਂਜੀ,
1: ਪੋਲੀਆਂ
0: ਵਾਲੀਆਂ, ਹਾਂ ਇਹਦੇ ਕੋ ਉਹ ਆ ਬੜੀਆਂ, ਉਹ ਬੜੀਆਂ ਇਹਦੇ ਕੋ
1: ਸੱਚੀ। ਫਤਿਹ ਮੈਨੂੰ ਦੋ ਦੇ ਦੋਗੇ ਪਲੀਜ਼, ਦੋ ਜਾਂ ਤਿੰਨ, ਮੈਂ ਉਹਨਾਂ ਆਂਟੀਆਂ ਨੂੰ ਦੇਣੀਆਂ ਜਿਹੜੀਆਂ ਆਈਬ੍ਰੋ ਕਰਾਉਣ ਲੱਗੇ ਬਹੁਤ ਰੌਲਾ ਪਾਉਂਦੀਆਂ।
0: ਨਹੀਂ ਉਸ ਉਹਨਾਂ ਨੂੰ ਨਹੀਂ ਮਿਲਣਾ ਕੁਛ ਵੀ।
1: ਅੱਛਾ,
0: ਉਹਨਾਂ ਨੂੰ ਆਈਬ੍ਰੋ ਕਰਾਉਣ ਲੱਗਿਆਂ ਜੇ ਉਹ ਰੌਲਾ ਪਾਉਂਦੀਆਂ ਵਾ ਤੇ ਉਹਨਾਂ ਨੂੰ ਤੁਸੀਂ ਪਾਉਣ ਦਿਓ। ਕਿਉਂ ਫਤਿਹ, ਉਹਨਾਂ ਨੂੰ ਕਿਹਾ ਕਿਸੇ ਨੇ ਵੀ ਰੌਲਾ ਪਾਉਣ ਨੂੰ ਵੀ ਆਈਬ੍ਰੋ ਕਰਾਉਣ ਨੂੰ?
1: ਕਿਹੜੀ
0: ਗੱਲੋਂ? ਯਾਰ ਸਵੇਰੇ ਸਵੇਰੇ
1: ਕੋਈ ਗੱਲ ਨੀ ਫਤਿਹ, ਸਾਰੀਆਂ ਮੰਮੀਆਂ ਏਦਾਂ ਦੀ ਹੁੰਦੀਆਂ, ਰੂੜੇ ਹੁੰਦੀਆਂ ਉਹ।
0: ਹਾਂਜੀ ਹਾਂਜੀ,
2: ਰੋਜ ਮੂੰਹ ਚ ਪਾਈਏ ਚਬੀਏ, ਦੰਦਾਂ ਨਾਲ ਚਲਾਈਏ, ਪਰ ਖਾਣ ਵਾਲੀ ਚੀਜ਼ ਨੀ ਗੀ।
1: ਇਹ ਕਿਹੜੀ ਚੀਜ਼? ਤਾਂ ਕੋਈ ਦਲਾਦਾ ਵੀ ਲਿਫਾਫੇ ਨੂੰ ਗੱਠ ਬੰਨੀ ਹੁੰਦੀ ਨਾ, ਕਿਸੇ ਨੇ ਖੋਲਦਾ ਨੀ ਹੈਗਾ ਫਿਰ।
0: ਨਹੀਂ ਉਹ ਬਬਲ ਗਮ ਲੱਗਦੀ ਮੈਨੂੰ ਤੇ, ਚਿਵਿੰਗਮ
1: ਅੰਦਰ ਨਗਾਉਣ ਵਾਲੀ ਚੀਜ਼ ਨਹੀਂ। ਓਕੇ, ਬਬਲ ਗਮ ਤਾਂ ਖਾਈਦੀ ਆ।
0: ਨਹੀਂ ਉਹ ਫੇਰ ਸੋਟੀ ਦੇਦੀ ਆ।
1: ਨਹੀਂ, 10 ਕਰੋੜ ਦਾ ਆਨਸਰ।
0: ਅੱਛਾ, ਮੂੰਹ ਚ ਪਾਈਏ
2: ਰੋਜ਼ ਖਾਣੇ ਆ
1: ਬ੍ਰਸ਼।
0: ਹਾਂਜੀ, ਕਰੋ, ਲੈ ਲਓ ਫਾਈਨ ਤੁਸੀਂ। ਸਾਂਭੀਆਂ ਨੀ ਜਾਣੀਆਂ। ਥੈਂਕ ਯੂ ਫਤਿਹ,
1: ਥੈਂਕ ਯੂ ਫਤਿਹ। ਮੰਮਾ ਨੂੰ ਸੋਰੀ ਕਹਿ ਦੇ, ਉੱਤਰ ਲੱਗਾ ਗੱਡੀ ਚੋ, ਕੋਈ ਗੱਲ ਨੀ, ਬਾਏ।
0: ਐਵੇਂ ਕਹਦੇ ਤਾਂ ਵਧੀ,
1: ਤੁਸੀਂ ਇੱਕ ਤਾਂ ਗੱਲ ਨਹੀਂ ਕਿਤੇ ਨਿਬੜਨ ਦਿੰਦੇ।
0: ਇਹ ਇਦਾਂ ਕੁੜੀਆਂ ਮੰਨਦੀਆਂ ਹੁੰਦੀਆਂ,
1: ਤੁਸੀਂ ਰੱਖਣੀ ਸੀ ਜਾਣੀ ਗੱਲ ਵੱਲੋਂ ਉਹਨੂੰ।
0: ਆ ਮੁੰਡੇ ਥੋੜੀ ਇਦਾਂ ਮੰਨਦੇ ਹੁੰਦੇ ਆ, ਹਾਂ ਫਾਰਮੂਲਾ ਮੁੰਡਿਆਂ ਤੇ ਨਹੀਂ ਚੱਲਦਾ। ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
1: ਕਿੱਦਾਂ ਹਾਲ ਚਾਲ ਜੀ?
0: ਕੀ ਸੁਣਾਓਗੇ ਫਿਰ?
3: ਅੱਜ ਮੈਂ ਸੁਣਾਉਂਗੀ ਇੱਕ ਬਜਾਇਤ।
0: ਓਕੇ,
3: ਇੱਕ ਸਾਲ ਸਾਲ ਮੋਤੀਆਂ ਨਾਲ ਭਰਾ ਭਰੀ, ਸਭ ਦੇ ਸਿਰ ਉਹਦੀ ਜਰੀ।
1: ਇੱਕ ਥਾਲ ਮੋਤੀਆਂ ਨਾਲ ਭਰੀ, ਸਭ ਦੇ
3: ਸਿਰ ਸਿਰ ਤੇ
1: ਮੋਤੀਆਂ
3: ਦੀ ਜਰੀ,
0: ਸਭ ਦੇ ਸਿਰ ਤੇ ਹੁੰਦੀ ਜੜੀ,
3: ਆਉਂਦੀ ਜਰੀ।
0: ਅੱਛਾ ਸਭ ਦੇ ਸਿਰ ਤੇ ਆਉਂਦੀ ਜੜੀ, ਇੱਕ ਥਾਲ ਮੋਤੀਆਂ ਨਾਲ ਭਰੀ ਤੇ ਸਭ ਦੇ ਸਿਰ ਤੇ ਆਉਂਦੀ ਜੜੀ।
1: ਜੂਆਂ ਤਾਂ ਨੀ, ਅਸੀਂ ਜੂਆਂ ਤੱਕ ਸੋਚ ਸਕਦੇ ਦੋਲੇ ਜਣੇ।
0: ਕੈਂਡਲ,
1: ਡੈਂਡਰਫ, ਡੈਂਡਰਫ, ਕੈਂਡਲ।
0: ਅੱਛਾ,
1: ਕੰਘੀ, ਬਾਲ, ਬਰੱਸ਼। ਅੱਜ ਮੈਂ ਸਾਰੇ ਜਵਾਬ ਦੇ ਦੇਣੇ ਪਾਰਲਰ ਵਾਲੇ।
0: ਟੋਪੀ, ਸ਼ੈਂਪੂ,
1: ਕਰਾਊਨ, ਸਿਰ ਸਿਰ ਤੇ ਲਾਉਣ ਵਾਲੀ ਚੀਜ਼ ਆ।
0: ਅਸਮਾਨ ਤੇ ਤਾਰੇ। ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ
1: ਗੁੱਡ।
0: ਤੇ ਤੁਸੀਂ ਮਿਹਨਤ ਪੁੱਤ ਤਲੂਗੀ, ਤੁਹਾਨੂੰ ਹੋਮਵਰਕ ਤਲ ਵੀ ਕਿਹਾ ਮੈਂ, ਹਾਂ ਕੱਲ ਵੀ ਹੋਮਵਰਕ ਦਿੱਤਾ ਸੀ ਤੁਹਾਨੂੰ ਤੇ ਤੁਸੀਂ ਨਾ ਹੁਣ ਵੱਡੇ ਹੋ ਗਏ ਹੋ ਤੇ ਤੁਸੀਂ ਕੱਲ ਤੋਂ ਮੰਮਾ ਦੀ ਹੈਲਪ ਨਹੀਂ ਲੈਣੀ, ਠੀਕ ਆ? ਭਾਵੇਂ ਤੁਸੀਂ ਗਲਤੀ ਸੁਣਾਓ, ਤੁਸੀਂ ਆਪੇ ਸੁਣਾਉਣਾ ਵਾ, ਠੀਕ ਆ?
3: ਆਪਾਂ ਨੇ ਅੱਜ ਸਵੇਰੇ ਹੀ ਯਾਦ ਕੀਤੀ ਸੀ ਤੇ ਕੱਲ ਰਾਤ ਨੇ ਯਾਦ ਕੀਤੀ ਸੀ, ਤਾਂ ਕਰਕੇ ਆਪਾਂ ਲੇਟ ਹੁੰਦੇ ਸੀ ਤੇ ਨਾਲੇ ਤੇ ਨਾਲੇ ਆਪਾਂ ਪੈਸੇ ਲਈ $10 ਲਈ ਲੱਭਦੇ ਸੀ। ਅੱਜ ਫਾਦਰ ਡੇ ਸਟਾਲ ਆ।
0: ਓਕੇ, ਤੁਸੀਂ ਇੱਦਾਂ ਕਰਿਆ ਕਰੋ, ਤੁਸੀਂ ਨਾ ਜਦੋਂ ਮੰਮਾ ਸੁਣਾਉਂਦੇ ਆ ਜੇ ਤੁਹਾਨੂੰ ਭੁੱਲਦਾ ਹੈ ਨਾ ਤੇ ਤੁਸੀਂ ਲਿਖ ਲਿਆ ਕਰੋ, ਰਾਈਟ ਕਰ ਲਿਆ ਕਰੋ, ਕਲੂ ਨਾਲ ਲਿਖ ਲਿਆ ਕਰੋ, ਠੀਕ ਆ?
3: ਠੀਕ ਆ।
0: ਓਕੇ, ਤੁਸੀਂ ਹੁਣ ਇੰਡੀਪੈਂਡੈਂਟਲੀ ਸੁਣਾਇਆ ਕਰਨਾ। ਓਕੇ,
3: ਠੀਕ ਆ।
0: ਜਿੰਨਾ ਚਿਰ ਮੰਮਾ ਹੈਲਪ ਕਰਦੇ ਰਹਿਣਗੇ ਨਾ ਤੁਹਾਡੇ ਚ ਉਹ ਕੰਫੀਡੈਂਸ ਨਹੀਂ ਆਉਣਾ ਫਿਰ।
3: ਠੀਕ ਆ।
0: ਓਕੇ,
3: ਠੀਕ ਆ,
0: ਡਨ।
1: Thank you so much.
0: Thank you.
1: Have a nice day.
3: Bye-bye.
0: Thank you. Have a nice day. ਤੇ ਨੈਕਸਟ ਪਈ ਸਾਡੇ ਨਾਲ। ਅੱਛਾ, ਫਾਦਰ ਡੇ ਆ ਗਿਆ ਹੈ, ਇੱਕ ਤਰੀਕ ਹੋ ਗਈ ਅੱਜ ਲੱਗਦਾ ਸਰ। ਪੋਲਰ ਇੱਧਰੋਂ
1: ਪੋਲਰ ਉੱਧਰੋਂ ਫਾਦਰ। ਫਾਦਰ ਸਾਰੇ ਘਰ ਰਹਿਣ, ਕਿਤੇ ਜਾਣ ਦੀ ਲੋੜ ਨਹੀਂ,
0: ਘਰੇ ਘਰੇ ਰਹਿਣ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਭਾਈ ਯੁਵਰਾਜ, ਉਸ ਤੋਂ ਬਾਅਦ ਸ਼੍ਰੇਆ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਯੁਵਰਾਜ।
4: ਸਤਿ ਸ਼੍ਰੀ ਅਕਾਲ ਅਪਲ ਜੀ।
0: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਯੁਵਰਾਜ,
0: ਕੀ ਹਾਲ ਆ?
4: ਮੇਰਾ ਠੀਕ ਆ, ਸਦੀ ਸਦਾ ਕੀ ਹਾਲ ਆ?
0: ਹਾਂ, ਸਾਡਾ ਵੀ ਠੀਕ ਆ। ਥੈਂਕ ਯੂ, ਕੀ ਸੁਣਾਓਗੇ?
4: ਆ ਮੈਂ ਇੱਕ ਚੁਟਕਲਾ।
0: ਹਾਂਜੀ।
4: ਇੱਕ ਵਾਰੀ ਪੱਪੂ ਦੋਸਤ ਨਾਲ ਇੱਕ ਦੁਕਾਨ ਕੋਲ ਜਾਂਦਾ ਤੇ ਕਹਿੰਦਾ ਦੁਕਾਨਦਾਰ ਨੂੰ ਵੀ ਤੁਸੀਂ ਜੂਸ ਬਣਾਉਂਦੇ ਹੋ, ਤੁਸੀਂ ਜੂਸ ਕਰਦੇ ਹੋ? ਤੇ ਫਿਰ ਉਹ ਦੁਕਾਨਦਾਰ ਕਹਿੰਦਾ ਹਾਂ ਜੂਸ ਤਾਂ ਕਰਦੇ ਹੀ ਆ, ਪੈਸੇ ਨਾ ਦੇਣ ਤੇ ਜਲੂਸ ਵੀ ਕਰਦੇ ਆ।
0: ਥੈਂਕ ਯੂ ਯੁਵਰਾਜ,
1: ਥੈਂਕ ਯੂ ਯੁਵਰਾਜ,
4: ਥੈਂਕ ਯੂ। Have a nice day, bye.
0: Thank you. Next, Sadina Shreya. Us to baad, phir Taj, Amber, tusi ready reho. Sashikal Shreya.
5: Sashikal Uncle Ji and Auntie Ji.
1: Sashikal Shreya Ji. Kidda haal ya?
5: Theek hai, ta da haal ki hai.
0: Sada bhi theek hai.
1: Achoo, theek hai.
0: Ki sunaoge? ਬੋਲੀ ਓਕੇ ਓਕੇ ਓਕੇ ਤੀਆਂ ਵਾਲੀ
5: ਹਾਂਜੀ
1: ਓਕੇ
5: ਕਦੀ ਹੂੰ ਕਰਕੇ ਕਦੀ ਹਾਂ ਕਰਕੇ ਕਦੀ ਹੂੰ

0: 마셔봐. 원래
1: 짝대시래야.
2: 푸푸 니키 바말이 मटियार.
1: 럼비 바 होगी वो दी बड्डी होगी श्रेया हुन.
2: हां नहीं श्रेया नु थोड़ी क्या बा. श्रेया ने क्या ही कहा.
1: न्याणे
2: किदां याद कर छड्दे ने सारा कुछ. सानू पता ही नहीं हुंदा केड़ा किन्ने सालां दा हो गया. इन्हां ने जुत्तियां दे साइज़ वांगू सारे याद कीते. थैंक यू श्रेया.
1: थैंक यू श्रेया.
0: आशीष ना गल करो.
1: करा दो जी. हेलो सासरीकाल कैटी, किदां हाल चाल?
2: सासरीकाल फोर
1: मेनू
2: लगदा सी निक्का ही हले.
1: मेनू लगदा वड्डा हो गया पिछले साल नालों.
2: अपना बैग चुक लैंदे तुसी आपे भला? अपनी पानी
1: जिहड़ी
2: बोतल हुंदी आ ओह आपे बैग च पा लैंदे भला?
1: कमी ला के छड्डा तुसी अज्ज ओहनूं.
2: नहीं ठीक आ, फिर वड्डा, फिर वड्डा हो गया. फिर ते हो गया वड्डा.
1: पता लग गया कल उन्हें पानी पानी की तरह सोचे.
2: तो तुम बोतल स्कूल भर के स्कूल छड्ड आउंदे हुंदे भुल आउंदे हुंदे स्कूल ही.
1: हाय दुख दी रग.
2: किन्नियां बोतलां गवाईयां सी इसने?
1: चुटकला.
2: ओके हां जी.
1: चोरी नहीं खाई दा हुंदा. पहला मम्मा दे दो चार काम करी दे, फिर मम्मा नू कही दा है मम्मा मैं चॉकलेट खा सकदा अज प्लीज.
0: ओके
1: नेक्स्ट टाइम. ओके
2: थैंक यू.
1: बाय बाय.
2: थैंक यू. हैव अ नाइस डे. ते नेक्स्ट साडे नाल एम्बर ते ताज. सत श्री अकाल एम्बर, ताज तुसी आउने रहो.
3: सत श्री अकाल जोतां जी, सुकांती जी.
2: सत श्री अकाल
1: गुरबाज, किदा हाल चाल?
3: वधिया चाल. ते की हाल आ
1: साडा? हाल ठीक है जी. वधिया. गुरबाज ते कदी भी लेट नहीं हुंदा, सब तो पहला रेडी हुंदा ते सब तो पहला चुटकला सुनांदा. गुरबाज नु असी 100 विचो 100 नंबर दे देणे अज.
2: हैं गुरबाज?
1: ठीक है
3: जी.
1: दे दी
2: इस साइकिल भी बड़ा भजाउंदा
1: है. साइकिल ते जांदा स्कूल?
2: होर
3: जी.
1: ओए होए
2: देखा,
1: ध्यान नाल चलाईदा साइकिल. ओके
3: जी
1: बोलियो.
2: की सुनाओगे फिर आज?
3: चुटकला.
2: हां जी.
1: ओके.
3: हफ्ते विच चार बार बनन वाली कद्दू दी सब्जी ने आप ही पत्नी तो पुछ लिया. पैन सची अपने पत्नी पति दी सेहत दा ख्याल आ जी, या अपने व्याह दा गुस्सा का दा रहिया.
2: ਇਹ ਗੁੱਸਾ ਹੀ ਲੱਗਦਾ ਹੈ ਮੈਨੂੰ. ਥੈਂਕ ਯੂ.
1: ਥੈਂਕ ਯੂ ਗੁਰਬਾਜ.
3: ਐਂਬਰ ਨਾਲ ਗੱਲ ਕਰੀਏ?
2: ਹਾਂਜੀ ਹਾਂਜੀ,
1: ਕਰਾ ਦੋ ਐਂਬਰ ਨਾਲ ਗੱਲ ਵੀ.
3: ਸਤਿ ਸ਼੍ਰੀ ਅਕਾਲ ਜੋਤਮ ਕੌਰ ਜੀ ਐਂਡ
2: सुनाओगे फिर करो हाँ याद ते जमाने च की हुंदा सी
1: कल तो फाइन लाना शुरू करो इन्हां नूं जरा
2: नहीं ये बीबे बच्चे है
1: एम्बर मेरी साइड
2: है सिर्फ मम्मा ना गुस्से होंदी है दोबारा कर लो कटिया गया ਤੁਹਾਡਾ ਫੋਨ ਤੇ ਅਰਨਵ ਤੁਸੀਂ ਜੇ ਹੁਣ ਕਰ ਲਓ ਦੁਬਾਰਾ ਤੇ ਜੇ ਤੁਸੀਂ ਅਰਲੀ ਜਾਂਦੇ ਹੋ ਤੇ ਫਿਰ ਪੁੱਤ ਸਭ ਤੋਂ ਤੁਹਾਨੂੰ ਹੋਰ ਅਰਲੀ ਕਾਲ ਕਰਕੇ ਹੋਲਡ ਤੇ ਰਹਿਣਾ ਪੈਣਾ ਤੇ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਉਦੋਂ ਸਾਰੀਆਂ ਲਾਈਨਾਂ ਬਿਜ਼ੀ ਹੋ ਚੁੱਕੀਆਂ ਹੁੰਦੀਆਂ ਸੌਰੀ ਮੇਰਾ ਪੁੱਤ ਤੇ ਥੈਂਕ ਯੂ ਨਾ ਤੁਸੀਂ ਆਉਂਦੇ ਰਹੋ ਉਸ ਤੋਂ ਬਾਅਦ ਫਿਰ ਅਸੀਸ ਤੁਸੀਂ ਰੈਡੀ ਰਹੋ
1: ਹੈਲੋ
2: ਹੈਲੋ
3: ਹੈਲੋ ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚਾਲ
2: ਅੱਜ ਫੇਰ ਤੁਸੀਂ ਇੱਕ ਦਿਨ ਅੰਕਲ ਬਣਾ ਦਿੰਦੀਆਂ ਜੀ ਇੱਕ ਦਿਨ ਵੀਰਾ ਬਣਾ ਦਿੰਦੀਆਂ ਜੀ ਕੀ ਤੁਸੀਂ ਮੈਨੂੰ ਡੋਬੇ ਸੋਕੇ ਲਵਾਈ ਜਾਂਦੀਆਂ ਜੀ
1: ਮੈਨੂੰ
2: ਹੁਣ ਪਤਾ ਲੱਗਾ ਮੇਰਾ ਜ਼ੁਕਾਮ ਕਿਉਂ ਨੀ ਹਟਦਾ ਮੈਨੂੰ ਰੋਜ਼ ਇਹ ਤੱਤਾ ਠੰਡਾ ਜਿਹਾ ਕਰ ਜਾਂਦੀਆਂ ਇਧਰੋਂ ਕਹਿ
1: ਸੱਚੀ ਨਾਦ ਇੱਦਾਂ ਕਰਦੇ ਤੁਸੀਂ
2: ਹਾਂਜੀ
1: ਫਿਰ ਤੁਸੀਂ ਅੰਕਲ ਹੀ ਰੱਖ ਲਓ ਇਹ ਠੀਕ ਆ ਇੱਦਾਂ ਕਰ
3: ਲਈਏ
2: ਇੱਕੋ ਇੱਕੋ ਪਾਸੇ ਰੱਖੋ ਤੁਸੀਂ
1: ਕਿੱਦਾਂ ਗਲੋ ਆਉਂਦਾ
2: ਇੱਦਾਂ ਐਵੇਂ ਤੁਸੀਂ ਕੁੜੀਓ ਤੱਤਾ ਠੰਡਾ ਜਿਹਾ ਕਰ ਜਾਂਦੀਆਂ ਤੁਸੀਂ ਹਾਂਜੀ ਕੀ ਸੁਣਾਓਗੀਆਂ
3: ਅੱਜ ਇੱਕ ਬੁਜ਼ਾਰਤ
2: ਹਾਂਜੀ
3: ਪਹਿਲਾਂ ਮੈਂ ਜੰਮਿਆ ਫਿਰ ਮੇਰਾ ਭਰਾ ਫਿਰ ਮੇਰਾ ਬਾਪੂ ਪਿੱਛੋਂ ਮੇਰੀ ਮਾਈ ਬੁੱਝੋ ਕੀ
1: ਸਾਨੂੰ ਤਾਂ ਉਹ ਆਉਂਦੀ ਆ ਮਾਂ ਜੰਮੀ ਨੀ ਪੁੱਤ ਕੋਠੇ ਤੇ ਉਹ ਪੁੱਛੋ
2: ਇਹ ਉਹੀ ਹੋਣਾ ਵਾ ਫਿਰ ਆਨਸਰ ਤੇ ਉਹੀ ਹੋਣਾ ਇਹਦਾ
1: ਹੈ ਅਸੀਂ ਉਹ ਦੱਸ ਦਈਏ
2: ਉਹਦਾ ਆਨਸਰ ਤੇ ਧੂੰਆਂ ਹੁੰਦਾ ਵਾ ਅੱਗ ਧੂੰਆਂ ਇਹ ਵੀ ਉਹੀ ਆ ਭਲਾ
1: ਨਹੀਂ ਨਹੀਂ ਨਵੇਂ ਏ ਆਈ ਆ
3: ਪਹਿਲਾਂ ਮੈਂ ਜੰਮਿਆ ਫੇਰ ਮੇਰਾ ਭਰਾ ਫੇਰ ਮੇਰਾ ਬਾਪੂ ਪਿੱਛੋਂ ਮੇਰੀ ਮਾਈ
2: ਇਹ ਕਿਹੜਾ ਪਰਮੇਸ਼ ਵਰਮਾ ਜਿਹਾ ਲਾਫਟਰ ਥੈਰੇਪੀ ਆ
1: ਕਿੱਦਾਂ ਦੀ ਚੀਜ਼ ਆ ਇਹ ਜਿਹੜੀ ਇੱਦਾਂ ਆ
2: ਇਹ ਤੇ ਔਖਾ ਬੜਾ
3: ਇਹ ਖਾਣ ਦੀ ਚੀਜ਼ ਹੈ ਚਾਰ ਚੀਜ਼ਾਂ
2: ਅੱਛਾ ਖਾਣ ਦੀ ਚੀਜ਼
1: ਚਾਰ ਚੀਜ਼ਾਂ
2: ਓਕੇ ਖਾਣ ਦੀ ਚੀਜ਼ ਆ ਤੇ ਫੇਰ ਇਹ ਮੈਨੂੰ ਲੱਗ ਗਿਆ
1: ਪਤਾ ਫੋਰ ਲਾਈਫਸ ਆ ਉਹਦੇ ਕੋਲ ਹਨਾ
2: ਫੇਰ ਮੈਨੂੰ ਲੱਗ ਗਿਆ ਪਤਾ
1: ਕੀ
2: ਸਾਨੂੰ ਹਾਰਨਾ ਪੈਣਾ
1: ਕੀ ਆ ਨਾ
3: ਤੁਹਾਨੂੰ ਥੋੜਾ ਹਿੰਟ ਦਿੰਨੀ ਆ
1: ਓਕੇ ਦਿਓ
3: ਆ ਮੋਰ ਜਿਹੜੀ ਪਹਿਲੀ ਚੀਜ਼ ਆ ਉਹਦੇ ਨਾਲ ਅਸੀਂ ਬਹੁਤ ਸਾਰੀ ਚੀਜ਼ਾਂ ਬਣਾ ਸਕਦੇ ਆ
1: ਆਲੂ
3: ਜਿੱਦਾਂ ਪਨੀਰ ਵੀ ਬਣ ਸਕਦਾ ਉਹਦੇ ਨਾਲ
1: ਮਟਰ
2: ਦੁੱਧ
1: ਦੁੱਧ
2: ਹਾਂ ਕਿਹੜੇ ਮਟਰ ਦੇ ਨਾਲ ਦੁੱਧ ਬਣ
1: ਓ ਅੱਛਾ ਦੁੱਧ ਪਨੀਰ ਦਹੀਂ ਲੱਸੀ ਮੱਖਣ ਘੇ
2: ਹਾਂ ਇਹ ਹੋਣਾ ਵਾ
3: ਹਾਂਜੀ ਪਰ ਸੈਕਿੰਡ ਵਾਲਾ ਗਲਤ ਹੈ
1: ਹੈ ਸੈਕਿੰਡ ਵਾਲਾ ਕੀ ਹੈ ਪਨੀਰ ਕੱਟ ਦੋ ਵਿੱਚੋਂ
2: ਦੁੱਧ ਦਹੀਂ
3: ਹਾਂਜੀ
2: ਦੁੱਧ ਤੋਂ ਦਹੀਂ ਬਣਿਆ ਦਹੀਂ ਤੋਂ
1: ਦਹੀਂ ਤੋਂ ਲੱਸੀ ਬਣੀ ਤੇ ਜਾਂ ਦਹੀਂ ਤੋਂ ਬਟਰ ਬਣਿਆ ਬਟਰ ਤੋਂ ਦੇਸੀ ਘੇ
2: ਆ ਸਮਥਿੰਗ ਸਮਥਿੰਗ
1: ਅੱਜ ਹੀ ਹੁਣ ਠੀਕ ਹੈ ਇੱਦਾਂ

0: ਹਰਗੁਣ ਵੀ ਸੁਣਾਓਗੀ?
1: ਹਾਂਜੀ
0: ਓਕੇ
2: ਦੇਖਦੀ ਆ ਵੇ ਕਿੱਦਾਂ ਹੁਣ ਦਵਾ ਇਹਨੂੰ
0: ਅੱਜ ਤੇ ਇਕੱਠਿਆਂ ਨਾ ਕੋਈ ਇਕੱਠਿਆ ਸਤਿ ਸ੍ਰੀ ਅਕਾਲ ਹੋਈ
2: ਹੈ
0: ਅੱਜ ਤੇ ਆਪਣਾ ਸੁਣਾ ਕੇ ਭੱਜ ਚੱਲੀ ਸੀ ਤੇ
2: ਸਹੀ ਗੱਲ ਆ ਉਹ ਵੀ ਸੋਚਦੀ ਸੀ ਵੀ ਹੁਣ ਇਹਨੂੰ ਦਵਾ ਫੋਨ ਕੇ ਨਾ
0: ਪਰ ਕਿੱਡੀ ਬੀਬੀ ਨਾ ਹਰਗਾ ਇਹ ਪਰਦਾ ਪਾ ਚੱਲੀ ਸੀ ਉਦੋਂ ਹੈ ਨਾ ਹਰਗਾ
2: ਤੇ ਵਧੀਆ ਗੱਲ ਆ ਘਰ ਦੀ ਲੜਾਈ ਨਹੀਂ ਦੱਸਣੀ ਚਾਹੀਦੀ
0: ਲਕਾਉਣਾ ਵੀ ਆਉਣਾ ਚਾਹੀਦਾ
2: ਹਾਂ ਸਹੀ ਗੱਲ
0: ਆ ਕਿਹੜੀ ਗੱਲੋਂ ਲੜ ਪਈਆਂ ਸਵੇਰੇ ਸਵੇਰੇ
1: ਇਹ ਰੋਟੀ ਨਹੀਂ ਖਾਂਦੇ ਤੇ ਫਿਰ ਮੈਨੂੰ ਗੁੱਸਾ ਆ ਗਿਆ ਤੇ ਮੈਂ ਇਹਨੂੰ ਥੋੜਾ ਜਿਹਾ ਕੁੱਟਤਾ
0: ਚਲ ਕੋਈ ਨੀ ਬਹੁਤਾ ਨਾ ਮਾਰਿਆ ਕਰ ਕੁੜੀ ਨਿੱਕੀ ਆ ਐਵੇਂ ਕਿਤੇ ਸੁਰ ਨਾ ਇੱਧਰ ਉੱਧਰ ਹੋ ਜਾਣਾ ਕੀ ਕੀ ਸੁਣਾਓਗੇ
1: ਮੈਂ ਚੁਟਕਲਾ
0: ਹਾਂਜੀ
2: ਓਕੇ
1: ਇੱਕ ਵਾਰੀ ਇੱਕ ਬੰਦਾ ਬਾਈਕ ਤੇ ਜਾ ਰਿਹਾ ਹੁੰਦਾ ਤੇ ਰਾਹ ਦੇ ਵਿੱਚ ਉਹ ਕੰਫਿਊਜ਼ਨ ਹੁੰਦਾ ਵੀ ਉਹਨੇ ਕਿੱਥੇ ਨੂੰ ਜਾਣਾ ਤੇ ਫਿਰ ਉੱਥੇ ਰਾਹ ਦੇ ਵਿੱਚ ਉਹਨੂੰ ਪੱਪੂ ਕੁਲਚੇ ਵਾਲਾ ਮਿਲਦਾ ਤੇ ਉਹਨੂੰ ਪੁੱਛਦਾ ਵੀ ਇਹ ਰਾਹ ਕਿੱਧਰ ਨੂੰ ਜਾਂਦਾ ਤੇ ਉਹ ਕਹਿੰਦਾ ਕਿ ਇਹ ਰਾਹ ਬਰਬਾਦੀ ਵੱਲ ਨੂੰ ਜਾਂਦਾ ਤੇ ਫਿਰ ਉਹ ਕਹਿੰਦਾ ਕਿ ਉਹ ਕਿਵੇਂ
0: ਪਹਿਲੇ ਦਿਨ ਤੇ ਬੜੇ ਚਾਅ ਦੇ ਨਾਲ ਕਹਿੰਦਾ ਹੋਣਾ ਨਾ ਵੇਖੋ ਵੇਲੇ ਕੋਲੇ ਜਾਇਆ ਕਰਾਂਗੇ ਰਾਹ ਚ ਕੁਲਚਾ ਖਾ ਲਿਆ ਕਰਾਂਗੇ ਹੌਲੀ ਹੌਲੀ ਪਤਾ ਲੱਗਾ ਵੀ ਔਖਾ ਕੰਮ ਥੈਂਕ ਯੂ ਅਰਗਨ
1: ਥੈਂਕ ਯੂ ਅੱਜ ਪਾਪਾ ਵੀ ਸੁਣਾਣਗੇ ਇੱਕ ਚੀਜ਼
0: ਹਾਂਜੀ ਹਾਂਜੀ
3: ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੀ
3: ਸਤਿ ਸ਼੍ਰੀ ਅਕਾਲ ਭੈਣ ਜੀ ਠੀਕ ਠਾਕ ਤੁਸੀਂ ਸੁਣਾਓ ਜੀ
0: ਜੀ ਬਹੁਤ ਵਧੀਆ
3: ਮੈਂ ਵੀ ਸੋਚ ਰਿਹਾ ਮੈਂ ਵੀਰ ਜੀ ਕਵਾਂ ਕਿ ਨਾਲ ਆਂਟੀ ਜੀ ਕਵਾਂ ਕੀ ਕਵਾਂ
0: ਤੁਸੀਂ ਤੁਸੀਂ ਜੋ ਮਰਜ਼ੀ ਕਹਿ ਲਓ ਤੁਸੀਂ ਆਪਣੇ ਆਪ ਨੂੰ ਫਾਇਦਾ ਪਹੁੰਚਾਉਣਾ
3: ਮੈਨੂੰ
0: ਪਤਾ ਹੀ
3: ਅੱਜ ਵੀ ਟ੍ਰੇਨਿੰਗ ਦੀ ਗੱਲ ਕਰਦੇ ਪਏ ਸੀ ਨਾ
0: ਹਾਂਜੀ ਹੁਣ ਵੇਖ ਜਿੱਥੋਂ ਜਿੱਥੋਂ ਅਸੀਂ ਭਾਜੀ ਮੁੱਛਾਂ ਕਟਾਉਣ ਜਾਂਦੇ ਹਾਂ ਤੇ ਹੇਅਰ ਡਰੈਸਰ ਹੁੰਦਾ
2: ਬਿਲਕੁਲ
0: ਤੁਸੀਂ
2: ਦਾੜੀ ਕਟਾਉਣ ਜਾਂਦੇ ਹੋ ਚਿੰਨ ਕਰਾਉਣ ਆਉਂਦੀਆਂ ਇੰਨਾ ਕੀ ਫਰਕ ਹੁੰਦਾ
0: ਮਤਲਬ ਜੇ ਆਪਾਂ ਕੱਲ ਨੂੰ ਜੇ ਆਪਾਂ ਭਾਜੀ ਜਾਈਏ ਨਾ ਦਾੜੀ ਮੁੱਛਾਂ ਕਟਾਉਣ ਤੇ ਆਪਾਂ ਉਹਨੂੰ ਕਹੀਏ ਵੀ ਯਾਰ ਅਪਰ ਲਿਪਸ ਤੇ ਆ ਚਿੰਨ ਕਰਦੇ ਤੇ ਇਹਦਾ ਮਤਲਬ ਵੀ ਉਹ ਬਿਊਟੀ ਪਾਰਲਰ ਵਾਲੇ ਬਣ ਗਏ ਵੇਖੋ ਅੰਗਰੇਜ਼ੀ ਚ ਕਿੰਨਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਭਾਈ
3: ਹਾਂਜੀ ਕਹਿੰਦੇ ਗੰਡਿਆਂ ਨਾਲ ਗੰਡੇਲਾਂ ਲੱਗਣ ਸਭੇ ਵਾਂਗ ਚੜੇਲਾਂ ਲੱਗਣ
2: ਵਾਹ ਵਾਹ
3: ਨਾਲ ਤਵੀਜ਼ਰ ਰੋਜ਼ ਪਲਕਿੰਗ ਜਾਂ ਫਿਰ ਧਾਗੇ ਨਾਲ ਥਰੈਡਿੰਗ ਜੀਭ ਨੂੰ ਦੰਦਾਂ ਹੇਠ ਦਬਾ ਕੇ ਮੁੱਖ ਤੋਂ ਕੱਕੇ ਵਾਲ ਪਟਾ ਕੇ ਕੰਨਾਂ ਚੋਂ ਨਾ ਧੂ ਕਟਾਉਣ ਜੇ ਨਾ ਬਿਊਟੀ ਪਾਰਲਰ ਜਾਵਣ ਡੀਪ ਸਕਿਨ ਤੇ ਬੇਸ ਬਣਾ ਕੇ ਫੇਸ ਦੇ ਉੱਤੇ ਫੇਸ ਬਣਾ ਕੇ ਲਿਪ ਲਾਈਨਰ ਦੇ ਬਾਰਡਰ ਲਾ ਕੇ

0: ਇਨਲਾਈਨਰ ਇਨ ਆਰਡਰ ਲਾ ਕੇ ਮੁੰਡਿਆਂ ਦੇ ਨਾ ਹੋਸ਼ ਉਡਾਵਣ ਜੇ ਨਾ ਬਿਊਟੀ ਪਾਰਲਰ ਜਾਵਣ।
1: ਵਾਹ ਵਾਹ ਵਾਹ
2: ਗਰਾਜ ਸੈੱਟ ਕੀਤਾ
0: ਅੱਖੀਆਂ ਦੇ ਵਿੱਚ ਕਜਲਾ ਪਾ ਕੇ
2: ਹਾਂਜੀ
0: ਪਲਕਾਂ ਤੇ ਮੁਸਕਾਰਾ ਲਾ ਕੇ ਆਰਟੀਫਿਸ਼ਲ ਤਿਲ ਬਣਾ ਕੇ ਲੇਜ਼ਰ ਦੇ ਨਾਲ ਨੱਕ ਬਣਾ ਕੇ ਕਦੇ ਕਿਤੋਂ ਨਾ ਨੱਥ ਪਵਾਉਣ ਜੇ ਨਾ ਬਿਊਟੀ ਪਾਰਲਰ ਜਾਵਾਂ।
1: ਵਾਹ ਵਾਹ
2: ਵਾਹ
0: ਜੱਗ ਤੇ ਇਹ ਜੋ ਹੂਰਾਂ ਬਣੀਆਂ ਇਹ ਜੋ ਮੋਤੀ ਚੂਰਾਂ ਬਣੀਆਂ ਮੇਕਅਪ ਵਜੋਂ ਡੈਣਾ ਲੱਗਣ ਹਫਸ਼ਣ ਹਫਸ਼ਣ ਭੈਣਾਂ ਲੱਗਣ ਨੈਣਾ ਨਾਲ ਨਾ ਨੈਲ ਮਿਲਾਉਣ ਜੇ ਨਾ ਬਿਊਟੀ ਪਾਰਲਰ ਜਾਵਣ। ਰੰਗ ਬਿਰੰਗੇ ਵਾਲ ਕਰਾ ਕੇ ਪੈਨਸਿਲ ਨਾਲ ਗਰੋਹ ਬਣਾ ਕੇ ਨਾਲ ਬ੍ਰਾਈਟਰ ਮੁੱਖ ਚਮਕਾ ਕੇ ਆਈਲੈਸ਼ ਵੀ ਨਕਲੀ ਲਾ ਕੇ ਰੂਪ ਦਾ ਵੀ ਨਾ ਰੂਪ ਘਟਾਵਣ ਜੇ ਨਾ ਬਿਊਟੀ ਪਾਰਲਰ ਜਾਵਣ।
1: ਕਹਿੰਦੇ
0: ਕੁੱਸੇ ਹੋਂਟ ਗੁਲਾਬੀ ਕਰਕੇ ਉੱਤੋਂ ਨੈਣ ਸ਼ਰਾਬੀ ਕਰਕੇ ਆ ਜਿਹੜੇ ਜਾਪਣ ਚਿੱਟੇ ਮੂੰਹ ਜੇ ਧੋਤੇ ਜਾਣ ਤੇ ਫਿਟੇ ਮੂੰਹ ਨਖਰੇ ਨਾ ਇਹ ਨਾਲ ਦਿਖਾਉਣ ਜੇ ਨਾ ਬਿਊਟੀ ਪਾਰਲਰ ਜਾਵਣ। ਸੱਠ ਸਾਲਾਂ ਦੀ ਹੁਣ ਵੀਹ ਦੀ ਲੱਗੇ ਅੰਮਾ ਧੀ ਹੁਣ ਧੀ ਦੀ ਲੱਗੇ ਫੇਸ ਜੇ ਓਵਰਲੇ ਨਾ ਹੋਵੇ ਉੱਤੇ ਜੇ ਸਪਰੇ ਨਾ ਹੋਵੇ ਆ ਪਿੰਪਲ ਲਿੰਕਨ ਨਜ਼ਰੀ ਆਵਣ ਜੇ ਨਾ ਬਿਊਟੀ ਪਾਰਲਰ ਜਾਵਣ।
2: ਬੀਬੀਆਂ ਤੁਹਾਡਾ ਐਡਰੈਸ ਪੁੱਛਣਗੀਆਂ ਜੀ ਦੋ ਚਾਰ
1: ਬੀਬੀਆਂ ਤੁਹਾਡਾ ਐਡਰੈਸ ਪੁੱਛਦੀਆਂ।
2: ਥੈਂਕ ਯੂ ਥੈਂਕ ਯੂ
1: ਥੈਂਕ ਯੂ ਬਾਜੀ ਥੈਂਕ ਯੂ ਜੀ।
2: ਤੁਸੀਂ ਸ਼ੁੱਕਰਵਾਰ ਆਇਓ ਕਿਸੇ ਦਿਨ ਸ਼ੁੱਕਰਵਾਰ ਲੈ ਆਓ ਇਹੋ ਜਿਹਾ ਮਸਾਲਾ ਲੇਟ ਵਾਲੇ ਦਸ ਵਾਲੇ ਸੈਕਸ਼ਨ ਚ ਇੱਥੇ ਫਿਰ ਨਿਆਣੇ ਲੇਟ ਹੋ ਜਾਂਦੇ ਆ। ਥੈਂਕ ਯੂ ਹਾਂਜੀ ਅਰਨਮ ਸਤਿ ਸ੍ਰੀ ਅਕਾਲ ਤੁਸੀਂ ਆਉਂਦੇ ਰਹੋ।
3: ਹੈਲੋ ਅੰਕਲ ਜੀ ਸਤਿ
2: ਸ੍ਰੀ ਅਕਾਲ
3: ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
3: ਕਿਹੜੇ
2: ਮਹੀਨੇ ਘੱਟ ਬੋਲਦੀ ਆ ਫਰਵਰੀ ਚ
1: ਅਠਾਈ ਦਿਨ ਹੁੰਦੇ ਆ ਫਰਵਰੀ ਚ ਫੜੇ ਜਾਂਦੇ ਬੰਦੇ
2: ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਅਸੀਸ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ ਸਤਿ ਸ੍ਰੀ ਅਕਾਲ ਅਸੀਸ
4: ਸਤਿ ਸ੍ਰੀ ਅਕਾਲ ਰੰਜੋਤ ਅੰਗਲ ਜੀ
2: ਠੀਕ ਠੀਕ ਠੀਕ ਠੀਕ ਲਾ ਲਓ
1: ਗੁੱਡ ਮਾਰਨਿੰਗ ਟੀਚਰ ਹਾਊ ਆਰ ਯੂ ਗੁੱਡ ਮਾਰਨਿੰਗ ਟੀਚਰ ਹਾਊ ਆਰ ਯੂ ਲੇਟ ਹੋ ਜਾਣਾ ਸਾਰਿਆਂ ਨੇ।
2: ਹੈਲੋ ਅਸੀਂ ਤੁਸੀਂ ਨੀ ਗਏ ਤੀਆਂ ਤੇ
1: ਹੁਣ ਹੋਈਆਂ
2: ਆ ਸ਼੍ਰੇਆ ਗਈ ਸੀ ਕੱਲ ਪਰਸੋਂ ਜੇ
1: ਤੀਆਂ ਤੇ ਸਾਨੂੰ ਨੀ ਪਤਾ ਕੀ
2: ਮੈਂ ਤੀਆਂ ਨੀ ਕਰਦੀ ਕਹਿੰਦੀ ਨਹੀਂ ਤੁਸੀਂ ਕਰ
1: ਲਿਆ
2: ਹਾਂ ਉਸ ਦਿਨ ਬਰਥਡੇ ਤੇ
1: ਉਹ ਵਾਲੀਆਂ ਤੀਆਂ ਨੀ ਕੀਤੀਆਂ ਉਦਾਂ ਤੀਆਂ ਕਰਦੀ ਆ
4: ਮੈਂ ਗਿੱਧਾ ਨੀ ਕਰਦੀ ਬਟ ਮੈਂ ਭੰਗੜਾ ਜ਼ਰੂਰ ਕਰਦੀ।
2: ਅੱਛਾ ਪਾਈ ਦਾ ਪੁੱਤ ਭੰਗੜਾ ਪਾਈ ਦਾ ਗਿੱਧਾ ਪਾਈ ਦਾ ਭੰਗੜਾ ਪਾਈ ਦਾ
1: ਗਿੱਧਾ ਤੇ ਪੁੱਤ ਤੁਸੀਂ ਪਾਉਂਦੇ
4: ਹੋ ਕਰਦੀ ਵੀ ਆ ਪੋਨੀ ਵੀ ਆ ਪਾਈ ਦਾ ਵੀ ਆ।
2: ਅੱਛਾ ਅੱਛਾ ਅੱਛਾ
1: ਪਾਰਟਿਸਪੇਟ
2: ਕਰਦੇ ਕਿਦਾਂ ਤੇ ਪਾਉਂਦੇ ਕਿਦਾਂ
4: ਗਾਉਂਦੇ ਨਹੀਂ ਅਸੀਂ
2: ਹਾਂ
4: ਅਸੀਂ ਗਾਉਂਦੇ ਨਹੀਂ।
2: ਅੱਛਾ ਗਾਉਂਦੇ ਨਹੀਂ ਆਪਾਂ ਓਕੇ ਓਕੇ ਓਕੇ
4: ਅਸੀਂ ਬਸ ਕੱਲੇ ਸਟੈਪ ਸਿੱਖਦੇ ਆ
2: ਅੱਛਾ ਅੱਛਾ ਅੱਛਾ
1: ਓਕੇ
2: ਠੀਕ ਹੈ ਹੋਰ ਕੁਝ
4: ਉਹ ਅਸੀਂ ਤਾਂ ਛੋਟੇ ਛੋਟੇ ਸਟੈਪ ਹੀ ਕਰਦੇ
2: ਹਾਂ ਕਿਉਂਕਿ ਤੁਹਾਡੇ
4: ਮੈਂ ਤਾਂ ਛੋਟੇ ਛੋਟੇ ਚਾਰ ਦੇ ਨਾਲੇ ਅਜੇ ਪ੍ਰੈਕਟਿਸ ਕੀਤੀ
1: ਤੇ ਤੁਹਾਡੇ ਪੈਰ ਛੋਟੇ ਛੋਟੇ ਤੇ ਛੋਟੇ ਛੋਟੇ ਸਟੈਪ ਕਰਨੇ ਹੋਰ ਹੁਣ ਤੁਸੀਂ ਦੱਸੋ ਹਾਲ ਚਾਲ ਹੁੰਦਾ
4: ਮੈਂ ਤਾਂ ਵੱਡੇ ਕਰ ਸਕਦੀ
2: ਉਹ ਵੱਡੇ ਕਰ ਸਕਦੀ ਆ ਨਾ ਉਹਨੂੰ ਆਉਂਦੇ ਆ ਵੱਡੇ
1: ਮਿਲੋਗੇ
2: ਨਾ ਫੇਰ ਅਸੀਂ ਤੁਹਾਡਾ ਗੇੜਾ ਦਵਾਵਾਂਗੇ ਲੰਮੀ ਬਾਂਹ ਕਰਕੇ
1: ਏਡੀ ਤਾਂ ਨਿੱਕੀ ਬਾਂਹ ਹੈ ਉਹ ਕਹਿ ਕੇ ਗਈ ਸ਼੍ਰੇਆ
4: ਲੰਮੀ ਬਾਂਹ ਕਰਕੇ ਜੇ ਮੈਂ ਨਹੀਂ ਪਾਉਂਦੀ ਮੈਂ ਤਾਂ ਹੁਣ ਗਾਣਿਆਂ ਤੇ ਨੱਚ
1: ਤੇ ਕੁੜੀਆਂ ਨੂੰ ਗਿੱਧਾ ਵੀ ਪਾਉਣਾ ਚਾਹੀਦਾ ਜ਼ਰੂਰ ਉਹ ਮੇਰੀ ਟੈਨਸ਼ਨ
2: ਉਹਦਾ ਨਾ ਆਪਾਂ ਨੂੰ ਕੀ ਲੈਣਾ ਦੇਣਾ ਚਲੋ ਕੀ ਸੁਣਾਓਗੇ ਫਿਰ
4: ਇੱਕ ਬੁਝਾਰਤ ਸੁਣਾ ਤੇ ਇੱਕ ਬੋਲੀ ਸੁਣਾ ਛੋਟੀ ਜੀ
2: ਹਾਂਜੀ ਹਾਂਜੀ ਹਾਂਜੀ
4: ਓਕੇ ਮੈਂ ਬੋਲੀ ਸੁਣਾ ਬਗੋ ਕਿ ਬਹੁਤ ਲੇਟ ਹੋ ਗਏ
2: ਓਕੇ ਓਕੇ
4: ਨੀ ਮੈਂ ਨੱਚਾ ਨੱਚਾ ਨੱਚਾ ਨੀ ਮੈਂ ਨੱਚਦੀ ਨਾ ਥੱਕਾ ਨੀ ਮੈਂ ਨੱਚਾ ਨੱਚਾ ਨੱਚਾ ਨੀ ਮੈਂ ਅੱਗ ਵਾਂਗੂ ਮੱਚਾ ਦੇ ਮਾਂ ਗੇੜਾ ਕੁੜੀ ਨੀ ਮੈਂ ਨੱਚ ਨੱਚ ਪਟੇ ਦੇ ਮਾਂ ਵੇੜਾ ਕੁੜੀ ਨੀ ਮੈਂ ਨੱਚ ਨੱਚ ਪਟੇ ਦੇ ਮਾਂ ਵੇੜਾ ਕੁੜੀ ਬਲ ਬਲ ਬਲ ਬਲ ਬਲ
1: ਉਹ ਦੇਖੀ ਕਿਤੇ ਡਿੱਗਦਾ ਪਈ ਸੀ
2: ਥੈਂਕ ਯੂ ਬਾਏ ਬਾਏ
1: ਬਾਏ ਜਾਣਾ ਨੀ ਲੇਟ ਹੋ ਗਈ ਉਹ ਪਤਾ ਵੀ ਆ ਜਾਣਾ ਨੀ
2: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਤਵਨੀਤ ਤੇ ਗਈ ਸੀ ਕਹਿੰਦੀ ਸੀ ਕੱਲ ਮੈਂ
1: ਕੈਂਪ
2: ਜਾਣਾ ਕੈਂਪ ਤੇ
1: ਓ ਵਾਓ
2: ਮੈਨੂੰ ਲੱਗਦਾ ਪਾਪਾ ਮੰਮੀ ਆਏ ਅੱਜ ਹੈਲੋ ਹੈਲੋ ਹੈਲੋ
4: ਹੈਲੋ ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਟੀ ਜੀ
2: ਸਤਿ ਸ਼੍ਰੀ ਅਕਾਲ
1: ਇਹ ਤਾਂ ਮੈਨੂੰ ਸਰਦਾਰ ਜੀ ਲੱਗਦੇ
2: ਆ ਨਹੀਂ ਨਹੀਂ ਤਵਨੀਤ ਤਵਨੀਤ ਆ
1: ਤਵਨੀਤ ਆ
4: ਨਾ
2: ਅੰਕਲ ਆ ਅੰਕਲ ਪਾਪਾ ਪਾਪਾ
1: ਤਵਨੀਤ ਸਿਸਟਰ ਆ ਮੈਨੂੰ ਲੱਗਦਾ ਸਿਸਟਰ
4: ਹਾਂ ਜੀ
2: ਅੱਛਾ ਅੱਛਾ ਗੁਰਜੀਤ ਕੌਰ ਜੀ ਨੇ
1: ਹਾਂ ਹੋ ਸਕਦਾ
2: ਨਹੀਂ ਕੌਣ ਆ ਫਿਰ
1: ਕੀ ਨਾਮ ਹੈ
4: ਮੈਂ ਆਸ਼ਲਿਨ ਹੈਗੀ
1: ਓ ਆਸ਼ਲਿਨ
2: ਅੱਜ ਤੁਸੀਂ ਪਛਾਣੇ ਨਹੀਂ ਜਾਣਦੇ ਕੀ ਕੀਤਾ ਜੀ ਅੱਜ
4: ਮੈਂ ਵੱਡੀ ਹੋ ਗਈ
2: ਓਏ ਅੱਛਾ ਹਾਂ ਵੱਡੀ ਹੋ ਗਈ
1: ਸਾਰੇ ਇੱਕ ਤਾਂ ਵੱਡੇ ਹੋ ਜਾਂਦੇ ਅਸੀਂ ਪਤਾ ਨਹੀਂ ਕਦੋਂ ਵੱਡੇ ਹੋਣ
2: ਆਵਾਜ਼ ਵੱਡੀ ਹੋ ਗਈ ਬਾਹ ਵੀ ਵੱਡੀ ਹੋਈ ਕਿ ਨਹੀਂ
1: ਇੱਕ ਦਿਨ ਚ
4: ਹਾਂ ਜੀ
2: ਬਾਹ ਵੱਡੀ ਹੋਈ ਆ
1: ਇਹ ਪਾਉਗੀ ਲੰਬੀ ਬਾਹ ਵਾਲੀ
2: ਹਾਂ ਗੁੱਡ ਦੂਜੀ ਵੀ ਕਰਾ ਲਓ
4: ਤੁਸੀਂ ਹੋ ਤੁਸੀਂ ਤੁਸੀਂ ਪਹਿਲਾਂ ਬੱਚੇ ਲੈਣੇ ਗਰੋਨ ਅਪਸ ਨਹੀਂ ਲੈਣੇ
2: ਓਹੋ ਹਾਂ
1: ਉਹ ਗਰੋਨ ਅਪਸ ਕੀ ਕਰੀਏ ਫਿਰ ਤੁਹਾਨੂੰ ਕੱਟਣਾ ਪੈਣਾ ਤੁਸੀਂ ਗਰੋਨ ਅਪ ਹੋ ਗਏ ਨਾ ਹੁਣ ਤੇਰੀ ਤੁਹਾਡੀ ਬਾਹ ਲੰਬੀ ਹੋਈ ਹੈ ਤੇ ਤੁਸੀਂ ਗਰੋਨ ਅਪ ਹੋਏ ਆ ਜੋ ਜੀ ਚਲੋ ਬੱਚੇ ਲਓ ਗਰੋਨ ਅਪ ਬਾਅਦ ਚੋ ਲਿਓ
2: ਤੁਸੀਂ ਮੈਨੂੰ ਨਾ ਮੈਸੇਜ ਕਰਦਿਆ ਕਰੋ ਜਿਹੜੀਆਂ ਗਲਤੀਆਂ ਕਰਦੇ ਨਾ ਮੈਨੂੰ ਮੈਸੇਜ ਕਰਦਿਆ ਕਰੋ
4: ਦੀਦੀ ਦੀਦੀ ਨੇ ਉਹਨਾਂ ਨੂੰ
2: ਤੁਸੀਂ ਨਾ ਐਸ਼ਲੀਨ ਤੁਸੀਂ ਨੋਟ ਕਰ ਲਿਆ ਕਰੋ ਜਿਹੜੀਆਂ ਗਲਤੀਆਂ ਹੁੰਦੀਆਂ ਨਾ ਤੇ ਬਾਅਦ ਚ ਮੈਸੇਜ ਕਰਦਿਆ ਕਰੋ ਮੈਨੂੰ ਸ਼ਾਮ ਨੂੰ ਠੀਕ ਹੈ ਚਲੋ ਕੀ ਸੁਣਾਓਗੇ
4: ਇੱਕ ਬੋਲੀ
2: ਹਾਂਜੀ
4: ਇੱਕ ਹਰਾ ਪੌਦਾ ਇੱਕ ਲਾਲਾ ਪੌਦਾ ਇੱਕ ਲਾਲ ਪੌਦਾ
2: ਇੱਕ ਗੰਦਾ ਬੋਣਾ ਇੱਕ ਧੋਤਾ ਬੋਣਾ
4: ਸੋਨਾ
2: ਮੇਰੇ ਬਾਪ ਦਾ ਬਾਪ ਦਾ ਜਵਾਈ ਹਾਂ ਫੇਰ ਫੇਰ ਫੇਰ ਫੇਰ ਹਾਂਜੀ
1: ਡਿਸਟਰਬ ਨਾ ਕਰੋ
4: ਉਹਨੂੰ ਇੱਕ ਹਰਾ ਪੋਨਾ ਇੱਕ ਲਾਲ ਪੋਨਾ ਇੱਕ ਹਰਾ ਪੋਨਾ ਇੱਕ ਲਾਲ ਪੋਨ ਮੇਰੇ ਅੰਮਾ ਜਾਈ ਵੀਰ ਦੀ ਬੜਾ ਸੋਨਾ
2: ਮੇਰੇ ਅੰਮਾ ਜਾਈ ਵੀਰ ਦੀ ਬੜਾ ਸੋਨਾ ਇਹ ਬੜਾ ਸੋਨਾ ਨੀ ਬੜਾ ਸੋਨਾ
1: ਇਹ ਲੜਾਈ ਵੱਡੀ ਦੀਦੀ ਕਰਾਉਂਦੀ ਆ ਬਸ ਫੇਰ
2: ਹਾਂਜੀ
1: ਇਹ ਲੜਾਈ ਜਿਹੜੀ ਕੈਂਪ ਤੇ ਗਈ ਨਾ ਉਹੀ ਕਰਾਉਂਦੀ ਆ
2: ਇੱਕ ਤੁਸੀਂ ਨਾ ਇਦਾਂ ਪਾਇਆ ਕਰੋ ਇੱਥੇ ਬਾਹਰ ਵਾਲੀ ਬੋਲੀ ਤੁਸੀਂ ਐਸ਼ਲਿਨ ਨੀ ਇੱਕ ਗੰਦਾ
1: ਪੋਣਾ
2: ਪੋਣਾ ਨੀ ਗੰਦਾ ਪੋਣਾ ਜਿੱਦਣ ਛੁੱਟੀ ਹੋਊਗੀ ਮੈਂ ਉਦਣ ਧੋਣਾ
1: ਨੀ ਉਦਣ ਤਾਂ ਮੈਂ ਸੋਣਾ
2: ਥੈਂਕ ਯੂ ਐਸ਼ਲਿਨ ਲਿਆਓ ਵੀਰ ਜੀ ਲਿਆਓ
1: ਅੱਜ ਦੇਖੋ ਅੱਜ ਭੈਣ ਨੀ ਹੈਗੀ ਅੱਜ ਵੀਰ ਜੀ ਹੋਏ
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
2: ਸਤਿ ਸ਼੍ਰੀ ਅਕਾਲ
1: ਵੀਰ ਜੀ ਕਿੱਦਾਂ ਹਾਲ ਚਾਲ ਆ
4: ਠੀਕ ਠਾਕ ਤੁਹਾਡਾ ਕੀ ਹਾਲ ਹੈ
1: ਵਧੀਆ ਵਧੀਆ ਕਿੱਦਾਂ ਕੱਲ ਦੀ ਫਿਰ ਸ਼ਾਂਤੀ ਆ
4: ਹਾਂਜੀ
2: ਤੁਸੀਂ ਮਿਸ ਕਰਦੇ ਹੋ ਵੱਡੀ ਦੀਦੀ ਨੂੰ ਤੁਹਾਡੇ ਘਰ ਮੈਨੂੰ ਲੱਗਦਾ ਵੀ ਸ਼ਾਂਤੀ ਜੀ ਨੀ ਤੁਹਾਡੀ ਦੋਵਾਂ ਦੀ ਮੈਨੂੰ ਲੱਗਦਾ ਜਿਆਦਾ ਟਿਊਨਿੰਗ ਬਣ ਰਹੀ ਆ
1: ਮਰਜ਼ੀ
2: ਕਹੀ ਜੋ ਇਹਨੇ ਹਾਂਜੀ ਕਹਿਣਾ
1: ਤੁਸੀਂ ਮਿਸ ਨਹੀਂ ਕਰਦੇ ਨਾ ਦੀਦੀ ਨੂੰ
2: ਦੀਦੀ ਤੁਹਾਨੂੰ ਲੜਾ ਦਿੰਦੀ ਨਾ ਦੋਵਾਂ ਨੂੰ
1: ਹਾਂਜੀ
4: ਹਾਂਜੀ
2: ਦੀਦੀ ਕਪੱਤ ਪਾਉਂਦੀ ਨਾ
1: ਵੀਰ
2: ਜੀ ਕੀ ਸੁਣਾਓਗੇ
4: ਟ੍ਰੈਫਿਕ ਬਸ ਦੇ ਗੱਡੀ ਐਕਸੀਡੈਂਟ
1: ਹੋਈ
2: ਬਸ ਤੇ ਕਾਰ ਦਾ ਐਕਸੀਡੈਂਟ
1: ਸਿਡਨੀ ਚ ਹੋਇਆ
2: ਬਸ ਤੇ ਕਾਰ ਦਾ ਹੋਰ ਉਹ ਮਿਲਣ ਲੱਗੀ ਸੀ ਸਵੇਰੇ ਸਵੇਰੇ ਨਾ ਉਤਰ ਕੇ ਉਹਨੇ ਵੇਖਿਆ ਵੀ ਮੇਰੀ ਭੂਆ ਉਹਦੀ ਬੱਸ ਜਿਹੜੀ ਨਾ ਉਹਦੀ ਭੂਆ ਲੱਗਦੀ ਕਾਰ ਦੀ ਤੇ ਉਹ ਉਤਰ ਕੇ ਦਵਾ ਦਵ ਤੇ ਪੈਰੀਆਂ ਥਲਾਉਣ ਲੱਗੀ ਤੇ ਉਹਦੇ ਕੋਲ ਬ੍ਰੇਕ
1: ਨੇ ਥੱਲੇ ਦਿੱਤੀ
2: ਉਹਦੇ ਕੋਲ ਬ੍ਰੇਕ ਨਹੀਂ ਲੱਗੀ
1: ਮਾਸੀ ਲੱਗਦੀ ਆ
2: ਉਹਦੀ ਮਾਸੀ ਆ ਨਾ
1: ਪੁੱਤ ਜੇ ਮਾਸੀ ਹੁੰਦੀ ਫੇਰ ਨੀ ਸੁਣਦਾ
2: ਕਾਰ ਦੀ ਮਾਸੀ ਭੂਆ
1: ਮਾਸੀ
2: ਨਾ ਮੇਰਾ ਪੁੱਤ ਤੂੰ ਨਾ ਬਲਸ਼ ਕਰਿਆ ਕਰੇ ਨਾ
1: ਤੂੰ ਬਲਸ਼ ਨਾ ਕਰ ਪੁੱਤ ਆ ਬਲਸ਼ ਦੇ ਉੱਤੇ ਅੱਗੇ ਇੰਨਾ ਲੈਕਚਰ ਦੇ ਗਏ ਸਾਡਾ ਮਾੜਾ ਜਿਹਾ ਬਲਸ਼ ਲਾਉਣਾ ਕਿਤੇ ਐਡੀ ਗੱਲ ਬਣ ਗਈ ਅੱਗੇ ਕਵਿਤਾ ਸੁਣਾਉਣੀ ਪੈ ਗਈ ਉਹਨਾਂ ਨੂੰ
2: ਹਾਂ ਤੁਸੀਂ ਬਲਸ਼ ਕਿਉਂ ਕਰਦੇ ਹੋ ਸਵੇਰੇ ਸਵੇਰੇ
1: ਤੁਸੀਂ ਬ੍ਰਸ਼ ਕਰਿਆ ਕਰੋ
2: ਸਰਦਾਰ ਜੀ ਕੀ ਸੁਣਾਓਗੇ ਅੱਜ
4: ਇੱਕ ਬਲੀ
2: ਹਾਂਜੀ
4: ਬਾਲੀ ਬੱਸੀ ਖੱਟਣ ਗਿਆ ਸੀ ਬਾਲੀ ਬੱਸੀ ਖੱਟਣ ਗਿਆ ਸੀ ਖੱਟ ਲਿਆਂਦਾ ਲੱਡੂ
2: ਸਰਦਾਰ ਜੀ ਜਿੰਦਾਬਾਦ ਥੈਂਕ ਯੂ ਸਰਦਾਰ ਜੀ
1: ਥੈਂਕ ਯੂ ਸਰਦਾਰ ਜੀ
4: ਥੈਂਕ ਯੂ ਜਿੰਦਾਬਾਦ ਜੋ ਕਾਂਤੀ ਬੱਲੇ ਬੱਲੇ
1: ਥੈਂਕ ਯੂ ਸਰਦਾਰ ਜੀ
2: ਤੁਸੀਂ ਆਪਣੀ ਵੋਟੀ ਦਾ ਇੰਨਾ ਕੋ ਕਰਾ ਲੋਗੇ ਮੇਕਅਪ ਪੱਕੀ ਗੱਲ ਹੈ, ਉਹਨੇ ਚਿਰ ਨੂੰ ਇਹਨਾਂ ਨੇ ਉਹਨੇ ਚਿਰ ਨੂੰ ਇਹਨਾਂ ਨੇ ਹੱਥ ਕੰਬਣੇ, ਇਹਨਾਂ ਨੇ ਸਾਰਾ ਭਰਵੱਟਾ ਲਾ ਦੇਣੇ ਉਹਨੇ ਚਿਰ। ਹਾਂਜੀ ਭੇਜਦੇ ਨੀ
1: ਡੈਡਾ, ਸਾਨੂੰ ਭੇਜਦੇ ਨੇ, ਕਿੱਥੇ ਨੀ ਭੇਜਦੇ ਡੈਡਾ?
2: ਨਹੀਂ ਪਰ ਜਦੋਂ
4: ਅਸੀਂ ਪੈਨਕੇਕ ਦਾਦਾ ਨੇ ਕਿਹਾ ਕੱਲ ਨੂੰ ਬੁਲਾਉਂਦੇ, ਪਰ ਦਾਦਾ ਕੱਲ ਨੂੰ ਨੀ ਬੁਲਾਇਆ। ਫਿਰ ਦਾਦਾ ਕਿਹਾ ਅਸੀਂ ਪੈਨਕੇਕ ਕੱਲ, ਫਿਰ ਦਾਦਾ ਕਿਹਾ ਕੱਲ ਨੂੰ ਅਮ ਬੁਲਾ ਲਵਾ, ਕੱਲ ਨੂੰ ਨੀ ਬੁਲਾਇਆ।
1: ਇਹਦਾ ਡੈਡੀ ਮੰਨ ਲਾਦਾ ਮੇਰੇ ਭਰਾ ਆ,
2: ਇਦਾਂ ਹੀ ਕਰਦੇ ਹੁੰਦੇ ਡੈਡੇ, ਇਦਾਂ ਹੀ ਕਰਦੇ ਹੁੰਦੇ ਆ।
4: ਅਸੀਂ ਫਲੂਦਾ ਬੁਲਾਉਗੇ
1: ਰੋਜ਼, ਕੱਲ
4: ਆਈਸਕ੍ਰੀਮ ਬੁਲਾਉਗੇ।
2: ਅੱਛਾ ਫਲੂਦਾ ਖਾ ਲਿਓ, ਚਲੋ
1: ਆਈਸਕ੍ਰੀਮ ਬਣਾਉਂਗੇ,
4: ਪੀਜ਼ਾ।
2: ਚਲੋ ਲੈ
1: ਫਿਰ ਪੈਨਕੇਕ ਕੀ ਕਰਨਾ ਜਦ ਇੰਨਾ ਕੁਛ ਖਾ ਲਿਆ, ਹੁਣ ਨੀ ਪੈਨਕੇਕ ਖਾਣਾ।
2: ਚਲੋ ਥੈਂਕ ਯੂ, ਥੈਂਕ ਯੂ, ਥੈਂਕ ਯੂ,
1: ਬਾਏ ਬਾਏ, ਸਤਿ ਸ਼੍ਰੀ ਅਕਾਲ,
2: ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਡਡਵਾਲ ਸਾਹਿਬ, ਡਡਵਾਲ ਸਾਹਿਬ ਦਾ ਤੁਹਾਨੂੰ ਪਤਾ ਬਰਥਡੇ ਲੰਘ ਕੇ ਗਿਆ,
1: ਡਡਵਾਲ ਸਾਹਿਬ ਦਾ 3 ਤਰੀਕ ਨੂੰ ਬਰਥਡੇ ਸੀਗਾ,
2: ਤੁਸੀਂ ਚੇਤਾ ਹੀ ਨਹੀਂ ਕਰਾਇਆ ਤੁਸੀਂ ਮੈਨੂੰ।
1: ਮੈਨੂੰ ਯਾਦ ਸੀ ਪਰ ਮੈਂ ਥੋੜੀ ਜਿਹੀ ਬਿਜ਼ੀ ਸੀ, ਮੈਂ ਸੋਚਿਆ ਤੁਹਾਨੂੰ ਮੈਸੇਜ ਕਰੂੰਗੀ, ਫਿਰ ਮੈਂ ਕਿਹਾ ਚਲੋ ਤੁਹਾਡੀ ਛੁੱਟੀ ਆ, ਫਿਰ ਮੈਂ ਸੋਚਿਆ ਡਡਵਾਲ ਸਾਹਿਬ ਨੂੰ ਆਪੇ ਮੈਸੇਜ ਕਰਦੀ ਹਾਂ, ਫਿਰ ਮੈਨੂੰ ਪਤਾ ਨਹੀਂ ਸੀ ਡਡਵਾਲ ਸਾਹਿਬ ਆਪਣੇ ਗਰੁੱਪ ਵਿੱਚ ਆ।
2: ਡਡਵਾਲ ਸਾਹਿਬ ਦਾ ਕੱਲ ਹੋ ਗਿਆ ਕਿ ਬਰਥਡੇ?
1: ਪਰਸੋਂ ਸੀ ਉਹਨਾਂ ਦਾ,
2: ਪਰਸੋਂ ਹੀ ਡਡਵਾਲ ਸਾਹਿਬ, ਕਦੋਂ ਹੀ?
1: ਸੰਡੇ।
2: ਹੈਲੋ,
1: ਸੰਡੇ ਹੀ ਦੇਖਿਆ, ਮੈਨੂੰ ਯਾਦ ਸੀ।
2: ਜਿਹੜੇ ਲੱਕੀ ਹੁੰਦੇ ਨਾ ਉਹਨਾਂ ਦਾ ਸੰਡੇ ਨੂੰ ਬਰਥਡੇ ਹੁੰਦਾ ਵਾ।
1: ਦੇਖਿਆ
2: ਹੈ ਡਡਵਾਲ ਸਾਹਿਬ, ਤੁਸੀਂ ਲੱਕੀ ਫੈਲਾ ਹੈ ਨਾ,
1: ਬਹੁਤ ਲੱਕੀ ਆ ਤੁਸੀਂ। ਕਿੰਨੇ ਜਣੇ ਨੇ ਤੁਹਾਨੂੰ ਵਿਸ਼ੇਸ ਭੇਜੀਆਂ ਪਤਾ ਤੁਹਾਨੂੰ? ਇੰਨੀਆਂ ਸਾਰੀਆਂ ਵਿਸ਼ੇਸ ਆਈਆਂ ਟਰੱਕ ਭਰ ਕੇ।
2: ਹੈਪੀ ਹੈਪੀ ਹੈਪੀ।
1: ਫਿਰ ਕੀ ਮਿਲਿਆ ਬਰਥਡੇ ਤੇ?
2: ਟੋਇਜ਼ ਮਿਲੇ ਆ, ਟੋਇਜ਼। ਓ
1: ਵਾਓ,
2: ਤੁਹਾਡਾ ਫੇਵਰੇਟ ਟੋਇ?
4: ਡਰੋਨ ਵੀ ਤੇ ਇੱਕ ਡਰੋਨ ਵੀ।
2: ਓ ਡਰੋਨ, ਤੁਸੀਂ ਡਰੋਨ ਡਾ ਕੇ ਤੇ ਕਾਂ ਹੀ ਫੜ ਲਿਓ ਇੱਕ।
1: ਹਾਂ,
2: ਲੈਗੋ ਵੀ ਮਿਲਿਆ,
1: ਤੇ ਲੈਗੋਸ ਤਾਂ ਤੁਸੀਂ ਬਣਾ ਵੀ ਲਏ ਹੋਣੇ, 2 ਦਿਨ ਹੋ ਗਏ ਮਿਲਿਆ ਨੂੰ ਮੈਨੂੰ ਪਤਾ ਤੁਹਾਡਾ, ਹਨਾ? ਉਹ ਤਾਂ ਫਟਾਫਟ ਤੁਸੀਂ ਬਸ ਡੱਬੇ ਚ ਤੁਹਾਡੇ ਖੁੱਲਣ ਦੀ ਦੇਰ ਹੁੰਦੀ ਆ, ਹਨਾ? ਵਾਹ, ਫਿਰ ਕੇਕ ਖਾਦਾ? ਸਮੋਸੇ, ਪਕੌੜੇ,
2: ਚੋਕਲੇਟ?
1: ਚੋਕਲੇਟ,
2: ਤੇ ਕੀ ਸੁਣਾਓਗੇ ਫਿਰ?
1: ਓਕੇ,
4: ਰਾਤ ਨੂੰ ਰੋਂਦੀ ਆ, ਦਿਨ ਸੌਂਦੀ ਆ।
2: ਅੱਛਾ, ਰਾਤ ਨੂੰ ਰੋਂਦੀ ਆ,
4: ਰਾਤ ਨੂੰ ਸੌਂਦੀ ਆ। ਰਾਤ ਨੂੰ ਰੋਂਦੀ ਆ, ਰਾਤ ਨੂੰ ਦਿਨ ਸੌਂਦੀ ਆ।
1: ਰਾਤ ਨੂੰ ਰੋਂਦੀ ਆ ਤੇ ਦਿਨੇ ਸੌਂਦੀ ਆ, ਲੜੀਓ ਵਾਟੀ?
2: ਨਹੀਂ, ਨਾ ਇੱਕ ਨਾਈਟ ਸ਼ਿਫਟ ਵਾਲਾ ਕੰਮ ਹੈ ਕੋਈ, ਕੌਣ ਹੈ ਇਹ? ਕੌਣ ਉਹ?
1: ਉਹ ਬੋਟੀ ਜਿਹੜੀ ਲੜੀਆ ਹੋਵੇ ਪਰ ਬੋਲਦੀ ਨਾ ਹੋਵੇ, ਰਾਤ ਨੂੰ ਸਾਰੀ ਰਾਤ ਏਦਾਂ ਕਰਕੇ ਰੋਂਦੀ ਆ ਤੇ ਫਿਰ ਸਵੇਰ ਨੂੰ ਸੌ ਜਾਂਦੀ ਜਿੱਦੇ ਘਰ ਵਾਲਾ ਜਾਂਦਾ ਖਾ ਪੀ ਕੇ।
2: ਇਹ ਇੱਕ ਭਾਂਡੇ ਧੋਣ ਵਾਲੀ, ਭਾਂਡੇ ਧੋਣ ਵਾਲੀ ਮਸ਼ੀਨ।
4: ਨਹੀਂ
2: ਨਹੀਂ, ਚਲੋ ਹਾਰ ਗਈ ਯਾਰ,
1: ਕਲੂ ਦੇ ਦੋ ਫੇ।
4: ਮੋਮਬੱਤੀ।
2: ਓ
1: ਓਏ ਹੋਏ, ਓਏ ਹੋਏ,
2: ਉਹ ਆ ਤੇ ਇਜ਼ੀ ਹੀ ਯਾਰ, ਅਸੀਂ ਕੈਂਡਲ ਕੈਂਡਲ ਕਰਦੇ ਰਹਿੰਦੇ ਆ, ਕੈਂਡਲ ਆਈ ਪਤਾ ਹੀ ਨਹੀਂ ਲੱਗਾ
1: ਜਦੋਂ ਕੈਂਡਲ ਆਂਦੀ ਤੇ ਸਾਨੂੰ ਭੁੱਲ ਜਾਂਦੇ ਆ ਅਸੀਂ।
2: ਓਹੋ, ਤੁਸੀਂ ਟ੍ਰਿਕ ਕਰਤਾ ਯਾਰ ਸਾਨੂੰ। ਦਰਵਾਲ ਸਾਹਿਬ, ਮੰਮਾ ਨੇ ਦਿਖਾਇਆ, ਉਹ ਟ੍ਰਿਕ ਕਰਤਾ ਮੰਮਾ ਨੇ, ਤੇ ਹੱਸ ਕੇ ਤੇ ਵਿਖਾ ਦਿਓ।
1: ਤੇ ਤੁਸੀਂ ਆਪਣਾ ਕੇਕ ਰਾਤ ਨੂੰ ਕੱਟਿਆ ਸੀ?
4: ਨੋ,
1: ਫਿਰ ਉਦੋਂ ਤਾਂ ਕੈਂਡਲ ਜਗੀ ਹੋਣੀ ਦਿਨਾਂ ਨੂੰ ਵੀ।
2: ਥੈਂਕ ਯੂ, ਥੈਂਕ ਯੂ ਸੁਖ, ਥੈਂਕ ਯੂ। ਤੇ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਰੱਬ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ।
1: ਥੈਂਕ ਯੂ ਜੀ।
2: ਗੁਰਜੀਤ ਜੀ, ਮਨਿੰਦਰ ਕੌਰ ਜੀ, ਧੰਨਵਾਦ ਤੁਹਾਡਾ। ਤੇ ਹਰਿੰਦਰਜੀਤ ਸਿੰਘ ਜੀ ਕਹਿੰਦੇ ਨੇ ਕਿ ਲਿਸਨਿੰਗ ਵਾਇਸ ਆਫਟਰ ਲੌਂਗ ਟਾਈਮ, ਬਾਕੀ ਸਭ ਕਹਿੰਦੇ ਕਿ ਵਧੀਆ ਵਾ, ਵਾਹਿਗੁਰੂ ਦੀ ਕਿਰਪਾ, ਜੋਬ ਦਾ ਸਕੇਜੂਲ ਜਿਹੜਾ ਉਹ ਚੇਂਜ ਹੋ ਗਿਆ। ਧੰਨਵਾਦ ਜੀ ਤੁਹਾਡਾ, ਥੈਂਕ ਯੂ ਜੀ। ਆਇਆਂ ਨੂੰ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ। ਖੁਸ਼, ਤੰਦਰੁਸਤ, ਚੜ੍ਹਦੀ ਕਲਾ ਦੇ ਵਿੱਚ ਰਹੋ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀ। ਉਹ ਰਜਿੰਦਰ ਬਾਵਾ ਜੀ ਮੈਸੇਜ ਕਰਦੇ ਨੇ, ਦੇਸ਼ ਬੰਧੂ ਭਾਰਦਵਾਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਬਿਊਟੀਫੁਲ ਸਟੋਰੀ ਐਂਡ ਯੂਨੀਕ ਸਟਾਈਲ ਆਫ ਸਟੋਰੀ ਟੈਲਿੰਗ ਮੇਕ ਇਟ ਇੰਪ੍ਰੈਸ਼ਨਲ, ਥੈਂਕ ਯੂ।
1: ਥੈਂਕ ਯੂ ਜੀ,
2: ਧੰਨਵਾਦ ਤੁਹਾਡਾ ਭਾਰਦਵਾਜ ਸਾਹਿਬ। ਅਤੇ ਕਹਿੰਦੇ ਨੇ ਕਿ ਲੇਡੀਜ਼, ਅੱਛਾ ਜਿਹੜਾ ਲਾਸਟ ਵਾਲਾ ਸੀ, ਕਹਿੰਦੇ ਲੇਡੀਜ਼, ਓਕੇ ਜੀ, ਥੈਂਕ ਯੂ। ਤਲੋਕ ਸਿੰਘ, ਧੰਨਵਾਦ ਤੁਹਾਡਾ, ਮਿਹਰਬਾਨੀ ਅਤੇ ਗੁੱਡ ਮੋਰਨਿੰਗ। ਕਹਿੰਦੇ ਨੇ ਕਿ ਹੈਵ ਫਨ ਅਤੇ ਸੁੱਖ ਪਰਮਾਰ ਔਰ ਸਰਗੁਣ ਮਹਿਤਾ ਆਵਾਜ਼ ਦਾ, ਵਾਜ਼ ਦੈਟ ਸੁੱਖ ਪਰਮਾਰ ਔਰ ਸਰਗੁਣ ਮਹਿਤਾ ਸੇਮ ਵੋਇਸ ਐਂਡ ਲਾਫਟਰ।
1: ਓ ਮਾਈ ਗੋਡ,
2: ਸਿੰਗਾਪੁਰ ਤੋਂ ਜਗਜੀਤ ਗਿੱਲ ਜੀ ਮੈਸੇਜ ਕਰਦੇ ਨੇ। ਓਏ ਹੋ,
1: ਮੇਰਾ ਮੈਚ ਨੇੜੇ ਤੇੜੇ ਕਰਦਾ ਨਹੀਂ ਕੋਈ।
2: ਤੇ ਧੰਨਵਾਦ ਜੀ ਤੁਹਾਡਾ। ਦਿੱਲੀ ਜਿਊਲਰ ਵਾਲੇ ਕਹਿੰਦੇ ਨੇ ਵੀ ਅੱਜ 22 ਕੈਰਟ ਦਾ ਰੇਟ ਹੋ ਗਿਆ 190 ਡਾਲਰ।
1: ਜਦੋਂ ਕੱਲਾ 90 ਹੋ ਗਿਆ ਨਾ ਉਦੋਂ ਆਵਾਂਗੇ ਅਸੀਂ।
2: ਚੰਦ ਸਿੰਘ ਢਿੱਲੋਂ ਜੀ, ਧੰਨਵਾਦ ਤੁਹਾਡਾ ਤੇ ਵਿਚਾਰ ਦਾ ਆਂਸਰ ਸਾਡੇ ਨਾਲ। ਪ੍ਰੀਤ ਜੀ ਵੀ ਭੇਜਦੇ ਸੀ, ਤੇ ਲੱਕੀ ਆਸੀ ਜੀ ਕਹਿੰਦੇ ਨੇ ਕਿ ਧੰਨਵਾਦ। ਜਸਵਾਲ ਸਾਹਿਬ, ਧੰਨਵਾਦ ਜੀ, ਮਿਹਰਬਾਨੀ ਤੇ ਧੰਨਵਾਦ, ਸਤਿ ਸ਼੍ਰੀ ਅਕਾਲ, ਤੇ ਸਭ ਦਾ ਦਿਨ ਕਹਿੰਦੇ ਕਿ ਵਧੀਆ ਵਧੀਆ ਤੇ ਤੰਦਰੁਸਤੀ ਦੀਆਂ ਅਰਦਾਸਾਂ ਕਰਦੇ ਨੇ ਬਲਵੀਰ ਕੌਰ ਮਾਂਗੜ ਜੀ। ਤੇ ਹੁਣ ਤੁਹਾਡੇ ਕੋਲ ਇੰਨੇ ਆਪਾਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM
5: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LANDING।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ, ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
9: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
10: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
9: ਫਿਰ ਲਵਾਈਏ ਕਿੱਥੋਂ?
10: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
11: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
12: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ।
13: ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁੰਨਾ ਜਵੈਲਰਸ ਭਰੋਸੇ ਦੀ ਨਿਸ਼ਾਨੀ
14: किचन का स्टाइल डल लगता बाथरूम वैनिटी सिंपल जिया हुन टेंशन खत्म करो आ गया जी जे स्टोन मेसन फाड़े करनो बनाए एकदम क्लासी असी बनाने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ वी पोर्सिलिन अते मार्बल नाल जिथे एलिगेंस मिलती है ड्यूरेबिलिटी नाल हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल कॉल करो 0410-045-555 या आज ही विजिट करो 104 कॉलिंस रोड मेल्टन
15: ऑन रोड्स ऑनर्स कैंपेन सिर्फ सीमित समय ले हुन नवा BYD कार ले आओ शानदार ड्राइव अवे ऑफर्स दे नाल BYD C-Line 7 प्रीमियम सिर्फ $54,990 BYD C-Line 8 डायनामिक FWD सिर्फ $56,990 ते BYD Shark 6 प्रीमियम सिर्फ $57,900 एक खास ऑफर 1 अगस्त से 30 सितंबर 2026 तक ऑर्डर करने वाले लिए है डिलीवरी 31 अक्टूबर 2026 तक हो जानकारी ले आज ही BYD कैरोलाइन स्प्रिंग्स नाल संपर्क करो एंड मेंशन रेडियो हांजी BYD ऑन रोड्स ऑनर्स कंडीशन अप्लाई
16: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸਮਰਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
17: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
18: ਹਾਂਜੀ ਰੇਡੀਓ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 31 ਅਗਸਤ 2026 ਤੇ ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਵੀ ਮਾਰਾਂਗੇ ਝਾਂਪ।

ਪਹਿਲੀ ਖਬਰ ਨੇਪਾਲ ਦੇ ਹੜਾਂ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਇਸ ਵਕਤ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਦੇ ਮੁਤਾਬਕ 903 ਲੋਕਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋ ਚੁੱਕੀਆਂ ਨੇ। ANE ਦੇ ਮੁਤਾਬਕ ਹੜਾਂ ਦੇ ਚਲਦਿਆਂ ਹਾਲੇ ਵੀ 4200 ਤੋਂ ਵਧੇਰੇ ਲੋਕ ਲਾਪਤਾ ਨੇ। ਲਾਪਤਾ ਲੋਕਾਂ 'ਚ ਵਿਦੇਸ਼ੀ ਸੈਲਾਨੀ ਵਧੇਰੇ ਨੇ। ਸੁਰੱਖਿਆ ਕਰਮੀ, ਵੱਖ ਵੱਖ ਹਾਈਡਰੋ ਇਲੈਕਟ੍ਰੀਸਿਟੀ ਪ੍ਰੋਜੈਕਟ ਦੇ ਵਿੱਚ ਕੰਮ ਕਰਨ ਵਾਲੇ ਸੈਂਕੜਿਆਂ ਕਰਮਚਾਰੀ ਵੀ ਇਸ ਦੇ ਵਿੱਚ ਸ਼ਾਮਲ ਨੇ। ਅਥਾਰਟੀ ਦੀ ਤਰਫ ਤੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਮ੍ਰਿਤਕਾਂ ਦੀ ਗਿਣਤੀ 780 ਤੇ ਲਾਪਤਾ ਲੋਕਾਂ ਦੀ ਗਿਣਤੀ 2500 ਸੀ। ਪਰ ਇਹ ਅੱਜ ਜਿਸ ਵਕਤ ਲਾਈਵ ਖਬਰਾਂ ਦੀ ਸਾਂਝਾ ਪਾ ਰਹੇ ਹਾਂ, ਇਸ ਵਕਤ ਇਹ ਗਿਣਤੀ ਹੋਰ ਜ਼ਿਆਦਾ ਵੱਧ ਚੁੱਕੀ ਹੈ। ਅਥਾਰਟੀ ਨੇ ਇਹ ਵੀ ਦੱਸਿਆ ਹੈ ਕਿ 10,000 ਤੋਂ ਵਧੇਰੇ ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ। ਮੁਹਿੰਮ ਇਸ ਵਕਤ ਬਚਾਅ ਅਤੇ ਤਲਾਸ਼ੀ ਦੀ ਜਾਰੀ ਹੈ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਨੇਪਾਲ ਦੇ ਅੰਦਰ ਜਿਹੜੇ ਸੁਰੰਗਾਂ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਨੂੰ ਕੱਢਣ ਦਾ ਕੰਮ ਤੇਜ਼ੀ ਦੇ ਨਾਲ ਜਾਰੀ ਹੈ। ਨੇਪਾਲ ਸਰਕਾਰ ਦਾ ਕਹਿਣਾ ਹੈ ਕਿ ਹਾਈਡਰੋ ਇਲੈਕਟ੍ਰੀਸਿਟੀ ਯੋਜਨਾਵਾਂ ਦੇ ਦਰਮਿਆਨ ਸੁਰੰਗਾਂ ਦੇ ਵਿੱਚ ਫਸੇ ਕਰਮਚਾਰੀਆਂ ਨੂੰ ਕੱਢਣ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਦੇ ਵਿੱਚ ਤ੍ਰਿਸ਼ੂਲੀ 3A ਸਾਈਟ ਦੇ ਵਿੱਚ ਫਸੇ ਹੋਏ ਲੋਕ ਵੀ ਸ਼ਾਮਲ ਨੇ। ਹਾਲਾਂਕਿ ਸੁਰੰਗਾਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਹਾਲੇ ਬਾਹਰ ਕੱਢਣ ਦਾ ਕੰਮ ਜਿਹੜਾ ਉਸ ਦੇ ਨਾਲ ਜੁੜੀਆਂ ਖਬਰਾਂ ਜਿਹੜੀਆਂ ਉਹ ਬਚਾਅ ਕਰਮੀਆਂ ਦੀ ਤਰਫ ਤੋਂ ਸਾਹਮਣੇ ਨਹੀਂ ਆ ਸਕੀਆਂ। ਪਰ ਇੱਕ ਵੱਡਾ ਦਲ ਚੀਨ ਅਤੇ ਅਜਿਹੇ ਐਕਸਪਰਟਸ ਦੇ ਨਾਲ ਜੁੜਿਆ ਹੋਇਆ ਜਿਹੜਾ ਇਸ ਵਕਤ ਰੈਸਕਿਊ ਆਪਰੇਸ਼ਨ ਦਾ ਤਜਰਬਾ ਵੀ ਰੱਖ ਰਿਹਾ ਹੈ। ਲਗਭਗ 2500 ਲੋਕਾਂ ਨੂੰ ਨੇਪਾਲ ਦੇ ਅਲੱਗ ਅਲੱਗ ਹਾਈਡਰੋ ਇਲੈਕਟ੍ਰਿਕ ਸਾਈਟਸ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬਾਹਰ ਕੱਢਣ ਦੇ ਵਿੱਚ ਜੁਟਿਆ ਹੋਇਆ। ਉੱਧਰ ਇਸ ਦਰਮਿਆਨ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਜਿਹੜੀਆਂ ਵਿੱਤੀ ਮਦਦ ਜਾਂ ਅਲੱਗ ਅਲੱਗ ਤਰੀਕੇ ਦੇ ਨਾਲ ਮਦਦ ਪਹੁੰਚਾਈ ਜਾ ਰਹੀ ਹੈ ਨੇਪਾਲ ਨੂੰ, ਪਰ ਹੈਰਾਨੀ ਅਮਰੀਕਾ ਤੋਂ ਹੁੰਦੀ ਹੈ। ਅਮਰੀਕਾ ਦੀ ਤਰਫ ਤੋਂ ਇਸ ਕੁਦਰਤੀ ਆਫਤ ਦੇ ਦਰਮਿਆਨ ਨੇਪਾਲ ਦੇ ਲਈ ਮਹਿਜ਼ 3.5 ਮਿਲੀਅਨ ਅਮਰੀਕੀ ਡਾਲਰ ਦੀ ਮਦਦ ਹੀ ਦਿੱਤੀ ਗਈ ਹੈ। ਇਸ ਆਫਤ ਦੇ ਵਿੱਚ ਹੁਣ ਤੱਕ ਜਿਹੜੇ 900 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ, ਇਹ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਸ਼ੰਕਾ ਹੈ। ਪਰ ਅਮਰੀਕੀ ਵਿਦੇਸ਼ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਹੀ ਅਮਰੀਕਾ ਦੇ ਲਈ ਸਭ ਤੋਂ ਵੱਡੀ ਤਰਜੀਹ ਹੈ। ਵਿਭਾਗ ਦੇ ਮੁਤਾਬਕ ਨੇਪਾਲ ਤੇ ਚੀਨ ਦੇ ਵਿੱਚ ਅਮਰੀਕੀ ਸਫਾਰਤਖਾਨੇ ਦੇ ਅੰਦਰ ਰਾਹਤ ਤੇ ਬਚਾਅ ਦੇ ਕੰਮ ਦਿੱਤੇ ਜਾ ਰਹੇ ਨੇ। ਪਰ ਅਮਰੀਕਾ ਦੇ ਨਾਲੋਂ ਵਧੇਰੇ ਵਿੱਤੀ ਮਦਦ ਤਾਂ ਇਸ ਵਕਤ ਆਸਟ੍ਰੇਲੀਆ ਦੀ ਤਰਫ ਤੋਂ ਦੇ ਦਿੱਤੀ ਗਈ ਹੈ। ਅਮਰੀਕਾ ਜਿਸ ਦੀ ਤਰਫ ਤੋਂ ਹਰ ਕਿਸੇ ਵੀ ਵੱਡੀ ਜਿਹੜੀ ਵਿਨਾਸ਼ਕਾਰੀ ਘਟਨਾ ਦੁਨੀਆ ਭਰ ਦੇ ਵਿੱਚ ਵਾਪਰਦੀ ਹੈ ਉਸ ਦੇ ਅੰਦਰ ਸਭ ਤੋਂ ਵੱਧ ਚੜ੍ਹ ਕੇ ਮਦਦ ਦਿੱਤੀ ਜਾਂਦੀ ਹੈ। ਪਰ 26 ਅਗਸਤ ਦੇ ਦਿਨ ਨੇਪਾਲ ਅਤੇ ਤਿੱਬਤ ਦੀ ਬਾਰਡਰ ਦੇ ਉੱਤੇ ਆਏ ਇਸ ਹੜ੍ਹ ਦੇ ਦਰਮਿਆਨ ਹਾਲੇ ਵੀ ਵਧੇਰੇ ਮਦਦ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਨੇਪਾਲ ਦੇ ਵਿੱਚ ਹੜ੍ਹਾਂ ਦੇ ਚੱਲਦਿਆਂ ਨੁਕਸਾਨੀਆਂ ਗਈਆਂ ਸੜਕਾਂ ਅਤੇ ਪੁਲਾਂ ਨੂੰ ਵੀ ਦੁਬਾਰਾ ਬਣਾਉਣ ਦੇ ਲਈ ਭਾਰਤ ਅਤੇ ਚੀਨ ਰਲ ਕੇ 42 ਦੇ ਕਰੀਬ ਬੇਲੀ ਬ੍ਰਿਜ ਬਣਾਉਣ ਦੀ ਕੰਮ ਨੂੰ ਸ਼ੁਰੂ ਕਰਨਗੇ। ਭਾਰਤ ਨੇ ਹੁਣ ਤੱਕ 68 ਟਨ ਰਾਹਤ ਸਮੱਗਰੀ ਭੇਜੀ ਹੈ। ਇਸ ਦੇ ਨਾਲ ਹੀ ਸੁਰੰਗਾਂ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਟਨਲ ਮਾਹਰਾਂ, ਫੋਰੈਂਸਿਕ ਮਾਹਰਾਂ ਅਤੇ ਤਕਨੀਕੀ ਟੀਮਾਂ ਨੂੰ ਵੀ ਨੇਪਾਲ ਦੇ ਵਿੱਚ ਭੇਜਿਆ ਗਿਆ। ਭਾਰਤ ਨੇ ਕੰਬਰ, ਸਲੀਪਿੰਗ ਬੈਗ, ਤਰਪਾਲਾਂ, ਹਾਈਜੀਨ ਕਿੱਟਾਂ ਆਦਿ ਦੀ ਵੀ ਸੁਰੱਖਿਆ ਮੁਹੱਈਆ ਕਰਵਾਈ ਹੈ। ਇਸ ਤੋਂ ਇਲਾਵਾ 230 ਫੁੱਟ ਲੰਮੇ ਬੇਲੀ ਬ੍ਰਿਜ ਨੂੰ ਬਣਾਉਣ ਦੇ ਲਈ ਸਮਾਨ ਵੀ ਨੇਪਾਲ ਪਹੁੰਚਾਇਆ ਜਾ ਚੁੱਕਿਆ। ਜਲਦ ਹੀ 7 ਹੋਰ ਬ੍ਰਿਜਾਂ ਦੇ ਲਈ ਸਮਾਨ ਅਤੇ ਤਕਨੀਕੀ ਟੀਮ ਭਾਰਤ ਦੀ ਤਰਫ ਤੋਂ ਭੇਜ ਦਿੱਤੀ ਜਾਏਗੀ। ਉਧਰ ਦੂਸਰੇ ਪਾਸੇ ਜੰਗਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਨੇ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਯਾਨੀ IRGC ਨੇ ਸੋਮਵਾਰ ਦੇ ਦਿਨ ਜਾਰਡਨ ਦੇ ਵਿੱਚ ਕਿੰਗ ਹੁਸੈਨ ਅਤੇ ਅਲ ਅਜ਼ਰਕ ਦੇ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਇੱਕ ਵੱਡਾ ਬਲੈਸਟਿਕ ਮਿਜ਼ਾਈਲ ਹਮਲਾ ਕੀਤਾ। ਇਹ ਹਮਲਾ ਇਰਾਨ ਦੇ ਲਾਰਕ ਟਾਪੂ ਦੇ ਉੱਤੇ ਹਾਲੀਆ ਦੇ ਵਿੱਚ ਹੋਏ ਜਿਹੜੇ ਅਮਰੀਕੀ ਹਮਲੇ ਦੇ ਬਦਲੇ ਦੇ ਵਿੱਚ ਕੀਤਾ ਗਿਆ। ਇਰਾਨੀ ਸਰਕਾਰੀ ਮੀਡੀਆ ਦੇ ਮੁਤਾਬਕ ਰੈਵੋਲਿਊਸ਼ਨਰੀ ਗਾਰਡਸ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਲਾਰਕ ਟਾਪੂ ਦੇ ਉੱਤੇ ਅਮਰੀਕੀ ਹਮਲੇ ਦਾ ਜਵਾਬ ਇਰਾਨ ਦੀ ਤਰਫ ਤੋਂ ਦਿੱਤਾ ਜਾਏਗਾ। ਇਰਾਨੀ ਪ੍ਰਸ਼ਾਸਕ ਦੀ ਤਰਫ ਤੋਂ ਇੱਕ ਉੱਥੋਂ ਦੇ ਸਰਕਾਰੀ ਟੀ ਵੀ ਚੈਨਲ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਲਾਰਕ ਟਾਪੂ ਦੇ ਉੱਤੇ ਅਮਰੀਕੀ ਹਮਲੇ ਦੇ ਵਿੱਚ ਹਾਲਾਂਕਿ ਕਈ ਇਰਾਨੀ ਕਰਮਚਾਰੀ ਅਤੇ ਨਾਗਰਿਕ ਮਾਰੇ ਗਏ ਸੀ, ਜਿਸ ਦਾ ਬਦਲਾ ਹੁਣ ਜਾਰਡਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਲਾਰਕ ਟਾਪੂ ਇਤਿਹਾਸਕ ਅਤੇ ਰਣਨੀਤਿਕ ਫੌਜੀ ਮਹੱਤਵ ਰੱਖਦਾ ਹੈ ਕਿਉਂਕਿ ਇਸ ਦੇ ਵਿੱਚ ਇਰਾਨੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਯਾਨੀ IRGC ਦੇ ਲਈ ਜਲ ਸੈਨਾ ਦਾ ਇੱਕ ਅੱਡਾ ਵੀ ਹੈ। ਇਹ ਟਾਪੂ ਭੂਗੋਲਿਕ ਤੌਰ ਦੇ ਉੱਤੇ ਹੌਰਮੁਜ਼ ਸਟ੍ਰੇਟ ਦੇ ਪ੍ਰਮੁੱਖ ਸ਼ਿਪਿੰਗ ਲੇਨਜ਼ ਦੀ ਸਿੱਧੀ ਨਿਗਰਾਨੀ ਕਰਨ ਦੇ ਲਈ ਵੀ
एक बड़ा वधिया स्ट्रैटेजिक टापू या जमीनी हिस्सा है। इतिहासक रिकॉर्ड टापू दे उत्ते वख-वख सरगर्म फौजी गतिविधियां नूं दर्शांदे ने। खास तौर दे उत्ते हॉर्मुज स्ट्रेट दे विच दुनिया भर दी जिहड़ी ऊर्जा दी सप्लाई दे लई इक महत्वपूर्ण राहदारी होण दे चलदिआं इस टापू दे उत्ते अमरीका दा किता गया निशाना ईरान नूं डराण दे मकसद दे नाल हो सकदा दस्सिआ जा रिहा। वैसे इस दरम्यान दुनिया भर दे विच होर भी खबरां ने, पर भारत दे नाल जुड़ियां होईयां खबरां दी सांझ पाईए, जिथे भारत दे विच भारत दे प्रधानमंत्री नरेंद्र मोदी शंघाई सहयोग संगठन यानी SCO समिट दे लई हिस्सा लैण वास्ते ते कई दवलियां मीटिंगां दे बाद उज़्बेकिस्तान तों हुण किरगिस्तान पहुंच गए ने। हवाई अड्डे दे उत्ते उन्हां दा स्वागत किरगिस्तान दे मंत्री मंडल दे चेयरमैन आदिल बेक एलोशविच ने किया। दस दईए कि इस दरम्यान किरगिस्तान SCO समिट का आयोजन कर रहा है, जिथे रूस चीन के राष्ट्रपतियों तो इलावा अलग अलग मध्य एशियाई देशों के प्रमुख पहुँच रहे हैं। शुरुआत दे विच SCO समिट 10 मैंबर देशों के नाल जुड़िया होया एक बनिया होया एक ग्रुप से, बाद दे विच इस दे अंदर 15 भाईवाल देश शामिल कर ले गए। दो निरीक्षक देशों भी इस दे विच शामिल किया गया। इस दरम्यान चीन रूस कजाकिस्तान तजाकिस्तान उज़्बेकिस्तान जिन्होंने 2001 दे विच SCO समिट की स्थापना की सी, ते सने किरगिस्तान भारत ते पाकिस्तान 2017 दे विच इस दे पूर्ण मैंबर बने सी, ते उस तो बाद 2023 च ईरान 2024 दे विच बेलारूस नूं वी इस दे विच शामिल कर लिया गया। सम्मेलन तो इलावा मोदी ने किरगिस्तान दे राष्ट्रपति जापारोव ते रूसी राष्ट्रपति वलादिमीर पुतिन दे नाल अलग तो दवलियां बैठकां भी करनियां ने। मध्य एशियाई देशों की यात्रा तो बाद प्रधानमंत्री भारत आके ब्रिक्स समिट दे विच भारत की मेज़बानी दे लई भी कामकाज संभालणगे। इस दरम्यान हुण पूरे देश दे विच इको ही सरकारी घड़ी होएगी, एक वक्री खबर है। सारा समा इंडियन स्टैंडर्ड टाइम यानी IST दे उत्ते चलेगा। इस दरम्यान सरकार ने लीगल मैट्रियोलॉजी यानी इंडियन स्टैंडर्ड टाइम रूल्स 2026 नूं नोटिफाई कर दिता है। जिवें इंग्लैंड दे ग्रीनविच मीन टाइम नूं ते आस्ट्रेलिया दे विच आस्ट्रेलियन ईस्टर्न स्टैंडर्ड टाइम नूं एक स्टैंडर्ड टाइम यानी कि एक सही समा मनिया जाता है, तो उसके अगे पिछे अलग अलग टाइम जोन स्थापित कीतियां जांदियां ने। इस तरीके दे नाल भारत दे विच IST एक रेफरेंस मनिया जाएगा। यह नियम कंज्यूमर अफेयर्स मिनिस्ट्री ने 27 अगस्त नूं ही नोटिफाई कर दिता सी, पर यह नियम 180 दिन बाद लागू होना है। अलग अलग सरकारी विभागों बिजनेसिज संस्थावां नूं अपने सिस्टम नूं इसे हिसाब दे नाल ढालन की लोड़ होएगी। 27 अगस्त नूं कंज्यूमर अफेयर मिनिस्ट्री ने नोटिफाई करन तो बाद कह दिता कि पूरे देश दे विच मार्च 2027 तो यह IST यानी इंडियन स्टैंडर्ड टाइम नूं लागू कर दिता जाना है। हुण तक तो यह हुंदा सी कि कॉमन टाइम रेफरेंस नहीं सी, पर नवें नियमों के मुताबिक IST ही चलेगा। केंद्र सरकार का कहना है कि बैंकिंग डिजिटल पेमेंट टेलीकॉम रेलवे पावर सिस्टम कंप्यूटर नैटवर्क सरकारी रिकॉर्ड आदि के उत्ते जिहड़ी टाइम स्टैंप है जिस दे उत्ते काफ़ी रिकॉर्ड निर्भर करते हैं उस दे विच अक्सर अंतर देखने को मिलता है। अदालती कार्रवाइया दे विच यही अंतर किसी भी बड़े मामले दे विच बचन का या फसन का कारण बन जाता है। अजे दे विच हुण IST का ही इस्तेमाल देश भर दे विच सिस्टम्स दे अंदर किया जाएगा। बैंकिंग डिजिटल भुगतान लैन देन इस स्टीक टाइम स्टैंपिंग दी इस्तेमाल करनगे, इसका यूज करनगे वरतों करनगे, ते रेलवे एयरपोर्ट्स ते बाकी दे ट्रांसपोर्ट सिस्टम दे विच भी बेहतर तालमेल हो सकेगा। पावर सिस्टम दूरसंचार इंटरनेट दे विच भी कामकाज नूं भरोसेमंद बनाउण, सरकारी ते लीगल रिकॉर्ड दी मेंटेनेंस नूं बेहतर करन, ते एमरजेंसी ते बाकी दूसरे टाइम सेंसिटिव जिहड़ियां सर्विसिज ने उस दे विच भी तालमेल बिठाउण दे लई इस नूं लागू किया जा रहा है। वैसे IST का समा CSIR NPL दे एटोमिक क्लॉक नैटवर्क ISRO दे मुताबक हुंदा है। देश भर दे विच सटीक समय दे लई 5 रीजनल लैब्स अहमदाबाद बेंगलुरु भुवनेश्वर फरीदाबाद गुवाहाटी दे विच नैटवर्क तैयार किया जा रहा है। हुण तक विदेशी नैविगेशन सिस्टम का भी इस्तेमाल हुंदा सी, पर भारत हुण अपना नैविगेशन सिस्टम NAV IC का भी इस्तेमाल करना शुरू कर देगा। उधर भारत दे नाल जुड़ियां दूजियां खबरां दी सांझ पाइए, तो उत्तराखंड दे हल्द्वानी दे विच वाल्मीकि भाईचारे दे एक मैंबर दी शिकायत दे उत्ते कांग्रेस नेता राहुल गांधी दे खिलाफ FIR दर्ज कीती गई है। शिकायतकर्ता दा दोष है कि कांग्रेस नेता राहुल गांधी ने
कांग्रेस के प्रमुख मल्लिकार्जुन खड़गे के प्रोग्राम के विच होए एक धार्मिक प्रोग्राम नू जाति दा रंग दे दिता। खबर एजेंसी PTI के मुताबक पुलिस ने दसिया है कि FIR के विच भारतीय न्याय संहिता दियां अलग अलग धारावां नू तहत मामला दर्ज किया गया जो कि दो अलग अलग समूहों या वध दे विच जान बुझ के धार्मिक भावनावां नू ठेस पहुंचाने के नाल संबंधित है। पुलिस के मुताबिक अनुसूचित जाति ते अनुसूचित जनजाति के अधिनियम 1999 के तहत अलग अलग धारावां लगाईआं गईआं ने। दस दईए कि इस दरमियान हल्द्वानी के थाने के विच यह शिकायत दर्ज करवाई गई है जिस दे विच दिल्ली के अंदर 29 अगस्त के दिन हुई एक प्रेस कॉन्फ्रेंस के विच राहुल गांधी की तरफ तो एक भाईचारे के लिए कीतियां टिप्पणियां नू उस भाईचारे दियां भावनावां नू ठेस पहुंचाने का एक मामला दस के यह शिकायत दर्ज करवाई गई सी। राहुल गांधी ने एक प्रेस कॉन्फ्रेंस से कहा सी कि 8 अगस्त नू कांग्रेस के प्रमुख मल्लिकार्जुन खड़गे की हल्द्वानी के विच रैली हुंदी है ते 10 अगस्त नू भाजपा RSS के लोग उन्हां दा मंच तो शुद्धिकरण करते हैं तो इस तरीके दे नाल दिखाया जाता है क्योंकि खड़गे जी अनुसूचित जाति तो आते हैं तो उन्होंने आने तो बाद हल्द्वानी नू साफ किया जा रहा है। हालांकि इस प्रेस कॉन्फ्रेंस तो बाद ये मामला होर भी गर्म हो गया क्योंकि उत्तराखंड के मुख्यमंत्री पुष्कर सिंह धामी ने भी इस दे उत्ते सफाई दी है। इस प्रेस कॉन्फ्रेंस के विच राहुल गांधी की तरफ तो लगाए गए दोषों का जवाब देंदे उत्तराखंड के मुख्यमंत्री ने कहा कि जिन्होंने भी उत्थे शुद्धिकरण किया उस भाजपा का कोई कारकुन शामिल नहीं सी इस करके राहुल गांधी नू अजिहियां कोई टिप्पणियां देने तो गुरेज करना चाहिए सी। उत्थे हरियाणवी सिंगर अंकित बालियान के कतल मामले के विच पुलिस ने दो लोगों नू मुठभेड़ के विच मारन का दावा किया। पछमी उत्तर प्रदेश के हरियाणा के नाल लगते शामली के विच बुधवार देर शाम अंकित बालियान की जिम तो बाहर निकलदे गोलियां मार के उन्हां दी कार दे विच हत्या कर दी गई सी। हुण शामली की पुलिस की तरफ तो दसिया गया है कि इस मामले के विच रात समय नाकाबंदी कर दी गई चौराहियां दे उत्ते वाहनां दी लाजमी जांच की जा रही सी। इस दरमियान एतवार तड़के सवेरे 4 बजे मोटरसाइकिल के उत्ते सवार दो बदमाश एक पुलिस चैकपोस्ट तो गुजरते ने पुलिस ने उन्होंने रोकन की कोशिश की तो बजाय बदमाशा ने जान तो मारन की नीयत के नाल पुलिस के उत्ते ही गोली चला दी। एक गोली पुलिस की गड्डी दे विच लगी बदमाशा ने भजन की कोशिश की तो बदमाशा नू फड़ लिया गया इन्हां ए एक गली दे विच फस गए। पुलिस ने घेरन तो बाद मोर्चा संभालिया तो इस तो बाद उन्होंने फिर तो पुलिस के उत्ते गोलीबारी शुरू कर दी। जवाब दे विच पुलिस के दो कॉन्सटेबल गंभीर रूप दे विच जख्मी हो गए तो उन्हां दोवां बदमाशां दे उत्ते भी गोलियां चलाईयां गईयां। पुलिस की जवाबी कार्रवाई दे विच दोवां दी इलाज के दरमियान मौत हो गई बाद दे विच उन्हां नू हस्पताल ले जाया गया सी। उथे ही होड़ना खबरां दी सांझ पाईए ते भारत तो बाद हुण आस्ट्रेलिया दीआं खबरां जिथे आस्ट्रेलिया दे विच वन नेशन पार्टी दी नेता पॉलिन हैंसन ने प्रधानमंत्री एंथनी एल्बनीज़ ते ट्रेजर जिम चाम्स दे उत्ते दोष मढ़े ने। उन्हां कहा है कि अज सवेर वेले फेसबुक दे उत्ते कि जिमें बरतानिया दे विच सियासतदान एन वाइटकॉम दी हत्या कर दित्ती गई सी कतल जां उन्हां दी मौत हो गई सी उस कतल मामले दी तरह ही हुण आस्ट्रेलिया दे विच वी एक सियासी जहर फूकिया जा रहा ते इह जहर एंथनी एल्बनीज़ ते ट्रेजर जिम चाम्स फूक रहे ने। हैंसन दे इह कमेंट एंथनी एल्बनीज़ दी क्वींसलैंड सूबे दे विच एतवार दे दिन हुई कॉन्फ्रेंस तो बाद सामने आए ने जिस दे विच वन नेशन पार्टी ने इस नू देश दी वंडन वाली एक स्पीच करार दिता। हालांकि इस दरमियान जिहड़ियां वैसटर्न आस्ट्रेलिया च हुई उपचुनाव ने जिस दे विच सीक्रेट हार्बर दे अंदर वन नेशन ने जित हासिल की है उस जित तो बाद पॉलिन हैंसन का कहना है कि प्रधानमंत्री ते उना दे ट्रेजर दी दो तरह की भाषा एक डबल स्टैंडर्ड ने एक पासे तां ओह देश दे विच इस किस्म की गल करते हैं कि वन नेशन पार्टी बन दी है ते दूसरे पासे ओह खुद व्यक्ति विशेषां दे खिलाफ नफरत भरिया टिप्पणियां करते हैं। अजय दे विच लिबरल पार्टी दे फ्रंट बेंचर एंड्रयू हैस्टी
ਜਿਹੜੇ ਕਿ ਕੈਨਿੰਗ ਦੀ ਸੀਟ ਤੋਂ ਜਿੱਤ ਕੇ ਆਉਂਦੇ ਨੇ ਉਹਨਾਂ ਦੇ ਹੀ ਹਲਕੇ ਦੇ ਵਿੱਚ ਸੀਕਰਟ ਹਾਰਬਰ ਦੀ ਇਹ ਸੂਬਾਈ ਸੀਟ ਪੈ ਜਾਂਦੀ ਹੈ ਜਿੱਥੋਂ ਵਨ ਨੇਸ਼ਨ ਪਾਰਟੀ ਹੁਣ ਜਿੱਤੀ ਹੈ ਜਾਂ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਲਿਊਕ ਹੈਜਰਗਨ ਜਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਵਧੇਰੇ ਔਨ ਸਿਕਿਉਰਿਟੀ ਦੀ ਲੋੜ ਹੈ ਕਿਉਂਕਿ ਔਨਲਾਈਨ ਉਹਨਾਂ ਦੇ ਉੱਤੇ ਵਧੇਰੇ ਜਿਹੜੇ ਤੰਜ ਕਸੇ ਜਾ ਰਹੇ ਨੇ ਹਾਲਾਂਕਿ ਐਨਜੀਓ ਹੈਸਟੀ ਨੇ ਵਨ ਨੇਸ਼ਨ ਪਾਰਟੀ ਦਾ ਨਾਂ ਤਾਂ ਨਹੀਂ ਲਿਆ ਪਰ ਚਾਹੇ ਸੱਤਾਧਾਰੀ ਧਿਰ ਲੇਬਰ ਹੋਵੇ ਚਾਹੇ ਵਿਰੋਧੀ ਧਿਰ ਲਿਬਰਲ ਨੈਸ਼ਨਲ ਗੱਠਜੋੜ ਵਨ ਨੇਸ਼ਨ ਪਾਰਟੀ ਨੂੰ ਇਸ ਵਕਤ ਹਰ ਕੋਈ ਸਿਆਸਤਦਾਨ ਘੇਰਦਾ ਨਜ਼ਰ ਆਉਂਦਾ ਉਹਨਾਂ ਦੀ ਚਾਹੇ ਰਣਨੀਤੀ ਆਉਣ ਚਾਹੇ ਉਹਨਾਂ ਦੇ ਕਿਸੇ ਨਾ ਕਿਸੇ ਦੂਸਰੇ ਸਿਆਸਤਦਾਨ ਦੀ ਵਜ੍ਹਾ ਦੇ ਚੱਲਦਿਆਂ ਉੱਧਰ ਆਸਟ੍ਰੇਲੀਆ ਦੀ ਅਟਾਰਨੀ ਜਨਰਲ ਮਿਚੇਲ ਰੋਲੈਂਡ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦੇ ਸਮਾਰਟ ਗਲਾਸਿਸ ਇੰਪੋਰਟ ਕਰਵਾਉਣੇ ਵਿਦੇਸ਼ ਤੋਂ ਲੈ ਕੇ ਆਉਣੇ ਆਸਟ੍ਰੇਲੀਆ ਦੇ ਵਿੱਚ ਪਾਬੰਦ ਹੋਣਗੇ ਹਾਲਾਂਕਿ ਮੇਟਾ ਦੇ ਦੁਆਰਾ ਵੇਚੇ ਜਾ ਰਹੇ ਚਸ਼ਮਿਆਂ ਦੇ ਉੱਤੇ ਮਿਚੇਲ ਰੋਲੈਂਡ ਦੀ ਤਰਫ ਤੋਂ ਕੋਈ ਖਾਸ ਟਿੱਪਣੀ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਅਸੀਂ ਕਮਿਊਨਿਟੀ ਕੰਸਲਟੇਸ਼ਨ ਤੋਂ ਬਾਅਦ ਅਜਿਹੇ ਚਸ਼ਮਿਆਂ ਦੇ ਇੰਪੋਰਟ ਕਰਨ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਗਾਉਣ ਅਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵਿੱਢਣ ਦੇ ਲਈ ਰਾਹ ਤਿਆਰ ਕਰ ਰਹੇ ਹਾਂ ਦੱਸ ਦਈਏ ਕਿ ਇਸ ਦਰਮਿਆਨ ਮਿਚੇਲ ਰੋਲੈਂਡ ਨੇ ਪ੍ਰਾਈਵੇਸੀ ਲਾਜ਼ ਨੂੰ ਲੈ ਕੇ ਕੁਝ ਬਦਲਾਅ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਸੁਝਾਏ ਉਹਨਾਂ ਦੱਸਿਆ ਕਿ ਪ੍ਰਾਈਵੇਸੀ ਲਾਜ਼ ਦੇ ਵਿੱਚ ਇਹ ਤਬਦੀਲੀਆਂ ਹੋਣ ਜਾ ਰਹੀਆਂ ਨੇ ਉਦਾਹਰਣ ਦੇ ਤੌਰ ਦੇ ਉੱਤੇ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਕੰਮ ਕਰਨ ਤੋਂ ਪਹਿਲਾਂ ਜਿਹੜੇ ਕਰਮਚਾਰੀਆਂ ਦੀਆਂ ਕਾਫੀ ਨਿੱਜੀ ਜਾਣਕਾਰੀਆਂ ਕੰਪਨੀਆਂ ਦੀ ਤਰਫ ਤੋਂ ਕਲੈਕਟ ਕੀਤੀਆਂ ਜਾਂਦੀਆਂ ਨੇ ਉਸ ਨੂੰ ਵੀ ਨਾ ਕਲੈਕਟ ਕਰਨ ਦਾ ਇੱਕ ਵਿਚਾਰ ਫਿਲਹਾਲ ਸਾਹਮਣੇ ਆ ਰਿਹਾ ਇਹ ਫਿਲਹਾਲ ਸਿਰਫ ਪ੍ਰਸਤਾਵ ਨੇ ਇਸ ਤੋਂ ਇਲਾਵਾ ਆਸਟ੍ਰੇਲੀਅਨ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵਧੇਰੇ ਜਾਣਕਾਰੀਆਂ ਦਰਜ ਨਾ ਕਰਨੀਆਂ ਪੈਣ ਸੋਸ਼ਲ ਇੰਜਨਸ ਨੂੰ ਆਪਣੀਆਂ ਨਿੱਜੀ ਜਾਣਕਾਰੀਆਂ ਨਾ ਦੇਣੀਆਂ ਪੈਣ ਇਸ ਨੂੰ ਲੈ ਕੇ ਵੀ ਇੱਕ ਵਿਚਾਰ ਤਿਆਰ ਕੀਤਾ ਜਾ ਰਿਹਾ ਹੈ ਵੈਸੇ ਸੋਸ਼ਲ ਮੀਡੀਆ ਦੀ ਗੱਲ ਜਦੋਂ ਆਉਂਦੀ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਟੀਨਏਜਰ ਬੱਚੇ ਜਿਹੜੇ ਨੇ ਇਸ ਵਕਤ ਆਰਟੀਫਿਸ਼ਲ ਇੰਟੈਲੀਜੈਂਸ ਯਾਨੀ AI ਪਲੈਟਫਾਰਮ ਦੇ ਉੱਤੇ ਕਿੰਨਾ ਜ਼ਿਆਦਾ ਨਿਰਭਰ ਕਰ ਰਹੇ ਨੇ ਅਤੇ ਇਸ ਦੀ ਵਜ੍ਹਾ 'ਤੇ ਚੱਲਦਿਆਂ ਉਹਨਾਂ ਦੀ ਪੜ੍ਹਾਈ ਦੇ ਉੱਤੇ ਵੀ ਕਿੰਨੇ ਅਸਰ ਪੈ ਰਹੇ ਨੇ ਜਾਂ ਉਹਨਾਂ ਦੀ ਜਾਣਕਾਰੀ ਦੇ ਉੱਤੇ ਇਸ ਦੇ ਨਾਲ ਜੁੜਿਆ ਇੱਕ ਹੋਰ ਸਰਵੇਖਣ ਸਾਹਮਣੇ ਆਇਆ ਨਿਊਜ਼ ਐਂਡ ਯੰਗ ਆਸਟ੍ਰੇਲੀਅਨ ਰਿਪੋਰਟ 2026 ਦੇ ਮੁਤਾਬਕ ਜਿਹੜੀ ਅੱਜ ਸੋਮਵਾਰ ਦੇ ਦਿਨ ਰਿਲੀਜ਼ ਕੀਤੀ ਗਈ ਜਿਸ ਦੇ ਵਿੱਚ 47% ਬੱਚੇ ਜਿਨ੍ਹਾਂ ਦੀ ਉਮਰ 10 ਤੋਂ 17 ਸਾਲ ਦੇ ਦਰਮਿਆਨ ਹੈ ਉਹ ਮੰਨਦੇ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ ਜਾਣਕਾਰੀ ਸਹੀ ਹੈ ਔਨਲਾਈਨ ਕਿਹੜੀ ਗਲਤ ਹੈ 1027 ਬੱਚਿਆਂ ਤੋਂ ਕਰਵਾਇਆ ਗਿਆ ਇਹ ਸਰਵੇਖਣ ਸੀ ਜਿਸ ਦੇ ਵਿੱਚ ਔਨਲਾਈਨ ਫੈਲਾਈਆਂ ਜਾਂਦੀਆਂ ਜਾਣਕਾਰੀਆਂ ਦੇ ਉੱਤੇ ਇਹ ਟਿੱਪਣੀ ਛੋਟੇ ਬੱਚਿਆਂ ਦੀ ਸਾਹਮਣੇ ਆਈ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਖਬਰ ਪਿਛਲੇ ਮਹੀਨੇ ਦੇ ਦਰਮਿਆਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਇਹ ਦੱਸਿਆ ਸੀ ਕਿ 10 ਤੋਂ 17 ਸਾਲ ਦੀ ਉਮਰ ਵਰਗ ਦੇ ਬੱਚੇ ਆਰਟੀਫਿਸ਼ਲ ਇੰਟੈਲੀਜੈਂਸ ਪਲੈਟਫਾਰਮਸ ਦੇ ਉੱਤੇ ਇੰਨਾ ਨਿਰਭਰ ਕਰਦੇ ਨੇ ਕਿ ਉਹਨਾਂ ਦੀ ਆਪਣੀ ਲਿਟਰੇਸੀ ਉਹਨਾਂ ਦੀ ਆਪਣੀ ਸਾਖਰਤਾ ਦੇ ਵਿੱਚ ਫਰਕ ਆ ਰਿਹਾ ਹੈ ਉੱਥੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈ ਹੈ NSW ਤੋਂ ਮੂਰੇ ਡਾਰਲਿੰਗ ਬੇਸਿਨ ਅਥਾਰਟੀ ਯਾਨੀ MDBEA ਹੁਣ ਅਦਾਲਤ ਦੇ ਵਿੱਚ ਲਗਭਗ $1.5 billion ਦਾ ਕਲਾਸ ਐਕਸ਼ਨ ਜਿਹੜਾ ਉਹਨਾਂ ਦੇ ਖਿਲਾਫ ਦਾਇਰ ਕੀਤਾ ਗਿਆ ਸੀ 28,000 ਦੇ ਕਰੀਬ ਜ਼ਿਮੀਦਾਰਾਂ ਅਤੇ ਦੂਸਰਿਆਂ ਲੋਕਾਂ ਦੀ ਤਰਫ ਤੋਂ ਉਸ ਨੂੰ ਹੁਣ ਜਿੱਤ ਲਿਆ ਗਿਆ NSW ਸੁਪਰੀਮ ਕੋਰਟ ਦੇ ਵਿੱਚ MDBEA ਦੇ ਖਿਲਾਫ ਕੀਤੀ ਇਹ ਟਿੱਪਣੀ ਕਿ ਨਹਿਰੀ ਪਾਣੀ ਦੇ ਚੱਲਦਿਆਂ ਹੋਇਆ ਜਿਹੜਾ ਵੀ ਨੁਕਸਾਨ ਹੈ ਉਹ MDBEA ਯਾਨੀ ਮੂਰੇ ਡਾਰਲਿੰਗ ਬੇਸਿਨ ਅਥਾਰਟੀ ਨੂੰ ਭਰਨਾ ਚਾਹੀਦਾ ਇਸ ਗੱਲ ਤੋਂ ਨਿਊ ਸਾਊਥ ਵੇਲਜ਼ ਦੀ ਸਿਖਰਲੀ ਅਦਾਲਤ ਸਹਿਮਤ ਨਹੀਂ ਹੋਈ 750 million ਤੋਂ ਲੈ ਕੇ $1.5 billion ਦੇ ਦਰਮਿਆਨ ਦਾ ਜਿਹੜਾ ਖਾਮਿਆਜ਼ਾ ਮੰਗਿਆ ਜਾ ਰਿਹਾ ਸੀ 28,000 ਦੇ ਕਰੀਬ ਲੋਕਾਂ ਦੀ ਤਰਫ ਤੋਂ ਦਾਇਰ ਕੀਤੇ ਇਸ ਕਲਾਸ ਐਕਸ਼ਨ ਦੇ ਵਿੱਚ ਪਰ ਗੋਲਬਨ ਮੂਰੇ ਰੀਜਨ ਦੇ ਵਿੱਚ ਜਿਹੜਾ NSW ਅਤੇ ਵਿਕਟੋਰੀਆ ਦੇ ਦਰਮਿਆਨਾ ਇਲਾਕਾ ਉਸ ਦੇ ਵਿੱਚ ਫੈਲੇ ਇਸ ਨਹਿਰੀ ਪਾਣੀ ਦੇ ਸਪਲਾਈ ਸਿਸਟਮ ਨੂੰ ਲੈ ਕੇ ਬਣੀ ਹੋਈ ਜਿਹੜਾ ਬਣਾਇਆ ਹੋਇਆ ਜਿਹੜਾ ਸਰਕਾਰੀ ਅਦਾਰਾ ਹੈ ਉਸ ਨੂੰ ਅਦਾਲਤ ਨੇ ਬੇਕਸੂਰ ਦੱਸਿਆ ਉਹਨਾਂ ਕਿਹਾ ਕਿ ਇਹ ਨਹਿਰੀ ਪਾਣੀ ਦੇ ਨਾਲ ਜੁੜੇ ਹੋਏ ਅਦਾਰੇ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ ਜੇਕਰ ਕੋਈ ਰਿਵਰ ਦੇ ਪਾਣੀ ਦੇ ਚੱਲਦਿਆਂ ਕਿਸੇ ਇਲਾਕੇ ਦੇ ਵਿੱਚ ਕਿਸੇ ਲੋਕਾਂ ਦਾ ਜਿਹੜਾ ਹੈ ਉਹ ਨੁਕਸਾਨ ਹੋ ਰਿਹਾ ਹੈ ਦੱਸ ਦਈਏ ਕਿ ਸਾਲ 2017 ਤੋਂ 2019 ਦੇ ਦਰਮਿਆਨ ਆਏ ਹੜ੍ਹਾਂ ਅਤੇ ਦੂਸਰੀਆਂ ਵਜੋਹਾਂ ਦੇ ਚੱਲਦਿਆਂ MDBEA ਯਾਨੀ ਮੂਰੇ ਡਾਰਲਿੰਗ ਬੇਸਿਨ ਅਥਾਰਟੀ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਸੀ
ਉੱਥੇ ਆਸਟ੍ਰੇਲੀਆ ਦੇ ਵਿੱਚ ਭਾਰ ਘਟਾਉਣ ਦੇ ਲਈ ਜਾਂ ਫਿਰ ਡਾਇਬਟੀਜ਼ ਦੇ ਨਾਲ ਜੁੜੀਆਂ ਹੋਈਆਂ ਅਜ਼ੰਪਿਕ ਵਰਗੀਆਂ ਦਵਾਈਆਂ ਨੂੰ ਅਕਸਰ ਕਿਸ ਤਰੀਕੇ ਦੇ ਨਾਲ ਡਾਕਟਰ ਬੇਪਰਵਾਹ ਤਰੀਕੇ ਦੇ ਨਾਲ ਪ੍ਰਿਸਕ੍ਰਾਈਬ ਕਰ ਦਿੰਦੇ ਨੇ, ਇਸ ਦੀ ਇੱਕ ਹੋਰ ਉਦਾਹਰਣ ਸਾਹਮਣੇ ਆਉਂਦੀ ਹੈ। ਦੱਸ ਦਈਏ ਕਿ ਕੇਟ, ਜਿਸ ਇਹ ਅਸਲੀ ਨਾਮ ਨਹੀਂ ਹੈ ਮਹਿਲਾ ਦਾ, ਜਿਸ ਨੂੰ ਹਸਪਤਾਲ ਦੇ ਵਿੱਚ ਸਾਲ 2022 ਦੇ ਅੰਦਰ ਭਰਤੀ ਕਰਵਾਇਆ ਗਿਆ, ਮੰਨਿਆ ਗਿਆ ਕਿ ਉਸਦੀ ਮੈਡੀਕਲ ਕੰਡੀਸ਼ਨ ਨੂੰ ਪਰਖੇ ਬਗੈਰ ਹੀ ਉਸਦੇ GP ਨੇ ਉਸਨੂੰ ਟੈਲੀਹੈਲਥ ਯਾਨੀ ਫੋਨ ਦੇ ਉੱਤੇ ਜਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਉਸਦੇ ਜ਼ਰੀਏ GLP-1 ਮੈਡੀਕੇਸ਼ਨ ਪ੍ਰਸਕ੍ਰਾਈਬ ਕਰ ਦਿੱਤੀ। 25 ਸਾਲਾ ਇਸ ਮਹਿਲਾ ਦੀ ਸਿਹਤ ਦੇ ਉੱਤੇ ਜਿਹੜੇ ਮਾੜੇ ਅਸਰ ਪਏ, ਜਿਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਈਟਿੰਗ ਡਿਸਆਰਡਰ ਦੇ ਨਾਲ ਜੂਝ ਰਹੀ ਇਸ ਮਹਿਲਾ ਨੂੰ GLP-1 ਵਰਗੀ ਮੈਡੀਕੇਸ਼ਨ ਦੇਣ ਦੇ ਨਾਲ ਉਸਦੀ ਸਿਹਤ ਦੇ ਉੱਤੇ ਦੁਰਗਾਮੀ ਮਾੜੇ ਪ੍ਰਭਾਵ ਵੀ ਪੈਣਗੇ। ਇਸ ਦੀ ਪੜਤਾਲ ਕਰੇ ਬਗੈਰ ਹੀ ਡਾਕਟਰ ਨੇ ਉਸਨੂੰ ਇਹ ਦਵਾਈ ਪ੍ਰਿਸਕ੍ਰਾਈਬ ਕਿਵੇਂ ਕੀਤੀ, ਇਸੇ ਨੂੰ ਲੈ ਕੇ ਹੁਣ ਇਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਿਵਾਦ ਚੱਲ ਰਿਹਾ ਹੈ। ਉੱਥੇ ਭਾਰਤੀ ਮੂਲ ਦੀ ਬਾਠਲਾ ਗਰੁੱਪ ਦੇ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੇ ਜਾਣ ਤੋਂ ਬਾਅਦ ਅਤੇ ਲਗਭਗ $3.5 billion ਦੇ $3.25 billion ਦੇ ਜਿਹੜੇ ਕਰਜ਼ੇ ਪਏ ਹੋਣ ਤੋਂ ਬਾਅਦ ਐਡਮਿਨਿਸਟ੍ਰੇਟਰ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਬਾਠਲਾ ਗਰੁੱਪ ਨੂੰ ਬਚਾਉਣ ਦੇ ਲਈ ਉਹਨਾਂ ਦੀ ਤਰਫ ਤੋਂ ਜੋ ਵੀ ਮਦਦ ਦਿੱਤੀ ਜਾਵੇ ਉਸਦੇ ਬਾਵਜੂਦ ਇਸ ਕੰਪਨੀ ਨੂੰ ਬਚਾਇਆ ਨਹੀਂ ਜਾ ਸਕਦਾ। 350 ਦੇ ਕਰੀਬ ਸਟਾਫ ਮੈਂਬਰਸ ਨੂੰ ਪਿਛਲੇ 8 ਹਫ਼ਤਿਆਂ ਦੇ ਵਿੱਚ ਤਨਖਾਹਾਂ ਹੀ ਨਹੀਂ ਦਿੱਤੀਆਂ ਗਈਆਂ ਜਾਂ ਬਹੁਤ ਥੋੜ੍ਹੀਆਂ ਦਿੱਤੀਆਂ ਗਈਆਂ ਜਾਂ ਕਦੇ ਕਦੇ ਹੀ ਦਿੱਤੀਆਂ ਗਈਆਂ। ਅਜੇ ਦੇ ਵਿੱਚ ਬਾਠਲਾ ਗਰੁੱਪ, ਜਿਸ ਦੇ ਉੱਤੇ $3.2 billion ਦਾ ਕਰਜ਼ ਹੈ, ਉਸਨੂੰ ਬਚਾਉਣ ਦੇ ਲਈ ਐਡਮਿਨਿਸਟ੍ਰੇਟਰ ਨੇ ਪਹਿਲਾਂ $20 million ਦਾ ਇੱਕ ਕੈਸ਼ ਇੰਜੈਕਟ ਜਿਹੜਾ ਕਰਨ ਦੀ ਗੱਲ ਕੀਤੀ ਸੀ, ਪਰ ਉਹ ਵੀ ਨਾਕਾਫੀ ਨਜ਼ਰ ਆਉਂਦਾ ਹੈ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਤੋਂ ਖਬਰ, ਜਿੱਥੇ ਹੁਣ ਵਿਕਟੋਰੀਆ ਦੇ ਵਿੱਚ ਕੈਦੀਆਂ ਨੂੰ ਸੜਕਾਂ ਦੇ ਟੋਏ ਠੀਕ ਕਰਨ ਦੇ ਲਈ ਭੇਜਿਆ ਜਾਏਗਾ। ਵਿਕਟੋਰੀਆ ਦੇ ਸਟੇਟ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਇਸ ਯੋਜਨਾ ਦੇ ਉੱਤੇ ਅੱਜ ਯਾਨੀ ਸੋਮਵਾਰ ਦੇ ਦਿਨ ਐਲਾਨ ਕੀਤਾ ਗਿਆ, ਜਿਸ ਦੇ ਵਿੱਚ $352 million ਦਾ ਇੱਕ ਬਜਟ ਤੈਅ ਕਰ ਦਿੱਤਾ ਗਿਆ ਔਰ ਇਸ ਦੇ ਵਿੱਚ 5 ਲੱਖ ਦੇ ਕਰੀਬ ਟੋਏ ਜਿਹੜੇ ਨੇ ਵਿਕਟੋਰੀਆ ਦੀਆਂ ਸੜਕਾਂ ਦੇ ਉੱਤੇ ਉਹ ਭਰਨ ਦੇ ਲਈ ਅਲੱਗ ਅਲੱਗ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਨੂੰ ਉਹਨਾਂ ਦੇ ਅਪਰਾਧ ਦੇ ਆਧਾਰ ਦੇ ਉੱਤੇ ਜਾਂ ਸਜ਼ਾ ਦੇ ਆਧਾਰ ਦੇ ਉੱਤੇ ਹੀ ਕੱਢ ਕੇ ਬਾਹਰ ਲਿਆ ਕੇ ਇਹਨਾਂ ਟੋਇਆਂ ਦੀ ਮਰੰਮਤ

ਪ੍ਰੋਗਰਾਮ ਨੂੰ ਲਾਗੂ ਕੀਤਾ ਜਾਏਗਾ ਪਰ ਸ਼ੁਰੂਆਤ ਦੇ ਵਿੱਚ ਇਹ ਮਹਿਜ਼ ਇੱਕ ਪਾਇਲਟ ਪ੍ਰੋਗਰਾਮ ਦੇ ਨਾਲ ਦੇ ਤਰੀਕੇ ਦੇ ਨਾਲ ਚੱਲੇਗਾ। ਉੱਥੇ ਆਖਰੀ ਖਬਰਾਂ ਦੀ ਸਾਂਝ ਪਾਈਏ ਤੇ ਏਸ਼ੀਆ ਕੱਪ ਜਿਹੜਾ ਮਹਿਲਾਵਾਂ ਦਾ ਚੱਲ ਰਿਹਾ ਉਸ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਭਾਰਤ ਦੀ ਟੀਮ ਨੇ ਆਪਣੇ ਪਹਿਲੇ ਮੈਚ ਦੇ ਵਿੱਚ ਥਾਈਲੈਂਡ ਦੀ ਮਹਿਲਾਵਾਂ ਨੂੰ 94 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ। ਭਾਰਤ ਨੇ 9 ਵਿਕਟਾਂ ਗੁਆ ਕੇ 159 ਦੌੜਾਂ ਦਾ ਸਕੋਰ ਖੜਾ ਕੀਤਾ ਤੇ ਥਾਈਲੈਂਡ ਦੀ ਮਹਿਲਾਵਾਂ ਨੂੰ 160 ਦੌੜਾਂ ਦਾ ਟੀਚਾ ਦਿੱਤਾ। ਜਵਾਬ ਦੇ ਵਿੱਚ ਥਾਈਲੈਂਡ ਦੀ ਸ਼ੁਰੂਆਤ ਕੋਈ ਬਹੁਤੀ ਵਧੀਆ ਨਹੀਂ ਗਈ। ਨੈਨਪਤ ਤੋਂ ਇਲਾਵਾ ਬਾਕੀ ਕੋਈ ਵੀ ਖਿਡਾਰੀ ਜਿਹੜਾ ਸੀ ਉਹ ਥਾਈਲੈਂਡ ਦੀ ਮਹਿਲਾਵਾਂ ਦੀ ਟੀਮ ਦੇ ਵਿੱਚ ਦਹਾਈ ਦਾ ਅੰਕੜਾ ਜਿਹੜਾ ਸਕੋਰ ਦੇ ਵਿੱਚ ਨਹੀਂ ਛੋ ਸਕਿਆ। ਭਾਰਤ ਦੀ ਟੀਮ ਦੀ ਤਰਫ ਤੋਂ ਸ਼ਾਨਦਾਰ ਗੇਂਦਬਾਜ਼ੀ ਕੀਤੀ ਗਈ। ਖਾਸ ਤੌਰ ਦੇ ਉੱਤੇ ਨੰਦਨੀ ਸ਼ਰਮਾ ਨੇ 4 ਓਵਰ ਦੇ ਵਿੱਚ 16 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਆਸ਼ੀਸ਼ ਰਾਨੀ ਨੇ 2 ਵਿਕਟਾਂ ਹਾਸਲ ਕੀਤੀਆਂ। ਦੀਪਤੀ ਸ਼ਰਮਾ ਨੂੰ 3 ਵਿਕਟਾਂ ਮਿਲੀਆਂ ਤੇ ਕ੍ਰਾਂਤੀ ਗੌੜ ਨੂੰ 1 ਵਿਕਟ ਹੀ ਹਾਸਲ ਹੋ ਸਕੀ। ਪਰ ਭਾਰਤ ਨੇ ਆਪਣੇ ਏਸ਼ੀਆ ਕੱਪ ਦੇ ਇਸ ਟੂਰਨਾਮੈਂਟ ਦੇ ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਖਬਰਾਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਚਿਹਰੇ 'ਤੇ ਹੋ ਗਈ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹ ਸਮੇਂ ਤੁਹਾਡੇ ਸਾਹਮਣੇ ਸ਼ੀਸ਼ਾ ਹੋਵੇ ਅਤੇ ਤੁਹਾਨੂੰ ਦੱਸੇ ਕਿ ਸਭ ਤੋਂ ਖੂਬਸੂਰਤ ਤੁਸੀਂ ਉਦੋਂ ਹੀ ਲੱਗਦੇ ਹੋ ਜਦੋਂ ਮੁਸਕਰਾਉਂਦੇ ਹੋ। ਤੁਹਾਡੀ ਖੁਸ਼ੀ ਕੋਈ ਦੂਸਰਾ ਵੇਖ ਕੇ ਦੱਸਦਾ ਅੱਜ ਤੂੰ ਖੁਸ਼ ਲੱਗਦਾ, ਅਤੇ ਉਹ ਚੀਜ਼ ਸਾਨੂੰ ਪੱਕੀ ਪੱਲੇ ਬੰਨ ਕੇ ਰੱਖਣੀ ਚਾਹੀਦੀ ਹੈ ਕਿ ਉਹ ਗੱਲ ਅਗਲੇ ਨੇ ਕਿਉਂ ਕਹੀ ਉਹ ਇਸ ਕਰਕੇ ਕਿਉਂਕਿ ਉਹਨੇ ਤੁਹਾਡੇ ਚਿਹਰੇ 'ਤੇ

ਖੁਸ਼ੀ ਵੇਖੀ। ਤੇ ਜਦੋਂ ਸਾਨੂੰ ਕੋਈ ਇਦਾਂ ਕਹਿੰਦਾ ਤੂੰ ਖੁਸ਼ ਲੱਗਦਾ ਤੇ ਵਾਕਈ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਤੇ ਖੁਸ਼ ਹੋਣਾ ਕੌਣ ਨਹੀਂ ਚਾਹੁੰਦਾ। ਆਓ ਫਿਰ ਖੁਸ਼ੀ ਖੁਸ਼ੀ ਅੱਜ ਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ। ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਮਨ ਦੀ ਆ। ਮਨ ਜਿਹਦੇ ਤੋਂ ਹਰ ਇੱਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਰਹਿੰਦੀ ਹੈ, ਕੋਈ ਕੰਪਲੇਂਟ ਰਹਿੰਦੀ ਹੈ। ਕੋਈ ਇਹਨੂੰ ਕਿਸੇ ਤਰ੍ਹਾਂ ਦੇ ਨਾਲ ਕਰਕੇ ਵੇਖਦਾ, ਕੋਈ ਇਹਨੂੰ ਕਿਸੇ ਤਰ੍ਹਾਂ ਦੇ ਨਾਲ, ਕਿਸੇ ਨੂੰ ਲੱਗਦਾ ਕਿ ਮੇਰਾ ਮਨ ਬਹੁਤ ਪਰੇਸ਼ਾਨ ਹੈ, ਕਿਸੇ ਨੂੰ ਲੱਗਦਾ ਕਿ ਮੈਂ ਬੜਾ ਪਰੇਸ਼ਾਨ ਹਾਂ। ਕਹਿਣ ਦੇ ਤਰੀਕੇ ਅਲੱਗ ਅਲੱਗ ਹੋ ਸਕਦੇ ਨੇ, ਆਪਣੀ ਆਪਣੀ ਸਮਝ ਅਲੱਗ ਅਲੱਗ ਹੋ ਸਕਦੀ, ਪਰ ਸਮੱਸਿਆ ਲਗਭਗ ਇੱਕੋ ਹੀ। ਕਹਿੰਦੇ ਨੇ ਜਿਹਨੂੰ ਥੋੜ੍ਹੀ ਬਹੁਤੀ ਕੋਈ ਸਮਝ ਆ ਉਹ ਕਹਿ ਦਿੰਦਾ ਮਨ ਪਰੇਸ਼ਾਨ ਹੈ, ਜਿਹਨੂੰ ਥੋੜ੍ਹੀ ਹਲੇ ਘੱਟ ਆ ਉਹ ਕਹਿ ਦਿੰਦਾ ਮੈਂ ਪਰੇਸ਼ਾਨ ਹਾਂ। ਇਸੇ ਤਰ੍ਹਾਂ ਦਾ ਇੱਕ ਸਵਾਲ ਲੈ ਕੇ ਇੱਕ ਨੌਜਵਾਨ ਆਪਣੇ ਗੁਰੂ ਦੇ ਕੋਲ ਪਹੁੰਚਿਆ। ਮੈਂ ਤੁਹਾਡੇ ਕਹੇ ਦੇ ਮੁਤਾਬਕ ਕਰਦਾ ਤੇ ਸਾਰਾ ਕੁਛ ਆ, ਪਰ ਫਿਰ ਵੀ ਮਨ ਦੇ ਵਿੱਚ ਇੱਕ ਬੇਚੈਨੀ ਜੀ ਰਹਿੰਦੀ ਹੈ, ਮਨ ਦੇ ਵਿੱਚ ਇੱਕ ਭਟਕਣ ਜੀ ਰਹਿੰਦੀ ਹੈ, ਜਿੱਦਾਂ ਸਾਡੇ ਸਾਰਿਆਂ ਦੇ। ਕਈ ਵਾਰੀ ਤਾਂ ਇਹ ਵੀ ਸਮਝ ਨਹੀਂ ਆਉਂਦਾ ਕਿ ਮੈਨੂੰ ਚਾਹੀਦਾ ਕੀ ਆ, ਫਿਰ ਵੀ ਮਨ ਪਰੇਸ਼ਾਨ ਰਹਿੰਦਾ, ਫਿਰ ਵੀ ਪਤਾ ਨਹੀਂ ਕਿਉਂ ਇੱਕ ਅਜੀਬ ਜੀ ਭਟਕਣ ਜੀ ਲੱਗੀ ਰਹਿੰਦੀ ਹੈ, ਕਿਸੇ ਕੰਮ ਦੇ ਵਿੱਚ ਮਨ ਨਹੀਂ ਲੱਗਦਾ। ਅਤੇ ਕਈ ਵਾਰੀ ਤਾਂ ਮੈਂ ਇਹ ਵੀ ਮਹਿਸੂਸ ਕਰਦਾ ਕਿ ਕੰਮ ਕੋਈ ਹੋਰ ਕਰਨਾ ਹੁੰਦਾ ਤਾਂ ਮੈਂ ਕੁਛ ਹੋਰ ਕਰ ਦਿੰਦਾ। ਇਸੇ ਵਜ੍ਹਾ ਕਰਕੇ ਕਈ ਵਾਰੀ ਮੇਰੇ ਕੋਲ ਗਲਤੀਆਂ ਹੁੰਦੀਆਂ ਨੇ, ਮੈਂ ਆਪਣੇ ਆਪ ਨੂੰ ਕੋਸਦਾ ਇਹ ਕਿੱਦਾਂ ਹੋ ਗਿਆ। ਅਤੇ ਕਈ ਵਾਰੀ ਤਾਂ ਇੱਦਾਂ ਹੁੰਦਾ ਕੋਈ ਦੂਸਰਾ ਕਹਿੰਦਾ ਤੂੰ ਆਹ ਕੰਮ ਗਲਤ ਕਰਦਾ, ਪਰ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਹੁੰਦਾ। ਮੈਂ ਤਾਂ ਇਸ ਗੱਲ ਦੇ ਉੱਤੇ ਕਈ ਵਾਰੀ ਬਹਿਸ ਵੀ ਕਰ ਲੈਂਦਾ ਵੀ ਨਹੀਂ ਹੋ ਹੀ ਨਹੀਂ ਸਕਦਾ, ਮੈਂ ਹਰ ਰੋਜ਼ ਕਰਦਾ, ਮੈਨੂੰ ਭਲਾ ਪਤਾ ਨਹੀਂ। ਇਹਨਾਂ ਚੀਜ਼ਾਂ ਦੇ ਕਰਕੇ ਇਹ ਮੇਰੇ ਦਿਮਾਗ ਦੇ ਵਿੱਚ ਸਵਾਲ ਆਏ ਨੇ। ਇਹ ਗੱਲਾਂ ਮੈਂ ਆਖਿਰਕਾਰ ਕਿੱਦਾਂ ਠੀਕ ਕਰ ਸਕਦਾ। ਗੁਰੂ ਨੇ ਕਿਹਾ ਇਸ ਘੜੇ ਦੇ ਵਿੱਚ ਲਾਗੇ ਪਿਆ ਇੱਕ ਕੰਕਰ ਚੁੱਕ ਕੇ ਸੁੱਟ। ਇਹ ਜਿਹੜਾ ਨੀਲੇ ਰੰਗ ਦਾ ਕੰਕਰ ਆ, ਪੱਥਰ ਆ, ਯਾਦ ਰੱਖੀ ਇਹ ਇੱਕ ਵਿਚਾਰ ਆ, ਅਤੇ ਜਿਹੜੇ ਮਨ ਦੀ ਤੂੰ ਗੱਲ ਕਰਦਾ ਉਹ ਮੰਨ ਲਾ ਇੱਕ ਘੜਾ। ਹੁਣ ਘੜੇ ਦੇ ਵਿੱਚ ਇੱਕ ਤੂੰ ਵਿਚਾਰ ਸੁੱਟਿਆ, ਇਹ ਦੱਸ ਕਿ ਸਭ ਤੋਂ ਉੱਤਮ ਵਿਚਾਰ ਤੇਰੇ ਦਿਮਾਗ ਦੇ ਵਿੱਚ ਕਿਹੜਾ, ਕਿਹੜੀ ਚੀਜ਼ ਆ ਜਿਸ ਤੋਂ ਬਿਨਾਂ ਤੇਰਾ ਗੁਜ਼ਾਰਾ ਨਹੀਂ, ਜਿਸ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲਣੀ। ਕਹਿਣ ਲੱਗਾ ਜੀ ਰੋਟੀ। ਸਭ ਤੋਂ ਪਹਿਲਾਂ ਤਾਂ ਮੈਨੂੰ ਖਾਣਾ ਹੀ ਚਾਹੀਦਾ, ਭੋਜਨ ਹੀ ਚਾਹੀਦਾ ਇਨਸਾਨ ਨੂੰ। ਜਦੋਂ ਦੁਨੀਆਂ ਦੇ ਉੱਤੇ ਆ ਜਾਂਦਾ ਤਾਂ ਜਿਉਂਦੇ ਰਹਿਣ ਦੇ ਲਈ ਉਹਨੂੰ ਐਨਰਜੀ ਚਾਹੀਦੀ ਹੈ, ਭੋਜਨ ਚਾਹੀਦਾ। ਇਸੇ ਤਰ੍ਹਾਂ ਦੇ ਨਾਲ ਜਦੋਂ ਭੋਜਨ ਆ ਗਿਆ ਤਾਂ ਫਿਰ ਅਗਲਾ ਵਿਚਾਰ ਕੀ ਆਉਂਦਾ, ਸਵਾਦੀ ਭੋਜਨ ਚਾਹੀਦਾ। ਅਤੇ ਸਵਾਦੀ ਦੇ ਵਿੱਚ ਅੱਗੇ ਕਿੰਨਾ ਕੁਛ ਆ ਜਾਂਦਾ, ਆ ਇੱਕ ਪੱਥਰ ਲੂਣ ਦਾ ਸੁੱਟ ਦੇ, ਹੁਣ ਤੇਰਾ ਮਨ ਕਹਿੰਦਾ ਮੈਂ ਨਾਲ ਮਿੱਠਾ ਵੀ ਖਾਣਾ, ਆ ਇੱਕ ਪੱਥਰ ਨਾਲ ਲੂ ਉਹ ਵੀ ਸੁੱਟ ਦੇ, ਅੱਜ ਤੇਰਾ ਕਿਤੇ ਕੋਈ ਨਾਲ ਸਲਾਦ ਖਾਣ ਨੂੰ ਜੀ ਕਰਦਾ ਹੋਊਗਾ, ਰੋਟੀ ਦੇ ਵਿੱਚ ਰੋਟੀ ਨਹੀਂ ਤੇ ਪਰੌਂਠਾ ਖਾਣ ਨੂੰ ਜੀ ਕਰਦਾ ਹੋਊਗਾ। ਇਹ ਸਾਰਾ ਤੇਰੇ ਮਨ ਦਾ ਫੁਰਨਾ, ਜੋ ਤੂੰ ਵੇਖਦਾ, ਜੋ ਤੇਰੀਆਂ ਅੱਖਾਂ ਵੇਖਦੀਆਂ, ਜੋ ਤੂੰ ਕਿਸੇ ਦੀ ਪਲੇਟ 'ਚ ਵੇਖਦਾ ਉਹ ਤੇਰਾ ਵੀ ਜੀ ਕਰਦਾ। ਗੱਲ ਸਿਰਫ ਖਾਣੇ ਤੱਕ ਥੋੜ੍ਹੀ ਰੁਕੀ, ਤੂੰ ਜੇ ਗੌਹ ਦੇ ਨਾਲ ਵੇਖੇ ਤੇ ਅੱਧਾ ਘੜਾ ਤੂੰ ਇਹਨਾਂ ਚੀਜ਼ਾਂ ਦੇ ਨਾਲ ਹੀ ਭਰਤਾ, ਕਦੀ ਦਾਲ, ਕਦੀ ਛੋਲੇ, ਕਦੀ ਸਬਜ਼ੀ, ਅਤੇ ਅਲੱਗ ਅਲੱਗ ਤਰ੍ਹਾਂ ਦੇ ਦੁਨੀਆਂ ਦੇ ਉੱਤੇ ਹਜ਼ਾਰਾਂ ਤਰ੍ਹਾਂ ਦੇ, ਲੱਖਾਂ ਤਰ੍ਹਾਂ ਦੇ ਪਕਵਾਨ ਨੇ, ਕਦੀ ਚਟਨੀ, ਕਦੀ ਚਾਰ। ਜਿੱਥੋਂ ਤੱਕ ਮਰਜ਼ੀ ਸੋਚੀ ਜਾ। ਇਸੇ ਤਰ੍ਹਾਂ ਦੇ ਨਾਲ ਮਨ ਦੇ ਵਿੱਚ ਫਿਰ ਹੋਰ ਵਿਚਾਰ ਵੀ ਆਉਂਦੇ ਨੇ। ਖਾਣੇ ਤੋਂ ਹਟ ਕੇ ਫਿਰ ਸਾਨੂੰ ਪਾਉਣ ਲਈ ਕੱਪੜੇ ਵੀ ਚਾਹੀਦੇ ਆ, ਫਿਰ ਉਹਦੇ ਪ੍ਰਤੀ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਆਉਂਦੇ ਆ। ਅਤੇ ਜਿੰਨੇ ਜਿੰਨੇ ਜੇ ਵਿਚਾਰ ਨੇ ਉਹਨਾਂ ਉਹਨਾਂ ਇੱਕ ਇੱਕ ਪੱਥਰ ਕਰਕੇ ਇਹਦੇ ਵਿੱਚ ਸੁੱਟੀ ਜਾ। ਕੱਪੜਿਆਂ ਤੋਂ ਹਟ ਕੇ ਫਿਰ ਰਹਿਣ ਬਸੇਰਾ ਵੀ ਚਾਹੀਦਾ।
ਸ਼ਾਇਦ ਤੈਨੂੰ ਵੀ ਮਨ ਦੇ ਵਿੱਚ ਹੋਊਗਾ ਕਿ ਕਦੋਂ ਮੈਂ ਇੱਥੋਂ ਜਾਵਾਂ, ਪਤਾ ਨਹੀਂ ਮੈਂ ਇੱਥੇ ਕਿੰਨਾ ਚਿਰ ਰਹਿਣਾ, ਜਦੋਂ ਮੈਂ ਜਾਊਂਗਾ ਤਾਂ ਇੱਦਾਂ ਦਾ ਮੈਂ ਘਰ ਬਣਾਊਂਗਾ, ਜਾਂ ਫਿਰ ਮਹਿਲ, ਜਾਂ ਫਿਰ ਝੌਂਪੜੀ। ਉਹ ਵੀ ਵਿਚਾਰ ਤਾਂ ਮਨ ਦੇ ਵਿੱਚ ਹੀ ਪਏ ਨੇ ਅਤੇ ਉਹ ਵੀ ਨਹੀਂ ਰੁਕਦੇ। ਇੱਕ ਚੀਜ਼ ਆਉਂਦੀ ਹੈ ਅਤੇ ਉਸ ਤੋਂ ਵੱਡੀ ਸਾਨੂੰ ਚਾਹੀਦੀ ਹੈ, ਜੇ ਲਾਗੇ ਕੋਈ ਉਸ ਤੋਂ ਵੱਡੀ ਪਾ ਲਏ ਤਾਂ ਸਾਨੂੰ ਫਿਰ ਉਸ ਤੋਂ ਵੱਡੀ ਚਾਹੀਦੀ। ਉਸ ਤੋਂ ਬਾਅਦ ਫਿਰ ਤੈਨੂੰ ਪਰਿਵਾਰ ਚਾਹੀਦਾ। ਮਾਂ ਪਿਓ ਦੇ ਵਿਚਾਰ ਤਾਂ ਪਹਿਲਾਂ ਹੀ ਮਨ 'ਚ ਸੀ, ਹੁਣ ਵਹੁਟੀ ਚਾਹੀਦੀ ਹੈ, ਵਹੁਟੀ ਤੋਂ ਬਾਅਦ ਫਿਰ ਬੱਚੇ ਚਾਹੀਦੇ ਨੇ, ਕੁੜੀ ਹੋ ਗਈ ਮੁੰਡਾ, ਮੁੰਡਾ ਹੋ ਗਿਆ ਕੁੜੀ। ਹਾਲਾਂਕਿ ਸਾਰੇ ਜ਼ਰੂਰੀ ਵਿਚਾਰ ਹੱਲੇ ਆਪਾਂ ਪਾ ਰਹੇ ਹਾਂ ਅਤੇ ਤੂੰ ਜੇ ਵੇਖੇ ਤਾਂ ਘੜਾ ਤੇਰਾ ਭਰ ਗਿਆ। ਹੁਣ ਇੱਦਾਂ ਕਰ ਕਰ ਲੈ, ਘੜੇ ਨੂੰ ਇੱਕ ਵਾਰੀ ਪਲਟਾ ਅਤੇ ਉਹ ਦੱਸ ਜਿਹੜਾ ਰੋਟੀ ਵਾਲਾ ਪੱਥਰ ਆਪਾਂ ਸ਼ੁਰੂ 'ਚ ਪਾਇਆ ਸੀ। ਅਤੇ ਨੌਜਵਾਨ ਨੇ ਕੋਸ਼ਿਸ਼ ਕੀਤੀ ਤਾਂ ਔਖੇ ਸੌਖੇ ਹੋ ਕੇ ਉਹ ਲੱਭ ਕੇ ਕਿਹਾ ਆ ਲਓ। ਕਹਿਣ ਲੱਗਾ ਵਾਪਸ ਫਿਰ ਦੁਬਾਰਾ ਇਹਨਾਂ ਸਾਰਿਆਂ ਨੂੰ ਘੜੇ 'ਚ ਪਾ ਅਤੇ ਹੁਣ ਅੱਗੇ ਸੋਚਣਾ ਸ਼ੁਰੂ ਕਰ। ਕਿੱਥੇ ਕਿੱਥੇ ਘੁੰਮਣਾ ਚਾਹੁੰਦਾ ਉਹਦੀ ਵੀ ਲਿਸਟ, ਜੋ ਵੀ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਉਹ ਵੀ ਪਾਉਣੇ ਸ਼ੁਰੂ ਕਰ ਦੇ। ਕਿਹੜੇ ਕਿਹੜੇ ਬੰਦਿਆਂ ਦਾ ਤੂੰ ਸਾਥ ਚਾਹੁੰਦਾ, ਕਿਹੜੇ ਕਿਹੜੇ ਬੰਦਿਆਂ ਦਾ ਨਹੀਂ ਚਾਹੁੰਦਾ, ਕਿਹਨੂੰ ਛੱਡਣਾ ਚਾਹੁੰਦਾ ਉਹ ਵੀ ਪਾ ਦੇ। ਆਉਣ ਜਾਣ ਲਈ ਕਿੱਦਾਂ ਦੇ ਤੈਨੂੰ ਸਾਧਨ ਚਾਹੀਦੇ ਨੇ, ਕਿਹੜੀ ਚੀਜ਼ ਤੈਨੂੰ ਤੰਗ ਕਰਦੀ ਹੈ, ਕਿਹੜੀ ਚੀਜ਼ ਤੈਨੂੰ ਖੁਸ਼ੀ ਦਿੰਦੀ ਹੈ, ਕਿਹੜੀ ਪਹਿਲਾਂ ਖੁਸ਼ੀ ਦਿੰਦੀ ਸੀ, ਕਿਹੜੀ ਅੱਜ ਤੰਗ ਕਰਦੀ ਹੈ। ਨਿੱਕੇ ਤੋਂ ਨਿੱਕੇ ਹਰ ਪਲ ਹਰ ਦਿਨ ਪਤਾ ਨਹੀਂ ਸਾਡੇ ਦਿਮਾਗ ਦੇ ਵਿੱਚ ਲੱਖਾਂ ਕਿੰਨੇ ਕੁ ਵਿਚਾਰ ਆਉਂਦੇ ਨੇ। ਉਹ ਸਾਰੇ ਵਿਚਾਰ ਆਪਾਂ ਇਸ ਘੜੇ 'ਚ ਹੀ ਤਾਂ ਪਾਈ ਜਾਂਦੇ ਹਾਂ, ਸੋਚਾਂ ਹੀ ਸੋਚਾਂ 'ਚ ਕਈ ਵਾਰੀ ਆਪਾਂ ਦੁਨੀਆ ਜਿੱਤ ਲੈਂਦੇ ਹਾਂ, ਦੁਨੀਆ ਘੁੰਮ ਲੈਂਦੇ ਹਾਂ, ਵੱਡੇ ਤੋਂ ਵੱਡੇ ਬੰਦਿਆਂ ਦੇ ਨਾਲ ਮੁਲਾਕਾਤਾਂ ਕਰ ਲੈਂਦੇ ਹਾਂ। ਕੁਛ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਥਾਂ ਨਹੀਂ ਰੱਖਦੇ, ਫਿਰ ਵੀ ਆਪਾਂ ਉਹਨਾਂ ਨੂੰ ਸੋਚ ਸੋਚ ਪਰੇਸ਼ਾਨ ਹੁੰਦੇ ਹਾਂ। ਜੇ ਅੱਜ ਦੇ ਸਮੇਂ ਦੀ ਗੱਲ ਲਾ ਲਓ ਤਾਂ ਸਾਡਾ ਫੋਨ ਦੇ ਵਿੱਚ ਵੇਖੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ, ਉਹ ਵੱਡੇ ਵੱਡੇ ਅਦਾਕਾਰ, ਉਹ ਇੱਦਾਂ ਲੱਗਦਾ ਜਿੱਦਾਂ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੋਣ, ਤੁਹਾਡੇ ਮਨ ਦੇ ਵਿੱਚ ਉਹ ਵਿਚਾਰ ਹਮੇਸ਼ਾ ਪਏ ਰਹਿੰਦੇ ਨੇ, ਪਰ ਪਰੇਸ਼ਾਨੀ ਤੋਂ ਇਲਾਵਾ ਉਹਨਾਂ ਨੇ ਦੇਣਾ ਤੁਹਾਨੂੰ ਕੁਛ ਨਹੀਂ। ਸੋ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਵਿਚਾਰ ਆਪਾਂ ਹਰ ਰੋਜ਼ ਆਪਣੇ ਮਨ ਦੇ ਵਿੱਚ ਲਿਆਉਂਦੇ ਹਾਂ ਅਤੇ ਮਨ ਰੂਪੀ ਘੜਾ ਹੌਲੀ ਹੌਲੀ ਹੌਲੀ ਹੌਲੀ ਕਰਕੇ ਅਤੇ ਭਰੀ ਜਾਂਦਾ। ਪਰ ਵੱਡੀ ਗੱਲ ਇਹ ਕਿ ਇਹ ਘੜਾ ਭਰਦਾ ਨਹੀਂ ਕਦੀ, ਜਿੰਨੇ ਮਰਜ਼ੀ ਇਹਦੇ 'ਚ ਵਿਚਾਰ ਤੁਸੀਂ ਪਾਈ ਜਾਓ, ਪਤਾ ਹੀ ਨਹੀਂ ਲੱਗਦਾ ਸਭ ਤੋਂ ਪਹਿਲਾਂ ਥੱਲੇ ਕੀ ਸੀ। ਅਤੇ ਨੌਜਵਾਨ ਨੂੰ ਫਿਰ ਕਿਹਾ ਗੁਰੂ ਨੇ, ਹੁਣ ਲੱਭ ਜਿਹੜਾ ਪੱਥਰ ਆਪਾਂ ਪਹਿਲਾਂ ਰੋਟੀ ਵਾਲਾ ਪਾਇਆ ਸੀ। ਅਤੇ ਪਲਟਾ ਕੇ ਕਹਿਣ ਲੱਗਾ, ਗੁਰੂ ਜੀ ਉਹਦੇ ਨਾਲ ਰਲਦੇ ਮਿਲਦੇ ਹੋਰ ਵੀ ਸੌਵਾਂ ਪੱਥਰ ਨੇ ਜਿਹੜੀ ਸ਼ੁਰੂ 'ਚ ਆਪਾਂ ਪਾਈ ਸੀ। ਗੁਰੂ ਕਹਿਣ ਲੱਗਾ, ਉਹ ਇਸ ਕਰਕੇ ਕਿਉਂਕਿ ਇੱਕ ਪੱਥਰ ਤੂੰ ਰੋਟੀ ਦਾ ਪਾਇਆ ਸੀ ਅਤੇ ਉਸ ਤੋਂ ਬਾਅਦ ਫਿਰ ਰੋਟੀ ਸੌਵਾਂ ਤਰ੍ਹਾਂ ਦੀ ਤੂੰ ਸੋਚ ਲਈ ਆਪਣੇ ਮਨ ਦੇ ਵਿੱਚ ਅਤੇ ਹੁਣ ਤੈਨੂੰ ਪਰੇਸ਼ਾਨੀ ਹੋਊਗੀ, ਜੋ ਕਿ ਹਰ ਇੱਕ ਇਨਸਾਨ ਨੂੰ ਹੁੰਦੀ ਹੈ। ਹੁਣ ਉਹ ਵਿਚਾਰ ਆਪਣੇ ਮਨ ਦੇ ਵਿੱਚੋਂ ਲੱਭਣ ਦੇ ਲਈ ਤੈਨੂੰ ਸੋਚਣਾ ਪਊ, ਤੈਨੂੰ ਲੱਭਣਾ ਪਊ। ਸ਼ਾਇਦ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਦੀ ਇਹੋ ਹੀ ਸਮੱਸਿਆ ਹੁੰਦੀ। ਸ਼ੁਰੂ ਦੇ ਵਿੱਚ ਵਿਚਾਰ ਬਹੁਤ ਥੋੜ੍ਹੇ ਹੁੰਦੇ ਨੇ ਸਾਡੇ ਕੋਲ, ਇਸੇ ਕਰਕੇ ਕਹਿੰਦੇ ਬੱਚਾ ਬਣ ਜਾਓ, ਬੱਚੇ ਵਰਗੇ ਹੋ ਜਾਓ। ਉਹਦਾ ਇੱਕ ਮਤਲਬ ਇਹ ਵੀ ਹੈ ਕਿ ਬਚਪਨ ਦੇ ਵਿੱਚ ਸਾਡੇ ਘੜੇ 'ਚ ਵਿਚਾਰ ਬਹੁਤ ਥੋੜ੍ਹੇ ਹੁੰਦੇ ਆ, ਉਦੋਂ ਸਾਨੂੰ ਬਹੁਤ ਜ਼ਿਆਦਾ ਸੋਚਣਾ ਨਹੀਂ ਪੈਂਦਾ, ਅਸੀਂ ਝੱਟ ਦੇ ਨਹੀਂ ਉਹ ਫੜ ਲੈਂਦੇ ਹਾਂ, ਲੱਭ ਲੈਂਦੇ ਹਾਂ ਜੋ ਸਾਨੂੰ ਚਾਹੀਦਾ। ਪਰ ਜਿੱਦਾਂ ਜਿੱਦਾਂ ਆਪਾਂ ਵੱਡੇ ਹੁੰਦੇ ਹਾਂ ਉਦੋਂ ਉਦਾਂ ਵਿਚਾਰ ਇੰਨੇ ਕੁ ਜ਼ਿਆਦਾ ਵੱਧ ਜਾਂਦੇ ਆ। ਸਕੂਲ ਦੇ ਅਨੇਕਾਂ ਆ ਗਏ, ਕਾਲਜ ਦੇ ਅਨੇਕਾਂ ਆ ਗਏ, ਹਰ ਇੱਕ ਜ਼ਿੰਦਗੀ ਦੇ ਮੋੜ ਦੇ ਉੱਤੇ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਅਨੇਕਾਂ ਹੀ ਵਿਚਾਰ ਆਪਣੇ ਮਨ ਦੇ ਵਿੱਚ ਲੈ ਕੇ ਆਉਣੇ ਪੈਂਦੇ ਆ, ਕੁਛ ਧੱਕੇ ਦੇ ਨਾਲ ਅਤੇ ਕੁਛ ਆਪਣੇ ਆਪ ਜ਼ਰੂਰੀ ਹੁੰਦੇ ਨੇ ਆਉਣੇ। ਪੜ੍ਹਾਈ ਲਿਖਾਈ ਲਾ ਲਓ, ਉਹਦੇ ਨਾਲ ਸੰਬੰਧਿਤ ਕਿੰਨਾ ਕੁਛ ਸਾਡੇ ਮਨ ਦੇ ਵਿੱਚ ਪਿਆ, ਪਰ ਸਮੱਸਿਆ ਇਹ ਆ ਕਿ ਇਸ
इस मन दे विच इस मन रूपी घड़े दे विच बहुतियां चीज़ां बेकार ही पईयां हुंदियां। ये जदों बेकार पईयां हुंदियां ते फिर उहनां दे विचों कम दीयां चीज़ां लभण च सानूं बड़ी परेशानी हुंदी है। ते इही उह स्टेज है जदों आपां कहिंदे आ मैं बड़ा परेशान हां, मैनूं स्ट्रैस हो गया। ते जिहनूं किसे नूं माड़ी मोटी समझ आ उह कहिंदा मन परेशान आ। ये दूसरी गल फिर भी थोड़ी जी बेहतर मनी जाती है क्योंकि उत्थे तुसीं अपने आप नूं दोषी नहीं दिख ठहरा रहे हुंदे। जे तुसीं गौह दे नाल वेखो वाचो समझो तां इह दो अलग अलग चीज़ां ने। जदों तुसीं अपने आप नूं परेशान दसदे हो तो फिर एक दिन तुसीं वाकई अपने आप नूं परेशान नहीं पाउंदे हो, फिर उत्थे तुहाडी समस्या होर वध जाती है। जदों तुसीं कहिंदे साडा मन परेशान आ तो कि ना कि आप मन के बैठे हाँ कि मन कदी तोला कदी मासा कदी खुश कदी परेशान, पर जदों अपने आप नूं आपां विच धर लैंदे हां तो फिर वाकई समस्या हो जाती है। वापस जे आप घड़ी की गल करिए अपने मन की गल करिए तो कोशिश करिए कि उस मन दे विच विचार तो अनेक आने हर रोज़ आने पर साड़ी बुद्धि सानू इन्ना क दसे कि आप किहड़े विचार मन च रखने किहड़े किहड़े ज़्यादा जरूरी ने। जे किसी तरीके दे नाल तुसीं इदां दे हो जो कि उस घड़े दे विचों झटो विचार कढ लो जिहड़ा तुहाडी जिंदगी जीउण दे लई बहुत जरूरी है ते जिहड़े बेलोड़े ने उहनां नूं पासे करन दा तुहानूं ढंग आ जे, रहने तां उह फिर भी ने पर जे पासे करन दा ढंग आ जे तो फिर तो ही अपने आप नूं परेशान नहीं पाओगे, फिर तुहाडे मन नूं टका आ जूगा ठहरा आ जूगा। कई लोग आपां वेखने आ बहुत शांत हुंदे आ, वड्डी तो वड्डी मुसीबत आ जाए उहनां दे चेहरे दे उत्ते आपां फिर भी मुस्कुराहट ही वेखदे आ, बड़ा शांत रह के उह चीज़ां दा हल करदे आ, शायद इसे करके क्योंकि उहनां नूं पता वा सानू जिंदगी दे विच चाहिदा की है। आपां कादे ली जिंदगी जीव रहे हैं। वेखण वाली चीज़ यह है कि हौली हौली जिहड़ा साडा चिंतन आ वह चिंता दे विच तब्दील हो जाता, मन जिहड़ा शांत हुंदा वह विचलित होना शुरू हो जाता। सो इस करके लोड़ आ कि वह जिहड़ा पहला पत्थर आ जां पहले कुछ पत्थर ने यानी कि जिंदगी जीउण दे लई जो जरूरी जरूरी वस्तां ने वह सानू पता होना, वह थले किते दबियां ना जान उन्हां विचारां दे विच जिहड़े जिहड़े बहुते सानू जरूरी नहीं गे। सो ये एक अभ्यास आ, इहो ही चिंतन आ ते इसे दे नाल ही तुहाडा हल आ। अभ्यास ये आ कि जे तुसीं अपने मन नूं परेशान मानदे हो जे इदां दी अवस्था तुहाडी भी आउंदी है ते फिर आपां इदां दी एक प्रैक्टिस एक आपां अभ्यास शुरू कर सकदे हां जिहदे विच बह के आपां ये वेखीए कि सानूं परेशान किहड़ी चीज़ कर रही है। वैसे बहुती वारी तां सानूं ये समझ भी नहीं आउंदा कि साडा मन उदास क्यों आ जिथों आपां गल शुरू कीती सी। सो आपां पहलां ये वेखीए कि उन्हां विचारां नूं आपां एक पासे किदां करना, साडे लई जरूरी जरूरी चीज़ां किहड़ियां ने पहलां आपां ये तय कर लईए ते जदों आपां वार वार ये चीज़ां तय करांगे जदों साडियां चीज़ां आइडेंटिफाई हो जाणगियां जदों सानूं पता होगा कि रोटी बेलोड़ी नहीं आ क्योंकि जिहड़ी चीज़ सानूं सुत्ते सीधी मिलदी जांदी आ उहदी सानूं कदर नहीं रहिंदी, पर फिर भी हर रोज़ कदर करनी चाहिए। इसे करके कहीदा जदों तुहाडे सामने रोटी आउंदी आ ते उहदा शुकराना करो। तुहानूं हर रोज़ इस अभ्यास दे नाल कदर आऊगी, मुल पता लगेगा ते जदों तुसीं मन दे विच झाती मारोगे तुहानूं उह पत्थर सौखे लभ जाणगे। रोटी तां इक एग्जाम्पल होगी, बाकी भी वह सारियां चीज़ां जिहड़ियां तुसीं जिंदगी दे विच जरूरी समझदे हो, तुहाडी इज्जत तुहाडा आदर माण तुहाडा सत्कार ते फिर उहदे नाल जुड़ियां कई होर चीज़ां
ਉਹ ਸਨਮਾਨ ਮਿਲਣਾ ਕਿੱਦਾਂ, ਉਹ ਰੁਤਬਾ ਬਰਕਰਾਰ ਕਿੱਦਾਂ ਰਹਿਣਾ, ਉਹ ਪਰਿਵਾਰ ਦੇ ਵਿੱਚ ਇੱਜ਼ਤ ਰਹਿਣੀ ਕਿੱਦਾਂ, ਕਿਹੜੇ ਲੋਕ ਤੁਹਾਡੀ ਜ਼ਿੰਦਗੀ 'ਚ ਜਿਨ੍ਹਾਂ ਨੂੰ ਤੁਸੀਂ ਕਦੀ ਨਹੀਂ ਦੂਰ ਜਾਣ ਦੇਣਾ ਚਾਹੁੰਦੇ, ਉਹਨਾਂ ਸਾਰਿਆਂ ਨੂੰ ਜਦੋਂ ਆਪਾਂ ਚਿੰਤਨ ਵਿੱਚ ਲੈ ਕੇ ਆਵਾਂਗੇ ਅਤੇ ਹਰ ਰੋਜ਼ ਉਹਨਾਂ ਦੇ ਲਈ ਸ਼ੁਕਰਾਨਾ ਕਰਾਂਗੇ ਰੱਬ ਦਾ ਕਿ ਉਹ ਸਾਡੀ ਜ਼ਿੰਦਗੀ 'ਚ ਨੇ, ਅਤੇ ਫਿਰ ਇਸ ਮਨ ਦੇ ਵਿੱਚੋਂ ਉਹ ਵਿਚਾਰ ਉਹ ਪੱਥਰ ਤੁਹਾਨੂੰ ਹਰ ਰੋਜ਼ ਜੱਦੋ ਜਹਿਦ ਕਰਕੇ ਨਹੀਂ ਲੱਭਣੇ ਪੈਣਗੇ ਅਤੇ ਇਸ ਅਭਿਆਸ ਦੇ ਨਾਲ ਤੁਹਾਨੂੰ ਕਾਫ਼ੀ ਹੱਦ ਤੱਕ ਰਾਹਤ ਵੀ ਮਿਲੂਗੀ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ.com

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਹਾਂ। ਅੱਜ 1 ਤਰੀਕ ਹੈ ਸਤੰਬਰ ਦਾ ਮਹੀਨਾ ਤੇ ਅੱਜ ਦਿਨ ਮੰਗਲਵਾਰ ਦਾ। ਮੇਰੇ ਨਾਲ ਨੇ ਸੁਖ ਪਰਮਾਰ।
1: ਇੱਕ ਵਾਰੀ ਫਿਰ ਤੋਂ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੰਗਲਵਾਰ ਦੀ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ। ਗਾਣਾ ਤੁਸੀਂ ਹੁਣੇ ਸੁਣ ਕੇ ਹਟੇ ਹੋ, ਬੰਦੇ ਨਹੀਂ ਵੱਸ ਸਕਦੇ, ਬਿਲਕੁਲ ਬੰਦੇ ਨਹੀਂ ਵੱਸ ਸਕਦੇ। ਇਹ ਵਿਚਾਰੀਆਂ ਜਨਾਨੀਆਂ ਹੀ ਆ ਜਿਹਨਾਂ ਨੇ ਚੁੱਪ ਚਾਪ ਇਹਨਾਂ ਨੂੰ ਵਸਾਇਆ ਆ ਨਾਲ ਆਪਣੇ, ਇਹ ਬਿਲਕੁਲ ਨਹੀਂ ਵੱਸ ਸਕਦੇ। ਜਿਹੜਾ ਜਿਹੜਾ ਵੀ ਮੇਰੇ ਨਾਲ ਸਹਿਮਤ ਆ ਸਾਨੂੰ ਜਰਾ ਮੈਸੇਜ ਕਰਕੇ ਦੱਸਿਓ ਜ਼ਰੂਰ।
0: ਹਾਂ ਆਪਣੇ ਤੇ ਕਹਿੰਦੇ ਵੀ ਇਹੋ ਹੀ ਆ ਨਾ ਵੀ ਉਹਦਾ ਘਰ ਵੱਸ ਗਿਆ।
1: ਹਾਂ ਹੈ ਨਾ,
0: ਪਰ ਕਿੱਡੀ ਗੱਲ ਹੈ ਨਾ ਉਹਦੇ ਮਾਂ ਪਿਓ, ਕਿੱਡੀ ਵੈਸੇ ਸੋਚਣ ਵਾਲੀ ਗੱਲ ਹੈ ਵੀ ਉਹਦੇ ਮਾਂ ਪਿਓ ਨੇ ਵੇਖੋ ਨਰਕਾਂ ਚ ਵਿਆਹੀ ਤੇ ਉਹਨੇ ਆ ਕੇ ਸਵਰਗ ਬਣਾ ਲਿਆ।
1: ਆਪਣੇ ਘਰ ਵਾਲੇ ਨਾਲ ਸਾਰਾ ਦਿਨ ਲੜਦੀ ਰਹਿੰਦੀ, ਉਹ ਕਹਿੰਦੀ ਉਹਦੀ ਜਾਣੀ ਮੰਮੀ ਮਰੀ ਹੋ ਵੈਸੇ, ਉਹ ਕਹਿੰਦੀ ਅੰਮੀ ਹਾਏ ਤੂਨੇ ਕਿਆ ਦੇਖਾ ਥਾ ਮੇਰੀ ਇਸਕੇ ਸਾਥ ਸ਼ਾਦੀ ਕਰਦੀ, ਕਹਿੰਦੀ ਵੈਸੇ ਅੱਲਾ ਤੂੰ ਮੈਂ ਜੰਨਤ ਬਖਸ਼ੇ।
0: ਬੰਦਾ ਮੰਗ ਵੀ ਨਹੀਂ ਸਕਦਾ ਕੁਛ ਗਲਤ। ਚਲੋ ਥੈਂਕ ਯੂ। ਪਾਕਿਸਤਾਨੀ ਡਰਾਮਿਆਂ ਦੀ ਤੁਸੀਂ ਗੱਲ ਕੀਤੀ, ਅੱਜ ਕੱਲ੍ਹ ਕਾਫੀ ਕਰੇਜ ਚੱਲਦਾ ਹੈ ਨਾ ਪਾਕਿਸਤਾਨੀ ਡਰਾਮਿਆਂ ਦਾ। ਸੋ ਪਾਕਿਸਤਾਨੀ ਡਰਾਮੇ ਜੇਕਰ ਤੁਸੀਂ ਪਸੰਦ ਕਰਦੇ ਹੋ ਤਾਂ ਕਹਿੰਦੇ ਨੇ ਕਿ ਫਿਰ ਤੁਸੀਂ ਬੋਲ ਭਾਵੇਂ ਨਾ ਬੋਲ ਫਿਲਮ ਵੀ ਬਹੁਤ ਤੁਸੀਂ ਪਸੰਦ ਕਰੋਗੇ। ਅਤੇ 4 ਤਰੀਕ ਨੂੰ ਪਈ ਫਿਲਮ ਰਿਲੀਜ਼ ਹੋ ਜਾਣੀ ਆ ਅਤੇ ਇਸੇ ਹੀ ਦਿਨ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ ਜਿਹਦੇ ਵਿੱਚ ਮੈਨੂੰ ਫਿਲਮ ਨਾ ਭੁੱਲ ਜਾਂਦਾ ਵਾ ਮੈਨੂੰ
1: ਕਿਹੜਾ
0: ਮਿਰਜ਼ਾਪੁਰ ਨੂੰ ਬੱਸ ਕਹਿ ਦੇਣਾ
1: ਕਈ ਵਾਰ ਤੁਸੀਂ ਮਾਸੀ ਵੀ ਕਹਿੰਦੇ ਨੇ ਤੇ ਮਾਸੀ ਨੂੰ ਭੂਆ ਵੀ। ਹੈਲੋ ਟਿਕਟੋਕ ਕਾਰ ਹੈ ਜਿਹੜੀ ਉਹ ਬੱਸ ਹੈ ਜਿਹੜੀ ਉਹ ਟਿਕਟੋਕ ਦੀ ਮਾਸੀ ਬੱਸ। ਓ ਮਾਈ ਗੋਡ ਤੜਦਾ ਰਹਿਣਾ ਕਿ ਮੈਂ ਫੋਕੀ ਹੋ ਗਈ।
0: ਨਹੀਂ ਮੇਰਾ ਨਾਂ ਨਾ ਲਾਓ ਮੇਰੇ ਕੋਲ, ਤੁਸੀਂ ਬਸ 2-4 ਘੰਟੇ ਹੁੰਦੇ ਹੋ ਮੇਰੇ ਮੇਰੇ ਤੇ ਨਾ ਸਾਰਾ ਝਾੜ ਕੇ ਜਾਓ
1: ਸਾਨੂੰ, ਮੈਂ ਫੋਕੀ ਹੋ ਜਾਂਦੀ ਹਾਂ। ਹੈਲੋ ਟਿਕਟੋਕ ਜਿਹੜੀ ਬੱਸ ਸੀ ਉਹ ਕਾਰ ਦੀ ਭੂਆ ਸੀ ਤੇ ਫਿਰ ਵਿੱਚ ਉਹਦੀ ਮਾਸੀ ਬਣ ਗਈ, ਉਹਦੇ ਵਿੱਚ ਵੱਜ ਗਈ। ਧੰਨਵਾਦ।
0: ਉਹਦੇ ਵਿੱਚ ਵੱਜ ਕੇ ਵੱਜ ਕੇ ਫੁੱਫੜ ਬਣ ਗਈ। ਚਲੋ ਖੈਰ ਸਾਨੂੰ ਕੀ, ਧੰਨਵਾਦ ਤੁਹਾਡਾ ਵੀ ਮਿਹਰਬਾਨੀ। ਅੱਜ ਮੰਗਲਵਾਰ ਦਾ ਦਿਨ ਹੈ ਤੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ 7 ਸ਼ਬਦ ਹੋਣਗੇ। ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਕੀ ਚੱਲ ਰਿਹਾ ਸਾਡੇ ਆਸ ਪਾਸ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਉੱਤੇ ਇੱਕ ਝਾਤ ਹੋਊਗੀ ਅਤੇ ਨਾਲ ਹੋਊਗਾ ਸਾਡਾ ਅੱਜ ਦਾ ਵਿਸ਼ਾ। ਸੁੱਖ ਜੀ ਪਹਿਲਾਂ ਕੀ ਕਰਨਾ ਦੱਸੋ।
1: ਰਣਜੋਤ ਜੀ ਮੈਂ ਸੋਚਦੀ ਪਈ ਹਾਂ ਅੱਜ ਥੋੜ੍ਹਾ ਜਿਹਾ ਟ੍ਰਿਕੀ ਕਰੀਏ ਸ਼ਬਦਾਂ ਨੂੰ, ਥੋੜ੍ਹਾ ਜਿਹਾ ਟ੍ਰਿਕੀ ਕਰੀਏ ਸ਼ਬਦਾਂ ਨੂੰ।
0: ਓਕੇ
1: ਟ੍ਰਿਕੀ ਕਰੀਏ। ਆਪਣਾ ਜਿਹੜਾ ਅੱਜ ਦਾ ਪਹਿਲਾ ਸ਼ਬਦ ਆ ਉਹ ਮੈਂ ਬੋਲੂੰਗੀ ਤੇ ਸਾਨੂੰ ਸਰੋਤੇ ਦੱਸੂਗੇ ਕਿ ਹਾਂ ਉਹ ਕੀ ਹੁੰਦਾ।
0: ਅੱਛਾ
1: ਠੀਕ ਆ, ਇੱਦਾਂ ਨਹੀਂ ਮਤਲਬ ਮੈਂ ਉਹਦਾ ਇੱਕ ਜਿੱਦਾਂ ਆਂਟੀ ਜੀ ਨਹੀਂ ਕਰਦੇ ਹੁੰਦੇ ਇੱਦਾਂ ਕਰੂੰਗੀ ਮੈਂ।
0: ਅੱਛਾ
1: ਠੀਕ ਆ
0: ਠੀਕ ਆ।
1: ਜੇ ਤੂੰ ਚੁੱਪ ਨਾ ਕੀਤਾ ਮੈਂ ਤੇਰੀ ਮਿੰਜ ਫੇਰ ਦੇਣੀ ਹੈ।
0: ਨਾ
1: ਤੁਹਾਨੂੰ ਨਹੀਂ ਕਿਹਾ ਮੈਂ
0: ਗਿੱਲੀ ਆ
1: ਨਹੀਂ
0: ਪੈਰ ਲਿਬੜ ਜੂਗਾ।
1: ਇਹ ਇਹ ਮੈਂ ਕਿਹਾ ਵੀ ਜੇ ਕੋਈ ਦੋ ਸਪੈਸ਼ਲੀ ਜਦੋਂ ਭੈਣ ਭਰਾ ਲੜਦੇ ਉਦੋਂ ਇੱਦਾਂ ਕਰਦੇ ਹੋ।
0: ਓਕੇ ਮੈਂ ਤੇਰੀ ਮਿੰਜ ਫੇਰ ਦੇਣੀ
1: ਜੀ, ਮੈਂ ਤੇਰੀ ਮਿੰਜ ਫੇਰ ਦੇਣੀ ਹੈ ਤੇ ਹੁਣ ਤੁਸੀਂ ਸਾਨੂੰ ਦੱਸਣਾ ਹੈ ਕਿ ਮਿੰਜ ਹੁੰਦੀ ਕੀ ਆ,
0: ਕਿੰਨੇ ਕਿੰਨੇ ਕਿਹਦੀ ਫੇਈ ਹੈ।
1: ਹਾਂ
0: ਅੱਛਾ
1: ਚਲੋ ਦੂਸਰਾ ਸ਼ਬਦ ਆ ਆ ਮਿੰਗਣਾ ਕੌਣ ਕਰ ਗਿਆ।
0: ਆ ਮਿੰਗਣਾ ਕੌਣ ਕਰ ਗਿਆ
1: ਜੀ।
0: ਓਕੇ ਓਕੇ
1: ਤੀਜਾ ਮਾਹੀ ਮੇਰਾ ਨਿੱਕਾ ਜਿਹਾ ਨੀਵੇਂ ਖਿੱਚ ਕੇ ਬਰਾਬਰ ਕੀਤਾ।
0: ਅੱਛਾ ਇਹਦੇ ਵਿੱਚ ਸ਼ਬਦ ਕਿਹੜਾ ਮਾਹੀ
1: ਕਿ ਨਿੱਕਾ
0: ਸ਼ਬਦ
1: ਕਿ ਖਿੱਚਣਾ
0: ਨਿੱਕਾ
1: ਕਿ ਬਰਾਬਰ
0: ਖਿੱਚਣਾ ਕਿ
1: ਸਾਰਿਆਂ ਨੂੰ ਪਤਾ ਲੱਗ ਗਿਆ ਕੌਣ ਆ
0: ਕਵੀ ਦੇ ਭਾਵ ਕੀ ਆ
1: ਮੇਨ ਹਾਂ ਕਵੀ ਦੇ ਭਾਵ ਹੁਣ ਸਾਰਿਆਂ ਨੂੰ ਸਮਝ ਲੱਗ ਗਿਆ
0: ਅੱਛਾ ਇਹ ਕਹਿੰਦਾ ਖਿੱਚਣ ਲੱਗੇ ਨੀ ਮਿੰਗਣ ਨਿਕਲ ਗਿਆ ਅੱਛਾ
1: ਚਲੋ ਕੋਈ ਗੱਲ ਨੀ ਤੁਸੀਂ ਕਰੀ ਜਾਓ ਗੱਲਾਂ ਮੈਂ ਤੁਹਾਨੂੰ ਮਾਫੂ ਕਰਦੀ ਹਾਂ
0: ਅੱਛਾ ਮਾਫੂ ਓਕੇ ਚਲੋ ਮੈਂ ਵੀ ਨਾ ਲਿਖੀ ਜਾਵਾਂ ਭਲਾ ਅੱਛਾ ਮਾਫੂ
1: ਪਤਾ ਲੱਗਿਆ ਤੁਸੀਂ ਮਿੰਗਣਾ ਜਿੰਗਣਾ ਤੇ ਅਟਕ ਗਏ ਹੋ
0: ਸਾਫੂ ਮਾਫੂ
1: ਵੈਸੇ ਮੈਂ ਤੁਹਾਨੂੰ ਕਿਹੜੇ ਸ਼ਬਦ ਦੱਸਾਂ ਤੁਸੀਂ ਕਿਹੜਾ ਮੇਰੇ ਮੁਹਤਾਜ ਆ
0: ਓਹੋ ਅੱਛਾ ਇਹ ਮੈਨੂੰ ਲੱਗਦਾ ਤੁਸੀਂ ਪਾਕਿਸਤਾਨੀ ਡਰਾਮੇ ਚੋਂ ਕੱਢੇ ਅੱਜ ਓਕੇ
1: ਜੀ
0: ਮੁਹਤਾਜ ਓਕੇ
1: ਜੀ ਜਿਹੜੇ ਸਵੇਰੇ ਨਾ ਸਾਨੂੰ ਕਵਿਤਾ ਸੁਣਾ ਕੇ ਗਏ ਆ ਜਨਾਨੀਆਂ ਦੇ ਮੇਕਅਪ ਤੇ ਫਿਲਰਾਂ ਦੇ ਉੱਤੇ ਨਾ ਕਈ ਬੁੜੀਆਂ ਮੋਚਣੇ ਚੱਕੀ ਫਿਰਦੀਆਂ
0: ਅੱਛਾ ਓਕੇ ਉਹਨਾਂ ਦੇ ਲਈ ਕਿ ਆਪਣੇ ਲਈ
1: ਉਹਨਾਂ ਦੇ ਲਈ ਸੱਤਵਾਂ ਸ਼ਬਦ ਆ ਜਿਹੜਾ ਉਹ ਹੈਗਾ ਆ ਮੁਸੱਦੀ ਜਿਨ੍ਹਾਂ ਨੂੰ ਆਹ ਛੇ ਸ਼ਬਦ ਹਜੇ ਟ੍ਰਿਕੀ ਲੱਗੇ ਹੋਣ ਉਹ ਸਾਨੂੰ ਮੁਸੱਦੀ ਆ ਕੇ ਦੱਸ ਸਕਦਾ ਕੀ ਆ ਉਹ ਈਜ਼ੀ ਦੱਸ ਦਿੱਤਾ ਮੈਂ
0: ਓਕੇ
1: ਜੀ
0: ਚਲੋ ਮਿੰਜ ਮਿੰਗਣਾ
1: ਜੀ
0: ਮਾਫੂ
1: ਜੀ
0: ਮੁਹਤਾਜ
1: ਜੀ
0: ਮੋਚਨ
1: ਜੀ
0: ਤੇ ਮੁਸੱਦੀ
1: ਜੀ ਤੇ ਮਾਹੀ
0: ਹਾਂਜੀ ਮਾਹੀ ਬੇਗਾ ਓਕੇ
1: ਤੁਸੀਂ ਬਰਾਬਰ ਤੇ ਦਿੱਲੀ ਰਹਿ ਗਏ ਸੀ
0: ਅੱਛਾ ਅੱਛਾ
1: ਤੁਸੀਂ ਕੀ ਲਿਖਿਆ ਸੀ ਦੱਸੋ ਪਹਿਲਾਂ ਪਹਿਲਾਂ
0: ਮੈਂ ਕਰੇ ਉਦਾਂ ਹੀ ਕਿਹਾ ਵਾ
1: ਅੱਛਾ
0: ਚਲੋ ਇਹ ਸੱਤ ਸ਼ਬਦ ਨੇ ਜੀ ਇਹ ਸੱਤ ਸ਼ਬਦਾਂ ਦੇ ਤੁਸੀਂ ਅਰਥ ਦੱਸਣੇ ਤੁਸੀਂ ਕਾਲ ਕਰਕੇ ਵੀ ਦੱਸ ਸਕਦੇ ਹੋ ਤੇ ਤੁਸੀਂ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਕੋਸ਼ਿਸ਼ ਕਰਿਓ ਕੁਛ ਹੋਰ ਵਧੇਰੇ ਉਸ ਸ਼ਬਦ ਦੇ ਇਰਦ ਗਿਰਦ ਜੇ ਤੁਹਾਡੇ ਕੋਲ ਕੁਛ ਦੱਸਣ ਨੂੰ ਹੈਗਾ ਤੇ ਇਹ ਸ਼ਬਦਾਂ ਦੇ ਅਰਥ ਤੁਸੀਂ ਦੱਸਣੇ ਆ ਜੋ ਤੁਹਾਡੇ ਇਲਾਕੇ 'ਚ ਕਹਿੰਦੇ ਆ ਉਸ ਹਿਸਾਬ ਦੇ ਨਾਲ ਕੁਛ ਅਲੱਗ ਜਾਂ ਫਿਰ ਇੱਕ ਸ਼ਬਦ ਨੂੰ ਕਿਸੇ ਹੋਰ ਵੀ ਥਾਂ ਅਤੇ ਤਰੀਕੇ ਦੇ ਉੱਤੇ ਕਿਸੇ ਹੋਰ ਜਗ੍ਹਾ ਦੇ ਉੱਤੇ ਵੀ ਵਰਤਿਆ ਜਾ ਰਿਹਾ ਹੁੰਦਾ ਸੋ ਉਹ ਵੀ ਤੁਸੀਂ ਦੱਸ ਸਕਦੇ ਹੋ ਕੀ ਅਤੇ ਕਿੱਦਾਂ ਅਤੇ ਕਿਸ ਤਰ੍ਹਾਂ ਅਤੇ ਕਿਉਂ ਅਤੇ ਕਿਵੇਂ ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਐਗਰੀ ਵਿਦ ਯੂ ਸੁੱਖ ਜੀ
1: ਇੱਕ
0: ਤੋਂ ਵੱਧ ਜੇ ਆਇਆ ਹੋਵੇ ਕਿਸੇ ਦਾ ਈਵਨ ਤੁਹਾਡੀ ਸਹੇਲੀ ਨੇ ਵੀ ਆਵੇ ਨੀ ਭਰੀ ਹੋਰ ਦੱਸੋ
1: ਸਹੇਲੀ ਅੱਜ ਬਿਜ਼ੀ ਹੈ ਮੀਟਿੰਗ ਚ ਉਹਨੇ ਮੈਨੂੰ ਦੱਸਤਾ ਸੀ
0: ਹੋਰ ਮੈਸੇਜ ਆਇਆ ਵਾ ਨਾਲ ਹੋਰ ਲਿਖਿਆ ਵਾ ਮੈਸੇਜ ਸਹੇਲੀ ਨੇ ਤੁਸੀਂ ਆਏ ਹੋ ਤੇ ਸਹੇਲੀ ਤੇ ਪੈਰਾਂ ਨਾਲ ਵੀ ਲਿਖ ਦਿੰਦੀ ਆ ਹੱਥ ਵੀ ਲੈਂਦੇ ਨੀ ਲੋੜ
1: ਸਹੇਲੀ ਨੂੰ ਬੋਲਣ ਦੀ ਲੋੜ ਸੀ ਉਹ ਕਹਿੰਦੀ ਆ ਤੂੰ ਬੋਲ ਭਾਵੇਂ ਨਾ ਬੋਲ ਮੈਂ ਤੇਰੇ ਦਿਲ ਦੀਆਂ ਗੱਲਾਂ ਸਮਝਦੀ ਆ ਸੁੱਖ ਹੋਰ ਕੋਈ ਸਮਝੇ ਨਾ ਸਮਝੇ ਮੇਰੀਆਂ ਸਹੇਲੀਆਂ ਜ਼ਰੂਰ ਮੈਨੂੰ ਸਮਝਦੀਆਂ ਬਿਨਾਂ ਬੋਲੇ
0: ਏਦਾਂ ਹੀ ਕਹਿੰਦੇ ਨੇ ਹਰ ਨਵਾਂ ਦਿਨ ਕਹਿੰਦੇ ਨੇ ਇੱਕ ਨਵੀਂ ਉਮੀਦ ਲੈ ਕੇ ਆਉਂਦਾ ਬੀਤੇ ਕੱਲ੍ਹ ਨੂੰ ਛੱਡੋ ਅੱਜ ਨੂੰ ਮੁਸਕਰਾਹਟ ਦੇ ਨਾਲ ਜੀਓ ਅਤੇ ਆਉਣ ਵਾਲੇ ਕੱਲ੍ਹ ਦੇ ਲਈ ਚੰਗਾ ਸੋਚੋ ਚੜ੍ਹਦੀ ਕਲਾ ਦੇ ਵਿੱਚ ਰਹੋ ਖੁਸ਼ ਰਹੋ ਅਤੇ ਦੂਜਿਆਂ ਦੇ ਲਈ ਵੀ ਖੁਸ਼ੀ ਦਾ ਕਾਰਨ ਬਣੋ
1: ਥੈਂਕ ਯੂ ਜੀ ਥੈਂਕ ਯੂ ਸੋ ਮੱਚ
0: ਬਣ ਚਾਹੋਗੇ
1: ਬਿਲਕੁਲ
0: ਥੈਂਕ ਯੂ ਅਤੇ ਜਸਵੀਰ ਜੀ ਕਹਿੰਦੇ ਨੇ ਕਿ ਟੂਣਾ ਟਾਰਨੇਟ ਵਾਲਾ ਅੱਛਾ
1: ਦੇਖਿਆ ਰਣਜੋਤ ਜੀ
0: ਇਹ ਤਾਂ ਫਿਰ ਵਾਹਵਾ ਮਸ਼ਹੂਰ ਹੈ ਅੱਜ ਫਿਰ ਸੋਸ਼ਲ ਮੀਡੀਆ ਦੇ ਉੱਤੇ ਟੂਣਾ ਚੱਲੂਗਾ ਅੱਜ ਓਕੇ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ ਸੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਅਤੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਘਰ ਕੇਸ਼ ਜੀ ਨੇ ਕੱਲ੍ਹ ਵੀ ਮੈਸੇਜ ਭੇਜਿਆ ਹੈ ਭਾਈ ਇੱਕ ਤਾਂ ਮੈਸੇਜ ਸਾਂਝਾ ਕਰ ਦੀ ਜੇ ਕਿਸੇ ਨੇ ਘਰ ਲੈਣਾ ਅਤੇ ਇਹਨਾਂ ਕੋਲ ਟੂ ਬੈਡਰੂਮ ਘਰ ਆ ਐਪਿੰਗ ਦੇ ਵਿੱਚ ਅਤੇ ਆਪਣਾ ਇਹਨਾਂ ਨੇ ਰੈਂਟ ਦੇ ਉੱਤੇ ਦੇਣਾ ਵਾ ਅਤੇ ਜੇ ਕਿਸੇ ਨੂੰ ਚਾਹੀਦਾ ਵਾ ਤਾਂ ਦੱਸ ਦਿਓ ਇਹਨਾਂ ਦਾ ਨੰਬਰ ਤੁਹਾਡੇ ਨਾਲ ਆਪਾਂ ਪਾਸ ਕਰ ਦਾਂਗੇ ਫਰੋਮ 15 ਦਸੰਬਰ ਟੂ ਅਰਲੀ ਆ ਸਰ ਟੂ ਅਰਲੀ ਕੋਈ ਫਾਇਦਾ ਨਹੀਂ ਰਕੇਸ਼ ਜੀ ਟੂ 15 ਦਸੰਬਰ ਨੂੰ ਤੁਹਾਡਾ ਘਰ ਵਿਹਲਾ ਆਉਣਾ ਵਾ ਹਾਲੇ ਆ ਕੀ
1: 15 ਸਤੰਬਰ ਦਾ ਨਹੀਂ ਸੀ ਲਿਖਣਾ ਦਸੰਬਰ ਲਿਖੋ ਗਿਆ ਹੋਵੇ ਪੁੱਛ ਲਓ ਨਹੀਂ
0: ਦੋ ਵਾਰੀ ਲਿਖਿਆ ਨਾ ਦੋਵੇਂ ਦਸੰਬਰ ਲਿਖਿਆ
1: ਕਿ ਪਤਾ ਕਾਪੀ ਪੇਸਟ ਕਰਤਾ ਹੋਵੇ ਮੇਰੇ ਵਾਂਗੂ ਲੈ ਸੀ
0: ਗੁਰਸੇਵਕ ਜੀ ਕਹਿੰਦੇ ਨੇ ਕਿ ਸ੍ਰੀ ਓਕੇ ਸਰੀ ਤੋਂ ਜਾਂ ਫਿਰ ਕਰ ਰਹੇ ਹੋਣੇ ਮੈਸੇਜ ਹੈ ਨਾ ਸਿਰੀ ਤੇ ਨਹੀਂ ਹੋ ਸਕਦਾ ਹਾਂ ਸਰੀ ਤੋਂ ਜ਼ਿਆਦਾ ਸਤਿ ਸ਼੍ਰੀ ਅਕਾਲ ਵਿਨੀ ਪੈਗ ਤੋਂ ਅਸ਼ਾ ਨੇ ਸਤਿ ਸ਼੍ਰੀ ਅਕਾਲ ਤੇ ਵਿਨੀ ਪੈਗ ਤੋਂ ਸਾਰਿਆਂ ਨੂੰ ਅੱਜ ਦਾ ਦਿਨ ਕਹਿੰਦੇ ਖੁਸ਼ੀਆਂ ਭਰਿਆ ਹੋਵੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਬਹੁਤ ਮਿਹਰਬਾਨੀ ਜੀ ਧੰਨਵਾਦ ਹੈ ਤੁਹਾਡਾ ਅਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਮੈਂ ਵੀ ਤੁਹਾਡੇ ਨਾਲ ਹੈ ਸੁੱਖ ਜੀ ਨਾਲ
1: ਦੋ ਮੈਸੇਜ ਆ ਗਏ
0: ਇੱਕ ਵੋਟ ਹੋਰ ਆ ਗਿਆ ਤੁਹਾਡੀ
1: ਹੁਣ ਤੁਸੀਂ ਕਿਹਾ ਸੀ ਇੱਕ ਤੋਂ ਵੱਧ ਆ ਕੇ ਦੇਖੇ
0: ਹੈ
1: ਹੁਣ ਦੱਸੋ
0: ਚਲੋ ਦੋ ਹੋ ਗਏ
1: ਮੰਨਦੇ ਹੋ ਬੀਬੀਆਂ ਨੂੰ
0: ਦੁਆ ਤੁਹਾਡੇ ਦੋ ਹੋ ਗਏ ਗਵਾਹ ਤੁਹਾਡੇ,
1: ਮੰਨਦੇ ਹੋ ਬੀਬੀਆਂ ਨੂੰ, ਮੰਨਦਾ ਹੈ ਬੱਚਾ ਬੀਬੀਆਂ ਨੂੰ,
0: ਦੋ ਮੈਸੇਜਾਂ ਤੇ ਕਾਹਦਾ ਮੰਨਣਾ ਦੱਸ,
1: ਪਹਿਲਾਂ ਇੱਕ ਤੇ ਨੀ ਸੀ ਮੰਨਦੇ, ਦੋ ਤੇ ਮੰਨਣ ਤੇ ਤੁਸੀਂ ਭਾਵੇਂ 200 ਮੈਸੇਜ ਆ ਜਿਹੜੇ ਤੁਸੀਂ ਤਾਂ ਮੰਨਣਾ,
0: ਵੇਖੋ ਇੰਨੇ ਘਰ ਵੱਸਦੇ ਆ, ਵੇਖੋ ਲੱਖਾਂ ਕਰੋੜਾਂ, ਉਹਨਾਂ ਚੋਂ ਕਿਤੇ ਦੋ ਬੀਬੀਆਂ ਨਹੀਂ ਵੀ ਕਿਤੇ ਖੁਸ਼ ਘਰੋਂ ਤੇ ਫਿਰ ਕੀ ਫਰਕ ਪੈ ਜਾਂਦਾ,
1: ਉਹ ਤੇ ਖੁਸ਼ ਆ, ਉਹ ਤਾਂ ਕਹਿੰਦੀਆਂ ਅਸੀਂ ਘਰ ਵਸਾਇਆ ਆਪਣਾ, ਬੀਬੀਆਂ ਉਹਨਾਂ ਨੇ ਮੈਸੇਜ ਕਰਨਾ, ਘਰ ਵਾਲਿਆਂ ਉਹਨਾਂ ਨੇ ਮੈਸੇਜ ਕਰਨਾ ਜਿਹਨਾਂ ਨੂੰ ਲੱਗਣਾ ਵੀ ਸਾਡੀ ਘਰ ਵਾਲੀ ਬੈਸਟ ਆ, ਸਾਡਾ ਪਾਰਟਨਰ ਬੈਸਟ ਆ,
0: ਓਕੇ
1: ਹਾਂ, ਹੁਣ ਦੇਖਿਓ ਉਹਦੇ ਮੈਸੇਜ ਕੋਈ ਮਿਲਦੇ।
0: ਗੁੱਡ ਮਾਰਨਿੰਗ ਭਾਜੀ ਤੇ ਕਹਿੰਦੇ ਮਾਈਕਰੋ ਮਾਸੀ ਨੂੰ ਸਲਾਮ,
1: ਗੁੱਡ ਮਾਰਨਿੰਗ ਪਾਈਨਐਪਲ,
0: ਅੱਜ ਜਾਓ ਤੇ ਬੰਦੇ ਦੀ ਸ਼ਕਲ ਮੇਰੇ ਸਾਹਮਣੇ ਪਾਈਨਐਪਲ ਵਰਗੀ ਕਰਦੀ, ਤੂੰ
1: ਪਾਈਨਐਪਲ ਨੂੰ ਪੁੱਠਾ ਕਰ ਲਿਓ ਬਸ,
0: ਅੱਜ ਤੁਹਾਨੂੰ ਪਤਾ ਲੱਗ ਗਿਆ ਕੌਣ ਆ,
1: ਸਿਮਰਨ ਜੀ ਹੁਣੇ ਮੈਨੂੰ ਲੱਗਦਾ, ਪਾਈਨਐਪਲ ਗਿਆ ਤੇ ਮੈਂ ਆਪੇ ਉਹਨੂੰ, ਮੈਂ ਪਾਈਨਐਪਲ ਨੂੰ ਉਲਟਾ ਕੀਤਾ ਤੇ ਉਹ ਸਿਮਰਨ ਜੀ ਲੱਗੇ ਮੈਨੂੰ,
0: ਕਹਿੰਦੇ ਹਰ ਮੇਰੀ ਸਹੇਲੀ ਮੈਂ ਬਿਲਕੁਲ ਨਾਲ ਨੀ ਤੇਰੇ,
1: ਮੈਨੂੰ ਸਭ ਪਤਾ
0: ਹਰ ਵੇਲੇ, ਹਾਂ ਕਹਿੰਦੇ ਹਰ ਵੇਲੇ ਮੇਰੀ ਸਹੇਲੀ ਮੈਂ ਨਾਲ ਨੀ ਤੇਰੇ,
1: ਮੈਂ ਤੇਰੇ ਨਾਲ ਆ।
0: ਸਤਿ ਸ੍ਰੀ ਅਕਾਲ ਜੀ, ਪਰਥ ਤੋਂ ਗੁੱਡ ਮਾਰਨਿੰਗ ਦੀਆਂ ਸਾਂਝਾਂ ਪਾਉਂਦੇ ਨੇ ਸਾਡੇ ਨਾਲ ਜੋਸ਼ੀ ਜੀ,
1: ਥੈਂਕ ਯੂ ਜੀ,
0: ਤੇ ਸਿਮਰਨ ਜੀ ਧੰਨਵਾਦ ਤੁਹਾਡਾ, ਮਿਹਰਬਾਨੀ ਤੇ ਸ਼ੁਕਰੀਆ ਜੀ, ਤੇ ਆਓ ਆਪਾਂ ਅੱਗੇ ਤੋਰਦੇ ਹਾਂ ਪ੍ਰੋਗਰਾਮ ਨੂੰ, ਪ੍ਰੋਗਰਾਮ ਦੇ ਵਿੱਚ ਆਪਣਾ ਅੱਜ ਦੇ ਹਿੱਸਾ ਸ਼ਬਦਾਂ ਤੋਂ ਇਲਾਵਾ, ਮੈਨੂੰ ਲੱਗਦਾ ਸ਼ਬਦਾਂ ਤੋਂ ਵੱਧ ਇਹਨਾਂ ਨੂੰ ਇਸ ਚੀਜ਼ 'ਚ ਇੰਟਰਸਟ ਹੈ ਨਾ, ਘਰ ਵਾਲੇ ਵਾਲਿਆਂ 'ਚ,
1: ਅਖਬਾਰ
0: ਖੋਲੀ ਬੱਲੇ ਤੁਹਾਡੇ
1: ਨਾਲ ਫੋਟੋਆਂ ਵੀ ਭੇਜਣ ਲੱਗ ਪਿਆ,
0: ਮੈਂ ਖਬਰ ਖੋਲੀ ਆ ਵੀ ਚਰਚੇ ਨੇ ਸੋਸ਼ਲ ਮੀਡੀਆ ਤੇ ਵੀ ਮੈਸੀ ਨੇ ਸੰਨਿਆਸ ਲੈ ਲਿਆ, ਆਹੋ ਚਲੋ, ਕਾਫੀ ਲੋਕਾਂ ਨੂੰ ਹੋਈ ਕੀ ਹੋਈ ਮਾਯੂਸੀ ਹੋਈ ਇਸ ਵਾਰੀ, ਹੈ ਨਾ, ਦੁੱਖ ਲੱਗਾ ਸੀ, ਬੱਚੇ ਕਾਫੀ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਜਿਹੜੇ ਜਿਹੜੇ ਮੈਸੀ ਦੇ ਫੈਨ ਸੀ ਉਹਨਾਂ ਨੂੰ ਇਹ ਵੀ ਚਲੋ ਜਾਂ ਬੂਟ ਲੈ ਜਾਂਦਾ ਜਾਂ ਫਾਈਨਲ ਜਿੱਤ ਜਾਂਦੇ, ਕੁਛ ਜਾਂਦੇ ਜਾਂਦੇ ਜ਼ਰੂਰ ਲੈ ਜਾਂਦੇ, ਹਾਂ, ਪਰ ਇਹ ਆ ਵੀ ਚਲੋ ਬੜਾ ਸੋਹਣਾ ਸਮਾਂ ਆਪਣਾ ਹੰਢਾਇਆ ਵਾ ਮੈਸੀ ਨੇ, ਸੋ 39 ਸਾਲਾਂ ਦੀ ਉਮਰ, ਵੈਸੇ ਆਪਣਾ ਉਹਦੇ ਰੋਨਾਲਡੋ ਵੀ ਤਾਂ ਖੇਡਿਆ ਹੀ ਆ ਵੱਡੀ ਉਮਰ ਤੱਕ, ਹੈ ਨਾ, ਇੱਕ ਹਲੇ ਅਗਲਾ ਸ਼ਾਇਦ ਖੇਡ ਸਕਦਾ ਹੀ ਹੈ, ਪਰ ਚਲੋ ਭਰੇ ਭਰਿਆ ਮੇਲਾ ਛੱਡਿਆ ਨਾ ਛੱਡਣਾ ਚੰਗਾ ਹੁੰਦਾ ਵਾ,
1: ਬਹੁਤ ਸਾਰੇ ਜਣੇ ਹੁੰਦੇ ਜਿਨ੍ਹਾਂ ਦਾ ਗੋਲ ਹੁੰਦਾ ਕਿ ਉਹ 40 ਤੋਂ ਪਹਿਲਾਂ ਰਿਟਾਇਰ ਹੋ ਜਾਣ, ਲਾਈਕ
0: ਫੁੱਟਬਾਲ 'ਚ ਖਾਸ ਤੌਰ 'ਤੇ, ਕੋਈ ਸੋਕਰ 'ਚ ਜ਼ੋਰ ਬਹੁਤ ਲੱਗਦਾ ਨਾ,
1: ਵੈਸੇ ਵੀ ਕੰਮ ਕਾਰ 'ਚ ਵੀ ਕਈ ਲੋਕਾਂ ਦਾ ਇੱਦਾਂ ਦਾ ਟੀਚਾ ਹੈ ਜਿਹੜੇ ਅੱਜ ਕੱਲ੍ਹ ਦੀ ਯੰਗ ਜਨਰੇਸ਼ਨ ਹੈ ਕਿ 40 ਤੋਂ ਪਹਿਲਾਂ ਉਹਨਾਂ ਨੇ ਰਿਟਾਇਰ ਹੋ ਜਾਣਾ,
0: ਉਹ ਪਹਿਲਾਂ ਸਾਰੇ ਇਹੋ ਹੀ ਸੋਚਦੇ 20 'ਚ, ਤੁਹਾਡੀ ਬਹਿਣੀ ਤੇ ਹਾਂਜੀ, ਕਿਹਦੀ ਗੱਲ ਕਰ ਰਹੇ ਹਾਂ, ਮੈਸੀ ਦੀ ਗੱਲ ਕਰ ਰਹੇ ਹਾਂ ਆਪਾਂ, ਤੇ ਚਲੋ ਪਿਛਲੀ ਵਾਰੀ ਤੇ ਜਿੱਤੇ ਸੀ ਨਾ, ਮੈਸੀ ਨੇ ਕਹਿੰਦੇ ਕਿ ਅਰਜਨਟੀਨਾ ਦੇ ਲਈ ਸਭ ਤੋਂ ਵੱਧ 125 ਗੋਲ ਕੀਤੇ ਆ, ਸੋ ਦੁਨੀਆਂ ਭਰ ਦੇ ਵਿੱਚ ਨਾ ਆ ਵੀ ਜੋ ਇਹ ਬੰਦਾ ਕਰ ਗਿਆ ਉਹ ਮਤਲਬ ਰਹਿੰਦੀ ਰਹਿੰਦੀ ਦੁਨੀਆਂ ਤੱਕ ਨਾ, ਇਹ ਜ਼ਰੂਰ ਰਹੂਗਾ, ਸੋ ਇਹ ਸੋਸ਼ਲ ਮੀਡੀਆ ਦੇ ਉੱਤੇ ਚਰਚੇ ਨੇ ਅੱਜ ਕੱਲ੍ਹ, ਵੀ ਅੱਜ ਕੱਲ੍ਹ ਨਹੀਂ ਮਤਲਬ ਇੰਨੇ ਦਿਨੀ, ਅੱਜ ਖਾਸ ਤੌਰ ਦੇ ਉੱਤੇ ਵੀ ਮੈਸੀ, ਕਿਉਂਕਿ ਕਿੰਨੇ ਦਿਨਾਂ ਦਾ ਰੌਲਾ ਤਾਂ ਹੈਗਾ ਹੀ, ਹੋ ਜਾਣਾ
1: ਜੀ,
0: ਤੇ ਲਓ ਹੋ ਗਿਆ ਜੇ ਫਿਰ। ਹਾਂਜੀ, ਤੁਹਾਡੇ ਕੋਲ ਕੀ ਹੈ ਸੋਸ਼ਲ ਮੀਡੀਆ ਤੇ?
1: ਮੇਰੇ ਕੋਲ ਹੈਗਾ ਸੋਸ਼ਲ ਮੀਡੀਆ ਤੇ ਟੂਣਾ।
0: ਅੱਛਾ, ਟੂਣਾ ਤੁਹਾਡੇ ਕੋਲ, ਫਿਰ ਮੈਂ ਇੱਕ ਪਹਿਲਾਂ ਟੂਣੇ ਤੋਂ ਫਿਰ ਆਪਾਂ ਅੱਗੇ ਟੌਪਿਕ ਵੀ ਆਪਣਾ ਲੈ ਕੇ ਜਾਣਾ
1: ਜੀ,
0: ਤੇ ਉਸ ਤੋਂ ਪਹਿਲਾਂ ਮੈਂ ਇੱਕ ਹੋਰ ਜਿਹੜੀ ਵਾਲਟ ਦੇ ਵਿੱਚ, ਵਾਲਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਜਿਹੜੀ ਇੱਕ ਘਟਨਾ ਵਾਪਰੀ ਹੈ, ਸੀਨੀਅਰ ਸੈਕੰਡਰੀ ਨਹੀਂ, ਵਾਲਟ ਸੈਕੰਡਰੀ ਕਾਲਜ ਦੇ ਬਾਹਰ, ਤੋ ਉੱਥੇ ਜਿਹੜਾ ਮਾਂ ਪਿਓ ਦੇ ਨਾਲ ਕੁੱਟਮਾਰ ਹੋਈ ਹੈ, ਵੇਖੀ ਤੁਸੀਂ ਵੀਡੀਓ?
1: ਨਹੀਂ, ਮੈਂ ਨਹੀਂ ਦੇਖੀ ਰਹਿੰਦੀ।
0: ਹਾਂ, ਸੋ ਅੱਜ ਆਸਟ੍ਰੇਲੀਆ ਦੇ ਵਿੱਚ ਕਾਫੀ ਜ਼ਿਆਦਾ ਇਹਦੇ ਚਰਚੇ ਨੇ। ਹੋਇਆ ਕੁਛ ਇੱਦਾਂ ਹੀ ਵੀ ਕੋਈ ਮਾਂ ਪਿਓ ਦੇ ਵਿੱਚੋਂ ਪਿਓ ਜਿਹੜਾ ਉਹ ਕੁੜੀ ਆਪਣੀ ਨੂੰ ਲੈਣ ਜਾਂਦਾ ਸਕੂਲ ਤੋਂ, ਅਤੇ ਉਹਨੂੰ ਸ਼ਾਇਦ ਇਹ ਭੁਲੇਖਾ ਪਿਆ ਕਿ ਜਾਂ ਭੁਲੇਖਾ ਪਿਆ ਜਾਂ ਕੁੜੀ ਨੇ ਸ਼ਿਕਾਇਤ ਕੀਤੀ ਜਾਂ ਕਿਸੇ ਤਰ੍ਹਾਂ ਦੇ ਨਾਲ ਕੁਛ ਵੀ ਹੋਇਆ, ਚਲੋ ਐਨੀ ਵੀ ਉਹ ਜਿੰਨਾ ਚਿਰ ਤੱਕ ਇਨਕੁਆਇਰੀ ਦੇ ਵਿੱਚ ਫਿਲਹਾਲ ਜੋ ਮੋਟਾ ਮੋਟਾ ਜਿਹਾ ਰੌਲਾ ਵਾ ਉਹ ਆਪਾਂ ਸਾਂਝਾ ਕਰ ਲੈਂਦੇ। ਅਤੇ ਉਹਨੂੰ ਇਹ ਲੱਗਾ ਸੀ ਵੀ ਮੇਰੀ ਕੁੜੀ ਨੂੰ ਕਿਸੇ ਨੇ ਬੁਲੀ ਕੀਤਾ, ਅਤੇ ਉਹਨੇ ਜਾ ਕੇ ਅਤੇ ਉੱਥੇ ਜਿਹੜੇ ਸਕੂਲ ਦੇ ਜਿਹੜੇ ਮੁੰਡੇ ਸੀ ਉਹਨਾਂ ਦੇ ਨਾਲ ਉਲਝਣਾ ਸ਼ੁਰੂ ਕਰ ਦਿੱਤਾ, ਅਤੇ ਉਹ ਚਲੋ ਹੋਈ ਹੋ ਗਈ ਥੋੜ੍ਹੀ ਬਹੁਤੀ ਗਹਿਮਾ ਗਹਿਮੀ, ਅਤੇ ਉਹਨੇ ਉਹਦੇ ਉੱਤੇ ਜਿਹੜਾ ਉਹਨੂੰ ਘਸੁੱਣ ਮਾਰਨ ਦੀ ਕੋਸ਼ਿਸ਼ ਕੀਤੀ, ਹਮਲਾ ਕੀਤਾ
1: ਮੁੰਡੇ ਦੇ ਉੱਪਰ,
0: ਇੱਕ ਮੁੰਡੇ ਦੇ ਉੱਤੇ ਹਮਲਾ ਕੀਤਾ, ਅਤੇ ਉਸ ਤੋਂ ਬਾਅਦ ਉਹ ਮੁੰਡਾ ਕਿਤੇ ਅੱਗੋਂ ਨਿਕਲਿਆ, ਕੋਈ ਉਹ ਕੁੰਗ ਫੂ ਸ਼ੀਸ਼ਾ ਕੋਈ MMA ਕੋਈ, ਹਾਂ MMA ਦੀ ਉਹਨੂੰ ਹੈਗੀ ਸੀ
1: ਟ੍ਰੇਨਿੰਗ,
0: ਉਹ ਕਹਿੰਦਾ ਬਾਬਾ ਜੀ ਕਿਤੇ ਬੁਰੀ ਤਰ੍ਹਾਂ ਜੇ ਕੁੱਟਣ ਵਾਲਾ ਹੁੰਦਾ ਵਾ ਸਿਸਟਮ, ਹਨਾ। ਅਤੇ ਉਹ ਮੁੰਡੇ ਨੇ ਫਿਰ ਅੱਗੋਂ ਉਹਨੂੰ ਪਿਓ ਨੂੰ ਕੁੱਟਤਾ, ਇਕੱਲਾ ਨਹੀਂ, ਮਤਲਬ ਇਹ ਝੜਪ ਜਿਹੜੀ ਹੈ ਜਿਹੜੀ ਵੀਡੀਓ ਚੱਲ ਰਹੀ ਹੈ ਇਸ ਟਾਈਮ ਦੇ ਉੱਤੇ, ਇਹਦੇ ਵਿੱਚ ਦੋ ਤਿੰਨ ਅਲੱਗ ਅਲੱਗ ਥਾਵਾਂ ਦੇ ਉੱਤੇ ਝੜਪਾਂ ਹੋਈਆਂ। ਪਹਿਲਾਂ ਇਹਨਾਂ ਦੀ ਜਿਹੜੀ ਅੰਦਰ ਹੋਈ ਹੈ ਕਿਤੇ ਨੈਟ
1: ਜਿਹੜੇ
0: ਸਕੂਲ ਦੇ ਅੰਦਰ ਨਹੀਂ ਕਹਿ ਲਓ, ਬਾਹਰ ਬਾਹਰ ਜਿੱਦਾਂ ਕਹਿ ਲਓ ਸਕੂਲ ਦੀ ਬਾਉਂਡਰੀ ਦੇ ਅੰਦਰ ਸ਼ਾਇਦ ਹੋ ਸਕਦੀ ਹੈ, ਮਤਲਬ ਟ੍ਰੇਨਿੰਗ ਜੀ ਵਾਲੇ ਜਿਹੜੇ ਨਹੀਂ ਹੁੰਦੇ ਉਹ ਜਿਹੜੇ ਜਿੱਥੇ ਆ ਬੱਚਿਆਂ ਦੀ ਟ੍ਰੇਨਿੰਗ ਜੀ ਨੈਟ ਜੇ ਜਿਹੜੇ ਲੱਗੇ ਹੁੰਦੇ ਉੱਥੇ ਉਹ ਵਾਲੀ ਫੈਂਸ ਜੀ ਲੱਗਦੀ ਹੈ ਉਹਦੇ ਨਾਲ, ਜਿੱਦਾਂ ਕ੍ਰਿਕਟ ਵਾਲੀ ਉਹ ਬੱਚੇ ਖੇਡਦੇ
1: ਆ
0: ਉੱਦਾਂ ਦੀ ਉਹ ਲੱਗਦੀ ਹੈ ਟ੍ਰੇਨਿੰਗ ਏਰੀਆ ਜਿਹਾ। ਸੋ ਉੱਥੇ ਪਹਿਲਾਂ ਹੋਈ ਆ, ਸੋ ਇੱਕ ਮੁੰਡੇ ਨੇ ਪਿੱਛੋਂ ਦੀਆਂ ਦੂਸਰੇ, ਹੁਣ ਉਹ ਵੱਡੇ ਹੀ ਮੁੰਡੇ ਸਕੂਲ ਦੇ ਹਨਾ ਕਾਲਜ ਦੇ
1: ਸੀਨੀਅਰ ਸੀ, ਹਾਂਜੀ
0: ਹਾਂ ਸੀਨੀਅਰ ਹੀ ਮੁੰਡੇ, ਅਤੇ ਉਹ ਇਕੱਲਾ ਸੀ ਅਤੇ ਉਹਨਾਂ ਨੇ ਫਿਰ ਨਾਲੇ ਉਹ ਦੂਸਰਾ ਹੀ ਉਹ ਸਿੱਖਿਆ ਸੀ ਉਹ
1: MMA,
0: ਹਾਂ MMA ਸਿੱਖਿਆ ਸੀ, ਅਤੇ ਉਹਨਾਂ ਨੇ ਜਿਹੜਾ ਉਹਨੂੰ ਕੁੱਟਤਾ। ਫਿਰ ਉੱਥੋਂ ਫਿਰ ਉਹ ਜਿਹੜੇ ਸਟਾਫ ਹੀ ਜ਼ੂਮ ਕੇ ਟੀਚਰ ਹੋਊਗੀ ਉਹਨੇ ਆ ਕੇ ਵਿੱਚ ਪੈ ਕੇ ਅਤੇ ਉਹਨੇ ਫਿਰ ਬਾਹਰ ਕਢਾਇਆ ਉਹਨਾਂ ਨੂੰ, ਅਤੇ ਬਾਹਰ ਜਾ ਕੇ ਅਤੇ ਫਿਰ ਉਹ ਜਿੱਦਾਂ ਬੱਸ ਸਟੋਪ ਜਿਹੇ ਟਾਈਪ ਜਾਂ ਕਿਸੇ ਉੱਥੇ ਆਪਣੇ ਇੱਕ ਪੰਜਾਬੀ ਅੰਕਲ ਵੀ ਇੱਕ ਦਿਖਾਈ ਦਿੰਦੇ ਨੇ ਪੱਗ ਤੋਂ, ਪਤਾ ਲੱਗਦਾ ਵੀ ਉਹਨਾਂ ਨੇ ਵਿੱਚ ਪੈ ਕੇ ਅਤੇ ਛਡਾਉਣ ਦੀ ਕੋਸ਼ਿਸ਼ ਕੀਤੀ।
1: ਉਹਨਾਂ ਨੇ ਫੈਮਿਲੀਜ਼ ਦੋਨੇ ਇੰਡੀਅਨ ਸੀਗੀਆਂ?
0: ਨਹੀਂ ਇਹ ਨਹੀਂ ਪਤਾ, ਕਿਉਂਕਿ ਉਹਨਾਂ ਨੇ ਬਲਰ ਕੀਤੇ ਆ ਚਿਹਰੇ, ਨਾ ਹੀ ਹਲੇ ਨਾਂ ਸਾਹਮਣੇ ਆਏ ਆ, ਅਤੇ ਉੱਦਾਂ ਉਹ ਏਰੀਆ ਜਿਹੜਾ ਵਾ ਉੱਥੇ ਕਾਫ਼ੀ ਪੰਜਾਬੀ ਨੇ, ਨੋ ਡਾਊਟ ਕਾਫ਼ੀ ਇੰਡੀਅਨਸ ਨੇ ਉੱਥੇ, ਪਰ ਮਤਲਬ ਜਿੱਦਾਂ ਲੱਗਦਾ ਨਹੀਂ ਆ, ਮਤਲਬ ਕਲੀਅਰ ਉਹ ਚੀਜ਼ ਜਿਹੜੀ ਆ ਲੱਗਦਾ ਨਹੀਂ ਆ ਵੀ ਉਹ ਪੰਜਾਬੀ ਆ, ਨਾ ਉਹਨਾਂ ਨੇ ਕੁੜੀ ਦਾ ਫੇਸ ਵਿਖਾਇਆ ਕਲੀਅਰ, ਅਤੇ ਨਾ ਹੀ ਪਿਓ ਦਾ ਵਿਖਾਇਆ, ਅਤੇ ਨਾ ਹੀ ਉਹਨਾਂ ਮੁੰਡਿਆਂ ਦਾ ਵਿਖਾਇਆ ਵਾ। ਸੋ ਫਿਲਹਾਲ ਹਲੇ, ਕਿਉਂਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਤਾਂ ਡਾਇਰੈਕਟਲੀ ਚਲੋ ਨਾ ਹੀ ਸਾਡਾ ਦੱਸਣਾ ਬਣਦਾ ਵਾ,
1: ਅਤੇ
0: ਆਪਾਂ ਤਾਂ ਇੰਨਾ ਕੁ ਕਹਿ ਸਕਦੇ ਹਾਂ ਵੀ ਲਾਗੇ ਇੱਕ ਜਿਹੜੇ ਸੀ ਹੋਰ ਕੋਈ ਉੱਥੇ ਆਏ ਹੋਣਗੇ ਮਾਂ ਪਿਓ, ਉਹਨਾਂ ਦੇ ਵਿੱਚੋਂ ਇੱਕ ਸਰਦਾਰ ਜੀ ਸੀ, ਉਹਨਾਂ ਨੇ ਵਿੱਚੋਂ ਛਡਾਇਆ ਵੀ ਉਹਨਾਂ ਨੇ, ਚਲੋ ਅਤੇ ਕੋਸ਼ਿਸ਼ ਕੀਤੀ ਉਹਨਾਂ ਨੇ ਛਡਾਉਣ ਦੀ, ਜਾਂ ਜਿੱਦਾਂ ਵੀ ਇੰਨੇ ਬੰਦਿਆਂ ਦੇ ਵਿੱਚ ਜਾ ਕੇ ਕਹਿਣਾ ਵੀ ਪਰੇ ਹੋ ਜਾਓ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ। ਅਤੇ ਉਸ ਤੋਂ ਬਾਅਦ ਹੁਣ ਮਤਲਬ ਰੌਲਾ ਰੱਪਾ ਜਿਹੜਾ ਪੈ ਰਿਹਾ ਵਾ ਥੱਲੇ ਕਮੈਂਟ ਬਾਜ਼ੀਆਂ ਨੇ ਜਾਂ ਕਿੱਦਾਂ, ਉਹਦੇ ਵਿੱਚ ਤਾਂ ਇਹੋ ਹੀ ਕਿਹਾ ਜਾ ਰਿਹਾ ਵੀ ਨਹੀਂ ਬੁਲੀ ਨਹੀਂ ਕੀਤਾ ਕੁੜੀ ਨੂੰ, ਉਹ ਵੈਸੇ ਹੀ ਰੈਂਡਮ ਹੀ ਕਲਾ ਜਿੱਦਾਂ ਉਹ ਸਕੂਲ 'ਚੋਂ ਕਿਸੇ ਨੇ ਕਿਹਾ ਵਾ ਵੀ ਉੱਦਾਂ ਹੀ ਕੋਈ ਮਤਲਬ ਖੇਡਣ ਖੁਡਣ ਡਿਆ ਸੀ, ਪਤਾ ਨਹੀਂ ਬੋਤਲ ਹੀ ਕੀ ਸੀ ਅਤੇ ਉਹ ਉਹਦੇ ਸਿਰ ਦੇ ਉੱਤੇ ਆ ਕੇ ਵੱਜ ਗਈ, ਉੱਦਾਂ ਹੀ ਪਲਾਸਟਿਕ ਦੀ ਬੋਤਲ ਕਿਸੇ ਨੇ ਸੁੱਟੀ ਸੀ ਅਤੇ ਉਹ ਸਿਰ ਦੇ ਉੱਤੇ ਆ ਕੇ ਵੱਜ ਗਈ, ਕਿਸੇ ਨੇ ਬੁਲੀ ਨਹੀਂ ਕੀਤਾ, ਕੋਈ ਮਤਲਬ ਇੱਦਾਂ ਜਾਣ ਬੁੱਝ ਕੇ ਨਹੀਂ ਮਾਰਿਆ। ਸੋ ਫਿਲਹਾਲ ਥੱਲੇ ਮਾਂ ਪਿਓ ਵੀ ਕਮੈਂਟ ਬਾਜ਼ੀਆਂ ਕਰ ਰਹੇ ਨੇ, ਹੁਣ ਕਈ ਕਹਿ ਰਹੇ ਨੇ ਵੀ ਨਹੀਂ ਮਾਂ ਪਿਓ ਨੂੰ ਇੱਦਾਂ ਇਨਵੋਲਵ ਨਹੀਂ ਹੋਣਾ ਚਾਹੀਦਾ ਬੱਚਿਆਂ ਦੇ ਸਕੂਲ ਦੇ ਵਿੱਚ ਜਾ ਕੇ, ਉਹਨਾਂ ਨੂੰ ਚੰਗਾ ਬਿਹੇਵ ਕਰਨਾ ਚਾਹੀਦਾ ਵਾ। ਕਈ ਕਹਿ ਰਹੇ ਨੇ ਵੀ ਬੱਚਿਆਂ ਦਾ ਉੱਥੇ ਬਿਹੇਵੀਅਰ ਹੀ ਇੱਦਾਂ ਦਾ ਹੁੰਦਾ ਵਾ, ਮਾਂ ਪਿਓ ਦੇ ਲਈ ਸੁਰੱਖਿਅਤ ਨਹੀਂ ਗਾ ਵੀ ਜੇ ਬੱਚੇ ਦੇ ਨਾਲ ਕੋਈ ਗਲਤ ਹੁੰਦਾ ਵਾ ਅਤੇ ਹੁਣ ਉੱਥੇ ਜਾ ਕੇ ਅਤੇ ਸਕੂਲ ਵਾਲੇ ਤਾਂ ਕੁਛ ਕਰਦੇ ਨਹੀਂ ਗਏ ਅਤੇ ਉਹ ਕੀ ਕਰਨ। ਸੋ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਆ ਰਹੇ ਨੇ, ਪਰ ਫਿਲਹਾਲ ਇਹ ਵੀਡੀਓ ਕਾਫ਼ੀ ਜ਼ਿਆਦਾ ਆਪਾਂ ਕਹਿ ਲਈਏ ਵੀ ਖਾਸ ਕਰ ਆਸਟ੍ਰੇਲੀਆ ਦੇ ਵਿੱਚ ਕਾਫ਼ੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਪਈ ਹੈ। ਸੋ ਹੁਣ ਇਹਦੇ ਉੱਤੇ ਹੋਰ ਜੇ ਤੁਹਾਨੂੰ ਕੁਛ ਪਤਾ ਵਾ ਤਾਂ ਤੁਸੀਂ ਦੱਸ ਸਕਦੇ ਹੋ ਭਾਈ, ਜਿਹੜੇ ਸੁਣਨ ਵਾਲੇ ਜਾਂ ਉਸ ਇਲਾਕੇ ਦੇ ਵਿੱਚ ਕੋਈ ਰਹਿੰਦੇ ਆ ਅਤੇ ਉਹ ਦੱਸ ਸਕਦੇ ਨੇ। ਅਤੇ ਹਾਂਜੀ, ਅਤੇ ਤੁਹਾਡਾ ਕਿਹੜਾ ਕਿਹੜਾ ਟਾਰਨੇਟ ਦੇ ਵਿੱਚ ਕਿਹੜਾ ਟੂਣਾ ਹੋਇਆ
1: ਜੀ? ਟੂਣੇ ਤੋਂ ਪਹਿਲਾਂ ਇੱਕ ਮੈਂ ਹੋਰ ਦੱਸ ਦਿੰਦੀ ਹਾਂ, ਦੋ ਕੁੜੀਆਂ ਸੀਗੀਆਂ ਉਹ ਮਤਲਬ ਉਹ ਵੀ ਅੱਜ ਕੱਲ੍ਹ ਬੜੀ ਵਾਇਰਲ ਹੋਈ ਆ ਵੀਡੀਓ 3-4 ਦਿਨਾਂ ਦੀ। ਉਹ ਨਾ ਵੈਸੇ ਰੈਂਡਮ ਤੁਰੀਆਂ ਆਉਂਦੀਆਂ, ਕੈਮਰਾ ਜਿੱਦਾਂ ਘਰ ਦੇ ਬਾਹਰ ਕੈਮਰੇ ਨਹੀਂ ਲੱਗੇ ਹੁੰਦੇ ਉਹਦੀ ਰਿਕਾਰਡਿੰਗ ਆ, ਤਾਂ ਕੁੜੀਆਂ ਤੁਰੀਆਂ ਆਉਂਦੀਆਂ ਆਪਣਾ ਫਨ ਕਰਦੀਆਂ ਅਤੇ ਉਹ ਨਾ ਫੋਟੋਆਂ ਖਿੱਚਣ ਲੱਗ ਜਾਂਦੀਆਂ ਐਂ ਖੜੀਆਂ ਹੋ ਕੇ, ਘਰ ਦੇ ਮੂਹਰੇ ਨਹੀਂ ਲਾਈਕ ਘਰ ਦੇ ਮੋਹਰੇ ਪਰ ਸੜਕ ਵੱਲ ਨੂੰ ਮੂੰਹ ਕਰਕੇ ਉਹਨਾਂ ਦਾ ਘਰ ਨਹੀਂ ਆ ਰਿਹਾ, ਨਹੀਂ ਜਿਨ੍ਹਾਂ ਦੇ ਵੀ ਘਰ ਦੀ ਉਹ ਵੀਡੀਓ ਸੀਗੀ ਨਾ, ਵੈਸੇ ਏਦਾਂ ਖੜੇ ਹੋ ਕੇ ਜਿੱਦਾਂ ਨਿਆਣੇ ਅੱਜ ਕਰਦੇ ਆ ਸਨੈਪਚੈਟ ਆ ਉਹ ਬਣਾਉਣ ਲੱਗ ਜਾਂਦੀ ਹੈ ਨਾ, ਫਿਰ ਨਾ ਉਹ ਤੁਰ ਜਾਂਦੀ ਆ ਜਦੋਂ ਉਹ ਘਰ ਨੂੰ ਕ੍ਰੋਸ ਕਰਨ ਲੱਗਦੀ ਹੈ ਨਾ, ਇੱਕ ਦੇ ਦਿਮਾਗ 'ਚ ਖੁਰਾਫਾਤ ਆਉਂਦੀ ਆ ਕਿ ਬੈਲ ਵਜਾਈਏ, ਆਪਾਂ ਵੀ ਤਾਂ ਛੋਟੇ ਹੁੰਦੇ ਵਜਾਉਂਦੇ ਹੁੰਦੇ ਸੀ ਨਾ ਬੈਲਾਂ, ਅਤੇ ਉਹ ਸ਼ਾਇਦ ਜ਼ੋਰ ਜ਼ੋਰ ਉਹਨਾਂ ਨਾਲ ਬੈਲ ਹੁੰਦੀ ਨਹੀਂ, ਦਰਵਾਜ਼ਾ ਖੜਕਾ ਕੇ ਹੱਸ ਕੇ ਭੱਜ ਜਾਂਦੀ ਹੈ, ਅਤੇ ਉਹ ਵੀਡੀਓ ਬੜੀ ਅੱਜ ਕੱਲ੍ਹ ਚੱਲੀ ਆ ਕਿ ਕੋਈ ਜਾਣਦਾ ਇਹਨਾਂ ਦੇ ਪੇਰੈਂਟਸ ਨੂੰ ਕਿ ਅਸੀਂ ਮਤਲਬ ਇਹਨਾਂ ਨੇ ਸਾਡੀ ਬੈਲ ਕੌਣ ਆ, ਇਹ ਕੁੜੀਆਂ ਇਹਨਾਂ ਨੇ ਚੋਰੀ ਕਰਨੀ ਸੀ ਕੀ ਕਰਨਾ ਸੀਗਾ, ਹਾਲਾਂਕਿ ਉਹ ਉਹਦੇ ਵਿੱਚ ਦਿਖ ਰਿਹਾ ਵੀ ਹਾਂ ਮਤਲਬ ਉਹ ਐਵੇਂ ਫਨ ਜਿਹਾ ਕਰਦੀਆਂ, ਫਿਰ ਤੁਰੀਆਂ ਆਉਂਦੀਆਂ ਐਵੇਂ, ਉਹਨਾਂ ਦੀ ਕੋਈ ਇੰਟੈਂਸ਼ਨ ਵੀ ਨਹੀਂ ਸੀ ਕਿ ਅਸੀਂ ਕਰਨਾ ਆ, ਉਹ ਲੰਘਣ ਵੀ ਲੱਗੀ ਅਤੇ ਫਿਰ ਦੁਬਾਰਾ ਆ ਕੇ ਵੀ ਚੱਲ ਦਰਵਾਜ਼ਾ ਖੜਕਾ ਕੇ ਆਉਂਦੇ ਹਾਂ ਹੈ ਨਾ ਵੀ ਕਰਦੇ ਆ, ਅਤੇ ਇੱਦਾਂ ਉਹ ਉਹਦੇ ਵਿੱਚ ਵੀ ਹੁਣ ਅੱਧੇ ਜਣੇ ਕਹਿੰਦੇ ਆ ਕਿ ਪੇਰੈਂਟਸ ਮੈਨਰਸ ਨਹੀਂ ਸਿਖਾਉਂਦੇ ਬੱਚਿਆਂ ਨੂੰ, ਅੱਧੇ ਜਣੇ ਕਹਿੰਦੇ ਆ ਕਿ ਇਹੀ ਤਾਂ ਬਚਪਨ ਆ ਹੈ ਨਾ, ਮਤਲਬ ਇਹ ਮਤਲਬ ਹੈਗੀਆਂ ਇੰਨੀਆਂ ਛੋਟੀਆਂ ਵੀ ਨਹੀਂ ਹੈਗੀਆਂ, ਹੁਣੀਆਂ ਦਸਵੀਂ ਗਿਆਰਵੀਂ ਦੀਆਂ ਐਡੀ ਕੇਜ ਦੀਆਂ, ਉਹੀ 15-16 ਸਾਲ, ਵੀ ਇੱਦਾਂ ਹੀ ਕਰਦੇ ਹੁੰਦੇ ਸੀ, ਅਸੀਂ ਵੀ ਛੋਟੇ ਹੁੰਦੇ ਕਰਦੇ ਹੁੰਦੇ ਸੀਗੇ, ਤਾਂ ਹੁਣ ਉਹਦੇ ਉਹਦੇ ਵਿੱਚ ਵੀ ਇਹ ਵੀ ਬੜੀ ਸ਼ੇਅਰ ਕਰਨ ਲੱਗੇ ਹੋ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਕਿ ਮਤਲਬ ਬੱਚੇ ਇੱਦਾਂ ਦੀ ਹਰਕਤਾਂ ਕਰਦੇ ਆ, ਕੋਈ ਕਹਿੰਦੇ ਆ ਵੀ ਫਨ ਕਰਦੇ, ਕੋਈ ਕਹਿੰਦੇ ਆ ਵੀ ਇਹ ਕਰਨਾ ਨਹੀਂ ਚਾਹੀਦਾ, ਮੈਨਰਸ ਦੇ ਅੰਦਰ ਨਹੀਂ ਆਉਂਦੀ ਹੈ।
0: ਇੱਕ ਪਿੱਛੇ ਜੇ ਵੀ ਆਈ ਸੀ ਸਾਹਮਣੇ ਵੀਡੀਓ ਨਾ
1: ਜਿਹੜੀ ਆਪਣੇ ਘਰ ਮਿਲਦੀ,
0: ਹਾਂ ਬੱਚੇ ਉਹ ਲੱਡੂ ਜਿਹਾ ਜਿਹੜਾ ਵਜਾ ਕੇ ਭੱਜਾ,
1: ਹਾਂ ਬੈਲ ਵਜਾ ਕੇ, ਅਤੇ ਉਹ ਹੈਗਾ ਵੀ ਉਹ ਕੋਈ ਇੱਦਾਂ ਵੀ ਨਹੀਂ ਸੀ, ਉਹ ਇੱਦਾਂ ਲੱਗ ਰਿਹਾ ਸੀ ਜਿੱਦਾਂ ਕਿਤੇ ਪ੍ਰਾਹੁਣਾ ਨਹੀਂ ਆਇਆ ਹੁੰਦਾ ਕੋਈ ਨਿਆਣਾ, ਇੱਦਾਂ ਲੱਗਦਾ ਸੀ ਮਤਲਬ, ਕਿਉਂਕਿ ਉਹ ਨਿਆਣਾ ਮੋਹਰੇ ਆਇਆ ਇੰਨੇ ਸਮਾਰਟ ਆ ਨਾ, ਉਹ ਆਇਆ ਮੋਹਰੇ ਕੀ ਪਛਾਣਨਾ ਹੋਵੇ, ਗਲੀ ਗਵਾਂਢ ਦੇ ਹੁਣੇ ਆ ਨਾ,
0: ਇੰਡੀਆ ਵਾਲਾ ਜਿਹੜਾ ਸਿਨੈਰੀਓ ਜਿੱਥੇ ਆਪਾਂ ਉਹ ਚੀਜ਼ ਵੇਖਦੇ ਹਾਂ ਵੀ ਕਿਸੇ ਦਾ ਬੂਹਾ ਖੜਕਾਤਾ, ਬੈਲ ਵਜਾਤੀ, ਆਮ ਸਾਡੀਆਂ ਖੇਡਾਂ ਹੁੰਦੀਆਂ ਸੀ ਦੁਪਹਿਰ ਦੀਆਂ ਖੇਡਾਂ, ਉੱਥੇ ਆਈ ਥਿੰਕ ਸ਼ਾਇਦ ਜਾਂ ਤਾਂ ਉਦੋਂ ਆਪਣੀ ਉਮਰ ਉੱਦਾਂ ਦੀ ਹੀ ਸਾਨੂੰ ਉਹ ਚੀਜ਼ ਜਾਂ ਅੱਜ ਵੀ ਉਹ ਚੀਜ਼ ਲੱਗਦੀ ਵੀ ਨੋਰਮਲ ਹੀ ਹੈ ਨਾ, ਵੀ ਕੋਈ ਏਡਾ ਉਹ ਨਹੀਂ, ਪਰ ਇੱਥੋਂ ਦੇ ਹਿਸਾਬ ਦੇ ਨਾਲ ਜੇ ਵੇਖੀਏ ਤਾਂ ਇੱਥੇ ਥੋੜ੍ਹਾ ਜਿਹਾ ਡਿਫਰੈਂਟ ਆ ਸਿਸਟਮ
1: ਹੈਨਾ।
0: ਇੱਥੇ ਪਹਿਲੀ ਗੱਲ ਤਾਂ ਮੈਨੂੰ ਇਸ ਚੀਜ਼ ਦਾ ਬੜਾ ਮਤਲਬ ਲਗਭਗ ਜੇ ਕਿ ਮਤਲਬ 90% ਮੈਨੂੰ ਇਹ ਲੱਗਦਾ ਵੀ ਐਵੇਂ ਨਹੀਂ ਕੋਈ ਵਜਾਉਂਦਾ ਬੈਲ, ਇੱਥੇ ਇੱਥੇ ਉਹ ਵਾਲਾ ਸਿਸਟਮ ਨਹੀਂ ਹੈਗਾ, ਇੱਥੇ ਡਿਪੈਂਡ ਕਰਦਾ ਵਾ, ਹੁਣ ਕਈ ਇੱਦਾਂ ਦੀਆਂ ਵੀ ਸਨੈਰੀਓ ਹੈਗੇ ਨੇ ਵੀ ਮਾਂ ਪਿਓ ਨੂੰ ਨਹੀਂ ਪਤਾ ਹੁੰਦਾ, ਉਹ ਨਹੀਂ ਜਾਣਦੇ ਹੁੰਦੇ ਵੀ ਇਹ ਕੌਣ ਆ ਕਿੰਨੇ ਬੈਲ ਵਜਾਈ, ਪਰ ਨਿਆਣੇ ਨਿਆਣਿਆਂ ਦੇ ਨਾਲ ਪੜ੍ਹਦੇ ਹੁੰਦੇ ਆ, ਠੀਕ ਆ, ਨਿਆਣੇ ਨਿਆਣਿਆਂ ਦੇ ਨਾਲ ਪੜ੍ਹਦੇ ਹੁੰਦੇ ਆ, ਅਤੇ ਉਹ ਇੱਦਾਂ ਦੇ ਮੈਂ ਇੱਕ ਦੋ ਇੰਸੀਡੈਂਟ ਜ਼ਰੂਰ ਵੇਖੇ ਆ ਵੀ ਉਹਨਾਂ ਨੇ ਆਪ ਪਰੇ ਰਹਿ ਕੇ, ਖਾਸ ਤੌਰ ਦੇ ਉੱਤੇ ਇੱਕ ਏਜ ਆ
1: ਜੀ
0: ਇੱਕ ਕੁੜੀਆਂ ਦੀ ਨਾ ਖਾਸ ਤੌਰ ਦੇ ਉੱਤੇ, ਇੱਥੇ ਮੈਂ ਵੇਖਣਾ ਵੀ ਮੁੰਡੇ ਘੱਟ ਪੰਗੇ ਲੈਂਦੇ ਆ, ਇੱਥੇ ਕੁੜੀਆਂ ਵਧੇਰੇ ਲੈਂਦੀਆਂ ਮੁੰਡਿਆਂ ਦੇ ਨਾਲ ਪੰਗੇ, ਸੋ ਆਪ ਉਹ ਪਿੱਛੇ ਰਹਿ ਕੇ ਅਤੇ ਸਹੇਲੀ ਸਹੁਲੀ ਕੋ ਬੈਲ ਭਜਵਾ ਤੀ ਜਾਂ ਕਿੱਦਾਂ, ਸੋ ਇੱਦਾਂ ਦੇ ਦੋ ਕੁ ਇੰਸੀਡੈਂਟ ਮੇਰੇ ਅੱਗੇ ਵੀ ਆਏ ਆਏ ਹੀ ਧਿਆਨ ਦੇ ਵਿੱਚ, ਅਤੇ ਉੱਥੇ ਮੁੜ ਕੇ ਫਿਰ ਉਹ ਇੱਦਾਂ ਦਾ ਹੀ ਕੁਛ ਨਾ ਕੁਛ ਨਿਕਲਦਾ। ਹਾਂ ਮਤਲਬ ਮੈਂ ਮਤਲਬ ਮੈਨੂੰ ਇੱਥੇ ਲੱਗਦਾ ਵਾ ਵੀ ਕਿਸੇ ਕੋਲ ਇੱਦਾਂ ਨਹੀਂ ਆ ਵੀ ਕੋਈ ਰੈਂਡਮਲੀ ਜਾਂਦੇ ਆ ਤੁਸੀਂ ਕਿਸੇ ਦਾ, ਕਿਉਂਕਿ ਏਡਾ ਆਮ ਨਹੀਂ ਆਇਆ ਆਪਾਂ ਉੱਥੇ

0: ਦੂਜੇ ਦੀ ਕਲਾਸ ਚ ਪੜ੍ਹਦੇ ਆ, ਵੱਡੇ ਭੈਣ ਭਰਾ ਵੱਡੇ ਭੈਣ ਭਰਾਵਾਂ ਨਾਲ ਪੜ੍ਹਦੇ ਆ, ਛੋਟੇ ਛੋਟਿਆਂ ਨਾਲ ਪੜ੍ਹਦੇ ਆ, ਪੂਰੀ ਗਲੀ ਇੱਦਾਂ ਦੀ ਆ ਸਾਡੀ. ਤੇ ਉਹਨਾਂ ਨੇ ਕੀ ਕਰਨਾ, ਉਹ ਨਾ ਸਾਈਕਲ ਚਲਾਉਣੇ ਕਦੀ ਨਾ, ਫਿਰ ਗਰਮੀ ਆ ਗਈ, ਫਿਰ ਇੱਕ ਉੱਥੇ ਸਿੰਗਲ ਡੈਡ ਆ, ਉਹ ਨਾ ਪਾਣੀ ਦਾ ਫੁਆਰਾ ਜਿਹਾ ਲੈ ਆ ਬਨਿੰਗਸ ਤੋਂ ਚਾਰ ਪੰਜ, ਉਹਨੇ ਉੱਥੇ ਨਿਆਣੇ ਲਾਈ ਰੱਖਣੇ ਸਾਰਾ ਦੁਪਹਿਰਾ ਸ਼ਾਮ ਤੱਕ ਲੱਗੇ ਰਹਿਣਾ ਇਹਨਾਂ ਨੇ ਨਾ. ਤੇ ਇਹਨਾਂ ਨੇ ਨਾ ਸਕੀਮ ਲੜਾ ਲਈ ਵੀ ਦਰਵਾਜ਼ੇ ਖੜਕਾਵਾਂਗੇ ਰੋਜ਼ ਇਹਨੂੰ. ਹੈਗੇ ਛੋਟੇ ਸੀ ਉਦੋਂ, ਇਹਨਾਂ ਨੂੰ ਸਮਝ ਨਹੀਂ ਲੱਗੀ ਨਾ, ਜਿਹੜੇ ਜਿਹਦੇ ਜਿਹੜੇ ਗੋਰਿਆਂ ਦੇ ਨਿਆਣੇ ਸੀਗੇ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਰੋਜ਼ ਹੀ ਸਾਡੀ ਬੈਲ ਵਜਾ ਜਾਣੀ ਆ ਕੇ, ਰੋਜ਼ ਹੀ ਬੈਲ ਵਜਾ ਜਾਣੀ. ਹੁਣ ਉਹਨਾਂ ਨੂੰ ਇਹ ਪਤਾ ਨਹੀਂ ਸੀ ਕੈਮਰਾ ਵਿੱਚ, ਅਸੀਂ ਨਾ ਥੋੜ੍ਹੇ ਦਿਨ ਚੱਲ ਨਿਆਣੇ ਆ ਨਾ, ਦਿਸਦਾ ਹੀ ਸੀ ਅੰਦਰੋਂ ਉਹਦੇ ਬੈਲ ਵਜਾ ਕੇ ਭੱਜੇ ਆ ਨਾ ਵੀ ਸਾਈਕਲ ਲੈ ਕੇ. ਤੇ ਇੱਕ ਦਿਨ ਸਾਡੇ ਇੱਧਰੋਂ ਛੋਟੇ ਨੇ ਉਹਨੇ ਕੱਢ ਲਈ ਰਿਕਾਰਡਿੰਗ, ਤੇ ਉਹਨੇ ਬੁਲਾਇਆ ਉਰੇ ਇੱਧਰ, ਕਹਿੰਦਾ ਆ ਗਏ ਤੁਸੀਂ ਬੈਲ ਵਜਾਈ, ਇੰਨੇ ਸ਼ਰੀਫ, ਕਹਿੰਦੇ ਨੋ ਅਸੀਂ ਤਾਂ ਦੇਖਿਆ ਨੀ ਕਿਸੇ ਨੂੰ, ਉਹ ਕੌਣ ਬੈਲ ਵਜਾ ਗਿਆ ਤੁਹਾਡੀ, ਅਸੀਂ ਤਾਂ ਇੱਥੇ ਖੇਡਦੇ ਹਾਂ, ਕੋਈ ਵੀ ਨੀ ਸੀ. ਉਹ ਕਹਿੰਦੇ ਕਿਤੇ ਉਹ ਤਾਂ ਨੀ ਈਵਲ ਤਾਂ ਨੀ ਹੈਗੇ
1: ਤੁਹਾਡੀ,
0: ਹਾਂ ਇੰਨੇ ਸੀਰੀਅਸ ਹੋ ਕੇ. ਉਹ ਕਹਿੰਦਾ ਹਾਂ ਥੋੜੇ ਜਿਹਾ ਈਵਲ, ਕਹਿੰਦਾ ਮੈਂ ਪੁਲਿਸ ਸਟੇਸ਼ਨ ਜਾਂਦਾ ਵੀ ਕੈਪਚਰ ਹੋਇਆ ਮੇਰੇ ਫੋਨ ਦੇ ਵਿੱਚ, ਮੈਂ ਦਿਖਾਉਣਾ ਉਹ ਈਵਲਸ, ਪਹਿਲਾਂ ਉਹਨਾਂ ਈਵਲਸ ਦੇ ਮੈਂ ਮੰਮੀ ਡੈਡੀ ਨੂੰ ਸ਼ਾਮ ਨੂੰ ਮਿਲਦਾ ਤੇ ਫਿਰ ਮੈਂ ਜਾਂਦਾ ਪੁਲਿਸ ਸਟੇਸ਼ਨ. ਕਹਿੰਦਾ ਦਾ ਕਹਿੰਦੇ ਦਿਖਾ ਤਾ ਨਾ ਵੀ ਦੀਦੇ ਨੀ ਹੁੰਦੇ ਉਹ ਤਾਂ, ਕਹਿੰਦਾ ਮੈਂ ਦਿਖਾਇਆ ਤੇ ਏਦਾਂ ਭੱਜੇ ਕੈਮਰਾ ਹੈ ਤੇਰੀ ਵੈਲ, ਉਦੋਂ ਪੁਰਾਣੀ ਗੱਲ ਆ ਨਾ, ਕਹਿੰਦਾ ਤੇਰੇ ਕੋਲ ਕੈਮਰਾ ਤੇਰੀ, ਉਹ ਸਾਨੂੰ ਪਤਾ ਨੀ ਸੀ, ਕਹਿੰਦਾ ਅਸੀਂ ਹੋਰ ਕਿਸੇ ਦੀ ਵਜਾਵਾਂਗੇ.
1: ਆਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਫਿਰ ਤੁਹਾਨੂੰ ਵਜਾਉਣ ਨਹੀਂ ਦਿੰਦੀਆਂ, ਕਿਉਂਕਿ ਉਦੋਂ ਤੇ ਫਨ ਤੇ ਇਸੇ ਚੀਜ਼ ਦਾ ਹੀ ਨਾ ਵੀ ਤੁਹਾਡਾ ਪਤਾ ਨਹੀਂ ਲੱਗਾ, ਤੁਸੀਂ ਤੁਸੀਂ ਮਤਲਬ ਅਨਨੋਨ ਬਣ ਕੇ ਤੁਸੀਂ ਵਜਾ ਕੇ ਤੇ ਭੱਜ ਗਏ. ਮਤਲਬ ਬੇਸਿਕਲੀ ਇਹ ਸ਼ੈਤਾਨੀਆਂ ਹੀ ਆ ਵੀ ਜਿਹਨਾਂ ਤੋਂ ਤੁਸੀਂ ਵਜੇ ਪਤਾ ਲੱਗ ਗਿਆ ਫਿਰ ਹੋਊਗਾ ਤਾਂ ਤੇ ਮਜ਼ਾ ਹੀ ਜਾਂਦਾ ਤੁਹਾਡੇ ਘਰ ਪਹੁੰਚ ਜਾਣੀ ਆ ਗੱਲ ਜਾਂ ਕਿਵੇਂ, ਉਹ ਇੱਕ ਉਹ ਵਾਲੀ ਏਜ ਹੁੰਦੀ ਹੈ. ਪਰ ਇੱਕ ਸ਼ਾਇਦ ਰੀਜ਼ਨ ਇਹ ਵੀ ਆ ਸੋ ਕਿ ਜੀ ਆਪਣਾ ਹੁਣ ਨਾ ਬੱਚੇ ਵੀ ਵੇਖੋ ਤੁਸੀਂ ਇੰਨੇ ਕੁ ਜ਼ਿਆਦਾ ਬਿਜ਼ੀ ਨੇ, ਘਰੋਂ ਬਾਹਰ ਨਿਕਲ ਕੇ ਖੁਸ਼ ਨਹੀਂ ਆ, ਘਰੋਂ ਘਰੀ ਉਹਨਾਂ ਕੋਲ ਇੰਨਾ ਕੁ ਕੁਛ ਕਰਨ ਨੂੰ. ਸਾਡੇ ਕੋਲ ਤਾਂ ਖੇਡਾਂ ਨਹੀਂ ਹੁੰਦੀਆਂ ਤੇ ਅਸੀਂ ਤੇ ਤਾਂ ਦੁਪਹਿਰੇ ਹੋਰ ਕਰਨਾ ਕੀ ਹੁੰਦਾ ਸੀ, ਨੀਂਦ ਆਉਂਦੀ ਨਹੀਂ ਸੀ ਤੇ ਜਾ ਕੇ ਤੇ ਤੁਸੀਂ ਬੈਲਾਂ ਬੁੱਲਾਂ ਵਜਾਉਣੀਆਂ ਲੋਕਾਂ ਦੀਆਂ, ਬੂਹੇ ਖੜਕਾਉਣੇ ਆ. ਨਾਲੇ ਉੱਥੇ ਨਾ ਬੂਹੇ ਖੜਕਾਉਣ ਦਾ ਕੋਈ ਉਹ ਨਹੀਂ ਵੱਡੀ, ਮਤਲਬ ਜ਼ਿਆਦਾ ਤਾਂ ਸ਼ਹਿਰਾਂ 'ਚ ਆਉਂਦੀ ਸੀ ਪ੍ਰੋਬਲਮ, ਜਾਂ ਜਿੱਥੇ ਗਲੀ ਦੇ ਵਿੱਚ ਜਿੱਥੇ ਘਰ ਨੇ ਪਿੰਡਾਂ 'ਚ, ਅਤੇ ਉੱਥੇ ਜ਼ਿਆਦਾ ਇਸ ਕਰਕੇ ਵੀ ਕੋਈ ਇੱਡਾ ਹੋਊਗਾ ਨਹੀਂ, ਕਿਉਂਕਿ ਸਾਰੀ ਦਿਹਾੜੀ ਕੋਈ ਮੰਨ ਲਓ ਪਤੀਸੇ ਵਾਲਾ ਆ ਗਿਆ, ਕੋਈ ਰੱਦੀ ਵਾਲਾ ਆ ਗਿਆ, ਕੋਈ ਸਬਜ਼ੀ ਵੇਚਣ ਵਾਲਾ ਆ ਗਿਆ, ਕੋਈ ਕਿਸੇ ਨੇ ਬੂਹਾ ਖੜਕਾਤਾ ਆ ਕੇ, ਕੋਈ ਸੇਵਾ ਲੈਣ ਆ ਗਏ, ਉੱਥੇ ਤਾਂ ਆਮ ਹੀ
0: ਕੋਈ ਨਾ ਕੋਈ ਆਏ ਰਹਿੰਦਾ ਸੀ, ਹਾਂ
1: ਉੱਥੇ ਕੋਈ ਇੱਡਾ ਫਰਕ ਨਹੀਂ ਪੈਂਦਾ. ਨਾਲੇ ਉਦੋਂ ਸ਼ਾਇਦ ਨਾ ਸਾਨੂੰ ਇੱਡੀ ਬੂਹੇ ਬੰਦ ਵੀ ਕੌਣ ਕਰਦਾ ਹੈ ਪਿੰਡਾਂ 'ਚ, ਤੇ
0: ਬੂਹੇ
1: ਦਿਨੇ ਬੰਦ ਵੀ ਨਹੀਂ ਹੁੰਦੇ, ਬਹੁਤ ਘੱਟ ਹੀ ਤੇ ਮੱਝਾਂ ਮੁੱਝਾਂ ਨਾਲ ਬਾਹਰ ਨਿਕਲ ਜਾਣ ਇਸ ਕਰਕੇ ਭਾਵੇਂ ਕੋਈ ਕਰ ਲੈ, ਨਹੀਂ ਤੇ ਕਿੰਨੇ ਕਰਨੇ ਬੂਹੇ ਬੰਦ ਹੈ. ਸੋ ਚਲੋ ਖੈਰ ਇਹ
0: ਇਹ ਸੀ ਬੱਚਿਆਂ ਦੀ ਗੱਲ, ਤੇ ਹੁਣ ਅਸੀਂ ਆਉਂਦੇ ਹਾਂ ਮੇਨ ਗੱਲ ਵੱਲ.
1: ਮੇਨ ਗੱਲ ਵੱਲ ਵਾਜੋ,
0: ਸਾਰਿਆਂ ਨੇ ਦੇਖਿਆ ਹੋਣਾ ਆ ਸੋਸ਼ਲ ਮੀਡੀਆ ਤੇ ਮੋਸਟਲੀ ਹਰੇਕ ਪਾਸੇ ਹੀ ਆ ਇਹ ਵੀਡੀਓ ਕਿ ਟਾਰਨੇਟ ਦੇ ਵਿੱਚ ਦੋ ਕਪਲ ਆ ਤੇ ਉਹ
1: ਦੋ ਕਪਲ ਨਹੀਂ ਕੋਈ ਦੋ ਕਪਲ
0: ਦੇਖਿਆ ਮੈਂ, ਕਿਹਾ ਸੀ ਨਾ ਤੁਹਾਡਾ ਅਸਰ ਪੌਗ ਹੋ ਗਈ ਮੈਂ,
1: ਮਾੜੀਆਂ ਚੀਜ਼ਾਂ ਮੇਰੇ ਤੇ ਸੁੱਟ ਦੋ ਸਾਰੀਆਂ.
0: ਇੱਕ ਕਪਲ ਆ ਤੇ ਉਹ ਹਸਬੈਂਡ ਵਾਈਫ ਆ ਜਾਂ ਪਤਾ ਨੀ ਕੀ ਪਾਰਟਨਰਸ ਆ, ਤੇ ਉਹ ਦੀਵਾ ਲੈ ਕੇ ਜਾ ਕੇ ਤੇ ਸੜਕ ਤੇ ਉੱਥੇ ਦੀਵਾ ਜਗਾਉਣ ਲੱਗੇ ਹੋ, ਕਿਸੇ ਦੇ ਕੈਮਰੇ 'ਚ ਕੈਪਚਰ, ਕੈਮਰਿਆਂ ਦਾ ਧੰਨਵਾਦ ਕਰੀਏ ਅੱਜ ਅਸੀਂ ਕੈਮਰੇ
1: ਦੇ, ਕੈਮਰੇ ਕਲੀਨ ਕਿੰਦਾ,
0: ਹਾਂ ਬਿਲਕੁਲ
1: ਪਿਕਚਰ ਲੈਂਦੇ ਨੇ
0: ਤੇ ਉਹ ਨਾ ਜਾਂਦੇ ਆ ਦੀਵਾ ਜਗਾ ਕੇ ਘਰੋਂ ਜਾਂਦੇ ਆ, ਇਹ ਨੀ ਕਿ ਉੱਥੇ ਜਾ ਕੇ ਜਗਾ ਰਹੇ ਆ, ਪੂਰਾ ਰੱਖ ਕੇ ਆਉਂਦੇ ਆ ਤੇ ਵਾਪਸ ਆਉਂਦੇ ਆ, ਤੇ ਮਤਲਬ ਸਾਰੇ ਜਣੇ ਹੁਣ ਉਹ ਕਹਿ ਰਹੇ ਆ ਵੀ ਇਹ ਟੂਣਾ ਹੀ ਆ ਇੱਕ ਤਰ੍ਹਾਂ ਨਾਲ, ਜੇ ਟੂਣਾ ਨਹੀਂ ਵੀ ਹੈਗਾ ਤੁਸੀਂ ਸੜਕ ਦੇ ਉੱਤੇ ਇੰਨੀ ਮੇਨ ਦੇ ਉੱਤੇ ਤੁਸੀਂ ਦੀਵਾ ਜਗਾ ਰਹੇ ਹੋ, ਕੋਈ ਗੱਡੀ ਆਊਗੀ ਕੀ ਹੋਊਗਾ,
1: ਨਹੀਂ ਤੇ ਬਥੇਰਾ ਕੁਛ ਹੈ ਸਾਰੇ ਕਰਦੇ
0: ਤੇ. ਹਾਂਜੀ ਹਾਂ ਹਾਂ,
1: ਤੇ ਉਹ ਮਤਲਬ ਕਈ ਫੋਨਾਂ ਤੇ ਪੁੱਛ ਪੁੱਛ ਕਰੀ ਜਾਂਦੇ ਆ, ਇੱਥੇ ਵੀ ਮੈਂ ਸੁਣਿਆ ਵੀ ਕਰਨ ਕਰਾਉਣ ਵਾਲੇ ਇੱਥੇ ਬਥੇਰੇ,
0: ਬਹੁਤ ਬਹੁਤ ਉਧਰੋਂ ਤਾਂ ਮਤਲਬ ਸਪੈਸ਼ਲੀ ਸੋਰੀ ਟੂ ਸੇ ਦੈਟ, ਜਿੱਥੇ ਆਪਣੀ ਕਮਿਊਨਿਟੀ ਹੈ ਉੱਥੇ ਟੂਣੇ ਦੀ ਅੱਜ ਕੱਲ੍ਹ ਜ਼ਿਆਦਾ ਚਰਚੇ ਹੋ ਰਹੇ ਆ, ਚੁਰਾਹੇ ਦੇ ਉੱਤੇ ਕਿਤੇ ਚੁੰਨੀ ਦੇ ਵਿੱਚ ਰੀਬਨ ਬੰਨਿਆ ਆ, ਆਪਣੇ ਆਲੇ ਦੁਆਲੇ ਵੀ ਬਹੁਤ ਹੋ ਰਹੇ ਆ, ਆਲੇ ਦੁਆਲੇ ਦੇ ਸਵਰਬਨ 'ਚ ਵੀ ਇੱਦਾਂ ਦੀਆਂ ਬਹੁਤ ਚੀਜ਼ਾਂ ਹੋ ਰਹੀਆਂ, ਕੋਈ ਜੰਦਾ ਲਾ ਕੇ ਚਾਬੀ ਛੱਡ ਗਿਆ ਆ, ਚਾਬੀ ਲੈ ਗਿਆ ਜੰਦਾ ਖੋਲੂਗਾ ਪਤਾ ਨੀ ਕਿੱਦਾਂ ਵਿੱਚ, ਕਿੱਦਾਂ ਕਹਿੰਦੇ ਸੀ ਚਾਬੀ ਵਿੱਚ ਹੀ ਆ ਕਿ ਨਹੀਂ ਸੀ ਪਤਾ ਨੀ, ਲੋਕ ਲੱਗਿਆ ਲੋਕ ਤੇ ਜੰਦਾ ਛੱਡ ਕੇ, ਕਿ ਉਹ ਕਹਿੰਦੇ ਕਿ ਉਹਨਾਂ, ਮੈਂ ਕਿਹਾ ਉਹਦੇ ਨਾਲ ਕੀ ਹੋਊਗਾ, ਕਹਿੰਦੇ ਜਿੱਦਾਂ ਕਿਸੇ ਦਾ ਵਿਆਹ ਨਾ ਹੁੰਦਾ ਹੋਵੇ ਉਹ ਲੋਕ ਖੋਲ ਦੇਵੇ ਤੇ ਉਹ ਸੰਜੋਗ ਖੋਲ ਜਾਂਦੇ, ਤੇ ਮੈਂ ਕਿਹਾ ਤੂੰ ਖੋਲ ਦਿੰਦੀ ਵਿਚਾਰੇ ਦੇ ਸੰਜੋਗ ਖੋਲਣ, ਜਿਹੜਾ ਵੀ ਖੋਲ ਛੱਡ ਕੇ ਗਿਆ
1: ਜਿਹਦਾ ਮਤਲਬ ਹੋਇਆ ਹੋਵੇ ਆਲਰੇਡੀ, ਉਹ ਉਹਨੇ ਕਿਹੜਾ ਫੇਰ ਕਰਾਉਣਾ ਤੇ ਉਹ ਖੋਲ ਦੇ, ਪਰ ਇਹਦੇ ਵਿੱਚ ਇੱਦਾਂ ਕਿਉਂ ਨੀ ਕਰਦੇ, ਮੰਨ ਲਓ ਜੇ ਵਾਕਈ ਇਹ ਸੱਚ ਆ ਤੇ ਇੱਦਾਂ ਕਿਉਂ ਨੀ ਹੁੰਦਾ ਵੀ ਮੰਨ ਲਓ ਜਿੰਦਰਾ ਮਾਰ ਕੇ ਤੇ ਉਹ ਜਿਹੜਾ ਹੋ ਗਿਆ ਉਹਨੂੰ ਕਵੇ ਪੀ ਆ ਲੈ ਖੋਲ ਦੇ ਪੀ ਮੇਰਾ ਤੋਂ
0: ਖਿਲਾਉਣਾ ਸਾਨੂੰ।

0: ਕੀ ਪਤਾ ਰੰਜੋਤ ਅਸੀਂ ਕਿੰਨੇ ਸੀਰੀਅਸ ਹੋਏ
1: ਪਰ ਇਹਦੇ ਵਿੱਚ ਵੀ ਨਹੀਂ ਪਰ ਇਹ ਵੀ ਚੀਜ਼ ਵੈਸੇ ਇੰਟਰਸਟਿੰਗ ਆ ਵੀ ਜੇ ਤੁਸੀਂ ਮੰਨ ਲਓ ਕਿ ਇਹ ਪਾਰਟ ਆਫ ਆ ਇਸ ਚੀਜ਼ ਦਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਵੀ ਇਹ ਕੀ ਇਸ ਚੀਜ਼ ਦਾ ਪਾਰਟ ਆ ਵੀ ਮਤਲਬ ਚੋਰੀ ਹੀ ਕਰਨਾ ਵਾ ਸਾਰਾ ਕੁਛ ਓਦਾਂ ਵੀ ਤੇ ਕਰ ਸਕਦੇ ਆਪਾਂ ਜਾਂ ਫਿਰ ਸਾਡੇ ਮਨ ਦਾ ਚੋਰ ਆ ਜਾਂ ਫਿਰ ਇਹ ਕਿਹਾ ਜਾਂਦਾ ਹੋਊਗਾ ਵੀ ਨਹੀਂ ਤੁਸੀਂ ਅਣਜਾਣ ਹੀ ਮਤਲਬ ਰੈਂਡਮ ਓਦਾਂ ਹੀ ਕੋਈ
0: ਅਣਜਾਣ ਬੰਦਾ ਬਿਨਾਂ ਉਹ ਤੋਂ ਸ਼ਾਇਦ ਹੋਊਗਾ ਕਿ ਖੋਲੇ ਜਿਹਨੂੰ ਪਤਾ ਨਾ ਹੋਵੇ ਤੇਰੇ ਬਾਰੇ ਮੇ ਬੀ ਇੱਦਾਂ ਹੋਊਗਾ
1: ਨਹੀਂ ਪਰ ਵੀ ਇੱਦਾਂ ਮਕਸਦ ਤੇ ਸਿਰਫ ਇੰਨਾ ਹੀ ਆ ਫਿਰ ਵੀ ਜੇ
0: ਜਾਂਦਾ ਖਲੋਣਾ ਜਾਂਦਾ ਖਲੋਣਾ
1: ਤੇ ਜਾਂ ਫਿਰ ਕਹਿ ਲਓ ਵੀ ਉਹ ਉਹ ਇੰਨਾ ਕੁ ਵੱਡਾ ਉਹ ਹੋਊਗਾ ਜਾਂ ਭਾਰ ਹੋਊਗਾ ਜਾਂ ਜੋ ਵੀ ਉਹਦੇ ਮਤਲਬ ਲੱਲਾ ਭੱਬਾ ਜੋ ਵੀ ਆ ਐਨੀਥਿੰਗ ਵੀ ਉਹ ਫਿਰ ਸਾਰਾ ਜਿਹੜਾ ਉਹਦੇ 'ਚ ਟ੍ਰਾਂਸਫਰ ਹੋਊਗਾ ਪ੍ਰਸ਼ਾਦ ਵੀ ਨੀ ਖਾਂਦੇ ਅੱਜ ਕੱਲ ਇਸੇ ਚੱਕਰ ਚ ਹੈਨਾ ਮਤਲਬ ਕਈਆਂ ਦੇ ਵਿੱਚ ਇੱਥੋਂ ਤੱਕ ਵਹਿਮ ਭਰਮ ਆ ਵੀ ਨਹੀਂ ਜੀ ਪ੍ਰਸ਼ਾਦ ਨੀ ਖਾਣਾ ਇਹ ਕਿਸੇ ਨੇ ਪਤਾ ਨੀ ਦੁੱਖ ਦਾ ਨੀ ਕਰਾਇਆ ਹੋਊਗਾ
0: ਮੇਰੇ ਇੱਕ ਕਲਾਇੰਟ ਮੈਨੂੰ ਥਰਸਡੇ ਨੂੰ ਆਏ ਮੇਰੇ ਕੋਲ ਉਹ ਖੀਰ ਲੈ ਕੇ ਆਏ ਸੀ ਮੇਰੇ ਲਈ ਨਾ ਉਹਨੇ ਘਰ ਖੀਰ ਬਣਾਈ ਹੋਣੀ ਆ ਉਹਨੇ ਮੈਨੂੰ ਕਿਹਾ ਕਿ ਮੈਂ ਖੀਰ ਲੈ ਕੇ ਆਈ ਹਾਂ ਹਨਾ ਮੈਂ ਕਿਹਾ ਅੱਛਾ ਠੀਕ ਆ ਉਹਨੇ ਮੈਨੂੰ ਦਿੱਤੀ ਅਤੇ ਮੈਂ ਲਿਆਂਦੀ ਹੁਣ ਤਿੰਨ ਜਣੇ ਬੈਠੇ ਹਾਂ ਅਸੀਂ ਨਾ ਇੱਕ ਮੈਂ ਇੱਕ ਪਹਿਲਾਂ ਮੇਰੇ ਕੋਲ ਕਲਾਇੰਟ ਬੈਠੀ ਇੱਕ ਤੀਜੀ ਆਈ ਅਤੇ ਮੈਂ ਹੁਣ ਮੈਂ ਕੀ ਕਰਾਂ ਮੈਂ ਤਿੰਨ ਕੌਲੀਆਂ ਦੇ ਵਿੱਚ ਪਾ ਕੇ ਦੇ ਦਿੱਤੀ ਉਹਨਾਂ ਨੂੰ ਅਤੇ ਤੀਜੀ ਨੇ ਖਾਧੀ ਨਹੀਂ ਇੱਦਾਂ ਮੈਂ ਨਹੀਂ ਮੇਰਾ ਨਾ ਮੈਨੂੰ ਇੱਦਾਂ ਮੈਨੂੰ ਉੱਦਾਂ ਨਾ ਕਰ ਕਰਕੇ ਉਹ ਜਿਹੜੀ ਖੀਰ ਲੈ ਕੇ ਆਈ ਸੀ ਉਹਦਾ ਛੋਟਾ ਸੀ ਕੰਮ ਉਹ ਖਾਧੀ ਹੁਣ ਡੱਬਾ ਧੋਤਾ ਮੈਂ ਉਹਦੇ ਵਿੱਚ ਕੁਛ ਮਠਿਆਈ ਪਈ ਸੀ ਘਰ ਉਹ ਪਾਈ ਅਤੇ ਉਹ ਚਲੀ ਗਈ ਅਤੇ ਉਹ ਜਿਹੜੀ ਪਹਿਲੀ ਬੈਠੀ ਸੀ ਉਹਦਾ ਲੰਬਾ ਕੰਮ ਸੀ ਉਹ ਮੈਨੂੰ ਕਹਿੰਦੀ ਤੂੰ ਕਿਉਂ ਖੀਰ ਖਾਧੀ ਅੱਜ ਵੀਰਵਾਰ ਆ ਕਹਿੰਦੀ ਅਤੇ ਉਹ ਤੈਨੂੰ ਲਈ ਚਿੱਟੀ ਚੀਜ਼ ਬਣਾ ਕੇ ਲੈ ਕੇ ਆਈ ਘਰੋਂ ਅੱਗੇ ਵੀ ਕਦੀ ਲੈ ਕੇ ਆਉਂਦੀ ਆ ਮੈਂ ਕਿਹਾ ਇੱਦਾਂ ਤਾਂ 20 ਵਾਰ ਮੈਂ ਉਹਨੂੰ ਚੀਜ਼ ਦਿੱਤੀ ਹੋਣੀ ਆ ਇੱਦਾਂ ਮਤਲਬ ਉਹ ਮੈਨੂੰ ਆਪਾਂ ਸ਼ੇਅਰ ਕਰਦੇ
1: ਤੁਹਾਡਾ ਚੱਲਦਾ ਰਹਿੰਦਾ ਆਪਸ ਵਿੱਚ
0: ਮੈਂ ਕਿਹਾ ਕਹਿੰਦੀ ਨਹੀਂ ਵੀਰਵਾਰ ਨੂੰ ਕਿਸੇ ਤੋਂ ਚਿੱਟੀ ਚੀਜ਼ ਨਹੀਂ ਲੈ ਕੇ ਖਾਈ ਦੀ ਮੈਂ ਕਿਹਾ ਉਹ ਕੋਈ ਗੱਲ ਨਹੀਂ ਜਿਹੜੀ ਖਾਧੀ ਸਵੇਰ ਨੂੰ ਬਾਹਰ ਆ ਜਾਣੀ ਫਾਜਮ ਹੋ ਜਾਣੀ ਮੈਂ ਕਿਹਾ ਕੋਈ ਟੈਨਸ਼ਨ ਉਹਨੇ ਖਾਧੀ ਨਹੀਂ ਰੰਜੋਤ ਜੀ ਮੈਂ ਉਹਦੀ ਖਾ ਲਈ ਮੈਂ ਕਿਹਾ ਚੱਲ ਦਵੋ
1: ਨਹੀਂ ਜੇ ਤੇ ਕੋਈ ਮੰਨ ਲਓ ਕੋਈ ਅਣਜਾਣ ਆ ਨਾ ਬੰਦਾ ਵੀ ਤੁਹਾਨੂੰ ਬਿਲਕੁਲ ਜਾਣਦਾ ਨਹੀਂ ਆ ਫਿਰ ਤੇ ਪਰ ਅਣਜਾਣ ਕੋਲੋਂ ਤੇ ਵੈਸੇ ਵੀ ਆਪਾਂ ਲੈ ਕੇ ਕਿੱਥੇ ਖਾਂਦੇ
0: ਉਹ ਤਾਂ ਆਪਾਂ ਵੈਸੇ ਵੀ ਨਹੀਂ ਖਾਂਦੇ ਹਾਂ
1: ਹਾਂ ਜਿਹੜਾ ਬੰਦਾ ਤੁਹਾਨੂੰ ਜਾਣਦਾ ਵਾ ਤੁਹਾਨੂੰ ਬੇਸਿਕਲੀ ਤਾਂ ਆਪਾਂ ਲਗਭਗ ਐਨਰਜੀ ਤੇ ਇੱਕ ਦੂਸਰੇ ਦੀ ਸਾਨੂੰ ਸਮਝ ਲੱਗ ਹੀ ਰਹੀ ਹੁੰਦੀ ਹੈ ਨਾ ਵੀ ਕਿਹੜਾ ਬੰਦਾ
0: ਕੌਣ ਕਿੰਨਾ ਕਰ ਸਕਦਾ
1: ਹਾਂ ਕਿੰਨਾ ਕ ਮੈਨੂੰ ਲੱਗਦਾ ਇਹ ਨਾ ਜ਼ਿਆਦਾਤਰ ਉਹਨਾਂ ਬੰਦਿਆਂ ਦਾ ਨਹੀਂ ਕੰਮ ਜਿਹੜੇ ਬਹੁਤ ਮਰੂ ਮਰੂ ਆਲਵੇਜ਼ ਭੁੱਖੂ ਭੁੱਖੂ ਕਰਦੇ ਆ ਵੀ ਅਸੀਂ ਇੱਥੋਂ ਵੀ ਦੁਖੀ ਉੱਥੋਂ ਵੀ ਦੁਖੀ ਅਸੀਂ ਨਮਾਣੇ ਅਸੀਂ ਮਾੜੇ ਮਤਲਬ ਉਹ ਜਿਹੜੀ ਨੈਗੇਟਿਵ ਗੱਲਾਂ ਜਿਨ੍ਹਾਂ ਦੇ ਵਿੱਚ ਹਮੇਸ਼ਾ ਤੁਹਾਨੂੰ ਸੁਣਨ ਨੂੰ ਮਿਲਦੀਆਂ
0: ਬਾਕੀ ਗੱਲ ਇਹ ਵੀ ਆ ਕਿ ਤੁਹਾਨੂੰ ਜੇ ਉਹਨੇ ਕੁਛ ਕਰਕੇ ਵੀ ਲੈ ਕੇ ਆਈ ਆਪਣੇ ਵੱਲੋਂ ਤੁਸੀਂ ਬਿਲੀਵ ਕਰਦੇ ਆ ਜੇ ਤੁਸੀਂ ਬਿਲੀਵ ਹੀ ਨਹੀਂ ਕਰਦੇ ਮੈਨੂੰ ਲੱਗਦਾ ਤੁਹਾਨੂੰ ਕੁਛ ਨਹੀਂ ਹੋਣਾ
1: ਬਿਲੀਵ ਅਸਲ ਮੈਨੂੰ ਲੱਗਦਾ ਆਪਾਂ ਕਰਦੇ ਜਾਂ ਨਹੀਂ ਕਰਦੇ ਪਰ ਜਿਹੜੇ ਆਹ ਲਾਗੋ ਜਿੱਦਾਂ ਮੰਨ ਲਓ ਉਹਨੇ ਤੁਹਾਨੂੰ ਕਹਿਤਾ ਇਹ ਚੀਜ਼ਾਂ ਜਿਹੜੀਆਂ ਨਾ ਇਹ ਛੋਟਾ ਜਿਹਾ ਅੰਸ਼ ਤੁਹਾਡੇ ਦਿਮਾਗ 'ਚ ਛੱਡ ਜਾਂਦੀਆਂ
0: ਜੀ ਜੀ ਜੀ
1: ਭਾਵੇਂ ਤੁਸੀਂ ਮੰਨ ਲਓ ਮੰਨਦੇ ਹੋ ਭਾਵੇਂ ਨਹੀਂ ਮੰਨਦੇ ਹੁਣ ਵੀਰਵਾਰ ਦਾ ਦਿਨ ਦੁਬਾਰਾ ਚਿੱਟੀ ਚੀਜ਼ ਆਊਗੀ ਇੱਕ ਵਾਰੀ ਤੁਹਾਡੇ ਦਿਮਾਗ 'ਚ ਉਹਦੀ ਫਿਰ ਗੱਲ ਆ ਜਾਣੀ ਇਹ ਇੱਦਾਂ ਗੱਲਾਂ
0: ਰਜਿਸਟਰ ਖਾ ਕੇ ਮੈਂ ਬਿਮਾਰ ਹੋ ਜਾਂਦੀ ਮੈਨੂੰ ਲੱਗਣਾ ਸੀਗਾ ਹਨਾ ਹਾਂ ਕਿ ਇੱਦਾਂ ਹੋ ਸਕਦਾ
1: ਨਹੀਂ ਬਿਮਾਰ ਨਹੀਂ ਹੁੰਦਾ ਬੰਦਾ ਇੱਦਾਂ ਦੇ ਜਾਦੂ ਤੂੰ ਨੇ ਖਾ ਕੇ ਉਹਦਾ ਕਮਲ ਜੇ ਘੁੱਟਣ ਲੱਗ ਪੈਂਦਾ ਉਹ ਨੋਟ ਕਰਿਓ ਪਿਓ ਤੇ
0: ਤੁਹਾਨੂੰ ਤਾਂ ਨਹੀਂ ਵੀਰਵਾਰ ਨੂੰ ਕਿਸੇ ਨੇ ਖੀਰ ਖਲਾਈ ਤੁਸੀਂ ਸਵੇਰ ਦੀਆਂ ਭੂਆ ਮਾਸੀਆਂ ਫੁੱਫੜ ਕੀ ਕੀਤੇ ਮੈਨੂੰ ਹੱਲੇ ਤੱਕ ਇੱਧਰ ਮੈਸੇਜ ਆਉਣ ਲੱਗੇ ਹੋ
1: ਕੀ ਮੈਸੇਜ ਆਈ ਜਾਂਦੇ
0: ਸਤਿ ਸ੍ਰੀ ਅਕਾਲ ਟਿਕਟੋਕ ਬਸ ਮੇਰੀ ਭੂਆ ਸੀ ਮੈਂ ਉਹਦੇ ਵਿੱਚ ਚੜੀ ਤੇ ਉਹ ਮੈਨੂੰ ਉਹਨੇ ਮੇਰੇ ਸਕੂਲ ਮਾਰੇ ਤਾਰ ਤਾ ਧੰਨਵਾਦ
1: ਇਹ ਕੀ ਚੀਜ਼ ਆ
0: ਇਹ ਬੀਬੀ ਬੜੀ ਮਸ਼ਹੂਰ ਆ ਟਿਕਟੋਕ ਤੇ ਉਹ ਬਸ ਇੱਦਾਂ ਕਹਿੰਦੀ ਆ
1: ਇੱਥੇ ਆਸਟ੍ਰੇਲੀਆ
0: ਇੰਨੇ ਪਤਾ ਨਹੀਂ ਕਿੱਥੇ ਨਾ ਉਹ ਕਹਿੰਦੀ ਬਾਹਰਲੇ ਕਿਸੇ ਦੇਸ਼ ਚ ਹੀ ਆ ਕਹਿੰਦੀ ਸੱਸ ਕਿੱਦਾਂ ਟਿਕਟੋਕ ਏਦਾਂ ਬੋਲਦੀ ਕਿੱਦਾਂ ਟਿਕਟੋਕ ਮੇਰੇ ਡੈਡੀ ਸੀ ਤੇ ਮੇਰੇ ਮੰਮੀ ਸੀ ਤੇ ਮੇਰੇ ਡੈਡੀ ਥੋੜੀ ਥੋੜੀ ਸ਼ਰਾਬ ਪੀਂਦੇ ਸੀ ਪਰ ਕੋਈ ਨਾ ਮੈਨੂੰ ਚੰਗੇ ਲੱਗਦੇ ਸੀ ਮੇਰੀ ਮੰਮੀ ਵੀ ਮਾਰਦੀ ਸੀ ਕਦੀ ਕਦੀ ਪਰ ਮੈਨੂੰ ਚੰਗੀ ਲੱਗਦੀ ਸੀ ਧੰਨਵਾਦ ਕਿੱਦਾਂ ਟਿਕਟੋਕ ਮੇਰੇ ਭੂਆ ਜੀ ਦੇ ਘਰ ਮੈਂ ਗਈ ਮੈਂ 13 ਸਾਲਾਂ ਦੀ ਸੀ ਉਹਨਾਂ ਨੇ ਮੈਨੂੰ 50 ਰੁਪਏ ਦਿੱਤੇ ਮੈਨੂੰ ਸੂਟ ਦਿੱਤਾ ਮੈਨੂੰ ਬਹੁਤ ਚੰਗਾ ਲੱਗਾ ਫਿਰ ਉਹ ਮੈਨੂੰ ਮੇਰੇ ਘਰ ਛੱਡ ਗਏ ਧੰਨਵਾਦ
1: ਨਹੀਂ ਆਪਣੇ ਵੀ ਆਸਾ ਕੀਤਾ ਉਹਨੂੰ ਵਿਚਾਰੀ ਨੂੰ ਕੋਈ ਉਹ ਨਹੀਂ ਆ
0: ਨਹੀਂ ਉਹ ਤਾਂ ਆਪਣੇ ਵੱਲੋਂ ਵਧੀਆ ਨਹੀਂ ਮੈਨੂੰ ਵਧੀਆ ਕਰਦੀ ਉਹਦੇ ਇੰਨੇ ਫੋਲੋਅਰਸ ਆ ਉਹਨੂੰ ਇੰਨੇ ਲਾਈਕਸ ਆਉਂਦੇ ਰਣਜੋਤ ਜੀ
1: ਅੱਛਾ ਉਹ ਸਟਾਰ ਆ
0: ਹਾਂ ਮੈਂ ਮੈਂ ਕਹਿੰਦੀ ਹਾਂ ਕਿ ਜ਼ਰੂਰੀ ਨਹੀਂ ਹੈਗਾ ਤੁਹਾਨੂੰ ਸਟਾਰ ਬਣਨ ਲਈ ਤੁਸੀਂ ਕੋਈ ਬਹੁਤ ਜ਼ਿਆਦਾ ਤੁਹਾਨੂੰ ਕੁਛ ਲਸ਼ਮ ਪਸ਼ਮ ਕੋਈ ਕਰਨਾ ਪੈਂਦਾ ਤੁਸੀਂ ਆਪ ਜਿੱਦਾਂ ਦੇ ਵੀ ਹੈਗੇ ਉੱਦਾਂ ਦੇ ਵੀ ਤੁਸੀਂ ਸਟਾਰ ਬਣ ਸਕਦੇ
1: ਮਤਲਬ ਇਹਦਾ ਇੱਕ ਹਿਸਾਬ ਹੈ ਨਾ ਜਾਂ ਤੇ ਤੁਸੀਂ ਬਿਲਕੁਲ ਹੀ ਕਮਲੀਆਂ ਮਾਰੋ ਤੇ ਜਾਂ ਫਿਰ ਬਹੁਤ
0: ਬਹੁਤ
1: ਹਾਈ ਲੈਵਲ ਦੀ ਇੰਟੈਲੀਜੈਂਸੀ ਹੋਵੇ
0: ਸਾਡੇ ਵਾਲਿਆਂ ਦਾ ਕੋਈ ਨਹੀਂ
1: ਦਰਮਿਆਨੇ ਦਾ ਨਹੀਂ ਕੁਛ ਦਰਮਿਆਨੇ ਦਾ ਕੋਈ ਹਾਲ ਨਹੀਂ ਹੈ
0: ਸਾਡੇ ਵਾਲਿਆਂ ਦਾ ਕੋਈ ਫੋਲੋਅਰ ਨਹੀਂ ਹੈਗਾ ਸਾਡੇ ਵਾਲਿਆਂ ਦਾ ਜਦੋਂ ਫੋਲੋਅਰ ਚਾਰ ਵਧਣੇ ਸ਼ੁਰੂ ਹੁੰਦੇ ਆ ਉਦੋਂ ਸਾਡੇ ਵਰਗਿਆਂ ਨੂੰ ਅਪਾਇੰਟਮੈਂਟ ਜਦ ਆ ਜਾਂਦੀਆਂ ਸੀ ਉੱਧਰ ਵੀ ਜੀ ਹੋ ਜੀ
1: ਤੁਹਾਡੇ ਫੋਲੋਅਰ ਪਤਾ ਤੁਹਾਡੇ ਫੋਲੋਅਰ ਪਤਾ ਕਿੱਦਾਂ ਵਧਣੇ ਤੂੰ ਕਿਸੇ ਦਿਨ ਕਿਸੇ ਦੇ ਗਲਤ ਵਾਲ ਕੱਟ ਕੇ ਕਹੋ ਸੋਰੀ ਟਿਕਟੋਕ
0: ਮਤਲਬ ਸਹੀ ਕੰਮ ਨਾ ਦੱਸਿਓ ਤੁਸੀਂ ਆਇਓ
1: ਤੇ ਚੱਲਦੇ ਹੀ ਇਦਾਂ ਦੇ ਆ ਮੈਂ ਆ ਜਾਊਂਗਾ ਚਲੋ ਮੈਨੂੰ
0: ਕਰੋ ਤੁਹਾਡੇ ਉੱਪਰ ਲਿਪਸ ਮੈਂ ਦੇਖਿਓ ਕਿੰਨੇ ਫੋਲੋਅਰ ਵੱਧਦੇ ਤੁਹਾਡੇ ਵੀ ਮੇਰੇ ਵੀ
1: ਮੈਂ ਪਹਿਲੇ ਰੇ ਕਿਸੇ ਨਵੇਂ ਬੰਦੇ ਕੋਲ ਵਾਲ ਕਟਾਉਣ ਚਲ ਗਿਆ ਕਹਿੰਦਾ ਉਹ ਨਾ
0: ਫਰਾੜੇ ਵਾਲੇ ਦੇ ਸਹੀ ਨਹੀਂ ਕੱਟੇ
1: ਹੋਰ ਕਿਸੇ ਨਹੀਂ ਏਦਾਂ ਨਹੀਂ ਕਹਿੰਦੇ ਮੈਨੂੰ ਮੈਂ ਹਮੇਸ਼ਾ ਵਧੀਆ ਕਟਾਉਣਾ ਮੈਂ ਰਾਤੀ ਉਹ ਸਾਡੇ ਜਿਹੜੇ ਗਵਾਂਢੀ ਸੀ ਨਾ ਤੇ ਉਹ ਹੁਣ ਤਾਂ ਪਹੁੰਚੀ ਹੁਣ ਤੇ ਚੱਲ ਕਮਿਊਨੀਕੇਸ਼ਨ ਚੱਲ ਰਹੀ ਹੈ ਨਾ
0: ਹੁਣ ਤਾਂ ਪਹੁੰਚ ਗਏ ਟੈਨਸ਼ਨ ਨਾ ਲਓ
1: ਹਾਂ ਤੇ ਨਹੀਂ ਆਪਾਂ ਕਿਹੜੀ ਫਿਰ ਗਲਤ ਕਰਦੇ ਹਾਂ ਤੇ ਉਹ ਉਹ ਘਰ ਵੇਚ ਕੇ ਚੱਲੇ ਆ ਨਾ ਵੀਤਨਾਮੀ ਜਾ ਤੇ ਉਹ ਰਾਤੀ ਉਹ ਮੈਨੂੰ ਆਵਾਜ਼ ਮਾਰ ਲਈ ਉਹਨੇ ਕਹਿੰਦੇ ਇੱਦਾਂ ਆਪਾਂ ਘਰ ਲਾਇਆ ਵਾ ਵੇਚਣੇ ਹਨਾ ਤੇ ਉਹਨੂੰ ਬਜ਼ੁਰਗਾਂ ਨੂੰ ਆਉਂਦੀ ਨਹੀਂ ਆ ਭਾਸ਼ਾ ਜਿੱਦਾਂ ਮੈਂ ਅੱਗੇ ਵੇਖਦੇ ਦੱਸਿਆ ਤੇ ਉਹ ਉਹਨਾਂ ਆਪਣੀ ਵੱਲੋਂ ਆਵਾਜ਼ ਵੂਜ ਮਾਰ ਕੇ ਤੇ ਉਹ ਹਲਵਾ ਕਰਨ ਡੇ ਪਏ ਸੀ ਹੁਣ ਚੱਲ ਜਾਣਾ ਵਾ ਜਾਂ ਉਹ ਬੋਰਡ ਜਾਂ ਵਿਖਾਵੇ ਮੈਨੂੰ ਵੀ ਤਾਂ ਹਨਾ ਵੀ ਘਰ ਜਾਂ ਫਿਰ ਉਹਦਾ ਇਹ ਹੋਊਗਾ ਵੀ ਕੋਈ ਬਾਇਰ ਹੋਊਗਾ ਤੇ ਦੱਸਿਓ ਜਾਂ ਕਿੱਦਾਂ ਹਨਾ ਉਹ ਬੜੇ ਪਿਆਰ ਨਾਲ ਮਿਲਦਾ ਵਾ ਬਜ਼ੁਰਗ ਹਨਾ ਤੇ ਮੈਂ ਯਾਰ ਮੈਨੂੰ ਸਮਝ ਨਹੀਂ ਲੱਗਣ ਦੀ ਫਿਰ ਉਹ ਮਤਲਬ ਆਪਣੀ ਵੱਲੋਂ ਹੋਰ ਗੱਲਾਂ ਦੱਸਦਾ ਤੇ ਬਾਕੀ ਦੀਆਂ ਤੁਹਾਨੂੰ ਸਮਝ ਨਹੀਂ ਲੱਗਦੀਆਂ ਹਨਾ ਤੇ ਮੈਂ ਉਹਨੂੰ ਇਸ਼ਾਰਾ ਕੀਤਾ ਮੈਂ ਵੀ ਆਪਣੇ ਮੁੰਡੇ ਨੂੰ ਆਵਾਜ਼ ਮਾਰ ਅੰਦਰੋਂ ਹਨਾ ਤੇ ਉਹਦੇ ਮੁੰਡੇ ਨੇ ਬਾਹਰ ਆਇਆ ਤੇ ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਯੂ ਟੋਕ ਅਬਾਊਟ ਮਾਈ ਡੈਡ ਔਨ ਰੇਡੀਓ ਕਪਲ ਟਾਈਮਸ ਤੇ ਮੈਂ ਤੈਨੂੰ ਕਿਦਾਂ ਪਤਾ ਵਾ ਤੇ ਕਹਿੰਦਾ ਉਹਨੇ ਥੈਂਕ ਯੂ ਮੈਨੂੰ ਬਹੁਤ ਵਧੀਆ ਲੱਗਾ ਤੁਸੀਂ ਮੇਰੇ ਡੈਡ ਬਾਰੇ ਗੱਲ ਕੀਤੀ ਉੱਥੇ ਤੁਸੀਂ ਗਾਰਡਨ ਬਾਰੇ ਗੱਲ ਕੀਤੀ ਜਾਂ ਜੋ ਵੀ ਆਪਾਂ ਕੀਤੀਆਂ ਹੋਣਗੀਆਂ ਮੈਂ ਬਹੁਤੀ ਡਿਟੇਲ 'ਚ ਨਹੀਂ ਗਿਆ ਮੈਂ ਆਪਣੇ ਕੀ ਦੱਸਿਆ ਹੋਣਾ
0: ਸਾਨੂੰ ਡਰ ਵੀ ਲੱਗਦਾ ਨਾ
1: ਹਾਂ ਉਹ ਕਹਿੰਦਾ ਮੇਰਾ ਕੋਈ ਕੁਲੀਗ ਆ ਉਹ ਤੁਹਾਡਾ ਵੈਨ ਖਲੋਤੀ ਸੀ ਨਾ ਸਾਹਮਣੇ ਉਹ ਕਹਿੰਦਾ ਮੇਰਾ ਕੁਲੀਗ ਆ ਤੇ ਉਹ ਤੁਹਾਡਾ ਵਾਲਾ ਰੇਡੀਓ ਸੁਣਦਾ ਵਾ ਤੇ ਉਹਨੇ ਕਹਿੰਦਾ ਮੈਨੂੰ ਦੱਸਿਆ ਵੀ ਤੁਹਾਡੇ ਡੈਡ ਬਾਰੇ ਉੱਥੇ ਗੱਲਾਂ ਕਰਦੇ ਸੀ ਉਹਨੂੰ ਹੀ ਉਹ ਲਾਗੇ ਬੰਨੇ ਕਿਤੇ ਰਹਿੰਦਾ ਹੋਣਾ ਉਹ ਕਹਿੰਦਾ ਵੀ ਉਹਨੂੰ ਪਤਾ ਸੀ ਵੀ ਅਸੀਂ ਤੁਹਾਡੇ ਘਰ ਦੇ ਸਾਹਮਣੇ ਰਹਿੰਦੇ ਹਾਂ ਤੇ ਇਸ ਕਰਕੇ ਗੱਲ ਜਿਹੜੀ ਉਹ
0: ਵਾਲਾਂ
1: ਦੀ ਗੱਲ ਕਰ ਰਹੇ ਹਾਂ ਤੁਹਾਡਾ ਚੇਤਾ ਹੋ ਗਿਆ ਮਾੜਾ ਮੈਂ ਤੁਹਾਨੂੰ ਸਾਫ ਲਾਉਂਦਾ ਤੁਹਾਡਾ ਕੰਮ ਹੈ ਚੇਤਾ ਕਰਾਉਣਾ
0: ਵਾਲਾਂ ਦੀ ਗੱਲ ਕਰਦੇ ਸੀਗੇ ਕਿ ਟਿਕਟੋਕ ਦੇ ਜਿਹੜੇ ਫੋਲੋਅਰ ਆ ਉਹ ਤਾਂ ਨਹੀਂ ਵੱਧਦੇ ਕਰਕੇ ਤੁਸੀਂ ਕਿਸੇ ਦੇ ਗਲਤ ਵਾਲ ਕੱਟ ਕੇ ਕਿਹੋ ਵੀ ਆ ਲਓ ਟਿਕਟੋਕ ਮੈਂ ਵਾਲ ਗਲਤ ਕੱਟ
1: ਦਿੱਤੇ ਮੈਂ ਹੋਰ ਕਿਸੇ ਕਮਿਊਨਿਟੀ ਦਾ ਬੰਦਾ
0: ਸੀ ਚੇਤੇ ਦੀ ਗੱਲ ਨਾ ਮੈਨੂੰ ਕਰਿਆ ਕਰੋ
1: ਕੋਈ ਹੋਰ ਕਮਿਊਨਿਟੀ ਦਾ ਬੰਦਾ ਹੈ ਮੈਂ ਉਹਦੇ ਕੋਲ ਵਾਲ ਕਟਾਉਣ ਚਲ ਗਿਆ
0: ਜੀ
1: ਤੇ ਉਹ ਫਸਟ ਟਾਈਮ ਵਾਲ ਕਟਾਉਣ ਗਿਆ ਉਹ ਮੈਨੂੰ ਕਹਿੰਦਾ ਵੀ ਮੈਂ ਨਾ ਉਹਦਾ ਫੋਟੋ ਖਿੱਚ ਕੇ ਨਾ ਤੇ ਮੈਂ ਆਪਣੇ ਕੋਲ ਸੇਵ ਕਰ ਲੈਣਾ ਤੇ ਨੈਕਸਟ ਟਾਈਮ ਵੀ ਤੇਰੇ ਇਦਾਂ ਦੇ ਕੱਟੂਗਾ ਮੈਂ ਨਹੀਂ ਕੋਈ ਲੋੜ ਨਹੀਂ ਤੂੰ ਮੈਂ ਟੈਨਸ਼ਨ ਨਾ ਲੈ ਜਾਂ ਤੇ ਮੈਂ ਗਾਹ ਆਉਣਾ ਹੀ ਤੇਰੇ ਕੋਲ ਜਾਂ ਮੈਂ ਵੀ ਤੈਨੂੰ ਇਹ ਲਾਮਾ ਨਹੀਂ ਆਉਂਦਾ ਕੋਈ ਟੈਨਸ਼ਨ ਨਾ ਲੈ ਤੂੰ ਸੋ ਅੱਜ ਦਾ ਵਿਸ਼ਾ ਵੀ ਇਹਨਾਂ ਰੀਲਾਂ ਦੇ ਉੱਤੇ ਹੀ ਰਹੂਗਾ ਜੀ ਅੱਜ ਦਾ ਵਿਸ਼ਾ ਜਿਹੜਾ ਵਾ ਉਹ ਇਹਨਾਂ ਟੂਣੇ ਟੱਪਿਆਂ ਦੇ ਉੱਤੇ ਕੀ ਤੁਸੀਂ ਵੀ ਯਕੀਨ ਕਰਦੇ ਹੋ ਕਿ ਜਾਂ ਫਿਰ ਤੁਹਾਨੂੰ ਵੀ ਕੋਈ ਇੱਦਾਂ ਦਾ ਕੋਈ ਇੰਸੀਡੈਂਟ ਇੱਥੇ ਤੁਹਾਡੇ ਨਾਲ ਵਾਪਰਿਆ ਵਾ ਜਾਂ ਤੁਸੀਂ ਕੀ ਵਧੇਰੇ ਜਾਣਦੇ ਹੋ ਕੀ ਮਾਨਤਾ ਵਾ ਇਹ ਮਤਲਬ ਵਾਕਈ ਆ ਹੁਣ ਆ ਜਿਹੜਾ ਗਾਣਾ ਜਿਹਾ ਵੀ ਆਪਾਂ ਲਾਇਆ ਸੀ ਇਹਦੇ ਵਿੱਚ ਉਹ ਵਿਖਾਉਂਦੇ ਆ ਵੀ ਉਹ ਇੱਧਰੋਂ ਉਹਨੇ ਪਾਣੀ ਦੇ ਛਿੱਟੇ ਮਾਰੇ, ਉੱਧਰੋਂ ਉਸੇ ਬੰਦੇ ਦੇ ਉੱਤੇ ਜਾ ਕੇ ਮੂੰਹ ਦੇ ਉੱਤੇ ਵੱਜੇ, ਇੱਧਰੋਂ ਉਹਨੇ ਸੂਈ ਘਬੋਈ, ਉੱਧਰੋਂ ਜਾ ਕੇ ਉਹਦੇ ਵੀ, ਮਤਲਬ ਕਿ ਵਾਕਈ ਇੱਦਾਂ ਹੁੰਦਾ ਹੋਊਗਾ।
0: ਬੜਾ ਹੁੰਦਾ ਹੁੰਦਾ ਸੀ ਨਾ ਰਣਜੋਤ ਜੀ, ਬੁੜੀਆਂ ਨੇ ਸਵੇਰ ਨੂੰ ਉੱਠ ਕੇ ਕਹਿਣਾ ਜਦੋਂ ਬੇੜੇ ਸੌਂਦੇ ਹੁੰਦੇ ਸੀ ਕਿ ਤੁਹਾਡੇ ਅੰਕਲ ਸੁੱਤੇ ਸੀ, ਸਿਰਫ ਉਹਨਾਂ ਦੇ ਮੰਜੇ ਦੇ ਆਲੇ ਦੁਆਲੇ ਖੂਨ ਦੇ ਛਿੱਟੇ ਸੀਗੇ। ਤੁਸੀਂ ਸੁਣੀ ਨੀ ਨਾ ਦੀਆਂ ਗੱਲਾਂ ਬੜੀਆਂ ਕਰਦੀਆਂ ਹੁੰਦੀਆਂ ਸੀ
1: ਅੰਕਲ ਦੇ ਭਾਵੇਂ ਗਾੜ ਹੋਇਆ ਹੋਵੇ।
2: ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
3: ਉਹ ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ। ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
4: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
5: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੌਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold ਲੈਂਡਿੰਗ।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
8: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
9: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पाड़े करनु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
10: सोना चाहिदा,
11: भरोसा चाहिदा,
10: क्वालिटी ते बायबैक भी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ वी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
12: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
13: अमृत ए कमाल है गोल्ड लीफ डेरी दे प्योर न्यूजीलैंड घी दा, न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स, बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
12: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
14: यार तू इत्थे इन्नी छेती आके पक्का भी हो गया, की जुगाड़ लाया है?
15: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
14: नंबर ता दे बंसल इमीग्रेशन वालियां दा।
15: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674ਵੇਂ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅਤੇ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀ ਹਾਂ ਮੇਰੇ ਨਾਲ ਨੇ ਸੁੱਖ ਪਰਵਾਨ
1: ਜੀ ਹਾਂ ਬਿਲਕੁਲ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਟੂਣੇ ਟੱਪਿਆਂ ਦੇ ਉੱਤੇ ਕੀ ਤੁਸੀਂ ਟੂਣੇ ਟੱਪੇ ਅੱਜ ਤੱਕ ਕਹਿੰਦੇ ਹੁੰਦੇ ਸੀ ਨਾ ਰੰਜੋਤ ਜੀ ਕਿ ਟੂਣਾ ਟੱਪਣਾ ਨਹੀਂ ਹੈਗਾ ਕਿ ਟੂਣਾ ਜੇ ਤੁਸੀਂ ਕੀਤਾ ਦੇਖ ਲਿਆ ਤਾਂ ਉੱਥੇ ਪਿੱਛੇ ਉਹਨੂੰ ਵਾਪਸ ਆ ਜਾਓ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਜਿਹੜੇ ਸਾਰੇ ਟੂਣੇ ਚੁਰਸਤਿਆਂ 'ਚ ਕਾਹਤੇ ਹੁੰਦੇ ਆ ਜੋ ਵੀ ਚੀਜ਼ਾਂ ਚੁਰਸਤਿਆਂ ਦੇ ਵਿੱਚ ਹੀ ਹੁੰਦੀਆਂ ਨਾ ਜਿਹੜੇ ਰਾਹ ਜਿੱਦਾਂ ਮਤਲਬ ਜਿਹਨੂੰ ਆਪਾਂ ਜਿਹਨੂੰ ਚਾਰੇ ਪਾਸੇ ਰਸਤਾ ਹੋਵੇ ਨਾ ਅਤੇ ਉੱਥੇ ਕਰਦੇ ਆ ਅਤੇ ਮੋਸਟਲੀ ਚਮੁਖੀ ਆ ਦੀਵਾ ਹੀ ਬਾਲਦੇ ਆ ਜਿਸ ਦੀਵੇ ਦੇ ਚਾਰ ਮੂੰਹ ਹੁੰਦੇ ਆ
0: ਮੈਂ ਕੁਛ ਹੋਊਗਾ ਸਿਗਨੀਫਿਕੈਂਸ ਕਿਉਂਕਿ ਉਹ ਚਾਰ ਚੁਰਸਤਾ ਫਿਰ ਚਾਰੇ ਪਾਸੇ ਨੂੰ ਰਾਹ ਨਿਕਲਦੇ ਆ
1: ਹਨਾ ਹਾਂ ਕਹਿੰਦੇ ਨੇ ਟੂਣਾ ਕਿਸੇ ਪਾਸੇ ਨੂੰ ਤਾਂ ਨਿਕਲੇ
0: ਨਹੀਂ ਇਹਦੇ ਪਿੱਛੇ ਕੋਈ ਨਾ ਕੁਛ ਤੇ ਹੋਊਗਾ
1: ਬਿਲਕੁਲ ਹੋਣਾ
0: ਲੌਜਿਕ ਤੇ ਹੋਊਗਾ ਜਿਹਦੇ ਕਰਕੇ ਨਹੀਂ ਤੇ ਫਿਰ ਉਹ ਵੀ ਤੇ ਕਹਿ ਸਕਦੇ ਆ ਵੀ ਜਿੱਥੇ ਮਰਜ਼ੀ ਤੁਸੀਂ ਭਾਵੇਂ ਆਪਣੇ ਘਰੇ ਬਾਲ ਲਓ ਕਰ
1: ਬੰਦ ਦਰਵਾਜ਼ੇ ਖੋਲਣ ਵਾਲਾ ਹਿਸਾਬ ਹੋ ਗਿਆ ਨਾ ਕਿ ਚਾਰੇ ਪਾਸੇ ਚਾਰੇ ਰਾਹ ਖੁੱਲੇ ਹੋਣ ਹਨਾ
0: ਹਾਂ ਉੱਥੇ ਤੇ ਵੀ ਪੈਂ ਪੁਆਂ ਵਿੱਚ ਆਪਾਂ ਦੀਵੇ ਵਾਲਾ ਤੇ ਨਹੀਂ ਮੈਂ ਕਦੀ ਵੇਖਿਆ ਪਰ ਉਹ ਦੂਸਰੇ ਝਾੜੂ ਜਿਹੜਾ ਉਹ ਜ਼ਰੂਰ ਮੈਂ ਵੇਖਿਆ ਖਿਲ ਰਿਹਾ ਉਹ ਤੇ ਆਮ ਹੀ ਇੱਕ ਸਾਡੇ ਚੌਂਕ ਹੁੰਦਾ ਸੀ ਉੱਥੇ ਆਮ ਹੀ ਖਿਲ ਰਿਹਾ ਹੁੰਦਾ ਹੈ
1: ਝਾੜੂ ਲੂਣ ਮੈਨੂੰ ਲੱਗਦਾ
0: ਇੱਕ ਲੂਣ ਤਾਂ ਚਲੋ ਪਤਾ ਨਹੀਂ ਲੱਗਦਾ ਇੱਕ ਸਪੈਸੀਫਿਕ ਏਰੀਆ ਜਿਹਾ ਹੁੰਦਾ ਉਹਦੇ ਲਾਗੇ ਬੰਨੇ ਦਾ ਮੰਨ ਲਓ ਜਿਹੜਾ ਕੋਈ ਬਾਬਾ ਜਿਹਾ ਹੋਊਗਾ ਹੈ ਨਾ ਅਤੇ ਉਹਦੇ ਫਿਰ ਇਹ ਚੱਕਰ ਹੋਊਗਾ ਵੀ ਉਹ ਉਹਦੀ ਫੇਵਰੇਟ ਮਾਂਜਾ ਵਾ ਕੇ ਉਹਦਾ ਫੇਵਰੇਟ ਤਾਲਾ ਵਾ ਕੇ ਉਹਦਾ
1: ਮਤਲਬ
0: ਕਿਹੜੇ ਹਿਸਾਬ ਦੇ ਨਾਲ ਕਰਾਉਂਦਾ ਅਤੇ ਚਲੋ ਤੁਸੀਂ ਵੀ ਹੁਣ ਉਹ ਸਾਡਾ ਸੈਗਮੈਂਟ ਜਿਹਦੇ ਵਿੱਚ ਤੁਸੀਂ ਵੀ ਕਾਲ ਕਰ ਸਕਦੇ ਹੋ ਅਤੇ ਤੁਸੀਂ ਵੀ ਪਾ ਸਕਦੇ ਹੋ ਸਾਂਝ ਤੁਸੀਂ ਵੀ ਦੱਸ ਸਕਦੇ ਹੋ ਭਾਈ ਤੁਹਾਡਾ ਕੀ ਵਾਹ ਵਾਸਤਾ ਕਿਤੇ ਪਿਆ ਕਿ ਬਾਕੀ ਤੁਹਾਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਦੇ ਨਾਲ ਕੋਈ ਅਸਰ ਪੈਂਦਾ ਵਾ ਕਿ ਤੁਹਾਨੂੰ ਲੱਗਦਾ ਵਾ ਵੀ ਇਹਨਾਂ ਚੀਜ਼ਾਂ ਦੇ ਨਾਲ ਬੰਦਾ ਵਾਕਈ ਕਿਤੇ ਕੋਈ ਤਰੱਕੀ ਕਰ ਜਾਂਦਾ ਜਾਂ ਤੁਸੀਂ ਆਸ ਪਾਸ ਜਿਹੜੇ ਬੰਦਿਆਂ ਨੂੰ ਚਲੋ ਜਾਣਦੇ ਹੋ ਚਲੋ ਇਹ ਤਾਂ ਆਪਾਂ ਸਾਡੀ ਮੱਤ ਤੋਂ ਬੜੀਆਂ ਵੱਡੀਆਂ ਚੀਜ਼ਾਂ ਨੇ ਸੁੱਖ ਜੀ ਆਪਾਂ ਇੰਨਾ ਕਹਿ ਸਕਦੇ ਹਾਂ ਵੀ ਜਿਹੜੇ ਤੁਹਾਡੇ ਲਾਗੇ ਬੰਨੇ ਤੁਹਾਨੂੰ ਪਤਾ ਹੋਊਗਾ ਪਿੰਡਾਂ ਦੇ ਵਿੱਚ ਤਾਂ ਆਮ ਆਪਾਂ ਜਾਣਦੇ ਹੀ ਹਾਂ ਮੈਂ ਵੀ ਜਿੰਨਾ ਕੁ ਜਾਣਦਾ ਵਾਂ ਕੋਈ ਕਿਤੇ ਕੋਈ ਫਰਕ ਨਹੀਂ ਪੈਂਦਾ ਉੱਥੇ ਦਾ ਉੱਥੇ ਹੁੰਦਾ ਬੰਦਾ ਕਿਉਂਕਿ ਇੰਨਾ ਕੁ ਜ਼ਰੂਰ ਮੈਂ ਵੇਖਿਆ ਵੀ ਬੰਦਾ ਆਪਣੀ એનર્ਜੀ ਸਾਰੀ ਇੱਧਰ ਹੀ ਲਾ ਪੈਂਦਾ ਉਹ ਕੰਮ ਜਿਹੜਾ ਤੁਸੀਂ ਆਪਣੇ ਪਰਿਵਾਰ 'ਤੇ ਲਾਉਣਾ ਸੀ ਆਪਣੇ ਆਪ ਨੂੰ ਤੁਸੀਂ ਤਰੱਕੀ ਵੱਲ ਪੜ੍ਹਾਈ ਵੱਲ ਜੋੜਨਾ ਸੀ ਜਾਂ ਫਿਰ ਮਿਹਨਤ ਵੱਲ ਜੋੜਨਾ ਸੀ ਉਹ ਤੁਸੀਂ ਇੱਧਰ ਜੋੜ ਛੱਡਿਆ ਅਤੇ ਉਹਦੇ ਵਿੱਚ ਸਾਨੂੰ ਪਤਾ ਹੀ ਆਪਾਂ ਕੀ ਖੱਟਿਆ ਕੀ ਉੱਥੋਂ ਸੋ ਆਪਣੇ ਆਸ ਪਾਸ ਤੁਸੀਂ ਝਾਤੀ ਮਾਰ ਕੇ ਵੇਖ ਸਕਦੇ ਹੋ ਵੀ ਉਹ ਬੰਦੇ ਤੁਹਾਨੂੰ ਲੱਗਦਾ ਵਾ ਵੀ ਉਹ ਉਹਨਾਂ ਦੇ ਵਿੱਚੋਂ ਕੋਈ ਸਿਰਫ ਇਹੋ ਕੁਛ ਹੀ ਕਰਕੇ ਅਤੇ ਗਾਂਹ ਪਤਾ ਨਹੀਂ ਕਿੱਥੇ ਨਿਕਲ ਗਿਆ ਵਾ ਕੀ ਕਰ ਗਿਆ
1: ਜੀ
0: ਅਤੇ ਉਹਨਾਂ ਦੇ ਪੈਰਲਰ ਆਪਾਂ ਉਹ ਬੰਦੇ ਵੇਖ ਲੈਂਦੇ ਜਿਹੜੇ ਬਹੁਤ ਮਿਹਨਤ ਕਰਦੇ ਆ ਜਾਂ ਜਿਹਨਾਂ ਨੇ ਮਿਹਨਤ ਕੀਤੀ ਤੁਹਾਡੇ ਸਾਹਮਣੇ ਉਹਨਾਂ ਦੀਆਂ ਵੀ ਐਗਜ਼ਾਮਪਲਾਂ ਹੋਣਗੀਆਂ
1: ਬਿਲਕੁਲ
0: ਹੈ ਨਾ ਅਤੇ ਆਸਟ੍ਰੇਲੀਆ ਦੇ ਕੀ ਨੇ ਸੂਰਤ ਹਾਲ ਕਿਉਂਕਿ ਜਿੰਨਾ ਜਿੰਨਾ ਤੁਸੀਂ ਜਾਣੀ ਜਾਂਦੇ ਜੀ ਉਹਨਾਂ ਨਾਲ ਸਾਨੂੰ ਨਾ ਇੱਕ ਵੈਸੇ ਤੁਹਾਨੂੰ ਲੱਗਦਾ ਸੀ ਵੀ ਇੱਕ ਸਟੇਜ 'ਤੇ ਜਦੋਂ ਵੀ ਇਹ ਸਾਰੀਆਂ ਚੀਜ਼ਾਂ ਆਪਾਂ ਪਿੱਛੇ ਛੱਡ ਆਏ ਹਾਂ ਦੁਨੀਆਂ ਦੇ ਪਰਲੇ ਕੋਨੇ ਤੇ ਪਤਾ ਨੀ ਕੀ ਵੱਸਦਾ ਕਿੱਦਾਂ ਦੇ ਲੋਕ ਨੇ ਕਿੱਦਾਂ ਉਹਨਾਂ ਦੀਆਂ ਮਾਨਤਾਵਾਂ ਨੇ ਤੇ ਹਲੇ ਹੋ ਸਕਦਾ ਸਾਡੇ ਬੜੇ ਸਾਰੇ ਸੁੱਖ ਜੀ ਵਹਿਮ ਹੋਣ ਜਿਹੜੇ ਅੱਗੇ ਚੱਲ ਕੇ ਟੁੱਟ ਜਾਣ
1: ਰਣਜੋਤ ਜੀ ਮੈਨੂੰ ਲੱਗਦਾ ਸਾਨੂੰ ਇਹ ਵਹਿਮ ਹੈ ਕਿ ਕੱਲਾ ਸਿਰਫ ਜਿਹੜਾ ਬਲੈਕ ਮੈਜਿਕ ਆ ਜਾਂ ਹਾਇਆ ਟੂਣੇ ਟੱਪੇ ਆ ਇਹ ਸਿਰਫ ਇੰਡੀਆ 'ਚ ਹੀ ਆ ਜਿੱਥੇ ਬੰਦੇ ਆ ਉੱਥੇ ਹੈਗਾ ਹੀ ਹੈਗਾ ਇਹ
0: ਹਾਂ ਹਰ ਥਾਂ ਤੇ ਤੇ ਬਿਲਕੁਲ
1: ਚਾਈਨੀਜ਼ ਕਮਿਊਨਿਟੀ ਦੇ ਵਿੱਚ ਬਹੁਤ ਆ ਇਹ
0: ਜਿਹੜੇ ਚਲੋ ਆਪਣੇ ਹੋ ਗਏ ਨਾ ਤੇ ਏਸ਼ੀਅਨ
1: ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਆ ਉਹ ਬਹੁਤ ਕਰਦੇ ਆ ਇਹ ਇਹਦੇ ਵਿੱਚ ਬਿਲੀਵ ਜਿਹੜੇ ਟੂਣੇ ਆ ਹਾਂ
0: ਇੱਕ ਹੋਰ ਵੀ ਹੁੰਦਾ ਅਸੀਂ ਅੱਗੇ ਵੀ ਇੱਕ ਦਿਨ ਮੈਂ ਦੱਸਦਾ ਨਾ ਅਸੀਂ ਜਿੱਥੇ ਪਹਿਲੇ ਜਦੋਂ ਆਏ ਹਾਂ ਉਦੋਂ ਰਹਿੰਦੇ ਹੁੰਦੇ ਹਾਂ ਘਰ 'ਚ ਅਤੇ ਉੱਥੇ ਉਹਨਾਂ ਨੇ ਪਿਛਲੇ ਪਾਸੇ ਇੱਕ ਉਹਦੇ ਹੁੰਦੀ ਸੀ ਜਿੱਦਾਂ ਛੱਪਰ ਜੀ ਪਾਈ ਸੀ ਉਹਨਾਂ ਨੇ ਜਿਵੇਂ ਪਰਗੋਲਾ ਤੇ ਨਹੀਂ ਪਰ ਪ੍ਰੋਪਰ ਜਿੱਦਾਂ ਕਮਰੇ ਜਿਹੇ ਟਾਈਪ ਹੀ ਜਿੱਦਾਂ ਗਰਾਜ ਜਿਹਾ ਟਾਈਪ ਬਣਾਇਆ ਹੁੰਦਾ ਕਿਸੇ ਨੇ ਨਾ ਅਤੇ ਉਹ 'ਚ ਰਿਪੇਅਰ ਰਪੂਰ ਜੀ ਜਿੱਦਾਂ ਕਰਦੇ ਉਸ ਟਾਈਪ ਜਿਹਦਾ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਗੁੱਡੀਆਂ ਲਮਕਾਈਆਂ ਸੀ ਅਤੇ ਉਹਨਾਂ ਦੇ ਵਿੱਚ ਜਿੱਦਾਂ ਇੱਥੇ ਉਹ ਵੀ ਕਰਦੇ ਨਾ ਸੂਈਆਂ ਜਿਹੀਆਂ ਮਾਰਦੇ ਗੁੱਡੀਆਂ 'ਚ ਉੱਦਾਂ ਦੀਆਂ ਗੁੱਡੀਆਂ ਨਾਲ ਉਹਨਾਂ ਨੇ ਉੱਥੇ ਰੱਖੀਆਂ ਸੀ
1: ਓਕੇ
0: ਸਾਨੂੰ ਤਾਂ ਪਤਾ ਨਹੀਂ ਹੁੰਦਾ ਸਾਨੂੰ ਅਸੀਂ ਪਹਿਲਾਂ ਸ਼ੁਰੂ 'ਚ ਉਦੋਂ ਸਟੂਡੈਂਟ ਲਾਈਫ 'ਚ ਹੁੰਦੇ ਹਾਂ ਤਾਂ ਅਸੀਂ ਸ਼ੁਰੂ 'ਚ ਇਹ ਸੋਚਦੇ ਰਹੇ ਵੀ ਇਹ ਇਹਨਾਂ ਨੇ ਨਾ ਬੈਕ 'ਤੇ ਕਿਸੇ ਵੇਲੇ ਆਪਣੇ ਨਿਆਣਿਆਂ ਦਾ ਕਮਰਾ ਬਣਾਇਆ ਹੋਊਗਾ ਸ਼ਾਇਦ ਉਹ ਤਾਂ ਬਾਅਦ 'ਚ ਵਾਹਵਾ ਚਿਰ ਬਾਅਦ ਕੋਈ ਆਇਆ ਘਰ ਜਿਹਨੂੰ ਮਾੜਾ ਮੋਟਾ ਪਤਾ ਸੀ ਅਤੇ ਉਹ ਕਹਿੰਦਾ ਵੀ ਨਹੀਂ ਇਹ ਤਾਂ ਉਹ ਆ
1: ਬਲੈਕ ਮੈਜਿਕ
0: ਹਾਂ ਵੀ ਇਹਦੇ ਵਿੱਚ ਵੇਖੋ ਸੂਈਆਂ ਵੱਜੀਆਂ ਹੋਣੀਆਂ ਅਤੇ ਉਹਦੇ ਵਾਕਈ ਵੇਖਿਆ ਤਾਂ ਉਹਦੇ ਵਿੱਚ ਸੂਈਆਂ ਵੱਜੀਆਂ ਸੀ
1: ਅਤੇ ਉਹ ਕਰਦਾ ਆਇਆ ਸੀ ਪਿੱਛੋਂ ਪਤਾ ਤਾਂ ਉਹਨੂੰ ਹੋਣਾ ਜਿਹਨੇ ਉਹਨਾਂ ਵਾਹ ਵਾਸਤਾ ਜਿਹਦਾ ਪਿਆ ਹੋਊਗਾ
0: ਆ ਕਿਤੇ ਕਿਸੇ ਵੇਲੇ ਚਲੋ ਕੋਈ ਮੰਨ ਲਓ ਕਿਸੇ ਨੂੰ ਜਾਣਕਾਰੀ ਹੁੰਦੀ ਆ ਕੋਈ ਪੁਰਾਣਾ ਆਇਆ ਹੁੰਦਾ ਵਾ ਜਾਂ ਕੋਈ ਕਿੱਦਾਂ ਹੁਣ ਚੇਤਾ ਨਹੀਂ ਮੈਨੂੰ ਇਹ ਵੀ ਨਹੀਂ ਪਤਾ ਵੀ ਕੌਣ ਸੀ ਕਿੱਦਾਂ ਸੀ ਪਰ ਇਹ ਵੀ ਜਿੰਨਾ ਚਿਰ ਉਹ ਚੀਜ਼ਾਂ ਆਪਣੇ ਨਹੀਂ ਸ਼ਾਇਦ ਹੈਗੀਆਂ ਜਾਂ ਪਤਾ ਨਹੀਂ ਉਹਨਾਂ ਚੀਜ਼ਾਂ ਦਾ ਨਹੀਂ ਪਤਾ ਆਪਣੇ ਤੇ ਮਾਂਜੇ ਤੇ ਤਾਲੇ
1: ਤੇ ਆਪਣੇ ਵੱਲ ਇਹ ਨਹੀਂ ਸੀਗਾ ਇਹ ਬੰਗਾਲ ਦਾ ਹੈ
0: ਜਿਹੜਾ ਗੁੱਡੀਆਂ ਵਾਲਾ
1: ਹਾਂ ਗੁੱਡੀਆਂ ਵਾਲਾ ਜਿਹੜਾ ਸੂਈਆਂ ਮਾਨੀਆਂ ਇਹ ਬੰਗਾਲੀ ਜ਼ਿਆਦਾ ਮਤਲਬ ਬੰਗਾਲ ਚ ਜ਼ਿਆਦਾ ਹੈ ਇਹ ਚੀਜ਼
0: ਓਕੇ ਇਹ ਵਾਲਾ ਟੂਣਾ ਇੱਥੇ ਮੈਂ ਸੁਣਿਆ ਕਾਫੀ ਆ
1: ਹਾਂ
0: ਇੱਥੇ ਆ ਜਿਹੜੇ ਉਹ ਆਪਣੇ ਨੇ ਜਿਹੜੇ ਅਫਰੀਕਨ ਉਹਨਾਂ ਦੇ ਵਿੱਚ ਕਹਿੰਦੇ ਬਹੁਤ ਆ
1: ਓਕੇ ਜਦੋਂ ਆਪਣੇ ਦੀਵਾਲੀ ਹੁੰਦੀ ਹੈ ਨਾ ਉਹ ਉਹਨਾਂ ਦਾ ਵੀ ਕੋਈ ਤਿਉਹਾਰ ਹੁੰਦਾ ਹੈ ਜਿੱਦਾਂ ਉਹ ਦੁਰਗਾ ਪੂਜਾ ਪਹਿਲਾਂ ਕਰਦੇ ਆ ਉਹਨਾਂ ਦਿਨਾਂ ਦੇ ਵਿੱਚ ਨਾ ਉਹਨਾਂ ਦੇ ਇੰਨਾ ਕੁ ਜ਼ਿਆਦਾ ਮਤਲਬ ਬਲੈਕ ਮੈਜਿਕ ਚੱਲਦਾ ਆ ਬੰਗਾਲ ਦੇ ਵਿੱਚ ਜਿੱਦਾਂ ਮੇਰੇ ਕੋਈ ਫੈਮਿਲੀ ਮੈਂਬਰ ਸੀਗੇ ਉੱਥੇ ਸੀਗੇ ਜੋਬ ਦੇ ਲਈ ਤਾਂ ਉਹ ਦੱਸਦੇ ਸੀਗੇ ਕਿ ਉਹਨਾਂ ਦਿਨਾਂ ਦੇ ਵਿੱਚ ਤਾਂ ਸੜਕਾਂ 'ਤੇ ਤੁਹਾਨੂੰ ਆਮ ਮਤਲਬ ਤੁਹਾਨੂੰ ਜਾਦੂ ਟੂਣੇ ਕਰਦੇ ਲੋਕ ਦਿਸਦੇ ਆ ਉੱਥੇ ਉਸ ਟਾਈਮ 'ਤੇ ਲਾਈਕ ਅੱਜ ਤੋਂ ਕਹਿ ਲਓ 20 ਸਾਲ ਪਹਿਲਾਂ ਦੀ ਗੱਲ ਦੱਸਦੇ ਸੀਗੇ ਉਦੋਂ ਉੱਥੇ ਸੀਗੇ ਉਹ ਕਿ ਹਾਂ ਉਹਨਾਂ ਦਿਨਾਂ ਵਿੱਚ ਤਾਂ ਟੂਣੇ ਆਮ ਹੁੰਦੇ ਉੱਥੇ ਮਤਲਬ ਆਹ ਹੀ ਗੁੱਡੀਆਂ ਹੋ ਗਈਆਂ ਮੀਟ ਹੋ ਗਿਆ ਕੱਚਾ ਇੱਦਾਂ ਦੀਆਂ ਚੀਜ਼ਾਂ ਨੂੰ
0: ਹਾਂ ਓਕੇ ਚਲੋ ਖੈਰ ਤੁਸੀਂ ਪਾ ਸਕਦੇ ਹੋ ਵੀ ਸਾਂਝ ਵੀ ਤੁਸੀਂ ਕੀ ਜਾਣਦੇ ਹੋ ਕੀ ਤੁਹਾਡਾ ਬਿਲੀਵ ਆ ਪਰਮਿੰਦਰ ਜੀ ਕਹਿੰਦੇ ਕਿ ਮੈਂ ਕਹਿੰਦੇ ਕਿ ਆਪਣੇ ਗਵਾਂਢੀ ਕਹਿੰਦੇ ਕਿ ਬਹੁਤ ਤੰਗ ਕੀਤੇ ਆ ਸਾਨੂੰ ਕਹਿੰਦੇ ਕਿ ਵਹੀ ਵਿੱਚ ਖੇਲਣ ਨਹੀਂ ਦਿੰਦੇ ਸੀ ਸਾਨੂੰ ਵਹੀ ਵਿੱਚ ਖੇਲਣ ਨਹੀਂ ਦਿੰਦੇ ਸੀ ਅਤੇ ਅਸੀਂ ਕਹਿੰਦੇ ਨੇ ਕਿ ਸੰਧੂਰ ਅਤੇ ਲਾਲ ਕੱਪੜੇ ਦੇ ਵਿੱਚ ਗੁੜ ਰੱਖ ਕੇ ਉਹਨਾਂ ਦੇ ਬੂਹੇ ਸਾਹਮਣੇ ਰੱਖ ਦਿੰਦੇ ਹੁੰਦੇ ਸੀ
1: ਬਹੁਤ ਮਤਲਬ ਇਹ ਜਿਹੜੀ ਸ਼ਰਾਰਤ ਆ ਇਹ ਯੰਗ ਜਿਹੜੇ ਮੁੰਡੇ ਹੁੰਦੇ ਸੀਗੇ ਨਾ ਉਹਨਾਂ ਦੀ ਮੋਸਟ ਫੇਵਰੇਟ

0: ਹੁੰਦੀ ਸੀਗੀ, ਜਿਹੜੇ ਮੰਨ ਲਓ ਜਦੋਂ ਮੈਂ ਕਹਾਂ ਕਿ ਜਿਹੜੇ 18-19 ਸਾਲਾਂ 20 ਵਾਲੇ 21 ਵਾਲੇ ਸੀ ਨਾ, ਉਹਨਾਂ ਦੇ ਸਾਡੇ ਪਿੰਡ ਵੀ ਇੱਦਾਂ, ਸਾਡੇ ਗੁਆਂਢੀਆਂ ਦੇ ਸੀਗੇ, ਅਸੀਂ ਖੇਡਦੀਆਂ ਸੀ ਛੋਟੀਆਂ ਸੀਗੀਆਂ, ਜਿੱਦਾਂ ਜਿੱਦਾਂ ਕਹਿ ਲਓ ਚਾਚੇ ਹੈ ਨਾ ਜਿਹੜੇ ਵੱਡੇ ਹੁੰਦੇ ਆ, ਮੈਂ ਆਪਣੀ ਫਰੈਂਡ ਦੇ ਘਰ ਗਈ ਹੋ ਸੀਗੀ ਤੇ ਮੈਂ ਸ਼ਾਇਦ ਅੱਗੇ ਵੀ ਇਹ ਗੱਲ ਦੱਸੀ ਹੋਈ ਆ, ਉਹਨਾਂ ਦੇ ਘਰ ਅਸੀਂ ਖੇਡਦੀਆਂ ਤੇ ਉਹ ਨਾ ਪਲਾਨ ਬਣਾਉਣ ਲੱਗੇ, ਉਹ ਤਾਂ ਉਹਦੇ ਦੋਸਤ, ਕਿ ਉਹਨਾਂ ਦੇ ਨਾ ਗੁਆਂਢੀ ਸੀਗੇ ਉਹ 9-7 ਬੜਾ ਲੜਦੀਆਂ ਹੁੰਦੀਆਂ ਸੀ ਅਲੱਗ ਅਲੱਗ ਸੀਗੀਆਂ, ਕਹਿੰਦਾ ਕਈ ਦਿਨ ਹੋ ਗਏ ਯਾਰ ਮੱਖੀਆਂ ਮੱਛਰ ਹੀ ਨਹੀਂ ਉੱਡੇ, ਉਹਨਾਂ ਮਤਲਬ ਇੱਦਾਂ ਕਿਹਾ ਤੇ ਸਾਨੂੰ ਪਤਾ ਨੀ ਲੱਗਾ ਮੱਖੀਆਂ ਮੱਛਰ ਕੀ ਉੱਡਦੇ ਹੁੰਦੇ ਆ, ਕਹਿੰਦਾ ਚੱਲ ਉਡਾਉਣੇ ਅੱਜ ਹਨਾ, ਤੇ ਰਾਤ ਨੂੰ ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉਹ ਤਾਂ ਸਾਨੂੰ ਸਵੇਰ ਨੂੰ ਸਮਝ ਲੱਗੀ ਜਦੋਂ ਕੁੱਤਿਆਂ ਤੇ ਬਿੱਲਿਆਂ ਹੋਣ ਲੱਗੇ ਉਹਨਾਂ ਦੇ, ਅਸੀਂ ਆ ਕੀ ਹੋਇਆ ਸਵੇਰੇ ਸਵੇਰੇ ਉੱਠਦੇ ਆਵਾਜ਼ ਜਿੱਦਾਂ ਜਾਗ ਵੀ ਨਾ ਗਰਮੀਆਂ ਜਿਹੀਆਂ ਦੇ ਦਿਨ ਉਹਦੇ ਨਾਲ ਹੀ ਆਈ ਜਦੋਂ ਗਾਲਾਂ ਦੇ ਨਾਲ ਹਨਾ, ਅਸੀਂ ਕਿਹਾ ਇਹ ਕੀ ਹੋਇਆ, ਬਾਹਰ ਮੰਮੀ ਕਹਿੰਦੀ ਉਹ ਲੜ ਪਈਆਂ, ਲੈ ਫੇਰ ਲੜ ਪਈਆਂ ਹਨਾ, ਉਹ ਬਾਹਰ ਨਿਕਲੇ ਉਹ ਖਿਲਾਰ ਕੇ ਬੈਠੀ ਸਾਰਾ ਟੂਣਾ ਜਿਹਾ ਹਨਾ, ਤੇ ਫੇਰ ਸਾਨੂੰ ਸਮਝ ਲੱਗੀ ਕਿ ਅੱਛਾ ਹੁਣ ਦੱਸਣ ਜੋਗੇ ਹੈ ਨੀ, ਮੰਮੀ ਨੇ ਫਿਰ ਜਾਣ ਨੀ ਦੇਣਾ ਉਹਨਾਂ ਦੇ ਘਰ ਖੇਡਣ ਕਿ ਉਹ ਤਾਂ ਇੱਦਾਂ ਦੇ ਆ ਹਨਾ, ਤੇ ਮਤਲਬ ਹਜੇ ਵੀ ਮੈਂ ਹੁਣ ਕਈ ਵਾਰ ਦੱਸਦੀ ਹੁੰਦੀ ਹਾਂ ਕਿ ਉਹਨਾਂ ਨੇ ਕੀਤਾ ਸੀ ਉਹ ਟੂਣਾ, ਤੇ ਮਤਲਬ ਉਹਨਾਂ ਕੋਈ ਟੂਣਾ ਵੀ ਨੀ ਜਾਣੀ, ਉਹਨਾਂ ਨੇ ਇੱਕ ਨਾਰੀਅਲ ਲਿਆਂਦਾ $5-10 ਰੁਪਈਏ ਦਾ ਨਾਰੀਅਲ ਆਇਆ ਹੋਣਾ, ਉਹ ਚੁੰਨੀ ਚੁੰਨੀ ਮੈਨੂੰ ਲੱਗਦਾ ਕੰਜਕਾਂ ਤੋਂ ਸਾਨੂੰ ਮਿਲਦੀ ਹੁੰਦੀ ਸੀ, ਉਹ ਬਥੇਰੀਆਂ ਪਈਆਂ ਹੁੰਦੀਆਂ ਸੀ, ਚੱਕ ਲਿਆ ਹੋਣੀ ਭਤੀਜੀ ਦੀ ਆਪਣੀ ਦੀ, ਤੇ ਵਿੱਚ ਪਤਾ ਨੀ ਉਹਨਾਂ ਨੇ ਕੀ ਕੁ ਪਾ ਕੇ, ਤੇ ਉਹ ਨੂੰਹ ਲੱਗੀ ਉਹ ਆਪਣੀ ਸੱਸ ਨੂੰ ਗਾਲਾਂ ਕੱਢਣ, ਤੇ ਉਹ ਸੱਸ ਲੱਗੀ ਉਹ ਨੂੰਹ ਨੂੰ ਕਿ ਮੈਂ ਨੀ ਕੀਤਾ, ਉਹ ਦੋਨਾਂ ਦੇ ਦਰਵਾਜ਼ਿਆਂ ਦੇ ਮੂਹਰੇ ਮਾੜਾ ਰੱਖਿਆ, ਤੇ ਉਹਨਾਂ ਨੇ ਜੋ ਲੜਾਈ ਕੀਤੀ ਸਵੇਰੇ, ਮਤਲਬ ਸੁੱਤੇ ਉੱਠਦੇ ਆਵਾਜ਼ ਲੜਾਈ ਉਹਨਾਂ ਦੀ ਤੋਂ ਸ਼ੁਰੂਆਤ ਹੋਈ, ਤੇ ਉਹ ਮਤਲਬ ਸਾਰਾ ਹਫ਼ਤਾ ਲੜਦੀਆਂ ਰਹੀਆਂ ਵਿੱਚ ਵਿੱਚ ਹੱਲੇ ਜਿਹਾ ਲੈ ਕੇ, ਜਿੱਦਾਂ ਹੁੰਦਾ ਨੀ ਭੁੱਸ ਜਿਹਾ ਉੱਠਦਾ ਵੀ ਇੱਕ ਦੂਜੇ ਨੂੰ ਦੇਖਦੀਆਂ, ਫਿਰ ਲੜ ਪੈਂਦੀਆਂ, ਫਿਰ ਗਾਲਾਂ ਕੱਢਣ ਲੱਗ ਜਾਂਦੀਆਂ, ਸਾਡੇ ਵਰਗੇ ਫਿਰ ਬਾਹਰ ਜਾ ਕੇ ਖੜੇ ਹੋ ਕੇ ਦੇਖਦੇ, ਫਿਰ ਪਤਾ ਲੱਗਾ ਅੱਛਾ ਵੀ ਇੱਦਾਂ ਲੜਾਈ ਵੀ ਕਰਾਈ ਜਾ ਸਕਦੀ ਕਿਸੇ ਦੀ,
1: ਨਹੀਂ ਤਾਂ ਤੇ ਉਹ ਹੁੰਦਾ ਤੇ ਇਹੋ ਕੁਛ ਹੀ ਆ, ਜਦੋਂ ਤੁਹਾਡੀ ਵੀਕਨੈਸ ਪਤਾ ਲੱਗ ਜੇ ਕਿਸੇ ਨੂੰ, ਇਸੇ ਕਰਕੇ ਕਹਿੰਦੇ ਨਾ ਕਿ ਆਪਣੀ ਕੋਈ ਵੀ ਕਮੀ ਪੇਸ਼ੀ ਜਦੋਂ
0: ਦੱਸਣਾ,
1: ਹਾਂ ਆਪਾਂ ਕਈ ਵਾਰੀ ਕਈ ਚੀਜ਼ਾਂ ਆਪਣਾ ਵਹਿਮ ਭਰਮ, ਬੁਲਿੰਗ ਤੇ ਵੀ ਇੱਦਾਂ ਹੀ ਆ, ਆਪਾਂ ਆਪ ਹੀ ਦੱਸ ਬਹਿੰਦੇ ਹਾਂ ਆਪਾਂ ਵੀ ਆਹ ਚੀਜ਼ ਤੋਂ ਆਪਾਂ ਚਿੜਦੇ ਹਾਂ, ਆਹ ਚੀਜ਼ ਸਾਨੂੰ ਚੰਗੀ ਨਹੀਂ ਲੱਗਦੀ, ਉਹੀ ਫਿਰ ਤੁਹਾਡੇ ਉਲਟਾ ਤੁਹਾਡੇ ਤੇ ਹਥਿਆਰ ਬਣ ਕੇ ਉਹਨੂੰ ਵਰਤਦਾ। ਇੱਕ ਐਨਵਰਸਰੀ ਆ, ਕਹਿੰਦੇ ਨੇ ਕਿ ਅੱਜ ਸਾਡੀ ਮੈਰਿਜ ਐਨਵਰਸਰੀ, ਆਈ ਵਾਂਟ ਟੂ ਡੈਡੀਕੇਟ ਫਿਊ ਲਾਈਨਸ ਫੋਰ ਮਾਈ ਹਸਬੈਂਡ ਟੂਡੇ, ਕਿ ਤੁਹਾਡੇ ਨਾਲ ਪਿਆਰ ਅਤੇ ਤੁਹਾਡੇ ਨਾਲ ਹੀ ਲੜਾਈ ਹੈ। ਅੱਛਾ, ਤੁਹਾਡੇ ਨਾਲ ਪਿਆਰ ਅਤੇ ਤੁਹਾਡੇ ਨਾਲ ਹੀ ਲੜਾਈ ਹੈ, ਤੁਹਾਡੇ ਨਾਲ ਹੀ ਗਿਲੇ ਸ਼ਿਕਵੇ ਅਤੇ ਤੁਹਾਡੇ ਨਾਲ ਹੀ ਚੜ੍ਹਾਈ ਹੈ। ਹੈਪੀ 10th ਈਅਰ ਆਫ ਅਸ, ਥੈਂਕ ਯੂ ਗਾਇਸ, ਜੈਜ਼ ਜੀ ਮੈਸੇਜ ਕਰਦੇ ਨੇ। ਤੁਸੀਂ ਜਦੋਂ ਮੈਰਿਜ ਐਨਵਰਸਰੀ ਦਾ ਕਰਦੇ ਹੋ ਨਾ ਜੀ, ਤਾਂ ਕੋਸ਼ਿਸ਼ ਕਰਿਆ ਕਰੋ ਦੋਵਾਂ ਜੀਆਂ ਦੇ ਨਾਂ ਲਿਖ ਦਿਆ ਕਰੋ
0: ਜੀ, ਅਤੇ
1: ਉਹਦੇ ਵਿੱਚ ਫਿਰ ਥੋੜ੍ਹਾ ਜਿਹਾ ਮਤਲਬ ਸਾਨੂੰ ਲੱਗਦਾ ਵੀ ਅਧੂਰਾ ਜਿਹਾ ਮੈਸੇਜ ਹੈ ਨਾ, ਤੇ ਧੰਨਵਾਦ ਤੁਹਾਡਾ, ਮਿਹਰਬਾਨੀ,
0: ਥੈਂਕ ਯੂ ਜੀ ਸਾਡਾ ਸ਼ੇਅਰ ਕਰਨ ਲਈ ਜੀ। ਜੈਜ਼ ਜੀ ਥੈਂਕ ਯੂ, ਡਬਲ ਡਿਜਿਟ ਤੁਹਾਡੇ ਹੋ ਗਏ ਆ, ਪਰਮਾਤਮਾ ਕਰੇ ਇਹ ਟ੍ਰਿਪਲ ਹੋਣ, ਅਤੇ ਤੁਸੀਂ ਐਂ ਹੀ ਹੱਸਦੇ ਵੱਸਦੇ ਰਹੋ, ਹੱਸਦੀ ਖੁਸ਼ ਰਹੋ, ਅਤੇ ਸਾਨੂੰ ਆਪਣੇ ਜਿਹੜੀ ਤੁਹਾਡੀਆਂ ਖੁਸ਼ੀਆਂ ਸਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਦੇ ਰਹੋ। ਹੈਪੀ ਮੈਰਿਜ ਐਨਵਰਸਰੀ ਟੂ ਬੋਥ ਆਫ ਯੂ, ਦੂਜਿਆਂ ਦਾ ਸਾਨੂੰ ਨਾਮ ਨਹੀਂ ਪਤਾ। ਜੈਸ ਜੀ ਹੁਣ ਤੁਸੀਂ ਆਪੇ ਨਾਂ ਸਾਨੂੰ ਲੱਗ ਕੇ ਭੇਜ ਦਿਓ ਇੱਕ ਵਾਰੀ, ਤਾਂ ਕਿ ਸਾਨੂੰ ਲੱਗੇ ਲੱਗ ਕੇ ਅਸੀਂ ਬਰਥਡੇ ਵਿਸ਼ ਕਰ
1: ਰਹੇ
0: ਹਾਂ।
1: ਇਸ ਤੋਂ ਪਹਿਲਾਂ ਜੈਸ ਦੇ ਨਾਲ ਵਰਸਿਸ ਨੇ ਜੈਸ ਲਾ ਲਈਏ,
0: ਇਸ ਤੋਂ ਪਹਿਲਾਂ ਕਿ ਸਾਡੇ ਦਿਮਾਗ ਜਿਹੜਾ ਫੋਗ ਹੋ ਜਾਣ, ਸਾਨੂੰ ਦੋਨਾਂ ਨੂੰ ਹੇ ਫੀਵਰ ਹੋਇਆ, ਹੁਣ ਜੈਜ ਜੈਜ ਤੁਸੀਂ ਆਪ ਲਾ ਲਿਓ। ਓਕੇ ਜੈਜ ਜੀ,
1: ਥੈਂਕ ਯੂ ਜੀ। ਰਿਚਰਡ ਜੀ ਕਹਿੰਦੇ ਮੈਨੂੰ ਸੁੱਖ ਜੀ ਤਾਲਾ ਲੱਭ ਕੇ ਦਿਓ।
0: ਵਾਓ,
1: ਹਾਂਜੀ ਹਾਂਜੀ ਰਿਚਰਡ ਜੀ, ਕੀ ਹਾਲ
0: ਜੀ? ਤੁਹਾਨੂੰ ਤਾਲਾ ਨਹੀਂ, ਮੈਂ ਤੁਹਾਨੂੰ ਬੋਟੀ ਲੱਭ ਕੇ ਦਊਗੀ, ਟੈਨਸ਼ਨ ਨਾ ਲਓ ਤੁਸੀਂ।
2: ਗੁਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਸਲਾਮ ਅਦਾਬ, ਨਮਸਤੇ,
1: ਸਤਿ ਸ਼੍ਰੀ ਅਕਾਲ ਰਿਚਰਡ ਜੀ।
0: ਇਹ ਮੇਰੀ ਕਾਪੀ ਨਹੀਂ ਕਰਨੀ ਰਿਚਰਡ ਜੀ,
2: ਅਬ ਆਪਕਾ ਸ਼ੋ ਹੈ ਤੋ ਆਪਕੋ ਹੀ ਤੋ ਕਾਪੀ ਕਰੇਂਗੇ।
0: ਮੈਂ ਸੁਬਾ ਬੱਚੋਂ ਕੀ ਕਾਪੀ ਕਰਤੀ ਹੂੰ, ਆਪ ਆ ਕੇ ਕਾਪੀ ਕਰਨੇ ਲੱਗੇ ਹੋ, ਇਹ ਅੱਛੀ ਬਾਤ ਨਹੀਂ ਹੈ।
2: ਬੱਚੋਂ ਕੀ ਬਹੁਤ, ਯੂ ਡੂ ਲੋਟ ਆਫ ਲੈਗ ਪੁਲਿੰਗ ਫॉर द ਕਿਡਸ।
0: ਨਹੀਂ, ਆਈ ਲਵ ਥੈਮ ਰਿਚਰਡ ਜੀ, ਲੈਗ ਪੁਲਿੰਗ ਇਜ਼ ਅ ਬੈਡ ਵਰਡ, ਕਿਉਂ ਉਨਕੀ ਮੰਮੀ ਹੋ ਕੇ ਮੇਰੇ ਪਿੱਛੇ ਬੈਠ ਡਾਲਣਾ ਚਾਹਤੇ ਹੋ।
1: ਤੁਸੀਂ ਹਿੰਦੀ ਰਹਿੰਦੇ ਕਰੋ।
0: ਹੁਣ ਜਿੱਦਾਂ ਦੀ ਰਿਚਰਡ ਜੀ ਹਿੰਦੀ ਬੋਲਦੇ, ਮੈਨੂੰ ਇੱਦਾਂ ਦੀ ਹਿੰਦੀ ਆਉਣੀ ਇਹਨਾਂ ਦੇ ਨਾਲ।
1: ਹਾਂਜੀ ਰਿਚਰਡ ਜੀ, ਲੱਭ ਕੇ ਦਈਏ ਤਾਲਾ ਤੁਹਾਨੂੰ।
0: ਰਿਚਰਡ ਜੀ ਨੀ ਆਏ ਸੀ ਉਸ ਦਿਨ
1: ਕਿੱਥੇ,
0: ਆਪਣੇ ਇੱਥੇ
1: ਨਹੀਂ
0: ਪੇਂਟਿੰਗ, ਕਿਉਂ ਮੈਂ ਸਪੈਸ਼ਲ ਸੁਜੈਸ਼ਨ ਮੈਂ ਦਿੱਤਾ ਸੀ,
1: ਪਾਰਟਨਰ ਨਹੀਂ ਲੱਭਣਾ ਨਾ ਕੋਈ।
2: लपके नहीं दिया तुमने मुझे ताला, तुम्हें कैसे आता
0: हूँ? नहीं, आपके पास इतने तो पार्टनर्स हैं, उसमें क्या है?
2: बट नन ऑफ देम अंडरस्टैंड पंजाबी।
1: आउंदा नहीं ना कोई ना नाम
0: बोलना तो था ही। ऐसा मत कहो जी। नहीं, अंडरस्टैंड तो करना ही नहीं था, अंडरस्टैंड तो सिर्फ इशारे करने थे ना। रिचर्ड जी, प्यार की भाषा चुप्पी होती है, ठीक है? प्यार वही प्यार है जहाँ पे आप चुप हो।
1: प्यार की भाषा यूठी आशा।
0: ऐसा नहीं है, प्यार वो है जो बिना बोले समझे।
1: शादीवादी छोड़ो, आप ना टीवी पे देखा करो माशा।
0: और पिया करो साथ में माचा।
2: माचा
0: सेहत के लिए भी अच्छा है, स्पेशली हार्ट के लिए। रिचर्ड जी,
2: हाँ माचा, आई हैव नॉट ट्राइड इट, आई हैव ट्राइड माचा आइसक्रीम, बट क्या इट्स अ वीट?
1: हाँ वीट ही है,
2: वीट ही है, आई थिंक
1: काबूस।
2: तो एनीवेज, कमिंग टू द टॉपिक
1: जी,
2: दिस जादू टोना तो मिडिवल टाइम से चला रहा है, बिफोर क्राइस्ट आल्सो, एंड स्पेशली इन यूरोप एंड साउथ अमेरिका एंड अफ्रीका।
1: दूसरे पास कही जाते कोई नहीं, कोई इन चिर इंसान नहीं समझ आया मुढ़ कदीमो भी एवं टाइम वेस्ट करी जाए।
2: Especially in Australia, मैं अगर कहूँ, there are a lot of gypsies who would do it. तो अगर आप farmers market वगैरह में जाओ सुबह सुबह, they would, I mean,
0: सुबह सुबह मोटे तो जाएं.
2: They urinate in the hand and they spread sprinkle around the stall. And I said, what the hell are you doing? Because I used to have a bread stall and a food.
1: Okay.
2: And bread I used to send. And they're doing this. So I said, excuse me, this is तो वो काफी मतलब दूर दूर तक फेंकते हैं कि किसी को नजर ना लगे और सब उसके वहां है। तो आई वॉज शॉक, बट आई वॉज अमेज की इतना ओपनली वो लोग कर रहे हैं, एवरीवन इज वॉचिंग। सो इफ यू एवर गो टू फार्मर्स मार्केट इन द मॉर्निंग, दिस इज अ वेरी नॉर्मल रिचुअल आउट देयर, दैट जिप्सी वुड कम टू द नेट इन द हैंड एंड दे विल स्प्रिंकल एवरीवेयर फॉर गुड लक, की पूरी नजर मतलब वहां से हट जाए।
0: आई फील सो सॉरी फॉर यू, नो सॉरी नहीं, सैड फॉर यू। आपने वो स्प्रिंकल भी करे और आपको पार्टनर अभी तक नहीं मिला?
1: नहीं, वो तो सब्जियां था किता ना,
0: सब्जी बनाने वाला भी नहीं कोई मिलेगा।
2: और अभी मेरी सिस्टर शी स्टार्टेड, तो वो वहां रहती है, कहां, बनारस आई थिंक। तो
0: ये okay. भी फॉगी हो गया मेरे साथ।
2: डॉटर इज स्टेटिंग दे, तो उसने वहाँ एस्ट्रोलॉजी किया, जेमिनोलॉजी किया एंड ऑल दैट। तो शी सेड मी क्रिस्टल्स कि लड़की लगेगी एंड ऑल दैट एंड गुड फॉर्च्यून विल कम। तो मंडे को मुझे ब्रेसलेट आए एंड वेनेसडे को मेरे को एक दोस्त से फ्रेंड आ गए जिसने 3 साल से मेरा पैसा ले रखा है। ही गेव मी 20% ऑफ दैट मनी आउट ऑफ द ब्लू। मैंने कहा वाह। उसके अलावा और कुछ नहीं आया।
0: रिचर्ड जी, मेरे भी किसी ने पैसे देने, मुझे ब्रेसलेट दे दो। हर रोज कहती है अगले वीक दूंगी, अगले वेडनेसडे दूंगी, दे नहीं रही है।
2: नहीं, मेरा तो काफी बड़ा अमाउंट था, उसका खाली 20% मिला अभी।
1: हाँ, होना
0: मेरे लिए जितना अमाउंट है वो बहुत वड्डा है रिचर्ड जी, तुहाडे लई तो माड़ा ही मोटा होना है।
2: And then I've got so many friends who wear these crystals, and 3 of them had a fall in August itself, and Mitu was one of them. Mitu had a terrible fall in a restaurant, and another friend Monica, who's here, she had a fall, another friend Juhi, and Tino ke sir mein aur face mein chot laga.
0: Oh.
2: So that is a coincidence ki how it happened. तीन अलग अलग जगह में हैं और तीनों को क्या कहते हैं, दे फेल फेस डाउन फर्स्ट
0: जी।
2: तो वो कह रहे हैं कि जादू टोना किसी ने कर दिया और नजर उतारनी पड़ेगी एंड ऑल दैट। आई सेड व्हाट रबिश, जस्ट वॉक प्रॉपर्ली।
1: जैसे सुख जी बोल रही थी कि बंगाल में बहुत होता है, आपका है एक्सपीरियंस कोई? आप तो जाते रहते हो
2: तो मेरे घर में मेरे नेफ्यू को He was a very fit guy in sports and all. So, उसके पेट्स में बहुत क्रैम्प्स वगैरह आते थे फॉर नो रीजन एंड क्या कहते वी डिड ऑल स्कैन्स वी डिड ऑल काइंड ऑफ अल्ट्रासाउंड एंड कुछ भी सोल्यूशन नहीं आ रहा था एंड देन वन एंड ही इज ओनली 10 इयर्स ओल्ड एंड वन चाइल्ड स्पेशलिस्ट
1: आपके पीछे जहाँ दूसरे जो कॉलर है उनके पीछे है प्रॉब्लम। हाँ भाई जेडे दूसरे कॉलर ने तुम प्लीज म्यूट कर लो जहाँ फिर मैं कटना पैना था फोन फिलहाल 326 प्लीज म्यूट कर लो। हाँ जी
0: थैंक यू।
2: हाँ जी तो क्या कहते हैं सो माय वन चाइल्ड साइकोलॉजिस्ट नॉट साइकोलॉजिस्ट सर्जन इन यूके टोल्ड पीटर दैट Sean, my nephew, who's only 10, we need to operate his testicles because his testicles are joined. Mm-hmm. And I said, what? Usse cramps kaise? Because he was a good soccer player. He was good in all sports. So, maine Peter ko kaha, there is no such thing. Please get a second opinion. And in the meantime, hum ghar mein Christmas tha, to mom, dad ka ghar renovate karke, paint was kara rahe the. To mom ke bed ke niche, एक कॉपर स्नेक मिला एंड इन उस स्नेक में मॉली लपटा हुआ था सब जगह।
0: नहीं जिंदा स्नेक?
2: नो कॉपर स्नेक।
0: कॉपर स्नेक ओके
2: या एंड उसमें मॉली एंड देन आई टोल्ड द केयर टेकर प्लीज टेक इट एंड थ्रो इट इन द रनिंग वाटर और समथिंग और टोल्ड टू समवन दे सेड नहीं दादा ये ब्लैक मैजिक है बिकॉज ही वाज फ्रॉम कलकत्ता।
0: Mm-hmm.
2: So, मैंने कहा वी डोंट बिलीव इन ऑल दिस ब्लैक मैजिक। उन्होंने कहा हमारे घर में कौन करेगा ब्लैक मैजिक। तो कहते एक है मैं जानता हूँ किसने किया है तो कहते हम इसका इलाज करेगा एंड एवर सिंस दैट ब्लैक स्नेक इज गॉन शॉन डिड नॉट हैव एनी प्रॉब्लम विद द क्रैम्प्स और एनी सर्जरी नथिंग वाज रिक्वायर्ड। सो आई डोंट नो वेदर इट्स ट्रू और नॉट बट आफ्टर दैट कॉपर स्नेक वॉज फाउंड एंड थ्रोन शॉन हैज बीन परफेक्टली फिट एंड नाउ He's what 19 years old.
0: Oh, nice. जी.
2: तो पता नहीं मैंने कभी पर्सनली वो नहीं किया। जैसे मेरे ऊपर भी क्या कहते हैं लोगों ने कहा ब्लैक मैजिक किया एंड आई हैव टू स्टॉप ईटिंग पोर्क एंड दिस गाय हु टोल्ड मी ही इज अ फौजी एंड ही इज कॉल्ड ठंटन गोपाल बाबा सो ही डजंट चार्ज एनीथिंग एंड ही सेड आपके ऊपर ब्लैक मैजिक किया एंड यू शुड स्टॉप ईटिंग पोर्क एंड दैट आई सेड आई डोंट बिलीव इन ऑल दिस आई एम सॉरी बट That man, he cured my aunt who was having piles since childhood and he cured quite a few people in my family and I was just sitting there and he called me and he said ki aapke upar bhi black magic hua hai and you should stop eating pork and...
0: So Richard ji, kya badi problem hai? Pork chhod ke shaadi ho rahi hai, chhodo.
1: नहीं गल
2: आपकी मैरिज लाइफ में प्रॉब्लम होगी
0: पहले की बात है मुझे लगा अभी बोल रहे हैं
2: पहले की बात है
1: जी।
2: तो मैंने छोड़ दिया था उसके बाद बट कुछ ऐसा हुआ नहीं
1: कोई फर्क नहीं हो सीधे नाल थैंक यू रिचर्ड
0: थैंक यू रिचर्ड जी
2: ओके जी ओके जी सासिकाल चढ़दी कला
1: थैंक यू इदे नाल रिलेटेड ना एक मैं अक्सर जदों इदा ए विषय चलदा ते मैनूं एक कहानी याद आ जांदी है मैं कहा मंकी पॉप किदा मंकी पॉप अंग्रेजी दी कहानी है ਉਹਦੇ ਵਿੱਚ ਉਹ ਇਹ ਚੀਜ਼ ਤੁਹਾਨੂੰ ਨਾ ਸਾਫ ਤੁਹਾਨੂੰ ਜੇ ਹੈ ਵੀ ਆ ਤੇ ਤਾਂ ਵੀ ਤੁਹਾਨੂੰ ਕਲੀਅਰ ਹੋ ਜਾਂਦਾ ਤੇ ਜੇ ਨਹੀਂ ਆ ਤੇ ਫਿਰ ਉਹ ਨਹੀਂ ਆ ਉਹ ਉਹਨੂੰ ਜਿੱਦਾਂ ਤਿੰਨ ਵਰਦਾਨ ਹੋ ਜਾਂਦੇ ਮੰਕੀ ਬਾਂਦਰ ਦਾ ਪੰਜਾ ਉਹਨੂੰ ਲੱਭ ਜਾਂਦਾ ਜਾਂ ਮਿਲ ਜਾਂਦਾ ਵਟ ਐਵਰ ਜਿੰਨੀ ਕੁ ਯਾਦ ਹੈ ਤੇ ਉਹ ਬਾਂਦਰ ਦੇ ਪੰਜੇ ਕੋਲ ਤਿੰਨ ਉਹਨੂੰ ਵਰਦਾਨ ਹੁੰਦੇ ਵੀ ਤਿੰਨ ਮੰਗਾਂ ਜਿਹੜੀਆਂ ਵੀ ਤੂੰ ਮੰਗਣੀਆਂ ਉਹ ਤੂੰ ਮੰਗ ਲਾ ਤੇ ਉਹ ਤਿੰਨ ਪਹਿਲੀ ਮੰਗ ਮੰਗਦਾ ਵੀ ਮੈਂ ਮਤਲਬ ਇੰਨਾ ਮੇਰੇ ਕੋਲ ਪੈਸਾ ਆ ਜਾਵੇ ਜਾਂ ਮੈਨੂੰ ਅਹੁਦਾ ਮਿਲ ਜਾਵੇ ਇਨ ਸ਼ੋਰਟ ਕਰਦੇ ਹਾਂ ਅਤੇ ਉਹ ਅਗਲੇ ਦਿਨ ਕੀ ਹੁੰਦਾ ਕਿ ਉਹਦਾ ਮੁੰਡਾ ਜਾਂਦਾ ਵਾ ਫੈਕਟਰੀ ਅਤੇ ਉਹ ਉੱਥੇ ਆਪਣਾ ਮਸ਼ੀਨਾਂ 'ਚ ਆ ਕੇ ਮਰ ਜਾਂਦਾ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੇ ਉਹ ਉਹਨੂੰ ਕੰਪਨਸੇਸ਼ਨ ਜਿੰਨੇ ਉਹਨੇ ਮੰਗੇ ਹੁੰਦੇ ਆ ਉਨੀ ਉਹਨੂੰ ਕੰਪਨਸੇਸ਼ਨ ਮਿਲ ਜਾਂਦੀ ਹੈ
0: ਜੀ।
1: ਸੋ ਉਹਦੀ ਮੰਗ ਪੂਰੀ ਹੋ ਗਈ। ਸੋ ਇਹ ਫਿਰ ਉਹਨੇ ਉਹ ਕਹਿੰਦਾ ਵੀ ਫਿਰ ਉਹਨੂੰ ਰਿਲਾਈਜ਼ ਹੁੰਦਾ ਵੀ ਪੈਸੇ ਤੇ ਆ ਗਏ, ਫਿਰ ਉਹਨੂੰ ਇਕਦਮ ਹੋਸ਼ ਜਿਹੀ ਆਉਂਦੀ ਹੈ ਵੀ ਪਰ ਇਹ ਮੈਨੂੰ ਕੀਮਤ ਚੁਕਾਉਣੀ ਪਈ। ਇੱਥੇ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਕੀਮਤ ਕਿੱਦਾਂ ਚੁਕਾਉਣੀ ਪੈਂਦੀ ਆ ਹਨਾ। ਬਾਕੀ ਤੁਹਾਨੂੰ ਕੋਈ ਵੀ ਸੁਣ ਕੇ ਆਪਾਂ ਝੱਟ ਕਹਿ ਦਿੰਦੇ ਹਾਂ ਵੀ ਫਲਾਣੇ ਨੇ ਫਲਾਣੀ ਗੱਲ ਸੁਣਾਈ ਸੀ ਤੇ ਸਾਨੂੰ ਵੀ ਆਹ ਪ੍ਰੋਬਲਮ ਹੈ, ਦਹੀਂ ਹਜ਼ਾਰਾਂ ਨੰਬਰ। ਪਰ ਇੱਕ ਯਾਦ ਰੱਖਿਓ ਕੋਈ ਵੀ ਚੀਜ਼ ਆਪਾਂ ਕਰਦੇ ਉਹਦੀ ਕੀਮਤ ਤੁਹਾਨੂੰ ਦੇਣੀ ਪੈਂਦੀ ਹੈ। ਫਿਰ ਉਹ ਦੂਸਰੀ ਜਿਹੜੀ ਉਹਨੂੰ ਚੇਤਾ ਆਉਂਦਾ ਉਹਦੀ ਵਹੁਟੀ ਜਾਂ ਪਤਾ ਨਹੀਂ ਕੌਣ ਕਹਿੰਦਾ ਵੀ ਤੇਰੇ ਕੋਲ ਤਾਂ ਦੂਸਰੀ ਮੰਗ ਹੈਗੀ ਪੁੱਤ ਜਿੰਦਾ ਕਰ ਲੈਂਦੇ ਆਪਾਂ। ਉਹ ਜਿੰਨੇ ਚਿਰ ਨੂੰ ਉਹਨਾਂ ਨੂੰ ਮਤਲਬ ਪੁੱਤ ਦਾ ਸਦਮਾ ਸੀ, ਜਿੰਨੇ ਚਿਰ ਨੂੰ ਹੋਸ਼ ਜੀ ਆਈ ਉਹਨੂੰ ਦਫਨਾ ਚੁੱਕੇ ਸੀ, ਉਨੇ ਚਿਰ ਨੂੰ ਜਦੋਂ ਉਹਨੇ ਦੂਸਰੀ ਮੰਗ ਮੰਗੀ ਤੇ ਰਾਤ ਉਹ ਆਪਣੇ ਘਰ ਬੈਠੇ ਹੁੰਦੇ, ਰਾਤ ਬੂਹਾ ਖੜਕਦਾ ਤੇ ਉਹ ਬਾਹਰ ਆ ਜਾਂਦਾ ਪੁੱਤ ਜਿਉਂਦਾ ਹੋ ਕੇ। ਪਰ ਹੁਣ ਉਹ ਇੰਨੇ ਦਿਨ ਦਫਨ ਰਿਹਾ ਸੀ, ਮਿੱਟੀ 'ਚ ਰਿਹਾ ਸੀ, ਉਹ 'ਚ ਕਿਰਮ ਚੱਲ ਰਹੇ, ਮੁਸ਼ਕ ਮਾਰ ਰਿਹਾ, ਬੁਰੇ ਹਾਲ ਮਤਲਬ ਵੱਧ ਵਰਤਾ ਜਿਹਾ, ਉਦਾਂ ਹੀ ਉਹ ਘਰ ਆ ਜਾਂਦਾ। ਫਿਰ ਹੁਣ ਉਹਨਾਂ ਕੋਲ ਵੇਖਿਆ ਨਹੀਂ ਜਾਂਦਾ, ਉਹ ਬੋ ਉਹਦੇ 'ਚੋਂ ਆ ਰਹੀ ਆ, ਕਿਰਮ ਚੱਲ ਰਹੇ ਨੇ, ਡਰ ਉਹਦੇ ਕੋਲ ਆ ਰਿਹਾ ਵਾ। ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਉਹ ਕਹਿੰਦਾ ਵਾ ਵੀ ਮੈਂ ਤੁਹਾਡਾ ਪੋਤੇ ਹੋ, ਕਹਿੰਦੇ ਵੀ ਤੂੰ ਮਤਲਬ ਤੂੰ ਪਹਿਲਾਂ ਤਾਂ ਪਛਾਣਦੇ ਹੀ ਨਹੀਂ ਆ ਹਨਾ। ਫਿਰ ਉਹਨਾਂ ਨੂੰ ਚੇਤਾ ਆਉਂਦਾ ਵੀ ਹਾਂ ਆਪਾਂ ਮੰਗ ਮੰਗੀ ਸੀ ਅਤੇ ਇਸ ਕਰਕੇ ਆ ਗਿਆ। ਹੁਣ ਉਹਨਾਂ ਨੇ ਫਿਰ ਉਹ ਕਹਿੰਦੀ ਵੀ ਤੀਸਰੀ ਮੰਗ ਹੈਗੀ ਆ, ਇਹ ਜਿੱਥੇ ਹੈਗਾ ਵਾ ਉੱਥੇ ਹੁਣ ਵਾਪਸ ਚੱਲ ਜੇ, ਇਹਦੇ ਲਈ ਇਹੋ ਹੀ ਬੈਸਟ ਹੈ, ਤੀਸਰੀ ਮੰਗ ਮੰਗ ਕੇ ਉਹਨੂੰ ਵਾਪਸ ਉੱਥੇ ਭੇਜਦੇ ਆ। ਸੋ ਇਹਦੇ 'ਚੋਂ ਇੱਕ ਚੀਜ਼ ਤੁਸੀਂ ਵੇਖੋ ਵੀ ਕੀ ਖੱਟਿਆ। ਸੋ ਆਹ ਮੈਨੂੰ ਲੱਗਦਾ ਵੀ ਇਹ ਤੋਂ ਪਰਫੈਕਟ ਮੈਨੂੰ ਕਦੀ ਕੋਈ ਐਗਜ਼ਾਮਪਲ ਨਹੀਂ ਲੱਗੀ ਇਸ ਕੰਮ ਦੀ। ਜੇ ਹੋਊਗਾ ਵੀ ਮੰਨ ਲਓ
0: ਬਿਲਕੁਲ
1: ਉਹਦੀ ਤੁਹਾਨੂੰ ਕੀਮਤ ਇਹੋ ਜਿਹੀ ਦੇਣੀ ਪਊਗੀ ਜੋ ਤੁਹਾਡੇ ਕੋਲ ਆ, ਜੋ ਤੁਹਾਡੇ ਕਰਮਾਂ 'ਚ ਆ, ਜਾਂ ਜੇ ਤੁਸੀਂ ਰੱਬ ਦੇ ਦੋ ਚੀਜ਼ਾਂ ਨੇ, ਜਾਂ ਤੁਸੀਂ ਮੈਨੂੰ ਨਾ ਲੋਕਾਂ ਦਾ ਦੋਗਲਾਪਨ ਇਹ ਲੱਗਦਾ ਵੀ ਜਾਂ ਆਪਾਂ ਆਪਣੇ ਧਰਮ ਦੇ ਆਪਣੇ ਰੱਬ ਦੇ ਬਲੀਵਰ ਬਣੀਏ
0: ਬਿਲਕੁਲ,
1: ਜਾਂ ਫਿਰ ਸ਼ੈਤਾਨ ਦੇ ਬਲੀਵਰ ਬਣੀਏ। ਇਹ ਸ਼ੈਤਾਨ ਦਾ ਹੀ ਹੋ ਗਿਆ ਨਾ,
0: ਸ਼ੈਤਾਨ ਦਾ ਹੀ ਹੋ ਗਿਆ ਜੀ ਬਿਲਕੁਲ।
1: ਤੇ ਦੋਵਾਂ ਦੇ ਵਿੱਚੋਂ ਜਿਹਨੂੰ ਤੁਸੀਂ ਚੁਣ ਲਿਆ ਤੁਸੀਂ ਵੇਖੋ ਫਿਰ ਆਪਣੇ ਲੋਕ ਨਾ ਇੱਧਰ ਦੇ ਨੇ ਨਾ ਉੱਧਰ ਦੇ ਨੇ
0: ਬਿਲਕੁਲ। ਰਣਜੋਤ ਜੀ ਜਦੋਂ ਤੁਸੀਂ ਕਹਾਣੀ ਸੁਣਾਈ, ਆਪਣੇ ਪੰਜਾਬੀ 'ਚ ਵੀ ਇਹ ਕਹਾਣੀ ਆ, ਆਈ ਥਿੰਕ ਪ੍ਰੋਫੈਸਰ ਮੋਹਨ ਸਿੰਘ ਦੀ ਹੈ ਸ਼ਾਇਦ, ਤਿਲਚੌਲੀ ਕਰਕੇ ਆ ਕਹਾਣੀ, ਅਤੇ ਉਹਦੇ ਵਿੱਚ ਵੀ ਹੁੰਦਾ ਉਹ ਇੱਕ ਜਿੱਦਾਂ ਹੁੰਦਾ ਉਹਨਾਂ ਨੇ ਦਿਖਾਇਆ ਲਾਲਾ ਜੀ, ਅਤੇ ਉਹਨੂੰ ਬੜਾ ਹੀ ਡਰ ਹੁੰਦਾ ਕਿ ਉਹਨੂੰ ਉਹਦੇ ਬਿਜ਼ਨਸ 'ਚ ਜਿੱਦਾਂ ਨਾ ਲੋਸ ਹੋ ਰਿਹਾ ਸੀ, ਅਤੇ ਉਹਨੂੰ ਉਹਨੂੰ ਇੱਦਾਂ ਵਹਿਮ ਪੈ ਜਾਂਦਾ ਵੀ ਕਿਸੇ ਨੇ ਕੁਛ ਕੀਤਾ, ਅਤੇ ਉਹ ਅੱਧੀ ਬਾਬੇ ਕੋਲ ਜਾਂਦਾ, ਅਤੇ ਬਾਬਾ ਉਹਨੂੰ ਕਹਿੰਦਾ ਤੂੰ ਮਤਲਬ ਰਾਤ ਨੂੰ ਤਿਲਚੌਲੀ ਪਾਉਣ ਜਾਣਾ ਆ, ਹੈ ਨਾ, ਹੁਣ ਤਿਲਚੌਲੀ ਉੱਥੇ ਪਾਉਂਗੇ ਜਿੱਥੇ ਕੀੜੇ ਆ ਜਾ, ਹੈ ਨਾ, ਕਿੱਦਾਂ ਆ ਨਾ, ਉਹ ਬਣਾ ਕੇ ਲੈ ਕੇ ਜਾਂਦਾ, ਉਹਨੂੰ ਰਾਤ ਨੂੰ ਸੁਪਨਾ ਆਉਂਦਾ ਐਕਚੁਲੀ। ਉਹ ਪਹਿਲਾਂ ਸੋਚਦਾ ਵੀ ਜਦੋਂ ਸਾਰੇ ਸੌ ਜੂਗੇ ਤਾਰੇ ਹੋਊਗੇ, ਉਹਨੇ ਡਿਸਕ੍ਰਿਪਸ਼ਨ ਦਿੱਤੀ ਹੁੰਦੀ ਵੀ ਕਿੱਦਾਂ ਦੇ ਟਾਈਮ 'ਚ ਜਾਣਾ, ਉਹ ਨਾ ਸੋਚਦਾ ਵੀ ਜਾਂਦਾ, ਹੈ ਨਾ, ਰਾਸਤੇ ਵਿੱਚ ਉਹਨੂੰ ਕਦੀ ਕੁੱਤੇ ਪੈਂਦੇ, ਕਦੀ ਕੁਛ ਹੁੰਦਾ, ਕਦੀ ਉਹਨੂੰ ਕੋਈ ਇੱਦਾਂ ਦੀਦੇ, ਹੈ ਨਾ, ਜਿੰਨ ਜਨੌਰ, ਅਤੇ ਉਹ ਪਾ ਕੇ ਅਤੇ ਉਹ ਨਾ ਭੱਜਿਆ ਹੀ ਆਉਂਦਾ ਹੁੰਦਾ ਆ, ਅਤੇ ਰਾਸਤੇ ਦੇ ਵਿੱਚ ਨਾ ਉਹਦੇ ਵਿੱਚ ਕੁਛ ਵੱਜ ਜਾਂਦਾ ਅਤੇ ਉਹ ਮਰ ਜਾਂਦਾ ਆ, ਉਹਨੂੰ ਜਿੱਦਾਂ ਸੁਪਨਾ ਆਉਂਦਾ ਹੁੰਦਾ ਇਹ, ਅਤੇ ਉਹ ਜਦੋਂ ਜਦੋਂ ਤੱਕ ਜਿੱਦਾਂ ਕਹਿੰਦੇ ਵੀ ਮੰਦਰ ਦੀ ਘੰਟੀ ਵੱਜਦੀ ਗੁਰਦੁਆਰੇ ਵਿੱਚ ਉਹ ਸੰਖ ਵਜਾਉਂਦੇ ਆ, ਅਤੇ ਜਿੱਦੇ ਜਾਣੀ ਧੜਕਸਾਰ ਹੁੰਦੀ ਹੈ ਅਤੇ ਉਹਨੂੰ ਜਾਗ ਆਉਂਦੀ ਹੈ, ਅਤੇ ਉਹ ਜਦੋਂ ਉੱਠ ਕੇ ਦੇਖਦਾ ਆ ਅਤੇ ਉਹਦਾ ਸਾਰਾ ਜਿਹੜਾ ਪਿੰਡਾ ਹੁੰਦਾ ਉਹ ਪਸੀਨੇ ਨਾਲ ਭਰਿਆ ਹੁੰਦਾ ਆ, ਹੈ ਨਾ, ਅਤੇ ਉਹ ਫਿਰ ਉਹ ਮਤਲਬ ਸਾਰਾ ਰਾਤ ਉਹ ਡਰ ਦੇ ਵਿੱਚ ਹੀ ਸਾਰੀ ਰਾਤ ਉਹਨੇ ਕੱਟੀ ਹੁੰਦੀ ਆ, ਅਤੇ ਫਿਰ ਉਹਨੂੰ ਸਮਝ ਲੱਗਦੀ ਆ ਕਿ ਨਹੀਂ ਇਹ ਮੇਰਾ ਡਰੇ ਹੀ ਆ, ਕਿ ਜੇ ਮੈਂ ਆਪਣੇ ਡਰ ਨੂੰ ਜਿੱਤ ਲਿਆ ਅਤੇ ਫਿਰ ਮੈਨੂੰ ਇਹ ਤਿਲਚੌਲੀ ਪਾਉਣ ਜਾਣ ਦੀ ਕੋਈ ਲੋੜ ਨਹੀਂ ਰਹਿਣੀ ਹੈਗੀ। ਸੋ ਜੋ ਅਸੀਂ ਇਹ ਕਰਦੇ ਹਾਂ ਇਹ ਸਾਡਾ ਡਰ ਆ, ਅਤੇ ਇੱਕ ਨਾ ਜਿਹੜਾ ਇਹ ਡਰ ਵੀ ਆ ਇਹ ਥੋੜ੍ਹੇ ਜਿਹੇ ਟਾਈਮ ਤੱਕ ਗੁੱਸੇ ਵਰਗਾ ਆ, ਥੋੜ੍ਹੇ ਜਿਹੇ ਟਾਈਮ ਤੱਕ ਹੀ ਰਹਿੰਦਾ ਆ, ਅਤੇ ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਡਰ ਤੋਂ ਤੁਸੀਂ ਜਦੋਂ ਨਿਕਲ ਜਾਂਦੇ ਆ ਫਿਰ ਤੁਸੀਂ ਉਹਦੇ ਹੱਲ ਵੱਲ ਨੂੰ ਨਿਕਲਦੇ ਆ। ਜੇ ਤੁਸੀਂ ਇਹ ਹੱਲ ਫੜ ਲਿਆ ਫਿਰ ਤੁਸੀਂ ਉਹਦੇ ਆਲੇ ਦੁਆਲੇ ਕੋਲੂ ਦੇ ਬੈਲ ਵਾਂਗੂ ਤੁਸੀਂ ਚੱਕਰ ਕੱਟੀ ਜਾਣੇ ਆ, ਅਤੇ ਜੇ ਤੁਸੀਂ ਇਹ ਹੱਲ ਨੂੰ ਛੱਡ ਕੇ ਕਿਤੇ ਕੰਮ ਕਾਰ ਵਾਲਾ ਹੱਲ ਲੱਭ ਲਿਆ ਅਤੇ ਫਿਰ ਤੁਹਾਨੂੰ ਉਹ ਭੁੱਲੇ ਹੀ ਜਾਣਾ ਵੀ ਮੈਨੂੰ ਕੋਈ ਡਰ ਹੈਗਾ ਵੀ ਆ। ਜਦੋਂ ਤੁਸੀਂ ਵਿਹਲੇ ਆ ਡਰ ਵੀ ਤੁਹਾਨੂੰ ਉਦੋਂ ਹੀ ਲੱਗਦਾ ਹੈ।
1: ਬੇਸਿਕਲੀ ਇਨਸਾਨ ਦੇ ਜਿਹੜੇ ਅੰਦਰ ਦੇ ਡਰ ਨੇ ਪਾਪ ਨੇ ਉਹਨਾਂ ਨੂੰ ਕੈਸ਼ ਕੀਤਾ ਜਾਂਦਾ, ਸੋ ਹੋਰ ਕੁਛ ਨਹੀਂ ਆ, ਕਿਉਂਕਿ ਚੰਗਾ ਮਾੜਾ ਵੇਲਾ ਤਾਂ ਵੇਖੋ ਹਰ ਇੱਕ ਦੇ ਉੱਤੇ ਚੱਲਦਾ ਰਹਿੰਦਾ ਵਾ, ਦਿਨ ਕਦੀ ਵੀ ਕਿਸੇ ਦੇ ਹਮੇਸ਼ਾ ਚੰਗੇ ਨਹੀਂ ਰਹਿਣੇ, ਹਮੇਸ਼ਾ ਕਿਸੇ ਦੇ ਮਾੜੇ ਨਹੀਂ ਰਹਿਣੇ। 326 ਤੁਸੀਂ ਆਉਂਦੇ ਰੋਜ਼, 326 ਤੁਸੀਂ
0: ਅਨਮਿਊਟ ਕਰ ਲਓ ਹੁਣ
1: ਆਉਂਦੇ ਰਹੋ ਜੀ ਕਿੱਥੇ।
3: ਜਿਦਾਂ ਕਿ ਅੱਜ ਗੱਲ ਹੋ ਰਹੀ ਆ ਆਪਣੇ ਟੋਣੇ ਟੱਪਿਆਂ ਬਾਰੇ ਨਾ, ਮੇਰੀ ਵਾਈਫ ਦਾ ਛੋਟਾ ਬਿਜ਼ਨਸ ਆ, ਅਸੀਂ ਜਿਵੇਂ ਆਪਣੇ ਪੂਰੇ ਮੈਲਬਨ ਚ ਮਾਰਕੀਟ ਵਗੈਰਾ ਲਾਉਂਦੇ ਆ,
2: ਜਿਵੇਂ ਕਿ ਰਿਚੜੀ ਦੱਸਦੇ ਸੀ ਫਾਰਮ ਮਾਰਕੀਟ ਸਿੱਧਾ ਹੋ ਗਈਆਂ
1: ਜੀ,
2: ਇੱਦਾਂ ਕਿ ਬੁਲਾ ਮਾਰਕੀਟ ਲੱਗਦੀ ਹੈ, ਬੁਲਾ ਦੇ ਵਿੱਚ ਜਿਹੜਾ ਕਿ ਆਪਣੇ ਹੱਥ ਦੇਖਣ ਵਾਲੇ ਹੁੰਦੇ ਨੇ ਅਰਾਊਂਡ 7-8 ਸਟਾਲਾਂ ਉਹਨਾਂ ਦੀਆਂ ਹੁੰਦੀਆਂ
0: ਆਪਣੇ ਇੰਡੀਅਨ
2: ਕਲੀਅਰ ਕੁਛ ਨੀ ਕਰਨਾ, ਸਾਨੂੰ ਕਨਫਿਊਜ਼ ਕਰ ਦਿੰਦਾ ਹੁੰਦਾ ਨਾ। ਏਦਾਂ ਹੀ ਲਾਸਟ ਮੈਂ ਤੇ ਮੇਰੀ ਵਾਈਫ ਨੇ ਸ਼ੋਅ ਲਾਇਆ ਸੀ, ਉਹਨੂੰ ਕਹਿੰਦੇ ਮਾਇੰਡ ਬੋਡੀ ਸਪਿਰਿਟ, ਆਪਣੇ ਮੈਲਬਨ ਦਾ ਬਹੁਤ ਵੱਡਾ ਸ਼ੋਅ ਸੀ
1: ਜੀ,
2: ਤੇ ਉੱਥੇ ਅਰਾਊਂਡ ਕਹਿ ਲੋ ਕਿ ਇਹਨਾਂ ਦੀਆਂ 15-20 ਸਟਾਲਾਂ ਸੀਗੀਆਂ, ਜਿਹੜਾ ਕਿ ਅੱਧੇ ਘੰਟੇ ਦਾ $60-80 ਚਾਰਜ ਕਰਦੇ ਨੇ।
1: ਹਾਂਜੀ, ਇਹ ਮੇਰੇ ਖਿਆਲ ਕਨਵੈਨਸ਼ਨ ਸੈਂਟਰ ਚ ਲੱਗਦਾ ਨਾ।
2: ਹਾਂਜੀ ਹਾਂਜੀ, ਉਹਦੇ ਵਿੱਚ ਹੀ
1: ਵੀ
2: ਲੱਗਦਾ,
1: ਮਤਲਬ ਹੋਰ ਤਰੀਕੇ ਦਾ ਉਹ, ਮਤਲਬ ਇਹ ਇਹ ਤੋਂ ਥੋੜਾ ਜਿਹਾ ਉਹ ਹਟ ਕੇ ਹੁੰਦੀ ਹੈ
0: ਚੀਜ਼, ਯਾਨੀ
1: ਉਹ ਹੁੰਦਾ ਹੀਲਿੰਗ ਐਨਰਜੀਜ਼ ਟਾਈਪ, ਇਹ ਉਸ ਟਾਈਪ ਦਾ ਉਹ
2: ਉਹੀ ਕਿ ਕਲੀਅਰ ਕੁਛ ਨਹੀਂ ਕਰਦਾ, ਸਾਨੂੰ ਕਨਫਿਊਜ਼ ਕਰ ਜਾਂਦੇ। ਮੈਂ ਵਾਈਫ ਨੂੰ ਭੇਜਿਆ, ਮੈਂ ਕਿਹਾ ਜਾ ਕੇ ਦੇਖ ਕੇ ਤਾਂ ਕੁਛ ਦੱਸ ਦੇ ਕੀ ਵੀ ਆਪਣਾ ਬਿਜ਼ਨਸ ਕਿੱਦਾਂ ਚੱਲੂਗਾ, ਤੇ ਉਹਦੇ ਉਹਦੀ ਬਸ ਗੱਲਾਂ ਹੀ ਦੇਖੋ, ਤੁਸੀਂ ਬਿਜ਼ਨਸ ਕਰ ਰਹੇ ਹੋ ਵਧੀਆ ਕਰ ਰਹੇ ਹੋ, ਪਰ ਕੋਈ ਚੀਜ਼ ਆ ਕੇ ਜਿਹੜੀ ਤੁਹਾਨੂੰ ਸਟੋਪ ਕਰ
0: ਰਹੀ ਹੈ,
2: ਤੁਸੀਂ ਫਾਈਂਡ ਆਊਟ ਕਰਨੀ ਆ। ਹਾਂਜੀ ਹਾਂ, ਤੁਸੀਂ ਲੱਭਣੀ ਆ ਵੀ ਤੁਹਾਡੇ ਗੱਲ ਛੱਡਤੀ ਆ, ਤੁਸੀਂ ਲੱਭਿਆ ਕੋਈ ਚੀਜ਼ ਨੂੰ ਸਟੋਪ ਕਰੀ ਆ। ਹੁਣ ਜੇ ਤੁਸੀਂ ਪੈਸੇ ਪੇ ਕਰ ਰਹੇ ਹੋ ਤਾਂ ਆਪਣਾ ਮਤਲਬ ਇਹੀ ਹੋ ਗਿਆ ਨਾ ਕਿ ਤੁਸੀਂ ਹੀਲ ਕਰੋ।
1: ਨਹੀਂ ਉਹ ਇੱਦਾਂ ਹੀ ਕਰਦੇ ਆ, ਉਹਨਾਂ ਨੇ ਉਹਨਾਂ ਦਾ ਹੀਲ ਕਰਨ ਦਾ ਫਿਰ ਤਰੀਕਾ ਹੈ ਨਾ, ਉਹਨਾਂ ਨੇ ਤੁਹਾਨੂੰ ਕਹਿਣਾ ਵੀ ਆਹ ਫਲਾਣਾ ਪੱਥਰ ਜਿਹੜਾ, ਹੁਣ ਉਹ ਅਸਲ ਦੇ ਵਿੱਚ ਕੀ ਆ ਵੀ ਉਹਦਾ ਇੱਕ ਸਾਇੰਟੀਫਿਕ ਰੀਜ਼ਨ ਉਹਨਾਂ ਨੇ ਤੁਹਾਨੂੰ ਦੇ ਦੇਣਾ ਵੀ ਆਹ ਐਨਰਜੀ ਇਸ ਵਜ੍ਹਾ ਕਰਕੇ ਇਸ ਡਾਇਰੈਕਸ਼ਨ 'ਚੋਂ ਦਿਸ ਦੈਟ, ਉਹ ਤੁਹਾਨੂੰ ਐਕਸਪਲੇਨੇਸ਼ਨ ਪ੍ਰੋਪਰ ਲਿਖੀ ਹੁੰਦੀ ਉਹਨਾਂ ਦੀ, ਉਹ ਤੁਹਾਨੂੰ ਦੇ ਵੀ ਦੇਣਗੇ ਵੀ ਆਹ ਤੂੰ ਸਾਡਾ ਬਾਏ ਕਰ ਲਾ। ਅੱਛਾ, ਤੁਸੀਂ ਇਹ ਵੇਖੋ, ਤੁਸੀਂ ਹੁਣ ਮਾਰਕੀਟ ਦੀ ਗੱਲ ਕਰ ਰਹੇ ਹੋ, ਤੁਸੀਂ ਇੱਕ ਚੀਜ਼ ਵੇਖੋ ਉਹ ਮਹਿੰਗੇ ਕਿੰਨੇ ਨੇ ਪ੍ਰੋਡਕਟ
0: ਜੀ?
2: ਮਹਿੰਗੇ ਬਹੁਤ ਨੇ। ਹਾਂਜੀ, ਨਹੀਂ ਨਹੀਂ ਪ੍ਰੋਡਕਟ ਕੁਛ ਨਹੀਂ ਸੇਲ ਕਰਨਾ ਉਹਨਾਂ ਨੇ, ਸਿਰਫ ਤੁਹਾਡਾ ਕਿ ਹੀਲ ਅਪ ਕਰਨਾ, ਤੁਹਾਨੂੰ ਕੁਛ ਨਹੀਂ ਵੇਚਣਾ ਹੈਗਾ ਜੀ।
1: ਨਹੀਂ ਉਹ ਦੋ ਤਿੰਨ ਤਰ੍ਹਾਂ ਦੇ ਨੇ ਨਾ,
0: ਕਈ ਬਾਅਦ ਵਿੱਚ ਸਟੋਨਸ ਵੀ ਵੇਚਦੇ
1: ਨੇ, ਕਈ ਸਿਰਫ ਦੱਸਣ ਵਾਲੇ ਆ, ਕਈ ਆ ਸਾਈਡ ਤੇ, ਫਿਰ ਉਹਨਾਂ ਦੇ ਜਿਹੜੇ ਉਹ ਉਹਨਾਂ ਨੇ ਆਪਣਾ ਪ੍ਰੋਡਕਟ ਵੀ ਸਟੋਨ ਵੀ ਜਾਂ ਹੋਰ ਕਈ ਚੀਜ਼ਾਂ ਨੇ ਅਲੱਗ ਅਲੱਗ ਨੇ, ਕਈਆਂ ਨੇ ਲੂਣ ਜਿਹਾ ਰੱਖਿਆ ਹੁੰਦਾ ਵਾ, ਕਿਸੇ ਨੇ ਕੁਛ, ਕਿਸੇ ਨੇ ਕੁਛ ਨਾ। ਸੋ
2: ਹਾਂਜੀ ਬਾਜੀ, ਪੱਕੀ ਤੁਸੀਂ ਯਕੀਨ ਨਹੀਂ ਬਣਾਉਣ ਕੋਲ ਲਾਈਨ ਲੱਗੀ ਹੁੰਦੀ ਭਾਜੀ, ਲਾਈਨ ਵੇਟਿੰਗ ਚੱਲਦੀ ਆ ਹਾਫ ਐਨ ਆਵਰ, ਘੰਟੇ ਡੇਢ ਘੰਟੇ ਦੀ
1: ਭਾਈ। ਸਮੱਸਿਆ ਇਹ ਨਾ, ਹਰ ਦੁਨੀਆਂ ਦਾ ਹਰ ਇੱਕ ਇਨਸਾਨ ਆਪਣਾ ਭਵਿੱਖ ਜਾਣਨਾ ਚਾਹੁੰਦਾ, ਹਰ ਇੱਕ ਇਨਸਾਨ ਆਪਣੇ ਦੁੱਖ ਦੂਰ ਕਰਨਾ ਚਾਹੁੰਦਾ, ਹਰ ਇੱਕ ਇਨਸਾਨ ਬਾਕੀ ਸਾਰਿਆਂ ਨੂੰ ਹੀ ਆਸ ਪਾਸ ਕੰਟਰੋਲ ਕਰਕੇ ਰੱਖਣਾ ਚਾਹੁੰਦਾ,
0: ਸਹਾਰਾ ਚਾਹੀਦਾ,
1: ਸਹਾਰਾ ਚਾਹੁੰਦਾ ਹੈ ਨਾ।
2: ਗੱਲ ਸੀਗੀ ਇਹ ਸਿਰਫ ਆਪਣੇ ਚ ਨਹੀਂ, ਕਿ ਗੋਰਿਆਂ ਚ ਵੀ ਇਹ ਚੀਜ਼ ਬਹੁਤ ਜ਼ਿਆਦਾ ਹੈਗੀ ਆ ਨਾ, ਇਹ ਚੀਜ਼
1: ਨਹੀਂ ਇਨਸਾਨ ਤੇ ਜਿੱਥੇ ਵੀ
0: ਆਏ, ਕਿਉਂਕਿ ਉਹ ਕੱਲੇ ਨਿਊਕਲੀਅਰ ਫੈਮਿਲੀਜ਼ ਆ, ਕੱਲੇ ਕੱਲੇ ਆ ਉਹ, ਆਪਣੇ ਕੋਲ ਤਾਂ ਫੇਰ ਵੀ ਕੋਈ ਹੈਗਾ ਆ ਗੱਲਬਾਤ ਕਰਨ ਲਈ, ਉਹਨਾਂ ਦੇ ਕੋਲ ਘੱਟ ਆ, ਉਹਨਾਂ ਦੇ ਜਿੱਦਾਂ ਹੈਗੇ ਆ ਉਹਨਾਂ ਦੇ ਵੀ ਰਿਲੇਟਿਵਸ, ਪਰ ਇੱਦਾਂ ਸਾਡੇ ਵਾਂਗੂ ਇੱਕ ਦੂਜੇ ਦੇ ਵਿੱਚ ਨਹੀਂ ਹੈਗੇ ਬਿਲਕੁਲ, ਕਿ ਹਾਂ ਅਸੀਂ ਹੁਣ ਕੋਈ ਪ੍ਰੋਬਲਮ ਹੋਵੇ ਫੋਰ ਐਗਜ਼ਾਮਪਲ, ਜੇ ਅਸੀਂ ਆਪਣੇ ਪੇਰੈਂਟਸ ਨੂੰ ਨਹੀਂ ਦੱਸਦੇ, ਸਾਡੇ ਕੋਲ ਇੱਕ ਨਾ ਦੋ ਰਿਸ਼ਤੇ ਇੱਦਾਂ ਦੇ ਆ, ਜਾਂ ਚਾਚਾ ਜਾਂ ਮਾਮਾ ਜਾਂ ਭੂਆ ਜਾਂ ਮਾਸੀ, ਜਿਹਨੂੰ ਅਸੀਂ ਮਾਂ ਪਿਓ ਤੋਂ ਬਿਨਾਂ ਆਪਣੀ ਗੱਲ ਦੱਸ ਦਿੰਦੇ ਹਾਂ, ਸਾਡਾ ਉੱਥੇ ਰਿਲੈਕਸ ਅਸੀਂ ਹੋ ਜਾਂਦੇ ਹਾਂ ਗੱਲ ਦੱਸ ਕੇ, ਗੱਲ ਦੱਸ ਵੀ ਦਿੱਤੀ, ਮਤਲਬ ਵੀ ਨਹੀਂ ਹੈਗਾ ਕਿ ਉਹ ਗੱਲ ਗਾਂਹ ਕਰੂਗਾ, ਤੇ ਜਾਂ ਕਿਸੇ ਹੋਰ ਨੂੰ ਦੁੱਖ ਦੇਣ ਦੀ ਵੀ ਨਹੀਂ ਉਹ ਹੁੰਦੀ, ਤੇ ਆਪਾਂ ਬਸ ਆਪਣਾ ਰਿਲੈਕਸ ਹੋ ਜਾਂਦੇ ਹਾਂ ਵੀ ਆਪ ਚਲੋ ਠੀਕ ਆ, ਆਪਾਂ ਕਿਸੇ ਨੂੰ ਦੱਸ ਦਈਏ ਬਸ। ਸੋ ਹੁਣ ਉਹਨਾਂ ਕੋਲ ਨਹੀਂ ਹੈਗਾ, ਉਹਨਾਂ ਨੇ ਇੱਦਾਂ ਦਿਆਂ ਨੂੰ ਹੀ ਲੱਭਣਾ ਹੁੰਦਾ ਆ।
1: ਥੈਂਕ ਯੂ ਤੁਹਾਡਾ, ਤੁਸੀਂ ਜੀ
0: ਥੈਂਕ ਯੂ ਜੀ,
1: ਕਾਲ ਕੀਤੀ ਤੁਸੀਂ, ਮਿਹਰਬਾਨੀ। ਤੇ ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਸੀਂ ਆਉਂਦੇ ਰਹੋ।
4: ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਕੁੜੀਏ? ਮੈਨੂੰ ਵੀ ਖੀਰ ਰੱਖ ਲੈਣੀ ਸੀਗੀ, ਦੱਸ
1: ਖੀਰ ਫੇਰ ਬਣਾ ਲਾਂਗੇ ਆਂਟੀ ਜੀ, ਇਹ ਕਿਹੜੀ ਗੱਲ ਆ?
4: ਮੈਨੂੰ ਬਾਲੀਆਂ ਬਿਮਾਰੀਆਂ ਲੱਗ ਗਈਆਂ ਹੁਣ, ਮੈਂ ਤਾਂ ਆਪ ਸੋਚਦੀ ਹਾਂ 10 ਕਾਲੀਆਂ ਮੁਰਗੀਆਂ
1: ਮੰਗਾਉਣੀਆਂ,
4: ਮੁਰਗੀ ਦਾ ਵੀ ਟੂਣਾ ਕਰਦੇ ਹੁੰਦੇ ਆ ਨਾ,
0: ਕਾਲੀਆਂ ਮੁਰਗੀਆਂ,
1: ਮਿਰਚਾਂ ਰੱਖ ਲਿਆ ਕਰੋ,
0: ਬਟਰ ਚਿਕਨ ਬਣਾਉਣ ਲਈ ਰੈਡੀ ਹੋ
4: ਆਂਟੀ
1: ਮੈਂ 40 ਤੋਂ ਬਾਅਦ ਨਾ ਕੁਛ ਵੀ ਖਾਓ ਉਹ ਕੋਈ ਨਾ ਕੁਛ ਨੁਕਸਾਨ ਕਰ ਹੀ ਜਾਂਦਾ ਵਾ, ਇਹ ਤੇ ਕਿਸੇ ਨਾ ਕਿਸੇ ਦੇ ਸਿਰ ਮੜਿਆ ਰਹਿਣਾ ਕੰਮ,
0: 40 ਨਾ ਹੋ ਤੁਹਾਨੂੰ ਵੀ ਨਹੀਂ ਗਿਆ 40 ਹੋਣ ਨੂੰ।
1: ਬਾਅਦ
0: ਬਾਅਦ ਵੀ ਨਾ
1: ਖਸਮਾ
4: ਖਾਣਾ ਭਾਰ ਵੀ ਐ ਵੱਧ ਹੈਗਾ ਪਾਣ ਜਾਂਦਾ ਪਤਾ ਨੀ ਕੀ ਕੀ ਕਹਿੰਦੇ ਕਹਿੰਦੇ ਪਾਣੀ ਵੀ ਲੱਗੀ ਜਾਂਦਾ ਪਾਣੀ ਵੀ ਲੱਗੀ ਜਾਂਦਾ ਹੈਗਾ
1: ਚਾਲੀ ਕੁ ਤੋਂ ਬਾਅਦ ਤਾਂ ਐਂ ਲੱਗਦਾ ਕਿਸੇ ਨੇ ਖਮੀਰ ਲਾ ਕੇ ਛੱਡ ਤੇ
4: ਲਾਉਣੀਆਂ
0: ਸੀ ਦੋ ਕੰਨਾਂ ਦੇ ਉੱਤੇ
4: ਲਾਈਆਂ
0: ਤਾਂ ਹੋਣੀਆਂ ਏਦਾਂ ਹੋ ਨੀ ਸਕਦਾ ਕਦੇ ਨੀ ਆਂਟੀ ਲਾਉਣ ਤੋਂ ਪਹਿਲਾਂ ਹੀ ਪਤਾ ਹੁੰਦਾ ਉਹਨਾਂ ਨੂੰ ਕਿ ਅਸੀਂ ਏਦਾਂ ਕੀਤਾ ਤੇ ਫਿਰ ਐਂ ਇਕੱਠੇ ਜੇ ਹੋ ਕੇ ਨਾਲ ਰੇਡੀਆਂ ਦੀਆਂ ਅੱਖਾਂ ਦੇਖੀ ਹੋਗੀ ਨਾਲ ਪੂਛ ਲਾਈ ਜਾਓਗੇ
4: ਲਿਖੇ ਨੀ ਗਏ ਅੱਜ ਮੈਂ ਉੱਥੇ ਸੀਗੀ ਤੇ ਮੈਂ ਤਾਂ ਟੂਣੇ ਵਾਲੀ ਗੱਲ ਜੀ ਮੈਂ ਵੀ
1: ਦੇਖੀ ਦੱਸੋ ਦੱਸੋ
0: ਤੁਹਾਡੇ ਕੋਲ ਤਾਂ ਜਿਆਦਾ ਹੋਣੀਆਂ ਕਹਾਣੀਆਂ ਟੂਣੇ ਵਾਲੀਆਂ
4: ਨਹੀਂ ਨਾ ਮੈਂ ਕਿਹਾ ਜੀ ਟਾਰਨੇਟ ਚ ਹੋਈ ਆ ਕਹਿੰਦੇ
0: ਅੱਛਾ
4: ਇੱਕ ਵਾਰੀ ਇੱਕ ਮੁੰਡਾ ਮੈਨੂੰ ਕਹਿੰਦਾ ਤੁਸੀਂ ਟਾਰਨ ਚ ਰਹਿੰਦੇ ਮੈਂ ਨਹੀਂ ਮੈਂ ਨੀ ਟਾਰਨ ਚ ਰਹਿੰਦੀ ਮੈਂ ਉਹ ਕਹਿੰਦਾ ਤੁਹਾਨੂੰ ਕੀ ਐਲਰਜੀ ਆ ਮੈਂ ਕਿਹਾ ਮੈਨੂੰ ਐਲਰਜੀ ਹੋ ਤੁਸੀਂ ਟਾਰਨ ਚ ਰਹਿੰਦੇ ਹੋ ਗਏ ਮੈਂ ਨਹੀਂ ਭਾਈ ਅਜੇ ਤਾਂ ਇੰਨੇ ਜੋਕਰ ਨੀ ਅਸੀਂ ਅਜੇ ਹੋਏ ਉੱਥੇ ਵੀ ਇੰਨੇ ਉਹਦੇ ਚ ਰਹਿਣ ਲੱਗੇ ਵੀ ਜਿੱਥੇ ਟੂਣੇ ਟੱਪੇ ਵੀ ਲੋਕ ਕਰਦੇ ਆ ਹਨਾ
0: ਜਿੱਥੇ ਤੁਸੀਂ ਰਹਿੰਦੇ ਨਾ ਉੱਥੇ ਵੀ ਵਾਧੂ ਕਹਾਣੀਆਂ ਆ ਦੱਸੋਗੇ ਮੈਂ ਤੁਹਾਨੂੰ ਫੋਨ
4: ਕਰਕੇ ਕੱਲ ਮੇਰੀ ਵਾਰਤੀ ਨੂੰ ਵੀ ਰੱਖ ਦੇ ਕਰਕੇ ਚੱਲ ਮਾਤਾ ਤੇਰਾ ਕਰਦੇ
1: ਜਿਹੜਾ ਫੜਿਆ ਗਿਆ ਉਹ ਚੋਰ ਇਹਦੇ ਚਾਰ ਚੁਫੇਰੇ ਜਿੱਥੇ ਵੀ ਕਿਤੇ ਤੁਸੀਂ ਰਹਿੰਦੇ ਹੋ ਆਲੇ ਦੁਆਲੇ ਤੁਹਾਨੂੰ ਬਥੇਰਾ ਕੁਛ ਮਿਲ ਜਾਣਾ ਥੈਂਕ ਯੂ ਆਂਟੀ ਜੀ ਕਾਨੂੰਨ ਕੀ ਕਹਿੰਦਾ ਇਹਦੇ ਬਾਰੇ ਉਹਦੇ ਉੱਤੇ ਵੀ ਝਾਤੀ ਮਾਰਦੇ ਹਾਂ ਤੇ ਆਪਾਂ ਇੱਕ ਬ੍ਰੇਕ ਲੈਂਦੇ
5: ਹਾਂ ਹਾਂਜੀ ਹਾਂਜੀ
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਤੇ ਸਾਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਜਾਦੂ ਟੂਣਿਆਂ ਦੇ ਬਾਰੇ ਤੇ ਜੇ ਤੁਸੀਂ ਸ਼ਬਦਾਂ ਦੇ ਬਾਰੇ ਦੱਸਣਾ ਤੇ ਉਹ ਵੀ ਤੁਸੀਂ ਆ ਕੇ ਗੱਲਬਾਤ ਕਰ ਸਕਦੇ ਮੇਰੇ ਨਾਲ ਨੇ ਸੁਖ ਪਰਮਾਰ
1: ਜੀ ਬਿਲਕੁਲ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਜਾਦੂ ਟੂਣਿਆਂ ਦੇ ਉੱਤੇ ਕੀ ਕਦੀ ਤੁਸੀਂ ਟੂਣਾ ਟੱਪਿਆ ਤੁਸੀਂ ਟੂਣਾ ਕੀਤਾ ਤਾਂ ਹੋਣਾ ਨਹੀਂ ਇਹ ਤਾਂ ਮੈਂ ਪੱਕਾ ਕਹਿ ਦਿੰਦੀ ਹਾਂ ਤੁਸੀਂ ਤਾਂ ਨਹੀਂ ਟੂਣਾ ਕੀਤਾ ਹੋਣਾ ਕਦੇ
0: ਨਹੀਂ ਮੈਂ ਤਾਂ ਕਰਦਾ
1: ਨਹੀਂ ਤੁਸੀਂ ਕਹੋ ਮੈਂ ਤਾਂ ਕਰਾਉਣਾ ਟੂਣੇ ਅਸੀਂ ਤਾਂ ਰੀਡਰ ਲੀਡਰ ਯਾਰ
0: ਇਹਦੇ ਚ ਵੀ ਵੇਖੋ ਤੁਸੀਂ ਕੈਟੇਗਰੀਆਂ ਕਿੰਨੀਆਂ ਨਾ
1: ਜੀ
0: ਮਤਲਬ ਇੱਕ ਉਹ ਅਲੱਗ ਅਲੱਗ ਇਨਸਾਨ ਦੇ ਵਿੱਚ ਨਾ ਇੱਕ ਅਲੱਗ ਅਲੱਗ ਮੈਨੂੰ ਲੱਗਦਾ ਇੱਕ ਬਿਰਤੀ ਹੁੰਦੀ ਆ ਪੱਧਰ ਤੋਂ ਇੱਧਰ ਜਾਂ ਉੱਧਰ ਹੋਣ ਦੀ ਵੀ ਇੱਕ ਬੰਦਾ ਵੇਖੋ ਬਿਲਕੁਲ ਬਿਲੀਵ ਨਹੀਂ ਕਰਦਾ ਇੱਕ ਬੰਦੇ ਉਹ ਹੋਣਗੇ ਜਿਹੜੇ ਇੱਕ ਲੈਵਲ ਤੱਕ ਬਿਲੀਵ ਕਰ ਜਾਣਗੇ ਵੀ ਚਲੋ ਕੋਈ ਗੱਲ ਨਹੀਂ ਮਤਲਬ ਆ ਦਾਲ ਜੇ ਕਹਿੰਦੇ ਤਾਂ ਕੋਈ ਗੱਲ ਨਹੀਂ ਆਪਾਂ ਗੁਰਦੁਆਰੇ ਚੜ੍ਹਾਉਂਦੇ ਫਿਰ ਕੀ ਹੈ
1: ਉਹ
0: ਆਹ ਮਨ ਦੇ ਵਿੱਚ ਇਹ ਸੋਚ ਲੈਣਗੇ ਵੀ ਇਹ ਦਾਨ ਹੀ ਆ ਦੁੱਧ ਚੜ੍ਹਾਉਂਦੇ ਫਿਰ ਕੀ ਹੈ ਦਾਨ ਹੀ ਆਪਾਂ ਇਹ ਸੋਚ ਕੇ ਕਰ ਲੈਂਦੇ ਜੇ ਮਸਲਾ ਹੱਲ ਹੋ ਜੂਗਾ ਤਾਂ ਫਿਰ ਹੋਰ ਕੀ ਚਾਹੀਦਾ ਫਿਰ ਹੌਲੀ ਹੌਲੀ ਇਹਦੀ ਜਿਹੜੀ ਗ੍ਰੈਵਿਟੀ ਆ ਵੱਧਦੀ ਵੱਧਦੀ ਫਿਰ ਉੱਥੋਂ ਤੱਕ ਪਹੁੰਚ ਜਾਂਦੀ ਆ ਜਿਹੜੀ ਚੀਜ਼ ਦੇ ਉੱਤੇ ਆਪਾਂ ਜ਼ਿਆਦਾ ਸੂਈ ਧਰੀ ਆ ਪਰ ਆਪਾਂ ਨੂੰ ਐਕਸਪਲੇਨ ਨਹੀਂ ਉਸ ਹਿਸਾਬ ਦੇ ਨਾਲ ਕੀਤਾ ਉਹ ਇਹ ਆ ਕਿ ਕਿਸੇ ਦਾ ਨੁਕਸਾਨ ਕਰਨਾ
1: ਜੀ
0: ਮੰਨ ਲਓ ਇੱਕ ਉਸ ਨੀਤੀ ਦੇ ਨਾਲ ਉਹ ਚੀਜ਼ ਕਰਨੀ ਵੀ ਆਪਾਂ ਆ ਇੱਥੇ ਪਿੰਨ ਮਾਰਾਂਗੇ ਤਾਂ ਪੀੜ ਉੱਥੇ ਹੋਊਗੀ ਹੈ ਨਾ ਆਪਾਂ ਇਸ ਬੰਦੇ ਦੀ ਸਿਹਤ ਦਾ ਨੁਕਸਾਨ ਕਰਨਾ ਇਸ ਬੰਦੇ ਦੇ ਕਾਰੋਬਾਰ ਦਾ ਨੁਕਸਾਨ ਕਰਨਾ ਯਾਨੀ ਕਿ ਇੱਕ ਹੁੰਦਾ ਤੁਸੀਂ ਆਪਣੀ ਭਲਾਈ ਦੇ ਲਈ ਕੁਛ ਕਰਨਾ ਇੱਕ ਪੱਧਰ ਹੋ ਗਿਆ ਦੂਸਰਾ ਵੀ ਆਪਣੀ ਭਲਾਈ ਦੇ ਰਹਿ ਗਈ ਪਾਸੇ ਕਿਸੇ ਦਾ ਨੁਕਸਾਨ ਕਰਨਾ ਸਪੈਸੀਫਿਕਲੀ ਕਿਸੇ ਇਨਸਾਨ ਦਾ ਨੁਕਸਾਨ ਕਰਨਾ ਜਾਂ ਉਹਨੂੰ ਆਪਣੇ ਵੱਸ 'ਚ ਕਰਨਾ ਮਤਲਬ ਇਹ ਦੂਰ ਕੀ ਜਾਣਾ ਈਵਨ ਕਿੰਨੀਆਂ ਕਹਾਣੀਆਂ ਆਪਾਂ ਇੱਦਾਂ ਦੀਆਂ ਵੀ ਪਿੰਡਾਂ 'ਚੋਂ ਸੁਣੀਆਂ ਵੀ ਆਪਣੇ ਘਰ ਵਾਲੇ ਨੂੰ ਵੱਸ 'ਚ ਕਰਨ ਦੇ ਲਈ ਉਹਦੇ ਉੱਤੇ ਜਾਦੂ ਟੂਣੇ ਕਰੀ ਜਾਣੇ ਉਹਨੂੰ ਵੀ ਪੂੜੀਆਂ ਭੁੱਕੀ ਜਾਣੀਆਂ ਘਰ ਦਾ ਇੱਕ ਤਰ੍ਹਾਂ ਦੇ ਨਾਲ ਵੇਖਿਆ ਜਾਵੇ ਤਾਂ ਘਰ ਦੀ ਕਮਾਈ ਬਾਹਰ ਰੋੜੀ ਜਾਣੀ
1: ਬਿਲਕੁਲ ਰੰਜੋ ਜੀ ਜਦੋਂ ਆਪਾਂ ਕਹਿੰਦੇ ਨਾ ਕਿ ਮੇਰੇ ਵਾਂਗੂ ਸੋਚਣ ਲੱਗ ਜਾਵੇ ਮੇਰਾ ਪਾਰਟਨਰ ਹੈ ਨਾ ਮੈਨੂੰ ਲੱਗਦਾ ਉਹ ਸਭ ਤੋਂ ਵਰਸਟ ਸਿਚੁਏਸ਼ਨ ਹੋਣੀ ਹੈ ਤੁਹਾਡੇ ਘਰ ਦੀ ਕਿ ਜੇ ਤੁਸੀਂ ਦੋਨੇ ਜਣੇ ਇੱਕੋ ਜਿਹਾ ਸੋਚਣ ਲੱਗ ਗਏ ਕਿਉਂਕਿ ਜੇ ਤੁਸੀਂ ਬੈਡ ਸੋਚਦੇ ਹੋ ਤੁਸੀਂ ਦੋਨੇ ਜਣੇ ਬੈਡ ਹੀ ਸੋਚੀ ਜਾਓਗੇ ਹੈ ਨਾ ਅਤੇ ਤੁਹਾਨੂੰ ਕੋਈ ਠੀਕ ਕਰਨ ਵਾਲਾ ਹੋਊਗਾ ਹੀ ਨਹੀਂ ਤੁਹਾਡੀਆਂ ਗਲਤੀਆਂ ਨੂੰ ਠੀਕ ਕਰਨ ਵਾਲਾ ਹੋਊਗਾ ਹੀ ਨਹੀਂ ਸੋ ਵਧੀਆ ਚੀਜ਼ ਉਹੀ ਹੁੰਦੀ ਹੈ ਕਿ ਪਾਰਟਨਰ ਓਪੋਜ਼ਿਟ ਹੋਣ ਤਾਂ ਕਿ ਜਦੋਂ ਇੱਕ ਜਣਾ ਕੋਈ ਪੁੱਠਾ ਪੰਗਾ ਲੈਣ ਲੱਗਾ ਅਤੇ ਦੂਜਾ ਉਹਨੂੰ ਸਿੱਧਾ ਕਰ ਸਕੇ
0: ਹੈ ਨਾ ਐਟਲੀਸਟ ਦੋ ਵਿਚਾਰ
1: ਦੋ ਵਿਚਾਰ ਤਾਂ ਹੋਣ ਤੁਹਾਨੂੰ ਅਤੇ ਮੈਂ ਨਾ ਦੇਖਦੀ ਸੀ ਥੋੜ੍ਹੇ

0: ਜੀ ਕਰ ਲੋ ਤੇ ਓਹਨੇ ਕਿਹਾ ਕਿ ਜਦੋਂ ਤੁਸੀਂ ਰੋਟੀ ਬਣਾਉਂਦੇ ਨਾ ਆਪਣੇ ਹਸਬੈਂਡ ਦੀ ਤੁਹਾਨੂੰ ਜੋ ਤੁਹਾਨੂੰ ਸਵੈਟਿੰਗ ਹੁੰਦੀ ਹੈ ਪਸੀਨਾ ਆਉਂਦਾ ਉਹਦੇ ਨਾਲ ਪੇੜੇ ਤੇ ਉਹ ਪਸੀਨਾ ਲਾ ਕੇ ਉਹਨੂੰ ਖਿਲਾ ਦੋ ਮੈਂ ਕਿਹਾ ਵਾਸ਼ਿਸ ਦਾ ਪਤਾ ਨੀ ਬਿਮਾਰ ਜ਼ਰੂਰ ਹੋ ਚੁੱਕਾ ਉਹ ਰਹਿਣ ਦੇ ਭਰਾਵਾ ਮੈਨੂੰ ਤਾਂ ਸੋਚ ਕੇ ਹੀ ਉਲਟੀ ਹੁੰਦੀ ਆ
1: ਪਰ ਇਹ ਵੀ ਬੱਲੇ ਬਾਰੇ ਬਾਰੇ ਜਾਈਏ ਇਹਨਾਂ ਦੇ ਨਾ ਪੋਡਕਾਸਟ ਵਾਲਿਆਂ ਦੇ ਵੀ ਐਟਲੀਸਟ ਕਈ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਸੁਣ ਕੇ ਸਾਫ਼ ਸਮਝ ਆਉਂਦੀ ਹੋਊਗੀ ਵੀ ਆਹ ਯਾਰ ਕੀ ਆ ਪਰ ਫਿਰ ਵੀ ਅੱਜ ਕੱਲ੍ਹ ਆਪਾਂ
0: ਵੇਖੀਏ
1: ਪਰ ਇੰਨਾ ਕੁ ਕੁਛ ਉਹਦੇ ਵਿੱਚੋਂ ਤੁਹਾਨੂੰ ਮਤਲਬ ਇੱਦਾਂ ਦਾ ਤੇ ਆਪਾਂ ਵੇਹਨੇ ਹਾਂ ਵੀ ਉਹਨਾਂ ਦੇ ਵਿਊ ਵੀ ਚੱਲ ਰਹੇ ਹੁੰਦੇ ਨਾਲ ਨਾਲ ਕਿਉਂਕਿ ਹਰ ਕੋਈ ਪਰ ਇੱਕ ਚੀਜ਼ ਤਾਂ ਪੱਕੀ ਸੁੱਖ ਜੀ ਜਦੋਂ ਕਿਸੇ ਨੂੰ ਦੁੱਖ ਹੁੰਦਾ ਨਾ ਜਦੋਂ ਕਿਸੇ ਦਾ ਦੁੱਖ ਲੰਮਾ ਚੱਲ ਜਾਂਦਾ ਤੇ ਬੰਦਾ ਕਿਸੇ ਵੀ ਹੱਦ ਤੱਕ ਪਹੁੰਚ ਜਾਂਦਾ ਵੀ ਮੈਂ ਹੁਣ ਕਿਸੇ ਤਰ੍ਹਾਂ ਨਿਕਲ ਜਾਵਾਂ ਇਹਦੇ 'ਚ ਹੈ ਨਾ ਮੈਂ ਛੇਤੀ ਤੋਂ ਛੇਤੀ ਇਹਦੇ ਤੋਂ ਨਜਾਤ ਪਾ ਲਵਾਂ ਇਹ ਸਾਰੀਆਂ ਉਸੇ ਚੀਜ਼ ਦੀਆਂ ਕਾਢਾਂ ਨੇ ਨਾ ਦੁੱਖ ਮੁੱਕਣੇ ਨਾ ਇਹ ਚੀਜ਼ਾਂ ਮੁੱਕਣੇ
0: ਠੀਕ
1: ਹੈ ਇਹ ਤੇ ਤੁਹਾਨੂੰ ਕਿਤੇ ਨਾ ਕਿਤੇ ਤੁਹਾਨੂੰ ਆਪ ਹੀ ਸਮਝਣਾ ਪੈਣਾ ਬਿਲਕੁਲ ਜਿੱਦਾਂ ਜਿੱਦਾਂ ਲੋਕ ਆਪਾਂ ਨੂੰ ਇਹ ਲੱਗਦਾ ਸੀ ਪਹਿਲੀਆਂ ਦੇ ਵਿੱਚ ਨਾ ਇਹ ਹੁੰਦਾ ਸੀ ਵੀ ਲੋਕ ਅਨਪੜ੍ਹ ਨੇ ਤਾਂ ਕਰਕੇ ਪਰ ਹੁਣ ਤੁਸੀਂ ਵੇਖੋ ਪੜ੍ਹੇ ਲਿਖੇ ਹੋਣ ਦੇ ਨਾਲ ਇਹ ਮਹਿੰਗੇ ਜ਼ਰੂਰ ਹੋ ਗਏ ਨੇ ਪਰ ਹਟੇ ਨਹੀਂ ਆ ਵੱਧ ਜ਼ਰੂਰ ਗਏ ਨੇ ਪਰ ਘਟੇ ਨਹੀਂ ਆ ਇੱਕ ਜਿਹਨਾਂ ਨੇ ਯੂਨੀਵਰਸਿਟੀ ਭੇਜੀ ਸੀ ਉਹ ਨੇ ਜੈਜ਼ ਤੇ ਗੁਰੀ ਜੀ ਠੀਕ ਹੈ ਜੀ ਇੱਕ ਹੋਰ ਯੂਨੀਵਰਸਰੀ ਆ ਇਹ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਤੁਸੀਂ ਨੇਮ ਪੁੱਛ ਰਹੇ ਸੀ 10th ਮੈਰਿਜ ਯੂਨੀਵਰਸਰੀ ਵਾਲਿਆਂ ਦਾ ਜੈਜ਼ ਜੀ ਨੇ ਸ਼ੇਅਰ ਕੀਤਾ ਸੀ ਤੇ ਨੇਮ ਆਰ ਗੁਰਵਿੰਦਰ ਸਿੰਘ ਐਂਡ ਜਸਪ੍ਰੀਤ ਕੌਰ 10th ਮੈਰਿਜ ਯੂਨੀਵਰਸਰੀ ਆ ਕ੍ਰੇਗਨਬਰਨ ਈਸਟ ਗੁਰਜਿੰਦਰ ਜੀ ਅੱਛਾ ਗੁਰਜਿੰਦਰ ਜੀ ਨੇ ਮੈਸੇਜ ਉਹਨਾਂ ਦੇ ਲਈ
0: ਭੇਜਿਆ
1: ਓਕੇ ਥੈਂਕ ਯੂ
0: ਥੈਂਕ ਯੂ ਮੈਂ ਕੁਝ
1: ਜਿਹਨਾਂ ਨੇ ਪਾਰਟੀਆਂ ਲੈਣੀਆਂ ਦੰਦ ਤਿੱਖੇ ਕਰਨ ਦੇ ਥੈਂਕ ਯੂ ਮੈਂ ਵੀ
0: ਉਹਨਾਂ ਨੇ ਬੱਕਰਾ ਖਾਣਾ ਵੀ ਦੰਦ ਤਿੱਖੇ ਕਰਨ ਲੱਗੇ ਕੇਕ ਖਾਣਾ ਵਿਚਾਰਿਆਂ ਵਾਲੇ
1: ਕੇਕ ਤੇ ਨਿਆਣੇ ਨਿਆਣੇ ਲਿੰਦਾ ਬੰਗਾਲ ਤੋਂ ਆ ਤੇ ਉੱਥੇ ਇਸ ਹਿਸਾਬ ਦੇ ਨਾਲ ਕੁਛ ਨਹੀਂ ਗਾ ਮੇਰੇ ਤੋਂ ਮੇਰਾ ਤਾਂ ਬਹੁਤ ਨਹੀਂ ਕਹਿੰਦੇ ਕਿ ਕੋਲਕਾਤਾ ਦਾ ਕਈ ਵਾਰੀ ਨਾ ਦੂਰ ਬੈਠੇ ਐਵੇਂ ਨਜਾਇਜ਼ ਹੀ ਕਿਤੋਂ ਦੇ ਬਾਰੇ ਕਿਸੇ ਥਾਂ ਦੇ ਬਾਰੇ ਐਵੇਂ ਬਣੀਆਂ ਹੁੰਦੀਆਂ ਗੱਲਾਂ
0: ਮੇ ਬੀ ਕੋਈ ਖਾਸ ਇਲਾਕਾ ਜਾਂ ਕੋਈ ਜਗ੍ਹਾ ਇੱਦਾਂ ਦੀ ਹੋਵੇ ਜਿੱਦਾਂ
1: ਹੋ ਸਕਦਾ ਵਾ ਪਰ ਮੈਨੂੰ ਲੱਗਦਾ ਜ਼ਿਆਦਾ ਸਾਡੇ ਦਿਮਾਗ ਦੇ ਵਿੱਚ ਛੱਪਾ ਨਾ ਇਸ ਚੀਜ਼ ਦਾ ਵੀ ਆ ਵੀ ਜਿੱਦਾਂ ਆਪਾਂ ਪੰਜਾਬ 'ਚ ਪੋਸਟਰ ਬੜੇ ਵੇਖੇ ਆ ਬੰਗਾਲੀ ਜਾਦੂ ਡਾਕਟਰ ਬੰਗਾਲੀ ਉਸ ਟਾਈਪ ਜਿੱਦਾਂ ਉਹ ਬੰਗਾਲ ਨੂੰ ਉਸ ਚੀਜ਼ ਦੇ ਨਾਲ ਜੋੜ ਦਿੱਤਾ ਗਿਆ ਹੋਊਗਾ ਚਲੋ ਕਿਸੇ ਤਰ੍ਹਾਂ ਦੀ ਹੋਊਗੀ ਵੀ ਚੀਜ਼ ਪਰ ਚਲੋ ਜਿੱਦਾਂ ਜਾਂ ਫਿਰ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਬੰਦਾ ਜੇ ਨਹੀਂ ਬਿਲੀਵ ਕਰਦਾ ਤਾਂ ਉਹਨੂੰ ਕਿਤੇ ਵੀ ਨਜ਼ਰ ਨਹੀਂ ਆਊਗੀ ਚੀਜ਼ ਜੇ ਅੱਜ ਤੁਸੀਂ ਥੋੜ੍ਹਾ ਬਹੁਤਾ ਬਿਲੀਵ ਕਰਨਾ ਸ਼ੁਰੂ ਕਰ ਦਿਓ ਤੁਹਾਨੂੰ ਲੱਗੂਗਾ ਤੁਹਾਡੇ ਚਾਰ ਚੁਫੇਰੇ ਮਤਲਬ ਆਹ ਵੀ ਕਰਨ ਵਾਲਾ ਹੈਗਾ ਆਹ ਵੀ ਹੈਗਾ ਟੈਰੋ ਕਾਰਡ ਰੀਡਰ ਵੀ ਹੈਗੇ ਆ ਤੁਹਾਡੇ ਉਹ ਵੀ ਹੈਗੇ ਫੇਸ ਰੀਡਰ ਵੀ ਹੈਗੇ ਆ ਸਾਰਾ ਕੁਛ ਹੀ ਆ ਤੁਹਾਡੇ ਆਲੇ ਦੁਆਲੇ ਸੋ ਇਹਨੂੰ ਜੇ ਤਾਂ ਤੁਸੀਂ ਇੱਕ ਵੈਸੇ ਕੀ ਉਹਨੂੰ ਕਹਿੰਦੇ ਐਨਾਲੈਟਿਕ ਵੇ ਦੇ ਨਾਲ ਤੁਸੀਂ ਜੇ ਵੇਖੋ ਹਾਂ ਤੁਸੀਂ ਕੁਛ ਜਾਣਨ ਦੇ ਵੇ ਦੇ ਨਾਲ ਤੁਸੀਂ ਸੋਚੋ ਜੇ ਤਾਂ ਤੁਹਾਡਾ ਆਪਣੇ ਦਿਮਾਗ ਦੇ ਉੱਤੇ ਕਾਬੂ ਆ ਇਨਫੋਰਮੇਸ਼ਨ ਆਪਾਂ ਕਿਤੋਂ ਵੀ ਕਿਸੇ ਵੀ ਤਰ੍ਹਾਂ ਦੀ ਹਾਸਲ ਕਰ ਸਕਦੇ ਹਾਂ ਵੀ ਮਤਲਬ ਇੱਕ ਜਗਿਆਸਾ ਤਾਂ ਹਰ ਇੱਕ 'ਚ ਹੁੰਦੀ ਹੈ ਯਾਰ ਮੈਨੂੰ ਹੈ ਕੀ ਇਹਦੇ ਪਿੱਛੇ ਸਾਇੰਸ ਕੀ ਆ ਮਤਲਬ ਇਹ ਥੋੜ੍ਹੀ ਆ ਵੀ ਸਿੱਧਾ ਸਿੱਧਾ ਜਿਹਾ ਹੀ ਤੁਸੀਂ ਕਹੋ ਵੀ ਹਾਂਜੀ ਆਹ ਕੀਤਾ ਤਾਂ ਹੋ ਗਿਆ ਹੈ ਨਾ ਮੇਰੇ ਸਾਡੀ ਆਹ ਭਗਤੀ ਆਹ ਸਾਧਨਾ ਫਿਰ ਗੱਲ ਇਹ ਆ ਵੀ ਭਗਤੀ ਕੋਈ ਇੱਦਾਂ ਦੀ ਕਿਉਂ ਕਰੂਗਾ ਇਹੋ ਜਿਹੀ ਕੋਈ ਸਾਧਨਾ ਕਿਉਂ ਕਰੂਗਾ ਕਿਸੇ ਨੂੰ ਦੁੱਖ ਪਹੁੰਚਾਉਣ ਵਾਲੀ ਜੇ ਤੁਸੀਂ ਸਾਧਨਾ ਕੀਤੀ ਹੈ ਤਾਂ ਤੁਹਾਡੇ ਤਾਂ ਬੇਸ ਹੀ ਗਲਤ ਆ ਸਤਿ ਸ਼੍ਰੀ ਅਕਾਲ ਮਨਦੀਪ ਜੀ ਤੁਸੀਂ ਆਉਂਦੇ ਹੋ ਕੀ ਹਾਲ ਚਾਲ ਠੀਕ ਆ ਤੁਸੀਂ ਵੀ ਜਿੰਨਾ ਬਿਮਾਰ ਮੂੰਹ ਰਹਿੰਦੇ ਨਾ ਮੈਨੂੰ ਲੱਗਦਾ ਕੀਤਾ ਕਰਾਇਆ ਕੁਛ ਤੁਹਾਡੇ ਨੂੰ
0: ਇਹ ਪੈਸੇ ਮੇਰੇ ਕੋਲ ਸਾਡੇ ਤੇ ਆਪੇ ਹੀ ਨਾ ਠੀਕ
2: ਹੋ ਠੀਕ ਹੋ ਜਾਣਾ ਜੇ ਪੈਸੇ ਮੈਂ ਤੁਹਾਡੇ ਦੇਣੇ ਹੋਣ ਮੈਂ ਆਪਣਾ ਠੀਕ ਹੋ ਜਾਵਾਂ
1: ਹਾਂ ਵੇਖ ਲਓ
0: ਤਾਂ ਹੀ ਮੈਂ ਤੁਹਾਨੂੰ ਕਿਹਾ
1: ਹੁਣ ਤੇ ਸਾਫ਼ ਹੀ ਮੁੱਕਰਨ ਜਾ ਲੱਗ ਪਏ ਨਾ
0: ਤੁਸੀਂ ਵਿੱਚ ਆਪਣੇ ਪਾਰਟਨਰ ਛੱਡੇ
1: ਹੁਣ ਤੇ ਕਈ ਵਾਰੀ ਇਹਨਾਂ ਚੋਂ ਮੈਨੂੰ ਸਿੰਡੀਕੇਟ ਜਾਂ ਨਜ਼ਰ ਆਉਂਦਾ
2: ਲਾਰੇ ਨਾਲੋਂ ਜਵਾਬ ਚੰਗਾ ਭਾਜੀ
0: ਉਹਨਾਂ ਨੂੰ ਵਿਚਾਰਿਆਂ ਨੂੰ ਆਪ ਨਹੀਂ ਮਿਲੇ ਮੈਨੂੰ ਲੱਗਦਾ
1: ਹੈ
2: ਮੈਨੂੰ ਤੁਸੀਂ
1: ਫਿਰ ਆਪਾਂ ਗਾਂ ਪੁੱਛਣ ਵਾਲੇ ਬਣੀ ਆ ਵੀ ਭਾਈ ਦਿੱਤਾ ਉਹ ਬਈ
0: ਇਹਨਾਂ ਦੀ ਸ਼ੋਪਿੰਗ ਦਾ ਧਿਆਨ ਰੱਖਿਓ ਹੋਰ ਨਾ ਇਹਨਾਂ ਨੂੰ ਮਿਲੇ ਹੁਣ
1: ਸਾਡੇ ਵੀ ਅੜੇ ਆ ਸਾਡੇ ਵੀ ਫਸੇ ਆ
2: ਜਿਹਨਾਂ ਨੂੰ ਤੁਸੀਂ ਪੁੱਛਣਾ ਉਹਨਾਂ ਨੂੰ ਦਫਾ ਹੋ ਜਾਓ ਜਿੱਥੇ ਉਹ ਹੋਈ ਆ
0: ਦਵਾਈ ਖਾ ਕੇ ਜਾਏਗਾ

0: ਮੈਂ ਰੋਜ਼ ਘਰ ਭੇਜੂਗਾ ਤੈਨੂੰ।
1: ਨਹੀਂ ਖਾਧੀ ਸੀ ਸਵੇਰੇ ਮੈਂ ਸੁਖ ਜੀ, ਪਰ ਉਹ ਫਿਰ ਦੁਬਾਰਾ ਟ੍ਰਿਗਰ ਪਤਾ ਨਹੀਂ ਕਿਉਂ ਹੋਇਆ
2: ਜੀ।
1: ਕਾਹਦੀ ਟੂਣਿਆਂ ਦੀ ਗੱਲ ਕਰਦੇ ਤੁਸੀਂ?
2: ਹਾਂਜੀ
0: ਹਾਂਜੀ।
1: ਅੱਛਾ, ਟੂਣ ਮੇਰੇ ਨਾ, ਮੈਂ ਉਦੋਂ 10th ਕਲਾਸ ਚ ਪੜ੍ਹਦੀ ਸੀਗੀ, ਤੇ ਅਸੀਂ ਨਾ ਜਾਂਦੇ ਸਕੂਲ ਗਏ ਤਾਂ ਰਸਤੇ ਚ ਚੌਂਕ ਦੇ ਵਿੱਚ ਨਾ ਕਿਸੇ ਨੇ ਜਿੰਦਾ ਲਾ ਕੇ ਰੱਖਿਆ ਸੀਗਾ, ਤੇ ਮੇਰੇ ਚਾਚੇ ਦਾ ਮੁੰਡਾ ਕਹਿੰਦਾ ਇਹ ਜਿੰਦਾ ਲਾਇਆ, ਨਾਲ ਕੁਛ ਜਿੱਦਾਂ ਕੁਛ ਚੀਜ਼ਾਂ ਹੋਰ ਵੀ ਪਈਆਂ ਸੀਗੀਆਂ ਹਨਾ, ਚੌਲ ਚੂਲ ਕੁਛ ਏਦਾਂ ਸੰਧੂਰ ਹਨਾ, ਤੇ ਮੈਂ ਜਾ ਕੇ ਜਿੰਦਾ ਖੋਲਤਾ।
2: ਅੱਛਾ,
1: ਮੈਂ ਜਾ ਕੇ ਜਿੰਦਾ ਖੋਲ ਦਿੱਤਾ। ਉਹ ਮੈਨੂੰ ਕਹਿੰਦਾ ਜਿੰਦਾ ਲੋਕ ਹੈ ਪਰ ਉਹਨੂੰ ਖੋਲ ਕੇ ਰੱਖ ਦੇ, ਉਹਨੇ ਮੈਂ ਲੋਕ ਤਾਂ, ਜਦੋਂ ਮੈਂ ਘਰ ਆਈ ਉਹਨੇ ਦੱਸਿਆ ਘਰ, ਕਿਸੇ ਨੇ ਹੋਰ ਨੇ ਵੀ ਦੱਸਿਆ ਹੁਣ ਮੇਰੇ ਬਹੁਤ ਕੁੱਟ
2: ਪਈ
0: ਵੱਡੀ।
2: ਪਰ ਤੁਸੀਂ ਉਹ ਤੋਂ ਬਾਅਦ ਹੋਇਆ ਕੁਛ?
1: ਨਹੀਂ ਕੁਛ ਨੀ ਹੋਇਆ, ਪਰ ਹੁਣ ਜਿੱਦਾਂ ਕੁਛ ਉਹ ਕਹਿੰਦੇ ਵੀ ਉਹ ਕਿਉਂ ਰੱਖਿਆ ਸੀ, ਕਿਸੇ ਦਾ ਵਿਆਹ ਨੀ ਹੁੰਦਾ ਹੋਣਾ ਨਾ, ਤਾਂ ਕਰਕੇ ਲੋਕ ਰੱਖਦੇ ਆ ਇੱਦਾਂ ਲਾ ਕੇ।
0: ਏਦਾਂ ਨੀ ਹੁੰਦਾ, ਤੁਹਾਨੂੰ ਉਸ ਟਾਈਮ ਤੇ ਨੀ ਪਤਾ ਲੱਗਾ ਵੀ ਤੁਹਾਡੇ ਨਾਲ ਕੁਛ ਹੋਇਆ ਕਿ ਨਹੀਂ ਹੋਇਆ। ਮੈਂ ਤੁਹਾਡੇ ਕੇਸ ਦੇ ਵਿੱਚ ਬਿਲੀਵ ਕਰਦੀ ਹਾਂ, ਪੈਸੇ ਤੁਹਾਨੂੰ ਤਾਂ ਹੀ ਨੀ ਮਿਲੇ। ਹੋਰ ਖੋਲੋ ਜਾ ਕੇ ਜਾਂਦੇ ਜਾਂਦੇ ਤੁਹਾਡੇ ਰਾਹ ਬੰਦ ਹੋ ਗਏ ਨਾ। ਮੇਨ ਤਾਂ ਵਿਆਹ ਕੀ ਹੈ, ਵਿਆਹ ਤਾਂ ਹੋ ਹੀ ਜਾਣਾ, ਸੋਹਣੀਆਂ ਕੁੜੀਆਂ ਦੇ ਵੀ ਤਾਂ ਵਿਆਹ ਝੱਟ ਹੋ ਜਾਂਦੇ ਆ। ਮੇਨ ਤਾਂ ਗੱਲ ਪੈਸੇ ਦੀ ਸੀ, ਪੈਸਾ ਰੁਕ ਗਿਆ ਨਾ।
1: ਹਾਂ, ਉਹ ਪੈਸਾ ਰੁਕ ਗਿਆ। ਹੁਣ ਮੈਨੂੰ ਲੱਗਦਾ ਮੈਂ ਫੇਰ
0: ਜਿੰਦਾ ਲੈ ਕੇ ਭਾਂਡੇ ਧੋਇਓ, ਅੱਜ ਤੇ ਪੈਸੇ ਦੀ ਵਰਸਾ ਹੋ ਗਈ।
1: ਨਹੀਂ ਨਹੀਂ, ਮੈਂ ਹੋਰ ਜਿੰਦਾ ਲੈ ਕੇ ਇੰਡੀਆ ਜਾਵਾਂ, ਪਹਿਲਾਂ ਮੈਂ ਜਿੰਦਾ ਡੈਡੀ ਦੇ ਸਿਰਹਾਣੇ ਰੱਖਾਂ ਜਾ ਕੇ।
2: ਘਰ
1: ਦੇ ਵਿਚ ਡੇਕ ਜਿਦਾਂ ਸਾਡਾ ਵਿਹੜਾ ਕਾਫੀ ਖੁੱਲਾ ਸੀ, ਉਹਦੇ ਚ ਡੇਕ ਡੂਕ ਕਿਸੇ ਨੇ ਉੱਥੇ ਗੁੱਡੀ ਟੰਗੀ ਹੋਈ ਸੀ ਪੁੱਠੀ ਕਰਕੇ, ਅਸੀਂ ਦੇਖੀਏ ਵੀ ਹੁਣ ਕੈਮਰੇ ਤਾਂ ਹੈ ਨੀ ਸੀਗੇ, ਹੁਣ ਕੀ ਸੀਗਾ ਕਿੱਦਾਂ ਅਸੀਂ ਪਤਾ ਨੀ।
2: ਇੱਥੇ ਕਿ ਉੱਥੇ?
1: ਦਾਦੇ ਨੇ ਲਾ ਕੇ ਉਹ ਜਾਲ ਦਿੱਤੀ, ਚੁੱਲ੍ਹੇ ਸੁੱਟ ਦਿੱਤੀ ਸੀਗੀ, ਤੇ ਫੇਰ ਜਿੱਦਾਂ ਗੱਲ ਭੁੱਲ ਗਈ ਹੁਣ ਮੈਨੂੰ,
2: ਕੋਈ ਨੀ ਹੁੰਦਾ ਪੌਗੀ ਜਾਂ ਦਿਮਾਗ ਜਦੋਂ
1: ਨਾਰੀਅਲ ਧਾਰੇ ਸੀਗੇ ਉਹਦੇ ਚ ਨਹਿਰ ਦੇ ਵਿਚ। ਹਾਂਜੀ, ਤੇ ਜਦੋਂ ਨਾਰੀਅਲ ਉਹ ਕਹੀ ਜਾਵੇ ਤੂੰ ਅੱਗੇ ਨੂੰ ਆ ਜਾ, ਚਾਚਾ ਥੋੜਾ ਮੋਹਰੇ ਸੀ, ਮੈਂ ਕਿਹਾ ਨਹੀਂ ਮੈਂ ਨੀ ਆਉਣਾ, ਮੈਂ ਕਿਹਾ ਮੈਨੂੰ ਕੀ ਪਤਾ ਤੂੰ ਮੈਨੂੰ ਧੱਕਾ ਦੇ ਦੇਵੇ ਵਿਚ ਇਹਦੇ ਨਹਿਰ ਦੇ। ਕਹਿੰਦਾ ਨਹੀਂ ਦਿੰਦਾ ਵੀ ਨਾਰੇ ਤਾਂ ਫੜਿਆ ਚਾਚੇ ਨੇ, ਮੈਂ ਚਾਚਾ ਮੈਂ ਨੀ ਉਹਨੂੰ ਇਦੇ ਨਾਲ, ਕਹਿੰਦਾ ਤੂੰ ਤੂੰ ਧਾਰ ਤੂੰ ਹੱਥ, ਮੈਂ ਕਿਹਾ ਮੈਂ ਨੀ ਧਾਰ
0: ਲਈ।
1: ਚਾਚਾ ਮੈਨੂੰ ਹੁਣ ਵੀ ਕਹਿੰਦਾ ਕਿੱਡੀ ਭੈੜੀ ਹੈ, ਕਹਿੰਦਾ ਮੈਂ ਤਾਂ ਯਕੀਨ ਨੀ ਕੀਤਾ ਸੀ।
0: ਕੋਈ ਕਿਸੇ ਦਾ ਯਕੀਨ ਨੀ ਕਰਨਾ ਚਾਹੀਦਾ
2: ਇਸ ਮਾਮਲੇ ਚ, ਕੋਈ ਨੀ
0: ਕੋਈ ਚਾਚਾ ਤਾਂ ਆਇਆ ਨੀ ਨਾ।
2: ਅੱਛਾ, ਜਾਂ ਫਿਰ ਇੱਕ ਵੀ ਹੁੰਦਾ ਸੀ ਨਾ ਛੁੱਟੀਆਂ ਚ ਆਪਾਂ ਗਰਮੀਆਂ ਚ ਖੇਡਣਾ ਖੁੱਡਣਾ, ਤੇ ਬਾਅਦ ਚ ਜਦੋਂ ਵਾਲ ਵਾਹੁਣੇ ਲੈ ਤੇਰੇ ਵਾਲ ਕਿੰਨੇ ਕੱਟ ਲਏ ਹਨਾ, ਉਹ ਵੀ
1: ਵਾਲ ਕੱਟਦੇ ਦੀਵਾਲੀ ਵਾਲੇ ਦਿਨ ਹੁੰਦਾ ਸੀਗਾ ਨਾ ਏਦਾਂ ਦਾ, ਵਾਲ ਵੂਲ ਕੱਟਦੇ। ਨਹੀਂ ਭਾਜੀ, ਟੂਣੇ ਟਾਣਿਆਂ ਦਾ ਕੁਛ ਨੀ ਆ ਏਦਾਂ ਦਾ, ਮਤਲਬ ਇਹ ਚੀਜ਼ਾਂ ਜ਼ਰੂਰ ਦੇਖੀਆਂ ਪਿੰਡਾਂ 'ਚ ਆਪਣੇ ਉੱਥੇ,
2: ਆਮ ਹੀ ਨੇ ਅੱਜ ਵੀ ਆਮ ਹੀ ਚੱਲ ਰਹੀਆਂ ਨੇ। ਕੋਈ ਹਰ ਇੱਕ ਚੀਜ਼ ਦੀ ਉਹ ਗ੍ਰੈਵਿਟੀ ਹੁੰਦੀ, ਅਸਲ ਚ ਨਜ਼ਰ ਉਤਾਰਨ ਵਾਲੀ ਜਿਹੜੀ ਉਹ ਕਹਿ ਰਿਹਾ ਹੁਣ, ਉਹ ਲੂਣ ਵਾਰਨਾ ਮਿਰਚਾਂ ਵਾਰਨੀਆਂ ਜਾਂ ਕਿੱਦਾਂ, ਵੇਖੋ ਉਹਦੇ ਚ ਆਪਾਂ ਉਹ ਟੂਣਾ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਉਹ ਤੇ ਤੁਸੀਂ ਆਪਣੇ ਜੀ ਤੇ ਆਪਣੀ ਉਹ ਨਜ਼ਰ ਉਤਾਰ ਕੇ ਤੇ ਤੁਸੀਂ ਜਿੱਦਾਂ
1: ਏਦਾਂ ਦੀਆਂ ਚੀਜ਼ਾਂ ਜ਼ਰੂਰ ਕੀਤੀ ਹੈ ਕਿ ਕਿਸੇ ਦੀ ਨਜ਼ਰ ਲੱਗ ਗਈ ਉਹਦੇ ਪੈਰਾਂ ਦੀ ਮਿੱਟੀ ਚੱਕ ਲਓ, ਫਿਰ ਉਹਦੇ ਛਿੱਤਰ ਮਾਰੋ, ਫਟਕੜੀ ਦਵੇ ਤੇ ਰੱਖੋ, ਸਮ ਲਾਈਕ ਦਿਸ ਸਟਫ
0: ਅੱਗੇ ਉਹ ਵੀ ਕਰ ਦਿੰਦੇ ਸੀ ਨਾ।
2: ਹੁਣ ਇਹ ਕੀ ਹੁਣ ਇਹ ਥੋੜਾ ਜਿਹਾ ਟ੍ਰਿਕੀ ਆ ਵੀ ਮੰਨ ਲਓ ਤੁਸੀਂ ਕਿਸੇ ਦੇ ਪੈਰਾਂ ਦੀ ਮਿੱਟੀ ਚੱਕ ਲਓ, ਹੁਣ ਤੁਹਾਨੂੰ ਕੀ ਪਤਾ ਵੀ ਕਿਹੜਾ ਹੀ ਬੰਦਾ ਉਹ, ਹਾਂ ਵੀ ਕਿਹੜੇ ਬੰਦੇ ਤੁਸੀਂ, ਇਹ ਤੇ ਤੁਹਾਡੇ ਮਨ ਦੀ ਉਹ ਆ ਨਾ, ਤੁਸੀਂ ਆਪ ਹੀ ਇੱਕ ਬੰਦਾ ਘੜ ਲਿਆ ਵੀ ਹਾਂ ਫਲਾਣਾ ਇਹਨੇ ਮੈਨੂੰ ਨਜ਼ਰ ਲਾਈ ਆ, ਉਹ ਵਿਚਾਰੇ ਨੇ ਭਾਵੇਂ ਨਾ ਹੀ ਲਾਈ ਹੋਵੇ, ਜਦਕਿ ਇਹ ਮੰਨਿਆ ਜਾਂਦਾ ਬਿਲੀਵ, ਜੇ ਤੁਸੀਂ ਆਪਣੇ ਐਨਰਜੀ ਦੇ ਵਿੱਚ ਬਿਲੀਵ ਕਰਦੇ ਹੋ ਤੇ ਫਿਰ ਇਹ ਮੰਨਿਆ ਜਾਂਦਾ ਕਿ, ਜਾਂ ਤੁਸੀਂ ਆਮ ਸੁਣਿਆ ਵੀ ਹੋਊਗਾ ਕਈ ਮਾਵਾਂ ਤੁਸੀਂ ਵੇਖਿਆ ਮਾੜਾ ਮਾੜਿਆ ਧੀ ਪੁੱਤ ਦੇ ਉੱਤੋਂ ਥੁੱਕਦੀਆਂ ਵੀ ਆ, ਕਿਉਂਕਿ ਉਹਨਾਂ ਨੂੰ ਇੰਨਾ ਪਤਾ ਵਾ ਵੀ ਇਹ ਜੇ ਨਜ਼ਰ ਲੱਗੀ ਤੇ ਮੇਰੀ ਲੱਗਣੀ ਆ। ਸਭ ਤੋਂ ਵੱਧ ਪਿਆਰਾ ਤੇ ਸਾਨੂੰ ਆਪਣਾ ਬੱਚਾ ਆਪ ਹੀ ਲੱਗਦਾ ਵਾ, ਕਿਸੇ ਨੂੰ ਤੇ ਆਪਣਾ ਪਿਆਰਾ ਲੱਗਦਾ, ਤੁਹਾਡਾ ਥੋੜੀ ਲੱਗੂਗਾ।
1: ਬਾਕੀ ਪਤੀ ਨੂੰ ਵਸ ਕਰਨ ਵਾਲਾ ਕੋਈ ਜਿਹੜਾ ਤੁਸੀਂ ਨੁਕਤਾ ਦੱਸਿਆ ਉਹ ਫੇਲ ਆ।
2: ਕਿਹੜਾ ਦੱਸਿਆ
1: ਹੁਣੇ ਦੱਸ ਦੇ
0: ਆਟਾ ਲਾ ਕੇ ਆਪਣਾ ਪਸੀਨਾ ਆਟੇ ਨੂੰ ਪਰ ਉਹਨਾਂ ਨੂੰ ਇੰਨੀ ਕੁ ਮੱਤ ਹੈਗੀ ਆ ਨਾ ਤੁਹਾਡੀਆਂ ਤੁਹਾਡੀਆਂ ਗੱਲਾਂ ਸੁਣ ਕੇ ਉਹਨੇ ਕੋਈ ਨਾ ਕੋਈ ਨੁਕਤਾ ਕੱਢ ਲੈਣਾ ਤੁਹਾਨੂੰ ਨੀ ਲਾਉਣਾ ਆਪਣੀ ਘਰ ਵਾਲੀ ਦੇ ਇਹ
2: ਸਾਰੇ ਕਹੋ ਸਾਰੇ ਬਾਕੀ ਸਾਰੇ ਬਾਕੀ ਸਾਰੇ
0: ਜਿੱਦਾਂ ਨਾ ਤੁਹਾਨੂੰ ਤੁਸੀਂ ਹੁਣੇ ਕਿਹਾ ਕਿ ਆਪਣਾ ਬੱਚਾ ਸੋਹਣਾ ਲੱਗਦਾ ਨਾ ਤੇ ਕਿਸੇ ਹੋਰ ਦਾ ਨੀ ਇੱਦਾਂ ਹੀ ਆ ਆਪਣਾ ਘਰ ਵਾਲਾ ਨੀ ਵਾਸਤੇ ਲੱਗਦਾ ਬਾਕੀ ਸਾਰਿਆਂ ਦੇ ਲੱਗਦੇ ਆ
2: ਹਾਂ ਵੇਖ ਲਓ ਬੱਚਾ ਆਪਣਾ ਸੋਹਣਾ ਲੱਗਦਾ ਬਾਕੀ ਵਾਸ ਚ ਬਾਕੀ ਲੱਗਦੇ ਸਾਰਿਆਂ ਦੇ
0: ਫਿਰ ਨਾ ਦੋ ਬੀਬੀਆਂ ਇੱਦਾਂ ਗੱਲ ਕਰਦੀਆਂ ਤੇ ਪਤਾ ਨੀ ਕੈਸੇ ਪਸ਼ਮੇ ਕਰ ਲੈਤੀ ਹਮਾਰੇ ਤੋਂ ਨੀ ਹੋਤੇ
2: ਚੰਗੀ ਲੱਗਦੀ ਆ ਘਰ ਵਾਲਾ ਵੀ ਕਿਸੇ ਦਾ ਵੱਖਰੀ ਗੱਲ ਕਈ ਚੀਜ਼ਾਂ ਸਾਡੇ ਹੁਣ ਸਲੀਕੇ ਚ ਨੀ ਰਹਿ ਜਾਂਦੀਆਂ ਕਾਇਦੇ ਚ ਨੀ ਰਹਿ ਜਾਂਦੀਆਂ ਕਈ ਚੀਜ਼ਾਂ ਜਿਹੜੀਆਂ ਘਰ ਵਾਲੇ ਬਾਰੇ ਤੁਸੀਂ ਖੁੱਲ੍ਹ ਕੇ ਕਹਿ ਦਿੰਦੀਆਂ ਉਹ ਘਰ ਵਾਲਾ ਘਰ ਵਾਲੀ ਬਾਰੇ ਨੀ ਕਹਿ ਸਕਦਾ ਕਿਉਂਕਿ ਉਹ ਬੁਰੀਆਂ ਲੱਗਦੀਆਂ
0: ਬਿਲਕੁਲ
2: ਹੈ ਫੀਲਿੰਗ ਉਹੀ ਆ ਹੁਣ ਜਿਹੜਾ ਘਰ ਵਾਲਾ ਹੈ ਨਾ ਮਰਦ ਜਾਤ ਇੱਦਾਂ ਦੀ ਆ ਉਹ ਖੁੱਲ੍ਹ ਕੇ ਵੀ ਨਹੀਂ ਕਹਿ ਸਕਦੀ ਵੀ ਯਾਰ ਮਤਲਬ ਕਿੱਦਾਂ ਘਰ ਵਾਲੀ ਨੂੰ ਕਿੱਦਾਂ ਵੱਸ 'ਚ ਕਰਨਾ ਕਿਉਂਕਿ ਉਹਨੂੰ ਇਹ ਡਰ ਰਹਿੰਦਾ ਵੀ ਲੋਕੀ ਕਹਿਣਗੇ ਅੱਛਾ ਇਹਦੇ ਵੱਸ 'ਚ ਨਹੀਂ ਹੋਰ ਵਿਚਾਰੇ ਦੀ ਹੋਰ ਬੁਰੀ ਹਾਲਤ ਹੈ
0: ਤੇ ਘਰ ਵਾਲੇ ਦੀ ਟੌਹਰ ਆ ਜੇ ਘਰ ਵਾਲੀ ਕਹੇ ਵੀ ਉਹਨੂੰ ਮੈਂ ਵੱਸ 'ਚ ਕਰਨਾ ਵੀ ਅੱਛਾ ਉਹ ਵੱਸ 'ਚ ਨਹੀਂ ਹੈਗਾ ਇਹਦੇ
2: ਚਲੋ ਥੈਂਕ ਯੂ ਮਨਦੀਪ ਜੀ ਥੈਂਕ ਯੂ ਤੁਹਾਡਾ ਮਿਹਰਬਾਨੀ ਤੰਦਰੁਸਤੀ ਦਾ ਫਿਰ ਰੱਬ ਤੁਹਾਨੂੰ ਮਿਹਰਬਾਨੀ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਰੇਡੀਓ ਹਾਂਜੀ ਤੇ ਵਾਹ ਜੀ ਵਾਹ ਕਹਿੰਦੇ ਬਹੁਤ ਵਧੀਆ ਸ਼ੁਰੂਆਤ ਪ੍ਰੋਗਰਾਮ ਦੀ ਆਨੰਦ ਆ ਗਿਆ ਸੁੱਖ ਜੀ ਪੂਰੀ ਰੌਣਕ ਲਾਉਂਦੇ ਤੁਸੀਂ ਮੰਗਲਵਾਰ ਨੂੰ
0: ਥੈਂਕ ਯੂ ਜੀ
2: ਮੈਨੂੰ ਬਚਪਨ ਵਿੱਚ ਬਹੁਤ ਡਰ ਲੱਗਦਾ ਸੀ ਟੂਣਿਆਂ ਤੋਂ ਪਰ ਹੌਲੀ ਹੌਲੀ ਪਤਾ ਲੱਗਾ ਕਿ ਇਹ ਸਭ ਵਹਿਮ ਆ ਵੀ ਕਹਿੰਦੇ ਹੁੰਦੇ ਸੀ ਕਿ ਜਿੰਨੇ ਕੀਤਾ ਟੂਣਾ ਉਹ ਰਹਿੰਦਾ ਉਹਨਾਂ ਰਹਿੰਦਾ ਊਣਾ ਓਕੇ ਅਤੇ ਮੈਨੂੰ ਲੱਗਦਾ ਕਿ ਟੂਣਾ ਉਹ ਹੀ ਕਰਦੇ ਨੇ ਜਿਹੜੇ ਕਿਸੇ ਪੱਖੋਂ ਊਣੇ ਨੇ ਬਿਲਕੁਲ ਮੇਰੀ ਇੱਕ ਜਾਣਕਾਰ ਨੇ ਆਪਣੇ ਘਰ ਆਪ ਨਕਲੀ ਟੂਣਾ ਕਰਕੇ ਆਪਣੇ ਗਵਾਂਢਣ ਦਾ ਨਾਮ ਲਗਾਤਾ ਸੀ ਇਸ ਕਰਕੇ ਉਹਨਾਂ ਦੋਵਾਂ ਘਰਾਂ ਦੀ ਬੋਲਚਾਲ ਬੰਦ ਹੋ ਗਈ ਉਹ ਗਵਾਂਢਣ ਕਰਕੇ ਉਹਨਾਂ ਘਰ ਬੜਾ ਝਗੜਾ ਰਹਿੰਦਾ ਸੀ ਅਤੇ ਉਹਨੂੰ ਤਾਂ ਕਹਿੰਦੇ ਕਿ ਟੂਣਾ ਹੀ ਫਲ ਗਿਆ ਅੱਛਾ ਉਹਨੇ ਆਪੇ ਜੁਗਾੜ ਜਲਾ ਹਾਂ ਠੀਕ ਹੈ ਜੀ ਥੈਂਕ ਯੂ ਅਤੇ ਸਤਿ ਸ਼੍ਰੀ ਅਕਾਲ ਜੀ ਨਾਈਸ ਟੋਪਿਕ ਕਹਿੰਦੇ ਕਿ ਟੂਣਾ ਹਿਊਮਨ ਸਾਈਕੋਲੋਜੀ ਦੇ ਉੱਤੇ ਕੰਮ ਕਰਦਾ ਜੀ ਹੁਣ ਸਮਾਨ ਨੋਰਮਲ ਹੁੰਦਾ ਸਮਾਨ ਨੋਰਮਲ ਹੀ ਆ ਉਹ ਜੇ ਕੋਈ ਇਗਨੋਰ ਕਰਕੇ ਚਲਾ ਜਾਵੇ ਤਾਂ ਉਹਦੇ ਲਈ ਉਹ ਨੋਰਮਲ ਆ। ਪਰ ਜੇ ਕੋਈ ਮਾੜੇ ਦਿਲ ਵਾਲਾ ਇਸ ਚੀਜ਼ ਨੂੰ ਦਿਲ 'ਤੇ ਲਾ ਬੈਠੇ ਵੀ ਮੇਰਾ ਤੋਂ ਟੂਣਾ ਟੱਪਿਆ ਗਿਆ ਅਤੇ ਮੈਂ ਹੁਣ ਬਚਦਾ ਨਹੀਂ ਹਾਂ, ਤਾਂ ਉਹਦੇ ਲਈ ਬੜਾ ਘਾਤਕ ਸਾਬਤ ਹੁੰਦਾ ਵਾ। ਈਵਨ ਲੀਡ ਟੂ ਮੈਂਟਲ ਇਲਨੈਸ ਐਂਡ ਸਮ ਕੌਜ਼ ਡੈਥ। ਹਾਂ, ਜਿੱਦਾਂ ਇੱਕ ਉਹ ਕਹਾਣੀ ਵੀ ਸੁਣਾਉਂਦੇ ਹੁੰਦੇ ਨਾ ਵੀ ਉਹਨੇ ਰੱਸੀ ਵਿਖਾ ਕੇ ਮਤਲਬ ਸੱਪ ਕਹਿਤਾ ਅਤੇ ਉਹ ਬੱਲੇ ਕਹਿੰਦੇ ਨੇ ਕਿ ਗੱਲਾਂ ਸੁੱਖ ਜੀ ਉੱਪਰ, ਕਹਿੰਦੇ ਆਹ ਗੱਲ ਤਾਂ ਲਾਗੇ ਸੋ ਪਤਾ ਨਹੀਂ ਹੁਣ ਕਿਹੜੀ ਗੱਲ ਕਰ ਰਹੇ, ਇਸ ਕਰਕੇ ਆਪਾਂ ਸਮਝ ਨਹੀਂ ਪਾਵਾਂਗੇ ਹੁਣ। ਅਤੇ ਧੰਨਵਾਦ, ਮਿਹਰਬਾਨੀ ਜੀ ਤੁਹਾਡੀ। ਸੁੱਖ ਜੀ ਕਹਿੰਦੇ ਸੁੱਖ ਜੀ ਅਸੀਂ ਤੁਹਾਡੇ ਨਾਲ ਆਇਆ, ਇੱਕ ਆਈ ਸੀ ਵੋਟ ਤੁਹਾਡੀ,
0: ਇੱਕ ਦੀ ਤੁਸੀਂ ਗਿਣੀਆਂ ਨਹੀਂ,
2: ਸੋਨੀਆ ਜੀ ਦੀ ਆਈ ਨਾ। ਹੁਣ ਸਾਰੇ ਜਿੰਨੇ ਕੁ ਆਏ ਮੈਂ ਪੜ੍ਹਨ ਲੱਗਾ ਸਾਰੇ, ਵੇਖ ਲਿਓ ਕਿੰਨੇ ਕੁ ਆਏ।
0: ਤੁਸੀਂ ਸਪਿੱਕ ਕਰ ਲੈਣਾ, ਮੈਨੂੰ ਪਤਾ, ਸਕਿੱਪ ਵੀ ਨਹੀਂ ਕਰਨਾ, ਸਪਿੱਕ ਕਰਨਾ ਤੁਸੀਂ।
2: ਹਾਂ, ਆ ਇੱਕ ਤਾਂਤਰਿਕ ਦੀ ਐਡ ਵੀ ਭੇਜੀ ਜੀ ਇਹਨਾਂ ਨੇ, ਕਹਿੰਦੇ ਆ ਤਾਂਤਰਿਕ ਆਪਾਂ ਸੋਸ਼ਲ ਮੀਡੀਆ ਦੇ ਉੱਤੇ
0: ਕਰੋ ਬਸ, ਤਾਂਤਰਿਕਾਂ ਨੂੰ
2: ਤਾਂਤਰਿਕ ਦੀ ਐਡ ਹੈ। ਅਤੇ ਬੱਲੀ ਜੀ ਓਕੇ, ਅੱਛਾ ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਆਏ ਸੀਗੇ ਇਹਨਾਂ ਦਾ ਮੈਸੇਜ, ਆਪਾਂ ਲੇਟ ਵੇਖਿਆ ਬ੍ਰੇਕ ਦੇ ਵਿੱਚ, ਅਤੇ ਇਹ ਚੀਜ਼ ਬੱਲੀ ਜੀ ਮਾਫੀ ਚਾਹੁੰਦਾ, ਮੈਂ ਇਹ ਚੀਜ਼ ਕੰਸਿਡਰ ਨਹੀਂ ਕਰ ਪਾਇਆ ਵੀ ਕਿਹੜੇ ਬੱਲੀ ਜੀ ਨੇ, ਅਤੇ ਮੈਂ ਅੰਦਰ ਆ ਕੇ ਤੁਹਾਡਾ ਮੈਸੇਜ ਵੇਖਿਆ, ਪਰ ਮਾਫੀ, ਪ੍ਰੋਗਰਾਮ ਦੇ ਦਰਮਿਆਨ ਬੜਾ ਔਖਾ ਹੋ ਜਾਂਦਾ ਸਮਾਂ ਕੱਢਣਾ, ਪਹਿਲਾਂ ਪਤਾ ਹੋਵੇ ਅਤੇ ਫਿਰ ਆਪਾਂ ਥੋੜ੍ਹਾ ਜਿਹਾ 5-10 ਮਿੰਟ ਕਿਤੇ ਉੱਤੇ ਥੱਲੇ ਆਪਾਂ ਕਰ ਸਕਦੇ। ਅਮਿਤਾ ਜੀ ਕਹਿੰਦੇ ਕਿ ਅੱਜ ਮੇਰੇ ਬੇਟੇ ਅਰਮਾਨ ਦਾ 3rd ਜਨਮਦਿਨ ਹੈ, ਬਹੁਤ ਬਹੁਤ ਵਧਾਈਆਂ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
0: ਅਰਮਾਨ,
2: ਹੈਪੀ ਬਰਥਡੇ ਟੂ ਯੂ
0: ਅਰਮਾਨ, ਤੁਹਾਨੂੰ ਤੁਹਾਡੇ 3rd ਜਨਮਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਤੁਸੀਂ ਆਪਣੇ ਮੰਮੀ ਪਾਪਾ ਦਾ ਹਰ ਇੱਕ ਅਰਮਾਨ ਆ ਜਿਹੜਾ ਉਹ ਪੂਰਾ ਕਰੋ, ਇਹੀ ਸਾਡੀ ਸਾਰੀ ਰੇਡੀਓ ਹਾਂਜੀ ਦੀ ਅਰਦਾਸ ਆ ਪਰਮਾਤਮਾ ਅੱਗੇ, ਹਮੇਸ਼ਾ ਖੁਸ਼ ਰਹੋ ਤੇ ਇੰਜੋਏ ਯੋਰ ਡੇ।
2: ਬੜਾ ਕਿਊਟ ਕਿਊਟ ਜਿਹਾ ਮੁੰਡਾ,
0: ਕਿਊਟ ਹੀ ਹੁੰਦੇ ਆ,
2: ਘੈਂਟ ਜੀ ਸਮਾਈਲ ਆ ਮੁੰਡੇ ਦੀ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਤੇ ਕਮਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਆਈ ਆਲਸੋ ਵਾਂਟ ਟੂ ਸ਼ੇਅਰ ਮਾਈ ਸਟੋਰੀ ਦੈਟ ਸਮਨ ਡਿਡ ਬਲੈਕ ਮੈਜਿਕ ਔਨ ਮੀ ਐਸ ਵੈਲ। ਆਲਮੋਸਟ ਡਿਵੋਰਸ ਹੋ ਚੱਲਾ ਸੀ, ਲਾਸਟ 10 ਈਅਰਸ ਆਈ ਵਾਜ਼ ਸਟਰਗਲਿੰਗ ਵਿਦ ਮਾਈ ਹੈਲਥ ਇਸ਼ੂਜ਼ ਐਂਡ ਡਾਕਟਰਸ ਕੁਡਨਟ ਫਾਈਂਡ ਐਨੀਥਿੰਗ, ਕੀ ਪ੍ਰੋਬਲਮ ਆ, ਕਿੱਥੇ ਆ, ਕਿੱਦਾਂ ਆ, ਅਤੇ ਆਈ ਵਾਜ਼ ਈਵਨ ਔਨ ਸਲੀਪਿੰਗ ਪਿਲਸ, ਦੈਨ ਮੇਰੇ ਮੰਮੀ ਨੇ ਇੰਡੀਆ ਕਿਸੇ ਕੋਲੋਂ ਕਹਿੰਦੇ ਕਿ ਪਤਾ ਕਰਵਾਇਆ ਐਂਡ ਆਲ ਐਂਡ ਸਟਾਰਟਿਡ ਚੌਪਾਈ ਸਾਹਿਬ ਦਾ ਪਾਠ ਐਂਡ ਬ੍ਰਹਮ ਕਵਚ ਪਾਠ ਐਂਡ ਮਾਈ ਲਾਈਫ ਚੇਂਜ ਫਰੋਮ ਲਾਸਟ ਫਿਊ ਮੰਥਸ ਦੈਨ ਮਾਈ ਲਾਈਫ ਰੀਅਲੀ ਚੇਂਜ ਅਤੇ ਆਈ ਹੈਵ ਨੋ ਹੈਲਥ ਇਸ਼ੂਜ਼ ਨੋ ਐਂਡ ਨੋ ਪੇਨ ਸਟਾਰਟ ਸਲੀਪਿੰਗ ਐਜ਼ ਵੈਲ ਐਂਡ ਆਈ ਐਮ ਪਰਫੈਕਟਲੀ ਫਾਈਨ ਅਤੇ ਅੱਗੇ ਜਦੋਂ ਕਹਿੰਦੇ ਕਿ ਮੈਂ ਸੌਂਦੀ ਹੁੰਦੀ ਸੀ ਅਤੇ ਮੇਰੀ ਬੋਡੀ ਜਿੱਦਾਂ ਕਿ ਅੱਕੜ ਜਾਂਦੀ ਹੁੰਦੀ ਸੀ ਅਤੇ ਮੇਰੀਆਂ ਹੋਈਆਂ ਹੁੰਦਾ ਨਾ ਕੁਛ ਵੀ ਨਹੀਂ ਸੀ ਹੁੰਦਾ ਅਤੇ ਮਾਈ ਹਸਬੈਂਡ ਹੈਡ ਟੂ ਹੈਲਪ ਮੀ ਟੂ ਮੋਰ ਔਰ ਉੱਠਣ ਦੇ ਸੀ ਐਟ ਨਾਈਟ ਟਾਈਮ ਅਤੇ ਆਈ ਵਾਜ਼ ਸਲੀਪ ਵਾਕਿੰਗ ਐਜ਼ ਵੈਲ ਵੰਸ ਆਈ ਮੀਨ ਐਡਮਿਟਿਡ ਟੂ ਦਾ ਹੋਸਪਿਟਲ ਓਕੇ ਮੇਰਾ ਬਹੁਤ ਬੁਰਾ ਹਾਲ ਹੋ ਗਿਆ ਸੀ ਅਤੇ ਇਹ ਚੀਜ਼ਾਂ ਕਹਿੰਦੇ ਨੇ ਕਿ ਹੁੰਦੀਆਂ ਨੇ ਕਹਿੰਦੇ ਜੇ ਰੱਬ ਹੈਗਾ ਵਾ ਤਾਂ ਫਿਰ ਇਹ ਚੀਜ਼ਾਂ ਵੀ ਜ਼ਰੂਰ ਹੈਗੀਆਂ ਨੇ ਓਕੇ ਸੋ ਜਸਟ ਲੁੱਕ ਆਫਟਰ ਯੂਅਰ ਸੈਲਫ ਆਪਣਾ ਮਾੜਾ ਮੋਟਾ ਕਹਿੰਦੇ ਨੇ ਕਿ ਧਿਆਨ ਰੱਖਿਆ ਕਰੋ ਆਲੇ ਦੁਆਲੇ ਤੋਂ ਅਵੇਅਰ ਰਹੋ ਅਤੇ ਗੁੱਡ ਲੱਕ ਫੋਰ ਐਵਰੀ ਵਨ ਥੈਂਕ ਯੂ ਜੀ ਤੁਹਾਡਾ ਥੈਂਕ ਯੂ ਅਤੇ ਵਾਹਿਗੁਰੂ ਤੰਦਰੁਸਤੀ ਦੇਵੇ ਤੁਹਾਨੂੰ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਇਹਦਾ ਆਂਸਰ ਜਿਹੜਾ ਉਹ ਤੁਸੀਂ ਆਪ ਹੀ ਦੇ ਦਿੱਤਾ ਬਹੁਤ ਸਾਰੀਆਂ ਚੀਜ਼ਾਂ ਜਦੋਂ ਆਪਾਂ ਇੱਧਰ ਉੱਧਰ ਭਟਕਦੇ ਕਰਦੇ ਹਾਂ ਅਤੇ ਉਹਦੇ ਦਰਮਿਆਨ ਇਹਦਾ ਮਤਲਬ ਕਿ ਆਪਾਂ ਜਿੱਥੇ ਆਪਾਂ ਬਿਲੀਵ ਕਰਦੇ ਹਾਂ ਕਿਤੇ ਵੀ ਜਿੱਥੇ ਆਪਾਂ ਨਹੀਂ ਕਰਦੇ ਕਿਤੇ ਵੀ ਜਿੱਥੇ ਆਪਾਂ ਕਰਦੇ ਹਾਂ ਉਹਦਾ ਕਿੰਨਾ ਕੁ ਆਪਾਂ ਨਾ ਲੈਂਦੇ ਹਾਂ ਸੋ ਆਪਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਆਪਾਂ ਜਦੋਂ ਸਾਨੂੰ ਦੁੱਖ ਹੁੰਦਾ ਵਾ ਜਾਂ ਫਿਰ ਆਪਾਂ ਇੱਕ ਉਮਰ ਕਹਿੰਦੇ ਰੱਖੀ ਆ ਵੀ ਉਸ ਉਮਰ ਦੇ ਵਿੱਚ ਜਾ ਕੇ ਅਤੇ ਫਿਰ ਆਪਾਂ ਰੱਬ ਦਾ ਨਾਂ ਲਵਾਂਗੇ ਅਤੇ ਉਹੀ ਆ ਕਿ ਜੇ ਆਪਾਂ ਪੱਕਾ ਹੀ ਵੈਸੇ ਹੀ ਆਪਣਾ ਨੇਮ ਰੱਖੀਏ ਉੱਦਾਂ ਵੀ ਸਾਨੂੰ ਇੱਕ ਐਨਰਜੀ ਮਿਲਦੀ ਰਹਿੰਦੀ ਆ ਅਤੇ ਉੱਦਾਂ ਵੀ ਆਪਾਂ ਪੋਜ਼ਿਟਿਵ ਫੀਲ ਕਰਦੇ ਹਾਂ ਅਤੇ ਫਿਰ ਜੇ ਮੰਨ ਲਓ ਇਹ ਚੀਜ਼ਾਂ ਠੀਕ ਹੋ ਸਕਦੀਆਂ ਨੇ ਪਾਠ ਦੇ ਨਾਲ ਅਤੇ ਇਹ ਚੀਜ਼ਾਂ ਫਿਰ ਹੋਣ ਹੀ ਕਿਉਂ
0: ਬਿਲਕੁਲ
2: ਸੋ ਆਪਾਂ ਕਿਤੇ ਨਾ ਕਿਤੇ ਇਨਸਾਨ ਜਿਹੜਾ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਪੈ ਕੇ ਸ਼ਾਇਦ ਇੱਥੇ ਕਮੀ ਪੇਸ਼ੀ ਜੀ ਛੱਡ ਜਾਂਦਾ ਅਤੇ ਉਹਦੇ ਕਰਕੇ ਫਿਰ ਆਪਾਂ ਡੋਲਦੇ ਹਾਂ ਫਿਰ ਸਾਨੂੰ ਲੱਗਦਾ ਵੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਆਸਾਨੀ ਦੇ ਨਾਲ ਬਸ ਮਤਲਬ ਛੇਤੀ ਛੇਤੀ ਝਟਪਟ ਹੋ ਜਾਣ
0: ਜੀ
2: ਸੋ ਮੇਨ ਗੱਲ ਇਹ ਆ ਵੀ ਆਪਾਂ ਜਿਹੜੇ ਵੀ ਰੱਬ ਦੇ ਵਿੱਚ ਬਿਲੀਵ ਕਰਦੇ ਹਾਂ ਜੋ ਵੀ ਆਪਾਂ ਧਰਮ ਨੂੰ ਮੰਨਦੇ ਹਾਂ ਉਹਦੇ ਮੁਤਾਬਿਕ ਤੁਸੀਂ ਆਪਣੀ ਮੈਡੀਟੇਸ਼ਨ ਆਪਣੇ ਬੇਸਿਕਲੀ ਆਲ ਅਬਾਊਟ ਕਿ ਤੁਸੀਂ ਕੀ ਬਿਲੀਵ ਕਰਦੇ ਹੋ, ਤਾਂ ਬਿਲੀਵ ਮਤਲਬ ਸਾਡੇ ਥੋਟ, ਮਤਲਬ ਸਾਡੀ ਐਨਰਜੀ, ਮਤਲਬ ਸਾਡੀ ਮੈਂਟਲ ਹੈਲਥ, ਸੋ ਉਹ ਸਾਰੀ ਜਿਹੜੀ ਆ ਉਹ ਠੀਕ ਰਹਿਣ ਦੇ ਲਈ ਬਹੁਤ ਜ਼ਰੂਰੀ ਆ ਕਿ ਸਾਡੇ ਸਰੀਰ ਦੀ ਥੋੜ੍ਹੀ ਬਹੁਤੀ ਐਕਸਰਸਾਈਜ਼ ਚੱਲਦੀ ਰਹੇ, ਆਪਾਂ ਪਾਠ ਪੂਜਾ ਕਰੀਏ, ਆਪਾਂ ਪਾਠ ਪੂਜਾ ਨਹੀਂ ਤਾਂ ਤੁਸੀਂ ਮੈਡੀਟੇਸ਼ਨ ਕਰੋ, ਤੁਸੀਂ ਅੱਜ ਕੱਲ੍ਹ ਬੜੇ ਨਾਂ ਦੇ ਦਿੱਤੇ ਜਾਂਦੇ ਆ, ਅਤੇ ਫਿਰ ਉਸ ਪਾਸੇ ਤੁਹਾਡੇ ਅਸਰ ਹੀ ਨਹੀਂ ਕਰੂਗੀ ਫਿਰ ਉਹ ਜੀ, ਅਤੇ ਫਿਰ ਤੁਹਾਡੇ ਨਾਲ ਬੰਦੇ ਵੀ ਤਾਂ ਉੱਦਾਂ ਦੇ ਹੀ ਤੁਹਾਡੇ ਨਾਲ ਜੁੜਨਗੇ ਨਾ, ਫਿਰ ਜੀ ਵੀ ਉੱਦਾਂ ਦੇ ਹੀ ਜੁੜਨਗੇ। ਕਹਿੰਦੇ ਕੋਈ ਚੁੰਮ ਚੁੰਮ ਸੁੱਟਦਾ ਅਤੇ ਕੋਈ ਪੂੰਝ ਪੂੰਝ ਸੁੱਟੇਗਾ ਰੁਮਾਲ, ਕਿਉਂਕਿ ਹੁਣ ਰੁੱਤ ਆ ਗਈ ਆ ਬਸੰਤ, ਅਤੇ ਖੁੱਲ੍ਹ ਗਏ ਨੇ ਦਿਨ, ਅਤੇ ਹੁਣ ਨੀਲੇ ਨੀਲੇ ਸਾਫ਼ ਸਾਫ਼ ਵੀ ਹੋ ਗਏ ਨੇ ਅਸਮਾਨ। ਬਸੰਤ ਦੀ ਬਹਾਰ ਸਭ ਨੂੰ ਮੁਬਾਰਕ ਹੋਵੇ। ਕਹਿੰਦਾ ਘੁੰਮਣ ਸਭ ਤੰਦਰੁਸਤ ਹੋਣ, ਕੋਈ ਹੇ ਫੀਵਰ ਅਤੇ ਐਲਰਜੀ ਦੇ ਪੱਖੋਂ ਨੱਕ ਪੂੰਝਦਾ ਨਾ ਹੋਵੇ। ਧੰਨਵਾਦ ਤੁਹਾਡਾ ਘੁੰਮਣ ਸਾਹਿਬ, ਥੈਂਕ ਯੂ। ਲਓ ਜਸਪ੍ਰੀਤ ਜੀ ਆਈ ਜੀ ਤੁਹਾਡੇ ਲਈ, ਤੁਹਾਡੇ ਲਈ ਵੋਟ ਸਹੀ। ਕਹਿੰਦੇ ਸੁੱਖ ਜੀ ਕਿਹਾ ਘਰਵਾਲਾ, ਘਰਵਾਲਾ ਬੈਸਟ ਆ, ਅੱਛਾ ਨਹੀਂ ਇਹ ਕਹਿੰਦੇ ਘਰਵਾਲਾ ਬੈਸਟ ਆ। ਹੁਣ ਦੱਸੋ
0: ਤੁਹਾਨੂੰ ਸਮਝ ਨਹੀਂ ਲੱਗਾ ਮੈਸੇਜ,
2: ਹੈ ਮੈਂ ਤੁਹਾਨੂੰ ਤੁਹਾਡੇ ਵੱਲ ਵੇਖ ਰਿਹਾ,
0: ਤੁਹਾਨੂੰ ਸਮਝ ਨਹੀਂ ਲੱਗਾ, ਮੈਂ ਤੁਹਾਡੇ ਵੱਲ ਦੇਖ ਰਹੀ ਹਾਂ, ਫੌਗ ਹੋ ਗਿਆ ਤੁਸੀਂ ਦੁਬਾਰਾ।
2: ਤੇ ਪ੍ਰਦੀਪ ਜੀ ਕਹਿੰਦੇ ਨੇ ਆਹ ਵੇਖੋ, ਇਹਨਾਂ ਨੇ ਤੇ ਸਿੱਧੀ ਸਿੱਧੀ ਗੱਲ ਕਹੀ ਨਾ, ਕਹਿੰਦੇ ਸੁੱਖ ਜੀ ਆਈ ਐਮ ਵਿਦ ਯੂ, ਆਹ ਤੇ ਸਿੱਧੀ ਗੱਲ ਸਮਝ ਆ ਗਈ ਨਾ, ਤੇ ਉਹ ਤੇ ਗੱਲ ਹੀ।
0: ਤੇ ਜਸਪ੍ਰੀਤ ਜੀ ਨੇ ਵੀ ਇਦਾਂ ਕਿਹਾ ਕਿ ਮੈਂ ਤੁਹਾਡੇ ਨਾਲ ਹਾਂ। ਹਾਂਜੀ
2: ਨਹੀਂ, ਉਹਨਾਂ ਨੇ ਇਹ ਨਹੀਂ ਕਿਹਾ,
0: ਹਾਂ
2: ਨਾ,
0: ਉਹਨਾਂ ਨੇ ਕੀ ਕਿਹਾ?
2: ਇੱਕ ਮਿੰਟ ਦੁਬਾਰਾ ਖੋਲ ਲੈਣੇ ਭਾਜੀ, ਅਸੀਂ ਬਹੁਤ ਬਹੁਤ ਖੁਸ਼ ਹਾਂ, ਅੱਛਾ ਬਹੁਤ ਖੁਸ਼ ਹਾਂ, ਓਕੇ ਥੈਂਕ ਯੂ, ਧੰਨਵਾਦ ਜੀ ਤੁਹਾਡਾ। ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਸੁੱਖ ਜੀ ਤੁਹਾਡੇ ਨਾਲ, ਫਿਰ ਇਹਨਾਂ ਨੇ ਕਿਹਾ ਵੀ ਅਸੀਂ ਬਹੁਤ ਖੁਸ਼ ਹਾਂ।
0: ਹਾਂ ਤੇ ਖੁਸ਼ ਕਿਹਨੇ ਕੀਤਾ ਇਹਨਾਂ ਨੇ?
2: ਹਾਂ ਤੇ ਗੱਲ ਕੀ ਪੁੱਛੀ ਤੁਸੀਂ?
0: ਧੰਨਵਾਦ
2: ਦੀ ਮਿਹਰਬਾਨੀ। ਤੇ ਸਿਮਰਨ ਜੀ ਕਹਿੰਦੇ ਕਿ ਪਤਾ ਲੱਗੇ ਮਨਦੀਪ ਰੋਟੀਆਂ ਤੇ ਪਸੀਨਾ ਲਾ ਲਾ ਕੇ ਵਾਚ ਦੇ ਵਿੱਚ ਕਰਨ, ਜਾਂ ਤੇ ਮਨਦੀਪ ਬੱਕਰੇ ਦੀ ਤਰੀ ਦੇ ਵਿੱਚ ਪਸੀਨਾ ਪਾ ਪਾ ਕੇ ਮਨਦੀਪ ਨੂੰ ਬੱਸ 'ਚ ਕਰਨ ਡਿਆ ਵਾ, ਰੌਲਾ ਵਾ ਸਭ ਵੱਧ ਮੈਨੂੰ ਪੈ ਜਾਣਾ ਕਹਿੰਦੇ ਰੌਲਾ। ਸੰਡੇ ਨੂੰ ਦੋਵੇਂ ਮੀਆਂ ਬੀਬੀ ਨੇ ਕਹਿੰਦੇ ਕਿ ਮੇਰੇ ਬੜੇ ਪਿਆਰ ਦੇ ਨਾਲ ਬੱਕਰੇ ਦੇ ਨਾਲ ਰੋਟੀਆਂ ਭੇਜੀਆਂ ਜੀ।
0: ਜਿਹੜੇ ਹਸਬੈਂਡ ਨੂੰ ਖਿਲਾਉਣੀ ਨਾ ਉਹਦੇ, ਉਹਨੂੰ ਵੀ ਪਸੀਨਾ ਲਾਉਣਾ, ਬਾਕੀਆਂ ਨੂੰ ਥੋੜੀ ਬਿਮਾਰ ਕਰਨਾ, ਤੁਸੀਂ ਵੀ ਸਿਮਰਨ ਜੀ ਹੱਦ ਕਰਦੇ ਖਾ ਲਓ ਚੁੱਪ ਕਰਕੇ।
2: ਜਸਵਾਲ ਸਾਹਿਬ ਕਹਿੰਦੇ ਮੇਰੇ ਚਾਚਾ ਜੀ ਨਹਿਰ ਦੇ ਵਿੱਚ ਛਾਲ ਮਾਰ ਕੇ ਤੇ ਨਾਰੀਅਲ ਖੋਪੇ ਕੱਢ ਕੇ ਤੇ ਖਾ ਲੈਂਦੇ ਹੁੰਦੇ ਸੀ, ਉਹ ਕਹਿੰਦੇ ਕੋਈ ਟੂਣਾ ਡਾਣਾ ਨਹੀਂ
0: ਹੁੰਦੇ ਇੱਦਾਂ ਦੇ ਵੀ
2: ਨਹੀਂ, ਜਿੰਨੇ ਆ ਆਪਣੇ ਬੱਸਾਂ ਦੇ ਵਿੱਚ ਵਿਕਦੇ ਆ ਉਹ ਸਾਰੇ ਉਹੀ ਕੱਢ ਕੇ ਵੇਚਦੇ, ਉਹ ਤੇ ਆਪਾਂ ਪੈਸੇ ਦੇ ਕੇ ਕਰਨੇ ਮੁੜ ਕੇ।
0: ਜਦੋਂ ਕਦੀ ਬੱਸ ਵਿੱਚ ਨਾਰੀਅਲ ਲੈਣ ਨੂੰ ਕਹਿਣਾ, ਮੰਮੀ ਦਾ ਇਹੀ ਬਹਾਨਾ ਹੁੰਦਾ ਸੀ, ਇਹ ਸਾਰੇ ਉੱਥੋਂ ਫਲਾਨੀ ਨਹਿਰ ਚੋਂ ਕੱਢ ਕੇ ਲਿਆਂਦੇ, ਇਹ ਚਾਚੋ ਕੀ ਤੋਂ ਲਿਆਉਂਦੇ ਹੋ ਸਾਰੇ ਟੂਣੇ ਆ, ਚੁੱਪ ਕਰਕੇ ਬਹਿ ਜਾਓ ਕੁਛ ਨੀ ਖਾਣਾ।
2: ਅਕਸਰ ਉਹ ਕਿਤੇ ਨਾ ਕਿਤੇ ਤੇ ਜਾਂਦੀ ਆ,
0: ਹਾਂ ਉਹੀ ਨਾ,
2: ਉਹ ਤਾਂ ਹੁਣ ਜਿੰਨੇ ਵੀ ਜਿੰਦੇ ਆ ਉੱਥੇ ਥੋੜੀ ਪਏ ਰਹਿੰਦੇ ਆ, ਕਿਤੇ ਤੇ ਜਾਂਦੇ ਹੀ ਆ। ਹੁਣ ਕਈ ਇੱਦਾਂ ਦੇ ਵੀ ਹੁੰਦੇ ਜਿਹੜੇ ਕਹਿੰਦੇ ਦੱਬਾ ਕਰੋ ਲਿਆਓ ਫੜਾਓ ਇੱਧਰ,
0: ਆਪਣੇ ਘਰ ਲਾਉਣੇ
2: ਕੋਲ, ਕੋਈ ਲੈਣਾ ਦੇਣਾ ਨਹੀਂ ਹੁੰਦਾ ਕਈ ਉਹ ਚੀਜ਼ ਦੇ ਨਾਲ, ਹੈ ਨਾ। ਕਈ ਗਾਂਹ ਹੋ ਕੇ ਕਹਿੰਦੇ ਆ ਲੈ ਲਿਆ ਉਹ ਲਿਆ ਮੈਂ ਸਾਫ਼ ਕਰ ਦੇਣਾ, ਉਹਨੂੰ ਮਾਰਦੇ ਝੜ ਨੂੰ ਲੱਤ ਹੋ ਜਾਂਦੀ ਹੈ ਨਾ। ਸੋ ਇਹ ਸਾਰਾ ਕੁਛ ਜਿਹੜਾ ਮਨ ਦਾ ਵਾ
0: ਜੀ, ਮਨ ਦੇ ਵਹਿਮ ਆ ਸਮਝੋ,
2: ਮਨ ਦਾ ਵਾ ਤੇ ਮਨ ਦਾ ਵਾ, ਨਹੀਂ ਮੰਨਦਾ ਤੇ ਨਹੀਂ ਮੰਨਦਾ। ਵੈਸੇ ਆਸਟ੍ਰੇਲੀਆ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਕਿੱਦਾਂ ਵਾ, ਇੱਕ ਨਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਕਹਾਣੀ ਸਾਂਝੀ ਕੀਤੀ ਸੀ ਡੈਣਾ ਵਾਲੀ, ਵਿੱਚਾਂ ਵਾਲੀ, ਲਾਸਟ ਵੀਕ ਆਪਾਂ ਗ੍ਰਾਂਡ ਵਾਲੀ, ਉਹਨੂੰ ਆਪਾਂ ਰਿਪੀਟ ਨਹੀਂ ਕਰਾਂਗੇ ਕਿਉਂਕਿ ਉਹ ਆਪਾਂ ਉਦਣ ਸ਼ੇਅਰ ਕਰ ਦਿੱਤੇ। ਅਸਲ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਉਹ ਰੂਲ ਕਹਿੰਦੇ ਕਿ ਲੰਮੇ ਸਮੇਂ ਦੇ ਲਈ ਰਿਹਾ ਵਾ, ਕਿਉਂਕਿ ਆਸਟ੍ਰੇਲੀਆ ਵੀ ਮੰਨ ਲਓ ਇੰਗਲੈਂਡ ਅਤੇ ਆਸਟ੍ਰੇਲੀਆ ਵਨ ਐਂਡ ਸੇਮ ਥਿੰਗ ਹੈ ਨਾ। ਸੋ ਕਾਲੇ ਜਾਦੂ ਵਾਲਾ ਜਿਹੜਾ ਉਹ ਵਾਲਾ ਇੱਕ ਕਾਨੂੰਨ ਸੀ ਉਹ ਇੱਥੇ ਵੀ ਲੰਮੇ ਸਮੇਂ ਦੇ ਲਈ ਰਿਹਾ ਵਾ, ਪਰ ਉਸ ਤੋਂ ਬਾਅਦ ਫਿਰ ਇੱਕ ਸਮੇਂ ਆ ਕੇ ਅਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਅਬੋਲਿਸ਼ ਕਰ ਦਿੱਤੀਆਂ ਗਈਆਂ, ਉਹ ਮਤਲਬ ਖਤਮ ਕਰ ਦਿੱਤੀਆਂ ਗਈਆਂ। 1986 ਦਾ ਇੱਕ ਕੇਸ ਜਿਹੜਾ ਬੜਾ ਮਸ਼ਹੂਰ ਆ, 1986 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੱਕ ਬੰਦਾ ਸੀ ਜਿਹੜਾ ਕਹਿੰਦਾ ਸੀ ਮੈਂ ਤੁਹਾਡਾ ਭਵਿੱਖ ਦੱਸੂੰਗਾ, ਜਿਹੜਾ ਕਹਿੰਦਾ ਸੀ ਵੀ ਲੋਕਾਂ ਨੂੰ ਡਰਾ ਕੇ ਵੀ ਤੁਹਾਡੇ ਮੈਂ ਜਿਹੜੇ ਕਾਲੇ ਲੇਖ ਮੈਂ ਤੁਹਾਡੇ ਦੂਰ ਕਰ ਦੂੰਗਾ, ਰੂਹਾਂ ਬਦਰੂਹਾਂ ਈਵਲ ਸਪਿਰਿਟਸ ਦਿਸ ਦੈਟ ਯੇ ਵੋ। ਅੱਛਾ ਉਹਦਾ ਇੱਕ ਅਜੀਬ ਉਹਦਾ ਇੱਕ ਤਰੀਕਾ ਵੱਖਰਾ ਇਹ, ਉਹ ਕਹਿੰਦਾ ਸੀ ਵੀ ਜੋ ਤੁਹਾਡੇ ਕੋਲ ਗਹਿਣੇ ਪਏ ਨੇ, ਜੋ ਤੁਹਾਡੇ ਕੋਲ ਜਮ੍ਹਾਂ ਪੂੰਜੀ ਪਈ, ਅਸਲ ਦੇ ਵਿੱਚ ਉਹਦੇ ਵਿੱਚ ਸ਼ੈਤਾਨ ਹੈ, ਉਹਦੇ ਵਿੱਚ ਗਲਤ ਐਨਰਜੀ ਹੈ, ਉਹ ਜੇ ਤੁਸੀਂ ਮੈਨੂੰ ਲਿਆ ਕੇ ਦੇ ਦਿਉ ਤਾਂ ਮੈਂ ਸਾਰੇ ਸ਼ੈਤਾਨ ਉਹਦੇ ਵਿੱਚੋਂ ਕੱਢ ਦੂੰਗਾ, ਉਹਦੀ ਕਲਿਨਜ਼ਿੰਗ ਕਰ ਦੂੰਗਾ, ਪੂਜਾ ਕਰਨੀ ਪਊਗੀ ਅਤੇ ਉਸ ਤੋਂ ਬਾਅਦ ਫਿਰ ਸਾਰਾ ਕੁਛ ਤੁਹਾਡੇ ਘਰ ਠੀਕ ਹੋ ਜਾਊਗਾ। ਬਹੁਤ ਸਾਰੇ ਲੋਕਾਂ ਨੇ ਉਹਦੇ ਝਾਂਸੇ ਦੇ ਵਿੱਚ ਆ ਕੇ ਅਤੇ ਆਪਣੇ ਗਹਿਣੇ ਉਹਨੂੰ ਲਿਆ ਕੇ ਦੇ ਦਿੱਤੇ, ਜੋ ਵੀ ਜਮ੍ਹਾਂ ਪੂੰਜੀ ਉਹ ਲਿਆ ਕੇ ਦੇ ਦਿੱਤੀ। ਉਸ ਤੋਂ ਬਾਅਦ ਇਹ ਲਗਭਗ ਲੋਕਾਂ ਦੇ ਦੁਆਰਾ, ਕਈ ਤਾਂ ਕਹਿੰਦੇ ਵੀ ਸਾਹਮਣੇ ਨਹੀਂ ਆਏ ਅਤੇ ਜਿੰਨੇ ਕਾਏ ਸੀ ਉਹਦੇ ਹਿਸਾਬ ਦੇ ਨਾਲ, ਉਹਨਾਂ ਸਮਿਆਂ ਦੇ ਵਿੱਚ 1986 ਦੇ ਵਿੱਚ $400,000 ਦਾ ਸਮਾਨ ਸੀ ਉਹਨਾਂ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ। ਅਤੇ ਉਹ ਸਾਰਾ ਕੁਛ ਜਿਹੜਾ ਵਾ ਉਹ ਮੁੜ ਕੇ ਕਦੀ ਵੀ ਵਾਪਸ ਨਹੀਂ ਗਿਆ। ਇਸ ਕਰਕੇ ਫਿਰ ਕਈ ਲੋਕਾਂ ਨੇ ਹੌਲੀ ਹੌਲੀ ਗੱਲਾਂ ਬਾਤਾਂ ਉੱਠੀਆਂ, ਉਹਨਾਂ ਨੇ ਜਿਹੜਾ ਕੇਸ ਕੀਤਾ। ਕੇਸ ਤੋਂ ਬਾਅਦ ਫਿਰ ਕਿਉਂਕਿ ਜਾਦੂ ਟੂਣੇ ਵਾਲਾ ਜਿਹੜਾ ਵਾ ਉਹ ਖਤਮ ਕਰ ਦਿੱਤਾ ਗਿਆ ਇਹ ਕਾਨੂੰਨ, ਫਿਰ ਉਸ ਤੋਂ ਬਾਅਦ ਇਹ ਅਦਾਲਤ ਇਸ ਪਹੁੰਚੀ ਸੀ ਨਤੀਜੇ ਦੇ ਉੱਤੇ ਕਿ ਇਹਨੂੰ ਧੋਖਾਧੜੀ ਦੇ ਵਿੱਚ ਹੀ ਰੱਖਿਆ ਜਾਵੇ, ਇਹਨੂੰ ਜਾਦੂ ਟੂਣੇ ਵਾਲੇ ਪਾਸੇ ਨਾ ਲੈ ਕੇ ਜਾਇਆ ਜਾਵੇ, ਕਿਉਂਕਿ ਉਦੋਂ ਤੱਕ ਹੁਣ ਸਾਇੰਸ ਹਾਵੀ ਹੋ ਗਈ ਮੰਨ ਲਓ। ਅਤੇ ਇਹਨੂੰ ਫਿਰ ਫਰੋਡ ਦੇ ਕੇਸ ਦੇ ਵਿੱਚ ਪਾ ਕੇ ਅਤੇ ਉਹਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਹਾਲੇ ਵੈਸੇ ਮੈਂ ਥੋੜ੍ਹਾ ਜਿਹਾ ਪੜ੍ਹ ਰਿਹਾ ਹਾਂ ਇਹਦੇ ਬਾਰੇ ਦੇ ਨੇ, ਅਤੇ ਇਹਦੇ ਵਿੱਚ ਕੁਛ ਇੱਕ ਜਿੱਦਾਂ ਆਸਟ੍ਰੇਲੀਆ ਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਹਾਲੇ ਵੀ ਕਿਸੇ ਨਾ ਕਿਸੇ ਪੱਧਰ ਦੇ ਵਿੱਚ, ਜਿੱਦਾਂ ਕਿ ਹੁਣ ਜ਼ਿਆਦਾਤਰ ਆਸਟ੍ਰੇਲੀਆ ਦੇ ਵਿੱਚ ਜਾਦੂ ਟੂਣੇ ਵਾਲਾ ਕਾਨੂੰਨ ਜਿਹੜਾ ਖਤਮ ਕਰ ਦਿੱਤਾ ਗਿਆ, ਪਰ ਕਹਿੰਦੇ ਨੇ ਕਿ ਜਿਹੜਾ ਨੌਰਦਰਨ ਟੈਰੀਟਰੀ ਅਤੇ ਸਾਊਥ ਆਸਟ੍ਰੇਲੀਆ, ਸੋ ਇੱਥੇ ਕੁਛ ਜਿਹੜੇ ਅਪਰਾਧ ਨੇ ਉਹਨਾਂ ਦੇ ਲਈ ਹਾਲੇ ਵੀ ਇਸ ਤਰੀਕੇ ਦੀਆਂ ਕੁਛ ਇੱਕ ਸਜ਼ਾਵਾਂ ਧਾਰਾਵਾਂ ਕੁਛ ਹੈਗੀਆਂ ਨੇ। ਮੈਨੂੰ ਬਹੁਤੀ ਡਿਟੇਲ ਨਹੀਂ ਪਤਾ, ਇਸ ਕਰਕੇ ਮੈਂ ਬਹੁਤਾ ਇਹਦੇ ਉੱਤੇ ਨਹੀਂ ਜ਼ੋਰ ਦਊਂਗਾ। ਸੋ ਜਿੱਥੇ ਵੀ ਕਿਤੇ ਕੋਈ ਬੰਦਾ ਇਸ ਤਰੀਕੇ ਦੀ ਕੋਈ ਕਹਿ ਕੇ ਤੁਹਾਡੇ ਨਾਲ ਠੱਗੀ ਮਾਰਦਾ ਵਾ ਅਤੇ ਉਹਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, 10,000 ਤੱਕ ਦੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ, ਇਹ ਸਟੇਟ ਟੂ ਸਟੇਟ ਵੀ, ਇਹਦਾ ਮਤਲਬ ਕਿ ਫਿਰ ਵਰੀ ਕਰਦਾ। ਸੋ ਜੇ ਤੁਹਾਨੂੰ ਵੀ ਆਸ ਪਾਸ ਕੋਈ ਇੱਦਾਂ ਦਾ ਕੋਈ ਲੱਗਦਾ ਵਾ ਕਿ ਕੋਈ ਬੰਦਾ ਇੱਦਾਂ ਦੀਆਂ ਗੱਲਾਂ ਕਰਕੇ ਅਤੇ ਗਲਤ ਪੈਸੇ ਠੱਗਣ ਅਤੇ ਹਥਿਆਉਣ ਵਾਲੇ ਪਾਸੇ ਨੂੰ ਜਾਂਦਾ, ਤਾਂ ਉਹਨੂੰ ਤੁਸੀਂ ਇਸ ਦਾਇਰੇ ਦੇ ਵਿੱਚ ਤੁਸੀਂ ਲਿਆ ਸਕਦੇ ਹੋ ਉਹਨੂੰ ਤੁਸੀਂ। ਸ਼ੁਰੂਆਤੀ ਦਿਨ ਜਿਹੜੇ ਨੇ ਉਹਨਾਂ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉਹਦੇ ਵਿੱਚ ਇਹਨੂੰ ਵਿੱਚ ਕ੍ਰਾਫਟ ਐਕਟ ਕਹਿੰਦੇ ਸੀ, ਵਿੱਚ ਕ੍ਰਾਫਟ ਐਕਟ 1735 ਜਿਹਦੀ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ। ਸੋ ਜਾਦੂ ਟੂਣਾ ਜਿਹੜਾ ਉਸ ਸਮੇਂ ਤੱਕ ਇੱਕ ਗੰਭੀਰ, ਕਾਫੀ ਗੰਭੀਰ ਇੱਕ ਅਪਰਾਧ ਮੰਨਿਆ ਜਾਂਦਾ ਸੀ, ਅਤੇ ਇਹ ਅਪਰਾਧ ਐਸਾ ਸੀ ਕਿ ਇਹਦੇ ਲਈ ਮੌਤ ਦੀ ਸਜ਼ਾ ਸੀ, ਉਹ ਵੀ ਬੜੇ ਗੰਦੇ ਤਰੀਕੇ ਦੇ ਨਾਲ। ਸੋ ਜਿੱਦਾਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਆਪਾਂ, ਹੁਣ ਜੇ ਆਪਾਂ ਦੁਨੀਆਂ ਦੀ ਗੱਲ ਕਰੀਏ ਤਾਂ ਦੁਨੀਆਂ ਦੇ ਵਿੱਚ ਕਹਿੰਦੇ ਨੇ ਕਿ ਦੁਨੀਆਂ ਦੀ ਆਬਾਦੀ ਦਾ ਲਗਭਗ 40% ਹਿੱਸਾ, ਇਹ ਇੱਕ ਜਿਹੜੀ ਰਿਸਰਚ ਕੀਤੀ ਗਈ ਸੀ ਉਹਦੇ ਵਿੱਚ ਇਹ ਪਾਇਆ ਗਿਆ ਸੀ, ਪਿਊਰ ਰਿਸਰਚ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਸੀ, ਜਾਂ ਫਿਰ ਕੁਛ ਹੋਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਗਲੋਬਲ ਜਿਹੜੇ ਰਿਸਰਚਿਜ਼ ਹੋਈਆਂ ਨੇ ਉਹਨਾਂ ਦੇ ਵਿੱਚ ਇਹ ਪਾਇਆ ਗਿਆ ਲਗਭਗ 95 ਦੇਸ਼ਾਂ ਦੇ ਜਿਹੜੇ 1 ਬਿਲੀਅਨ ਲੋਕ, ਜਿਹੜੀ ਕਿ ਕੁੱਲ ਦੁਨੀਆ ਦਾ ਲਗਭਗ 40% ਆਬਾਦੀ ਬਣਦੀ ਆ, ਉਹ ਜਾਦੂ ਟੂਣੇ ਦੇ ਵਿੱਚ ਨਜ਼ਰਾਂ ਬਦਰੂਹਾਂ ਰੂਹਾਂ ਦੇ ਵਿੱਚ ਵਿਸ਼ਵਾਸ ਕਰਦਾ ਸੀ। ਪਰ ਇਹ ਐਕੂਰੇਟ ਅੰਕੜੇ ਆਪਾਂ ਨਹੀਂ ਮੰਨ ਸਕਦੇ, ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਕਰਦੇ ਹੋਣਗੇ ਮੰਨਣਗੇ ਨਹੀਂ। ਸੋ ਇਹ 40 ਜਿਹੜਾ ਵਾ ਇਹ ਬਹੁਤ ਮਿਨੀਮਲ ਜਿਹਾ ਇਹ ਉਹ ਨੇ ਜਿਨ੍ਹਾਂ ਨੇ ਮੰਨ ਲਿਆ, ਅਦਰਵਾਈਜ਼ ਆਪਾਂ ਹਿਸਾਬ ਲਾ ਸਕਦੇ ਹਾਂ ਕਿ ਕਿੰਨੀ ਵੱਡੀ ਆਬਾਦੀ ਆ। ਟਿਊਨੇਸ਼ੀਆ ਦੁਨੀਆ ਦਾ ਇੱਕ ਇਹੋ ਜਿਹਾ ਦੇਸ਼ ਆ ਜਿੱਥੇ 90% ਲੋਕ ਇਸ ਚੀਜ਼ ਦੇ ਵਿੱਚ ਵਿਸ਼ਵਾਸ ਵੀ ਕਰਦੇ ਨੇ ਅਤੇ ਕਰਦੇ ਵੀ ਨੇ ਜਾਦੂ ਟੂਣੇ। ਇਸ ਤੋਂ ਇਲਾਵਾ ਅਫਰੀਕਾ ਦੇ ਕਈ ਦੇਸ਼ ਨੇ ਜਿਨ੍ਹਾਂ ਦੇ ਵਿੱਚ ਕਿ ਲਗਭਗ 50-60% ਆਬਾਦੀ ਜਿਹੜੀ ਆ ਉਹ ਬੁਰੀਆਂ ਨਜ਼ਰਾਂ ਬਰੂਹਾਂ ਬਦਰੂਹਾਂ ਨੂੰ ਮੰਨਦੀ ਆ। ਸੋ ਅਫਰੀਕਾ ਦੇ ਵਿੱਚ ਇਹ ਸਭ ਤੋਂ ਵੱਧ ਦੂਸਰੇ ਨੰਬਰ ਦੇ ਉੱਤੇ ਆ ਗਿਆ। ਪਰ ਉਹੀ ਆ ਵੀ ਇਹਨਾਂ ਚੀਜ਼ਾਂ ਦੇ ਕਦੀ ਆਪਾਂ ਐਕੂਰੇਟ ਅੰਕੜੇ ਨਹੀਂ ਆਪਾਂ ਕਦੀ ਵੇਖ ਪਾਵਾਂਗੇ। ਸਭ ਤੋਂ ਘੱਟ ਸਵੀਡਨ ਦੇ ਜਿਹੜੇ ਲੋਕ ਨੇ ਉਹ ਇਸ ਚੀਜ਼ ਦੇ ਵਿੱਚ ਵਿਸ਼ਵਾਸ ਕਰਦੇ ਨੇ। ਸਰਵੇਖਣ 'ਚ ਪਾਇਆ ਗਿਆ ਕਿ ਲਗਭਗ 9% ਦੇ ਸਿਰਫ ਕਰੀਬ ਲੋਕ ਨੇ ਜਿਹੜੇ ਸਿਰਫ ਇਹ ਮੰਨਦੇ ਨੇ
0: ਜੀ
2: ਵੀ ਇਹ ਚੀਜ਼ਾਂ ਹੈਗੀਆਂ ਨੇ, ਅਦਰਵਾਈਜ਼ ਬਾਕੀਆਂ ਦਾ ਇਹ ਕਹਿਣਾ ਵੀ ਵਧੀਆ ਪਾਈ ਸਿੱਖਿਆ ਲਓ, ਸੋਨਾ ਖਾਓ ਪੀਓ, ਤੁਹਾਡੀ ਜਦੋਂ ਆਰਥਿਕ ਹਾਲਤ ਤੁਹਾਡੀ ਠੀਕ ਹੁੰਦੀ ਆ ਤੁਸੀਂ ਆਰਾਮ ਨੀਂਦ ਪੂਰੀ ਤੁਸੀਂ ਲੈਂਦੇ ਹੋ ਅਤੇ ਫਿਰ
0: ਤੁਹਾਨੂੰ ਟੂਣੇ ਦਾ ਯਕੀਨ ਨਹੀਂ ਹੁੰਦਾ,
2: ਤੁਹਾਨੂੰ ਘੱਟ ਹੀ ਡਰ ਲੱਗਦਾ, ਤੁਹਾਨੂੰ ਤੁਸੀਂ ਜਿੱਦਾਂ ਜਿੱਦਾਂ ਤੁਸੀਂ ਡਰਦੇ ਜੇ ਉੱਦਾਂ ਉੱਦਾਂ ਫਿਰ ਇਹ ਸਮੱਸਿਆ ਤੁਹਾਡੇ ਉੱਤੇ ਹੋਰ ਹਾਵੀ ਹੁੰਦੀ ਆ। ਸੋ ਫਿਲਹਾਲ ਆਪਾਂ ਇਹੋ ਹੀ ਕਹਾਂਗੇ ਕਿ ਸੁੱਖ ਦੁੱਖ ਤੁਸੀਂ ਸੁੱਖ ਨਹੀਂ ਮਤਲਬ ਸੁੱਖ
0: ਹਾਂ
2: ਉਹ ਜ਼ਿੰਦਗੀ ਦਾ ਹਿੱਸਾ ਨੇ। ਦੁਨੀਆ ਦਾ ਕੋਈ ਇਨਸਾਨ ਨਹੀਂ ਆ ਜਿਹਦੇ ਸਾਹ ਚੱਲਦੇ ਹੋਣ ਅਤੇ ਉਹਨੂੰ ਕੋਈ ਦੁੱਖ ਨਾ ਹੋਵੇ, ਉਹ ਵੱਖਰੀ ਗੱਲ ਆ ਕਿ ਸਾਨੂੰ ਦੂਰੋਂ ਦੂਰੋਂ ਆਪਾਂ ਮਿਲੇ ਹਾਂ ਕਿਸੇ ਨੂੰ ਅਤੇ ਸਾਨੂੰ ਬਹੁਤ ਵਧੀਆ ਲੱਗਦਾ ਕਿਸੇ ਦੀਆਂ ਤੁਸੀਂ ਗੱਲਾਂ ਸੁਣੀਆਂ ਅਤੇ ਸਾਨੂੰ ਲੱਗਦਾ ਵੀ ਇਹਨੂੰ ਨਹੀਂ ਕੋਈ ਦੁੱਖ ਹੋਣਾ, ਸ਼ਾਇਦ ਉਹਦਾ ਤਰੀਕਾ ਅਲੱਗ ਆ ਉਹਨਾਂ ਚੀਜ਼ਾਂ ਨਾਲ ਟੈਕਲ ਕਰਨ ਦਾ। ਸੋ ਆਪਾਂ ਆਪਣੇ ਤਰੀਕੇ ਬਦਲਨੇ ਹਾਂ ਬਸ, ਬਾਕੀ ਇਹ ਸਾਰਾ ਕੁਛ ਚੱਲਦਾ ਰਹਿਣਾ ਲਾਈਫ ਦੇ ਵਿੱਚ, ਜਿਉਂਦੀ ਜਾਨ ਦੇ ਵਿੱਚੋਂ ਇਹ ਚੀਜ਼ਾਂ ਨਹੀਂ ਜਾਣੀਆਂ। ਤਗੜੇ ਹੋ ਕੇ ਜਿਹੜਾ ਬੰਦਾ ਸਾਹਮਣਾ ਕਰ ਗਿਆ, ਜਿਹਨੇ ਆਪਣਾ ਮਨ ਆਪਣਾ ਧਿਆਨ ਆਪਣੀ ਐਨਰਜੀ ਸਹੀ ਪਾਸੇ ਲਾ ਛੱਡੀ, ਉਹਦੇ ਲਈ ਸਾਰਾ ਕੁਛ ਠੀਕ ਹੈ। ਅਤੇ ਜਿਹਨੇ ਜੇ ਤੁਸੀਂ ਮਤਲਬ ਇਹ ਨਾ ਇੱਦਾਂ ਦੀ ਕੁੱਤੀ ਚੀਜ਼ ਆ, ਜੇ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਥੋੜ੍ਹਾ ਜਿਹਾ ਵੀ ਟਿਲਟ ਹੋਏ ਤਾਂ ਬਾਕੀ ਦਾ ਆਪੇ ਖਿੱਚ ਕੇ ਉਹਨੇ ਅੰਦਰ ਵਾਲ ਲੈਣਾ ਤੁਹਾਨੂੰ। ਕਿਉਂਕਿ ਇੱਥੇ ਕਿ ਜੇ ਖਤਮ ਨਹੀਂ ਹੁੰਦਾ ਉਹ, ਹੈ ਨਾ। ਮੈਂ ਤਾਂ ਅੱਗੇ ਕਈ ਵਾਰੀ ਮੈਂ ਦੱਸਿਆ, ਮੈਂ ਆਪਣੇ ਤਜਰਬੇ ਤੋਂ ਕਵਾਂ, ਅਤੇ ਮੈਂ ਕਈ ਵਾਰ ਇਹ ਚੀਜ਼ ਬਿਲੀਵ ਕੀਤੀ ਆ ਵੀ ਵਾਕਈ ਧੇਲੇ ਦਾ ਫਰਕ ਨਹੀਂ ਪੈਂਦਾ। ਤੁਸੀਂ ਉਹ ਤੁਸੀਂ ਤਾਂ ਪਤਾ ਲੱਗਦਾ ਤੁਹਾਨੂੰ, ਹੁਣ ਬਿਲਕੁਲ ਹੀ ਜਿਹੜਾ ਪਾਸੇ ਬੈਠਾ ਵਾ ਉਹ ਵੀ ਇਹ ਕਹਿ ਸਕਦਾ ਵਾ ਵੀ ਨਹੀਂ, ਪਰ ਉਹਦਾ ਕੋਈ ਤਜਰਬਾ ਨਹੀਂ ਹੋਊਗਾ ਬਿਲਕੁਲ ਕਿਸੇ ਚੀਜ਼ ਨੂੰ ਭੰਡ ਕੇ ਵੀ ਨਹੀਂ। ਉਹਨੂੰ ਚੀਜ਼ ਨੂੰ ਤੁਹਾਨੂੰ ਪਰਖ ਕੇ ਫਿਰ ਤੁਸੀਂ ਜ਼ਿਆਦਾ ਉਹਦੇ ਬਾਰੇ ਦੱਸ ਸਕਦੇ ਹੋ ਵੀ ਹਾਂ ਆਹ ਚੀਜ਼ ਵਾਕਈ ਅਸਰ ਕਰਦੀ ਆ ਜਾਂ ਨਹੀਂ ਕਰਦੀ। ਅਤੇ ਇਹ ਚੀਜ਼ ਮੈਨੂੰ ਜੋ ਲੱਗਦਾ ਸਿਰਫ ਇੰਨਾ ਕੁ ਅਸਰ ਕਰਦੀ ਆ ਵੀ ਤੁਹਾਡੇ ਦਿਮਾਗੀ ਤੌਰ ਦੇ ਉੱਤੇ ਤੁਸੀਂ ਮੰਨ ਲੈਂਦੇ ਹੋ ਵੀ ਹਾਂ ਠੀਕ ਹੈ ਮੈਂ ਆਹ ਕਰਤਾ ਅਤੇ ਇਹ ਹੋ ਜਾਣਾ। ਬੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਬਲੀਵ ਦੇ ਉੱਤੇ ਟਿੱਕੀਆਂ ਨੇ, ਜਿੱਥੇ ਜੇ ਸਾਡਾ ਰੱਬ ਵੀ ਕੀ ਹੈ, ਸਾਡਾ ਬਲੀਵ ਹੀ ਹੈ ਨਾ, ਆਪਾਂ ਮੰਨਦੇ ਹਾਂ ਕਿ ਰੱਬ ਹੈਗਾ, ਅਤੇ ਉਹ ਇਸ ਕਰਕੇ ਚੰਗੀ ਗੱਲ ਹੈ, ਬਲੀਵ ਇਸ ਪਾਸੇ ਨੂੰ ਬਲੀਵ ਕਰ ਲੈਣਾ ਚੰਗੀ ਗੱਲ ਤਾਂ ਕਰਕੇ ਆ ਕਿਉਂਕਿ ਇਹ ਸਾਨੂੰ ਪੋਜ਼ਿਟਿਵ ਬਲੀਵ ਦਿੰਦਾ। ਅਤੇ ਜੇ ਉਹੀ ਬਲੀਵ ਆਪਾਂ ਗਲਤ ਪਾਸੇ ਕਿਸੇ ਲੈ ਕੇ ਜਾਂਦੇ ਹਾਂ ਅਤੇ ਉਹਦੇ ਨਾਲ ਤੁਹਾਡਾ ਇੱਕ ਨੁਕਸਾਨ ਤਾਂ ਹੈ ਹੀ ਹੈ ਵਾ ਸਮਾਜ ਦੇ ਵਿੱਚ, ਉਹ ਚੀਜ਼ ਤਾਂ ਤੁਹਾਨੂੰ ਗਲਤ ਸਾਬਤ ਕਰਦੀ ਕਰਦੀ ਆ, ਪਰ ਮੰਨ ਲਓ ਆਪਾਂ ਰੱਬ ਦੇ ਵਿੱਚ ਵਿਸ਼ਵਾਸ ਕਰਦੇ ਹਾਂ ਉਹ ਇੱਕ ਚੰਗੀ ਗੱਲ ਆ, ਮੰਨ ਲਓ ਚੰਗੇ ਪਾਸੇ ਤੁਹਾਡੀ ਐਨਰਜੀ ਲੱਗ ਗਈ, ਗਲਤ ਪਾਸੇ ਤੁਸੀਂ ਇਸ ਪਾਸੇ ਨੂੰ ਐਨਰਜੀ ਆਪਣੀ ਲਾ ਲਈ ਅਤੇ ਉਹ ਐਨਰਜੀ ਤੁਹਾਡੀ ਇੱਧਰੋਂ ਡਿਵਰਟ ਹੋ ਗਈ ਉੱਧਰ ਗਈ ਆ।
0: ਬਿਲਕੁਲ ਰਣਜੋਤ ਜੀ, ਕਈ ਵਾਰੀ ਮੈਂ ਸੋਚਦੀ ਹੁੰਦੀ ਹਾਂ ਕਿ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਆ ਐਟ ਦਾ ਐਂਡ ਆਪਾਂ ਕੀ ਕਹਿੰਦੇ ਹਾਂ, ਹਾਏ ਬਾਬਾ ਜੀ ਤੁਸੀਂ ਆ ਬਸ ਤੁਸੀਂ ਬਚਾ ਸਕਦੇ ਹਾਂ, ਅਤੇ ਉਸ ਲਈ ਸਾਡੀ ਬਿਲਕੁਲ ਹੀ ਉਹ ਹੋਈ ਹੁੰਦੀ ਆ ਕਿ ਹੁਣ ਸਾਡੇ ਕੋਲ ਕੋਈ ਰਾਹ ਨਹੀਂ ਹੈਗਾ, ਪਹਿਲਾਂ ਆਪਾਂ ਇੱਧਰ ਉੱਧਰ ਹੱਥ ਪੈਰ ਮਾਰ ਲਏ ਹੁੰਦੇ ਆ ਨਾ, ਅਤੇ ਸੱਚ ਮੰਨਿਓ ਤੇ ਉਹ ਚੀਜ਼ਾਂ ਵੀ ਚੇਂਜ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉਹ ਤੁਹਾਡਾ ਬਲੀਵ ਇਹ ਆ, ਤੁਹਾਨੂੰ ਲੱਗਦਾ ਆ ਕਿ ਹਾਂ ਵੀ ਮੈਂ ਕੁਛ ਗਲਤ ਨਹੀਂ ਕੀਤਾ ਪਰ ਹੁਣ ਤੂੰ ਹੀ ਮੈਨੂੰ ਬਚਾਉਣਾ। ਜਦੋਂ ਤੁਸੀਂ ਇਹ ਗੱਲ ਕਹਿ ਦਿੰਦੇ ਨਾ ਤੁਹਾਨੂੰ ਤੁਹਾਡੀਆਂ ਚੀਜ਼ਾਂ ਆਪਣੇ ਆਪ ਸੈੱਟ ਹੋਣੀਆਂ ਸ਼ੁਰੂ ਕਰ ਦਿੰਦੇ ਕਿ ਤੁਸੀਂ ਟਰੱਸਟ ਕਰ ਲੈਂਦੇ ਆ ਕਿ ਹਾਂ ਉਹਨੇ ਮੈਨੂੰ ਬਚਾ ਲੈਣਾ। ਸੋ ਇੱਦਾਂ ਦਾ ਜਿਹੜਾ ਬਲੀਵ ਆ ਉਹ ਜ਼ਿੰਦਗੀ 'ਚ ਕਿਸੇ ਨਾ ਕਿਸੇ ਦੇ ਉੱਤੇ ਹੋਣਾ, ਪਰਮਾਤਮਾ ਦੇ ਉੱਤੇ ਆਪਾਂ ਉਹਨੂੰ ਚਾਹੇ ਗੋਡ ਕਹਿ ਲਈਏ ਜੋ ਮਰਜ਼ੀ ਆਪਾਂ ਉਹਨਾਂ ਨੂੰ ਨਾਂ ਦੇ ਲਈਏ ਬਹੁਤ ਜ਼ਰੂਰੀ ਆ।
2: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚਲੋ ਮੈਂ ਕਹਿੰਦਾ ਵੀ ਜੇ ਤੁਹਾਨੂੰ ਲੱਗਦਾ ਵੀ ਆ ਫਲਾਣਾ ਬੰਦਾ ਫਲਾਣਾ ਜੀ ਇੱਦਾਂ ਵਾ ਅਤੇ ਉਹਦੀ ਜੇ ਤੁਸੀਂ ਬੈਕਗਰਾਊਂਡ ਸਾਰੀ ਹਿਸਟਰੀ ਆਪਣੇ ਉਹਦੇ ਨਾਲ ਜੋ ਵੀ ਟਾਈ ਅਪਸ ਨੇ ਸਾਰੇ ਜੇ ਤੁਸੀਂ ਓਨੈਸਟਲੀ ਤੁਸੀਂ ਜੇ ਖੋਲ੍ਹ ਕੇ ਤੁਸੀਂ ਰੱਖੋਗੇ ਅਤੇ ਉਹੀ ਬੰਦਾ ਵਾ ਆਪਾਂ ਪਿੰਡਾਂ 'ਚ ਵਹਿੰਦੇ ਆਏ ਹਾਂ ਜਿਹੜਾ ਤੁਹਾਡੇ ਸਭ ਤੋਂ ਵੱਧ ਕਲੋਜ਼ ਰਿਹਾ ਇੱਕ ਟਾਈਮ
0: ਜੀ
2: ਸਭ ਤੋਂ ਵੱਧ ਕਲੋਜ਼ ਰਿਹਾ ਵਾ। ਅਸਲ ਵਿੱਚ ਹੁੰਦਾ ਕੀ ਹੈ ਬਹੁਤੀਆਂ ਸਟੋਰੀਆਂ ਦੇ ਵਿੱਚ ਸੁੱਖ ਜੀ ਜਿਹੜੀ ਆਪਣੀ ਆਪਾਂ ਤਾਂ ਉੱਥੇ ਪਿੰਡ ਹੀ ਜ਼ਿਆਦਾ ਸੁਣੀਆਂ ਸਾਣੀਆਂ ਹੈ ਨਾ ਇੱਦਾਂ ਦੀਆਂ ਕਹਾਣੀਆਂ ਅਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੁੰਦਾ ਇਹ ਆ ਕਿ ਇੱਕ ਮੰਨ ਲਓ ਦੋ ਜਨਾਨੀਆਂ ਵਾ ਉਹ ਦਰਾਣੀ ਜਠਾਣੀ ਹੋ ਸਕਦੀਆਂ ਉਹ ਮਤਲਬ ਆਂਢ ਗੁਆਂਢ ਹੋ ਸਕਦਾ ਕੁਛ ਵੀ ਉਹ ਬਹੁਤ ਜ਼ਿਆਦਾ ਕਲੋਜ਼ ਰਹੀਆਂ ਵਾ ਇੱਕ ਸਮੇਂ ਦੇ ਉੱਤੇ ਮੰਨ ਲਓ ਭੈਣਾਂ ਭੈਣਾਂ ਟਾਈਪ ਹੈ ਨਾ ਉਹਨਾਂ ਨੇ ਸਾਰਾ ਕੁਛ ਆਪਣੇ ਨਾਲ ਸਾਂਝਾ ਕੀਤਾ ਅਤੇ ਜਿੱਥੇ ਆਪਾਂ ਸਾਰਾ ਕੁਛ ਹੀ ਸਾਂਝਾ ਕਰਦੇ ਹਾਂ ਉੱਥੇ ਫਿਰ ਇਹ ਹੁੰਦਾ ਵਾ ਭੈਣ ਜੀ ਅੱਛਾ ਤੇਰੇ ਮੁੰਡੇ ਦੀ ਨਹੀਂ ਨੌਕਰੀ ਲੱਗਦੀ ਮੈਂ ਫਲਾਣੇ ਨੂੰ ਜਾਣਦੀ ਹਾਂ ਤੈਨੂੰ ਮੈਂ ਉੱਥੇ ਲੈ ਕੇ ਜਾਊਂ ਗਈ ਮੈਂ ਵੀ ਹਾਂ ਨਾਲ ਉਹਦੇ
0: ਬਿਲਕੁਲ
2: ਹੈ ਨਾ ਅਤੇ ਇਹੋ ਹੀ ਵਜ੍ਹਾ ਵਾ ਵੀ ਜਦੋਂ ਤੁਹਾਡੀ ਵਿਗੜ ਗਈ ਤੁਹਾਡੇ ਘਰ ਫਿਰ ਕੁਛ ਮਾੜਾ ਹੋਇਆ ਤੁਸੀਂ ਹੈ ਨਾ ਉਹ ਜਾਂਦੀ ਹੁੰਦੀ ਸੀ ਉਹਨੂੰ ਇੱਦਾਂ ਦਾ ਪਤਾ ਬੜਾ ਉਹਨੂੰ ਬੜੇ ਬਾਬੇ ਪਤਾ ਅਸਲ ਵਿੱਚ ਸਾਡੀ ਜਿਹੜੀ ਕਲੋਜ਼ਨੈਸ ਆ ਪਰ ਇਹਦੇ ਵਿੱਚ ਇੱਕ ਚੀਜ਼ ਤੁਸੀਂ ਮਿਸ ਕਰ ਜਾਂਦੇ ਹੋ ਇਨਸਾਨ ਜਦੋਂ ਕਿਸੇ ਦੇ ਬਾਰੇ ਗਲਤ ਸੋਚਦਾ ਜਾਂ ਕਿਸੇ ਨੂੰ ਆਪਣੇ ਦੁਸ਼ਮਣ ਸੋਚਦਾ ਤਾਂ ਫਿਰ ਉਹ ਦੁਸ਼ਮਣ ਹੀ ਸੋਚਦਾ ਫਿਰ ਉਹ ਸਾਰੀ ਯਾਰੀ ਯੂਰੀ ਪਾਉਣਾ ਕੀਤਾ ਸਾਰਾ ਕੁਛ ਭੁੱਲ ਜਾਂਦਾ ਫਿਰ ਉਹਨੂੰ ਉਤਲਾ ਉਤਲਾ ਹੀ ਦੀਦਾ ਵਾ ਜਦਕਿ ਜੇ ਤੁਸੀਂ ਉਹਨੂੰ ਬਰੀਕੀ ਦੇ ਨਾਲ ਵੇਖੋ ਤਾਂ ਇੱਕ ਸਮੇਂ 'ਤੇ ਉਹਨੇ ਤੁਹਾਡੇ ਮੰਨ ਲਓ ਚੰਗੇ ਦੇ ਲਈ ਤੁਹਾਨੂੰ ਸ਼ੇਅਰ ਕੀਤਾ ਤੁਹਾਡੇ ਨਾਲ
0: ਜੀ
2: ਤੁਹਾਡਾ ਉਹਨੇ ਕੁਛ ਚੰਗਾ ਕਰਨਾ ਚਾਹਿਆ ਬਾਕੀ ਇਹ ਵੀ ਗੱਲ ਆ ਵੀ ਕਈ ਤੇ ਜਿਹੜੇ ਉਹ ਐਸਟੈਬਲਿਸ਼ ਹੀ ਹੋ ਜਾਂਦੇ ਨਾ ਪੱਕੇ ਫਿਰ
0: ਜੀ
2: ਵੀ ਹਾਂ ਉਹ ਬਦਨਾਮ ਹੀ ਇਸੇ ਚੀਜ਼ ਨੂੰ ਲੈ ਕੇ ਹੋ ਜਾਂਦੇ ਆ ਵੀ ਇਹਨਾਂ ਦੇ ਨਾਲ ਨਹੀਂ ਭਾਈ ਪੰਗਾ ਲੈਣਾ ਆਪਾਂ
0: ਬਿਲਕੁਲ ਹਾਂ ਕਿ ਇਹ ਬਹੁਤ ਟੂਣੇ ਟੱਪੇ ਕਰਨ ਵਾਲੀ ਹੈ
2: ਇਹਨਾਂ ਦਾ ਥੋੜਾ ਡਾਡਾ ਹੈ
0: ਇਹਨਾਂ ਦਾ ਬਾਬਾ ਜ਼ਿਆਦਾ ਖਰਾਬ ਹੈ
2: ਬਾਬਾ ਡਾਡਾ
0: ਇਹਨਾਂ ਦੇ ਜਲਦੀ ਟੂਣੇ ਚੱਲ ਜਾਂਦੇ ਆ
2: ਚਲੋ ਖੈਰ ਤੇ ਆਪਾਂ ਸ਼ਬਦਾਂ ਵੱਲ ਆਈਏ
0: ਜੀ ਬਿਲਕੁਲ ਰਣਜੋਤ ਜੀ ਅੱਜ ਦਾ ਸਾਡਾ ਪਹਿਲਾ ਸ਼ਬਦ ਸੀ ਮਿੰਜ ਮਿੰਜ ਜਿੱਦਾਂ ਮੈਂ ਕਿਹਾ ਸੀ ਮਿੰਜ ਨਾ ਤੇਰੀ ਮਿੰਜ ਫੇਰਣੀ ਮੈਂ ਹਨਾ ਮਿੰਜ ਹੁੰਦਾ ਜਿਹੜਾ ਹੱਡੀਆਂ ਦੇ ਵਿਚਲਾ ਸਾਡਾ ਗੁੱਦਾ ਹੁੰਦਾ ਹੈ
2: ਮਿੰਜ
0: ਹਾਂਜੀ ਆਪਾਂ ਉਹਨੂੰ ਕਹਿੰਦੇ ਹਾਂ ਮਿੰਜ ਤੇਰੀ ਫੇਰਣੀ ਹਨਾ ਹੱਡੀਆਂ ਨਾ ਮੇਰੇ ਤੋਂ ਬਣਾ
2: ਕੀ ਉਹਨੂੰ ਕਹਿ ਦਿੰਦੇ ਆਪਾਂ ਅੰਗਰੇਜ਼ੀ ਚ ਉਹ ਜਿਹੜਾ ਆਪਾਂ ਕਰ ਮੈਂ ਕਰਦਾ ਯਾਦ ਤੁਸੀਂ ਬੋਲੋ ਤੁਸੀਂ
0: ਫੌਕ ਹੋ ਗਏ ਤੁਸੀਂ ਹੈ ਮੁਸੱਦੀ ਮੁਸੱਦੀ ਆਪਾਂ ਮੁਨਸ਼ੀ ਜਾਂ ਕਲਰਕ ਨੂੰ ਵੀ ਕਹਿ ਦਿੰਦੇ ਹਾਂ ਜੀ ਮਿੰਗਣ ਮਿੰਗਣ ਆਪਾਂ ਕਿਸੇ ਵੀ ਕੋਈ ਕਿਰਲੀ ਹੋ ਗਈ ਖਰਗੋਸ਼ ਹੋ ਗਿਆ ਚੂਹਾ ਜਾਂ ਬੱਕਰੀ ਹੋ ਗਏ ਜਿਹੜਾ ਉਹਨਾਂ ਦਾ ਵਿਸ਼ਟ ਆ ਉਹਨੂੰ ਆਪਾਂ ਕਹਿੰਦੇ ਹਾਂ ਮਿੰਗਣ
2: ਕੀ ਆ ਉਹਨਾਂ ਦਾ
0: ਵਿਸ਼ਟ ਉਹਨਾਂ ਦੀ ਪੋਟੀ ਉਹਨਾਂ ਦੀ ਪੋਟੀ
2: ਜਿਹੜੇ ਵੱਟ ਵੱਟ ਕੇ ਕੱਢਦੇ ਆ,
0: ਜਿਹੜੇ ਵੱਟ ਵੱਟ ਕੇ, ਹੁਣ ਤੁਸੀਂ ਬਸ ਕਰੋ।
2: ਨਹੀਂ ਪਤਾ ਲੱਗੇ ਨਾ ਸਾਰਿਆਂ ਨੂੰ, ਨਿਆਣਿਆਂ ਨੂੰ ਪਤਾ ਲੱਗੇ। ਹੁਣ ਇਹ ਵੇਖੋ ਸਾਡੇ ਜਿਹੜੀ ਭਾਸ਼ਾ ਵਾ ਉਹਦੇ ਵਿੱਚ ਤੁਸੀਂ ਵੇਖੋ ਵੀ ਇਹਦੇ ਵੀ ਅਲੱਗ ਅਲੱਗ
0: ਫੋਸ ਮੀਂਗਣ
2: ਨਾ ਨੇ। ਹਾਂ, ਫੋਸ ਮੀਂਗਣ ਵਿੱਠਾਂ, ਹੁਣ ਜੇ ਜਾਨਵਰ ਆ ਤੇ
0: ਉਹਦੀਆਂ ਵਿੱਠਾਂ ਹੁੰਦੀਆਂ,
2: ਉਹਦੀਆਂ ਵਿੱਠਾਂ ਨੇ, ਤੇ ਇਹ ਵੇਠੇ ਇਸ ਕਰਕੇ ਆ ਵੀ ਆਪਾਂ ਉਹ
0: ਛੋਟਾ ਇੱਕ ਡਾਟ ਇੱਕ ਤੇ ਆ ਮੀਂਗਣਾ ਇਸ ਕਰਕੇ ਕਿਉਂਕਿ ਮੀਂਗਣਾ ਲੱਗੇ ਕਈ ਆ।
2: ਜਾਂ ਫਿਰ ਏਦਾਂ ਕਹਿ ਲਈਏ ਆਪਾਂ ਵੀ ਜਿਹਨਾਂ ਦਾ ਮਤਲਬ ਗੋਲ ਗੋਲ ਤੇ ਸੁੱਕੀ ਸੁੱਕੀ ਡਰਾਈ ਆ, ਹਨਾ,
0: ਬਿਲਕੁਲ
2: ਹਰ ਇੱਕ ਚੀਜ਼ ਦੇ ਲਈ ਵੇਖ ਲਓ ਵੱਖਰਾ ਵੱਖਰਾ।
0: ਬਿਲਕੁਲ ਹਾਂ। ਤੇ ਰਜੋ ਜੀ ਤੁਸੀਂ ਇਹ ਦੇਖੋ, ਮੈਨੂੰ ਕਈ ਵਾਰੀ ਹਾਸਾ ਆਉਂਦਾ ਹੁੰਦਾ ਕਿ ਕਈ ਵਾਰ ਆਪਾਂ ਕਿਸੇ ਨੂੰ ਕੋਈ ਫੋਰ ਐਗਜ਼ਾਮਪਲ ਫੂਡ ਮੰਗਿਆ ਨਾ ਕਿਸੇ ਨੇ, ਦੂਜੇ ਕਲਚਰ ਲਈ ਸਮਝਣਾ ਔਖਾ ਨਾ, ਆਪਾਂ ਕਹਿੰਦੇ ਕੀ ਮੀਂਗਣਾ ਪਾਉਣ ਲੱਗਾ ਹਨਾ, ਵੀ ਕੀ ਨਿੱਕਾ ਨਿੱਕਾ ਦੇਣ ਲੱਗਾ, ਜਾਂ ਆਪਾਂ ਕਹਿੰਦੇ ਲੈ ਦਿੱਤਾ ਤੇ ਬਿੱਠ ਜਿੱਦਾਂ ਕੀਤੀ ਹੁੰਦੀ ਆ, ਆਪਾਂ ਇੱਦਾਂ ਕਹਿ ਦਿੰਦੇ ਹੈਗਾ ਤਾਂ ਉਹ ਫੂਡ ਆ, ਪਰ ਆਪਾਂ ਉਹਨੂੰ ਉਹਨਾਂ ਤੋਲਦੇ ਸੀ ਵੀ ਬਿਲਕੁਲ ਹੀ ਤੂੰ ਬਿਲਕੁਲ ਹੀ ਇੰਨਾ ਕੁ ਦਿੱਤਾ ਹੈ ਨਾ ਮੈਨੂੰ ਜੀ। ਉਸ ਤੋਂ ਅਗਲਾ ਸ਼ਬਦ ਸੀ ਮਾਹੀ। ਮਾਹੀ ਕਹਿੰਦੇ ਵੈਸੇ ਆਪਾਂ ਪਤੀ ਪ੍ਰੇਮੀ ਜਾਂ ਉਹਨੂੰ ਕਹਿੰਦੇ ਹਾਂ, ਪਰ ਮਾਹੀ ਵੈਸੇ ਮੱਝਾਂ ਜਿਹੜਾ ਚਾਰਨ ਵਾਲਾ ਸੀ ਉਹਨੂੰ ਕਿਹਾ ਜਾਂਦਾ ਸੀਗਾ, ਤੇ ਕਿਉਂਕਿ ਰਾਂਝੇ ਨੇ ਹੀਰ ਕਰਕੇ ਮੱਝਾਂ ਚਰਾਈਆਂ ਸੀ ਤੇ ਰਾਂਝਾ ਹੀਰ ਦਾ ਉਹ ਪ੍ਰੇਮੀ ਸੀ, ਤੇ ਤਾਂ ਕਰਕੇ ਉਹਦਾ ਜਿਹੜਾ ਨਾਂ ਆ ਉਹ ਪਤੀ ਜਾਂ ਪ੍ਰੇਮੀ ਦੇ ਨਾਲ ਜੁੜ ਗਿਆ, ਤਾਂ ਕਰਕੇ ਉਹਨੂੰ ਪਤੀ ਜਾਂ ਪ੍ਰੇਮੀ ਜਿਹੜਾ ਉਹ ਕਿਹਾ ਜਾਂਦਾ।
2: ਤੇ ਮਾਹੀ ਵੀ ਤੇ ਇਸੇ ਕਰਕੇ ਆਪਣਾ ਮਤਲਬ ਹੁਣ ਜਦੋਂ ਤੁਸੀਂ ਪਿਆਰ ਜਤਾਉਣਾ ਹੁੰਦਾ ਵਾ ਉਦੋਂ ਤੁਹਾਡੇ ਲਈ ਉਹ ਰਾਂਝਾ ਹੀ ਹੈ ਨਾ
0: ਜੀ। ਹਾਂ ਬਿਲਕੁਲ,
2: ਮਾਹੀ
0: ਮਾਹੀ ਆ। ਮਾਫ ਮਾਫ ਮਾਫ ਹੁੰਦਾ ਕਿ ਜਦੋਂ ਆਪਾਂ ਕਿਸੇ ਨੂੰ ਕੋਈ ਛੋਟ ਦੇ ਦਿੰਦੇ ਹਾਂ, ਆਪਾਂ ਕਹਿੰਦੇ ਚੱਲ ਤੈਨੂੰ ਜਮਕ, ਜਾਂ ਆਪਾਂ ਕਹਿੰਦੇ ਮਾਫ਼ ਕੀਤਾ, ਤੈਨੂੰ ਖਿਮਾ ਕੀਤੀ ਨਾ, ਤੈਨੂੰ ਦਿੱਤੀ ਜਾਂ ਤੈਨੂੰ ਛੋਟ ਦਿੱਤੀ, ਚੱਲ ਕੋਈ ਨੀ ਤੂੰ ਇਹ ਗਲਤੀ ਕਰ ਲਈ ਹੈ ਪਰ ਕੋਈ ਗੱਲ ਨੀ, ਹੋ ਪਰੇ ਕਰ ਦਿੰਦੇ ਹਾਂ। ਉਸ ਤੋਂ ਅਗਲਾ ਸ਼ਬਦ ਸੀ ਮੁਹਤਾਜ। ਮੁਹਤਾਜ ਹੁੰਦਾ ਹੈ ਕਿਸੇ ਦਾ ਕਿਸੇ ਦੇ ਅਧੀਨ ਹੋਣਾ, ਆਪਾਂ ਕਹਿੰਦੇ ਹਾਂ ਕਿ ਮੈਂ ਤੇਰਾ, ਆਪਾਂ ਕਹਿੰਦੇ ਉਹ ਤੇਰਾ ਮੁਹਤਾਜ ਨਹੀਂ ਹੈਗਾ, ਉਹ ਤੇਰੇ ਅਧੀਨ ਨਹੀਂ ਹੈਗਾ, ਹਾਂਜੀ ਡਿਪੈਂਡੈਂਟ ਨਹੀਂ ਹੈਗਾ ਤੇਰੇ ਉੱਤੇ, ਹਾਂਜੀ ਹਾਂ ਹਾਂ। ਉਸ ਤੋਂ ਅਗਲਾ ਸ਼ਬਦ ਸੀ ਮੋਚਣਾ। ਮੋਚਣਾ ਉਹ ਬੜਾ ਚਮਟਾ ਆ ਜਿਹੜਾ ਪਾਥੀਆਂ ਲਾਉਣ ਦੇ ਕੰਮ ਨਹੀਂ ਆਉਂਦਾ ਪਰ ਬਾਲ ਬੂਲ ਪੱਟਣ ਦੇ ਕੰਮ ਆਉਂਦਾ, ਜਿਹਨੂੰ ਕਿ ਆਪਾਂ ਅੱਜ ਕੱਲ੍ਹ ਪਲੱਕਰ ਟਵੀਜ਼ਰ ਇੰਗਲਿਸ਼ ਦੇ ਵਿੱਚ ਆਪਾਂ ਇਹ ਨਾਂ ਦਿੰਦੇ ਜੇ ਤੁਹਾਨੂੰ ਸੌਖਾ ਸਮਝਣਾ, ਤੇ ਜਿਹਦੇ ਨਾਲ ਮੋਸਟਲੀ ਆਪਾਂ ਬਾਲ ਪੱਟਦੇ ਹਾਂ ਉਹਨੂੰ ਆਪਾਂ ਮੋਚਣਾ ਕਹਿੰਦੇ ਹਾਂ, ਨਿੱਕੀ ਜਿਹੀ ਚਿਮਟੀ ਹੁੰਦੀ ਆ
2: ਜੀ।
0: ਸੋ
2: ਇਹ ਮਸੱਦੀ ਮਸੱਦੀ ਵੀ ਹੈਗਾ, ਕਿਉਂ ਹੋ ਗਿਆ
0: ਮਸੱਦੀ ਹੋ ਗਿਆ ਆਪਾਂ ਮੁਨਸ਼ੀ ਜਾਂ ਕਲਾਰਕ।
2: ਅੱਛਾ ਅੱਛਾ, ਉਹ ਉੱਤੇ ਕਰ ਲੈਂਦੇ। ਓਕੇ ਓਕੇ, ਠੀਕ ਹੈ ਠੀਕ ਹੈ। ਚਲੋ ਥੈਂਕ ਯੂ ਜੀ ਤੁਹਾਡਾ ਸਾਨੂੰ ਸਾਡੇ ਅੱਜ ਦੇ ਸ਼ਬਦ, ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ, ਅਤੇ ਆਸ ਕਰਦੇ ਹਾਂ ਕਿ ਸਭ ਰਾਜੀ ਖੁਸ਼ੀ ਹੋਣਗੇ, ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਆਪਣੇ ਆਪ ਦੇ ਲਈ ਥੋੜ੍ਹਾ ਜਿਹਾ ਸਮਾਂ ਇੰਨਾ ਕੁ ਜ਼ਰੂਰ ਰੱਖੋ ਕਿ ਆਪਣੇ ਆਪ ਬਾਰੇ ਆਪਾਂ ਸੋਚ ਸਕੀਏ, ਆਪਣੇ ਚੰਗੇ ਮਾੜੇ ਬਾਰੇ ਸੋਚ ਸਕੀਏ, ਅਤੇ ਥੋੜ੍ਹਾ ਜਿਹਾ ਸਮਾਂ ਆਪਣੇ ਸਰੀਰ ਨੂੰ ਆਪਣੇ ਪਰਿਵਾਰ ਨੂੰ ਜੇਕਰ ਆਪਾਂ ਦਿੰਦੇ ਹਾਂ ਤਾਂ ਫਿਰ ਸ਼ਾਇਦ ਇਹਨਾਂ ਚੀਜ਼ਾਂ ਦੀ ਗੁੰਜਾਇਸ਼ ਨਹੀਂ ਰਹਿੰਦੀ। ਪਰ ਜੇ ਬਹੁਤ ਸਮਾਂ ਆਪਾਂ ਵਿਹਲੇ ਰਹਿੰਦੇ ਹਾਂ ਇਸ ਦੇ ਵਿੱਚ, ਜਾਂ ਤਾਂ ਇਹ ਵਿਹਲੇ ਦਿਮਾਗਾਂ ਦੀਆਂ ਕੱਢ
0: ਵਿਹਲਾ ਦਿਮਾਗ ਸ਼ਤਾਨ ਦਾ,
2: ਅਤੇ ਜਾਂ ਫਿਰ ਓਵਰ ਜਿਹੜਾ ਬਿਜ਼ੀ ਆ ਉਹ ਫਿਰ ਵਿਹਲੇ ਦਿਮਾਗਾਂ ਦਾ ਸ਼ਿਕਾਰ ਹੁੰਦਾ। ਸੋ ਇਹ ਹੁੰਦਾ ਵੀ ਸਾਡੇ ਕੋਲ ਟਾਈਮ ਨਹੀਂ ਆ, ਅਤੇ ਓਡਾ ਹੀ ਮਹਿੰਗਾ ਬਾਬਾ ਆਪਾਂ ਲੱਭ ਗਏ ਤਾਂ ਫਿਰ ਅਸੀਂ ਸੋਚਦੇ ਹਾਂ ਵੀ ਹੁਣ ਇਹਨੂੰ ਛੇਤੀ ਤੋਂ ਛੇਤੀ ਆਪਾਂ
0: ਫਿਕਸ ਕਰ ਲਈਏ,
2: ਕਰ ਦਈਏ। ਬਾਕੀ ਜੋ ਜਿੱਥੇ ਜਿੱਦਾਂ ਦਾ ਤੁਹਾਡਾ ਬਿਲੀਵ ਆ ਉਸ ਆਪਾਂ ਤੁਹਾਡੇ ਬਲੀਵ ਦਾ ਸਤਿਕਾਰ ਕਰਦੇ ਹਾਂ, ਕਰੋ। ਪਰ ਇੱਕ ਚੀਜ਼ ਜ਼ਰੂਰ ਸਾਨੂੰ ਆਲਵੇਜ਼ ਸਾਡੇ ਧਿਆਨ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜਦੋਂ ਵੀ ਤੁਸੀਂ ਕੁਛ ਕਰਦੇ ਹੋ ਜਾਂ ਕਰਨ ਲੱਗੇ ਹੋ ਤੁਹਾਡਾ ਉਹਦੇ ਵਿੱਚ ਭਲਾ ਵਾ, ਇਹ ਸਾਰੇ ਸੋਚਦੇ ਆ, ਪਰ ਕਿਸੇ ਦਾ ਉਹਦੇ ਵਿੱਚ ਨੁਕਸਾਨ ਤਾਂ ਨਹੀਂ
0: ਜੀ।
2: ਕਿਸੇ ਵੀ ਜੀਅ ਦਾ, ਭਾਵੇਂ ਉਹ ਤੁਹਾਡਾ ਕਿੱਡਾ ਵੀ ਵੈਰੀ ਦੁਸ਼ਮਣ ਆ, ਕਿੱਦਾਂ ਦਾ ਵੀ ਆ, ਉਹਦੇ ਜੇਕਰ ਤੁਸੀਂ ਬੁਰੇ ਦੇ ਲਈ ਕੁਛ ਇੱਦਾਂ ਦਾ ਕੁਛ ਕਦਮ ਤੁਸੀਂ ਚੁੱਕ ਰਹੇ ਹੋ ਤੇ ਉਹ ਘੁੰਮ ਕੇ ਤੁਹਾਡੇ ਘਰ ਆਉਣਾ ਹੀ ਆਉਣਾ, ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ।
0: ਬਿਲਕੁਲ, ਤੁਸੀਂ ਕਿਸੇ ਦਾ ਬੁਰਾ ਸੋਚੋਗੇ ਕਰਨ ਤੋਂ ਪਹਿਲਾਂ ਹੀ ਸੋਚਦੇ ਹੁੰਦੇ ਆ ਤੇ ਤੁਹਾਡਾ ਬੁਰਾ ਹੋ ਜਾਂਦਾ ਜੇ ਤੁਸੀਂ। ਮੈਂ ਤਾਂ ਇਹਦੇ ਵਿੱਚ ਬਿਲੀਵ ਕਰਦੀ ਹਾਂ ਕਿ ਕਦੀ ਵੀ ਕਿਸੇ ਲਈ ਬੁਰਾ ਸੋਚੋਗੇ ਨਾ,
2: ਸੋਚੋ ਵੀ ਨਾ
0: ਜੀ,
2: ਬਿਲਕੁਲ ਸੋਚੋ ਵੀ ਨਾ, ਕਿਉਂਕਿ ਸੋਚਿਆ ਵੀ ਤਾਂ ਤੁਸੀਂ ਆਪਣਾ ਟਾਈਮ ਹੀ ਵੇਸਟ ਕਰ ਰਹੇ ਹੋ,
0: ਬਿਲਕੁਲ
2: ਉਹ ਚੰਗੇ ਪਾਸੇ ਐਨਰਜੀ ਲਾ ਲਓ ਤੁਸੀਂ। ਧੰਨਵਾਦ ਤੁਹਾਡਾ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ
0: 1674 AM।

0: ਰੇਡੀਓ ਹਾਂਜੀ 1674 ਐਮ 201 ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ ਬੜੀ ਇੱਕ ਖਾਸ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ, ਇੱਕ ਐਸੀ ਸ਼ਖਸੀਅਤ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਜਿਨ੍ਹਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਦੁਨੀਆਂ ਦੇ ਉੱਤੇ ਇੱਕ ਦਸਤੂਰ ਹੈ, ਜਿਹੜਾ ਵੀ ਇਨਸਾਨ ਆਉਂਦਾ ਉਹਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜ਼ਰੂਰ ਜਾਣਾ। ਫਰਕ ਸਿਰਫ ਇਹ ਪੈਂਦਾ ਕਿ ਉਹ ਕੀ ਕਾਰਜ ਕਰਕੇ ਜਾ ਰਿਹਾ, ਉਹਨੂੰ ਆਪਾਂ ਉਹਦੇ ਜਾਣ ਤੋਂ ਬਾਅਦ ਉਹਦੇ ਕੀਤੇ ਕਾਰਜਾਂ ਦੇ ਕਰਕੇ ਜਾਣਦੇ ਹਾਂ। ਚੰਗੇ ਕੀਤੇ ਅਤੇ ਚੰਗਾ ਕਰਕੇ, ਜਾਂ ਫਿਰ ਜਿੱਦਾਂ ਦੇ ਵੀ ਕੀਤੇ ਆ ਉੱਦਾਂ ਦਾ ਕਰਕੇ ਆਪਾਂ ਉਹਨੂੰ ਜਾਣਦੇ ਹਾਂ। ਕਈ ਸ਼ਖਸੀਅਤਾਂ ਇੱਦਾਂ ਦੀਆਂ ਜਦੋਂ ਉਹ ਦੁਨੀਆਂ ਛੱਡ ਕੇ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਤਾਂ ਆਪਾਂ ਬੜਾ ਥੋੜ੍ਹਾ ਜਿਹਾ ਜਾਣਦੇ ਹਾਂ। ਉਹਨਾਂ ਨੇ ਜੋ ਵੀ ਕੀਤਾ ਉਹ ਜੋ ਸਾਡੇ ਗੁਰੂਆਂ ਨੇ, ਜੋ ਸਾਡੇ ਪੀਰ ਪੈਗੰਬਰਾਂ ਨੇ ਸਾਨੂੰ ਦੱਸਿਆ ਇੱਕ ਇਨਸਾਨ ਹੋਣ ਦਾ ਫਰਜ਼ ਕਿੱਦਾਂ ਨਿਭਾਉਣਾ, ਕਿੱਦਾਂ ਦੇ ਕਾਰਜ ਚਾਹੀਦੇ ਨੇ, ਲੁਕਾਈ ਦੇ ਕਿਹੜੇ ਕਿਹੜੇ ਕੰਮ ਜਿਹੜੇ ਤੁਸੀਂ ਕਰ ਸਕਦੇ ਹੋ, ਯਾਨੀ ਕਿ ਆਪਣਾ ਜੀਵਨ ਦੂਸਰਿਆਂ ਦੇ ਲੇਖੇ ਲਾਉਣਾ ਸ਼ਾਇਦ ਕਿਸੇ ਵਿਰਲੇ ਵਿਰਲੇ ਦੇ ਹਿੱਸੇ ਆਉਂਦਾ। ਅਤੇ ਇਸੇ ਕਰਕੇ ਆਪਾਂ ਉਹਨਾਂ ਨੂੰ ਜਾਣ ਤੋਂ ਬਾਅਦ ਬੜੇ ਆਦਰ ਮਾਣ ਸਤਿਕਾਰ ਦੇ ਨਾਲ ਹਮੇਸ਼ਾ ਯਾਦ ਕਰਦੇ ਰਹਿੰਦੇ ਹਾਂ। ਅਤੇ ਅੱਜ ਇੱਕ ਐਸੀ ਸ਼ਖਸੀਅਤ ਦੇ ਬਾਰੇ ਹੀ ਆਪਾਂ ਗੱਲ ਕਰਨ ਜਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸਵਰਨ ਸਿੰਘ ਭੰਗੂ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਖੈਰ, ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਸਾਂਝ ਪਾਈ ਅਤੇ ਹੋਰ ਵੀ ਵਧੇਰੇ ਆਪਾਂ ਡਿਟੇਲ 'ਚ ਗੱਲਬਾਤ ਕਰਦੇ ਰਹਾਂਗੇ। ਉਹਨਾਂ ਦੇ ਫਰਜ਼ੰਦ ਸਾਡੇ ਕੋਲ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ। ਬਾਕੀ ਭੰਗੂ ਜੀ, ਬੜੇ ਮਾਣ ਵਾਲੀ ਗੱਲ ਆ ਐਸੇ ਪਰਿਵਾਰ ਦੇ ਵਿੱਚ ਪੈਦਾ ਹੋਣਾ ਜਿੱਥੇ ਸਵਰਨ ਸਿੰਘ ਭੰਗੂ ਹੋਰਾਂ ਵਰਗੇ ਇਨਸਾਨ ਜਿਨ੍ਹਾਂ ਨੇ ਆਪਣਾ ਜੀਵਨ ਦਾ ਵੱਡਾ ਹਿੱਸਾ ਲੋਕਾਂ ਦੇ ਲਿਖੇ ਲਾ ਦਿੱਤਾ, ਕਿੱਦਾਂ ਕਿਵੇਂ ਕਿਹੜੇ ਕਿਹੜੇ ਕਾਰਜ ਉਹਨਾਂ ਨੇ ਕੀਤੇ, ਕਿਹੜੀਆਂ ਕਿਹੜੀਆਂ ਸੰਸਥਾਵਾਂ ਅਤੇ ਕਿਵੇਂ ਕਿਵੇਂ ਉਹਨਾਂ ਨੇ ਰਨ ਕੀਤੀਆਂ, ਇਹ ਸਾਰਾ ਕੁਛ ਆਪਾਂ ਜਾਣਾਂਗੇ ਅੱਜ ਦੇ ਦਿਨ ਗੱਲਬਾਤ ਭੰਗੂ ਸਾਹਿਬ ਦੇ ਨਾਲ ਆਪਾਂ ਕਰਾਂਗੇ। ਭੰਗੂ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਸਭ ਤੋਂ ਪਹਿਲਾਂ ਤਾਂ ਤੁਸੀਂ ਸਮਾਂ ਕੱਢਿਆ, ਬੜਾ ਦੁੱਖ ਹੋਇਆ ਅੰਕਲ ਹੋਰਾਂ ਬਾਰੇ ਸੁਣ ਕੇ।
1: ਹਾਂਜੀ, ਸਾਰਿਆਂ ਤੋਂ ਪਹਿਲਾਂ ਰਣਜੋਤ ਵੀਰੇ ਤੁਹਾਡਾ ਸਤਿ ਸ਼੍ਰੀ ਅਕਾਲ, ਤੁਹਾਨੂੰ ਅਤੇ ਰੇਡੀਓ ਹਾਂਜੀ ਦੇ ਪਰਿਵਾਰ ਨੂੰ ਸੁਣਨ ਦੇਖਣ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਮਹਿਸੂਸ ਕਰਦਾ ਜੀ ਕਿ ਜਿੰਨੇ ਰਿਸ਼ਤੇ ਸਾਡੇ ਚਾਹੁਣ ਵਾਲੇ ਸੀ ਜਾਂ ਉਹ ਰਿਸ਼ਤੇ ਵੀ ਜਿਨ੍ਹਾਂ ਨੂੰ ਅਸੀਂ ਕਦੇ ਨਹੀਂ ਵੀ ਮਿਲੇ ਸੀ, ਇਸ ਖਬਰ ਤੋਂ ਬਾਅਦ ਉਹਨਾਂ ਦਾ ਦੁੱਖ ਦਰਦ ਸਾਡੇ ਤੱਕ ਪਹੁੰਚਿਆ ਜੀ।
0: ਬਿਲਕੁਲ, ਇੱਕ ਕਈ ਸ਼ਖਸੀਅਤਾਂ ਇੱਦਾਂ ਹੁੰਦੀਆਂ ਵਾਰ ਵਾਰ ਤੁਹਾਡੀਆਂ ਅੱਖਾਂ ਅੱਗੇ ਘੁੰਮਦੀਆਂ ਰਹਿੰਦੀਆਂ। ਮੈਂ ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ, ਇੱਕ ਸਮੇਂ ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇੱਕ ਆਪਣਾਪਨ ਜਿੱਦਾਂ ਆਪਣੇ ਪਰਿਵਾਰ ਦਾ ਇੱਕ ਜੀਅ ਹੁੰਦਾ, ਅਤੇ ਇੱਕ ਖੁੱਲ੍ਹੀ ਜਿਹੀ ਸ਼ਖਸੀਅਤ, ਮਤਲਬ ਜਿਹਨੂੰ ਮਿਲ ਕੇ ਗੱਲ ਕਰਕੇ ਤੁਹਾਨੂੰ ਲੱਗਦਾ ਵੀ ਯਾਰ ਮਤਲਬ ਇੱਦਾਂ ਵੀ ਹੁੰਦਾ ਬੰਦਾ। ਸੋ ਉੱਦਾਂ ਦੀ ਇੱਕ ਸ਼ਖਸੀਅਤ ਜਿਹਦੇ ਬਾਰੇ ਜਿਹੜੇ ਜਿਹੜੇ ਮਿਲੇ ਨੇ ਮੇਰੇ ਵਰਗੇ, ਉਹਨਾਂ ਨੂੰ ਵੀ ਸੁਣ ਕੇ ਖਬਰ 'ਤੇ ਬੜਾ ਇੱਕ ਵਾਰੀ ਜਿੱਦਾਂ ਝੰਜੋੜਿਆ ਜਾ ਗਿਆ, ਅਤੇ ਤੁਹਾਡੇ 'ਤੇ ਪਰਿਵਾਰ ਦੇ ਵਿੱਚ ਉਹ ਚੀਜ਼ ਵਾਪਰੀ ਹੈ। ਸੋ ਮੈਂ ਜਿਹੜੇ ਜਿਹੜੇ ਵੀ ਸਾਡੇ ਜਾਣਨ ਚਾਹੁਣ ਵਾਲੇ ਨੇ ਉਹਨਾਂ ਸਾਰਿਆਂ ਦੇ ਨਾਲ ਹੀ ਜਦੋਂ ਗੱਲ ਹੁੰਦੀ ਹੈ ਅਤੇ ਉਹ ਬੜੇ ਮਾਣ ਦੇ ਨਾਲ ਉਸ ਸ਼ਖਸੀਅਤ ਨੂੰ ਯਾਦ ਕਰਦੇ ਨੇ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਹੀ ਕਹੂੰਗਾ ਕਿ ਬੜੇ ਕਰਮਾਂ ਵਾਲੇ ਹੋ ਤੁਸੀਂ ਐਸੇ ਘਰ ਦੇ ਵਿੱਚ ਪੈਦਾ ਹੋਏ। ਸੋ ਅੱਜ ਆਪਾਂ ਉਹਨਾਂ ਦੇ ਬਾਰੇ ਹੀ ਗੱਲਾਂ ਬਾਤਾਂ ਕਰਨੀਆਂ। ਕਹਿੰਦੇ ਨੇ ਕਿ ਜਦੋਂ ਕੋਈ ਚੰਗਾ ਕਰਕੇ ਚਲਿਆ ਜਾਂਦਾ ਅਤੇ ਉਸ ਤੋਂ ਬਾਅਦ ਉਹਦੀ ਚੰਗਿਆਈ ਦੂਰੋਂ ਦੂਰੋਂ ਤੁਹਾਡੇ ਤੱਕ ਪਹੁੰਚਦੀ ਆ। ਪਰਿਵਾਰ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕੀ ਕੀਤਾ ਸਾਡੇ ਵੱਡਿਆਂ ਨੇ, ਅਸੀਂ ਉਹਦਾ ਹੀ ਕੀਤਾ ਆਪਾਂ ਖਾ ਰਹੇ ਹੁੰਦੇ ਹਾਂ। ਜੇਕਰ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਕਰੀਏ, ਤੁਹਾਡੇ ਨਾਲੋਂ ਬਿਹਤਰ ਮੈਨੂੰ ਲੱਗਦਾ ਹੋਰ ਕੋਈ ਨਹੀਂ ਜਾਣ ਸਕਦਾ ਹੋਊਗਾ। ਜਦੋਂ ਤੁਸੀਂ ਸੋਝੀ ਸੰਭਾਲੀ, ਕਿਵੇਂ ਦਾ ਵੇਖਿਆ ਤੁਸੀਂ ਅੰਕਲ ਜੀ ਨੂੰ, ਕਿਵੇਂ ਉਹਨਾਂ ਦੀ ਰੂਟੀਨ ਸੀ ਉਸ ਸਮੇਂ?
1: ਹਾਂਜੀ, ਬੜਾ ਨਾ ਮੁਸ਼ਕਿਲ ਹੋ ਜਾਂਦਾ ਇਹਨਾਂ ਚੀਜ਼ਾਂ ਬਾਰੇ ਅਸਲ 'ਚ ਗੱਲਾਂ ਕਰਨੀਆਂ। ਜਿਵੇਂ ਕਿ ਤੁਸੀਂ ਪਹਿਲਾਂ ਵੀ ਆਪਣੀ ਇੰਟਰੋਡਕਸ਼ਨ 'ਚ ਕਿਹਾ ਕਿ ਇੱਦਾਂ ਦੇ ਵੀ ਦੁਨੀਆਂ ਦੇ ਉੱਤੇ ਦੋ ਹੀ ਤਰੀਕੇ ਦੇ ਲੋਕ ਆਉਂਦੇ ਨੇ, ਜਾਂ ਤਾਂ ਡੈਡੀ ਵੀ ਕਹਿੰਦੇ ਹੁੰਦੇ ਸੀ ਜਾਂ ਹੀਰੋ ਬਣ ਕੇ ਵਿਚਰਿਆ ਜਾਂ ਵਿਲਨ ਬਣ ਕੇ ਵਿਚਰਿਆ। ਸੋ ਇਹ ਬੰਦੇ ਦੀ ਸਮਝ 'ਤੇ ਹੀ ਡਿਪੈਂਡ ਕਰਦਾ ਵੀ ਉਹਨੇ ਕਿੱਦਾਂ ਦੀ ਜ਼ਿੰਦਗੀ ਜਿਉਣੀ ਹੈ ਅਤੇ ਪਿੱਛੇ ਆਪਣੇ ਲੈਗਸੀ ਛੱਡ ਕੇ ਜਾਣੀ ਹੈ ਜਾਂ ਪਿੱਛੇ ਆਪਣੇ ਆਪਣੇ ਬਾਕੀ ਰਿਸ਼ਤਿਆਂ ਲਈ ਕੋਈ ਇੱਦਾਂ ਦਾ ਕੰਮ ਖਰਾਬ ਕਰਕੇ ਜਾਣਾ ਹੈ ਨਾ। ਸੋ ਉਹਨਾਂ ਦੇ ਸਗੋਂ ਉਹਨਾਂ ਦੇ ਸ਼ਬਦ ਯਾਦ ਆ ਰਹੇ ਨੇ, ਉਹ ਕਹਿੰਦੇ ਬੰਦੇ ਦਾ ਕਿਰਦਾਰ ਐਡਾ ਵੱਡਾ ਹੋਣਾ ਚਾਹੀਦਾ ਕਿ ਜਦੋਂ ਸੁਸਾਇਟੀ ਦੇ ਵਿੱਚੋਂ ਕਿਤੇ ਤੁਹਾਨੂੰ ਜਾਣਾ ਪੈ ਜਾਏ ਜਾਂ ਤੁਸੀਂ ਚਲੇ ਜਾਓ ਤਾਂ ਇੱਕ ਵੈਕਿਊਮ ਕ੍ਰੀਏਟ ਹੋਣਾ ਹੋਇਆ ਹੋਇਆ ਮਹਿਸੂਸ ਹੋਣਾ ਚਾਹੀਦਾ ਪਿੱਛੇ ਸੁਸਾਇਟੀ ਨੂੰ ਵੀ ਕੋਈ ਗਿਆ। ਇਹ ਸਮੇਂ ਸਮੇਂ 'ਤੇ ਸਾਹਿਤਕਾਰਾਂ ਨੂੰ, ਬੁੱਧੀਜੀਵੀਆਂ ਨੂੰ, ਲੋਕ ਨਾਇਕਾਂ ਨੂੰ, ਦੇਸ਼ ਭਗਤਾਂ ਨੂੰ, ਸ਼ਹੀਦ ਆਜ਼ਮ ਭਗਤ ਸਿੰਘ ਹੋਣਾਂ ਦੀਆਂ ਜੀਵਨੀਆਂ, ਇਹਨਾਂ ਸਾਰਿਆਂ ਕਲਾਕ੍ਰਿਤਾਂ ਸਾਡੇ ਘਰੇ ਮੈਂ ਸ਼ੁਰੂ ਤੋਂ ਹੀ ਦੇਖੀਆਂ ਨੇ। ਮਤਲਬ ਇੱਕ ਲਿਟਰੇਚਰ ਸਾਡੀਆਂ ਕੰਧਾਂ 'ਤੇ ਵੀ ਲਿਟਰੇਚਰ ਉੱਦਾਂ ਦਾ ਮੈਂ ਚਿਪਕਿਆ ਦੇਖਿਆ, ਕਿਤਾਬਾਂ ਵੀ ਉੱਦਾਂ ਦੀਆਂ ਘਰੇ ਦੇਖੀਆਂ ਨੇ। ਸੋ ਮਾਹੌਲ ਮੈਂ ਸ਼ੁਰੂ ਤੋਂ ਹੀ ਉਹ ਸ਼ਖਸੀਅਤ ਮੇਰੀ ਸਮਝ ਬਣਨ ਤੋਂ ਵੀ ਪਹਿਲਾਂ ਮੈਂ ਆਪਣੀਆਂ ਅੱਖਾਂ ਰਾਹੀਂ ਉਹ ਚੀਜ਼ਾਂ ਓਬਜ਼ਰਵ ਕੀਤੀਆਂ ਨੇ ਵੀ ਫਾਦਰ ਸਾਹਿਬ ਕਾਪੀ ਪੈਨ ਲੈ ਕੇ ਬਹਿੰਦੇ ਸੀ, ਲਿਖਦੇ ਸੀ ਕੁਛ, ਮੈਨੂੰ ਨਹੀਂ ਸੀ ਪਤਾ ਕੀ ਲਿਖਦੇ ਨੇ, ਪਰ ਮੈਂ ਆਪਣੇ ਪਿਤਾ ਜੀ ਦੇ ਹੱਥ 'ਚ ਪੈਨ ਪੈਨਸਲ ਕਾਪੀ ਹਮੇਸ਼ਾ ਹੀ ਦੇਖੀ ਆ, ਡੈਰੀ ਉਹਨਾਂ ਦੀ ਜੇਬ ਦੇ ਵਿੱਚ।
0: ਮੈਂ ਲਾਸਟ ਟਾਈਮ ਵੀ ਜਦੋਂ ਗੱਲ ਹੋਈ ਸੀ ਅਤੇ ਉਹਨਾਂ ਨੇ ਦੱਸਿਆ ਵੀ ਉਹ ਹਰ ਰੋਜ਼ ਜੋ ਵੀ ਹੋਇਆ ਬੀਤਿਆ ਉਹ ਜਾ ਕੇ ਅਤੇ ਲਿਖਦੇ ਨੇ ਇਕੱਲੀ ਇਕੱਲੀ ਚੀਜ਼।
1: ਬਹੁਤ ਹਾਂਜੀ, ਬਹੁਤ ਹੈਰਾਨੀ ਦੀ ਗੱਲ ਹੁੰਦੀ ਹੈ ਜਦੋਂ ਆਪਾਂ ਕਿਸੇ ਨੂੰ ਦੱਸਦੇ ਹਾਂ, ਹਾਲਾਂਕਿ ਉਹ ਸਾਨੂੰ ਵੀ ਕਹਿੰਦੇ ਰਹਿੰਦੇ ਸੀ ਵੀ ਡੈਰੀ ਲਿਖਣ ਦੀ ਆਦਤ ਪਾਓ। ਮੈਂ ਆਪ ਵੀ ਕਈ ਵਾਰੀ ਸ਼ੁਰੂ ਕੀਤੀ ਹੈ, ਪਰ ਉਹ ਇੰਨੀ ਡਿਸਿਪਲਿਨਡ ਚੀਜ਼ ਹੈ ਡੈਰੀ ਲਿਖਣਾ, ਉਹ ਤੁਸੀਂ ਸ਼ੁਰੂ ਕਰ ਲੈਂਦੇ ਹੋ ਬਹੁਤ ਜ਼ੋਰਦਾਰ ਤਰੀਕੇ ਨਾਲ, 5 ਦਿਨ 10 ਦਿਨ ਮਹੀਨਾ ਲਿਖ ਕੇ ਥੋਤੋਂ ਉਹ ਆਦਤ ਕੰਟੀਨਿਊ ਨਹੀਂ ਰਹਿੰਦੀ। ਪਰ ਮੇਰੇ ਫਾਦਰ ਸਾਹਿਬ ਦੀ ਜੇ ਤੁਸੀਂ ਅੱਜ ਦੇ ਡੇਟ ਦੇ ਵਿੱਚ ਵੀ ਫਰਜ਼ ਦੇ ਤੌਰ 'ਤੇ 2005 ਦੀ ਕਿਸੇ ਤਰੀਕ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਹ ਹਰ ਸਾਲ ਇੱਕ ਨਵਾਂ ਰਜਿਸਟਰ ਲਾ ਲੈਂਦੇ ਸੀ ਵੱਡਾ ਸਾਰਾ। ਹਾਂਜੀ, ਆਡੀ ਰੀਤੀ ਰਿਵਾਜ ਤੋਰੇ ਹੋਏ ਸੀ, ਸਾਈਕਲ ਵੀ ਹਰ 1 ਜਨਵਰੀ ਨੂੰ ਨਵਾਂ ਲੈ ਲੈਣਾ, ਪੁਰਾਣਾ ਦੇ ਦੇਣਾ ਲੇਬਰ ਚੌਂਕ 'ਚ ਜਾ ਕੇ ਕਿਸੇ ਲੋੜਵੰਦ ਨੂੰ
0: ਡੋਨੇਟ ਕਰ ਦੇਣਾ।
1: ਹਾਂਜੀ, ਉਹ ਵੀ ਉਹਦੇ ਨਾਲ ਆਪ ਵੀ ਮੇਰੀ ਸਵਾਰੀ ਨਵੀਂ ਆ ਗਈ, ਅਤੇ ਇੱਦਾਂ ਹੀ ਰਜਿਸਟਰ ਵੀ 1 ਜਨਵਰੀ ਹੋ ਗਈ ਅੱਜ, ਉੱਤੇ ਲਿਖ ਲੈਣਾ ਵੀ ਹਾਂ ਅੱਜ ਤੋਂ ਅਗਲੇ ਸਾਲ ਲਈ ਤੂੰ ਮੇਰਾ ਸਾਥੀ ਹੈ। ਤੂੰ ਹਰ ਰੋਜ਼ ਸੌਣ ਤੋਂ ਪਹਿਲਾਂ ਡੈਰੀ ਜ਼ਰੂਰੀ ਸੀ ਉਹਨਾਂ ਦੀ, ਕਿਹਨੂੰ ਮਿਲੇ, ਕਿਵੇਂ ਮਿਲੇ, ਕੀ ਐਕਸਪੀਰੀਅੰਸ ਰਿਹਾ, ਉਹ ਨੋਟਡ ਡਾਊਨ ਆ ਇਕੱਲਾ ਇਕੱਲਾ ਵਿਦ ਡੇਟ।
0: ਮੈਂ ਨਾ ਜਿੱਦਣ ਇਹ ਘਟਨਾ ਵਾਪਰੀ ਹੈ ਅਤੇ ਮੈਂ ਪੜ੍ਹਿਆ ਥੋੜ੍ਹੀ ਡਿਟੇਲ ਵੀ ਕਿ ਜਿੱਦਾਂ ਜਿੱਦਾਂ ਉਹ ਸੋਸ਼ਲ ਮੀਡੀਆ 'ਤੇ ਆ ਰਿਹਾ ਅਤੇ ਮੇਰੇ ਮਨ ਦੇ ਵਿੱਚ ਇੱਕ ਚੀਜ਼ ਆਈ। ਮੈਂ ਕਿਹਾ ਉਹ ਜਿੱਦਾਂ ਤੁਸੀਂ ਸਾਈਕਲ ਦੀ ਗੱਲ ਕੀਤੀ ਹੈ ਤਾਂ ਉਹ ਸਾਈਕਲ 'ਤੇ ਆਪਣਾ ਸਫ਼ਰ ਪੂਰਾ ਕਰਕੇ ਚਲੇ ਗਏ ਆਪਣੇ ਸਾਥੀ ਦੇ ਨਾਲ ਹੀ, ਅਤੇ ਮੈਂ ਸੋਚਦਾ ਸੀ ਵੀ ਜਿੱਦਾਂ ਬਾਗੀ ਭੰਗੂ ਇੱਥੇ ਸੁੱਖ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਸੋਹਣਾ ਕਮਾਉਂਦਾ ਅਤੇ ਆਂਟੀ ਦਾ ਵੀ ਸੋਹਣਾ ਨਾਂ ਫਿਲਮਾਂ ਦੇ ਵਿੱਚ, ਵੱਡਾ ਰੁਤਬਾ ਆ ਆਪਾਂ ਕਹੀਏ ਵੀ ਬੋਲੀਵੁੱਡ ਤੱਕ ਉਹਨਾਂ ਦਾ ਨਾਂ, ਅਤੇ ਜੇ ਤੁਸੀਂ ਚਾਹੋ ਜਾਂ ਉਹ ਚਾਹੁਣ ਤਾਂ ਕਿਹੜਾ ਵੀ ਉਹ ਗੱਡੀ 'ਤੇ ਨਹੀਂ ਆ ਜਾ ਸਕਦੇ, ਪਰ ਫਿਰ ਵੀ ਉਹਨਾਂ ਨੇ ਸਾਰੀ ਉਮਰ ਵੇਖ ਲਓ ਇਸੇ ਤਰ੍ਹਾਂ ਸਾਈਕਲ ਦੇ ਉੱਤੇ ਉਹਨਾਂ ਨੇ ਬਿਤਾ ਦਿੱਤੀ। ਸੋ ਇਹ ਸਾਦਗੀ ਅੱਜ ਕੱਲ੍ਹ ਘੱਟ ਹੀ ਲੋਕਾਂ 'ਚ ਲੱਭਦੀ ਹੈ।
1: ਜਿਹੜੇ ਮੈਨੂੰ ਲੱਗਦਾ ਵੀ ਜੇ ਆਪਣੇ ਸਮਾਜ ਦੇ ਵਿੱਚ ਜਾਂ ਹੋਰ ਵੀ ਜਿੰਨੀਆਂ ਵੀ ਕਮਿਊਨਿਟੀਜ਼ ਨੇ, ਜਦੋਂ ਆਪਾਂ ਇਹਨਾਂ ਵਿੱਚ ਬਹੁਤ ਅਲੱਗ ਜਾਂ ਮਹਾਨ ਵਿਚਰੇ ਹੋਏ ਲੋਕਾਂ ਬਾਰੇ ਪੜ੍ਹਦੇ ਹਾਂ ਨਾ, ਤਾਂ ਉਹਨਾਂ 'ਚ ਇੱਕ ਚੀਜ਼ ਬੜੀ ਕਾਮਨ ਹੁੰਦੀ ਆ, ਉਹ ਸਿੰਪਲੀਸਿਟੀ, ਕੁਦਰਤ ਨਾਲ ਜੁੜਿਆ ਹੋਣਾ, ਭਾਵੇਂ ਉਹ ਪੰਜਾਬੀ ਹੋਵੇ ਭਾਵੇਂ ਕੋਈ ਚਾਈਨੀਜ਼ ਕਮਿਊਨਿਟੀ ਤੋਂ ਹੋਵੇ, ਜਿਹੜੇ ਲੋਕ ਕੁਦਰਤ ਨਾਲ ਪਿਆਰ ਕਰਦੇ ਨੇ, ਗੋਰੇ ਵੀ ਨੇ ਆਪਾਂ ਇਹਨਾਂ ਨਾਲ ਵਿਚਰਦਿਆਂ ਨੂੰ ਕਿੰਨੇ ਸਾਲ ਹੋ ਗਏ, ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਉਹਨਾਂ 'ਚ ਇੱਦਾਂ ਦੀਆਂ ਚੀਜ਼ਾਂ ਕਾਮਨ ਜ਼ਰੂਰ ਹੋਣਗੀਆਂ। ਆਪਣੀ ਸਿਹਤ ਨਾਲ ਪਿਆਰ ਕਰਨਾ ਹੈ ਨਾ, ਸਾਈਕਲ ਵਰਗੀ ਚੀਜ਼ ਨੂੰ ਇੰਨਾ, ਉਹਦੇ ਉੱਤੇ ਲਿਖਿਆ ਵੀ ਬੜਾ ਸੋਹਣਾ ਹੋਇਆ ਸੀ ਉਹਨਾਂ ਨੇ ਵੀ, ਨਾਲੇ ਤਾਂ ਮੇਰੀ ਸਵਾਰੀ ਹੈ
0: ਓਕੇ,
1: ਉੱਤੋਂ ਇਹ ਮੇਰੀ ਸਿਹਤ ਲਈ ਵਰਦਾਨ ਹੈ ਵੀ ਇਹ ਮੇਰਾ ਸਾਥੀ ਹੈ।
0: ਅੱਛਾ, ਸਾਈਕਲ 'ਤੇ ਲਿਖਿਆ ਹੈ,
1: ਟੋਕਰੀ ਦੇ ਉੱਤੇ ਬਾਹਰ ਫਰੰਟ ਦੇ ਉੱਤੇ ਉਹ ਇੱਕ ਲਿਖਾ ਕੇ, ਮੈਂ ਲਿਖਣ ਦਾ ਤਾਂ ਇੰਨਾ ਹੀ ਜ਼ਿਆਦਾ ਉਹ ਸੀ ਨਾ, ਉਹ ਚੀਜ਼ਾਂ ਦਾ ਮੋਟੋ ਵੀ ਬਣਾ ਕੇ ਲਾਇਆ ਹੋਇਆ ਸੀ ਇੱਕ ਸਾਈਕਲ ਦੇ ਮੂਹਰੇ ਟੋਕਰੀ 'ਤੇ।
0: ਵਾਹ, ਮਤਲਬ ਸਪੈਸ਼ਲੀ ਇਹ ਗੱਲ ਉਦੋਂ ਵੱਡੀ ਹੋ ਜਾਂਦੀ ਹੈ ਜਦੋਂ ਹੁਣ ਸਾਈਕਲ 'ਤੇ ਤਾਂ ਉੱਥੇ ਬਹੁਤ ਲੋਕ ਨੇ ਪਰ ਸ਼ਾਇਦ ਉਹ ਅਫੋਰਡ ਨਹੀਂ ਕਰ ਸਕਦੇ ਇਸ ਕਰਕੇ ਸਾਈਕਲ 'ਤੇ ਨੇ, ਪਰ ਕੋਈ ਆਪਣੀ ਸਾਰਾ ਕੁਛ ਸੁੱਖ ਸੁਵਿਧਾਵਾਂ, ਅੱਜ ਕੱਲ੍ਹ ਆਪਾਂ ਅੱਡੀਆਂ ਚੁੱਕ ਚੁੱਕ ਕੇ ਕਰਜ਼ਾ ਚੁੱਕ ਚੁੱਕ ਕੇ ਵੀ ਆਪਾਂ ਵੱਡੀ ਤੋਂ ਅਤੇ ਹੋਰ ਵੱਡੀ ਗੱਡੀ ਵੱਲ ਨੂੰ ਹੱਥ ਪਾ ਲੈਂਦੇ ਆਪਾਂ। ਸੋ ਉੱਥੇ ਇਹ ਚੀਜ਼ ਫਿਰ ਸਮਝਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਜਾਂ ਫਿਰ ਉਹ ਚੀਜ਼ ਤੁਹਾਨੂੰ ਵੱਡੇ ਮਹਿਨੇ ਛੱਡ ਕੇ ਜਾਂਦੀ ਹੈ ਜਦੋਂ ਤੁਸੀਂ ਇਸ ਲਿਹਾਜ਼ ਦੇ ਨਾਲ ਸੋਚੋ ਵੀ ਯਾਰ ਉਹ ਬੰਦਾ ਆਪਾਂ ਉੱਤੇ ਦੀ ਸੋਚਦੇ ਹਾਂ, ਪਰ ਇਹ ਸਾਦਗੀ ਉਹ ਆ ਜਿਹੜੀ ਆਪਾਂ ਥੱਲੇ ਦਾ ਸੋਚਦੇ ਹਾਂ ਜਿਹਦੇ ਵਿੱਚ ਤੁਹਾਡੀ ਸਿਹਤ ਵੀ ਲੁਕੀ ਹੈ ਅਤੇ ਇੱਕ ਸਮਾਜ ਨੂੰ ਸਿਹਤ ਵੀ। ਮੈਂ ਪਿਛਲੀ ਵਾਰ ਵੀ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਵੇਖ ਕੇ ਹੋਰ ਬੜੇ ਇਸ ਪਾਸੇ ਨੂੰ ਆਉਂਦੇ ਆ, ਨਹੀਂ ਤਾਂ ਜੇ ਮੈਂ ਕਾਰ 'ਤੇ ਹੋਊਂਗਾ ਤਾਂ ਬੜੇ ਜਣੇ ਹੋਰ ਕਾਰ 'ਤੇ ਚੜ੍ਹਨਗੇ। ਸੋ ਇਹ ਕਿੱਡਾ ਵੱਡਾ ਇੰਪੋਰਟੈਂਟ ਮੈਸੇਜ ਅੱਜ ਕੱਲ੍ਹ ਹੋ ਤਾਂ ਇਹੋ ਹੀ ਰਿਹਾ ਸਾਡੇ ਆਸੇ ਪਾਸੇ।
1: ਮੈਰਿਜ ਪੈਲੇਸ 'ਚ ਵਿਆਹ ਸੀ ਕਿਸੇ ਰਿਸ਼ਤੇਦਾਰੀ 'ਚ, ਮੈਨੂੰ ਐਤਕੀ ਕਿਸੇ ਨੇ ਦੱਸਿਆ, ਜਮੇ ਮੇਰੇ ਲਈ ਨਵੀਂ ਗੱਲ ਸੀ ਇਹ। ਉਹ ਜਦੋਂ ਜਾਣ ਲੱਗੇ ਨਾ ਤਾਂ ਕਹਿੰਦਾ ਅੰਕਲ ਮੈਂ ਤੁਹਾਨੂੰ ਛੱਡਿਆ ਹੋਣਾ, ਮੇਰੇ ਡੈਡੀ ਨੂੰ ਕਿਹਾ ਉਹਨਾਂ ਨੇ ਵਿਆਹ ਤੋਂ, ਉਹ ਕਹਿੰਦੇ ਵੀ ਬੱਸ ਅੱਡੇ ਤੱਕ ਛੱਡਿਆ ਹੋਣਾ ਜਾਂ ਕਿਵੇਂ। ਡੈਡੀ ਕਹਿੰਦੇ ਨਹੀਂ ਨਹੀਂ, ਉਹ ਬੜੀ ਜ਼ਿੱਦ ਕਰਨ ਲੱਗਿਆ ਮੈਂ ਤੁਹਾਨੂੰ ਛੱਡਿਆ ਹੋਣਾ ਅੰਕਲ, ਗੱਡੀ ਸੀ ਕਿਸੇ ਕੋਲ, ਮੈਂ ਤੁਹਾਨੂੰ ਛੱਡਿਆ ਹੋਣਾ। ਜਦੋਂ ਬੱਸ ਇੰਨੀ ਦੇਰ 'ਚ ਬੱਸ ਆ ਕੇ ਰੁਕ ਗਈ ਮੈਰਿਜ ਪੈਲੇਸ 'ਚ, ਦੇਖ ਕੇ 5-7 ਬੰਦੇ ਹੋਰ ਖੜੀ, ਸਵਾਰੀਆਂ ਖੜੀਆਂ, ਨਾਲੇ ਤਾਂ ਬੱਸ ਚੜ੍ਹੇ, ਨਾਲੇ ਉਹਨੂੰ ਕਹਿੰਦੇ ਤੇਰੀ ਗੱਡੀ ਤੋਂ ਮਹਿੰਗੀ ਹੈ। ਮਤਲਬ ਸਿਰਫ ਇਸ ਗੱਲ ਕਰਕੇ ਹੀ ਕਿ ਵੀ ਸਿੰਪਲੀਸਿਟੀ, ਕਦੇ ਉਹਨਾਂ ਨੂੰ ਆਹ ਜ਼ਰੀਏ ਕੀ ਹੋਣ ਜਾਂ ਕਿਵੇਂ ਹੋਣ ਜਾਂ ਬਹੁਤ ਲਗਜ਼ਰੀ, ਇਹਨਾਂ ਚੀਜ਼ਾਂ ਨੇ ਕਦੇ ਉਹਨਾਂ ਨੂੰ ਲੁਭਾਇਆ ਨਹੀਂ ਹੈਗਾ। ਸਗੋਂ ਉਹ ਇਹੀ ਹੋਕਾ ਦਿੰਦੇ ਰਹੇ ਨੇ ਐਂਡ ਤੱਕ ਕਿ ਸਿੰਪਲ ਜਿੰਨਾ ਰਹੋਗੇ, ਜਿੰਨਾ ਜੁੜੇ ਰਹੋਗੇ ਧਰਤੀ ਨਾਲ, ਜਿੰਨੀ ਸਮਝ ਆਪਣੀ ਵਰਤ ਲਓਗੇ ਵੱਧ ਤੋਂ ਵੱਧ, ਅਸਲ 'ਚ ਉਹ ਐਂ ਕਹਿੰਦੇ ਹੁੰਦੇ ਸੀ ਕੁਦਰਤ ਨੇ ਮਨੁੱਖ ਨੂੰ ਬਹੁਤ ਕਮਾਲ ਦੀ ਦਾਤ ਦਿੱਤੀ ਹੋਈ ਆ ਦਿਮਾਗ, ਅਤੇ ਆਪਾਂ ਨੂੰ ਇਹੀ ਚੀਜ਼ ਪਸ਼ੂਆਂ ਨਾਲੋਂ ਵੱਖਰਾ ਕਰ ਦਿੰਦੀ ਆ। ਅਦਰਵਾਈਜ਼ ਤਾਂ ਸਾਹ ਉਹ ਵੀ ਲੈਂਦੇ ਨੇ, ਸਿਸਟਮ ਸਾਰਾ ਉਹ ਵੀ ਚੱਲੀ ਜਾਂਦਾ, ਦਿਮਾਗ ਦਾ ਹੀ ਤਾਂ ਖੇਡ ਆ ਸਾਰਾ, ਸਮਝ ਦਾ ਹੀ ਤਾਂ ਖੇਡ ਆ ਨਾ।
0: ਬਿਲਕੁਲ,
1: ਤਾਂ ਉਹ ਸਮਝ ਕਹਿੰਦੇ ਜੇ ਮਨੁੱਖ ਇਹਨੂੰ ਆਪਣੀ ਜੀਵਨ ਜਾਂਚ ਦਾ ਹਿੱਸਾ ਬਣਾ ਲਏ। ਉਦਾਹਰਨਾਂ ਬਹੁਤ ਸੀਗੀਆਂ ਉਹਨਾਂ ਕੋਲ, ਜਿਵੇਂ ਬਾਬੇ ਨਾਨਕ ਤੋਂ ਉਦਾਹਰਨਾਂ ਸ਼ੁਰੂ ਕਰ ਲੈਂਦੇ ਸੀ ਉਹ, ਵੀ ਉਹਨਾਂ ਨੂੰ ਵੀ ਕੀ ਲੋੜ ਸੀ, ਵੀ ਸਾਡਾ ਬਾਬਾ ਕਿਤੇ ਮੁਲਾਇਮ ਬਾਡੀ ਵਾਲਾ ਜਾਂ ਮੁਲਾਇਮ ਸਕਿਨ ਵਾਲਾ ਥੋੜ੍ਹੀ ਸੀ, ਉਹਨੇ ਤਾਂ ਇੰਨੀਆਂ ਉਦਾਸੀਆਂ ਕੀਤੀਆਂ, ਉਹਨੇ ਤਾਂ ਪੈਰਾਂ 'ਚ ਪੱਟੀਆਂ ਵਿਆਈਆਂ ਹੋਣਗੀਆਂ, ਉਹਨੇ ਤਾਂ ਕਿੱਥੇ ਕਿੱਥੇ ਜਾ ਕੇ ਸਮਝਾਂ ਦਿੱਤੀਆਂ, ਵੀ ਆਪਾਂ ਸਿੱਖੀਏ ਉਹਨਾਂ ਤੋਂ ਵੀ ਕਿਹੋ ਜਿਹੇ ਲੋਕਾਂ ਤੋਂ ਆਪਾਂ ਸਿੱਖਿਆ ਲੈ ਕੇ ਗਾਂਹ ਜ਼ਿੰਦਗੀ ਜਿਉਣੀ ਆ,
0: ਕਿੱਦਾਂ ਦਾ ਹੋਣਾ ਚਾਹੀਦਾ ਬੰਦਾ, ਕਿੱਦਾਂ ਕਿਰਤ ਕਿੱਦਾਂ ਦੀ ਹੋਣੀ ਚਾਹੀਦੀ,
1: ਇੱਕ ਮਨੁੱਖ ਨੂੰ ਕਿੱਦਾਂ ਦਾ ਹੋਣਾ ਚਾਹੀਦਾ।
0: ਬਿਲਕੁਲ, ਆਪਾਂ ਜਦੋਂ ਅੱਜ ਕੱਲ੍ਹ ਆਪਾਂ ਡੋਨੇਸ਼ਨ ਦੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਸਾਈਕਲ ਦੀ ਗੱਲ ਕੀਤੀ, ਹਾਲਾਂਕਿ ਸਾਈਕਲ 'ਤੇ ਚਲੋ ਇੱਕ ਛੋਟਾ ਜਿਹਾ ਮੈਂ ਕਹੂੰਗਾ ਵੀ ਪਾਰਟ ਆ ਜਾਂਦਾ ਉਹਦੇ 'ਚ, ਪਰ ਜਿਹੜੀ ਡੋਨੇਸ਼ਨ ਆ ਉਹਦੇ ਲਈ ਹਰ ਇੱਕ ਬੰਦੇ ਦੇ ਮਾਇਨੇ ਅਲੱਗ ਅਲੱਗ ਨੇ। ਉਹ ਮੈਂ ਇੱਕ ਕਹਾਣੀ ਪੜ੍ਹਦਾ ਹਾਂ ਅਤੇ ਉਹਦੇ ਵਿੱਚ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਵੀ ਜਿਹੜੇ ਬੰਦੇ ਕੋਲ 1,000 ਆ ਉਹਦੇ ਲਈ 100 ਡੋਨੇਟ ਕਰਨਾ ਬੜਾ ਸੌਖਾ, ਜਾਂ ਜਿਹਦੇ ਕੋਲ 100 ਆ ਉਹਦੇ ਕੋਲੋਂ 10 ਡੋਨੇਟ ਕਰਨੇ ਉਹਦੇ ਲਈ ਬਹੁਤ ਸੌਖੇ ਨੇ, ਪਰ ਜਦੋਂ ਕਰੋੜ ਆ ਜਾਏ ਉਹਦੇ 'ਚੋਂ 1,00,000 ਡੋਨੇਟ ਕਰਨਾ ਬੜਾ ਔਖਾ। ਸੋ ਜਿੱਦਾਂ ਜਿੱਦਾਂ ਵੱਧਦਾ ਆ ਉੱਦਾਂ ਉੱਦਾਂ ਡੋਨੇਸ਼ਨ ਦੀ ਪਰਿਭਾਸ਼ਾ ਤੁਹਾਡੀ ਬਦਲਦੀ ਜਾਂਦੀ ਹੈ। ਸੋ ਆਪਣਾ ਸਾਰਾ ਕੁਛ ਹੀ ਇੱਥੇ ਦੇ ਜਾਣਾ, ਜਿੱਦਾਂ ਜ਼ਮੀਨ ਵੀ ਆਪਣੀ ਸੰਸਥਾ ਦੇ ਨਾਂ ਕਰ ਜਾਣੀ, ਜਦਕਿ ਆਪਾਂ ਅੱਜ ਕੱਲ੍ਹ ਵੇਖਦੇ ਹਾਂ ਵੀ ਹਰ ਕੋਈ ਹੋਰ ਅਤੇ ਹੋਰ ਆਪਣਾ ਨਾਲ ਲੱਗਦੀ ਪੈਲੀ ਦੀਆਂ ਵੱਟਾਂ ਵੱਢ ਵੱਢ ਕੇ ਅਤੇ ਨਾਲ ਵਿੱਚ ਰਲਾਉਣ 'ਚ ਲੋਕ ਜਿੱਥੇ ਡਟੇ ਰਹਿੰਦੇ ਆ ਉੱਥੇ ਇਸ ਤਰੀਕੇ ਦਾ ਇੱਕ ਜੀਵਨ ਬਤੀਤ ਕਰਨਾ। ਸੋ ਉਹਨੂੰ ਕਿੱਦਾਂ ਤੁਸੀਂ ਵੇਖਦੇ ਹੋ, ਕਿੱਦਾਂ ਉਸ ਚੀਜ਼ ਤੋਂ ਬਾਅਦ ਜਾਂ ਉਹਨੂੰ ਮੈਨੇਜ ਕਿੱਦਾਂ ਕਰਦੇ ਹੋ? ਪਰਿਵਾਰ ਦੇ ਵਿੱਚ ਕੁਛ ਤਾਂ ਗੱਲ ਹੁੰਦੀ ਹੋਊਗੀ ਵੀ ਤੁਸੀਂ ਜਿਹੜੀ ਕੋਈ ਜ਼ਮੀਨ ਆ ਉਹ ਵੀ ਤੁਸੀਂ ਦੇ ਛੱਡੀ ਆ ਸੰਸਥਾ ਨੂੰ।
1: ਵੀਰ ਜੀ, ਇਹ ਨਾ ਸ਼ੁਰੂ ਤੋਂ ਹੀ ਅਸਲ 'ਚ ਦੇਖਦੇ ਆਏ ਹਾਂ, ਸਾਨੂੰ ਸਮਝ ਪਹਿਲਾਂ ਤੋਂ ਹੀ ਆ ਗਈ ਸੀ ਕਿ ਇਹ ਕੋਈ ਆਮ ਵਰਤਾਰਾ ਨਹੀਂ ਹੋ ਰਿਹਾ, ਜੋ ਵੀ ਹੋ ਰਿਹਾ ਹੈ ਕੋਈ ਇੱਕ ਦਿਨ ਤਾਂ ਇਹ ਕਹਿ ਲਈਏ ਵੀ ਕੋਈ ਕਰਾਮਾਤ ਤਾਂ ਵਾਪਰੀ ਨਹੀਂ। ਇਹੋ ਜਿਹੀਆਂ ਉਦਾਹਰਨਾਂ ਸਾਡੇ ਕੋਲ ਸ਼ੁਰੂ ਤੋਂ ਹੀ ਆਉਂਦੀਆਂ ਰਹੀਆਂ ਨੇ ਵੀ ਡੈਡੀ ਨੇ ਕਿਹੋ ਜਿਹਾ ਰਾਹ ਫੜਿਆ ਹੋਇਆ, ਕਿੱਦਾਂ ਦੀਆਂ ਗੱਲਾਂ ਨੇ। ਜਦੋਂ ਸੰਸਥਾ, ਜਿਹੜੀ ਆਪਾਂ ਸੰਸਥਾ ਦਾ ਜ਼ਿਕਰ ਵੀ ਕਰਦੇ ਹਾਂ, ਜਦੋਂ ਸੰਸਥਾ ਦੀ ਗੱਲ ਵੀ ਹੋਈ, ਉਹ ਸੰਸਥਾ ਵੀ ਅਸਲ 'ਚ ਤਾਂ ਪੂੰਜੀ ਨਾਲ ਹੀ ਸ਼ੁਰੂ ਹੋਣੀ ਸੀ। ਕੋਈ ਵੀ ਕੰਮ ਹੈ ਭਾਵੇਂ ਲੋਕ ਸੇਵਾ ਦਾ ਹੀ ਹੈ, ਉਹ 'ਚ ਪੂੰਜੀ ਤਾਂ ਜ਼ਰੂਰੀ ਹੈ, ਪੂੰਜੀ ਨਿਵੇਸ਼ ਤਾਂ ਹੋਣਾ ਉਹਦੇ ਵਿੱਚ। ਪਰ ਉਹੀ ਜਿਹੜੀ ਤੁਸੀਂ ਕਹਿੰਦੇ ਹੋ ਜੇ 100 ਹੋਵੇ ਕਿਸੇ ਕੋਲ, ਉਹ 1 ਰੁਪਇਆ ਦਿੰਦਾ, 1,000 ਵਾਲਾ 100 ਦਿੰਦਾ, ਇਹਨਾਂ ਕੋਲ ਜੋ ਸੀ ਇਹਨਾਂ ਨੂੰ ਐਂ ਲੱਗਿਆ ਵੀ ਯਾਰ ਵੀ ਮੈਂ ਨਾ, ਕਿਉਂਕਿ ਇਹਨਾਂ ਨੇ ਉਹ ਦੌਰ ਹੰਢਾਏ ਹੋਏ ਨੇ ਪੁਰਾਣੇ, ਇਹ ਇੱਕ ਜ਼ਿੰਦਗੀ ਦੀ ਇੱਕ ਸਮਝ ਇੱਦਾਂ ਦੀ ਡਿਵੈਲਪ ਕਰ ਲਈ ਸੀ ਆਪਣੀ ਜ਼ਿੰਦਗੀ ਨੂੰ, ਐਂ ਕਹਿੰਦੇ ਮੈਂ ਤਾਂ ਬੋਨਸ ਦੀ ਜ਼ਿੰਦਗੀ ਜਿਉਂ ਰਿਹਾ, ਇੱਕ ਮੈਂ ਬੋਨਸ ਦੀ ਜ਼ਿੰਦਗੀ ਜਿਉਂ ਰਿਹਾ, ਮੈਂ ਕੁਦਰਤ ਲਈ, ਮੈਂ ਸਮਾਜ ਲਈ ਬੈਕ ਕੀ ਕਰ ਸਕਦਾ। ਇਹਨਾਂ ਨੇ ਮੇਰੇ ਮੰਮੀ ਨਾਲ ਉਹ ਸਲਾਹ ਕੀਤੀ ਉਦੋਂ ਵੀ, ਗੁਰਪ੍ਰੀਤ ਜਿਹੜਾ ਇਹ ਥਾਂ ਹੈ, ਜਿਹੜਾ ਆਪਣਾ ਜਿਹਨੂੰ ਆਪਾਂ ਘਰ ਕਹਿ ਦਿੰਦੇ ਹਾਂ, ਮੇਰਾ ਬਚਪਨ ਜਿੱਥੇ ਬੀਤਿਆ ਸੀ, ਹੈ ਨਾ, ਵੀ ਉਹ ਘਰ ਨੂੰ ਵੀ ਮੈਂ ਚਾਹੁੰਦਾ ਵੀ ਇਸ ਜਿਹੜੇ ਕਾਰਜ ਲਈ ਮੈਂ ਜ਼ਿੰਦਗੀ ਆਪਣੀ ਲੇਖੇ ਲਾਈ ਆ, ਵੀ ਮੈਂ ਇਸ ਸਾਰੀ ਜ਼ਮੀਨ ਨੂੰ ਵੀ ਮੈਂ ਉਸ ਕਾਰਜ ਲਈ ਹੀ ਦੇਣਾ ਚਾਹੁੰਦਾ, ਵੀ ਤਾਂ ਕਿ ਉੱਧਰ ਨੂੰ ਸਹਾਈ ਹੋਵੇ, ਇਹਦੇ ਵਿੱਚ ਆਉਣ ਵਾਲੀ ਕੋਈ ਆਮਦਨ, ਇਹਦੇ ਵਿੱਚ ਆਉਣ ਵਾਲਾ ਕੋਈ ਵੀ ਸੁੱਖ ਹੈ ਜਿਹੜਾ, ਉਹ ਉੱਧਰ ਨੂੰ ਹੀ ਲੱਗੇ। ਸੋ ਇਹਨਾਂ ਨੇ ਜੀ ਬੜੀ ਸਮਝ ਮੁਤਾਬਕ ਬਹੁਤ ਟਾਈਮ ਨਾਲ ਹੀ ਡਿਸੀਜਨ ਲੈ ਲਏ ਸੀ। ਤੁਹਾਡੀ ਇਹ ਗੱਲ ਤੋਂ ਛੋਟੀ ਜਿਹੀ ਗੱਲ ਮੇਰੇ ਯਾਦ ਆ ਗਈ, ਮੇਰਾ ਆਪਣਾ ਜਦੋਂ ਵਿਆਹ ਹੋਇਆ ਸੀ, ਤਾਂ ਮੇਰੇ ਵਿਆਹ ਦੇ ਉੱਤੇ ਜਿਹੜਾ ਆਪਾਂ ਨੂੰ ਸ਼ਗਨ ਪੈਂਦਾ, ਛੋਟੀ ਜਿਹੀ ਗੱਲ ਆ, ਹੁਣ ਤੁਸੀਂ ਦੇਖ ਲਓ ਸ਼ਗਨ ਪੈ ਗਿਆ ਜੀ, ਉਹਨਾਂ ਨੇ ਦੇਖ ਲਿਆ ਬੱਚਿਆਂ ਨੂੰ ਸ਼ਗਨ ਪੈ ਗਿਆ, ਸਾਡੇ ਨਾਲ ਦੋਨਾਂ ਜੀਆਂ ਨਾਲ ਸ਼ਾਮ ਨੂੰ ਇਹ ਗੱਲ ਕੀਤੀ ਵੀ ਬੱਚਿਓ, ਉਹਨੂੰ ਸ਼ਾਇਦ ਪਤਾ ਸੀ ਵੀ ਇਹਨਾਂ ਦੇ ਦਿਮਾਗ 'ਚ ਸ਼ਾਇਦ ਨਹੀਂ ਆਉਣਾ ਸੀ ਵੀ ਆਮ ਸੀਗੇ, ਉਹ ਕਹਿੰਦੇ ਬੱਚਿਓ ਜੇ ਤੁਹਾਡੀ ਇਜਾਜ਼ਤ ਹੋਵੇ, ਸਭ ਤੋਂ ਇਜਾਜ਼ਤ ਲੈ ਗਈ ਬਕਾਇਦਾ, ਕੀ ਆਪਾਂ ਇਹ ਜਿਹੜਾ ਤੁਹਾਡੇ ਕੋਲ ਅੱਜ ਮਾਇਆ ਆਈ ਆ, ਅੱਡ ਅੱਡ ਲੋਕਾਂ ਨੇ ਦਿੱਤੀ ਹੈ, ਇਹ ਮਾਇਆ ਆਪਾਂ ਕਿਸੇ ਚੰਗੇ ਕੰਮ ਲਈ ਲਾ ਦਈਏ।
0: ਅੱਛਾ,
1: ਸਾਨੂੰ ਇਹ ਗੱਲ ਸ਼ਾਮ ਨੂੰ, ਅਸੀਂ ਤਾਂ ਬੇਸਮਝ ਜਾਂ ਸਾਨੂੰ ਕਹਿ ਲਓ ਨਹੀਂ ਪਤਾ ਇਹਨਾਂ ਗੱਲਾਂ ਦਾ, ਹੈ ਨਾ, ਉਹ ਤਾਂ ਖੁਮਾਰੀ ਹੋਰ ਹੁੰਦੀ ਵਿਆਹ ਵਾਲੇ ਦਿਨ ਦੀ ਤਾਂ, ਅਤੇ ਅਸੀਂ ਕਿਹਾ ਵੀ ਕਿਵੇਂ, ਕਹਿੰਦੇ ਵੀ ਆਪਾਂ ਇਹ ਗਰੀਬ ਬੱਚਿਆਂ ਦੀਆਂ ਪੜ੍ਹਾਈ ਜਾਂ ਕੋਈ ਕਿਤਾਬਾਂ ਜਾਂ ਉਹਨਾਂ ਦੇ ਕੱਪੜੇ ਜਾਂ ਕੁਛ ਵੀ, ਉੱਧਰ ਨੂੰ ਅਸੀਂ ਉਹ ਗਠੜੀ ਨਾਲ ਦੀ ਨਾਲ ਸਪੁਰਦ ਕਰਤੀ ਜੀ ਉਹਨਾਂ ਦੇ। ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਕੋਈ ਕੰਮ ਵੱਡਾ ਕੀਤਾ ਛੋਟਾ ਕੀਤਾ, ਪਰ ਮੈਂ ਅੱਜ ਤੁਹਾਡੇ ਨਾਲ ਗੱਲ ਕਰਦਾ ਰਿਅਲਾਈਜ਼ ਕਰਦਾ ਵੀ ਕਈ ਵਾਰੀ ਕਿਸੇ ਨੂੰ ਲਾਉਣਾ ਹੀ ਹੁੰਦਾ, ਕਈ ਵਾਰੀ ਕਿਸੇ ਦਾ ਹੱਥ ਫੜ ਕੇ ਆਪਾਂ ਯੋਗਦਾਨ ਪਾਉਣਾ ਹੀ ਹੁੰਦਾ, ਸਾਡੇ ਹਿੱਸੇ ਨਹੀਂ ਸੀ ਆਉਣੀ ਉਹ ਗੱਲ।
0: ਸੋ ਤੁਸੀਂ ਸ਼ੁਰੂ ਤੋਂ ਘਰ ਦੇ ਵਿੱਚ ਵੇਖਿਆ ਹੀ ਉਹ ਸਰ, ਤੁਹਾਨੂੰ
1: ਉਦਾਹਰਨ ਦਿੱਤੀ,
0: ਔੜ ਨਹੀਂ ਆ ਤੁਹਾਡੇ ਲਈ ਉਹ ਚੀਜ਼ਾਂ,
1: ਔੜ ਨਹੀਂ ਹੈ
0: ਕਿਉਂਕਿ ਆਪਾਂ ਆਮ ਇਹ ਚੀਜ਼ ਨਿੱਕੀ ਨਹੀਂ ਹੈ, ਕਿਉਂਕਿ ਤੁਹਾਡੇ ਲਈ ਆਮ ਇਹ ਵਰਤਾਰਾ ਵਾ, ਅਤੇ ਆਪਾਂ ਆਪਣੇ ਆਪਣੇ ਲਿਹਾਜ਼ ਦੇ ਨਾਲ ਜਿਹੜੇ ਸੁਣਨ ਵਾਲੇ ਵੇਖਣ ਵਾਲੇ ਆ ਉਹਨਾਂ ਨੂੰ ਜੇਕਰ ਉਹ ਵੇਖਣ ਤਾਂ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ, ਕਿਉਂਕਿ ਉੱਥੋਂ ਹੀ ਕਰ ਕਰਾ ਕੇ ਉੱਥੋਂ ਹੀ ਤਾਂ ਖਰਚੇ ਪੂਰੇ ਕਰਨੇ ਹੁੰਦੇ ਜਿਹੜੇ ਲਾਏ ਹੁੰਦੇ ਆ ਉਸੇ 'ਚੋਂ ਕੱਢ ਕੱਢ ਕੇ ਅਤੇ ਉਹ ਤੁਸੀਂ ਪੇ ਕਰਨੇ ਹੁੰਦੇ ਆ 100 ਤਰ੍ਹਾਂ ਦੇ ਜਿਹੜੇ ਤੁਸੀਂ ਆਪਣੇ ਥਾਂ ਥਾਂ ਖਰਚੇ ਪਾਏ ਹੁੰਦੇ ਪਰ ਉਹਦੇ ਵਿੱਚੋਂ ਇੱਦਾਂ ਦੀ ਕੋਈ ਸੋਚ ਰੱਖਣੀ ਹਰ ਕੋਈ ਚਾਹੁੰਦਾ ਵੀ ਪਹਿਲਾਂ ਮੇਰਾ ਘਰ ਪੂਰਾ ਹੋਵੇ ਅਤੇ ਫਿਰ ਦਾਨ ਪੁੰਨ ਬਾਅਦ ਵਿੱਚ ਆਪਾਂ ਵੇਖ ਲਾਂਗੇ ਸੋ ਇਸ ਵਜ੍ਹਾ ਕਰਕੇ ਆਪਾਂ ਉਸ ਸ਼ਖਸੀਅਤ ਦੀ ਅੱਜ ਬੈਠੇ ਗੱਲ ਕਰ ਰਹੇ ਹਾਂ ਅਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਆਪਾਂ ਉਹਨਾਂ ਨੂੰ ਮਿਲੇ ਹਾਂ ਆਪਾਂ ਉਹਨਾਂ ਨੂੰ ਜਾਣਦੇ ਹਾਂ ਉਹਨਾਂ ਦੇ ਨਾਲ ਕੋਈ ਸਾਡੀ ਸਾਂਝੀ ਕਿਉਂਕਿ ਇੱਕ ਚੀਜ਼ ਜ਼ਰੂਰ ਤੁਹਾਨੂੰ ਜ਼ਿੰਦਗੀ 'ਚ ਮਹਿਸੂਸ ਹੁੰਦੀ ਰਹਿੰਦੀ ਹੈ ਵੀ ਤੁਹਾਡੇ ਆਸ ਪਾਸ ਇੱਦਾਂ ਦੇ ਕਰੈਕਟਰ ਰੱਬ ਤੁਹਾਨੂੰ ਮਿਲਾਉਂਦਾ ਜ਼ਰੂਰ ਹੈ ਜਿਨ੍ਹਾਂ ਤੋਂ ਕੁਛ ਨਾ ਕੁਛ ਸਿੱਖ ਕੇ ਤੁਸੀਂ ਮਾੜਾ ਮੋਟਾ ਆਪਣੇ ਅੰਦਰ ਤੁਸੀਂ ਲਿਆ ਸਕਦੇ ਹੋ ਆਪਣੇ ਆਚਰਣ ਦੇ ਵਿੱਚ ਨਹੀਂ ਤਾਂ ਚਾਰ ਚੁਫੇਰੇ ਸਾਨੂੰ ਜੋ ਦੀਦਾ ਵਾ ਉਹ ਤਾਂ ਅਸੀਂ ਕਰ ਹੀ ਰਹੇ ਸੰਸਥਾ ਦੀ ਜਿਹੜੀ ਭੰਗੂ ਸਾਹਿਬ ਗੱਲ ਕੀਤੀ ਹੈ ਇਹ ਕਦੋਂ ਕੁ ਇਹ ਸ਼ੁਰੂ ਹੋਇਆ ਕਿਹੜੀ ਉਮਰ ਦੇ ਵਿੱਚ ਮੇਰੇ ਖਿਆਲ ਨਾਲ ਪਹਿਲਾਂ ਤਾਂ ਪੱਤਰਕਾਰੀ 'ਚ ਸੀਗੇ ਅੰਕਲ
1: ਜੀ ਇਹਨਾਂ ਨੇ ਅਜੀਤ ਅਖਬਾਰ ਨਾਲ ਪੱਤਰਕਾਰੀ ਕੀਤੀ ਹੈ ਜੀ ਰੋਪੜ ਡਿਸਟ੍ਰਿਕਟ ਦੇ ਅਜੀਤ ਅਖਬਾਰ ਦੇ ਪ੍ਰਤੀਨਿਧ ਵੀ ਰਹੇ ਨੇ
0: ਓਕੇ
1: ਮੁੱਖ ਹਾਂਜੀ ਰਹੇ ਨੇ ਉੱਥੇ ਦਫ਼ਤਰ ਦੇ ਵਿੱਚ ਬਹਿੰਦੇ ਸੀਗੇ ਸੋ ਸਕੂਲ ਅਸਲ 'ਚ ਸਕੂਲ ਦੇ ਨਾਲ ਨਾਲ ਹੀ ਉਹ ਕੰਮ ਚੱਲ ਹੀ ਰਿਹਾ ਸੀ ਬਾਅਦ 'ਚ ਉਹ ਛੱਡਤਾ ਸੀਗਾ ਲਗਭਗ 10 ਸਾਲ ਇਹਨਾਂ ਨੇ ਅਜੀਤ ਅਖਬਾਰ ਨਾਲ ਪੱਤਰਕਾਰੀ ਕੀਤੀ ਹੈ ਅਤੇ ਉਹਦੇ ਵਿੱਚ ਵੀ ਕਿਉਂਕਿ ਜਿਹੋ ਜਿਹੀ ਸਮਝ ਸੀਗੀ ਉਹਦੇ ਵਿੱਚ ਵੀ ਕਿਉਂਕਿ ਪੱਤਰਕਾਰੀ ਦੇ ਵਿੱਚ ਵੀ ਜਿੰਨਾ ਹੈ ਜਿਹਨੂੰ ਸੌ ਕਾਲ ਪੀਲੀ ਪੱਤਰਕਾਰੀ ਕਹਿ ਦਈਏ ਜਾਂ ਮੈਗਜ਼ੀਨਾਂ ਦਾ ਰੌਲਾ ਜਾਂ ਸਪਲੀਮੈਂਟਾਂ ਦਾ ਰੌਲਾ ਉਹ ਚੀਜ਼ਾਂ ਵੀ ਮੈਂ ਅੱਖੀਂ ਦੇਖੀਆਂ ਉਹਨੂੰ ਵੀ ਇਹ ਕਿਰਦਾਰ 'ਚ ਉਹ ਮਨਫੀ ਸੀਗੀਆਂ ਉਹ ਚੀਜ਼ਾਂ ਇਹਨਾਂ ਨੇ ਤਾਂ ਬਹੁਤ ਆਪਣੇ ਕਹਿ ਲਓ ਅਸੂਲਾਂ ਦੇ ਉੱਤੇ ਪਹਿਰਾ ਦੇ ਕੇ ਪੱਤਰਕਾਰੀ ਕੀਤੀ ਹੈ ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਉਹਦੇ ਕਰਕੇ ਸਮੇਂ ਸਮੇਂ 'ਤੇ ਮੁਸ਼ਕਲਾਂ ਵੀ ਆਈਆਂ ਪਰ ਉਹਨਾਂ ਨੂੰ ਲੱਗਦਾ ਸੀ ਇਹ ਪਾਰਸਲ ਹੈ ਇਹ ਤਾਂ ਆਉਣਾ ਹੀ ਹੈ ਜਦੋਂ ਆਪਾਂ ਸੋ ਉਹ ਉਹ ਕੀਤਾ ਜੀ ਉਦੋਂ 1997 ਦੇ ਵਿੱਚ ਇਸ ਸੰਸਥਾ ਨੂੰ ਸ਼ੁਰੂ ਕਰਨ ਦਾ ਕਹਿ ਲਓ ਵੀ ਇਹ ਸੰਸਥਾ 1997 'ਚ ਸ਼ੁਰੂ ਹੋਈ ਹੈ 1997 ਦੇ ਵਿੱਚ
0: ਮੈਂ ਚਾਹੁੰਦਾ ਥੋੜ੍ਹਾ ਜਿਹਾ ਆਪਾਂ ਪਹਿਲਾਂ ਸੰਸਥਾ ਬਾਰੇ ਦੱਸ ਦਈਏ ਆਪਣੇ ਸਰੋਤਿਆਂ ਨੂੰ ਕਿ ਇਹਨਾਂ ਦੇ ਵੱਲੋਂ ਇੱਕ ਸਕੂਲ ਸ਼ੁਰੂ ਕੀਤਾ ਗਿਆ ਇਹ ਸਕੂਲ ਵੈਸੇ ਇਸ ਸੰਸਥਾ ਦੇ ਲਈ ਬੜਾ ਹੀ ਛੋਟਾ ਜਿਹਾ ਇੱਕ ਸ਼ਬਦ ਹੈ ਹੁਣ ਤਾਂ ਇਹਦੇ ਵਿੱਚ ਬਹੁਤ ਕੁਛ ਸਮਾ ਗਿਆ ਇਸ ਸੰਸਥਾ ਦੇ ਵਿੱਚ ਅਤੇ ਮੈਂ ਚਾਹੂੰਗਾ ਕਿ ਥੋੜ੍ਹਾ ਜਿਹਾ ਆਪਾਂ ਪਹਿਲਾਂ ਖੋਲ੍ਹ ਦਈਏ ਜਿਹੜੇ ਨਵੇਂ ਸੁਣਨ ਵਾਲੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਕੰਸੈਪਟ ਕੀ ਆ
1: ਓਕੇ ਬੇਸਿਕਲੀ ਦੇਖੋ ਜੀ ਸ਼ਬਦ ਤਾਂ ਸਕੂਲ ਹੀ ਆ ਹੈ ਨਾ ਸਕੂਲ ਆ ਬਟ ਇਕੱਲਾ ਸਕੂਲ ਨਾ ਹੋ ਕੇ ਉਹ ਕਿਵੇਂ ਵੱਖ ਹੈ ਬਾਕੀ ਸਕੂਲਾਂ ਨਾਲੋਂ ਉਹ ਸੰਸਥਾ ਕਿਵੇਂ ਵੱਖ ਹੈ ਡੈਡੀ ਉਹਨੂੰ ਕਹਿੰਦੇ ਹੁੰਦੇ ਸੀ ਇਹ ਮੇਰੀ ਸਰਗਰਮ ਚਿੰਤਨ ਦੀ ਛੋਟੀ ਸਲਤਨਤ ਹੈ ਮੈਂ ਇਹਦੇ ਵਿੱਚ ਬੈਠ ਕੇ ਫਿਊਚਰ ਦੇ ਇਨਸਾਨਾਂ ਨੂੰ ਦੇਖਦਾ ਨਾ ਕਿ ਮੈਂ ਬੱਚਿਆਂ ਨੂੰ ਦੇਖਦਾ ਉਹਨਾਂ ਮਾਂ ਬਾਪ ਦੀ ਕਿਰਤ ਕਮਾਈ 'ਚੋਂ ਜਿਹੜੀ ਰੁਪਈਆ ਫੀਸ ਆਉਂਦੀ ਆ ਉਹ ਕਿਵੇਂ ਤਨਖਾਹਾਂ ਦੇ ਰੂਪ 'ਚ ਜਾਂਦੀ ਹੈ ਜਾਂ ਉਹ ਸੰਸਥਾ ਦੀ ਜਾਂ ਸਮਾਜ ਦੀ ਬਿਹਤਰੀ ਲਈ ਲੱਗਦੀ ਆ ਵੀ ਮੈਂ ਉਸ ਚੀਜ਼ ਦਾ ਗਵਾਹ ਇਹ ਇੱਟ ਇੱਟ ਮੇਰੀ ਅੱਖ ਹੱਥਾਂ 'ਚੋਂ ਨਿਕਲੀ ਹੋਈ ਆ ਸੋ ਉਸ ਸੰਸਥਾ ਦਾ ਨਾਂ ਹੈਗਾ ਜੀ ਰੂਰਲ ਇੰਸਟੀਚਿਊਟ ਫੋਰ ਕਰੀਅਰ ਕੋਰਸਿਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਮਾਨਤਾ ਪ੍ਰਾਪਤ 1997 ਦੇ ਵਿੱਚ
0: ਓਕੇ
1: ਪਿੰਡ ਇਹ ਹੈਗਾ ਬਸੀ ਗੁਜਰਾਂ ਅਤੇ ਜ਼ਿਲ੍ਹਾ ਰੋਪੜ ਰੋਪੜ ਅਤੇ ਲੁਧਿਆਣੇ ਡਿਸਟ੍ਰਿਕਟ ਦੇ ਬਿਲਕੁਲ ਬਾਰਡਰ 'ਤੇ ਪਿੰਡ ਪੈ ਜਾਂਦਾ ਇਹ ਸੋ ਜਦੋਂ ਵੀ ਆਪਾਂ ਰੋਪੜ ਤੋਂ ਚਮਕੌਰ ਸਾਹਿਬ ਵੱਲ ਨੂੰ ਨਹਿਰੂ ਨਹਿਰ ਜਾਂਦੇ ਹਾਂ ਤਾਂ ਅਗਲਾ ਹੀ ਪੁਲ ਧੌਲਰਾਂ ਦਾ ਪੁਲ ਉਹਦੇ ਨਾਲ ਹੀ ਇਹ ਸੰਸਥਾ ਬਸੀ ਗੁਜਰਾਂ ਪਿੰਡ ਦੇ ਵਿੱਚ 1997 ਦੇ ਵਿੱਚ ਇਹਨੂੰ ਸ਼ੁਰੂ ਕੀਤਾ ਗਿਆ ਸੀ ਗੁਰਦੁਆਰੇ ਦੇ ਵਿੱਚ ਸਿਰਫ 4 ਕਮਰੇ ਆਰਜ਼ੀ ਤੌਰ 'ਤੇ ਇਹ ਸੰਸਥਾ ਸ਼ੁਰੂ ਹੋ ਗਈ ਸੀ ਸੋ ਮੈਂ ਥੋੜ੍ਹਾ ਜਿਹਾ ਇਹਦੀ ਬੈਕਗ੍ਰਾਊਂਡ 'ਚ ਇਹ ਦੱਸਣਾ ਚਾਹੁੰਦਾ ਕਿ ਇਹ ਸੰਸਥਾ ਦਾ ਫੈਸਲਾ ਇਹਨਾਂ ਨੇ ਦੋਸਤਾਂ ਮਿੱਤਰਾਂ ਨੇ ਇਸ ਤਰੀਕੇ ਨਾਲ ਲਿਆ ਸੀ ਕਿਉਂਕਿ ਇਹਨਾਂ ਨੇ ਨਾ ਇਹਨਾਂ ਨੂੰ ਲੱਗਿਆ ਕਿ ਸਮਾਜ ਦੇ ਵਿੱਚ ਇਹੋ ਜਿਹਾ ਕੀ ਕੀਤਾ ਜਾਵੇ ਜਿਹਦੇ ਕਰਕੇ ਕਿ ਸਮਾਜ ਦੀ ਭਲਾਈ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾ ਸਕੀਏ ਅਸੀਂ ਕੀ ਪੇ ਬੈਕ ਕਰ ਸਕਦੇ ਹਾਂ ਸੁਸਾਇਟੀ ਨੂੰ ਉਹਦੇ ਅੰਦਰ ਇਹਨਾਂ ਨੇ ਇੱਕ 15 ਜਾਂ 10 ਕੁਐਸਚਨ ਦਾ ਇੱਕ ਕੁਐਸਚਨੇਅਰ ਤਿਆਰ ਕਰਕੇ ਇਲਾਕੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਲਗਭਗ 15 ਤੋਂ 20 ਸਕੂਲਾਂ ਦੇ ਵਿੱਚ ਉਹ ਸਰਕੂਲੇਟ ਕਰਤਾ
0: ਓਕੇ
1: ਉਹ ਉਹਦੇ ਕਰਕੇ ਜੀ ਉਹ ਬੱਚਿਆਂ ਨੇ ਉਹ ਕੁਐਸਚਨਾਂ ਦੇ ਆਨਸਰ ਦਿੱਤੇ ਕੁਐਸਚਨ ਬੜੇ ਸਿੰਪਲ ਸੀਗੇ ਕਿ ਤੁਸੀਂ ਜੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਹੋ ਇੱਕ ਦਿਨ ਲਈ ਤੁਸੀਂ ਕੀ ਕਰੋਗੇ ਤੁਹਾਡੇ ਘਰ ਦਾ ਮਾਹੌਲ ਪੜ੍ਹਾਈ ਲਈ ਕਿਵੇਂ ਆ ਤੁਹਾਡੀ ਮਾਤਾ ਜੀ ਦਾ ਨਾਮ ਕੀ ਹੈ ਤੁਹਾਡੇ ਪਿਤਾ ਜੀ ਤੁਹਾਡੀ ਪੜ੍ਹਾਈ 'ਚ ਕਦੇ ਤੁਹਾਨੂੰ ਪੁੱਛਦੇ ਨੇ ਤੁਹਾਡੇ ਕਿੰਨੇ ਨੰਬਰ ਆਏ ਨੇ ਬੇਸਿਕ ਜੇ ਕੁਐਸਚਨ ਸੀਗੇ ਪਰ ਉੱਥੋਂ ਬੱਚੇ ਦਾ ਆਈ ਕਿਊ ਲੈਵਲ ਜਾਂ ਬੱਚੇ ਕੀ ਕਰਨਾ ਚਾਹੁੰਦੇ ਨੇ ਉਹ ਪਤਾ ਲੱਗਦਾ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਨੇ ਮੈਂ ਉਹ ਘਰੇ ਨਾ ਥੱਬਿਆਂ ਦੇ ਥੱਬੇ ਆਨਸਰ ਸ਼ੀਟਾਂ ਦੇਖੀਆਂ ਨੇ ਪਰਚੇ ਹਾਂਜੀ ਮੈਂ ਵੀ ਵਿੱਚੋਂ ਕਦੇ ਐ ਦੇਖ ਲੈਣਾ ਵੀ ਇਹ ਕੀ ਚੱਲ ਰਿਹਾ ਹਨਾ ਪਰ ਉਹ ਉਮਰ ਹੀ ਏਦਾਂ ਦੀ ਹੁੰਦੀ ਹੈ 5ਵੀਂ 6ਵੀਂ ਵਾਲੀ ਤੇ ਉਦੋਂ ਮੇਰੇ ਮੰਮੀ ਉਹਨਾਂ ਸਰਕਾਰੀ ਟੀਚਰ ਸੀਗੇ, ਮੰਮੀ ਅੱਡ ਜੋਬ 'ਚ ਨੇ, ਥੀਏਟਰ ਚੱਲ ਰਿਹਾ ਉਹਨਾਂ ਦਾ ਨਾਲ, ਡੈਡੀ ਉਹਨਾਂ ਨੇ ਇਹ ਰਾਹ ਅਪਣਾਇਆ ਹੋਇਆ ਸੀਗਾ। ਅਤੇ ਜਦੋਂ ਉਸ ਇਹਨਾਂ ਨੇ ਪੇਪਰ ਸਾਰੇ ਪੜ੍ਹਨ ਦੀ ਉਹ 'ਚੋਂ ਨਿਕਲੇ ਇਹ ਪ੍ਰੋਸੈਸ ਦੇ ਵਿੱਚੋਂ, ਜਦੋਂ ਆਂਸਰ ਆਏ ਇਹਨਾਂ ਕੋਲ, ਤਾਂ ਇਹਨਾਂ ਨੂੰ ਇਹ ਲੱਗਿਆ ਕਿ ਸਮਾਜ ਦੇ ਵਿੱਚ ਐਕਚੁਅਲੀ ਐਜੂਕੇਸ਼ਨ 'ਤੇ ਹੀ ਕੰਮ ਹੋਣਾ ਮਸਟ ਹੈ। ਐਜੂਕੇਸ਼ਨ ਹੀ ਤਾਂ ਹੈ ਨਹੀਂ, ਸਾਮੀਆਂ ਬਣਾ ਰਹੇ ਹਾਂ ਬੱਚਿਆਂ ਨੂੰ ਆਪਾਂ, ਫੀਸਾਂ ਆ ਗਈਆਂ, ਤਨਖਾਹਾਂ ਦੇਤੀਆਂ, ਉਹੀ ਰਟਾਇਆ ਸਿਸਟਮ ਬੱਚਿਆਂ ਨੂੰ ਆਪਾਂ ਪੜ੍ਹਾ ਰਹੇ ਹਾਂ, ਮਾਪਿਆਂ ਦਾ ਕੋਈ ਫਿਕਰ ਨਹੀਂ।

0: ਓਕੇ
1: ਬੱਚਿਆਂ ਵੱਲੋਂ ਕਿਤਾਬ ਸੀ ਸਾਡੀ ਵੀ ਸੁਣੋ
0: ਸੋ ਉਸੇ ਬਿਹਾਫ ਦੇ ਉੱਤੇ ਉਹ ਜਿਹੜੇ
1: ਉਹਦਾ ਕ੍ਰਕਸ ਸੀਗਾ ਉਹ ਸਾਰੇ ਆਨਸਰ ਸ਼ੀਟਾਂ ਦਾ ਕ੍ਰਕਸ ਸੀ ਵੀ ਬੱਚੇ ਕੀ ਕਹਿੰਦੇ ਨੇ ਬੱਚੇ ਸਾਡੀ ਵੀ ਸੁਣੋ ਉਹ ਕਿਤਾਬ ਉਹਦਾ ਕਈ ਐਡੀਸ਼ਨ ਆ ਚੁੱਕੇ ਨੇ ਸਾਡੀ ਵੀ ਸੁਣੋ ਦਾ ਨਾਮ
0: ਹਾਲੇ ਵੀ ਉਪਲਬਧ ਹੈ
1: ਬਿਲਕੁਲ ਹੈ ਬਿਲਕੁਲ ਹੈ ਹਾਂਜੀ ਤੇ ਉਹ ਕਿਤਾਬ ਦੇ ਵਿੱਚੋਂ ਜਦੋਂ ਫਿਰ ਇਹਨਾਂ ਨੂੰ ਲੱਗਿਆ ਕਿ ਯਾਰ ਸਾਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਜੇ ਹੁਣ ਸਾਨੂੰ ਪ੍ਰੋਬਲਮ ਪਤਾ ਲੱਗ ਗਈ ਤਾਂ ਸਲਿਊਸ਼ਨ ਕਰਨ ਲਈ ਹੁਣ ਐਜੂਕੇਸ਼ਨ ਦੇ ਵਿੱਚ ਜਾਣਾ ਚਾਹੀਦਾ ਫਿਰ ਇਹ ਸੰਸਥਾ ਦਾ ਆਉਣਾ ਇਸ ਥੋਟ 'ਚ ਹੋਇਆ
0: ਓਕੇ
1: ਹਾਂਜੀ
0: ਕਾਫੀ ਇੰਟਰਸਟਿੰਗ ਆ ਚੀਜ਼ ਅੱਛਾ ਉਸ ਤੋਂ ਬਾਅਦ ਜਿਹੜੀ ਸੰਸਥਾ ਦੇ ਲਈ ਜ਼ਮੀਨ ਲੈਣੀ ਉਹ ਵੀ ਕਾਫੀ ਇੰਟਰਸਟਿੰਗ ਹੀ ਚੀਜ਼ ਕਿੱਦਾਂ ਉਹ ਲੋਕ ਨਾਲ ਜੁੜਦੇ ਗਏ ਕਿਉਂਕਿ ਇਨੀਸ਼ੀਅਲੀ ਇੱਕ ਸਕ੍ਰੈਪ ਤੋਂ ਚੀਜ਼ਾਂ ਸ਼ੁਰੂ ਕਰਨੀਆਂ ਬੜੀਆਂ ਅੱਜ ਤੇ ਆਪਾਂ ਮੰਨਦੇ ਹਾਂ ਉਦੋਂ ਤੇ ਹੋਰ ਵੀ ਜ਼ਿਆਦਾ ਔਖੀਆਂ ਸੀ
1: ਬਹੁਤ ਮੁਸ਼ਕਿਲ ਸੀ
0: ਵੀ ਸਫ਼ਰ ਦੱਸੋ
1: ਬਹੁਤ ਮੁਸ਼ਕਿਲ ਸੀ ਉਸ ਪਿੰਡ ਦੇ ਵਿੱਚ ਜਦੋਂ ਜਾ ਕੇ ਇਹ ਥਾਟ ਰੱਖਿਆ ਗਿਆ ਕਿ ਆਪਾਂ ਇੱਕ ਇੱਥੇ ਸਾਇੰਸ ਐਜੂਕੇਸ਼ਨ ਦੀ ਇੱਕ ਸੰਸਥਾ ਚਲਾਉਣਾ ਚਾਹੁੰਦੇ ਹਾਂ ਤਾਂ ਪਿੰਡ ਦੇ ਵਿੱਚ ਜਿੱਦਾਂ ਦੀ ਅਨਪੜ੍ਹਤਾ ਵੀ ਹੁੰਦੀ ਹੈ ਜਾਂ ਕੋਈ ਬਹੁਤ ਘੱਟ ਲੋਕ ਅਗਾਂਹ ਵਧੂ ਹੁੰਦੇ ਨੇ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਕੋਈ ਅਲੱਗ ਸਾਮੀ ਆ ਗਈ ਜਾਂ ਇੱਕ ਅਲੱਗ ਇੱਦਾਂ ਦੇ ਲੋਕ ਆ ਗਏ ਜਿਨ੍ਹਾਂ ਨੇ ਇੱਕ ਦੁਕਾਨ ਹੀ ਖੋਲ੍ਹਣੀ ਹੁੰਦੀ ਪਹਿਲਾਂ 10 ਖੁੱਲੀਆਂ 11ਵੀਂ ਇਹ ਖੋਲ੍ਹ ਲੈਣਗੇ ਪਰ ਉਹ ਹੌਲੀ ਹੌਲੀ ਉਹਨਾਂ ਨੂੰ ਕਿਸੇ ਇੱਕ ਬੰਦੇ ਦੇ ਮਨ ਮਿਹਰ ਪਈ ਵੀ ਯਾਰ ਬੰਦਾ ਮੈਨੂੰ ਕਿਸੇ ਹੁੰਦਾ ਨਹੀਂ ਕੋਈ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਉਹ ਅੱਖ ਤਾਂ ਹੁੰਦੀ ਹੈ ਜਿਹੜੀ ਤੁਹਾਨੂੰ ਉਹ ਐਂਗਲ ਤੋਂ ਦੇਖਦੀ ਹੈ ਉਹ ਕਿਸੇ ਇੱਕ ਬੰਦੇ ਨੇ ਇਹੀ ਕਹਿ ਲਓ ਉਂਗਲੀ ਫੜਾਈ ਵੀ ਮੈਨੂੰ ਬਈ ਤੇਰੀਆਂ ਗੱਲਾਂ 'ਚ ਥੋੜ੍ਹਾ ਜਿਹਾ ਸੱਚ ਦਿਖਦਾ ਵੀ ਮੈਂ ਤੈਨੂੰ ਉਹ ਕਿਸੇ ਬਾਬਾ ਜੀ ਨੇ ਅਮਰ ਸਿੰਘ ਤੁੰਗ ਹੁਣ ਤਾਂ ਹੈ ਨਹੀਂ ਗੇ ਮੈਂ ਤਾਂ ਬਾਬਾ ਕਹਿੰਦੇ ਸੀ ਉਹਨਾਂ ਨੂੰ ਪਿੰਡ 'ਚ ਉਹਨਾਂ ਨੇ 10 ਪੈਸੇ ਦੀ ਸਾਈ ਦਿੱਤੀ ਸੀਗੀ ਵੀ ਭੰਗੂ ਸਾਹਿਬ ਤੈਨੂੰ ਇੱਕ ਕਿੱਲਾ ਉੱਥੇ ਦੇਣਾ ਬਕਾਇਦਾ ਆਏ ਨਹੀਂ ਕਿ ਫ੍ਰੀ ਪੈਸੇ ਉਹਦੇ ਦਿੱਤੇ ਗਏ ਪਰ ਉਹਦਾ ਹੀ ਐਡਾ ਵੱਡਾ ਆਸਾਨ ਡੈਡੀ ਨੇ ਮੰਨਿਆ ਸਾਰੀ ਉਮਰ ਆਪਣੇ ਸੰਸਥਾ ਦੇ ਵਿੱਚ ਉਹਨਾਂ ਦਾ ਬਕਾਇਦਾ ਇੱਕ ਲੱਗਿਆ ਹੋਇਆ ਪੋਸਟਰ ਵਗੈਰਾ
0: ਓਕੇ
1: ਹਾਂ ਵੀ ਇਹਨਾਂ ਨੇ ਸਾਡੇ 'ਤੇ ਉਦੋਂ ਦਇਆ ਕੀਤੀ ਇਹਨਾਂ ਨੇ ਸਾਡੇ 'ਤੇ ਯਕੀਨ ਕੀਤਾ ਤੇ ਉਹਨੂੰ ਅਸਲ 'ਚ ਵੈਸੇ ਤਾਂ ਉਹ ਰੋਈਆਂ ਵਾਲੀ ਜ਼ਮੀਨ ਆਈ ਉੱਥੇ ਕੋਈ ਬਾਹਲੀ ਫਸਲ ਨਹੀਂ ਹੁੰਦੀ ਰੇਤਾ ਹੀ ਆ ਉਹਨੂੰ ਜੰਗਲ 'ਚ ਮੰਗਲੀ ਲਾਇਆ ਹੋਇਆ ਜਦੋਂ ਵੀ ਹੁਣ ਸਰੋਤੇ ਵੀ ਜਦੋਂ ਪੰਜਾਬ 'ਚ ਆਉਣਗੇ ਉੱਥੇ ਆਉਣਗੇ ਆਪਣੀ ਗੱਲ ਸੁਣਨ ਤੋਂ ਬਾਅਦ ਤੁਸੀਂ ਵੀ ਜਦੋਂ ਆਉਣਾ ਪਰਸਨਲ ਤੌਰ 'ਤੇ ਉੱਥੇ ਜਦੋਂ ਆਉਣਾ ਤੁਹਾਨੂੰ ਮਹਿਸੂਸ ਹੋਣਾ ਕਿ ਤਾਂ ਕਮਾਲ ਹੀ ਹੋਈ ਪਈ ਆ ਜੰਗਲ 'ਚ ਹੀ ਮੰਗਲ ਲੱਗਿਆ ਹੈ
0: ਅੱਛਾ ਜੇ ਆਪਾਂ ਥੋੜ੍ਹਾ ਆਸਾਨੀ ਨਾਲ ਸਮਝਣਾ ਹੋਵੇ ਕਿਉਂਕਿ ਅੱਗੇ ਚੱਲ ਕੇ ਆਪਾਂ ਜਿਹੜੀ ਹੋਰ ਵੀ ਕਨਵਰਸੇਸ਼ਨ ਅੱਗੇ ਤੋਰਨੀ ਆ ਤੇ ਮੈਨੂੰ ਯਕੀਨ ਆ ਵੀ ਬੜਿਆਂ ਦਾ ਸੁਣਨ ਵਾਲਿਆਂ ਦਾ ਦਿਲ ਕਰਨਾ ਵੀ ਆਪਾਂ ਜਾ ਕੇ ਵੇਖ ਕੇ ਤੇ ਆਈਏ ਕੀਤਾ ਕੀ ਆ ਉੱਥੇ ਤੇ ਜੇ ਆਪਾਂ ਮੋਟੇ ਸ਼ਬਦਾਂ 'ਚ ਸਮਝਣਾ ਹੋਵੇ ਕੋਈ ਦੂਰੋਂ ਨੇੜਿਓਂ ਵੀ ਕੋਈ ਆ ਰਿਹਾ ਵਾ ਤੇ ਚੰਡੀਗੜ੍ਹ ਤੇ ਸਾਰਿਆਂ ਨੂੰ ਪਤਾ ਹੀ ਹੁੰਦਾ ਚੰਡੀਗੜ੍ਹ ਮੋਹਾਲੀ ਤੋਂ ਕਿੰਨਾ ਕੁ ਟਾਈਮ ਲੱਗੂਗਾ
1: ਬਾਏ ਰੋਡ ਚੰਡੀਗੜ੍ਹ ਮੋਹਾਲੀ ਮੋਹਾਲੀ ਤੋਂ ਸਪੈਸ਼ਲੀ ਜੇ ਗੱਲ ਕਰਾਂ ਤਾਂ 40 ਮਿੰਟ ਦੀ ਡਰਾਈਵ ਹੈ
0: ਬਹੁਤ ਹੀ ਦੂਰ ਨਹੀਂ
1: ਨਹੀਂ ਨਹੀਂ ਮੋਹਾਲੀ ਤੋਂ ਜਦੋਂ ਆਪਾਂ ਜੇ ਸਿੱਧਾ ਸਿੱਧਾ ਕਹਿ ਰਹੀਏ ਮੋਹਾਲੀ ਤੋਂ ਕਿਸੇ ਨੇ ਲੁਧਿਆਣੇ ਜਾਣਾ ਮੇਨ ਰੋਡ ਆ ਉਹਦੇ ਉੱਤੇ ਆ ਗਿਆ ਖਮਾਣੋ ਸਮਰਾਲਾ ਬਸ ਉਹ ਤੋਂ ਅੰਦਰ ਨੂੰ ਆਉਣਾ ਤੁਸੀਂ ਸਿਰਫ 10-12 ਮਿੰਟ
0: ਓਕੇ
1: ਹਾਂਜੀ ਸਮਰਾਲੇ ਤੋਂ ਹੱਦ 15 ਮਿੰਟ ਦੀ ਡਰਾਈਵ ਹੋਊਗੀ ਅੰਦਰ ਨੂੰ ਤੇ ਜੇ ਇੱਧਰੋਂ ਰੋਪੜ ਵਾਲੇ ਪਾਸੇ ਆਉਣਾ ਕਿਸੇ ਨੇ ਕੋਈ ਜਲੰਧਰ ਜਾਂ ਫਗਵਾੜੇ ਜਾਂ ਨਵੇਂ ਸ਼ਹਿਰ ਏਰੀਏ ਤੋਂ ਜਿਹੜੇ ਚੰਡੀਗੜ੍ਹ ਨੂੰ ਜਾਂਦੇ ਨੇ ਉਹ ਰੋਪੜ ਤੋਂ ਸਰਹੰਦ ਨਹਿਰ ਦੇ ਨਾਲ ਨਾਲ ਜੇ ਹੋ ਜਾਣ ਤਾਂ ਰੋਪੜ ਤੋਂ ਵੀ 15 ਮਿੰਟ ਦੀ ਡਰਾਈਵ ਹੈ ਸੋ ਆਪਾਂ ਇੱਕ ਪੋਕਿਟ ਇਹੋ ਜਿਹੀ 'ਚ ਬੈਠੇ ਹਾਂ ਜਿਹੜੀ ਕਿ ਸਾਰੀ ਆ ਮੈਟਰੋ ਸਿਟੀ ਲੁਧਿਆਣਾ ਅੱਧਾ ਘੰਟਾ 40 ਮਿੰਟ ਕਹਿ ਲਓ ਮੋਹਾਲੀ ਤੋਂ ਵੀ 40 ਲੁਧਿਆਣੇ ਤੋਂ ਵੀ 40 ਰੋਪੜ ਤੋਂ 15
0: ਤੇ ਕਿਵੇਂ ਦਾ ਉੱਥੇ ਮਾਹੌਲ ਚੱਲ ਹੈ ਮਤਲਬ ਆਲ ਟਾਈਮ ਕੋਈ ਨਾ ਕੋਈ ਹੁੰਦਾ ਵਾ ਜਾਂ ਮੰਨ ਲਓ ਕੋਈ ਦੇਰ ਸਵੇਰ ਵੀ ਜਾਂਦਾ ਵਾ ਤੇ ਕਿਵੇਂ ਜਾਂ ਫਿਰ ਪਹਿਲਾਂ ਪੁੱਛ ਗਿੱਛ ਕਰਕੇ ਫੋਨ ਕਰਕੇ ਜਾਣਾ ਪੈਂਦਾ
1: ਨਹੀਂ ਜੀ ਦੇਖੋ ਮੇਰੇ ਡੈਡੀ ਦੇ ਹੁੰਦੇ ਤਾਂ ਕਦੇ ਇਹ ਕੁਐਸਚਨ ਆਇਆ ਹੀ ਨਹੀਂ ਹੈਗਾ ਅਸਲ 'ਚ ਉਹਨਾਂ ਨੇ ਨਾ ਆਪਣੇ ਬਿਜ਼ਨਸ ਆਵਰ ਨਹੀਂ ਦੇਖੇ ਕਦੇ ਵੀ ਮੈਂ 8 ਵਜੇ ਜਾਣਾ 2 ਵਜੇ ਆ ਜਾਣਾ ਸਗੋਂ ਛੁੱਟੀ ਵੇਲੇ ਬੱਚਿਆਂ ਨੂੰ ਕਹਿੰਦੇ ਹੁੰਦੇ ਸੀ ਹੁਣ ਤੁਸੀਂ ਮੈਨੂੰ ਛੱਡ ਚੱਲੇ ਮੇਰਾ ਜੀ ਨਹੀਂ ਲੱਗਣਾ ਸੋ ਆਪਣੀ ਸੰਸਥਾ ਜਦੋਂ ਤੁਸੀਂ ਆਓਗੇ ਨਾ ਹੁਣੇ ਹੀ ਮੈਨੂੰ ਗੱਲ ਯਾਦ ਆ ਗਈ ਆਪਾਂ ਲਿਖਿਆ ਹੁੰਦਾ ਪੜ੍ਹਦੇ ਹਾਂ ਆਪਾਂ ਜੀ ਆਇਆਂ ਨੂੰ ਜੀ ਆਇਆਂ ਨੂੰ ਲਿਖਿਆ ਹੁੰਦਾ ਨਾ ਜੀ ਆਇਆਂ ਨੂੰ ਜਦੋਂ ਤੁਸੀਂ ਸੰਸਥਾ ਦੇ ਅੰਦਰੋਂ ਬਾਹਰ ਨੂੰ ਆਉਣਾ ਨਾ ਜੀ ਤਾਂ ਲਿਖਿਆ ਜੀ ਜਾਂਦਿਆਂ ਨੂੰ
0: ਅੱਛਾ
1: ਹਾਂ ਉਹ ਡੈਡੀ ਕਿਉਂਕਿ ਉਹਨਾਂ ਨੇ ਲਿਖਿਆ ਹੋਇਆ ਵੀ ਹੁਣ ਤੁਸੀਂ ਚੱਲੇ ਹੋ ਹੁਣ ਤੁਸੀਂ 4 ਦੀਵਾਰੀ ਜੋ ਤਾਂ ਚੱਲੇ ਹੋ ਸੰਸਥਾ ਦਾ ਜੀ ਨਹੀਂ ਲੱਗਣਾ ਤੁਹਾਡੇ ਬਿਨਾਂ ਹੁਣ ਤੁਸੀਂ ਕੱਲ ਨੂੰ ਫੇਰ ਇੱਕ ਨਵੀਂ ਐਨਰਜੀ ਨਾਲ ਆਉਣਾ ਪਰ ਤੁਹਾਨੂੰ ਜੀ ਜਾਂਦਿਆਂ ਨੂੰ ਸੋ ਉਹ ਸੰਸਥਾ 'ਚ ਇਸ ਟਾਈਮ ਰੌਣਕ ਹੀ ਹੁੰਦੀ ਹੈ ਜੀ ਸ਼ਾਮ ਨੂੰ ਉੱਥੇ ਬੱਚੇ ਖੇਡਣ ਵਾਲੇ ਵੀ ਆਉਂਦੇ ਨੇ ਦੋਨਾਂ ਤਿੰਨਾਂ ਪਿੰਡਾਂ ਦੇ ਨੇੜੇ ਤੇੜੇ ਲਗਭਗ 50 ਤੋਂ 60 ਬੱਚੇ ਇਸ ਟਾਈਮ ਰੋਜ਼ ਸ਼ਾਮ ਨੂੰ ਸੌਕਰ ਅਤੇ ਵਾਲੀਬਾਲ ਖੇਡਦੇ ਨੇ ਅਤੇ ਉਹ ਦੋਨੇ ਸੰਸਥਾਵਾਂ ਦੀ ਜਿਹੜੀ ਬਿਲਡਿੰਗ ਹੈ ਉਹਨੂੰ ਲੁੱਕ ਆਫਟਰ ਕਰਨ ਲਈ ਉੱਥੇ ਇੱਕ ਸ਼ੈਫ ਕੁੱਕ ਕਹਿ ਲਓ ਉਹ ਉੱਥੇ 24/7 ਜਿਹੜਾ ਸੰਸਥਾ ਦੇ ਵਿੱਚ ਹੀ ਰਹਿ ਰਿਹਾ ਕੰਟੀਨ ਦੇ ਨੇ ਉਹ ਚਲਾਉਂਦਾ ਅਤੇ ਰਾਤ ਨੂੰ ਉਹ ਇੱਕ ਤਰੀਕੇ ਦੇ ਵਾਰਡਨ ਦਾ ਕੰਮ ਵੀ ਕਰਦਾ
0: ਓਕੇ
1: ਹਾਂਜੀ ਸੋ ਮੈਂ ਵੀ ਹੁਣ ਪਿਛਲੇ ਕਹਿ ਲਓ ਮੈਂ ਇੱਥੇ ਹਫ਼ਤੇ ਹੀ ਹੋਇਆ ਇਹਨੂੰ ਅਤੇ ਅਸੀਂ ਸਵੇਰੇ ਮੈਂ ਮਾਤਾ ਜੀ ਨਾਲ ਜਿਹੜੀ ਰੂਟੀਨ ਸੈੱਟ ਹੋਈ ਹੈ 8-9 ਵਜੇ ਚਲੇ ਗਏ ਸ਼ਾਮ ਉੱਥੋਂ ਛੁੱਟੀ ਤੋਂ ਬਾਅਦ ਵੀ ਆਉਣ ਨੂੰ ਜੀ ਨਹੀਂ ਕਰਦਾ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਹੁਣ ਉਹਨਾਂ ਨੂੰ ਹੋਰ ਜ਼ਿਆਦਾ ਮਹਿਸੂਸ ਕਰਦੇ ਹਾਂ ਅਸੀਂ 5-6-7 ਵਜੇ ਆਈ ਦਿੰਦੇ ਹਾਂ ਉੱਥੋਂ ਤੁਰਦੇ ਸੋ ਉਸ ਸੰਸਥਾ 'ਚ ਜਦੋਂ ਵੀ ਕੋਈ ਆਊਗਾ ਉੱਥੇ ਤੁਹਾਨੂੰ ਕੋਈ ਨਾ ਕੋਈ ਵੈਲਕਮ ਕਰਨ ਵਾਲਾ ਮਿਲੂਗਾ ਹੀ ਮਿਲੂਗਾ ਮੋਸਟ ਪ੍ਰੋਬਬਲੀ ਮੈਂ ਹੀ ਮਿਲੂਗਾ
0: ਸੋ ਕਹਿੰਦੇ ਨੇ ਵੀ ਜਿੱਥੇ ਜਿਹੜੇ ਕਾਰੋਬਾਰ ਜਿਹੜੇ ਕਿਸੇ ਜਗ੍ਹਾ ਥਾਂ ਜਿਹੜੇ ਕਿਸੇ ਖੇਤ ਦੇ ਵਿੱਚ ਕਿਸੇ ਨੇ ਹੱਕ ਹਲਾਲ ਦਾ ਪਸੀਨਾ ਡੋਲਿਆ ਹੋਵੇ ਉੱਥੇ ਬੰਦੇ ਨੂੰ ਉਹਦੀ

0: ਬਿਲਕੁਲ ਜੀ।
1: ਉੱਦਾਂ ਦਾ ਇੱਕ ਮੈਂ ਵੀ ਸੁਣਿਆ ਵੀ ਬੜਾ ਵਧੀਆ, ਉੱਥੇ ਜਿਹੜਾ ਵੀ ਜਾਂਦਾ ਉਹਨੂੰ ਇੱਦਾਂ ਲੱਗਦਾ ਵੀ ਜਿੱਦਾਂ ਮੈਂ ਬਿਲਕੁਲ ਕਿਸੇ ਚਿੰਤਾ ਮੁਕਤ ਥਾਂ 'ਤੇ ਕਿਤੇ ਮੈਂ ਆ ਗਿਆ ਵਾਂ। ਜਦਕਿ ਅੱਜ ਕੱਲ੍ਹ ਆਪਾਂ ਜੇ ਸਕੂਲਾਂ ਦੇ ਵਿੱਚ ਜਾਈਏ ਤਾਂ ਇੱਕ ਅਜੀਬ ਜਿਹਾ ਇੱਕ ਸਫੋਕੇਟਿੰਗ ਜਿਹਾ ਮਾਹੌਲ ਆ, ਇੱਧਰ ਨੂੰ ਜਾਣਾ, ਸੱਜੇ ਮੁੜਨਾ, ਖੱਬੇ ਮੁੜਨਾ, ਇੱਥੋਂ ਪੁੱਛਣਾ, ਉੱਥੇ ਕਰਨਾ, ਬੱਚਾ ਬਾਹਰ ਨਹੀਂ ਜਾ ਸਕਦਾ, ਅੰਦਰ ਨਹੀਂ ਆ ਸਕਦਾ, ਸੋ ਉੱਥੇ ਤੁਸੀਂ ਸਫੋਕੇਟ ਮਹਿਸੂਸ ਕਰਦੇ।
0: ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਜਿਵੇਂ ਪਿੱਛੇ ਜੇ ਇਹਨਾਂ ਦੇ ਜਾਣ ਦੀ ਵੀ ਜਿਹੜੀ ਉਹ ਕਿਰਿਆ ਹੋਈ ਆ ਉਹ ਸੰਸਥਾ 'ਚ ਹੋਈ ਆ, ਮੋਸਟਲੀ ਤਾਂ ਕੈਮਰਿਆਂ ਦੀ ਅੱਖ ਨੇ ਉਹ ਦਿਖਾਈ ਸੰਸਥਾ ਦੀ ਚਾਰ ਦੁਆਰੀ, ਪਰ ਫਿਰ ਵੀ ਮੈਂ ਕਹੂੰਗਾ ਕਿਉਂਕਿ ਉੱਥੇ ਹੁਣ ਸ਼ਮਿਆਨੇ ਲੱਗੇ ਹੋਏ ਸੀ, ਨਹੀਂ ਉੱਦਾਂ ਦਿਖਿਆ ਜਿਹੜਾ ਹੁਣ ਤੁਸੀਂ ਆਉਣਾ, ਕਿਸੇ ਨੇ ਵੀ ਆਉਣਾ, ਉਹਨੂੰ ਉਹਨਾਂ ਨੂੰ ਉਹ ਮਹਿਸੂਸ ਹੋਣਾ ਉੱਥੇ ਆ ਕੇ ਕਿ ਕਿਸ ਤਰ੍ਹਾਂ ਦੀ ਐਨਰਜੀ ਨਾਲ ਇਹ ਸੰਸਥਾ ਸ਼ੁਰੂ ਹੋਈ ਆ ਅਤੇ ਚੱਲ ਰਹੀ ਆ। ਮੈਨੂੰ ਲੱਗਦਾ ਸਮੇਂ ਸਮੇਂ 'ਤੇ ਨਾ ਇਹਨਾਂ ਦਾ ਫਿਕਰ ਵੀ ਡੈਡੀ ਹੁਣਾਂ ਦਾ ਇਹੀ ਰਹਿੰਦਾ ਸੀ ਕਿ ਬੱਚਿਆਂ ਨਾਲ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਕਿਵੇਂ ਜਲਦੀ ਤੋਂ ਜਲਦੀ ਮਿਲਾਇਆ ਜਾਵੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੁਛ ਕੀਤਾ। ਜਿਵੇਂ ਪਿੱਛੇ ਜੇ ਹੁਣ UPSC ਕਲੀਅਰ ਕੀਤਾ ਪੰਜਾਬ ਦੀਆਂ ਦੋ ਕੁੜੀਆਂ ਨੇ, ਬਹੁਤ ਯੰਗ ਕੁੜੀਆਂ ਨੇ, 24-25 ਸਾਲ ਉਮਰ ਆ ਉਹ। ਡੈਡੀ ਅੱਜ 4 ਅਗਸਤ ਆਈ, ਅੱਜ 2 ਮਹੀਨੇ ਹੋ ਗਏ ਡੈਡੀ ਨੂੰ ਗਿਆ ਨੂੰ, ਅੱਜ ਦੇ ਦਿਨ ਦੀ ਗੱਲ ਘਟਨਾ ਹੈ। ਮੈਨੂੰ ਤੁਸੀਂ ਐਂ ਲਾ ਲਓ ਵੀ ਜੇ 4 ਜੂਨ ਦੀ ਇਹ ਘਟਨਾ, ਸਿਰਫ ਉਦੋਂ 4-5 ਦਿਨ ਪਹਿਲਾਂ ਉਹ ਕੁੜੀਆਂ ਸੰਸਥਾ 'ਚ ਆਈਆਂ ਸੀਗੀਆਂ, ਉਹਨਾਂ ਕੁੜੀਆਂ ਨੂੰ ਮਿਲਾਉਣਾ ਬੱਚਿਆਂ ਨਾਲ, IAS ਆਫਿਸਰ ਕੋਈ ਆਇਆ, ਕੋਈ ਰੋਪੜ ਡਿਸਟ੍ਰਿਕਟ ਦਾ ਚੰਗਾ STM ਆ, ਕੋਈ ਚੰਗਾ IAS ਅਧਿਕਾਰੀ, IPS ਅਧਿਕਾਰੀ ਹੈ, ਕਿਸੇ ਨੂੰ ਕਿੱਥੋਂ ਲੈ ਕੇ ਆਉਣਾ ਬੱਚਿਆਂ ਤੱਕ ਮਿਲਾਉਣ ਲਈ, ਹੈਨਾ, ਕੋਈ ਮਤਲਬ ਈਵਨ ਆਰਟਿਸਟ ਜਿੰਨੇ ਵੀ ਆਪਣੇ ਹੋ ਗਏ ਚੰਗੇ ਆਰਟਿਸਟ ਜਿਨ੍ਹਾਂ ਦੀ ਸਮਝ ਦਾ ਦਾਇਰਾ ਉਦਾਂ ਦਾ ਹੈ, ਜਿਹੜੇ ਬੱਚਿਆਂ ਨਾਲ ਗੱਲ ਕਰ ਸਕਦੇ ਆ, ਸਮਝਾ ਸਕਦੇ ਆ, ਰਾਹ ਦੱਸ ਸਕਦੇ ਆ, ਜਿੰਨੇ ਵੀ ਤੁਸੀਂ ਨਾਂ ਲੈ ਲਓ ਸਾਰੇ ਸੰਸਥਾ ਦੇ ਵਿੱਚ ਪਹੁੰਚੇ ਹੋਏ ਆ। ਤੇ ਹੁਣ ਵੀ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਵੱਧ ਤੋਂ ਵੱਧ ਇੱਦਾਂ ਦੇ ਲੋਕ ਜਿਹੜੇ ਲਾਈਕ ਮਾਈਂਡਡ ਹੋਣ, ਜਿਹੜੇ ਬੱਚਿਆਂ ਦੇ ਅੰਦਰ ਕੋਈ ਇੱਦਾਂ ਦੀ ਭਾਵਨਾ ਜਗਾ ਸਕਣ ਕਿ ਫਿਊਚਰ 'ਚ ਜ਼ਿੰਦਗੀ ਕਿੰਨੀ ਸੋਹਣੀ ਹੋ ਸਕਦੀ ਹੈ ਜੇ ਤੁਸੀਂ ਪੜ੍ਹਾਈ 'ਤੇ ਧਿਆਨ ਦੇ ਦਿਓ।
1: ਬਿਲਕੁਲ, ਇਹ ਵਧੀਆ ਲੱਗ ਰਿਹਾ ਸੁਣ ਕੇ ਵੀ ਸਾਡੇ ਕੋਲ ਇੱਦਾਂ ਦੇ ਵੀ ਸਕੂਲ ਹੈਗੇ ਨੇ, ਅਤੇ ਸਾਡੇ ਪੰਜਾਬ 'ਚ ਹੀ ਨੇ ਅਤੇ ਸਾਨੂੰ ਨਹੀਂ ਪਤਾ।
0: ਬਿਲਕੁਲ,
1: ਕਿਉਂਕਿ ਉੱਥੇ ਆਪਾਂ ਬਹੁਤ ਸਾਰਾ ਪ੍ਰਚਾਰ ਜਿਹੜਾ ਇਹੋ ਹੀ ਸੁਣਦੇ ਹਾਂ ਵੀ ਇੱਥੇ ਫੀਸ ਵਾਹਵਾ ਜ਼ਿਆਦੀ ਆ, ਇੱਥੇ ਬੜੇ ਸੋਹਣੀ ਡਰੈੱਸ ਪਾ ਕੇ ਸੱਦੇ, ਇਹਨਾਂ ਨੇ ਬੱਸਾਂ ਲਾਈਆਂ ਨੇ, ਇਹਨਾਂ ਦੀ ਬ੍ਰਾਂਚਾਂ ਬੜੀਆਂ ਨੇ, ਅਤੇ ਇਸ ਕਰਕੇ ਬਹੁਤ ਵਧੀਆ ਨੇ, ਅਤੇ ਆਪਾਂ ਇੱਥੇ ਹੀ ਨਿਆਣੇ ਪੜ੍ਹਾਉਣੇ। ਸੋ ਇੱਦਾਂ ਦਾ ਇੱਕ ਵਿਚਾਰ ਚੱਲਦਾ ਰਹਿੰਦਾ ਵਾ ਆਪਣੇ ਮਨਾਂ ਦੇ ਵਿੱਚ। ਥੋੜ੍ਹਾ ਜਿਹਾ ਫਿਰ ਆਪਾਂ ਪਿੱਛੇ ਜਾਂਦੇ ਹਾਂ, ਸ਼ੁਰੂਆਤ ਹੋ ਗਈ ਸਕੂਲ ਦੀ, ਜ਼ਮੀਨ ਮਿਲ ਗਈ, ਫਿਰ ਉੱਥੇ ਤਾਂ ਕੰਮ ਖਤਮ ਨਹੀਂ ਹੋ ਜਾਂਦਾ?
0: ਨਹੀਂ ਨਹੀਂ, ਜ਼ਮੀਨ ਜਦੋਂ ਮਿਲੀ ਹੈ ਨਾ ਜੀ, ਉਦੋਂ ਬਾਅਦ ਤਾਂ ਸਗੋਂ ਇਹਦਾ ਇਨਫਰਾਸਟਰਕਚਰ ਦੇ ਮਸਲੇ ਆ ਗਏ ਕਿ ਹੁਣ ਇੱਥੇ ਸਕੂਲ ਪਾਉਣਾ, ਬਿਲਡਿੰਗਾਂ ਪਾਉਣੀਆਂ, ਫਿਰ ਅਗੇਨ ਉਹਦੇ ਲਈ ਪੈਸਾ ਚਾਹੀਦਾ। ਪੈਸਾ ਚਾਹੀਦਾ ਕਿਵੇਂ? ਹੁਣ ਜੇ ਤਾਂ ਆਪਣੇ ਕੋਲ ਧਨ ਕਬੇਰ ਹੋਈਏ, ਜਿਵੇਂ ਆਪਾਂ ਮੰਨ ਲਓ ਫਰਜ਼ ਦੇ ਤੌਰ 'ਤੇ ਆਪਾਂ ਅਡਾਨੀ ਅੰਬਾਨੀ ਹੀ ਹੋਈਏ ਜਾਂ ਟਾਟੇ ਬਿਰਲੇ ਹੋਈਏ, ਫਿਰ ਤਾਂ ਕਹਿ ਦਿੰਦੇ ਵੀ ਆਹ ਚੱਕ ਕੇ ਇੱਧਰ ਪੈਸੇ ਲਾਉਣੇ ਆਪਾਂ। ਆਪਣੇ ਕੋਲ ਤਾਂ ਕੋਈ ਜਾਇਦਾਦ ਸੰਪੱਤੀ ਉੱਦਾਂ ਦੀ ਹੈ ਨਹੀਂ ਸੀ,
1: ਸਿਰਫ ਇੱਕ ਵਿਜ਼ਨ
0: ਵਿਜ਼ਨ ਸੀਗਾ ਕਿ ਇੱਦਾਂ ਦਾ ਕੁਛ ਕਰਨਾ ਚਾਹੁੰਦੇ। ਫਿਰ ਉੱਦਾਂ ਦੇ ਲੋਕਾਂ ਨਾਲ ਘੇਰਾ ਵੱਡਾ ਹੋਇਆ, ਵਿਸ਼ਾਲ ਹੋਇਆ, ਲੋਕ ਆਏ ਜੁੜੇ, ਕਿਸੇ ਨੇ 5 ਲੱਖ ਦੀ ਮਦਦ ਕੀਤੀ, ਕਿਸੇ ਨੇ 1300 ਬੋਰੀਆਂ ਸਟਾਤੀਆਂ, ਕਿਸੇ ਮਿਸਤਰੀ ਨਾਲ ਵੀ ਆਧਾਰ ਕੀਤੇ ਵੀ ਬਾਈ ਤੂੰ ਲੈਂਟਰ ਪਾ ਦੇ ਇੱਥੇ ਆਪਾਂ ਸਕੂਲ ਪਾਉਣਾ, ਹੈ ਨਾ। ਮਤਲਬ ਹਰ ਬੰਦੇ ਨੇ ਉਸ ਉਹ ਇੱਦਾਂ ਦਾ ਕਾਫਲਾ ਜੁੜਦਾ ਗਿਆ ਜਿਹੜਾ ਨੇ ਉਸ ਸਮੇਂ ਡੈਡੀ ਦੀ ਸੋਚ ਨੂੰ ਸਮਝ ਕੇ ਆਪਣੀ ਜਿੰਨੀ ਵੀ ਕੋਈ ਵਿੱਤ ਮੁਤਾਬਕ ਹੈਲਪ ਕਰ ਸਕਦਾ, ਕੋਈ 10 ਰੁਪਈਏ 'ਚੋਂ 50 ਪੈਸੇ ਵੀ ਦੇ ਸਕਦਾ, ਉਹਦੇ ਵੀ ਧੰਨਵਾਦ। ਮਤਲਬ ਉੱਥੇ ਲਿਖਿਆ ਕੰਧ 'ਤੇ ਇਹ ਹੋਇਆ ਆਪਣੇ ਸਕੂਲ 'ਚ ਜਦੋਂ ਤੁਸੀਂ ਐਂਟਰ ਹੋਵੋਗੇ ਕਿ ਇਹਨਾਂ ਲੋਕਾਂ ਨੇ ਸਾਨੂੰ ਖਰੀਦ ਹੀ ਲਿਆ ਵੀ ਸਾਨੂੰ ਸਾਡੇ 'ਤੇ ਉਸ ਵੇਲੇ ਐਡਾ ਅਹਿਸਾਨ ਕੀਤਾ।
1: ਮੇਰੇ ਖਿਆਲ ਨਾਲ ਉਹ ਪੈਸੇ ਸਾਰੇ ਜਿਹੜੇ ਸੰਸਥਾ ਨੇ ਬਾਅਦ ਚ ਰਿਟਰਨ ਵੀ ਕੀਤੇ,
0: ਰਿਟਰਨੇਬਲ ਅਮਾਊਂਟ ਸੀਗੇ ਉਹ ਦਿੱਤੇ, ਹਾਂਜੀ, ਪਰ ਉਸ ਵੇਲੇ ਤਾਂ ਰਿਟਰਨੇਬਲ ਅਮਾਊਂਟ ਵੀ ਮਿਲਣੀ,
1: ਉਸ ਸਮੇਂ ਕਿਸੇ ਦਾ ਭਰੋਸਾ ਕਰਨਾ ਤੁਹਾਡੇ
0: ਤੇ, ਅਸਲ 'ਚ ਗੱਲ ਇਹ ਸੀ ਉਹ ਕਿਰਦਾਰ ਨੂੰ ਜਾਣ ਕੇ ਹੀ ਕੋਈ ਬੰਦਾ 1 ਰੁਪਈਆ ਦਿੰਦਾ, ਨਹੀਂ ਤਾਂ ਨਹੀਂ ਹੋ ਸਕਦਾ ਪੋਸੀਬਲ।
1: ਮੇਰੇ ਖਿਆਲ ਨਾਲ ਜ਼ਿੰਦਗੀ 'ਚ ਇਹੋ ਹੀ ਚੀਜ਼ਾਂ ਨੇ ਜਿਹੜੀਆਂ ਅੱਗੇ ਆਪਾਂ ਇੱਕ ਦਿਨ ਰੇਡੀਓ 'ਤੇ ਗੱਲ ਕਰਦੇ ਹਾਂ ਵੀ ਤੁਹਾਡੀ ਕਮਾਈ ਵੀ ਤੁਸੀਂ ਜੇ ਕਿਸੇ ਦਾ ਵਿਸ਼ਵਾਸ, ਯਕੀਨ, ਕਿਸੇ ਦਾ ਇੱਦਾਂ ਦਾ ਰੁਤਬਾ ਤੁਸੀਂ ਕਮਾ ਲਿਆ ਅਤੇ ਫਿਰ ਕੋਈ ਤੁਹਾਡੇ 'ਤੇ ਭਰੋਸਾ ਕਰਕੇ ਤੁਹਾਨੂੰ ਦੇ ਵੀ ਦਿੰਦਾ ਪੈਸੇ।
0: ਓਕੇ, ਤੁਹਾਡੀ ਗੱਲ ਦੀ ਐਕਸਟੈਂਸ਼ਨ ਆ, ਕਿਸੇ ਨੇ ਲਿਖਿਆ ਕਿ ਮੈਂ ਸਰਦਾਰ ਸਵਰਨ ਸਿੰਘ ਭੰਗੂ ਨੂੰ ਜਿਉਂਦੇ ਜੀ ਨਹੀਂ ਮਿਲ ਸਕਿਆ, ਮੈਂ ਮਿਲ ਹੀ ਨਹੀਂ ਸਕਿਆ, ਪਰ ਕਹਿੰਦਾ ਮੈਨੂੰ ਇਹ ਸਮਝ ਆਉਂਦਾ ਵੀ ਉਹ ਬੰਦੇ ਸਿਰਫ ਆਪਣਾ ਕਾਰਜ ਕਰਨ 'ਚ ਹੀ ਲੱਗੇ ਰਹੇ, ਉਹਨਾਂ ਨੇ ਕਦੇ ਆਪਣੇ ਆਪ ਨੂੰ ਮੂਹਰੇ ਖਿੱਚ ਕੇ ਤਾਂ ਲਿਆਂਦਾ ਹੀ ਨਹੀਂ ਵੀ ਮੈਨੂੰ ਵੀ ਮਿਲੋ, ਮੈਂ ਵੀ ਇੱਦਾਂ ਦਾ ਬੰਦਾ ਹਾਂ ਸਪੈਸ਼ਲ, ਆਪਣੇ ਆਪ ਨੂੰ ਕਦੇ ਮੂਹਰੇ ਤਾਂ ਰੱਖਿਆ ਹੀ ਨਹੀਂ। ਕਿਸੇ ਨੇ ਕਿਹਾ ਵੀ ਤੇਰੇ ਮਦਰ ਨੂੰ ਤਾਂ ਲੋਕ ਜਾਣਦੇ ਆ, ਫਿਲਮਾਂ 'ਚ ਨੇ, ਨਾਟਕ ਕੀਤੇ ਨੇ, ਇੱਕ ਉਹਨਾਂ ਦਾ ਆਪਣਾ ਇਤਿਹਾਸ ਹੈ, ਹਨਾ, ਚਿਹਰਾ ਹੁਣ ਤਾਂ ਦੇਸ਼ ਦੁਨੀਆ ਨੇ ਦੇਖ ਲਿਆ
1: ਸਾਰਿਆਂ ਨੂੰ ਪਤਾ,
0: ਤੇ ਵੀ ਪਰ ਤੇਰੇ ਡੈਡੀ ਨੂੰ ਲੋਕ ਇੰਨਾ ਨਹੀਂ ਸੀ ਜਾਣਦੇ, ਇਲਾਕਾ ਜਾਣਦਾ ਸੀ, ਪਰ ਜਦੋਂ ਉਹ ਚਲੇ ਗਏ, ਜਦੋਂ ਉਹ ਫਿਜ਼ੀਕਲੀ ਸਾਡੇ ਕੋਲੋਂ ਚਲੇ ਗਏ, ਹੁਣ ਉਹਨਾਂ ਨੂੰ ਵਿਸ਼ਵ ਦੁਨੀਆ ਗਲੋਬਲੀ ਲੋਕ ਇੰਨਾ ਜਾਣਦੇ ਆ, ਮੈਨੂੰ ਇੰਨੇ ਅਨਨੋਨ ਬੰਦਿਆਂ ਦੇ ਮੈਸੇਜ ਫੋਨ ਆਉਂਦੇ ਆ ਵੀ ਅਸੀਂ ਜਾਣਦੇ ਨਹੀਂ ਸੀ ਤੇਰੇ ਡੈਡੀ ਨੂੰ।
1: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਤੁਹਾਨੂੰ ਨਹੀਂ ਮਸਲੇ ਵਿੱਚ, ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
2: On Roads Honors Campaign, sirf seemit samay layi. Hun nava BYD car le aao, shandar drive-away offers de naal. BYD C-Lion 7 Premium, sirf $54,990. BYD C-Lion 8 Dynamic FWD, sirf $56,990. Te BYD Shark 6 Premium, sirf $57,900. Ek khas offer 1 August to 30 September 2026 tak order karan walyan layi hai. Delivery 31 October 2026 tak. Hor jankari layi, aaj hi BYD Caroline Springs naal sampark karo and mention Radio Hanji. BYD, on roads, on us. Conditions apply.
3: Orbit Homes, apne iradiyan vaang sirf imarat nahi, balki apne har ek grahak layi, banaunde ne unhan de supneyan da ek majboot kar. House and Land Experts, Orbit Homes, apne 44 variyan te tajurbe naal, thonu dinde ne 100% fixed price guarantee, with an industry-leading 24-month price lock. Aaj hi pahuncho Orbit Homes Display Centers, ya call karo Harpan Chauhan nu, 0433-280-252 te.
5: 04-33-280-252 ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ, ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ, ਤ੍ਰੁਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ, ਤ੍ਰੁਗਨੀਨਾ ਵਿੱਚ।
7: ਟੈਨਸ਼ਨ ਨੀ ਟੈਨਸ਼ਨ,
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY Immigration and Education Consultant,
7: ਹਰ ਕਦਮ ਤੁਹਾਡੇ ਨਾਲ।
9: ਆਪਣੇ ਸਪਨੋ ਕਾ ਘਰ ਬਣਾਏ ਰਿਵਰ ਵਾਕ ਮੇ, ਜੋ ਹੈ ਡਿਵੈਲਪਮੈਂਟ ਵਿਕਟੋਰੀਆ ਕਾ ਇੱਕ ਪ੍ਰੋਜੈਕਟ। ਵੈਰਵੀ ਕੇ ਦਿਲ ਮੇ ਸਥਿਤ ਇਸ ਜੀਵੰਤ ਔਰ ਸਥਾਪਿਤ ਕਮਿਊਨਿਟੀ ਕਾ ਹਿੱਸਾ ਬਣੇ। ਸ਼ੋਪਿੰਗ, ਟ੍ਰਾਂਸਪੋਰਟ ਔਰ ਪਾਰਕਲੈਂਡ ਕੇ ਪਾਸ ਆਪਕਾ ਨਯਾ ਘਰ ਰਿਵਰ ਵਾਕ ਪ੍ਰਾਇਮਰੀ ਸਕੂਲ ਔਰ ਐਸਪਾਇਰ ਅਰਲੀ ਐਜੂਕੇਸ਼ਨ ਐਂਡ ਕਿੰਡਰਗਾਰਟਨ ਸੇ ਸਿਰਫ ਪੈਦਲ ਦੂਰੀ ਪਰ ਹੈ। ਯਹਾਂ ਅਲਗ ਅਲਗ ਪਲਾਟ ਸਾਈਜ਼ ਉਪਲਬਧ ਹੈ। ਕੇਵਲ 5% ਡਿਪੋਜ਼ਿਟ ਕੇ ਸਾਥ ਖਰੀਦੇ। अधिक जानकारी और अपनी रुचि दर्ज करने के लिए आज ही विजिट करें myriverwalk.com.au।
1: वाकई बहुत घट लोग जिन्हों बहुते जाने तो बाद ही पता लगा जो जानते भी तो मैं कहूँगा थोड़ा जहा सा वर्गे जानते ही बाकी हूँ बहुता जोड़ा वा वो जिदा जिदा लोगों इतने भी विचरी तो हर दिन कुछ ना कुछ नव सुन मिलता। मैं इतने अपने स्रोतों दस देव क्योंकि आप बहुत पुराना एक दूसरे को जानते तो बड़िया गल् आप शायद इस करके हो सकता है कि नवे सुनने वाले के लिए आप स्किप या तेज करी जाते हुई कि चलो आते सारे जानते ही है पर नाल दी नाल जिथे मैं रिलाइज़ करदा कि जिहड़े नवें ने उन्हां नूं दस दईए मैडम गुरप्रीत भंगू पंजाबी सिनेमे का एक वड्डा नाँ पंजाबी दा ही नहीं आपां बॉलीवुड च वी वेख्या उन्हां नूं बड़ियां सोहणियां फिल्मां उन्हां ने कीतियां उह इन्हां दे मदर ने बागी भंगू दे मदर ने। तो एक चीज़ जिहड़ी मैं होर विच एड ऑन करदा अपने स्रोतियां दे लई कि सरदार सरबंस सिंह भंगू जिन्हां दे बारे आपां अज गल कर रहे हैं मेरे मन च भी एक समय यह सवाल आया ही तुहाडे भी सुनने वाले वेखण वाले दे आ सकदा कि सरकार ने नहीं कोई मदद की कोई होर किसी किस्म का कोई वड्डी कंपनी ने आ के मदद की होवे इस दे विच ते उन्हां दा जवाब ये सी उन्हां दा विजन ये सी कि सरकार की मदद नहीं लैनी जे राजनीति विच आ गई तो फिर ये प्रोजैक्ट वो नहीं रहना जो सोचा फिर उन्होंने हिसाब के नाल कई बार चलाना पैंदा। सो ऐसे एक विजन की ऐसे एक दूर अंदेशी इंसान की आपां गल कर रहे हैं मुख की गल ये कि इस संस्था दे विच किसी भी सरकारी मदद के लिए वेलकम किया ही नहीं जाता। बाकी तुसीं जे कुछ भंगू साहब एड ऑन करना चाहो तो
0: बिल्कुल जी इदां दी कोई सहायता सरकार वालों ना तो आई है ना ही आपां कदे लई है ना ही अप्रोच किया। सो मेन गल यही सी कि यह संस्था लोगों लिए उन्हां समाज के उस वर्ग नूं असल च इहनूं सुपना ही कह लो खोलण दा इह सी ना कि जदों भी आपां वीरे कोई नवां बिजनेस करन दी गल करदे आं जां कोई स्कूल खोलना किसी ने जां किसी ने कोई कारवाश खोलना है जां आपां लोकेशन देखदे आं ਆਪਾਂ ਕਹਿੰਦੇ ਹਾਂ ਮੈਟਰੋ ਸਿਟੀ ਵੱਲ ਨੂੰ ਜਾਇਆ ਜਾਵੇ ਮੈਂ ਜਿੱਥੇ ਬੈਠਾ ਜੇ ਮੈਂ ਅੱਜ ਦੀ ਡੇਟ 'ਚ ਕੋਈ ਸਕੂਲ ਖੋਲ੍ਹਾਂ ਉੱਥੇ ਪੰਜਾਬ 'ਚ ਰਹਿ ਕੇ ਮੈਂ ਕਹੂੰ ਯਾਰ ਖਰੜ ਦੇ ਨੇੜੇ ਹੋਈਏ ਮੋਹਾਲੀ ਦੇ ਨੇੜੇ ਹੋਈਏ ਚੰਡੀਗੜ੍ਹ ਦੇ ਨੇੜੇ ਕਿਵੇਂ
1: ਲੋਕਾਂ ਲਈ ਆਉਣਾ ਜਾਣਾ ਸੌਖਾ
0: ਇਹਨਾਂ ਨੇ ਤਾਂ ਹੀ ਇਹਨਾਂ ਇਹ ਤਾਂ ਵਿੱਚ ਨੂੰ ਚਲੇ ਗਏ ਇਹ ਤਾਂ ਪਿੰਡ 'ਚ ਚਲੇ ਗਏ ਉਹ ਪਿੰਡ 'ਚ ਚਲੇ ਗਏ ਜਿੱਥੇ ਕੋਈ ਸਾਇੰਸ ਐਜੂਕੇਸ਼ਨ ਦਾ ਨਾਂ ਲੈ ਕੇ ਹੈਰਾਨ ਇਹਨਾਂ ਦਾ ਵਿਜ਼ਨ ਹੀ ਇਹ ਸੀਗਾ ਕਿ ਬੱਚੇ ਜਿਹੜੇ ਜਿਨ੍ਹਾਂ 'ਚ ਇੰਨਾ ਕੈਲੀਬਰ ਆ ਜਿਹੜੇ ਬੱਚੇ ਪਤਾ ਹੀ ਨਹੀਂ ਕੀ ਬਣ ਸਕਦੇ ਜਿਹੜੇ ਬੱਚੇ ਹੁਣ ਤੁਸੀਂ ਮੈਂ ਹੁਣ ਐਤਕੇ ਆਪਣੇ ਘਰ ਸੋਗ ਦੇ ਵਿੱਚ ਲੋਕ ਆਏ ਕੋਈ ਕਹਿੰਦਾ ਮੈਂ ਅੰਮ੍ਰਿਤਸਰ ਦੇ ਵਿੱਚ ਐਜ਼ ਏ ਡਾਕਟਰ ਸੇਵਾ ਨਿਭਾ ਰਿਹਾ ਜੀ ਮੇਰੇ ਡੈਡ ਤੁਹਾਡੇ ਡੈਡ ਕੋਲ ਆਏ ਸੀ ਕਦੇ ਇਹ ਕਹਿਣ ਵੀ ਮੇਰੇ ਬੱਚੇ ਨੇ ਪਲੱਸ ਟੂ ਤੋਂ ਬਾਅਦ ਕੀ ਕਰਨ ਜੀ ਪੈਸੇ ਹੈ ਨਹੀਂ ਅਤੇ ਤੁਹਾਡੇ ਡੈਡ ਨੇ ਪਤਾ ਨਹੀਂ ਕਿਵੇਂ ਅਰੇਂਜ ਕੀਤਾ ਇਹ ਬੱਚਾ ਅੱਜ ਡਾਕਟਰ ਆ ਮੋਰਿੰਡਾ ਸ਼ਹਿਰ ਆ ਜੀ ਆਪਣੇ ਨੇੜੇ ਜਮੀਂ ਛੋਟੀ ਜਿਹੀ ਇਗਜ਼ਾਮਪਲ ਆ ਮੋਰਿੰਡਾ ਸ਼ਹਿਰ ਆ ਉੱਥੇ ਦਸਵੀਂ ਜਮਾਤ 'ਚ ਇੱਕ ਮੂੰਗਫਲੀ ਦੀ ਰੇਹੜੀ ਲਾਉਣ ਵਾਲੇ ਬੰਦੇ ਦੇ ਬੱਚੇ ਨੇ ਦਸਵੀਂ 'ਚੋਂ 85-90% ਨੰਬਰ ਲੈ ਲਏ ਉਹਦੇ ਤੱਕ ਅਪਰੋਚ ਕੀਤੀ ਜੀ ਮੇਰੇ ਡੈਡੀ ਨੇ ਘਰੋਂ ਘਰ ਚਲੇ ਜਾਂਦੇ ਸੀ ਕੋਈ ਸੰਗ ਸ਼ਰਮ ਹੈ ਹੀ ਨਹੀਂ ਸੀ ਉੱਦਾਂ ਦੀ ਵੀ ਮੈਂ ਜਾਊਂਗਾ ਮੈਂ ਕੁਛ ਹੈਗਾ ਨਾ ਜਿੱਦਾਂ ਦੇ ਇਹ ਲੋਕ ਹੁੰਦੇ ਨੇ ਅਸਲ 'ਚ ਮੈਂ ਨਾ ਜੇ ਟੋਟੈਲਿਟੀ 'ਚ ਕਰਾਂ ਵੀ ਇਹ ਕਿਵੇਂ ਕਿੱਦਾਂ ਵਿਜ਼ਨਰੀ ਲੋਕ ਕਿਵੇਂ ਹੁੰਦੇ ਆ ਜਦੋਂ ਤੱਕ ਅਪਰੋਚ ਕੀਤੀ ਉਹ ਕਹਿੰਦੇ ਵੀ ਤੂੰ ਦਸਵੀਂ ਤੋਂ ਬਾਅਦ ਬੇਟਾ ਕੀ ਕਰਨਾ ਜਾਂ ਉਹਨੂੰ ਪੁੱਛਿਆ ਰੇਹੜੀ ਵਾਲੇ ਨੂੰ ਵੀ ਤੇਰੇ ਮੁੰਡੇ ਬਾਰੇ ਤੇਰੇ ਕੀ ਵਿਚਾਰ ਨੇ ਉਹਨੂੰ ਤਾਂ ਕੁਛ ਪਤਾ ਨਹੀਂ ਉਹ ਕਹਿੰਦਾ ਇਹਨੂੰ ਪੁੱਛ ਲਓ ਉਹ ਕਹਿੰਦੇ ਤੂੰ ਕਹਿੰਦਾ ਉਹ ਕਹਿੰਦਾ ਮੈਂ ਇੰਜੀਨੀਅਰਿੰਗ ਕਰਨੀ ਆ ਤੇ ਕਹਿੰਦਾ ਇੰਜੀਨੀਅਰਿੰਗ ਕਰਨੀ ਆ ਮੂੰਗਫਲੀ ਦੀ ਰੇਹੜੀ ਨੇ ਤਾਂ ਇੰਜੀਨੀਅਰਿੰਗ ਤੈਨੂੰ ਕਰਾਉਣੀ ਨਹੀਂ ਵੀ ਤੇਰਾ ਵਿਜ਼ਨ ਕੀ ਆ 11ਵੀਂ 12ਵੀਂ ਉਹ ਤੋਂ ਅੱਗੇ ਉਹ ਕਹਿੰਦਾ ਅੰਕਲ ਇਹ ਤਾਂ ਮੈਨੂੰ ਪਤਾ ਨਹੀਂ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਆਹ ਆਪਣੀ ਸੰਸਥਾ ਹੈ ਜੇ ਤੇਰਾ ਮਨ ਮੰਨਿਆ ਤਾਂ ਤੁਸੀਂ ਅੰਕਲ 11ਵੀਂ 12ਵੀਂ 'ਚ ਵੀਰ ਜੀ ਉਹ ਬੱਚਾ ਆਪਣੀ ਸੰਸਥਾ ਦੇ ਵਿੱਚ ਰਿਹਾ
1: ਓਕੇ
0: ਪੜ੍ਹਿਆ ਜੀ ਉੱਥੇ ਇਸ ਟਾਈਮ ਉਹ ਬੱਚਾ USA ਦੇ ਵਿੱਚ ਇੰਜੀਨੀਅਰ ਹੈ
1: ਵਾਹ
0: ਇਸ ਟਾਈਮ ਉਹ ਬੱਚਾ ਮੈਂ ਉਹਦਾ ਨਾਮ ਪ੍ਰੋਪਰ ਜਾਣਦਾ ਨਹੀਂ ਮੈਨੂੰ ਯਾਦ ਨਹੀਂ ਪਰ ਉਹਦੀ ਵੇਰਵਾ ਸਾਰਾ ਸੰਸਥਾ 'ਚ ਹੈਗਾ ਸੋ ਕਿਵੇਂ ਕਿਸਮਤਾਂ ਬਦਲ ਸਕਦੀਆਂ ਨੇ ਕਿਸੇ ਵਿਜ਼ਨ ਦੇ ਪਿੱਛੇ ਲੱਗ ਕੇ
1: ਇੱਥੇ ਆਸਟ੍ਰੇਲੀਆ 'ਚ ਵੀ ਬਹੁਤ ਨੇ ਮੁੰਡੇ ਜਿਹੜੇ ਤੁਹਾਡੀ ਸੰਸਥਾ 'ਚੋਂ ਪੜ੍ਹੇ ਆ
0: ਆਸਟ੍ਰੇਲੀਆ 'ਚ ਬਹੁਤ ਨੇ ਜੀ ਕੁੜੀਆਂ ਮੁੰਡੇ ਬਹੁਤ ਨੇ ਨਿਊਜ਼ੀਲੈਂਡ ਬਹੁਤ ਨੇ ਖਾਸ ਤੌਰ 'ਤੇ ਮੈਂ ਜ਼ਿਕਰ ਕਰਨਾ ਚਾਹੁੰਦਾ ਕਿਉਂਕਿ ਮੈਂ ਉਹਨਾਂ ਬੱਚਿਆਂ 'ਚ ਸ਼ਾਮਿਲ ਸੀ ਮੈਂ 7ਵੀਂ ਤੋਂ 12ਵੀਂ ਇਸੇ ਸੰਸਥਾ 'ਚ ਪੜ੍ਹਿਆ ਇੱਕ ਹੁੰਦੀ ਕਿਸੇ ਦੀ ਸੁਣੀ ਸੁਣਾਈ ਗੱਲ ਇੱਕ ਹੁੰਦੀ ਵਿੱਚ ਰਹੇ ਅਸੀਂ ਤਾਂ ਇੱਟਾਂ ਆਪ ਵੀ ਜਾਣੀ ਕਿ ਐਤਵਾਰ ਨੂੰ ਜਦੋਂ ਸਾਨੂੰ ਉਹਨਾਂ ਨੂੰ ਲੱਗਦਾ ਸੀ ਨਾ ਵੀ ਜਵਾਨੀ ਇਹਨਾਂ ਦੇ ਜ਼ਿਆਦਾ ਉਹ ਹੋ ਰਹੀ ਹੈ ਵੀ ਐਂ ਕਰੋ ਵੀ ਆਹ ਇੱਟਾਂ ਆਈਆਂ ਹੋਈਆਂ ਇੱਟਾਂ ਚੱਕ ਕੇ ਇੱਧਰੋਂ ਉੱਧਰ ਕਰ ਦਿਓ ਅਸੀਂ ਉਹ ਵੀ ਕਰ ਦੇਣੀ ਫਿਰ ਕਹਿਣਾ ਹੁਣ ਸਰ ਅਗਲੀ ਕੀ ਕਰੀਏ ਹੁਣ ਕਹੋ ਉੱਥੋਂ ਚੱਕ ਕੇ ਫਿਰ ਪਿੱਛੇ ਕਰ ਦਿਓ ਸੋ ਸਾਨੂੰ ਉਹਨਾਂ ਨੇ ਅਸੀਂ ਵਾਲੀਬਾਲ ਖੇਡੀ ਜਾਂਦੇ ਸੀ ਸਾਰਾ ਸਾਰਾ ਹੈ ਨਾ ਅਸੀਂ ਉਹ 13-14 ਬੱਚਿਆਂ ਦੇ ਵਿੱਚੋਂ ਹੋਸਟਲ ਵਾਲੇ ਜਿਹੜੇ ਸੀਗੇ ਉਸ ਵੇਲੇ ਬੱਚੇ 8ਵੀਂ 9ਵੀਂ 10ਵੀਂ ਕਰਦੇ ਉਹਨਾਂ 'ਚੋਂ ਲਗਭਗ 10 ਤੋਂ 11 ਬੱਚੇ ਇੱਥੇ ਹੀ ਹੋਵਾਂਗੇ
1: ਅੱਛਾ ਇੱਥੇ ਹੀ
0: ਹਾਂ 5-6 ਤਾਂ ਮੈਲਬਨ 'ਚ ਹੀ ਨੇ
1: ਓਕੇ
0: ਹਾਂਜੀ ਤੇ ਕੋਈ ਪਰਥ 'ਚ ਹੈ ਕੋਈ ਸਿਡਨੀ ਹੈ ਸੋ ਇੱਦਾਂ ਹੀ ਨਿਊਜ਼ੀਲੈਂਡ ਇੱਦਾਂ ਹੀ ਕੈਨੇਡਾ ਹੁਣ ਤਾਂ ਸਾਰੀ ਦੁਨੀਆਂ 'ਚ ਹੀ ਫੈਲੇ ਹੋਏ ਆ ਬੱਚੇ ਆਪਣੀ ਸੰਸਥਾ ਦੇ
1: ਟਾਈਮ ਹੋ ਗਿਆ ਹੁਣ ਕਾ
0: ਹਾਂਜੀ ਸਮਾਂ ਹੋ ਗਿਆ ਹੁਣ ਤਾਂ ਸਾਡੇ ਪਾਸ ਆਊਟ ਹੋਣ ਤੋਂ ਬਾਅਦ ਕੋਈ ਕਹਿੰਦਾ ਮੈਂ ਦੁਬਈ 'ਚੋਂ ਮੈਂ 2017 'ਚੋਂ ਪਾਸ ਆਊਟ ਹੋਇਆ ਜੀ ਕੋਈ UAE 'ਚ ਕਿੱਥੋਂ ਆ ਮੈਨੂੰ ਬਹੁਤ ਮੈਸੇਜ ਆਇਆ ਜੀ ਹੁਣ ਮੈਂ ਰੀਲ ਪਾਈ ਸੀ ਇੱਕ ਵੀ ਸੰਸਥਾ ਨਾਲ ਜੁੜੀਏ ਹੁਣ ਆਪਾਂ ਸਮਾਂ ਆ ਗਿਆ ਮੈਨੂੰ ਅਨਨੋਨ ਜਿਹੜੇ ਮੈਨੂੰ ਜਾਣਦੇ ਸੀ ਪਰ ਮੈਂ ਨਹੀਂ ਸੀ ਜਾਣਦਾ ਹੁਣ ਉਹਨਾਂ ਦੇ ਮੈਨੂੰ ਪਰਸਨਲ ਮੈਸੇਜ ਆਉਂਦੇ ਨੇ ਕਿ ਸਾਨੂੰ ਪਲੀਜ਼ ਐਡ ਕਰੋ ਗਰੁੱਪ ਦੇ ਵਿੱਚ ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ ਸੰਸਥਾ ਕਿਉਂਕਿ ਜਾਣਦੇ ਨੇ ਉਹ ਪੜ੍ਹੇ ਨੇ
1: ਸੋ ਹੁਣ ਸੰਸਥਾ ਵੀ ਤੁਸੀਂ ਦੱਸ ਰਹੇ ਕਿ ਦੋ ਬਣਾ ਦਿੱਤੀਆਂ ਨੇ SCBC
0: ਜੀ
1: ਨਾਲ ਆ ਗਈ
0: ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ
1: ਹਾਂ ਮਾਫੀ ਚਾਹੁੰਦਾ CBSE
0: ਹਾਂਜੀ ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਹੈਗੀ RICC ਇਹ ਹੈਗੀ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਹੋਇਆ ਕਿ ਦੂਜੀ ਸੰਸਥਾ ਦੂਜਾ ਕੈਂਪਸ ਬਣਾਉਣ ਦੀ ਲੋੜ ਕੀ ਪਈ 2016-17 ਦੇ ਵਿੱਚ ਇੱਕ ਖਬਰ ਆਉਂਦੀ ਹੈ ਮੀਡੀਆ ਦੇ ਵਿੱਚ ਕਿ ਜਿਹੜੇ ਬੱਚੇ ਹੁਣ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਆ ਆਪਣੀ ਫਿਊਚਰ ਵਿੱਦਿਆ ਲਈ ਆਸਟ੍ਰੇਲੀਆ ਹੋ ਗਿਆ ਕੈਨੇਡਾ ਹੋ ਗਿਆ ਜਾਂ ਤਾਂ ਅੰਬੈਸੀਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜ੍ਹੇ ਬੱਚੇ ਜਿਹੜੇ +2 ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚੋਂ ਕੀਤੀ ਆ ਉਹਨਾਂ ਨੂੰ ਵੀਜ਼ੇ ਨਹੀਂ ਮਿਲਣੇ ਹੁਣ ਇਹੋ ਜਿਹੀਆਂ ਗੱਲਾਂ ਨਾ ਜਦੋਂ ਪਿੰਡਾਂ 'ਚ ਟਰੈਵਲ ਕਰਦੀਆਂ ਨੇ ਉਹ ਹੋਰ ਹੀ ਰੂਪ ਧਾਰਨ ਕਰ ਲੈਂਦੀਆਂ ਨੇ ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੀ ਸੰਸਥਾ ਦੇ ਵਿੱਚੋਂ ਦਾਖਲੇ ਡਰੋਪ ਆਊਟ ਹੋਣ ਲੱਗ ਗਏ ਮਾਂ ਬਾਪ ਨੂੰ ਲੱਗਿਆ ਕਿ ਬੱਚਿਆਂ ਨੂੰ ਤਾਂ ਬਾਹਰ ਰੁਝਾਨ ਤਾਂ ਬਾਹਰ ਦਾ ਸੀਗਾ ਕਿ ਜੇ ਇੱਥੋਂ +2 ਕਰ ਲਈ ਬੱਚੇ ਨੇ ਬਾਹਰ ਹੀ ਨਹੀਂ ਜਾਣਾ ਇਹਨੂੰ ਵੀਜ਼ਾ ਹੀ ਨਹੀਂ ਲੱਗਣਾ ਐਜੂਕੇਸ਼ਨ ਸਾਰੀ ਆਪਦਾ ਵੀਜ਼ੇ 'ਤੇ ਹੀ ਗਈ ਨਾ ਵੀ +2 ਕਰਨੀ ਦਾ ਵੀਜ਼ਾ ਆਈਲੈਟਸ ਵੀਜ਼ਾ ਇੰਗਲਿਸ਼ ਵੀਜ਼ਾ ਉਹ ਵੀ ਕਿਵੇਂ ਹੋਊਗਾ ਪੋਸੀਬਲ ਹੁਣ ਇਹ ਜਦੋਂ ਸੋਚ ਜਾਂ ਇਹ ਡਰ ਡੈਡੀ ਉਹਨਾਂ ਦੇ ਮਨ 'ਚ ਵੀ ਆਇਆ ਵੀ ਯਾਰ ਸਾਡਾ ਤਾਂ ਸੁਪਨਾ ਹੋਰ ਸੀ ਅਸੀਂ ਤਾਂ ਐਜੂਕੇਸ਼ਨ ਦੇਣੀ ਚਾਹੁੰਦੇ ਹਾਂ ਬੱਚਿਆਂ ਨੂੰ ਅਤੇ ਬੱਚੇ ਘੱਟ ਰਹੇ ਨੇ ਮਾਂ ਬਾਪ ਸਮਝ ਨਹੀਂ ਰਹੇ ਹਨੇਰੀ ਹੋਈ ਹੋਰ ਚੱਲ ਪਈ ਇੱਕ ਉਹਨਾਂ ਦਿਨ ਉਹਨਾਂ ਸਾਲਾਂ ਦੇ ਵਿੱਚ ਪ੍ਰਵਾਸ ਹੋਇਆ ਵੀ ਬਹੁਤ ਫਿਰ ਇਹਨਾਂ ਨੇ ਇਹ ਸੋਚਿਆ ਕਿ ਆਪਾਂ ਨੂੰ CBSE ਨਾਲ ਜੁੜਨਾ ਚਾਹੀਦਾ ਤਾਂ ਇਹ ਬੱਚੇ ਟਿਕਣਗੇ ਤਾਂ ਸੰਸਥਾ ਟਿਕੂਗੀ ਹੁਣ ਉਸ ਬਿਲਡਿੰਗ ਨੂੰ ਤਾਂ CBSE ਬਣਾਇਆ ਨਹੀਂ ਸੀ ਜਾ ਸਕਦਾ ਕਿਉਂਕਿ CBSE ਲਈ ਇੱਕ ਖਾਸ ਤਰੀਕੇ ਦੀ ਰਿਕੁਆਇਰਮੈਂਟ ਆ ਕਮਰੇ ਇੰਨੇ ਬਾਏ ਇੰਨੇ ਦੇ ਹੋਣ ਲੈਬਾਂ ਹੋਣ ਆਹ ਹੋਵੇ ਉਹ ਹੋਵੇ ਫਿਰ ਇਹਨਾਂ ਨੇ ਸੋਚਿਆ ਕਿ ਥਾਂ ਹੈਗੀ ਆ ਕਿਉਂ ਨਾ ਇੱਥੇ ਇੱਕ CBSE ਵਿੰਗ ਸਥਾਪਿਤ ਕੀਤਾ ਜਾਵੇ 2017 ਤੋਂ ਲੈ ਕੇ 2023-24 ਤੱਕ ਕਹਿ ਲਓ 25 ਤੱਕ ਹੀ ਉਹ ਸੰਸਥਾ ਦਾ ਨਿਰਮਾਣ ਹੋਇਆ ਜੀ ਉਹਦਾ ਨਾਂ ਡ੍ਰੀਮਲੈਂਡ ਪਬਲਿਕ ਸਕੂਲ
1: ਸੋ ਉਹਨੂੰ ਨਾਂ ਲੱਗ ਤੋਂ
0: ਉਹਦਾ ਨਾਂ ਕਿਉਂਕਿ CBSE ਆ
1: ਓਕੇ
0: ਹਾਂ ਉੱਥੇ ਹੁਣ ਆਪਣੇ ਕੋਲ ਲਗਭਗ 450-500 ਬੱਚਾ ਪੜ੍ਹਦਾ
1: ਓਕੇ
0: ਅਤੇ ਫਿਜਿਕਸ ਕੈਮਿਸਟਰੀ ਮੈਥ ਸਾਰੀਆਂ ਸਟਰੀਮਾਂ ਹੈਗੀਆਂ ਨੇ ਸਾਇੰਸ ਦੀਆਂ ਅਤੇ ਕਿੰਡਰਗਾਰਡਨ ਵੀ ਹੈ ਛੋਟੇ ਛੋਟੇ ਬੱਚੇ ਨੇ ਅਤੇ ਵਧੀਆ ਜਾਣੀ ਕਿ ਉਹ ਚੱਲ ਰਿਹਾ ਸਿਸਟਮ ਹੁਣ ਪਹਿਲਾ ਸੈਸ਼ਨ ਲੰਘਿਆ CBSE ਦਾ
1: ਅੱਛਾ ਇਹ ਪਹਿਲਾਂ ਹੀ
0: ਇਹ ਪਹਿਲਾਂ ਸੀਗਾ
1: ਓਕੇ
0: ਹੁਣ ਸਮਾਂ ਹੁਣ ਤਾਂ ਆਪਣੇ ਆਪ ਨੂੰ ਸ਼ਾਬਾਸ਼ ਦਿੰਦੇ ਸੀ ਗਰਾਊਂਡ 'ਚ ਖੜ ਕੇ ਮੰਮੀ ਕਹਿੰਦੇ ਸ਼ਾਮ ਨੂੰ ਕਈ ਵਾਰੀ ਨਾ ਇੱਥੇ ਮੈਨੂੰ ਕਹਿ ਦੇਣਾ ਵੀ ਗੁਰਪ੍ਰੀਤ ਦੇਖ ਆਪਾਂ ਕੀ ਤੋਂ ਕੀ ਕਰਤਾ ਆਪਾਂ ਨੂੰ ਲੱਗਦਾ ਸੀ ਆਪਾਂ ਇੰਨੇ ਆਹ ਅਚੀਵ ਕਰ ਲਾਂਗੇ ਅਤੇ ਹੁਣ ਆਪਾਂ ਖੁੰਡੀਆਂ ਮੰਗਾਉਣੀਆਂ ਨੇ ਬਾਹਰੋਂ ਜਿਹੜੇ ਗੋਰੇ ਲਈ ਫਿਰਦੇ ਹੁੰਦੇ ਆ ਅਤੇ ਖੁੰਡੀਆਂ ਲੈ ਕੇ ਆਪਾਂ ਇੱਥੇ ਤੁਰ ਲਿਆ ਕਰਨਾ ਨਾਲੇ ਬਹਿ ਜਾ ਕਰਨਾ ਕੁਰਸੀਆਂ ਡਾ ਕੇ ਅਤੇ ਆਪਾਂ ਬੱਚਿਆਂ ਨੂੰ ਦੇਖਿਆ ਕਰਨਾ ਪੜ੍ਹਦੇ ਖੇਡਦਿਆਂ ਨੱਠਦਿਆਂ ਨੂੰ ਇੱਦਾਂ ਦਾ ਮਨ ਹੁਣ ਹੋਇਆ ਹੋਇਆ ਸੀਗਾ ਖੁਸ਼ ਸੀ ਬਹੁਤ ਵੀ ਮੈਂ ਇੱਕ ਕੁਛ ਕਰ ਸਕਿਆ ਜੋ ਸੋਚਿਆ ਸੀ 30 ਸਾਲ ਪਹਿਲਾਂ ਉਹ ਕੁਛ ਅੱਖਾਂ ਮੂਹਰੇ ਉਸਰਿਆ ਦਿਖਿਆ ਉਹ ਹੁਣ ਜਦੋਂ ਤੁਸੀਂ ਵੀ ਆਓਗੇ ਤੁਸੀਂ ਦੇਖੋਗੇ ਕਿ ਹਿਊਜ ਆ ਉਹ ਨੋਟ ਈਜ਼ੀ 4 ਕਮਰੇ ਨਹੀਂ ਹੁਣ ਉਹ ਕਮਾਲ ਹੀ ਹੋਈ ਪਈ ਆ ਉਹ ਬਹੁਤ ਵੱਡਾ ਅਦਾਰਾ
1: ਕਮਾਲ ਉਹ ਸੁਣਨ 'ਚ ਚੀਜ਼ਾਂ ਬਹੁਤ
0: ਜੀ ਜੀ ਜੀ
1: ਵਧੀਆ ਲੱਗਦੀਆਂ ਹੁਣ ਕੀ ਮਨਸੂਬੇ ਨੇ ਭੰਗੂ ਸਾਹਿਬ ਮੈਨੂੰ ਪਤਾ ਲੱਗਾ ਵੀ ਤੁਸੀਂ ਵੀ ਹੁਣ ਵਾਪਸ ਜਾਣ ਦੀ ਤਿਆਰੀ 'ਚ ਉੱਥੇ ਸੇਵਾਵਾਂ ਨਿਭਾਉਣੀਆਂ
0: ਵੀਰ ਜੀ ਗੱਲ ਇੱਦਾਂ ਕਿ ਬਲੈਕ ਐਂਡ ਵਾਈਟ ਤਾਂ ਇੱਦਾਂ ਕੁਛ ਵੀ ਨਹੀਂ ਕਿ ਬੜਾ ਔਖਾ 20-22 ਸਾਲ ਆਪਾਂ ਨੂੰ ਇਹਨਾਂ ਮੁਲਕਾਂ 'ਚ ਆਇਆਂ ਨੂੰ ਹੋ ਗਏ ਕਦੇ ਮਾੜੇ ਤੋਂ ਮਾੜੇ ਸੁਪਨੇ 'ਚ ਵੀ ਨਹੀਂ ਸੋਚਿਆ ਹੁੰਦਾ ਕਿ ਕਦੇ ਇੱਦਾਂ ਦਾ ਦਿਨ ਆਊਗਾ ਵੀ ਇੱਥੇ ਕਿਉਂਕਿ ਇੱਥੇ ਵੀ ਆਪਾਂ ਦੁਨੀਆ ਵਸਾ ਲਈ ਬੱਚੇ ਜੰਮ ਲਏ ਬੱਚੇ ਖੇਡਣ ਵੀ ਲੱਗ ਗਏ ਬੱਚੇ ਪੜ੍ਹਨ ਵੀ ਲੱਗ ਗਏ ਤੁਸੀਂ ਵੀ ਇੱਥੇ ਇੱਕ ਜੀ ਲਾ ਲੈਂਦੇ ਹੋ ਪਹਿਲੇ 5-7-10 ਸਾਲ ਤਾਂ ਇਹਨਾਂ ਮੁਲਕਾਂ 'ਚ ਜੀ ਨਹੀਂ ਲੱਗਦਾ ਹੌਲੀ ਹੌਲੀ ਤੁਹਾਡਾ ਜੀ ਲੱਗਣ ਲੱਗਦਾ ਅਤੇ ਫਿਰ ਸਫੈਦੇ ਇਹ ਸਾਰੇ ਅੱਪ ਦੇ ਲੱਗਣ ਲੱਗਦੇ ਨੇ ਹੈ ਨਾ ਸਾਰੇ ਲੋਕ ਵੀ ਥੋੜ੍ਹੇ ਥੋੜ੍ਹੇ ਆਪਣੇ ਲੱਗਣ ਲੱਗਦੇ ਨੇ ਪਰ ਜੋ ਮੇਰੀ ਜ਼ਿੰਦਗੀ 'ਚ ਵਾਪਰਿਆ ਵੀਰੇ ਜੋ ਇਹ ਘਟਨਾ ਹੋਈ ਹੈ ਮੈਂ ਇੱਕ ਤਾਂ ਹੈਗਾ ਇਕੱਲਾ ਮੁੰਡਾ ਹੀ ਆਪਣੇ ਘਰਦਿਆਂ ਦਾ ਮੇਰੇ ਸਿਸਟਰ ਜਾਂ ਬ੍ਰਦਰ ਰੀਅਲ ਨਹੀਂ ਗਏ ਕੋਈ ਊਂ ਤੁਹਾਡੇ ਵਰਗੇ ਬਹੁਤ ਮੇਰੇ ਰਿਸ਼ਤੇ ਹੈਗੇ ਨੇ ਤਾਂ ਜੀ ਉਹ ਨਾ ਮੈਂ ਮਹਿਸੂਸ ਕੀਤਾ ਉੱਥੇ ਜਾ ਕੇ ਕਿ ਉਹ ਜਿਹੜੀ ਪੀੜ ਆ ਉਹ ਜਿਹੜੀ ਮੈਂ ਇੱਕ ਉਹਨਾਂ ਦੀ ਪੇਨ ਦੇਖੀ ਆ ਉਸ ਸੰਸਥਾ ਲਈ ਹੈ ਨਾ ਇਹ ਤਾਂ ਨਹੀਂ ਮੈਂ ਕਹਿੰਦਾ ਸਵਰਨ ਸਿੰਘ ਭੰਗੂ ਤਾਂ ਨਹੀਂ ਕੋਈ ਬਣ ਸਕਦਾ ਇੱਦਾਂ ਦਾ ਬਹੁਤ ਮੁਸ਼ਕਿਲ ਹੈ ਇਹ ਕਹਿਣਾ ਕਿ ਉਹਨਾਂ ਨੂੰ ਰਿਪਲੇਸ ਕਰਨਾ ਬਿਲਕੁਲ ਵੀ ਨਹੀਂ ਹੋ ਸਕਦਾ ਇਹ ਪੋਸੀਬਲ ਹੀ ਨਹੀਂ ਹੈਗਾ ਪਰ ਐਟਲੀਸਟ ਉੱਥੇ ਇੱਕ ਗਵਰਨੈਂਸ ਹੋਣੀ, ਇੱਕ ਉੱਥੇ ਦੱਸਣਾ ਕਿ ਕਿਵੇਂ ਚੀਜ਼ਾਂ ਹੋਣੀਆਂ, ਜਾਂ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਜਿਹੜੀਆਂ ਮੇਰੇ ਨਾਲ ਡਿਸਕਸ ਕੀਤੀਆਂ ਹੋਈਆਂ ਉਹਨਾਂ ਨੂੰ ਇੰਪਲੀਮੈਂਟ ਕਰਨਾ, ਮਤਲਬ ਉਹਨਾਂ ਦੇ ਫਿਊਚਰ ਪਲੈਨਸ ਦੇ ਵਿੱਚ ਕਿੰਨਾ ਕੁਛ ਸੀ। ਜਿਵੇਂ ਹੁਣ ਮੈਂ ਸਪੈਸ਼ਲੀ ਜ਼ਿਕਰ ਕਰਨਾ ਚਾਹੁੰਦਾ ਵੀ ਇੱਦਾਂ ਦੇ ਬੱਚੇ ਜਿਨ੍ਹਾਂ ਨੂੰ ਆਪਾਂ ਇੱਥੇ ਸਪੈਸ਼ਲ ਸਕੂਲ ਦੇ ਵਿੱਚ ਕਹਿ ਦਿੰਦੇ ਹਾਂ ਨਾ, ਨਿਊਰੋ ਰਿਲੇਟਡ ਜਿਹੜੇ ਹੁੰਦੇ ਨੇ, ਉੱਦਾਂ ਦੇ ਬੱਚੇ ਆਏ ਜੀ ਦੋ ਤਿੰਨ ਆਪਣੇ ਕੋਲ। ਹੁਣ ਦੇਖੋ ਕਿੱਡਾ ਵੱਡਾ ਚੈਲੇਂਜ ਆ ਉਹਨਾਂ ਬੱਚਿਆਂ ਲਈ। ਟੀਚਰ ਇੱਕ ਆਲਰੇਡੀ ਗੱਲ ਕਰ ਲਈ ਸੀ ਵੀ ਤੁਸੀਂ ਆਓ ਜੀ ਉੱਥੇ ਉਹ ਬੱਚਿਆਂ ਨੂੰ ਪੜ੍ਹਾਓ।
1: ਓਕੇ,
0: ਹੁਣ ਅਸਲ 'ਚ ਕੰਮ ਸਰਕਾਰ ਦਾ, ਇਹ ਨਹੀਂ ਕਿ ਸਰਕਾਰਾਂ ਦੇ ਸਕੂਲ ਹੈ ਨਹੀਂ, ਹੈਗੇ ਨੇ, ਪਰ ਬਹੁਤ ਘੱਟ ਲੋਕਾਂ ਨੂੰ ਅਵੇਅਰਨੈਸ ਹੈ ਜੀ। ਇੱਥੇ ਤਾਂ ਬਹੁਤ ਟਾਈਮ ਨਾਲ ਹੀ ਪਤਾ ਲੱਗ ਜਾਂਦਾ ਫਲਾਣੇ ਬੱਚੇ ਨੂੰ ਕੋਈ ਆਟਿਜ਼ਮ ਹੈ, ਹੈ ਨਾ, ਅਤੇ ਇੱਥੇ ਤਾਂ ਸਰਕਾਰਾਂ ਦੇ ਧਿਆਨ ਨੇ, ਉੱਥੇ ਤਾਂ ਤੁਹਾਨੂੰ ਪਤਾ ਹੀ ਸਮਾਜ ਦੇ ਵਿੱਚ ਪਿੰਡਾਂ 'ਚ ਕਿੱਥੇ ਧਿਆਨ ਹੈ ਇਹਨਾਂ ਚੀਜ਼ਾਂ ਦਾ। ਸੋ ਉਹ ਇਸ ਹੱਦ ਤੱਕ ਵੀ ਜਾ ਕੇ ਸੰਸਥਾ ਦੇ ਵਿੱਚ ਧਿਆਨ ਦਿੱਤਾ ਗਿਆ ਸੀ ਵੀ ਬੱਚਾ ਕਿਸੇ ਕਿਸਮ ਦਾ ਵੀ ਆ ਜਾਵੇ, ਬੱਚਾ ਗਰੀਬ ਦਾ ਆ ਜਾਵੇ ਪਰ ਪੜ੍ਹਨ ਲਾਇਕ ਹੋਵੇ। ਜਿਹੜੀ ਕਾਹਨ ਸਿੰਘ ਪੰਨੂ ਹੋਣਾ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ, ਫਿਊਚਰ ਪਲੈਨਸ ਦੀ ਗੱਲ ਹੈ, ਅਲੱਗ ਕਿਵੇਂ ਬਣਾਉਂਦੀ ਹੈ ਵੀਰ ਜੀ ਇਹ ਸੰਸਥਾ, ਇਹ ਸੰਸਥਾ ਬਾਕੀ ਸੰਸਥਾ ਨਾਲੋਂ। ਪੰਜਵੀਂ ਜਮਾਤ ਦੇ ਵਿੱਚ ਇੱਕ ਪ੍ਰਤਿਭਾ ਪ੍ਰੀਖਿਆ ਨਾਂ ਦੀ ਪ੍ਰੀਖਿਆ ਲਈ ਜਾਂਦੀ ਹੈ ਬੱਚਿਆਂ ਦੀ।
1: ਓਕੇ,
0: ਹਾਂ, ਆਲੇ ਦੁਆਲੇ ਬੱਚੇ ਚੂਜ਼ ਕਰਕੇ ਵੀ ਤੁਸੀਂ ਪੇਪਰ ਦਿਓ, ਖੁੱਲ੍ਹਾ ਪੇਪਰ ਆ, ਕੋਈ ਵੀ ਦੇ ਸਕਦਾ ਪੰਜਵੀਂ ਦਾ ਬੱਚਾ। ਜਿਹੜੇ ਬੱਚੇ ਦੇ ਨੰਬਰ 90-95% ਆ ਗਏ, ਪਰ ਉਹ ਬੱਚੇ ਬਹੁਤ ਹੀ ਗਰੀਬ ਪਰਿਵਾਰ ਤੋਂ ਨੇ, ਇੱਕ ਸਕਰੀਨਿੰਗ ਕਮੇਟੀ ਬਣੀ ਹੋਈ ਹੈ ਜਿਹੜੀ ਉਹਨਾਂ ਪਰਿਵਾਰਾਂ ਤੱਕ ਵੀ ਜਾਂਦੀ ਹੈ, ਡੈਡੀ ਆਪ ਵੀ ਬਕਾਇਦਾ ਉਹਨਾਂ ਦੇ ਪਰਿਵਾਰਾਂ ਤੱਕ ਜਾਂਦੇ ਵੀ ਤੁਹਾਡਾ ਬੱਚਾ ਇੰਨਾ ਲਾਇਕ ਆ, ਪਰ ਤੁਹਾਡੇ ਘਰੇ ਛੱਤ ਹੈ ਨਹੀਂ, ਇੱਕ ਡੰਗਰ ਹੈ, ਮਾਂ ਦੁੱਧ ਪਾਉਂਦੀ ਹੈ, ਗੁਜ਼ਾਰਾ ਕਰਦੀ ਆ, ਪਿਓ ਜਾਂ ਤਾਂ ਹੈ ਨਹੀਂ ਜਾਂ ਸ਼ਰਾਬੀ ਹੈ, ਜਾਂ ਕੋਈ ਧਿਆਨ ਨਹੀਂ ਬੱਚੇ ਦੀ ਐਜੂਕੇਸ਼ਨ ਵੱਲ, ਫਿਰ ਹੀ ਉਹਨਾਂ ਬੱਚਿਆਂ ਨੂੰ ਅਡੋਪਟ ਕਰ ਲਿਆ ਜਾਂਦਾ ਸੰਸਥਾ ਵੱਲੋਂ।
1: ਓਕੇ,
0: ਉਹ ਅਡੋਪਟ ਇਸ ਤਰੀਕੇ ਨਾਲ ਕਿ ਫਿਰ ਲੋਕਾਂ ਤੱਕ ਅਪਰੋਚ ਕੀਤੀ ਜਾਂਦੀ ਕਿ ਇਹਨਾਂ ਦੀ ਪੜ੍ਹਾਈ ਦਾ ਖਰਚਾ ਹੁਣ ਕੋਈ ਬੰਦਾ ਚੱਕੇ। ਅਡੋਪਟ ਜਿਵੇਂ ਬੱਚਾ ਇੱਕ ਅਡੋਪਟ ਕਰ ਲਿਆ, ਆਪਣੇ ਕੋਲ ਇਸ ਵੇਲੇ ਸੰਸਥਾ 'ਚ 60 ਬੱਚੇ ਇੱਦਾਂ ਦੇ ਨੇ ਜਿਹਨਾਂ 'ਚੋਂ ਅਡੋਪਟਡ ਸੰਸਥਾ ਵੱਲੋਂ ਨੇ, ਵੈਸੇ ਉਹਨਾਂ ਦੇ 60-40 ਬੱਚੇ ਲੋਕਾਂ ਤੱਕ ਪਹੁੰਚ ਚੁੱਕੇ ਨੇ।
1: ਓਕੇ, ਸੋ ਲੋਕ ਦਾ ਖਰਚਾ
0: 40 ਬੰਦੇ ਇੱਦਾਂ ਦੇ ਦੀਨ ਦੁਨੀਆ 'ਚ ਜੁੜੇ ਹੋਏ ਨੇ, ਕੋਈ ਕੈਨੇਡਾ ਤੋਂ ਇੱਕ ਪਰਿਵਾਰ ਹੈ, ਉਹਨਾਂ ਨੇ 2 ਬੱਚੇ ਅਡੋਪਟ ਕੀਤੇ ਆ, ਅਤੇ ਕਿਸੇ ਨੇ, ਮੈਂ ਆਸਟ੍ਰੇਲੀਆ ਤੋਂ ਬਹੁਤ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਨੇ, ਜਦੋਂ ਵੀ ਉਹ ਕਿਤੇ ਜਾਂਦੇ ਸੀ ਨਾ ਹੁਣ, ਤਾਂ ਹੁਣ ਉਹ ਲੈ ਕੇ ਜਾਂਦੇ ਸੀ ਪੈਕੇਜ ਵੀ ਇਹ ਦੇਖੋ ਅਸੀਂ ਤਾਂ ਗੁਲਦਸਤਾ ਸਮਾਜ ਨੂੰ ਦਿੱਤਾ ਹੋਇਆ, ਤੁਹਾਡਾ ਮਨ ਮੰਨਦਾ ਸਾਡੇ ਨਾਲ ਜੁੜੋ, ਹਾਂ ਆ ਕੇ ਦੇਖੋ, ਪਹਿਲਾਂ ਤੁਸੀਂ ਆ ਜਾਓ, ਪਹਿਲਾਂ ਤੁਸੀਂ ਆ ਕੇ ਉੱਥੇ ਮਾਹੌਲ ਦੇਖੋ, ਆ ਕੇ ਮਿਲੋ ਬੱਚਿਆਂ ਨੂੰ। ਅਤੇ ਪਰ ਉਹ ਖੁਸ਼ ਸੀ ਵੀ ਲੋਕ ਜੁੜਦੇ, ਜਿਉਂ ਜਿਉਂ ਚੀਜ਼ਾਂ ਅੱਗੇ ਪਹੁੰਚਦੀਆਂ ਸੀ ਤਾਂ ਲੋਕ ਜੁੜਦੇ ਜਾਂਦੇ ਸੀ।
1: ਅਤੇ ਉਹ ਕਿਵੇਂ ਆ ਭੰਗੂ ਸਾਹਿਬ, ਉਹਦਾ ਪ੍ਰੋਸੈਸ ਕੀ ਆ ਫਿਰ? ਮੰਨ ਲਓ ਇੱਕ ਪਹਿਲੀ ਗੱਲ ਤਾਂ ਇਹ ਵੀ ਖਰਚਾ ਕਿੰਨਾ ਕੁ ਹੈ ਇੱਕ ਜਣੇ ਦੀ ਅਡੋਪਸ਼ਨ ਦਾ, ਮਿਨੀਮਮ ਮੈਕਸੀਮਮ?
0: ਮਿਨੀਮਮ ਸਾਲ ਦਾ
1: ਮਰਜ਼ੀ ਹਰ ਇੱਕ ਦੀ
0: ਅੰਦਾਜ਼ਨ, ਦੇਖੋ ਜੀ ਮੈਂ ਬਹੁਤ ਫਿਗਰਸ ਤਾਂ ਨਹੀਂ ਪੈਂਦਾ, ਅੰਦਾਜ਼ਨ ਇਹ ਹੈ ਕਿ 33-34 ਹਜ਼ਾਰ ਰੁਪਈਆ ਸਾਲ ਦਾ ਇੱਕ ਬੱਚੇ ਦੀ ਫੀਸ ਹੈ।
1: ਓਕੇ,
0: ਅਤੇ ਉਹ ਕਲਾਸ ਵਧਣ ਨਾਲ ਉਹ 33-35, 35-37, 37-40, 42 ਤੱਕ ਪਹੁੰਚ ਜਾਂਦਾ ਇੱਕ ਬੱਚੇ ਦੀ ਇੱਕ ਸਾਲ ਦੀ ਫੀਸ,
1: 35-40
0: ਟਿਊਸ਼ਨ ਫੀਸ ਇੰਨੀ ਕੁ।
1: ਅਤੇ ਉਹਦੇ ਵਿੱਚ ਕੀ ਜੇ ਮੰਨ ਲਓ ਕੋਈ ਮਨ ਬਣਾਵੇ ਤਾਂ ਉਹਦੇ ਲਈ ਕੀ ਪ੍ਰੋਸੈਸ ਹੈ?
0: ਉਹਦੇ ਲਈ ਪ੍ਰੋਸੈਸ ਪਹਿਲਾਂ ਤਾਂ ਹੀ ਉਹ ਜੁੜੇ, ਆਪਣੀ ਗੱਲ ਸਾਡੇ ਤੱਕ ਰੱਖੇ ਕਿ ਉਹ ਕੋਈ ਕੁਐਸਚਨ ਵੀ ਹੋਣਗੇ ਡੈਫੀਨੇਟਲੀ, ਅਸੀਂ ਉਹਨਾਂ ਦੇ ਕੁਐਸਚਨਾਂ ਦੇ ਆਂਸਰ ਵੀ ਦੇਵਾਂਗੇ। ਔਰ ਉੱਥੇ ਪਿੱਕ ਐਂਡ ਚੂਜ਼ ਵੀ ਹੈ ਨੀਗਾ ਕਿ ਅਸੀਂ ਤਾਂ ਜੀ ਫਲਾਣਾ ਆਏ, ਹੈ ਨਾ, ਸਾਨੂੰ ਅਸੀਂ ਪਹਿਲਾਂ ਹੀ ਉਹ ਬੱਚੇ ਲੈ ਲਏ ਆ ਸੰਸਥਾ ਕੋਲ, ਤਾਂ ਉਹ ਬੱਚੇ ਆ ਗਏ ਆ, ਤੁਹਾਨੂੰ ਇੱਕ ਬੱਚਾ ਸਪੋਰਟ ਕਰ ਦਿੱਤਾ ਜਾਊਗਾ। ਮੈਨੂੰ ਲੱਗਦਾ ਇਦੋਂ ਵਧੀਆ ਸੇਵਾ ਤਾਂ ਫਿਰ ਕੋਈ ਹੋ ਵੀ ਨਹੀਂ ਸਕਦੀ।
1: ਬਿਲਕੁਲ,
0: ਜੇ ਕੋਈ ਬੰਦਾ ਚਾਹੇ ਵੀ ਯਾਰ ਵੀ ਮੇਰੀ ਕੋਈ, ਆਪਾਂ ਕੱਢਦੇ ਹਾਂ ਦਸਵੰਧ ਆਪਣੇ ਤਾਂ ਗੁਰਬਾਣੀ 'ਚ ਵੀ, ਆਪਣੇ ਤਾਂ ਧਰਮਾਂ 'ਚ ਵੀ ਆ। ਲੋਕ ਮੈਨੂੰ ਲੱਗਦਾ ਬਹੁਤ ਦੁਨੀਆਂ ਦੇ ਵਿੱਚ ਇੱਦਾਂ ਦੇ ਹੈਗੇ ਸੱਜਣ ਜਿਹੜੇ ਬਹੁਤ ਹੈਲਪ ਕਰਦੇ ਵੀ ਆ, ਇੱਥੇ ਨਹੀਂ ਕਰਦੇ ਕਿਤੇ ਹੋਰ ਕਰਦੇ ਹੋਣਗੇ ਬਿਨਾਂ ਸ਼ੱਕ। ਇਹ ਦੁਨੀਆਂ ਚੰਗੇ ਲੋਕਾਂ ਕਰਕੇ ਸੋਹਣੀ ਲੱਗ ਰਹੀ ਹੈ।
1: ਬਿਲਕੁਲ,
0: ਅਤੇ ਫਿਰ ਉੱਦਾਂ ਉਹ ਪ੍ਰੋਸੈਸ ਆਪਾਂ ਬਕਾਇਦਾ ਉਹਨਾਂ ਨੂੰ ਟਾਈਮ ਟੂ ਟਾਈਮ ਦੱਸ ਵੀ ਸਕਾਂਗੇ, ਪਰ ਇਹ ਬਹੁਤ ਈਜ਼ੀ ਆ। ਉਹ ਪੈਸਾ ਕਿਵੇਂ ਬੱਚਿਆਂ ਤੱਕ ਪਹੁੰਚਦਾ, ਬੜਾ ਪਾਰਦਰਸ਼ੀ ਆ ਸਿਸਟਮ ਰੱਖਿਆ ਹੋਇਆ।
1: ਹਾਂਜੀ, ਅਤੇ ਉਹਦੇ ਵਿੱਚ ਕਿਹਦੇ ਨਾਲ ਸੰਪਰਕ ਇਨੀਸ਼ੀਅਲੀ, ਮਤਲਬ ਕਿੱਥੇ ਕਰਨਾ, ਕੋਈ ਔਨਲਾਈਨ ਜਾਂ ਫਿਰ ਫੋਨ ਨੰਬਰ ਜਾਂ?
0: ਜੀ, ਫੋਨ ਨੰਬਰ ਵੀ ਹੈਗੇ ਨੇ ਮੈਨੇਜਮੈਂਟ ਦੇ ਸਾਰੇ, ਮੈਂ ਉਹ ਤੁਹਾਨੂੰ ਦੇ ਕੇ ਵੀ ਜਾਊਂਗਾ, ਤੁਸੀਂ ਸਕਰੀਨ ਤੇ ਡਿਸਪਲੇ ਵੀ
1: ਇੱਥੇ ਆਪਾਂ ਜਿਹੜੀ ਚੱਲ ਰਹੀ ਆਪਣੀ ਗੱਲਬਾਤ ਆ ਇਹਦੇ ਵਿੱਚ ਆਪਾਂ ਪਾ ਦਾਂਗੇ। ਔਨਲਾਈਨ ਕਿਸੇ ਨੇ ਸਰਚ ਮਾਰਨੀ ਹੋਵੇ ਤਾਂ ਔਨਲਾਈਨ ਕਿੰਨੀ ਐਕੂਰੇਸੀ ਆਪਣੀ ਜਾਂ ਕਿੱਦਾਂ ਲੱਭ ਸਕਦਾ?
0: ਓਕੇ, RICC ਬਸੀ ਗੁਜਰਾਂ ਗੂਗਲ ਮੈਪਸ 'ਤੇ ਪਾਓਗੇ ਤਾਂ ਤੁਸੀਂ ਉੱਥੇ ਪਹੁੰਚ ਸਕਦੇ ਹੋ।
1: ਓਕੇ,
0: ਪੰਜਾਬ 'ਚ ਜਿੱਥੋਂ ਮਰਜ਼ੀ, ਅਤੇ ਇੰਸਟਾਗ੍ਰਾਮ ਪੇਜ, ਫੇਸਬੁੱਕ ਪੇਜ ਸੰਸਥਾਵਾਂ ਦੇ ਚੱਲ ਰਹੇ ਨੇ RICC ਬਸੀ ਗੁਜਰਾਂ ਦੇ ਨਾਂ ਤੋਂ, ਅਤੇ ਡ੍ਰੀਮਲੈਂਡ ਪਬਲਿਕ ਸਕੂਲ ਉਹ ਵੀ ਬਸੀ ਗੁਜਰਾਂ, ਪਿੰਡ ਦਾ ਨਾਮ ਬਸੀ ਗੁਜਰਾਂ।
1: ਓਕੇ, ਸਾਰੀ ਇਨਫੋਰਮੇਸ਼ਨ
0: ਜੀ, ਬਾਕੀ ਨੰਬਰ ਹੈਗੇ ਨੇ।
1: ਅਤੇ ਉਸ ਤੋਂ ਅੱਗੇ ਕੀ ਹੁਣ ਭੰਗੂ ਸਾਹਿਬ ਜਾ ਕੇ, ਅਤੇ ਫਿਰ ਅੱਗੇ ਜਿਹੜੀ ਇੱਕ ਹੋਰ ਤੁਸੀਂ ਦੱਸ ਰਹੇ ਸੀ ਕਿ ਆਪਣੇ ਜਿਹੜੇ ਡੋਨੇਸ਼ਨ, ਇਸ ਤੋਂ ਬਲੈਦਾ ਵੀ ਇਕੱਠੀ ਕਰਕੇ ਕੁਛ ਮਨਸੂਬੇ ਨੇ ਅੱਗੇ ਦੇ?
0: ਜੀ, ਉਹ ਮੈਂ ਦੱਸਣਾ ਚਾਹੁੰਦਾ ਜੀ ਕਿ ਜਿਵੇਂ ਕਿ ਸੰਸਥਾ ਬਾਰੇ ਤੁਹਾਨੂੰ ਦੱਸਿਆ ਕਿ ਸੰਸਥਾ ਨੇ ਹੁਣ ਤੱਕ ਸਟਰਗਲਿੰਗ ਦੌਰ 'ਚੋਂ ਹੀ ਸਮਾਂ ਕੱਢਿਆ, ਬੱਚੇ ਆਏ, ਬੱਚੇ ਪੜ੍ਹ ਕੇ ਚਲੇ ਗਏ, ਤਨਖਾਹ ਸੌਰੀ ਤਨਖਾਹਾਂ ਬੱਚਿਆਂ ਦੀਆਂ ਫੀਸਾਂ 'ਚੋਂ ਨਿਕਲੀਆਂ, ਸੰਸਥਾ ਦੇ ਕੁਛ ਦੇਣਦਾਰੀਆਂ ਵੀ ਖੜੀਆਂ ਨੇ ਜਿਹੜੀਆਂ ਕਿ ਚੱਲਦੀਆਂ ਆਉਂਦੀਆਂ ਸੀਗੀਆਂ, ਕਿਉਂਕਿ ਸੰਸਥਾ ਇੱਕ ਤਰੀਕੇ ਦਾ ਮਨੀ ਇਕੱਠੀ ਕਰਨ ਦਾ ਸੋਰਸ ਨਹੀਂ ਰਿਹਾ, ਸੰਸਥਾ ਦਾ ਮੇਨ ਪਰਪਸ ਹੀ ਐਜੂਕੇਸ਼ਨ ਦੇਣਾ ਸੀ, ਸਗੋਂ ਟੀਚਰ ਵੀ ਉੱਥੇ ਵੀਰ ਜੀ ਉਹੀ ਟਿਕਦਾ ਜਿਹੜਾ ਅਸਲ ਦੇ ਵਿੱਚ ਉਹਨਾਂ ਅਸੂਲਾਂ ਨੂੰ ਸਮਝਦਾ। ਜੇ ਕੋਈ ਟੀਚਰ ਵੀ ਇੱਦਾਂ ਦਾ ਆਵੇ ਨਾ ਵੀ ਮੈਨੂੰ ਤਾਂ ਇੰਨੀ ਤਨਖਾਹ ਚਾਹੀਦੀ ਹੈ, ਤੇ ਮੈਂ ਤਾਂ ਕਿਉਂਕਿ ਉਹ ਸਿਸਟਮ ਦੇ ਵਿੱਚ ਆ ਕੇ ਤੁਹਾਨੂੰ ਉਹ ਰੰਗ 'ਚ ਢਲਣਾ ਹੀ ਪੈਂਦਾ, ਉਹ ਇਸ ਕਿਸਮ ਦੀ ਸੰਸਥਾ। ਪੂਰਨ ਸਿੰਘ ਗਿੱਲ ਕੈਨੇਡਾ ਤੋਂ ਇੱਕ ਸਿੱਖ ਬੁੱਧੀਜੀਵੀ ਨੇ, ਉਹਨਾਂ ਨੇ ਜਦੋਂ ਡੈਡੀ ਪਿੱਛੇ ਜੇ ਕੈਨੇਡਾ ਗਏ ਸੀ, ਉਹਨਾਂ ਨੇ ਜਦੋਂ ਇਹ ਗੱਲ ਸਮਝੀ ਸੁਣੀ, ਉਹਨਾਂ ਨੇ ਫਿਰ ਉਹਨਾਂ ਨੂੰ ਨਾ ਇਹ ਰਾਏ ਦਿੱਤੀ ਕਿ ਤੁਸੀਂ ਸਮਾਜ ਦੇ ਵਿੱਚੋਂ ਇੱਦਾਂ ਦੇ ਬੰਦੇ ਲੱਭੋ ਜਿਹੜੇ 1-1 ਲੱਖ ਰੁਪਈਆ ਐਜ਼ ਏ ਡੋਨੇਸ਼ਨ, ਉਹ ਰਿਟਰਨੇਬਲ ਅਮਾਊਂਟ ਨਹੀਂ ਹੈਗੀ, ਉਹ ਤੁਸੀਂ 1 ਲੱਖ ਰੁਪਈਆ ਸੰਸਥਾ ਦੇ ਕਾਰਜ ਨੂੰ ਦਿੱਤੀ ਆ ਕਿ ਸੰਸਥਾ ਨੂੰ ਮੈਂ ਦਿੰਦਾ, ਅਤੇ ਤੁਸੀਂ ਭੁੱਲ ਗਏ ਵੀ ਹਾਂ ਮੈਂ ਸੰਸਥਾ ਨੂੰ ਦਿੱਤੀ ਆ, ਉਹ ਸੰਸਥਾ ਦੇ ਕੰਮ ਕਿਵੇਂ ਆਊਗੀ? ਤਾਂ 10 ਲੱਖ ਰੁਪਈਆ ਐਫ ਡੀ, 10 ਜਣੇ ਆਲਰੇਡੀ ਚੁਣੇ ਨਹੀਂ ਜਾ ਚੁੱਕੇ, 10 ਜਣੇ ਦੀ ਲਿਸਟ ਹੈ ਜਿਨ੍ਹਾਂ ਨੇ
1: ਡੋਨੇਟ
0: ਕਰ ਚੁੱਕੇ, ਐਫ ਡੀ ਦਾ ਡਾਕੂਮੈਂਟ ਵੀ ਹੈ, ਉਹ ਵੀ ਕਿਸੇ ਨੂੰ ਦਿੱਤਾ ਜਾ ਸਕਦਾ, ਅਤੇ ਉਹ ਬਕਾਇਦਾ ਉਹਨਾਂ ਦੀ ਲਿਸਟ ਹੈ, ਮੈਂ ਜਿਹੜਾ ਤੁਹਾਨੂੰ ਪੈਂਫਲੈਟ ਦੇ ਕੇ ਜਾਊਂਗਾ ਬਕਾਇਦਾ ਉਹਨਾਂ ਦੇ ਨਾਂ ਕਿਹੜੇ ਮੁਲਕ ਤੋਂ ਨੇ ਕੀ ਆ। ਉਹਦੇ ਵਿੱਚ ਇਹ ਆ, ਥੋਟ ਇਹ ਸੀਗਾ ਕਿ ਮੰਨ ਲਓ ਆਪਣੇ ਕੋਲ 100 ਬੰਦਾ ਇੱਦਾਂ ਦਾ ਹੋ ਜਾਂਦਾ ਜਿਹੜਾ 1-1 ਲੱਖ ਰੁਪਈਆ ਇਸ ਸੰਸਥਾ ਦੀ ਬਿਹਤਰੀ ਲਈ ਦਿੰਦਾ, ਉਹ ਜੇ ਇੱਕ ਸਾਈਜ਼ੇਬਲ ਅਮਾਊਂਟ ਹੋ ਗਿਆ, ਮੰਨ ਲਓ 1 ਕਰੋੜ ਰੁਪਈਆ ਹੋ ਗਿਆ, 90 ਲੱਖ, ਉਹਦਾ ਜੋ ਵੀ ਉਹਦੀ ਵਿਆਜ ਦਰ ਨਾਲ ਆਪਾਂ ਨੂੰ ਕੋਈ ਵੀ ਮਨੀ ਮੰਥਲੀ ਜਾਂ ਜਨਰੇਟ ਹੁੰਦੀ ਹੈ ਜਾਂ ਜਿਵੇਂ ਵੀ ਉੱਤੇ ਸਿਸਟਮ ਵਰਕ ਕਰਦਾ, ਉਹ ਸੰਸਥਾ ਦੀ ਇਹਨਾਂ ਕੰਮਾਂ ਦੀ ਬਿਹਤਰੀ ਲਈ, ਕਿਉਂਕਿ ਸੰਸਥਾ ਤਾਂ ਪੈਰ ਪੈਰ 'ਤੇ ਇਹਨਾਂ ਬੱਚਿਆਂ ਨੂੰ ਬਾਂਹ ਫੜਦੀ ਹੈ, ਕਦੇ 40 ਸੀ ਅੱਜ 60 ਨੇ, ਫਿਰ 100 ਹੋਣਗੇ। ਇਹ ਜਿਹੜੇ ਬੱਚਿਆਂ ਨੂੰ ਨਹੀਂ ਫੜਿਆ ਜਾਣਾ ਸੀਗਾ, ਉਹ ਉਸ ਮੁੱਖ ਧਾਰਾ 'ਚ ਲਿਆਂਦਾ ਹੀ ਨਹੀਂ ਸੀ ਜਾਣਾ। ਇਹ ਸੰਸਥਾ ਆਪਣੇ ਕਾਰਜ ਲਈ ਘੱਟੋ ਘੱਟ ਸਟੈਂਡ ਕਰੇ, ਸੰਸਥਾ ਹਰ ਵੇਲੇ ਹੀ ਇੱਦਾਂ ਨਾ ਲੱਗੇ ਕਿ ਸੰਸਥਾ ਨੂੰ ਇੱਥੇ ਵੀ ਖੋਰਾ ਲੱਗ ਰਿਹਾ, ਸੰਸਥਾ ਕੋਲ ਹਜੇ ਆਪਣਾ ਹੀ ਕੋਈ ਇੰਤਜ਼ਾਮ ਉੱਦਾਂ ਦਾ ਨਹੀਂ। ਇੱਕ ਇਖਲਾਕੀ ਬਲ ਸ਼ਬਦ ਮੈਂ ਵਰਤਣਾ ਚਾਹੁੰਦਾ, ਉਹ ਬਣੇ ਸੰਸਥਾ ਦਾ ਕਿ ਇੱਕ ਅਮਾਊਂਟ ਹੈਗੀ ਹੈ ਵੀ ਉਹਦੇ ਤੋਂ ਆਪਾਂ ਨੂੰ ਕੁਛ ਨਾ ਕੁਛ ਆ ਰਿਹਾ ਜਿਹੜਾ ਬੱਚਿਆਂ ਦੀ ਭਲਾਈ ਲਈ ਲੱਗ ਰਿਹਾ, ਅਤੇ ਟਰਾਂਸਪੇਰੈਂਟ ਵੀ ਹੋਊਗਾ, ਇਹ ਪਾਰਦਰਸ਼ਤਾ ਵੀ ਹੋਊਗੀ ਇਹਦੇ ਵਿੱਚ, ਕੋਈ ਬੰਦਾ ਜਦੋਂ ਵੀ ਆਉਂਦਾ ਇਹਦੀ ਡਿਟੇਲ ਕਿਸੇ ਕਿਸਮ ਦੀ ਵੀ ਕੀ ਕੀਤਾ ਸੰਸਥਾ ਨੇ, ਆਹ ਸਾਲ ਦਾ ਮੈਨੂੰ ਕੋਈ ਸਿਸਟਮ ਹੈ, ਇਹ ਸ਼ੁਰੂ ਤੋਂ ਹੀ ਕਰਕੇ ਰੱਖਿਆ ਹੋਇਆ ਉਹਨਾਂ ਨੇ, ਅੱਜ ਤੱਕ ਦਾ ਵੀ ਮੌਜੂਦ ਹੈ, ਇਹ ਨਹੀਂ ਕਿ ਹੁਣ ਤੋਂ, ਹੁਣ ਤੱਕ ਦਾ ਵੀ 1-1 ਰੁਪਈਏ ਦਾ ਹਿਸਾਬ ਸੰਸਥਾ ਦਾ ਬਿਲਕੁਲ ਟਰਾਂਸਪੇਰੈਂਟ ਮੇਰੇ ਫਾਦਰ ਸਾਹਿਬ ਨੇ ਰੱਖਿਆ ਹੋਇਆ ਹੈ।
1: ਸੋ ਡੈਰੀ ਜਿਹੜੀ ਲਿਖਣੀ ਆ, ਜਿਹੜਾ ਬੰਦਾ ਉਹ ਲਿਖ ਸਕਦਾ, ਉਹ ਕੋਈ ਵੀ ਹਿਸਾਬ ਰੱਖ ਸਕਦਾ ਡੇਲੀ ਦਾ।
0: ਅਸੀਂ ਸਭ ਤੋਂ ਤੁਹਾਡੇ ਆਉਣ ਤੱਕ, ਹੁਣ ਅਗਲੇ ਗੇੜੇ ਤੱਕ ਜਦੋਂ ਵੀ ਹੋਰ ਸੱਜਣ ਵੀ ਆਉਣਗੇ ਐਨ ਆਰ ਆਈ, ਅਸੀਂ ਇੱਕ ਕਮਰਾ ਆਰਕਾਈਵ ਬਣਾ ਰਹੇ ਹਾਂ ਬਿਲਕੁਲ ਯਾਦਗਾਰ ਉਹਨਾਂ ਲਈ ਡੈਡੀਕੇਟਡ ਸੰਸਥਾ ਦੇ ਵਿੱਚ। ਮੈਂ ਦੱਸਣਾ ਚਾਹੁੰਦਾ, ਮੈਨੂੰ ਲੱਗਦਾ ਤੁਸੀਂ ਬਹੁਤ ਲੋਕਾਂ ਨੇ ਉਹਨਾਂ ਦੀ ਵਿੱਲ ਬਾਰੇ ਤੁਸੀਂ ਜੇ ਨਹੀਂ ਜਾਣਿਆ ਤਾਂ ਮੈਂ ਦੱਸਣਾ ਚਾਹੁੰਦਾ, ਜ਼ਰੂਰੀ ਹੈ ਇੱਥੇ ਜ਼ਿਕਰ ਕਰਨਾ। 2023 ਦੇ ਵਿੱਚ ਮੈਂ ਅਤੇ ਮੇਰੀ ਵਾਈਫ ਅਸੀਂ ਇੰਡੀਆ ਤੋਂ ਤੁਰਨ ਲੱਗੇ ਸੀ ਜੀ, ਆਸਟ੍ਰੇਲੀਆ ਵੱਲ ਨੂੰ, ਟੈਕਸੀ ਦੇ ਉੱਤੇ ਟੈਚੀ ਵਗੈਰਾ ਧਰੇ ਜਾ ਰਹੇ ਸੀ। ਜਦੋਂ ਅਸੀਂ ਤੁਰਨ ਲੱਗੇ ਸੀ ਨਾ, ਸਾਨੂੰ ਦੋਨਾਂ ਇਹਨਾਂ ਨੂੰ ਆਵਾਜ਼ ਮਾਰ ਕੇ ਕਮਰੇ 'ਚ ਲੈ ਗਏ ਮੇਰੇ ਡੈਡੀ, 2023 ਦੀ ਗੱਲ ਆਈ ਇਹ, ਅਤੇ ਮੇਰੇ ਹੱਥ 'ਚ ਹੀ ਉਹਨਾਂ ਨੇ ਇੱਕ ਇਨਵੈਲਪ ਦਿੱਤਾ ਮੈਨੂੰ, ਕਹਿੰਦੇ ਵੀ ਆਹ ਤੇਰੇ ਲਈ ਆ। ਹੁਣ ਮੈਂ ਬੀਇੰਗ ਕਿਉਰਿਓਸਿਟੀ ਮੈਂ ਕੱਢ ਕੇ ਪੜ੍ਹਨ ਲੱਗਿਆ, ਪਹਿਲੇ 2-4 ਲਾਈਨਾਂ ਪੜ੍ਹੀਆਂ, ਮੈਨੂੰ ਥੋੜ੍ਹਾ ਜਿਹਾ ਆਰਡ ਲੱਗਿਆ ਵੀ ਇਹ ਕੁਛ ਡਿਫਰੈਂਟ ਹੈ। ਮੈਂ ਕਿਹਾ ਡੈਡੀ ਇਹ ਕੀ ਆ? ਕਹਿੰਦੇ ਦੇਖੋ ਬੇਟਾ ਜੀ, ਇਹ ਤੁਹਾਡੇ ਲਈ ਕੁਛ ਮੈਂ ਲਿਖਿਆ ਬਣਾਇਆ, ਇਹਨੂੰ ਤੁਸੀਂ ਹੁਣ ਪੜ੍ਹਨਾ ਹੁਣ ਪੜ੍ਹ ਲਓ, ਬਾਅਦ 'ਚੋਂ ਪੜ੍ਹਨਾ ਬਾਅਦ 'ਚੋਂ ਪੜ੍ਹ ਲਿਓ, ਇਹ ਤੁਹਾਡੇ ਲਈ ਮੇਰੀ ਇੱਕ ਵਸੀਅਤ ਹੈ। ਮੈਂ ਕਿਹਾ ਠੀਕ ਹੈ। ਸਾਡੇ ਨਹੀਂ ਸਮਝ ਆਇਆ, ਕਾਹਲੀ ਸੀ, ਅਸੀਂ ਤੁਰੇ। ਮੈਂ ਜੀ ਉਹ ਆ ਕੇ ਇੱਥੇ ਉਵੇਂ ਸਾਂਭ ਲਈ, ਕਿਉਂਕਿ ਉਹ ਪਹਿਲੇ 4 ਲਾਈਨਾਂ ਨੇ ਨਾ ਮੈਨੂੰ ਡਿਸਟਰਬ ਬਹੁਤ ਕਰਤਾ ਸੀ। ਉਹ 4 ਲਾਈਨਾਂ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਮੈਂ ਜ਼ਿੰਦਗੀ ਨੂੰ ਬਹੁਤ ਪਿਆਰ ਕਰਦਾ, ਮੈਂ ਲਾਈਫ ਨੂੰ ਬਹੁਤ ਪਿਆਰ ਕਰਦਾ, ਮੈਂ ਆਪਣੀ ਨੂੰ ਨਹੀਂ, ਮੈਂ ਦੁਨੀਆਂ ਦੇ ਉੱਤੇ ਜਿੰਨੇ ਵੀ ਆਪਾਂ ਸਾਹ ਲੈ ਰਹੇ ਹਾਂ, ਜੀਵ ਜੰਤੂ, ਪੇੜ ਪੌਦੇ, ਹੋਰ ਮਨੁੱਖ, ਕਮਿਊਨਿਟੀਆਂ, ਮੈਂ ਇਹਨਾਂ ਸਾਰਿਆਂ ਦੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਵੀ ਕਿੰਨੀ ਕੁਦਰਤ ਨੇ ਕਿੰਨੀ ਕਿਰਪਾ ਕੀਤੀ ਆ ਆਪਣੇ 'ਤੇ, ਵੀ ਆਪਾਂ ਕਿੱਥੋਂ ਪੈਦਾ ਹੋਏ ਹਾਂ, ਹੈ ਨਾ, ਕਿੱਥੋਂ ਅਮੀਬੇ, ਕੀ ਸਨ, ਕੀ ਅਰਥ, ਉਹ ਸਾਰੀਆਂ ਗੱਲਾਂ। ਪਰ ਉਹਨਾਂ ਨੇ ਇਹ ਲਿਖਿਆ, ਹੁਣ ਮੈਂ ਇੱਥੋਂ ਜਾ ਚੁੱਕਿਆ, ਹੁਣ ਮੈਂ ਇੱਥੇ ਹੈ ਨਹੀਂ ਗਾ। ਉਹਨਾਂ ਨੇ ਮਤਲਬ ਆਪਣੇ 2023 ਮੇਰੇ ਕੋਲ ਡਾਕੂਮੈਂਟਡ ਹੈ, ਮੈਂ ਤੁਹਾਨੂੰ ਦੇ ਵੀ ਸਕਦਾ ਨਾ, ਵੀ ਹੁਣ ਮੈਂ ਇੱਥੋਂ ਜਾ ਚੁੱਕਿਆ, ਹੁਣ ਮੈਂ ਇਹ ਚਾਹੁੰਦਾ ਮੇਰੇ ਜਾਣ ਤੋਂ ਬਾਅਦ ਹੋਵੇ ਕੀ, ਕਰਨਾ ਕੀ ਆ ਮੇਰੇ ਪਰਿਵਾਰ ਨੇ, ਮੈਂ ਚਾਹੁੰਦਾ ਕੀ ਹਾਂ, ਮੈਂ ਆਪਣੀ ਸਮਝ ਮੁਤਾਬਕ ਆਹ ਇਲਾਕੇ 'ਚ, ਆਹ ਪਿੰਡ 'ਚ ਆਹ ਸੰਸਥਾ ਖੜੀ ਕੀਤੀ ਆ, ਇੰਨਾ ਜ਼ੋਰ ਲੱਗਿਆ, ਆਹ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ। ਕਾਹਨ ਸਿੰਘ ਪੰਨੂ ਵਰਗਿਆਂ ਦਾ, ਡੀ ਪੀ ਰੈਡੀ ਵਰਗਿਆਂ ਦਾ ਨਾਮ ਮੈਨਸ਼ਨ ਹੈ, ਜਿਨ੍ਹਾਂ ਨੇ ਸਾਡੀ ਬਾਂਹ ਫੜੀ, ਜਿਨ੍ਹਾਂ ਨੇ ਸਾਡੇ ਉਸ ਸੁਪਨੇ ਨੂੰ ਬੂਰ ਪਾਇਆ। ਪਰ ਕਿਉਂਕਿ ਹੁਣ ਮੈਂ ਜਾ ਚੁੱਕਿਆ, ਤਾਂ ਤੁਸੀਂ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਰੋਣਾ ਉਦਾਸ ਨਹੀਂ ਹੋਣਾ, ਤੁਸੀਂ ਇਹ ਸੋਚਣਾ ਇੱਕ ਉਹ ਬੰਦਾ ਜਾ ਰਿਹਾ ਜਿਹਨੇ ਆਪਣੇ ਕਹਿਣੀ ਅਤੇ ਕਰਨੀ ਨੂੰ ਕਿਤੇ ਨਾ ਕਿਤੇ ਇੱਕ ਕੀਤਾ ਲਾਈਫ ਦੇ ਵਿੱਚ, ਅਤੇ ਮੈਨੂੰ ਤੋਰਨਾ ਸਕੂਲ 'ਚੋਂ ਆ,
1: ਅੱਛਾ
0: ਹਾਂ ਘਰੋਂ ਨਹੀਂ ਤੋਰਨਾ, ਸਕੂਲ 'ਚੋਂ ਤੋਰਨਾ, ਜਿਹੜੀ ਮੇਰੀ ਜਿੱਥੇ ਮੈਂ ਆਪਣੀ ਲਾਈਫ ਦੀ ਸਾਰੀ ਆਪਣੇ ਸਮਝ ਮੁਤਾਬਕ ਆਪਣਾ ਉੱਥੇ ਮਨ ਮੇਰਾ ਉੱਥੇ ਹੀ ਆ, ਬੱਚਿਆਂ 'ਚੋਂ ਅਤੇ ਮਾਂ ਬਾਪ 'ਚੋਂ ਮੈਨੂੰ ਤੋਰਨਾ ਲੈ ਕੇ ਮੈਨੂੰ ਪੀ ਜੀ ਆਈ ਜਾਣਾ। ਬੋਡੀ 2010 'ਚ ਡੋਨੇਟ ਕੀਤੀ ਹੋਈ ਸੀਗੀ
1: ਓਕੇ
0: ਦੋਨਾਂ ਜਣਿਆਂ ਨੇ, ਮੰਮੀ ਨੇ ਵੀ ਡੈਡੀ ਨੇ ਵੀ। ਅਸੀਂ ਜੀ ਫਿਰ ਇਹਨਾਂ ਨੂੰ ਬਿਲਕੁਲ ਇਹਨਾਂ ਦੀ ਵਿੱਲ ਮੁਤਾਬਕ PGI ਡੋਨੇਟ ਕਰਕੇ ਆਏ ਜੀ ਬੋਡੀ ਇਹਨਾਂ ਦੀ।
1: ਸੋ ਵਿੱਲ ਲਿਖਤੀ ਆਪਣੀ,
0: ਵਿੱਲ ਸਾਡੀ ਸਾਨੂੰ ਦੇਖ ਕੇ ਉਹਨਾਂ ਨੇ ਬਕਾਇਦਾ ਲਿਖਿਆ ਹੋਇਆ ਸੀਗਾ ਕਿ ਇੱਦਾਂ ਤੋਰਨਾ, ਰੋਣਾ ਨਹੀਂ, ਜਿਹੜਾ ਮੇਰੇ ਜਾਣ ਤੋਂ ਬਾਅਦ ਘਰੇ ਆਊਗਾ ਬਹੁਤ ਉਦਾਸ ਨਾ ਹੋਵੇ, ਉਹਦੇ ਖਾਣ ਪੀਣ ਦਾ ਵੀ ਧਿਆਨ ਰੱਖਣਾ, ਚਾਹ ਪਾਣੀ ਪਿਲਾਉਣਾ, ਗੱਲਾਂ ਕਰਨੀਆਂ ਨੇ, ਮੇਰੇ ਬਾਰੇ ਗੱਲਾਂ ਕਰਿਓ, ਦੱਸਿਓ ਮੈਂ ਕਿੱਦਾਂ ਦਾ ਬੰਦਾ ਸੀ, ਇਹੋ ਜਿਹੇ ਲੋਕ ਵੀ ਆਉਣਗੇ ਜਿਹੜੇ ਮੈਨੂੰ ਜਾਣਦੇ ਨਹੀਂ ਹੋਣਗੇ। ਇਹ ਡਾਕੂਮੈਂਟ ਟਾਈ। ਅੱਛਾ ਫਿਰ ਇਹ ਗੱਲ ਮੈਨੂੰ ਇਕੱਲੇ ਨੂੰ ਨਹੀਂ ਦੇ ਕੇ ਗਏ ਜੀ, ਇਹ ਚਾਰ ਹੋਰਾਂ ਨੂੰ ਵੀ ਦੇ ਕੇ ਗਏ, ਜਿਨ੍ਹਾਂ 'ਚ ਮਲਕੀਤ ਰਾਉਣੀ ਆ, ਇੱਕ ਸਕੂਲ ਦੇ ਟੀਚਰ ਨੇ, ਇੱਕ ਹੋਰ ਰਿਸ਼ਤਾ ਸਾਡਾ ਆਪਣਾ, ਚਾਰ ਬੰਦਿਆਂ ਨੂੰ ਇਹ ਵਿੱਲ ਦਿੱਤੀ। ਉਦੋਂ ਨਹੀਂ ਸੀ ਪਤਾ ਮੈਨੂੰ, ਇਹ ਮੈਨੂੰ ਹੁਣ ਪਤਾ ਲੱਗਿਆ ਜਾ ਕੇ ਵੀ ਇਹ, ਤਾਂ ਕਿ ਇੱਕ ਬੰਦਾ ਥਿੜਕੇ ਕਹੇ ਵੀ ਨਹੀਂ PGI ਨਹੀਂ ਦੇਣਾ ਵੀ ਸਰ, ਕਈ ਵਾਰੀ ਪਰਿਵਾਰ ਹੀ ਨਹੀਂ ਉਹ ਸੋਚ ਸਮਝ ਸਕਦਾ, ਮੇਰੀ ਤਾਂ ਸੋਚ ਹੈ PGI ਨੂੰ ਬੋਡੀ ਮੈਂ ਦਿੱਤੀ ਹੋਈ ਆ, ਪਰਿਵਾਰ ਹੀ ਕਹੇ ਅਸੀਂ ਤਾਂ ਨਹੀਂ, ਅਸੀਂ ਨਹੀਂ ਮੰਨਦੇ। ਚਾਰ ਬੰਦਿਆਂ ਤੱਕ ਗੱਲ ਪਹੁੰਚੀ ਹੋਈ ਸੀਗੀ ਇਹ ਵੀ ਇੱਦਾਂ ਹੀ ਹੋਣਾ ਚਾਹੀਦਾ ਮੇਰਾ ਸਿਸਟਮ। ਸੋ ਜਿਉਣਾ ਕਿਵੇਂ ਤਾਂ ਉਹ ਦੱਸ ਕੇ ਗਏ ਵੀਰੇ, ਉਹ ਇਹ ਵੀ ਦੱਸ ਗਏ ਵੀ ਮਰਨਾ ਕਿਵੇਂ,
1: ਮਰਨਾ ਕਿਵੇਂ। ਮੈਨੂੰ ਆਂਟੀ ਪਿਛਲੀ ਵਾਰੀ ਦੱਸਦੇ ਸੀ ਵੀ ਉਹਨਾਂ ਨੇ ਜਿਹੜੀ ਪਹਿਲੀ ਵੀ ਉਹ ਵੀ ਡੋਨੇਟ ਕਰਤੀ ਹੈ, ਜੋ ਮਤਲਬ
0: ਜਿਹੜੇ ਆਪਾਂ, ਹਾਂਜੀ ਜਿਹੜਾ 22 ਮਰਲੇ ਜਿਹੜੇ, ਹਾਂਜੀ ਉਹ ਵੀ ਡੋਨੇਟ, ਉਹਨੂੰ ਉਹ ਆਦਰਸ਼ ਐਜੂਕੇਸ਼ਨਲ ਟਰੱਸਟ ਬਣਾਤਾ ਉਹਦੇ 'ਤੇ ਇੱਕ, ਉੱਥੇ ਬਕਾਇਦਾ ਕਿ ਵੀ ਸਾਡੇ ਜਾਣ ਤੋਂ ਬਾਅਦ, ਮੇਰੇ ਅਤੇ ਗੁਰਪ੍ਰੀਤ ਦੇ ਜਾਣ ਤੋਂ ਬਾਅਦ ਮੇਰਾ ਨਾਂ ਲਿਖ ਕੇ ਵੀ, ਬਾਕੀ ਇਹਦਾ ਕੁਛ ਨਹੀਂ ਲੱਗਦਾ ਵੀ ਇਹ ਹੁਣ ਸਾਰੀ। ਇਹ ਵੀ ਆਪਣੇ ਆਪ 'ਚ ਅਲੱਗ ਗੱਲਾਂ ਨੇ ਵੀ ਜੀ, ਇਹ ਇਹ ਪੋਸੀਬਲ, ਇਹ ਕਿੱਥੇ ਹੁੰਦਾ। ਮੈਂ ਤਾਂ ਦੇਖਦਾ ਸੋਸਾਇਟੀ, ਆਪਾਂ ਤਾਂ ਸਮਾਜ ਵੀ ਦੇਖ ਲਿਆ, ਆਪਾਂ ਤਾਂ ਉਹ ਵੀ ਦੇਖ ਲਿਆ। ਆਸਟ੍ਰੇਲੀਆ ਦੇ ਵਿੱਚ ਵੀ ਜਦੋਂ ਆਉਂਦੇ ਸੀ ਨਾ, ਉਹਨਾਂ ਨੂੰ ਹੁੰਦਾ ਸੀ ਯਾਰ ਘਰਾਂ ਦੀ ਦੌੜ ਹੈ ਤੁਹਾਡੇ ਇੱਥੇ, ਤੁਹਾਡੇ ਇੱਥੇ ਪੈਸਿਆਂ ਦੀ ਦੌੜ ਹੈ, ਤੁਸੀਂ ਆਪਣੀਆਂ ਜ਼ਿੰਦਗੀਆਂ ਆਹੀ ਕੰਮਾਂ ਦੇ ਲੇਖੇ ਲਾ ਦੇਣੀਆਂ ਨੇ। ਮਤਲਬ ਉਹ ਬੜੇ ਪਿਆਰ ਜੇ ਨਾਲ ਉਹ ਗੱਲ ਕਹਿ ਦਿੰਦੇ ਸੀਗੇ, ਜਿਹੜੀ ਡੂੰਘੀ ਹੁੰਦੀ ਸੀ ਗੱਲ। ਸਿਦਕ ਮੇਰਾ ਬੇਟਾ ਕ੍ਰਿਕਟ ਖੇਡਦਾ, ਉਹ ਨੈੱਟ ਦੇ ਵਿੱਚ ਕਿਤੇ ਪ੍ਰੈਕਟਿਸ ਕਰਦਾ ਹੋਣਾ, ਕੋਈ ਹੋਰ ਪਰਿਵਾਰ ਆਇਆ ਪੰਜਾਬੀ ਪਰਨਾ ਬੰਨਿਆ ਹੋਇਆ, ਦੇਖ ਕੇ ਉਹ ਗੱਲ ਕਰਨ ਲੱਗ ਗਏ, ਅਖੀਰ ਤੁਹਾਡੇ ਮੁੰਡੇ ਦੇ ਕਿੰਨੇ ਘਰ ਨੇ ਇੱਥੇ।
1: ਅੱਛਾ
0: ਡੈਡੀ ਮੈਨੂੰ ਘਰੇ ਆ ਕੇ ਕਹਿੰਦੇ ਯਾਰ ਮੈਂ ਹੁਣ ਇਹ ਗੱਲ ਦਾ ਕੀ ਜਵਾਬ ਦੇਵਾਂ ਯਾਰ, ਕਹਿੰਦੇ ਘਰ ਤਾਂ ਇੱਕੋ ਹੀ ਹੁੰਦਾ ਬੰਦੇ ਦਾ, ਕਿੰਨੇ ਘਰ ਦਾ ਕੀ ਮਤਲਬ। ਮਤਲਬ ਗੱਲ ਹੈ ਨਾ, ਵਿਜ਼ਨ ਦੀ ਸਮਝ ਦੀ ਗੱਲ ਆ ਵੀ ਇੱਦਾਂ ਦਾ, ਇੱਦਾਂ ਚੀਜ਼ਾਂ ਤੋਂ ਕਹਿੰਦੇ ਬਚੀਏ ਆਪਾਂ, ਜਿੱਥੇ ਮਰਜ਼ੀ ਰਹੀਏ ਰਹੀਏ ਖੁਸ਼, ਅਤੇ ਆਪਣੇ ਸਮਾਜ ਨੂੰ ਆਪਾਂ ਕੀ ਪੇ ਬੈਕ ਕਰ ਸਕਦੇ ਹਾਂ। ਸੋਸਾਇਟੀ ਦਾ ਬਹੁਤ ਜ਼ੋਰ ਲੱਗਿਆ ਆਪਾਂ ਨੂੰ ਇੱਥੇ ਤੱਕ ਲੈ ਕੇ ਆਉਣ 'ਚ, ਹੁਣ ਤੁਸੀਂ ਦੇਖੋ ਤੁਸੀਂ ਕੀ ਕਰਨਾ। ਮੇਰੀ ਲਾਈਫ ਵਿੱਚ ਜੀ ਹੁਣ ਜਿੰਨੀ ਮੈਂ ਸੱਚ ਦੱਸਦਾ ਵੀ ਅੱਜ ਬੈਠਾ ਇੱਥੇ ਵੀ ਜਿੰਨੀ ਬਾਕੀ ਆ, ਮੈਂ ਇਸ ਸੁਪਨੇ ਨੂੰ ਹੀ ਪ੍ਰਣਾਇਆ ਹੋਇਆ। ਮੈਨੂੰ ਐਂ ਲੱਗਦਾ ਕਿ ਮਕਸਦ ਲੈਸ ਲਾਈਫ ਤੋਂ ਹੁਣ ਇੱਕ ਮਕਸਦ ਵਾਲੀ ਜ਼ਿੰਦਗੀ ਮੇਰੇ ਪੱਲੇ ਆਈ ਆ। ਇਹ ਨਹੀਂ ਕਿ ਪਹਿਲਾਂ ਮੈਂ ਇੰਜੋਏ ਨਹੀਂ ਸੀ ਕਰਦਾ, ਪਰ ਪਹਿਲਾਂ ਬੇਫਿਕਰੀ 'ਚ ਇੰਜੋਏ ਹੁੰਦਾ ਸੀਗਾ। ਪਹਿਲਾਂ ਬੇਫਿਕਰੀ ਹੁੰਦੀ ਸੀ ਵੀ ਡੈਡੀ ਹੈਗੇ ਆ, ਬੈਠੇ ਆ, ਕਰੀ ਜਾਂਦੇ ਆ, ਮੰਮੀ ਹੈਗੇ ਆ, ਕਰੀ ਜਾਂਦੇ ਆ, ਸਿਹਤ ਵੀ ਵਧੀਆ ਉਹਨਾਂ ਦੀ, ਆਪਣੇ ਆਪ ਨੂੰ ਸਾਂਭਿਆ ਹੋਇਆ ਸੀਗਾ। ਪਰ ਹੁਣ ਐਂ ਲੱਗਦਾ ਵੀ ਇੱਕਦਮ ਹੀ ਫਿਜ਼ੀਕਲੀ ਜਦੋਂ ਚਲੇ ਗਏ, ਐਡਾ ਵੱਡਾ ਝਟਕਾ ਲੱਗਿਆ ਜੀ ਸਾਨੂੰ ਵੀ ਐਂ ਵੀ ਹੋ ਜਾਂਦਾ ਵੀ ਇੱਕ ਸਕਿੰਟ ਲਈ ਹੈਗੇ ਨੇ, ਦੂਜੇ ਸਕਿੰਟ ਹੈ ਨਹੀਂ ਗੇ।
1: ਇਹੋ ਸੱਚ ਆ,
0: ਇਹੋ ਸੱਚ ਆ।
1: ਆਪਾਂ ਹਰ ਇੱਕ ਨੂੰ ਆਪਣੇ ਪਾਸ ਜਾਂ ਫਿਰ ਆਪਣੇ ਆਪ ਨੂੰ ਇਹ ਸਮਝ ਕੇ ਬੈਠੇ ਹਾਂ ਵੀ ਆਪਾਂ ਤੇ ਕੋਈ ਨਹੀਂ ਕਰ ਲਾਂਗੇ ਸਾਡੀ ਜ਼ਿੰਦਗੀ 'ਚ। ਵੇਖੀਏ ਤਾਂ ਕਿੰਨਾ ਜ਼ਿਆਦਾ ਖਿਲਾਰਾ ਵਾ ਆਪਾਂ ਆਸ ਪਾਸ, ਕਿੰਨੇ ਸਾਡੇ ਕੰਮ ਕਰਨ ਵਾਲੇ ਨੇ। ਜੇ ਮੰਨ ਲਓ ਅੱਜ ਤੁਸੀਂ ਸੋਚੋ ਵੀ ਮੰਨ ਲਓ ਤੁਸੀਂ ਅੱਜ ਹੀ ਗਏ ਅਤੇ ਤੁਹਾਨੂੰ ਕਿੰਨਾ ਕੁਛ ਯਾਦ ਆਜੂਗਾ ਵੀ ਤੁਹਾਡੀ ਹਾਏ ਨਿਕਲ ਜਾਣੀ ਹੈ। ਪਰ ਇਹ ਜਿਹੜੀ ਮੈਂ ਤੁਹਾਡੀ ਕਨਵਰਸੇਸ਼ਨ ਸੁਣ ਰਿਹਾ ਜਾਂ ਜਿਹੜੀ ਉਹ ਵਿੱਲ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੇ 'ਚੋਂ ਇੱਕ ਚੀਜ਼ ਮੈਨੂੰ ਇੱਦਾਂ ਫੀਲ ਹੁੰਦੀ ਆ ਵੀ ਉਹਨਾਂ ਨੇ ਸਾਰੇ ਖਿਲਾਰੇ ਜਿਹੜੇ ਉਹ ਅੰਡਰ ਕੰਟਰੋਲ ਆ,
0: ਕੰਟਰੋਲ
1: ਮੈਂ ਪ੍ਰਪੇਅਰ ਹਾਂ। ਮੇਰੇ ਖਿਆਲ ਨਾਲ ਇਹ ਪ੍ਰੈਪਰੇਸ਼ਨ ਤਾਂ ਹਰ ਇੱਕ ਇਨਸਾਨ ਨੂੰ ਵੈਸੇ ਚਾਹੀਦੀ ਹੈ ਜੋ ਕਿ ਅੱਜ ਸਾਡੇ ਕੋਲ ਹੈ ਨਹੀਂ।
0: ਉਹਨਾਂ ਨੂੰ ਨਾ ਇਹ ਹੁੰਦਾ ਸੀ, ਕਹਿੰਦੇ ਜ਼ਿੰਦਗੀ ਜਦੋਂ ਦਿਨ ਰਾਤ ਦਾ ਖਤਮ ਹੋਇਆ, ਤੁਸੀਂ ਇਹ ਸੋਚੋ ਵੀ ਯਾਰ ਕੱਲ੍ਹ ਨੂੰ ਚੜ੍ਹੇ ਨਾ ਚੜ੍ਹੇ, ਕੀ ਅੱਜ ਲਈ ਤੁਸੀਂ ਜਿਹੜੇ ਤੁਹਾਡੇ ਕੰਮ ਸੀ ਅੱਜ ਵਾਲੇ ਨਿਬੇੜ ਲਏ, ਕੀ ਤੁਸੀਂ ਅੱਜ ਕਿਸੇ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਜਿਹੜੀ ਤੁਸੀਂ ਕੱਲ੍ਹ 'ਤੇ ਪਾਤੀ ਜਾਂ ਪਰਸੋਂ 'ਤੇ ਪਾਤੀ। ਇਹ ਇੱਦਾਂ ਚੱਲਦਾ ਸੀ ਉਹਨਾਂ ਦਾ ਸਿਸਟਮ, ਆਪਾਂ ਸਮਝ ਲੈਂਦੇ ਸੀ, ਸੁਣ ਲੈਂਦੇ ਸੀ, ਪਰ ਇੰਨਾ ਨਹੀਂ ਸੀ ਪਤਾ ਵੀ ਇੰਨੀ ਪਰਪੱਕਤਾ ਨਾਲ ਜ਼ਿੰਦਗੀ।
1: ਬੜਾ ਔਖਾ ਇੱਦਾਂ ਦੇ ਹੋਣਾ। ਖੁਦ ਆਪ ਕਿੱਦਾਂ ਮਹਿਸੂਸ ਕਰਦੇ ਹੋ ਇੱਕ ਪਿਓ ਤੋਂ ਬਾਅਦ? ਮਤਲਬ ਆਮ ਆਪਾਂ ਦੁਨੀਆਦਾਰੀ ਵੇਖੀਏ ਤਾਂ ਪੁੱਤ ਨੂੰ ਇੱਕ ਜ਼ਮੀਨ ਜਾਇਦਾਦ, ਪੁੱਤ ਨੂੰ ਪੈਸਾ ਧੇਲਾ, ਹੋਰ FDs ਦਿਸ ਦੈਟ, ਉਹ ਬੜਾ ਕੁਛ ਮਤਲਬ ਧਿਆਨ 'ਚ ਹੁੰਦਾ। ਬਾਗੀ ਭੰਗੂ ਨੂੰ ਇੱਕ ਅਲੱਗ ਤਰ੍ਹਾਂ ਦੀ ਜਾਇਦਾਦ ਮਿਲੀ ਹੈ ਤੁਹਾਡੇ ਫਾਦਰ ਸਾਹਿਬ ਦੇ ਵੱਲੋਂ, ਤੁਸੀਂ ਕਿੱਦਾਂ ਮਹਿਸੂਸ ਕਰਦੇ?
0: ਵੀਰ ਜੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਤੈਨੂੰ 100 ਕਿੱਲੇ ਨਹੀਂ ਦੇ ਕੇ ਚੱਲਿਆ ਮੈਂ, ਪਰ ਤੈਨੂੰ ਜੋ ਦੇ ਕੇ ਚੱਲਿਆ ਇਤਿਹਾਸ ਦੇ ਕੇ ਚੱਲਿਆ ਮੈਂ। ਅਤੇ ਉਹ ਮਹਿਸੂਸ ਹੁੰਦਾ ਹੁਣ, ਹਰ ਸਕਿੰਟ ਹਰ ਮਿੰਟ ਮਹਿਸੂਸ ਹੁੰਦਾ ਕਿ ਜੋ ਉਹ ਦੇ ਗਏ ਉਹ ਤਾਂ ਬਹੁਤ ਮੁਸ਼ਕਿਲ ਨਾਲ ਮਿਲਦਾ। ਮੈਂ ਨਹੀਂ ਕਹਿੰਦਾ ਮੇਰੇ ਤੋਂ ਬਿਨਾਂ ਨਹੀਂ ਮਿਲਿਆ ਹੋਣਾ ਕਿਸੇ ਨੂੰ, ਬਹੁਤ ਲੋਕ ਚੰਗੇ ਆਏ ਦੁਨੀਆਂ 'ਤੇ ਆਉਣਗੇ ਵੀ, ਪਰ ਉਹਨਾਂ ਨੇ ਜੋ ਲੈਗਸੀ ਕ੍ਰੀਏਟ ਕੀਤੀ ਆ, ਮੈਨੂੰ ਲੱਗਦਾ ਇਹ ਜਿਹੜਾ ਫਤੂਰ ਆ ਸਾਰੀ ਉਮਰ ਦਾ ਮੇਰੇ ਸਿਰ 'ਤੇ ਕਿ ਯਾਰ ਮੇਰਾ ਪਿਓ ਐਡਾ ਮਹਾਨ ਸੀ ਅਤੇ ਉਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਸਮਾਜ ਦੇ ਵਿੱਚ, ਇੰਨੇ ਲੋਕ ਮਿਲਦੇ ਆ ਰੋਜ਼। ਅੱਜ ਵੀ ਇੰਨੇ ਸਵੇਰ ਤੋਂ ਦੋ ਫੋਨ ਆਏ ਸੀ ਜੀ ਮੈਨੂੰ ਕੈਨੇਡਾ ਤੋਂ, ਜਿਹੜੇ ਕਹਿੰਦੇ ਸਾਨੂੰ ਤੇਰੇ ਡੈਡੀ ਮਿਲ ਕੇ ਗਏ। ਵੀ ਅਸੀਂ ਦੱਸ ਹੀ ਨਹੀਂ ਸਕਦੇ, ਉਹ ਬੰਦਾ ਸਾਡੇ ਨਾਲ ਅੱਧਾ ਘੰਟਾ ਬੈਠਿਆ, ਲਿਸਨਰ ਬਹੁਤ ਵੱਡੇ ਸੀ, ਲਿਸਨ ਕਰਦੇ ਸੀ ਦੂਜੇ ਨੂੰ, ਬੋਲਣ 'ਚ ਘੱਟ ਯਕੀਨ ਕਰਦੇ ਸੀ, ਲਿਸਨ ਕਰ ਲੈਂਦੇ ਸੀ, ਇੱਕ ਲਾਈਨ 'ਚ ਫਿਰ ਗੱਲ ਮੁਕਾਉਂਦੇ ਸੀ ਵਨ ਲਾਈਨਰ 'ਚ। ਸੋ ਵੀਰੇ ਮੈਂ ਭਰਿਆ ਭਰਿਆ ਮਹਿਸੂਸ ਕਰਦਾ ਕਿ ਜੋ ਮੇਰੇ ਹਿੱਸੇ ਆਇਆ ਇੱਦਾਂ ਦੀਆਂ, ਮੈਂ ਕਹਿੰਦਾ ਵੀ ਹੋਰ ਹਾਲਾਤਾਂ ਵੀ ਹੋਣ ਦੁਨੀਆਂ 'ਤੇ ਜਿਹੜੇ ਇੱਦਾਂ ਹੀ ਮਹਿਸੂਸ ਕਰਨ ਜਿਵੇਂ ਮੈਂ ਕਰਦਾ, ਉਹ ਤਾਂ ਹੀ ਪੋਸੀਬਲ ਆ ਜੇ ਆਪਾਂ ਆਏ ਹਾਂ ਅਤੇ ਸਮਾਜ 'ਚ ਕੁਛ ਚੰਗਾ ਕਰਕੇ ਜਾਵਾਂਗੇ। ਨਹੀਂ ਵਾਰੋ ਵਾਰੀ ਆਪੋ ਆਪਣੀ ਤਾਂ ਹੈ ਹੀ ਆ, ਆਪਾਂ ਸਾਰੇ ਹੈ ਤਾਂ ਟੂਰਿਸਟ ਹੀ ਇਸ ਦੁਨੀਆਂ 'ਤੇ, ਚਲੇ ਤਾਂ ਹਰੇਕ ਨਹੀਂ ਜਾਣਾ, ਬਾਕੀ ਪਿਓ ਪਿਓ ਹੁੰਦਾ, ਗੱਲ ਇਹ ਵੀ ਨਹੀਂ ਵੀ ਕਿ ਚੰਗਾ ਹੁੰਦਾ ਮਾੜਾ ਹੁੰਦਾ, ਜਿਨ੍ਹਾਂ ਦੇ ਚਲੇ ਜਾਂਦੇ ਨੇ ਦੁੱਖ ਹਰੇਕ ਨੂੰ ਉੱਡਾ ਹੀ ਆ, ਪਰ ਜਿਨ੍ਹਾਂ ਨੇ ਕੰਮ ਇੱਦਾਂ ਦੇ ਵਿੱਢੇ ਹੁੰਦੇ ਨੇ, ਜਿਨ੍ਹਾਂ ਨੇ ਸਮਾਜ 'ਚ ਕੁਛ ਅਲੱਗ ਹੀ ਰੋਹ ਰੀਤਾਂ ਅਪਣਾਈਆਂ ਹੁੰਦੀਆਂ ਨੇ, ਅਤੇ ਮੈਂ ਦੇਖਦਾ ਜੀ ਸਮਾਜ ਦੇ ਵਿੱਚ ਤੁਸੀਂ ਵੀ ਇੰਨੀ ਦੁਨੀਆਂ ਨੂੰ ਮਿਲਦੇ ਵਿਚਰਦੇ ਹੋ, ਮੈਨੂੰ ਤਾਂ ਜੀ ਕਿਤੇ ਛੇਤੀ ਕਿਤੇ ਸੌਖਿਆਂ ਨਜ਼ਰ ਨਹੀਂ ਆਉਂਦਾ ਇੱਦਾਂ ਦਾ ਮਨੁੱਖੀ ਜੀਵਨ ਹੋਣਾ ਜਿੱਦਾਂ ਦਾ ਮੇਰੇ ਡੈਡੀ ਜਿਉਂ ਕੇ ਗਏ ਨੇ ਅਤੇ ਸਮਝਾ ਕੇ ਗਏ ਨੇ ਵੀ ਜਿਉਣਾ ਕਿਵੇਂ ਆ। ਕਾਸ਼ ਅਸੀਂ ਉੱਦਾਂ ਦੇ ਦੱਸੇ ਰਾਹਾਂ 'ਤੇ ਉਨੀ ਦ੍ਰਿੜਤਾ ਨਾਲ ਉਹਨਾਂ ਤੋਂ ਹੀ ਹੌਂਸਲਾ ਲੈ ਕੇ ਚੱਲ ਸਕੀਏ, ਸਮਝ ਸਕੀਏ ਅਸਲ 'ਚ ਜ਼ਿੰਦਗੀ ਦੇ ਮਾਇਨੇ ਕੀ ਨੇ, ਅਤੇ ਮੈਨੂੰ ਲੱਗਦਾ ਇਹੀ ਪ੍ਰਾਪਤੀ ਆ ਜੀ ਬਹੁਤ ਵੱਡੀ।
1: ਆਪਾਂ ਪੰਗੂ ਸਾਹਿਬ ਦੁਨੀਆਦਾਰੀ 'ਚ ਨਾ ਆਪਾਂ ਬੜੀਆਂ ਗੱਲਾਂ ਸਾਰੀਆਂ ਹੀ ਆਪਾਂ ਸੁਣਦੇ ਹਾਂ, ਬਾਤਾਂ ਬੁਝਾਰਤਾਂ ਦੇ ਰਾਹੀਂ, ਸਿਆਣਿਆਂ ਦੇ ਕੋਲੋਂ, ਫਿਲਮਾਂ ਦੇ ਵਿੱਚ, ਗਾਣਿਆਂ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਸਾਡੇ ਆਸ ਪਾਸ ਹੀ ਪਈਆਂ ਨੇ, ਪਰ ਜਦੋਂ ਤੁਹਾਡੇ 'ਤੇ ਵਾਪਰਦੀ ਆ ਉਹਨੂੰ ਸਮਝ ਉਦੋਂ ਆਉਂਦੀ ਆ। ਹੁਣ ਇਹ ਬੜੀ ਵੱਡੀ ਇੱਕ ਚੀਜ਼ ਆਪਾਂ ਹਰ ਵਾਰੀ ਸੁਣਦੇ ਹਾਂ ਵੀ ਜਦੋਂ ਤੁਹਾਡੇ ਸਿਰ 'ਤੇ ਪਈ ਨਾ ਫਿਰ ਪਤਾ ਲੱਗੂਗਾ, ਹਾਲੇ ਸਿੰਘ 'ਤੇ ਆ ਨਾ ਜਦੋਂ ਸਿਰ 'ਤੇ ਆਊਗੀ ਫਿਰ ਪਤਾ ਲੱਗੂਗਾ। ਇਹ ਆਮ ਆਪਾਂ ਸੁਣਦੇ ਹਾਂ, ਪਰ ਇਹ ਇੱਕ ਐਸਾ ਰਿਸ਼ਤਾ ਉਹ ਜਾਣ ਤੋਂ ਬਾਅਦ ਤੁਹਾਨੂੰ ਇੱਦਾਂ ਮਹਿਸੂਸ ਹੁੰਦਾ ਵੀ ਜਿੱਦਾਂ ਹੁਣ ਤੁਹਾਨੂੰ ਕੰਮ ਕਰਨਾ ਪੈ ਰਿਹਾ, ਉੱਦਾਂ ਦਾ ਇੱਕ ਬੋਝ ਤੁਸੀਂ ਮਹਿਸੂਸ ਕਰਦੇ ਹੋ
0: ਅਗਲੇ ਸਕਿੰਟ ਤੋਂ, ਅਗਲੇ ਮਿੰਟ ਤੋਂ ਹੀ,
1: ਅਗਲੇ
0: ਉਦੋਂ ਹੀ, ਉਦੋਂ ਹੀ ਪਤਾ ਲੱਗਦਾ,
1: ਉਸੇ ਖੜੀ ਤੋਂ
0: ਉਦੋਂ ਹੀ ਮਹਿਸੂਸ ਹੋਣ ਲੱਗ ਜਾਂਦਾ।
1: ਜਿੱਦਾਂ ਇੱਕ ਪੰਡ ਮੰਨ ਲਓ ਕਿਸੇ ਨੇ ਤੁਹਾਡੇ ਹਿੱਸੇ ਦੀ ਚੁੱਕੀ ਸੀ ਅਤੇ ਉਹ ਹੁਣ ਤੁਹਾਡੇ,
0: ਹਰਜਿੰਦਰ ਜੌਲ ਉਹਨਾਂ ਨੇ ਲਿਖਿਆ ਅਤੇ ਮੈਨੂੰ ਮੈਨੂੰ ਲੱਗਿਆ ਕਿ ਗਾਉਣਾ ਹੀ ਚਾਹੀਦਾ, ਫਿਰ ਮੈਂ ਗਾਇਆ ਸੀਗਾ ਕਿ ਪਹਿਲੀ ਵਾਰੀ ਪੁੱਤ ਹੁਣ ਤੇਰੀ ਥਾਂ ਖਲੋਇਆ, ਪਹਿਲੀ ਵਾਰੀ ਲੱਗੇ ਮੈਂ ਵੱਡਾ ਹੋਇਆ, ਪਹਿਲੀ ਵਾਰੀ ਪਤਨੀ ਬੀਬੀ ਵਾਂਗੂ ਮੇਰੇ ਗੱਲ ਲੱਗ ਰਹੀ, ਪਹਿਲੀ ਵਾਰੀ ਬਾਪੂ ਤੇਰੇ ਜਾਣ ਮਗਰੋਂ ਅੱਜ ਬਾਰਿਸ਼ ਹੋਈ। ਸੋ ਉਹ ਜਿਹੜਾ ਪਹਿਲੀ ਵਾਰ ਵਾਲਾ ਕਿੱਸਾ ਨਾ, ਉਹ ਪਹਿਲਾਂ ਤਾਂ ਕਦੇ ਮਹਿਸੂਸ ਨਹੀਂ ਹੁੰਦਾ, ਹੁਣ ਸਾਰਾ ਕੁਛ ਐਂ ਲੱਗਦਾ ਵੀ ਆਹ ਤਾਂ ਪਹਿਲੀ ਵਾਰੀ ਹੋਇਆ, ਐਂ ਤਾਂ ਪਹਿਲਾਂ ਹੈ ਹੀ ਨਹੀਂ ਸੀ, ਇਹ ਵੀ ਬਾਰਿਸ਼ ਵੀ ਪਹਿਲੀ ਵਾਰੀ ਇੱਦਾਂ ਮਹਿਸੂਸ ਹੋ ਰਹੀ ਆ, ਧੁੱਪ ਵੀ ਪਹਿਲੀ ਵਾਰੀ ਬਾਪੂ ਤੇ ਤੋਂ ਬਾਅਦ ਅੱਜ ਤਿੱਖੀ ਲੱਗ ਰਹੀ ਹੈ। ਸੋ ਸਭ ਦੇ ਬਾਪੂ ਸਭ ਦੇ ਮਾਪੇ ਸਲਾਮਤ ਰਹਿਣ, ਮੈਂ ਤਾਂ ਕਹਿੰਦਾ ਇੱਕ ਇਹ ਵੀ ਦੁਆ ਵੀ ਜਿਨ੍ਹਾਂ ਦੇ ਮਾੜੇ ਮੋਟੇ ਪਰਿਵਾਰਾਂ ਦੇ ਕੋਈ ਗੁੱਸੇ ਗਿਲੇ ਵੀ ਹੋਣਗੇ, ਕਿਸੇ ਚਾਚੇ ਤਾਇਆਂ ਨਾਲ ਹੋਣਗੇ ਜਾਂ ਭੈਣ ਭਰਾਵਾਂ ਦੇ ਹੋਣਗੇ, ਪਲੀਜ਼ ਇੱਕ ਸਕਿੰਟ ਲਈ ਪਾਸੇ ਰੱਖ ਕੇ ਸੋਚਿਓ ਕਿ ਆਪਾਂ ਟੂਰਿਸਟ ਆਏ ਹੋਏ ਹਾਂ, ਸਭ ਨੇ ਚਲੇ ਜਾਣਾ, ਮੁੜ ਕੇ ਕੋਈ ਯਾਦ ਨਹੀਂ ਰਹਿੰਦਾ ਕਿਹਦੇ ਕਿਹਦੇ ਨਾਲ ਕੀ ਗੱਲ ਹੋਈ ਸੀ ਗੁੱਸੇ ਗਿਲੇ। ਸੋ ਜਿੰਨਾ ਸਮਾਂ ਰਹੀਏ ਕਿਸੇ ਹੋਰ ਦੇ ਕੰਮ ਆ ਸਕੀਏ, ਆਪਣੀਆਂ ਹੀ ਗੁੰਝਲਾਂ ਨਾ ਸੂਤ ਕਰਦੇ ਲੰਘ ਜਾਈਏ ਇੱਥੋਂ, ਵੇਲਾ ਵੇਸਟ ਕਰ,
1: ਉਨੀ ਜ਼ਿੰਦਗੀ ਹੋਰ ਔਖੀ ਹੋ ਜਾਂਦੀ ਹੈ, ਉਨੀ ਆਸਾਨੀ ਨਾਲ ਜੀ ਸਕਦੇ ਹੋ ਜਿੰਨਾ ਘੱਟ ਤੁਸੀਂ ਭਾਰ ਬੋਝ ਲੈ ਕੇ ਚੱਲਦੇ ਹੋ। ਜਾਣ ਤੋਂ ਬਾਅਦ ਭੰਗ ਸਾਹਿਬ ਬਹੁਤ ਸਾਰੇ ਇੱਦਾਂ ਦੇ ਵੀ ਸ਼ਖਸ, ਇੱਦਾਂ ਦੇ ਪਰਿਵਾਰ ਵੀ ਮਿਲਣ ਆਉਂਦੇ ਨੇ ਜਿਹੜੇ ਪਹਿਲਾਂ ਤੁਸੀਂ ਨਹੀਂ ਜਾਣਦੇ ਹੁੰਦੇ
0: ਜੀ,
1: ਅਤੇ ਬੜੀਆਂ ਇੱਦਾਂ ਦੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਆਪਣੇ ਜੀ ਦੇ ਬਾਰੇ, ਵੀ ਤੁਸੀਂ ਹੈਰਾਨ ਹੋ ਜਾਂਦੇ ਹੋ, ਤੁਹਾਨੂੰ ਮਾਣ ਮਹਿਸੂਸ ਹੁੰਦਾ, ਤੁਹਾਨੂੰ ਫਖਰ ਹੁੰਦਾ ਵਾ, ਇੱਦਾਂ ਦੀਆਂ ਕੁਛ ਮਿਲਣੀਆਂ ਹੋਈਆਂ ਹੋਣਗੀਆਂ ਤੁਹਾਡੀਆਂ।
0: ਹਾਂਜੀ ਉਹ ਜਾਰੀ ਨੇ, ਅਸਲ 'ਚ ਤਾਂ ਹੀ ਉਹ ਜਾਰੀ ਨੇ, ਬਹੁਤ ਇੱਦਾਂ ਦੇ ਲੋਕ, ਤੁਸੀਂ ਯਕੀਨ ਮੰਨਿਓ ਜੀ ਇੱਕ ਚਮਕੌਰ ਸਾਹਿਬ ਦੇ ਵਿੱਚ ਨਾ ਜਿਹੜੀ ਹੱਥ ਨਾਲ ਰੇੜੀ ਨਹੀਂ ਖਿੱਚਦੇ ਹੁੰਦੇ, ਉਹ ਜਦੋਂ ਤੇ ਭਾਰ ਹੁੰਦਾ ਫਿਰ ਉਹ ਚੱਲਦੀ ਤਾਂ ਹੈ ਹੀ ਨਹੀਂ, ਉਹਨੂੰ ਖਿੱਚਣਾ ਹੀ ਪੈਂਦਾ। ਉਹਦਾ ਬੇਟੇ ਦਾ ਚੂੜਾ ਖਰਾਬ ਹੋ ਗਿਆ ਸੀ ਜੀ, ਯੰਗ ਬੱਚੇ ਦਾ, ਉਹਦਾ ਚੂੜਾ ਪਵਾਇਆ ਜੀ ਡੈਡੀ ਹੋਣਾ ਨੇ, ਚਮਕੌਰ ਸਾਹਿਬ ਤੋਂ ਇਹਨਾਂ ਨੇ ਫਿਰ ਕਿਸੇ, ਕਿਉਂਕਿ ਉਹ ਹਰ ਵੇਲੇ ਹੀ ਸਮਾਜ ਦੇ, ਉਹ ਬੰਦਾ ਮੈਨੂੰ ਮਿਲਿਆ, ਉਹ ਤੋਂ ਗੱਲ ਨਹੀਂ ਹੋਈ, ਉਹਦਾ ਗੱਚ ਭਰਿਆ ਹੈ, ਉਹ ਤੋਂ ਗੱਲ ਨਹੀਂ ਹੋਈ ਮੇਰੇ ਨਾਲ, ਉਹ ਕਹਿੰਦਾ ਚਮਕੌਰ ਸਾਹਿਬ ਦੀ ਧਰਤੀ ਤੋਂ ਉਹਨੇ ਗੁਰੂਆਂ ਤੋਂ ਗੱਲ ਸ਼ੁਰੂ ਕੀਤੀ ਵੀ ਇੱਥੋਂ ਹੈ ਨਾ ਦਸਵੇਂ ਪਾਤਸ਼ਾਹ ਗਏ ਨੇ ਇੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਕਹਿੰਦਾ ਇੱਥੇ ਪਤਾ ਹੀ ਨਹੀਂ ਕਿੰਨੀਆਂ ਮੌਤਾਂ ਹੋਈਆਂ ਨੇ ਅਤੇ ਹੋਰ ਪਤਾ ਨਹੀਂ ਕਿੰਨੀਆਂ ਹੋਣੀਆਂ ਨੇ ਕਹਿੰਦਾ ਆਹ ਖਲਾਅ ਜਿਹੜਾ ਹੁਣ ਮਹਿਸੂਸ ਹੋ ਰਿਹਾ ਨਾ ਵੀ ਇਹਨੇ ਇਹ ਤਾਂ ਮੇਰੀ ਜ਼ਿੰਦਗੀ 'ਚ ਕਹਿੰਦਾ ਮੈਂ ਮਹਿਸੂਸ ਤਾਂ ਕੀਤਾ ਨਹੀਂ ਪਹਿਲੀਆਂ ਮੌਤਾਂ ਨੂੰ ਮੈਂ ਜਾਣਦਾ ਨਹੀਂ ਜਿਹੜੀਆਂ ਮੇਰੇ ਜੰਮਣ ਤੋਂ ਪਹਿਲਾਂ ਹੋਈਆਂ ਮੇਰੇ ਜਿਉਂਦੇ ਜੀ ਕਹਿੰਦਾ ਵੀ ਆਹ ਮੌਤ ਨੇ ਤਾਂ ਮੈਨੂੰ ਭੰਨਤਾ ਅੰਦਰੋਂ ਮੈਂ ਜਦੋਂ ਵੀ ਬਾਜ਼ਾਰ 'ਚੋਂ ਲੰਘਿਆ ਏ ਮੈਨੂੰ ਹਰੇਕ ਅੱਖ ਨੇ ਇੱਦਾਂ ਦੇਖਿਆ ਵੀ ਵੀ ਜਿਵੇਂ ਮੈਨੂੰ ਕੁਛ ਕਹਿ ਰਹੇ ਹੋਣ ਮੇਰੇ ਨਾਲ ਕੋਈ ਗੱਲ ਕਰਨਾ ਜਿੱਥੇ ਵੀ ਮੈਂ ਖੜਿਆ ਮੈਨੂੰ ਚਾਰ ਬੰਦੇ ਆ ਕੇ ਮਿਲਦੇ ਆ ਵੀ ਤੇਰੇ ਨਾਲ ਵੀ ਤੂੰ ਵੀ ਬਹੁਤ ਵੱਡੇ ਮਨੁੱਖ ਦਾ ਪੁੱਤਾਂ ਨੂੰ ਵੀ ਬਹੁਤ ਅਲੱਗ ਸੀ ਸਾਡੇ ਸਾਡੇ ਸਭ ਤੋਂ ਅਲੱਗ ਸੀ ਇਹ ਮਹਿਸੂਸ ਕਰਦੇ ਆ ਲੋਕ ਹੈ ਨਾ ਅਤੇ ਇਹ ਚੀਜ਼ ਰੋਜ਼ ਹੀ ਕਿਸੇ ਵੱਲੋਂ ਮਹਿਸੂਸ ਕਰਾਈ ਜਾਣੀ ਹੈ ਕੋਈ ਆਮ ਵਰਤਾਰਾ ਤਾਂ ਵੀ ਰਿਹਾ ਨਹੀਂ ਗਾ ਹੈ ਨਾ ਮੇਰੇ ਮਾਤਾ ਜੀ ਨੇ ਮੈਨੂੰ ਪਤਾ ਉਹਨਾਂ ਦੀ ਆਹ ਉਮਰ ਦੇ ਵਿੱਚ ਇਹਨਾਂ ਨੇ ਨਾ ਆ ਕੇ ਇੱਕ ਦੂਜੇ ਦਾ ਸਹਾਰਾ ਮੰਨਣਾ ਸੀ ਇਹਨਾਂ ਨੇ ਸੰਘਰਸ਼ ਗੱਡੀ ਉਮਰ ਦੋਨਾਂ ਜਣਿਆਂ ਨੇ ਮੇਰੇ ਮੰਮੀ ਨੇ ਜਦੋਂ ਮੈਂ ਸਪੈਸ਼ਲੀ ਡੈਡੀ ਵੀ ਜ਼ਿਕਰ ਕਰਦੇ ਹੁੰਦੇ ਸੀ ਕਹਿੰਦੇ ਸਵਰਨ ਸਿੰਘ ਪੰਗੂ ਜਦੋਂ ਵੀ ਨਾ ਕੋਈ ਡੈਡੀ ਦੀ ਕੋਈ ਬਾਹਲੀ ਸਿਫਤ ਕਰ ਦਿੰਦਾ ਸੀ ਆ ਕੇ ਅਸੈਂਬਲੀ 'ਚ ਹੁੰਦੀ ਨਾ ਲੋਕਾਂ ਦੀ ਆਦਤ ਵੀ ਪੰਗੂ ਸਾਹਿਬ ਨੇ ਆਹ ਕੰਮ ਕੀਤਾ ਜੇ ਕੀਤਾ ਮੰਮੀ ਉੱਥੇ ਬੈਠੇ ਹੁੰਦੇ ਡੈਡੀ ਕਹਿੰਦੇ ਸਵਰਨ ਸਿੰਘ ਪੰਗੂ ਕੁਛ ਨਹੀਂ ਸੀ ਕਰ ਸਕਦਾ ਜੇ ਘਰ ਦੀ ਔਰਤ ਨਾ ਸਿਆਣੀ ਹੋਵੇ
1: ਇਹ ਸੱਚ ਹੈ
0: ਮੇਰੀ ਮੰਮੀ ਵੱਲੋਂ ਇਸ਼ਾਰਾ ਕਰਦੇ ਜੇ ਗੁਰਪ੍ਰੀਤ ਨਾ ਨਾ ਹੁੰਦੀ ਕਹਿੰਦੇ ਤਾਂ ਸਵਰਨ ਨਾ ਹੁੰਦਾ ਤੁਸੀਂ ਯਕੀਨ ਮੰਨਿਓ ਵੀ ਤੇ ਵੈਸੇ ਤਾਂ ਡੈਡੀ ਦੇ ਹੁੰਦੇ ਸਾਨੂੰ ਬਿਲਕੁਲ ਵੀ ਨਹੀਂ ਸੀ ਪਤਾ ਖਾਤਾ ਕਿੱਥੇ ਹੈ ਕੋਈ ਕੀ ਏ ਟੀ ਐਮ ਕਾਰਡ ਮੇਰੀ ਮੰਮੀ ਨੇ ਕਦੇ ਚਲਾਇਆ ਨਹੀਂ ਮੇਰੀ ਮੰਮੀ ਨੂੰ ਸੱਚੀ ਨਹੀਂ ਕੁਛ ਪਤਾ ਉਹਨੇ ਸਰਕਾਰੀ ਜੋਬ ਕਰ ਲਈ ਜੀ ਉਹ ਫਿਲਮਾਂ 'ਚ ਵੀ ਕੰਮ ਕਰਦੀ ਉਹਨੂੰ ਕੁਛ ਨਹੀਂ ਪਤਾ ਕੋਈ ਉਹਨਾਂ ਨੂੰ ਰੁਪਈਏ ਨਾਂ ਦੀ ਚੀਜ਼ ਕਿੰਨਾ ਕਿੰਨਾ ਡਿਫਰੈਂਟ ਹੈ ਜੀ ਇਹ ਅੱਜ ਅੱਜ ਕੱਲ੍ਹ ਦੇ ਜ਼ਮਾਨੇ 'ਚ ਹੋਣਾ ਉਹਨਾਂ ਨੂੰ ਕੁਛ ਕੋਈ ਆਈਡੀਆ ਨਹੀਂ ਉਹਨਾਂ ਨੂੰ
1: ਸਾਰੇ ਸੁਪਨੇ ਬੰਦੇ ਦੇ ਧਰੇ ਧਰਾਏ ਰਹਿ ਜਾਂਦੇ ਆ ਜੇ ਤੁਹਾਡਾ ਪਾਰਟਨਰ ਸਾਥ ਨਾ ਦੇਵੇ
0: ਹਾਂਜੀ
1: ਤੁਹਾਨੂੰ
0: ਤੇ ਉਹਨਾਂ ਨੇ ਕਹਿਣਾ ਕਹਿੰਦੇ ਤੂੰ ਤਾਂ ਗੁਰਪ੍ਰੀਤ ਮੇਰਾ ਏ ਟੀ ਐਮ ਆ ਹੱਸ ਕੇ ਕਹਿੰਦੇ ਹੁੰਦੇ ਕਿਉਂਕਿ ਮੇਰੀ ਮਾਤਾ ਨੇ ਕਿੰਨੀ ਜਿੰਨੀ ਵੀ ਕਮਾਈ ਕੀਤੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਂਦੇ ਹੋਏ ਈਵਨ ਬਾਅਦ ਚੋਂ ਫਿਲਮਾਂ ਦੇ ਵਿੱਚ ਵੀ ਕੀਤਾ ਉਹ ਪਤਾ ਹੀ ਨਹੀਂ ਜੀ ਦਾਨ ਕਿੱਧਰ ਕਿੱਧਰ ਕਿਵੇਂ ਲੱਗਿਆ ਮੇਰੀ ਮੰਮੀ ਸਾਡੀ ਮੇਰੇ ਲੱਗਦਾ ਬੱਚਿਆਂ ਦੇ ਵਿੱਚ ਆ ਜਾਂਦੀਆਂ ਨੇ ਉਹ ਗੱਲਾਂ ਉਹਨਾਂ ਦੇ ਹੱਥਾਂ ਨੇ ਕਿਸੇ ਦਾ ਕੁਛ ਸਵਾਰਿਆ ਹੋਊਗਾ ਜੇ ਮੇਰੀ ਜ਼ਿੰਦਗੀ 'ਚ ਕੁਛ ਚੰਗਾ ਹੋ ਰਿਹਾ ਮੈਂ ਵੀ ਕ੍ਰੈਡਿਟ ਲਈ ਜਾਵਾਂ ਮੈਂ ਬਹੁਤ ਮਹਾਨ ਹਾਂ ਨਹੀਂ ਇਹ ਤਾਂ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ ਜਿਹੜੀਆਂ ਗਾਹਾਂ ਸਾਡੇ ਬੱਚਿਆਂ 'ਚੋਂ ਆਉਣੀਆਂ ਨੇ ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਮੈਨੂੰ ਲੱਗਦਾ ਸਫ਼ਰ ਇਹ ਕਿਸੇ ਇੱਕ ਬੰਦੇ ਨਾਲ ਨਹੀਂ ਮੁੱਕਦਾ ਮੇਰੇ ਕੀਤੀਆਂ ਹੋਈਆਂ ਗਾਂ ਆਉਣੀਆਂ ਨੇ ਗਾਂ ਫਿਰ ਕੇ ਇਹ ਤਾਂ ਹੋਰ ਹੋਰ ਚੱਲੀ ਜਾਣਾ ਸਿਸਟਮ
1: ਬੜਾ ਸਿਸਟਮ ਇਹ ਸਮਝਣ ਵਾਲਾ ਆ ਬੜਾ ਗੁੰਝਲਦਾਰ ਆ ਕਿ ਇੱਕ ਵਧੀਆ ਕਰਕੇ ਜਾਂਦਾ ਅਤੇ ਆਸ ਪਾਸ ਅੱਗੇ ਵਧੀਆ ਚਾਲ ਚੱਲਦੀ ਆ ਇੱਕ ਜਣਾ ਵਿੱਚ ਕੁਛ ਉੱਦਾਂ ਦਾ ਕਰ ਜਾਂਦਾ ਅਤੇ ਅੱਗੇ ਵੇਖੋ ਤੁਸੀਂ ਫਿਰ ਉਹ ਚਾਲ ਵਿਗੜ ਜਾਂਦੀ ਸੋ ਇਹ ਬੜਾ ਬਹੁਤ ਜ਼ਰੂਰੀ ਆ ਹਰ ਇੱਕ ਇਨਸਾਨ ਦਾ ਉਹ ਆਪਣੀ ਇਨਸਾਨੀਅਤ ਦਾ ਧਰਮ ਨਿਭਾਉਂਦਾ ਜਾਵੇ ਚਿੱਠੀਆਂ ਦੀ ਜਾਂ ਫਿਰ ਡੈਰੀ ਦੀ ਤੁਸੀਂ ਭੰਗੂ ਸਾਹਿਬ ਗੱਲ ਕੀਤੀ ਹੁਣ ਪੜ੍ਹਦੇ ਹੋ ਕਦੀ ਜਾਂ ਜਾਣ ਤੋਂ ਬਾਅਦ ਕਦੀ ਵੇਖਿਆ
0: ਮੈਂ ਨਾ ਮੇਰਾ ਹੌਂਸਲਾ ਨਹੀਂ ਪਿਆ ਬਹੁਤ ਜ਼ਿਆਦਾ ਪੜ੍ਹਨ ਦਾ ਤਾਂ ਪਰ ਮੈਂ ਇੱਕ ਡੈਰੀ ਇੱਕ ਜਿਹੜੀ ਏਸੇ ਉਹਦੀ ਚੱਲ ਰਹੀ ਸੀ 2025 'ਚ ਮੇਰੇ ਕੋਲ ਹੋ ਕੇ ਗਏ ਨੇ ਉਹ 26 'ਚ 10 ਦਿਨ ਲਈ ਮੇਰਾ ਵੀ ਗੇੜਾ ਲੱਗਿਆ ਸੀ ਜਨਵਰੀ ਦੇ ਵਿੱਚ ਉਦੋਂ ਵੀ ਮੈਂ ਉਹਨਾਂ ਨੂੰ ਜਾ ਕੇ 10 ਦਿਨ ਉਹਨਾਂ ਨਾਲ ਰਿਹਾ ਅਤੇ 2025 'ਚ ਆਪਣੇ ਕੋਲ ਇੱਥੇ ਮੈਲਬਨ ਸੀ ਉਹ ਅਤੇ ਅਕਤੂਬਰ ਮਹੀਨੇ 'ਚ ਨਵੰਬਰ 'ਚ ਗਏ ਨੇ ਉਹੀ ਡੇਢ ਮਹੀਨੇ ਦੇ ਵਿੱਚ ਨਿਊਜ਼ੀਲੈਂਡ ਵੀ ਇੱਕ ਹਫ਼ਤੇ ਲਈ ਜਾਇਆ ਹੈ ਮੈਂ ਇਹਨਾਂ ਨਾਲ ਜੀ ਡਰਾਈਵ ਕਰਕੇ ਇੱਥੋਂ ਸਿਡਨੀ ਗਿਆ ਕੁਦਰਤੀ ਏਅਰਬੀਐਨਬੀ ਬੁੱਕ ਕੀਤਾ ਮੈਂ ਇਹਨਾਂ ਨੂੰ ਮੈਨਲੀ ਬੀਚ ਦਿਖਾ ਕੇ ਲਿਆਇਆ ਇਹਨਾਂ ਨੂੰ ਫੈਰੀ 'ਚ ਘੁਮਾਇਆ ਅਤੇ ਕੁਦਰਤੀ ਮੈਂ ਉਹ ਨਾ ਯੂਟਿਊਬ ਦੇ ਉੱਤੇ ਵਲੌਗ ਜਿਹਾ ਵੀ ਬਣਾ ਲਿਆ ਉਹਦਾ ਬਿਨਾਂ ਇਹ ਸੋਚੇ ਸਮਝੇ ਕਿ ਜ਼ਿੰਦਗੀ ਦਾ ਇਹ ਕਿਹੋ ਜਿਹਾ ਵਲੌਗ ਹੋਣ ਵਾਲਾ ਮੇਰੇ ਲਈ ਅਤੇ ਸਿਡਨੀ ਸ਼ਹਿਰ ਅਸੀਂ ਘੁੰਮ ਕੇ ਦੇਖਿਆ ਤੁਰ ਕੇ CBD ਦੇ ਵਿੱਚ ਅਸੀਂ ਤੁਰੇ ਫਿਰਦੇ ਰਹੇ ਸਾਨੂੰ ਬੜਾ ਵਧੀਆ ਲੱਗਿਆ ਹਰਜਿੰਦਰ ਜੌਹਲ ਕੋਲ ਰਾਤ ਰਹੇ ਫਿਰ ਅਸੀਂ ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਉਹ ਡਾਇਰੀ ਆ ਜਦੋਂ ਮੈਂ ਉਹਨੂੰ ਸਪੈਸ਼ਲੀ ਪੜ੍ਹਿਆ ਵੀ ਮੇਰੇ ਕੋਲੋਂ ਆਉਣ ਤੋਂ ਬਾਅਦ ਜਿਹੜਾ ਉਹ ਡੇਢ ਮਹੀਨਾ ਸਾਡੇ ਨਾਲ ਇਹਨਾਂ ਨੇ ਬਿਤਾਇਆ ਬੱਚਿਆਂ ਨਾਲ ਬਿਤਾਇਆ ਵੀ ਕੀ ਮਹਿਸੂਸ ਕਰਕੇ ਗਏ ਨੇ ਵੀ ਉਹ ਸਫ਼ਰ ਇਹਨਾਂ ਦਾ ਮੈਂ ਕਿਹਾ ਉਹੀ ਓਨਾ ਹੀ ਪੜ੍ਹਦਾ ਹਜੇ ਮੈਂ ਅਤੇ ਮੈਨੂੰ ਬਹੁਤ ਖੁਸ਼ੀ ਆਈ ਵੀ ਉਹਨਾਂ ਸਾਡੇ ਕੋਲੋਂ ਬਹੁਤ ਖੁਸ਼ ਗਏ ਨੇ ਬਹੁਤ ਸੈਟਿਸਫਾਈਡ ਗਏ ਨੇ ਉਹਨਾਂ ਨੂੰ ਇਹ ਗੱਲ ਦੀ ਖੁਸ਼ੀ ਸੀ ਵੀ ਬੱਚੇ ਨਾ ਕਿਸੇ ਹਨੇਰੀ 'ਚ ਨਹੀਂ ਝੁੱਲੇ ਹੋਏ ਵੀ ਕਿਤੇ ਨਾ ਕਿਤੇ ਇਹਨਾਂ ਦੇ ਮਨ 'ਚ ਨਾ ਥੋੜ੍ਹਾ ਜਿਹਾ ਸਬਰ ਹੈ ਵੀ ਇਹ ਥੋੜ੍ਹਾ ਜਿਹਾ ਠੀਕ
1: ਮਤਲਬ ਜੋ ਵੇਖਣਾ ਚਾਹੁੰਦੇ
0: ਅਸਲ 'ਚ ਹਾਂ ਉਹ ਉਹਨਾਂ ਦੇ ਸ਼ਬਦਾਂ ਨੇ ਨਾ ਮੈਨੂੰ ਇੱਕ ਜਾਨ ਦਿੱਤੀ ਆ ਨਹੀਂ ਤਾਂ ਉਹ ਕਿਉਂਕਿ ਉਹ ਇੰਨੇ ਇੱਕ ਮਿੱਕ ਸੀ ਇੰਨੇ ਕਹਿ ਲਓ ਓਨੈਸਟ ਸੀ ਆਪਣੀ ਡੈਰੀ ਨਾਲ ਜੇ ਬਾਗੀ ਕਿਸੇ ਹੋਰ ਤਰੀਕੇ ਨਾਲ ਵੀ ਜ਼ਿੰਦਗੀ ਜਿਉਂਦਾ ਹੁੰਦਾ ਉਹਨਾਂ ਨੇ ਕੋਈ ਮੇਰੀ ਸਿਫਤ ਥੋੜ੍ਹੀ ਕਰਨੀ ਸੀ ਉਹਨਾਂ ਨੇ ਮੈਨੂੰ ਲਿਖ ਦੇਣਾ ਸੀ ਵੀ ਬਾਗੀ ਵੀ ਉਸ ਹਨੇਰੀ ਦਾ ਹਿੱਸਾ ਬਣਿਆ ਹੈ ਉਹਨਾਂ ਨੇ ਇੱਦਾਂ ਹੀ ਲਿਖ ਦੇਣਾ ਸੀ ਜੀ ਪਰ ਉਹ ਸਾਡੇ ਕੋਲੋਂ ਬਹੁਤ ਖੁਸ਼ ਗਏ ਨੇ ਅਤੇ ਉਹਨਾਂ ਨੇ ਸਗੋਂ ਉਹਨਾਂ ਦੀ ਰੀਝ ਵੀ ਸੀਗੀ ਇਹ ਵੀ ਯਾਰ ਵੀ ਬੱਚੇ ਕਿਉਂਕਿ ਜਦੋਂ ਮੈਂ ਵੀਰੇ ਪਹਿਲੀ ਵਾਰੀ ਆਸਟ੍ਰੇਲੀਆ ਆਇਆ ਨਾ 2006 ਦੇ ਵਿੱਚ ਮੇਰੇ ਉਦੋਂ ਚਿੱਠੀ ਉਦੋਂ ਫੋਨ ਤਾਂ ਇੱਥੇ ਵੀਰੇ ਹੁੰਦੇ ਨਹੀਂ ਸੀਗੇ ਜੇ ਹੁੰਦੇ ਸੀ ਤਾਂ ਮੇਰੇ ਕੋਲ ਤਾਂ ਚਲੋ ਹੈ ਨਹੀਂ ਸੀ ਤਾਂ ਮੈਨੂੰ
1: ਟੈਲਸਟ ਵਾਲੇ ਬੜੇ ਬੂਥ ਹੁੰਦੇ ਸੀ ਉੱਥੋਂ ਜਾ ਕੇ ਕਰੀਦਾ
0: ਵੀਰੇ ਮੈਨੂੰ ਮੈਂ ਰੋਕਸਵਾ ਪਾਰਕ ਆਇਆ ਸੀ ਆਪਣੇ ਰਿਸ਼ਤੇਦਾਰਾਂ ਕੋਲ ਵੀਰੇ ਮੈਨੂੰ ਚਿੱਠੀਆਂ ਆਉਂਦੀਆਂ ਸੀਗੀਆਂ ਡੈਡੀ ਦੀ ਮੈਨੂੰ ਚਿੱਠੀ ਆਈ ਹੈ ਪਹਿਲਾਂ ਡੈਡੀ ਦੀ ਤੇ ਚਿੱਠੀ 'ਚ ਪਹਿਲੀ 'ਚ ਇਹ ਜ਼ਿਕਰ ਸੀ ਵੀ ਜਦੋਂ ਤੂੰ ਘਰੋਂ ਤੁਰਿਆ ਨਾ ਦਿੱਲੀ ਏਅਰਪੋਰਟ ਵੱਲ ਨੂੰ ਮੈਂ ਬਹੁਤ ਛੋਟੀ ਉਮਰ 'ਚ ਆ ਗਿਆ ਸੀ ਇੱਥੇ ਤਾਂ ਮੈਨੂੰ ਆਏ ਸੀ ਤੇਰੇ ਪੇਪਰ ਘੱਟ ਪਾਏ ਜਾਣ ਤੈਨੂੰ ਮੋੜ ਦਿੱਤਾ ਜਾਵੇ ਏਅਰਪੋਰਟ ਤੋਂ ਪਰ ਕਹਿੰਦੇ ਤੇਰੇ ਪੇਪਰ ਸਹੀ ਸੀ ਤੇ ਤੈਨੂੰ ਇਹਨਾਂ ਨੇ ਜਹਾਜ਼ ਚੜ੍ਹਨ ਦਿੱਤਾ ਇਹ ਪੀੜ ਇਹਨਾਂ ਦੀ ਪਹਿਲੇ ਦਿਨ ਤੋਂ ਆ ਵੀ ਪ੍ਰਵਾਸ ਹੋ ਗਿਆ ਬੱਚੇ ਦੂਰ ਚਲੇ ਗਏ
1: ਇਹ ਵਾਪਸ ਆਵੇ
0: ਵੀ ਇਹ ਵਾਪਸ ਆਉਣਗੇ ਕਿਵੇਂ ਆਉਣਗੇ ਕਦੋਂ ਆਉਣਗੇ ਕਿਹੜਾ ਕਿਹੜਾ ਆਊਗਾ ਵੀ ਪੰਜਾਬ ਤਾਂ ਮਿੱਟੀ ਤਾਂ ਇਹਨਾਂ ਨੂੰ ਉਡੀਕਦੀ ਆ ਵੀ ਲੋੜ ਤਾਂ ਦੇਸ਼ ਨੂੰ ਇਹਨਾਂ ਦੀ ਆ ਪਰ ਕਹਿ ਲਓ ਆ ਗਏ ਹੁਣ ਤਾਂ ਪਰਿਵਾਰਾਂ ਦੇ ਪਰਿਵਾਰ ਵੱਸ ਗਏ ਗਾਹਾਂ ਹੋਰ ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ ਸਿਸਟਮ ਤੇ ਪਰ ਉਹਨਾਂ ਦੇ ਰਹਿੰਦੀ ਸੀ ਇਹ ਮਿੱਠੀ ਜਿਹੀ ਚੀਜ਼ ਰਹਿੰਦੀ ਸੀ ਹਮੇਸ਼ਾ
1: ਹਮੇਸ਼ਾ ਮੈਨੂੰ ਲੱਗਦਾ ਹਰ ਇੱਕ
0: ਹਰੀਕ ਦੀ ਹੁੰਦੀ ਹੈ
1: ਰਹਿੰਦੀ ਹੋਊਗੀ ਇਹ ਜ਼ਰੂਰ ਪਰ ਇਹ ਆ ਵੀ ਮਜਬੂਰੀਆਂ ਨੇ ਉਹਦੇ ਪੈਰਲਰ ਮਜਬੂਰੀਆਂ ਇੰਨੀਆਂ ਕੁ ਭਾਰਿਆ ਪੱਲੜਾ ਕਰ ਦਿੰਦੀਆਂ ਵੀ ਉਹ ਫਿਰ ਦੱਬ ਜਾਂਦੀ ਵਿੱਚ
0: ਜੀ ਘਰ ਨੇ ਕੰਮ ਨੇ ਗੱਡੀਆਂ ਨੇ ਗਾਂ ਫਿਰ ਬੱਚੇ ਆ ਫਿਰ ਉਹਨਾਂ ਦੀਆਂ ਪੜ੍ਹਾਈਆਂ ਨੇ ਫਿਰ ਮੈਨੂੰ ਲੱਗਦਾ ਬੰਦਾ ਹੌਲੀ ਹੌਲੀ ਹੰਭੀ ਜਾਂਦਾ ਪਿਛਲੇ ਵਾਰੀ ਹਨਾ ਪਿਛਲੇ ਰਿਸ਼ਤੇ ਚਲੇ ਜਾਂਦੇ ਨੇ
1: 20-22 ਸਾਲ ਬਹੁਤ ਹੁੰਦੇ
0: ਪਿੱਛੇ ਰਿਸ਼ਤੇ ਚਲੇ ਜਾਂਦੇ ਨੇ ਰਹਿੰਦੇ ਨੀ ਲੋਕ ਉਹਨਾਂ ਦੇ ਸ਼ਕਲਾਂ ਚੇਂਜ ਹੋ ਗਈਆਂ ਪਿੱਛੇ
1: ਤੁਸੀਂ ਇੱਥੇ ਉੱਥੇ ਤੁਹਾਡੇ ਨਾਲ ਹੋਰ ਹਿਸਾਬ ਨਾਲ ਕਿਸੇ ਨੇ ਗੱਲ ਕਰਨੀ ਜਦੋਂ ਕਿਸੇ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਤਾਂ ਪੱਕਾ ਹੀ ਆ ਗਿਆ ਉਦੋਂ ਉਹਨੇ ਹੋਰ ਹਿਸਾਬ ਨਾਲ ਗੱਲ ਕਰਨੀ ਬੜਾ ਬੜਾ ਕੁਛ ਆ ਚਲੋ ਇਹ ਆ ਵੀ ਉੱਥੇ ਇਕੱਲੇ ਆਪਾਂ ਨਹੀਂ ਨਾ ਆਏ ਆਂਢ ਗੁਆਂਢ ਆਸ ਪਾਸ ਬਹੁਤ ਕੁਛ ਬੜੇ ਸਾਰੇ ਲੋਕ ਆ ਗਏ ਨੇ ਸੋ ਗੱਲਾਂ 'ਤੇ ਮੈਨੂੰ ਲੱਗਦਾ ਵੀ ਇਹੋ ਜਿਹੇ ਸ਼ਖਸ ਦੀ ਆਪਾਂ ਜਦੋਂ ਗੱਲਾਂ ਕਰਨ ਬੈਠੇ ਹਾਂ ਤਾਂ ਮੈਨੂੰ ਲੱਗਦਾ ਵੀ ਆਪਾਂ ਵੱਧ ਤੋਂ ਵੱਧ ਗੱਲਾਂ ਦੇ ਜ਼ਰੀਏ ਆਪਾਂ ਸਿੱਖ ਸਕਦੇ ਹੁੰਦੇ ਹਾਂ ਅਤੇ ਜੀ ਕਰਦਾ ਵੀ ਹੋਰ ਆਪਾਂ ਕਰ ਲਈਏ ਹੋਰ ਆਪਾਂ ਸਿੱਖ ਲਈਏ ਇੱਥੇ ਸਮਾਂ ਇਜਾਜ਼ਤ ਨਹੀਂ ਦਿੰਦਾ ਫਿਰ ਕਿਸੇ ਦਿਨ ਆਪਾਂ ਇਸੇ ਮੋੜ ਤੋਂ ਆਪਾਂ ਅੱਗੇ ਸਫ਼ਰ ਸ਼ੁਰੂ ਕਰਾਂਗੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਦੱਸ ਦਿਓ ਵੀ ਕੀ ਆਪਣੇ ਮਨਸੂਬੇ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਇਸ ਸੁਪਨੇ ਦੇ ਵਿੱਚ ਕਿੱਦਾਂ ਹਿੱਸੇਦਾਰੀ ਪਾ ਸਕਦੇ ਨੇ ਵੈਸੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਬਾਕੀ ਭੰਗੂ ਪ੍ਰੋਫੈਸ਼ਨਲੀ ਇਹ ਖੁਦ ਬਹੁਤ ਵਧੀਆ ਬੜੇ ਪਿਆਰੇ ਬੜੇ ਸੁਰੀਲੇ ਸਿੰਗਰ ਨੇ ਅਤੇ ਇਹਨਾਂ ਦੀ ਵੀ ਕਦੀ ਦੌੜ ਉਹੋ ਜਿਹੀ ਨਹੀਂ ਰਹੀ ਵੀ ਹਾਂ ਵੀ ਆਪਾਂ ਜੋ ਅੱਜ ਕੱਲ੍ਹ ਚੱਲਦਾ ਮੈਂ ਇਨ ਸ਼ੋਰਟ ਇਹ ਕਹੂੰਗਾ ਵੀ ਬੜੇ ਸੋਹਣਾ ਇਹਨਾਂ ਦਾ ਵੀ ਜੀਵਨ ਹੈ ਅਤੇ ਹਰ ਇੱਕ ਚੀਜ਼ ਦੇ ਵਿੱਚ ਜਿੰਨਾ ਕੁ ਮੈਨੂੰ ਪਤਾ ਵਾ ਅੰਕਲ ਹੋਰਾਂ ਨੇ ਸਪੋਰਟ ਕੀਤਾ ਅਤੇ ਇਸ ਕੰਮ ਦੇ ਵਿੱਚ ਵੀ ਜਾਂ ਜਿਹੜੇ ਪਾਸੇ ਵੀ ਤੁਸੀਂ ਗਏ ਜਾਂ ਜਾ ਰਹੇ ਹੋ ਉਹਦੇ ਵਿੱਚ ਵੀ ਉਹਨਾਂ ਨੇ ਵੱਧ ਚੜ੍ਹ ਕੇ ਸਪੋਰਟ ਕੀਤਾ ਅਤੇ ਹੁਣ ਵੀ ਮੈਨੂੰ ਲੱਗਦਾ ਵਾ ਵੀ ਤੁਸੀਂ ਜੋ ਵੀ ਕਰਨਾ ਜਾਂ ਕਰਨ ਜਾ ਰਹੇ ਹੋ ਸਪੋਰਟ ਤਾਂ ਵੱਡਿਆਂ ਦੀ ਆ ਭਾਵੇਂ ਉਹ ਕਿਤੇ ਵੀ ਬੈਠੇ ਨੇ ਕਿਸੇ ਵੀ ਰੂਪ ਦੇ ਵਿੱਚ ਆਪਾਂ ਮਹਿਸੂਸ ਕਰਦੇ ਹਾਂ ਹੋਣਾ ਤਾਂ ਉਹੀ ਆ ਜੋ ਰੱਬ ਚਾਹੁੰਦਾ ਇਹ ਕਰੀ ਆਪਾਂ ਸ਼ੋਰਟ ਦੇ ਵਿੱਚ ਜਾਂਦੇ ਜਾਂਦੇ ਦੱਸ ਦਈਏ ਕਿ ਕਿੱਦਾਂ ਅਤੇ ਕੀ ਆਪਣੇ ਅੱਗੇ ਪਲੈਨ ਨੇ
0: ਜੀ ਸਾਰਿਆਂ ਤੋਂ ਪਹਿਲਾਂ ਇਹ ਪਰਿਵਾਰ ਹੀ ਹੈ ਮੇਰਾ ਰੇਡੀਓ ਹਾਂਜੀ ਪਰਿਵਾਰ ਮੈਂ ਸ਼ੁਰੂ ਤੋਂ ਪਹਿਲੇ ਦਿਨੋਂ ਹੀ ਜੁੜਿਆ ਹੋਇਆ ਸੋ ਸਭ ਤੋਂ ਪਹਿਲਾਂ ਸਾਰੇ ਹੁਣ ਤੱਕ ਦੇਖਣ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਜਿਵੇਂ ਤੁਸੀਂ ਇਹ ਜੀਵਨੀ ਮੇਰੇ ਮੂੰਹੋਂ ਜਿੰਨੀ ਵੀ ਮੈਂ ਦੱਸ ਸਕਿਆ ਇਮਾਨਦਾਰੀ ਨਾਲ ਤੁਸੀਂ ਮੇਰੇ ਡੈਡੀ ਦੇ ਕਹਿ ਲਓ ਬਾ ਵਾਸਤਾ ਹੋਏ ਹੋ ਮੇਰੇ ਸ਼ਬਦਾਂ ਦੁਆਰਾ ਇਹ ਸੰਸਥਾ ਪਿੰਡ ਬਸੀ ਗੁਜਰਾਂ ਜ਼ਿਲ੍ਹਾ ਰੋਪੜ ਚਮਕੌਰ ਸਾਹਿਬ ਤੋਂ ਸਿਰਫ 4 ਕਿਲੋਮੀਟਰ ਦੇ ਉੱਤੇ ਸਥਿਤ ਆ ਇਸ ਸੰਸਥਾ ਦੇ ਵਿੱਚ ਤੁਸੀਂ ਆਓ ਜਦੋਂ ਤੁਹਾਡਾ ਸਮਾਂ ਲੱਗਦਾ ਤੁਹਾਡੇ ਸੁਝਾਅ ਵੀ ਵੈਲਕਮ ਨੇ ਤੁਸੀਂ ਸਾਨੂੰ ਕੁਛ ਹੋਰ ਚੰਗਾ ਕਰਨ ਲਈ ਵੀ ਪ੍ਰੇਰਿਤ ਕਰ ਸਕਦੇ ਹੋ ਅਤੇ ਜੋ ਉੱਥੇ ਚੰਗਾ ਹੋ ਰਿਹਾ ਅਸੀਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਇੱਕ ਰੈਗੂਲਰ ਪੜ੍ਹਾਈ ਤੋਂ ਹਟ ਕੇ ਬੱਚਿਆਂ ਨੂੰ ਫਿਊਚਰ ਦੇ ਇਨਸਾਨ ਵਜੋਂ ਦੇਖਣਾ ਜੋ ਮੇਰੇ ਡੈਡੀ ਦੇ ਸੁਪਨੇ ਸੀ ਬਿਲਕੁਲ ਉਸੇ ਲੀਹ ਦੇ ਉੱਤੇ ਉਸ ਸੰਸਥਾ ਨੂੰ ਤੋਰਨਾ ਅਤੇ ਫਾਈਨੈਂਸ਼ਲੀ ਉਹ ਬੱਚੇ ਜਿਨ੍ਹਾਂ ਨੂੰ ਅਸੀਂ ਅੱਡ ਅੱਡ ਲੋਕਾਂ ਦੁਆਰਾ ਅਡੋਪਟ ਕਰਵਾਉਂਦੇ ਹਾਂ ਇਹ ਕਹਿ ਕੇ ਵੀ ਪਲੀਜ਼ ਕਰੋ ਉਹ 'ਚ ਕੋਈ ਸੰਗ ਸ਼ਰਮ ਨਹੀਂ ਸਾਨੂੰ ਪੱਲਾ ਅੱਡਦਿਆਂ ਨੂੰ ਕਿਸੇ ਦਾ ਭਲਾ ਹੁੰਦਾ ਅਸੀਂ ਕਹਿ ਦਿੰਦੇ ਹਾਂ ਕਿ ਫਲਾਣਾ ਬੱਚਾ ਜੀ ਉਹਦੇ ਪੇਰੈਂਟਸ ਨੇ ਅਤੇ ਉਹਦੀ ਫੀਸ ਭਰਨੀ ਆ ਆਪਾਂ ਐਜੂਕੇਸ਼ਨ 'ਤੇ ਪੈਸੇ ਲੱਗ ਰਹੇ ਨੇ ਸੋ ਇਹ ਆ ਅਤੇ ਦੂਜਾ ਜੇ ਕੋਈ ਡੋਨਰ ਜਿਹੜਾ ਸਾਨੂੰ ਇਸ ਤਰੀਕੇ ਨਾਲ ਜਿਵੇਂ ਰਣਜੋਤ ਵੀਰ ਨੇ ਗੱਲ ਕੀਤੀ ਆ ਕੋਈ ਵੱਡੀ ਰਾਸ਼ੀ ਦੇ ਰੂਪ 'ਚ ਸਾਡੇ ਨਾਲ ਜੁੜਨਾ ਚਾਹੁੰਦਾ ਸੋ ਉਹ ਵੀ ਵੈਲਕਮ ਆ ਅਤੇ ਤੁਹਾਡੇ ਸੁਝਾਅ ਵੀ ਵੈਲਕਮ ਨੇ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਜਦੋਂ ਵੀ ਤੁਹਾਡਾ ਗੇੜਾ ਲੱਗਦਾ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਉਸ ਚਾਰ ਦੁਆਰੀ 'ਚ ਆਓ ਆ ਕੇ ਮਹਿਸੂਸ ਕਰੋਗੇ ਤੁਸੀਂ ਉਸ ਐਨਰਜੀ ਨੂੰ ਅਤੇ ਮਹਿਸੂਸ ਕਰੋਗੇ ਕਿ ਉੱਥੇ ਕਿਸ ਕਿਸਮ ਦੀ ਇੱਕ ਸੰਸਥਾ ਚੱਲ ਰਹੀ ਹੈ ਕਿਹੜੀ ਸੋਚ ਨਾਲ ਚੱਲ ਰਹੀ ਹੈ ਬਹੁਤ ਭਰੇ ਭਰੇ ਖੁਸ਼ ਹੋ ਕੇ ਉਸ ਚਾਰ ਦੁਆਰੀ 'ਚੋਂ ਤੁਸੀਂ ਜਾਓਗੇ ਜਿੱਥੋਂ ਵੀ ਜਾਣਾਗੇ
1: ਹਾਂ ਬਿਲਕੁਲ ਅਤੇ ਜੇ ਤੁਸੀਂ ਮੰਨ ਲਓ ਨਹੀਂ ਵੀ ਤੁਸੀਂ ਮਨ ਬਣਾਉਂਦੇ ਤੁਸੀਂ ਡੋਨੇਸ਼ਨ ਦਾ ਤਾਂ ਫਿਰ ਵੀ ਜਾ ਕੇ ਜ਼ਰੂਰ ਇੱਕ
0: ਬਿਲਕੁਲ
1: ਹੁਣ ਤਾਂ ਭੰਗੂ ਸਾਹਿਬ ਵੀ ਉੱਥੇ ਹੀ ਤੁਹਾਨੂੰ ਮਿਲਣਗੇ ਜਿੰਨੇ ਚਿਰ ਨੂੰ ਸ਼ਾਇਦ ਤੁਸੀਂ ਇਹ ਵੇਖ ਰਹੇ ਹੋਵੋਗੇ ਅਤੇ ਇਸ ਚਿਹਰੇ ਨੂੰ ਤੁਸੀਂ ਉੱਥੇ ਹੀ ਪਾਓਗੇ ਤੁਸੀਂ। ਬਾਕੀ ਸਭ ਤੋਂ ਵੱਡੀ ਜਿਹੜੀ ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਲੈ ਕੇ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਵਾ ਅਤੇ ਹਮੇਸ਼ਾ ਆਉਣਾ ਵੀ ਚਾਹੀਦਾ। ਮੈਂ ਤਾਂ ਕਹਿੰਦਾ ਕਿ ਹਰ ਇੱਕ ਚੀਜ਼ ਜਿਹੜੀ ਹੈ ਜਿੱਥੇ ਆਪਾਂ ਸੋਚ ਸਮਝ ਕੇ ਕਰਦੇ ਹਾਂ ਅਤੇ ਡੋਨੇਸ਼ਨ ਹੋਰ ਵਧੇਰੇ ਟਾਈਮ 100 ਵਾਰੀ ਸੋਚ ਕੇ ਬੰਦਾ ਕਰੇ। ਸੋ ਤੁਹਾਡੇ ਸਵਾਲ ਜਿਹੜੇ ਨੇ ਉਹ ਵੈਲਕਮ ਨੇ ਇਸ ਸੰਸਥਾ ਦੇ ਲਈ। ਮੈਂ ਪਰਸਨਲੀ ਇਸ ਪਰਿਵਾਰ ਨੂੰ ਮੈਂ ਜਾਣਦਾ ਅਤੇ ਜਿਹਨੂੰ ਤੁਸੀਂ ਜਾਣਦੇ ਹੁੰਦੇ ਉਹਦਾ ਪਤਾ ਹੁੰਦਾ ਵਾ ਵੀ ਉਹ ਕੀ ਕਰਨ ਜਾ ਰਿਹਾ ਵਾ ਅਤੇ ਕਿੱਦਾਂ ਦਾ ਉਹ ਕਰੂਗਾ। ਸੋ ਤੁਹਾਡੇ ਸਵਾਲ ਵੈਲਕਮ ਨੇ, ਜੋ ਵੀ ਤੁਹਾਨੂੰ ਇਸ ਬਾਬਤ ਤੁਹਾਡੇ ਚਾਹੀਦੇ ਹੋਣ, ਤੁਹਾਨੂੰ ਹੋਰ ਕਲੈਰੀਫਿਕੇਸ਼ਨ, ਉਹ ਤੁਸੀਂ ਇਹਨਾਂ ਅੱਗੇ ਵੱਧ ਤੋਂ ਵੱਧ ਰੱਖੋ। ਹੋ ਸਕਦਾ ਅਸੀਂ ਇਸ ਗੱਲਬਾਤ ਦੇ ਵਿੱਚ ਬਹੁਤੀਆਂ ਚੀਜ਼ਾਂ ਨਾ ਕਵਰ ਕਰ ਸਕੇ ਹੋਈਏ, ਕਿਉਂਕਿ ਮੇਰਾ ਇਹ ਇੱਕ ਤਰ੍ਹਾਂ ਦਾ ਨਾਲ ਪਰਿਵਾਰ ਹੈ। ਪਰਿਵਾਰ ਦੇ ਵਿੱਚ ਬੜੀਆਂ ਚੀਜ਼ਾਂ ਆਪਾਂ ਜਿਹੜੀਆਂ ਨੇ ਉਹ ਬਾਈਪਾਸ ਇੱਦਾਂ ਹੀ ਕਰ ਜਾਂਦੇ ਹਾਂ ਵੀ ਚੱਲ ਆ ਤਾਂ ਪਤਾ ਹੀ ਆ, ਪਰ ਤੁਹਾਨੂੰ ਬਹੁਤ ਸਾਰੀਆਂ ਹੋਰ ਨਹੀਂ ਪਤਾ ਹੋ ਸਕਦੀਆਂ। ਸੋ ਇਸ ਕਰਕੇ ਤੁਹਾਡੇ ਸਵਾਲ ਸਾਰੇ ਵੈਲਕਮ ਨੇ ਅਤੇ ਜੇ ਫਿਰ ਵੀ ਤੁਹਾਨੂੰ ਵਧੀਆ ਲੱਗੇ ਇਹ ਮਨਸੂਬਾ, ਇਹ ਪ੍ਰੋਜੈਕਟ ਵਧੀਆ ਲੱਗੇ ਅਤੇ ਇਹਦੇ ਨਾਲ ਜ਼ਰੂਰ ਤੁਸੀਂ ਜੁੜੋ। ਇਹਦੇ ਵਿੱਚ ਕੋਈ ਇਹ ਵੀ ਨਹੀਂ ਹੈ ਕਿ ਤੁਸੀਂ ਇੰਨਾ ਹੀ ਦੇਣਾ ਵਾ, ਜੋ ਵੀ ਤਿਲ ਫੁੱਲ ਯੋਗਦਾਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦਸਵੰਧ ਕੱਢ ਦਿਓ ਉਹਦੇ ਵਿੱਚੋਂ ਤੁਸੀਂ ਆਪਣੇ ਸੇਵਾ ਭਾਵਨਾ ਦੇ ਨਾਲ ਤੁਸੀਂ ਇੱਧਰ ਵੀ ਜ਼ਰੂਰ ਤੁਸੀਂ ਪਾਇਆ ਕਰੋ। ਅਤੇ ਇਹਨਾਂ ਕਹਿੰਦੇ ਹੋਏ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਪੰਗ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਤੁਹਾਨੂੰ ਇਸ ਤੁਹਾਡੇ ਮਨਸੂਬੇ ਦੇ ਵਿੱਚ ਕਾਮਯਾਬੀਆਂ ਦੇਵੇ ਅਤੇ ਇਸੇ ਤਰ੍ਹਾਂ ਤੁਸੀਂ ਚੰਗੇ ਚੰਗੇ ਕਾਰਜ ਕਰਦੇ ਰਹੋ ਅਤੇ ਮੁਲਾਕਾਤਾਂ ਹੁੰਦੀਆਂ ਰਹਿਣ, ਵੱਧ ਤੋਂ ਵੱਧ ਲੋਕ ਚੰਗੇ ਕੰਮਾਂ ਦੇ ਨਾਲ ਤੁਹਾਡੇ ਜ਼ਰੀਏ ਚਾਹੇ ਜੁੜਨ। ਅਤੇ ਵਧੀਆ ਲੱਗੂਗਾ ਸਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਾਂ ਹੋਰ ਕਿਤੇ ਸਾਲ ਦੋ ਹੀ ਸਾਲੀ ਫਿਰ ਬੈਠੇ ਹੋਵਾਂਗੇ ਅਤੇ ਆਪਾਂ ਇੱਥੋਂ ਅਗਲੇ ਪੜਾਅ 'ਤੇ ਜਾ ਚੁੱਕੇ ਹੋਵਾਂਗੇ। ਧੰਨਵਾਦ।
0: ਬਿਲਕੁਲ ਸ਼ੁਕਰੀਆ ਜੀ ਸਾਰਿਆਂ ਦਾ, ਬਹੁਤ ਬਹੁਤ
1: ਜੀ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਗੱਲਬਾਤ ਆਪਾਂ ਕਰ ਰਹੇ ਸਾਂ ਬਾਗੀ ਭੰਗੂ ਦੇ ਨਾਲ, ਇਹਨਾਂ ਦੇ ਪਿਤਾ ਜੀ ਸਰਦਾਰ ਸਵਰਨ ਸਿੰਘ ਭੰਗੂ ਪਿਛਲੇ ਦਿਨੀ ਇਸ ਸੰਸਾਰ ਨੂੰ ਛੱਡ ਕੇ ਤਾਂ ਚਲੇ ਗਏ ਨੇ, ਪਰ ਪਿੱਛੇ ਚੰਗਿਆਈ ਛੱਡ ਗਏ ਨੇ, ਪਿੱਛੇ ਇੱਕ ਜੀਵਨ ਜਾਂਚ ਛੱਡ ਗਏ ਨੇ, ਇੱਕ ਸੰਸਥਾ ਛੱਡ ਗਏ ਨੇ ਜਿਹੜੀ ਆਪਾਂ ਜਿਹਦੇ ਬਾਰੇ ਜੇ ਜਾਣੀਏ ਤਾਂ ਸਾਨੂੰ ਪਤਾ ਲੱਗਦਾ ਕਿ ਕਿਵੇਂ ਦਾ ਸਾਨੂੰ ਕਾਰਜ ਇਸ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਬਾਅਦ 'ਚ ਵੀ ਕੋਈ ਸਾਨੂੰ ਯਾਦ ਰੱਖੇ। ਸੋ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਆਪਾਂ, ਆਸ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਸੋਹਣੀ ਵੀ ਲੱਗੀ ਹੋਊਗੀ ਅਤੇ ਇਹਦੇ ਵਿੱਚ ਕੁਛ ਸਿੱਖਣ ਕਰਨ ਨੂੰ ਵੀ ਮਿਲਿਆ ਹੋਊਗਾ। ਧੰਨਵਾਦ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ ਯੂ ਐਸ ਐਸ ਆਰ ਦੀ ਕਰਨੀ ਹੈ, ਲੰਘੇ ਵੇਲੇ ਦੀ ਗੱਲ ਹੈਗੀ ਹੈ। ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਹੀ ਗਿਆ, 24 ਅਗਸਤ ਨੂੰ ਹੁੰਦਾ। ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ, ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ। ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ, ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ, ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਹੈ। ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ, ਜਿਹਦੇ 'ਚ ਯੂ ਐਸ ਐਸ ਆਰ ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ, ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ, ਐਸਤੋਨੀਆ ਵਗੈਰਾ। ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ, ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ। ਖੈਰ, ਇਹ ਗੱਲ ਜਦੋਂ ਹੋਈ, ਇਹ ਖਬਰ ਜਦੋਂ ਮੈਂ ਪੜ੍ਹੀ, ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ। ਚਲੋ ਖੈਰ, ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ, ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ। ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ, ਵਿਗੜ ਜਾਂਦੇ ਨੇ, ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ। ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ, ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ, ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ। ਕਿਉਂ? ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ, ਰੂਸ ਵਾਲਾ ਨਹੀਂ ਹੈਗਾ। ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ, ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ। ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ, ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ, ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ। ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ। ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ। ਅਮਰੀਕਾ ਨੂੰ ਵੀ ਪਤਾ ਹੈ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ। ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ, ਜਿਵੇਂ ਸੋਵੀਅਤ ਸੰਘ ਹੁੰਦਾ ਸੀ, ਸੋਵੀਅਤ ਯੂਨੀਅਨ ਜਾਂ ਯੂ ਐਸ ਐਸ ਆਰ ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਜੋ ਮਰਜ਼ੀ ਤੁਸੀਂ ਕਹਿ ਲਓ, ਸਾਬਕਾ ਰੂਸ, ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ ਯੂ ਐਸ ਐਸ ਆਰ ਸੀ। ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ, ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ। ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ। ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ, ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ। ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ, ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ

ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ। ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ, ਉਸ ਤੋਂ ਬਾਅਦ। ਔਰ ਨੌਰਥ ਕੋਰੀਆ, ਚਾਈਨਾ, ਕੰਪਲੀਟਲੀ ਲੈਫਟਿਸਟ ਸੋਸਾਇਟੀਜ਼ ਹੈਗੀਆਂ ਨੇ। ਕਿਊਬਾ ਟੂ ਸਮ ਐਕਸਟੈਂਟ, ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ, ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ, ਮੈਂ ਇੱਦਾਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ, ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ। ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ, ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ। ਪਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ। ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ, ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ, ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ, ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ। ਬਟ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ। ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ। ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ। ਹੁਣ ਜੇ ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ ਹੈ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ। ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ਼ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ। ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ, ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ। ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ, ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ। ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕੱਢ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮੈਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮੈਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮੈਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਓ, ਅਮੈਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ, ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਰਮਿੰਗ ਆਫ ਬੈਸਟਾਈਲ ਉੱਥੇ ਦਾ ਸ਼ਹਿਰ ਹੈਗਾ। ਬੈਸਟਾਈਲ ਇੱਕ ਤਰੀਕੇ ਦੇ ਨਾਲ, ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ, ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਰਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ। ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ, ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ, ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ, ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ, ਰਸ਼ੀਆ ਦੇ ਵਿੱਚ ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਤਾਂ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ। ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ। ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ। ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ। ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ, ਜਿਵੇਂ ਲਾਤਵੀਆ ਹੋ ਗਿਆ, ਲਿਥੂਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ। ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ। ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ।
ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ, ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਨ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼, ਲਾਤਵੀਆ, ਲਿਥੀਨੀਆ, ਐਸਤੋਨੀਆ, ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉੱਥੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਆਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ 1991 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ, ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ, ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ, ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ, ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ, ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ ਖੈਰ। ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ, ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ, ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ USSR ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ ਹੈ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ, ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ
ਰੂਸ ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ, ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਾਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਹੈ, ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ, ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ
ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ ਹਿਟਲਰ ਨੂੰ ਐਡਲਫ ਹਿਟਲਰ ਨੂੰ ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ ਸੋਵੀਅਤ ਯੂਨੀਅਨ ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ ਉਹਨਾਂ ਨੇ ਹੀ ਮਾਰਿਆ ਸੀ ਹਿਟਲਰ ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ ਆਈ ਜਾ ਆਈ ਜਾ ਆਈ ਜਾ ਜਦੋਂ ਅੰਦਰ ਆ ਗਿਆ ਅਤੇ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੇ ਬੰਕਰ ਦੇ ਵਿੱਚ ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ ਸੋਵੀਅਤ ਯੂਨੀਅਨ ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ ਕਿਉਂਕਿ ਡਿਸਾਈਡਿੰਗ ਫੈਕਟਰ ਸੀ ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਪਾਨ ਨੇ ਗੋਡੇ ਟੇਕਦੇ ਸੀ ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ ਸੋ ਜਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਪਾਨ ਨੂੰ ਅਮੈਰੀਕਾ ਨੇ ਗੋਡੇ ਲਵਾਤੇ ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ ਦੈਟ ਵਾਜ਼ ਵਨ ਰੀਜ਼ਨ ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ ਸੋਵੀਅਤ ਸੰਘ ਦੇ ਟੁੱਟਣ ਤੱਕ ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ ਉਹਦੇ ਵਿੱਚ ਕੋਲਡ ਵਾਰ ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ ਸਟਾਲਿਨ ਸੀਗਾ ਉਸ ਵਕਤ ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ ਜਿਹੜਾ ਰਸ਼ੀਆ ਦੇ ਅਗੇਂਸਟ ਸੀ ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ ਨਹੀਂ ਤਾਂ ਜਰਮਨੀ ਵੀ ਖਤਮ ਸੀਗਾ ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ ਜਿਹੜਾ ਰੂਸ ਰਸ਼ੀਆ ਸੀ ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਹੈ ਸੰਧੀ ਆ ਕੇ ਮੁੱਕਦੀ ਹੈਗੀ ਹੈ ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ ਸਪੇਸ ਵਾਰ ਇੱਕ ਚੱਲ ਰਹੀ ਸੀਗੀ ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ ਤੁਹਾਡੇ ਯਾਦ ਹੋਣਾ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਯੂਰੀ ਗੈਗਰੀਨ ਅਸੀਂ ਜਾਣਦੇ ਹੀ ਹਾਂ ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿ ਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ ਅਸੀਂ ਚੰਨ 'ਤੇ ਭੇਜਤਾ ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ ਇਹ ਸਪੇਸ ਵਾਰ ਇੱਥੇ ਨਹੀਂ ਰੁਕੀ ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ
ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ। ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾਈ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖਿੰਡ ਜਾਣੀ ਹੈ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968, ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ, ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ। ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ,
ਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ। ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਧੰਨਵਾਦ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ 'ਚ ਹੋਵੇਗੇ ਚਿਹਰੇ 'ਤੇ ਹੋਵੇਗੀ ਮੁਸਕਰਾਹਟ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਸੱਜੀ ਰਹੇ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਜੋ ਸਵੇਰੇ ਸਵੇਰੇ ਦੇ ਸਮੇਂ ਤੁਸੀਂ ਲੈ ਕੇ ਘਰੋਂ ਨਿਕਲਣਾ ਉਹੀ ਖੱਟ ਕਮਾ ਕੇ ਤੁਸੀਂ ਸਾਰਾ ਦਿਨ ਵਾਪਸ ਲੈ ਕੇ ਆਉਣਾ ਆਓ ਫਿਰ ਘਰਾਂ ਨੂੰ ਖੁਸ਼ੀਆਂ ਲੈ ਕੇ ਚੱਲੀਏ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਇੱਕ ਵਾਰੀ ਇੱਕ ਵਿਅਕਤੀ ਜਿਹੜਾ ਬੜਾ ਸੋਹਣਾ ਕਾਰੋਬਾਰ ਕਰਦਾ ਸੀ ਹੌਲੀ ਹੌਲੀ ਦਿਨ ਫਿਰ ਰਹੇ ਹੋਰ ਵਧੀਆ ਕਾਰੋਬਾਰ ਚੱਲਿਆ ਪਰਿਵਾਰ ਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੀ ਮਰਜ਼ੀ ਦਾ ਘਰ ਬਣਾਉਣਗੇ ਆਪਣੇ ਸੁਪਨਿਆਂ ਦਾ ਘਰ ਬੜੇ ਚਿਰਾਂ ਤੋਂ ਉਹਨਾਂ ਦੇ ਮਨ ਦੀ ਤਮੰਨਾ ਸੀ ਕਿ ਉਹ ਦੂਰ ਪਹਾੜੀ ਦੇ ਉੱਤੇ ਉਹਨਾਂ ਦਾ ਘਰ ਹੋਵੇ ਉਸ ਪਹਾੜੀ ਤੋਂ ਉਹ ਆਪਣੇ ਸਾਰੇ ਪਿੰਡ ਨੂੰ ਵੇਖ ਪਾਉਣ ਉਹ ਕੁਦਰਤ ਦਾ ਨਜ਼ਾਰਾ ਮਾਣ ਪਾਉਣ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਗੱਲ ਹੋਰ ਵੀ ਦੱਬੀ ਸੀ ਜਿਹੜੀ ਸ਼ਾਇਦ ਜ਼ਬਾਨੋਂ 'ਤੇ ਬੋਲ ਕੇ ਨਹੀਂ ਬੰਦਾ ਦੱਸਦਾ ਉਹ ਸੀ ਕਿ ਸਾਡਾ ਰੁਤਬਾ ਬਾਕੀਆਂ ਦੇ ਨਾਲੋਂ ਉੱਚਾ ਹੋਵੇ ਪਤਾ ਲੱਗੇ ਪਿੰਡ ਵਾਲਿਆਂ ਨੂੰ ਕਿ ਅਸੀਂ ਉਹਨਾਂ ਦੇ ਨਾਲੋਂ ਹੁਣ ਵੱਖਰੇ ਹਾਂ ਅਸੀਂ ਉਹਨਾਂ ਦੇ ਨਾਲੋਂ ਵੱਧ ਕਮਾਈ ਕਰਦੇ ਹਾਂ ਸਾਡੀ ਪਹੁੰਚ ਉਹਨਾਂ ਦੇ ਨਾਲੋਂ ਵਧੇਰੇ ਆ ਇਸ ਕਰਕੇ ਅਸੀਂ ਹੋਰ ਉੱਚੀ ਥਾਂ ਦੇ ਉੱਤੇ ਆ ਕੇ ਘਰ ਛੱਤ ਲਿਆ ਬਹੁਤਾ ਸਮਾਂ ਨਹੀਂ ਲੱਗਾ ਉਹਨਾਂ ਨੂੰ ਆਪਣਾ ਇਹ ਸੁਪਨਾ ਪੂਰਾ ਕਰਦਿਆਂ ਅਤੇ ਹੁਣ ਉਹ ਬੜੇ ਮਾਣ ਦੇ ਨਾਲ ਗੱਲ ਕਹਿੰਦੇ ਕਿ ਸਾਡਾ ਘਰ ਉਹ ਦੂਰੋਂ ਦਿਖਦਾ ਪਿੰਡ ਦੇ ਬਹੁਤੇ ਲੋਕ ਉਹਨਾਂ ਤੋਂ ਇਸ ਗੱਲ ਦੀ ਈਰਖਾ ਵੀ ਕਰਦੇ ਉਹਨਾਂ ਨੂੰ ਲੱਗਦਾ ਕਿ ਇਹ ਹੁਣ ਪਹਿਲਾਂ ਵਰਗੇ ਨਹੀਂ ਰਹੇ ਵੈਸੇ ਵੀ ਪਹਿਲਾਂ ਵਰਗਾ ਬੰਦਾ ਰਹਿੰਦਾ ਨਹੀਂ ਚਾਹੇ ਕਿੰਨਾ ਵੀ ਤੁਸੀਂ ਚੰਗਾ ਬਣ ਕੇ ਵਿਖਾਓ ਪਰ ਜਦੋਂ ਤੁਸੀਂ ਦੂਸਰਿਆਂ ਨਾਲੋਂ ਵੱਖਰਾ ਹੋ ਕੇ ਕੋਠਾ ਛੱਤ ਲੈਂਦੇ ਹੋ ਫਿਰ ਬਦੋ ਬਦੀ ਵੱਖਰੇਵੇਂ ਪੈ ਜਾਂਦੇ ਉਹ ਲੋਕ ਜਿਹੜੇ ਰਾਤ ਦਿਨ ਤੁਹਾਡੀਆਂ ਸਿਫਤਾਂ ਕਰਦੇ ਆ ਤੁਹਾਡੇ ਕੋਲ ਰਹਿੰਦੇ ਆ ਉਹਨਾਂ ਦਾ ਵੀ ਨਜ਼ਰੀਆ ਤੁਹਾਡੇ ਪ੍ਰਤੀ ਬਦਲ ਜਾਂਦਾ ਅਤੇ ਇੱਕ ਹੋਰ ਕੈਟੇਗਰੀ ਹੁੰਦੀ ਹੈ ਜਿਹੜੀ ਪਹਿਲਾਂ ਤੁਹਾਡੇ ਨਾਲ ਸਿੱਧੇ ਮੂੰਹ ਨਹੀਂ ਬੁਲਾਉਂਦੀ ਪਰ ਜਿੱਦਾਂ ਹੀ ਤੁਹਾਡਾ ਰੁਤਬਾ ਉੱਚਾ ਹੁੰਦਾ ਤੁਹਾਡੇ ਨਾਲ ਉਹ ਘਿਓ ਖਿਚੜੀ ਹੋ ਜਾਂਦੀ ਉਹਨਾਂ ਨੂੰ ਪਤਾ ਹੁੰਦਾ ਕਿਹੜੇ ਬੰਦੇ ਨੂੰ ਕਿਹੜੀ ਖੁਰਾਕ ਚਾਹੀਦੀ ਹੈ ਉਹਦੀ ਖੁਸ਼ਾਮਦ ਕਿੰਨੀ ਕੁ ਕਰਨੀ ਹੈ ਅਤੇ ਕਿੱਦਾਂ ਉਹਦੇ ਤੋਂ ਫਾਇਦਾ ਲੈਣਾ ਸੋ ਇਸ ਕਰਕੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਹੁਤਾ ਫਰਕ ਪਿਆ ਨਜ਼ਰ ਨਹੀਂ ਆਉਂਦਾ ਜਿੱਥੇ ਚਾਰ ਜੀ ਜਾਂਦੇ ਆ ਉੱਥੇ ਚਾਰ ਨਵੇਂ ਆ ਜਾਂਦੇ ਪਰ ਫਰਕ ਪੈਂਦਾ ਤਾਂ ਇੱਕ ਚੀਜ਼ ਦਾ ਉਹ ਜਿਹੜੇ ਪਹਿਲੇ ਚਾਰ ਉਹ ਸਾਡੇ ਖੈਰ ਖਵਾ ਹੁੰਦੇ ਸ਼ਾਇਦ ਪਰ ਇਹ ਜਿਹੜੇ ਦੂਸਰੇ ਨੇ ਇਹ ਮਤਲਬ ਦੇ ਲਈ ਜੁੜਦੇ ਆ ਗੱਲ ਕਾਹਦੀ ਕਿ ਇੱਕ ਦਰੀਨ ਕੁਛ ਐਸਾ ਭਾਣਾ ਵਾਪਰਿਆ ਸਾਰੇ ਪਰਿਵਾਰ ਨੇ ਸਾਰੇ ਪਿੰਡ ਨੇ ਕਹਿਣਾ ਸ਼ੁਰੂ ਕਰ ਦਿੱਤਾ ਸਾਨੂੰ ਨਜ਼ਰ ਲੱਗ ਗਈ ਆ ਇੱਕ ਦਿਨ ਅਚਾਨਕ ਪਹਾੜੀ ਦੇ ਹੇਠਲੇ ਹਿੱਸੇ ਦੇ ਵਿੱਚ ਅੱਗ ਲੱਗੀ ਅਤੇ ਅੱਗ ਐਡੀ ਤੇਜ਼ੀ ਦੇ ਨਾਲ ਉੱਤੇ ਨੂੰ ਵਧੀ ਕਿ ਉਹਨਾਂ ਦਾ ਸਾਰਾ ਘਰ ਝੁਲਸ ਗਿਆ ਇੰਨਾ ਸ਼ੁਕਰ ਕਿ ਉਸ ਸਮੇਂ ਉਹ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਸਨ ਪਰ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ ਇਸ ਗੱਲ ਦਾ ਸ਼ੁਕਰ ਨਹੀਂ ਕਰ ਸਕੇ ਘਰ ਸੜ ਗਿਆ ਇਸ ਗੱਲ ਦਾ ਗਿਲਾ ਜ਼ਰੂਰ ਰੱਬ ਦੇ ਨਾਲ ਕੀਤਾ ਲਗਭਗ ਸਾਰਾ ਹੀ ਕੁਛ ਉਹਨਾਂ ਨੇ ਆਪਣੇ ਜਾਂ ਸਾਰੀ ਜਮ੍ਹਾਂ ਪੂੰਜੀ ਉਹਨਾਂ ਨੇ ਆਪਣੇ ਘਰ 'ਤੇ ਲਾ ਦਿੱਤੀ ਸੀ ਅਤੇ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਕੋਲ ਕੁਛ ਬਚਿਆ ਨਹੀਂ ਹਰ ਰੋਜ਼ ਸਵੇਰੇ ਸਵੇਰੇ ਦੇ ਸਮੇਂ ਜਿੱਦਾਂ ਪਹਿਲਾਂ ਇੱਕ ਫਕੀਰ ਆਉਂਦਾ ਸੀ ਉਸੇ ਤਰ੍ਹਾਂ ਅੱਜ ਆਇਆ ਜਿਹੜੇ ਵੀ ਘਰ 'ਚੋਂ ਮੰਗਦਾ ਉਸ ਘਰ ਨੂੰ ਦੁਆਵਾਂ ਦਿੰਦਾ ਉਹਦੀ ਇੱਕ ਆਦਤ ਸੀ, ਜਿਹੜਾ ਵੀ ਕੋਈ ਉਹਨੂੰ ਕੋਈ ਦਾਣਾ ਪਾਣੀ ਦਿੰਦਾ, ਰੋਟੀ ਦਿੰਦਾ, ਖਾਣ ਨੂੰ ਦਿੰਦਾ, ਉਹ ਅੱਗੋਂ ਅਸੀਸ ਦਿੰਦਾ, ਰੱਬ ਤੇਰੇ 'ਤੇ ਮਿਹਰਬਾਨ ਹੈ। ਉਹ ਤਾਂ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਘਰ ਪਹੁੰਚਿਆ ਸੀ। ਫਕੀਰ ਨੇ ਅੱਜ ਵੀ ਆ ਕੇ ਆਵਾਜ਼ ਮਾਰੀ, ਪਰ ਉਹ ਜੋ ਘਰ ਦੇ ਅੰਦਰ ਨਹੀਂ ਗਏ, ਅੱਜ ਉਹ ਘਰ ਦੇ ਬਾਹਰ ਨੇ, ਅੱਜ ਉਹ ਦੁਖੀ ਨੇ, ਅੱਜ ਉਹ ਫਕੀਰ ਨੂੰ ਕੁਛ ਦੇ ਨਹੀਂ ਸਕਦੇ, ਪਰ ਫਕੀਰ ਕੋਲ ਦੇਣ ਨੂੰ ਅੱਜ ਵੀ ਉਹੀ ਹੈ। ਫਕੀਰ ਨੇ ਬੜੇ ਗੌਹ ਦੇ ਨਾਲ ਉਸ ਪਰਿਵਾਰ ਵੱਲ ਵੇਖਿਆ ਅਤੇ ਫਿਰ ਕਿਹਾ, ਰੱਬ ਤੁਹਾਡੇ 'ਤੇ ਮਿਹਰਬਾਨ ਹੈ। ਪਰ ਅੱਜ ਉਹ ਗੱਲ ਪਰਿਵਾਰ ਨੂੰ ਚੰਗੀ ਨਹੀਂ ਲੱਗੀ। ਅੱਜ ਉਹਨਾਂ ਨੇ ਅੰਦਰੋਂ ਅੰਦਰੀ ਇਸ ਗੱਲ ਦਾ ਗੁੱਸਾ ਕੀਤਾ। ਉਹਨਾਂ ਨੂੰ ਲੱਗਾ ਕਿ ਹੋਰ ਬਹੁਤਿਆਂ ਵਾਂਗੂ ਇਹ ਫਕੀਰ ਵੀ ਟਿੱਚਰਾਂ ਕਰਦਾ। ਮਨ ਹੀ ਮਨ ਫਕੀਰ ਗਾਲਾਂ ਕੱਢੀਆਂ, ਬੁਰਾ ਭਲਾ ਸੋਚਿਆ, ਪਰ ਜ਼ਬਾਨੋਂ ਕੁਛ ਨਹੀਂ ਬੋਲੇ, ਪਰ ਕਿੰਨਾ ਕੁ ਚਿਰ ਚੁੱਪ ਰਹਿੰਦੇ। ਅਗਲੇ ਦਿਨ ਫਿਰ ਜਦੋਂ ਫਕੀਰ ਪਿੰਡ ਦੇ ਵਿੱਚ ਆਇਆ, ਫਕੀਰ ਨੇ ਤਾਂ ਫਿਰ ਉਹੀ ਦਵਾ ਦਿੱਤੀ, ਰੱਬ ਤੇਰੇ 'ਤੇ ਮਿਹਰਬਾਨ ਹੈ। ਦੂਸਰਾ ਤੀਸਰਾ ਆਖਰਕਾਰ ਵਿਅਕਤੀ ਬੋਲਿਆ, ਫਕੀਰਾ ਸਾਰਾ ਪਿੰਡ ਬੋਲੇ, ਤੂੰ ਕਿਉਂ ਬੋਲੇ, ਤੈਨੂੰ ਸ਼ਰਮ ਨਹੀਂ ਆਉਂਦੀ, ਤੇਰੇ ਸਾਹਮਣੇ ਸਾਡਾ ਸਾਰਾ ਕੁਛ ਸੜ ਕੇ ਤਬਾਹ ਹੋ ਗਿਆ, ਤੈਨੂੰ ਕੀ ਲੱਗਦਾ ਰੱਬ ਸਾਡੇ 'ਤੇ ਮਿਹਰਬਾਨ ਹੈ। ਫਕੀਰ ਕੁਛ ਨਹੀਂ ਬੋਲਿਆ, ਆਪਣੇ ਸੁਭਾਅ ਦੇ ਮੁਤਾਬਕ ਮੁਸਕਰਾਇਆ ਅਤੇ ਚਲਾ ਗਿਆ। ਪਰ ਇਹ ਸਿਲਸਿਲਾ ਇਸੇ ਤਰ੍ਹਾਂ ਦੇ ਨਾਲ ਜਾਰੀ ਰਿਹਾ। ਕੋਈ ਨਿੱਕਾ ਮੋਟਾ ਕੰਮ ਕਾਰ ਕਰਕੇ ਫਿਰ ਦੁਬਾਰਾ ਤੋਂ ਰੋਟੀ ਕਮਾਉਣੀ ਸ਼ੁਰੂ ਕੀਤੀ। ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਕੋਈ ਛੋਟਾ ਮੋਟਾ, ਕੋਈ ਰਹਿਣ ਬਸੇਰਾ, ਕੋਈ ਕੁੱਲੀ ਛੱਤ ਲਈ। ਪਰ ਫਕੀਰ ਉਸੇ ਚਾਲ ਚੱਲਦਾ ਰਿਹਾ। ਫਕੀਰ ਦੀ ਦੁਆ ਉਹੀ, ਅੱਜ ਫਿਰ ਉਹਨੇ ਉਹੀ ਦੁਆ ਦਿੱਤੀ ਹੈ, ਰੱਬ ਤੁਹਾਡੇ 'ਤੇ ਮਿਹਰਬਾਨ ਹੈ। ਆਖਿਰਕਾਰ ਉਸ ਬੰਦੇ ਦੇ ਸਬਰ ਦਾ ਬੰਨ ਟੁੱਟ ਗਿਆ। ਅੱਜ ਫਕੀਰ ਨੂੰ ਬਾ ਕੇ ਪੁੱਛ ਹੀ ਲਿਆ, ਫਕੀਰਾ ਸਾਡੇ ਨਾਲ ਇੰਨਾ ਕੁਛ ਹੋ ਗਿਆ, ਤੇਰੀਆਂ ਅੱਖਾਂ ਸਾਹਮਣੇ ਹੋਇਆ, ਤੈਨੂੰ ਕੀ ਲੱਗਦਾ ਇਹਦੇ ਵਿੱਚ ਕੀ ਚੰਗਾ? ਤੂੰ ਜਦੋਂ ਫਿਰ ਵੀ ਇਹ ਗੱਲ ਕਹਿੰਦਾ ਤਾਂ ਇਹ ਮੇਰੇ ਮੱਥੇ 'ਚ ਵੱਜਦੀ ਹੈ, ਇਹ ਮੈਨੂੰ ਚੁੱਭਦੀ ਹੈ। ਤੇਰੀ ਮੈਂ ਬੜੀ ਇੱਜ਼ਤ ਕੀਤੀ, ਮਨ ਮਨ ਮੈਂ ਤੈਨੂੰ ਬਹੁਤ ਕੁਛ ਕਿਹਾ, ਤੈਨੂੰ ਮੈਂ ਕੁਛ ਕਹਿ ਨਹੀਂ ਸਕਿਆ, ਜ਼ਬਾਨੋਂ ਸਿਰਫ ਮਾਰ ਕੁੱਟ ਹੀ ਨਹੀਂ ਸਕਿਆ, ਇਹੀ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਤਾਂ ਸੱਚ ਜਾਣੀ, ਮੈਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਆ ਜਦੋਂ ਤੂੰ ਇਹ ਗੱਲ ਕਹਿੰਦਾ। ਤਾਂ ਫਕੀਰ ਹੱਸ ਕੇ ਕਹਿਣ ਲੱਗਾ, ਮੇਰੀ ਗੱਲ ਸੱਚ ਮੰਨ, ਰੱਬ ਤੇਰੇ 'ਤੇ ਮਿਹਰਬਾਨ ਹੈ। ਚੱਲ ਫਿਰ ਮੈਨੂੰ ਅੱਜ ਦੱਸ, ਰੱਬ ਮੇਰੇ 'ਤੇ ਕਿੱਦਾਂ ਮਿਹਰਬਾਨ ਹੈ? ਇੱਕ ਉੱਚੇ ਮਹਿਲ ਤੋਂ ਮੈਨੂੰ ਦੁਬਾਰਾ ਝੌਂਪੜੀ ਦੇ ਵਿੱਚ ਲਿਆ ਤਾ, ਰੱਬ ਕਿੱਦਾਂ ਮਿਹਰਬਾਨ ਹੈ? ਮੈਨੂੰ ਸਮਝਾ। ਫਕੀਰ ਕਹਿਣ ਲੱਗਾ, ਜਦੋਂ ਇਹ ਧਰਤੀ ਹੋਣ 'ਚ ਆਈ ਸੀ ਨਾ, ਅਤੇ ਉਦੋਂ ਸਾਰਾ ਕੁਛ ਇੱਕ ਵਾਰੀ ਨਸ਼ਟ ਹੋ ਗਿਆ, ਅਤੇ ਫਿਰ ਇਹ ਹੌਲੀ ਹੌਲੀ ਕਰਕੇ ਇਹ ਧਰਤੀ ਜਿਹਦੇ ਉੱਤੇ ਤੂੰ ਰਹਿ ਰਿਹਾ ਹੋਣ ਦੇ ਵਿੱਚ ਆਈ, ਅਤੇ ਫਿਰ ਇਹ ਜੀਵਨ ਹੋਣ ਦੇ ਵਿੱਚ ਆਇਆ, ਤੂੰ ਮੈਂ ਇਹ ਰੁੱਖ, ਇਹ ਪੰਛੀ, ਇਹ ਜਾਨਵਰ, ਹਰ ਇੱਕ ਜੀਵ ਜੰਤੂ, ਇਹ ਵਿਨਾਸ਼ ਤੋਂ ਹੀ ਸ਼ੁਰੂ ਹੋਇਆ। ਇਹ ਜਿਹੜੀ ਖੂਬਸੂਰਤੀ ਤੂੰ ਆਸ ਪਾਸ ਵੇਖਦਾ, ਇਹ ਜਿਹੜੇ ਨਜ਼ਾਰੇ ਤੂੰ ਮਾਣਦਾ, ਇਹਨਾਂ ਦੀ ਸ਼ੁਰੂਆਤ ਵਿਨਾਸ਼ ਤੋਂ। ਪਹਿਲਾਂ ਸਭ ਕੁਛ ਖਤਮ ਹੁੰਦਾ, ਅਤੇ ਫਿਰ ਉੱਥੋਂ ਸਾਰਾ ਕੁਛ ਨਵੇਂ ਸਿਰਿਓਂ ਸ਼ੁਰੂ ਹੁੰਦਾ। ਜਦੋਂ ਆਪਾਂ ਇੱਕ ਰੁੱਖ ਵੱਢ ਦਿੰਦੇ ਹਾਂ, ਉਹ ਵੱਢਦੇ ਇਸ ਕਰਕੇ ਹਾਂ ਕਿਉਂਕਿ ਉਹ ਪੁਰਾਣਾ ਹੋ ਗਿਆ ਹੁੰਦਾ, ਉਹਦੀਆਂ ਸਖਾਵਾਂ ਸੁੱਕਣ ਲੱਗ ਜਾਂਦੀਆਂ। ਪਰ ਕਦੇ ਤੂੰ ਵੇਖਿਆ ਉਹਦੇ ਵਿੱਚੋਂ ਹਰੀਆਂ ਕਰੂੰਬਲਾਂ ਫਿਰ ਦੁਬਾਰਾ ਤੋਂ ਫੁੱਟਦੀਆਂ, ਉਹ ਫਿਰ ਟਾਹਣੀਆਂ ਬਣਦੀਆਂ, ਟਾਹਣੀਆਂ ਟਾਹਣ ਬਣ ਜਾਂਦੇ ਨੇ। ਤੇ ਉਹ ਰੁੱਖ ਪਹਿਲਾਂ ਦੇ ਨਾਲੋਂ ਵੀ ਕਿਤੇ ਵਧੇਰੇ ਸੰਘਣਾ ਹੋ ਜਾਂਦਾ, ਵੱਧ ਛਾਂ ਦਿੰਦਾ, ਵੱਧ ਫਲ ਦਿੰਦਾ। ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦੀ ਹਰ ਇੱਕ ਸ਼ੈ, ਜਿੰਨਾ ਚਿਰ ਉਹ ਟੱਠੂ ਨਹੀਂ, ਉਹਨਾਂ ਚਿਰ ਨਵੀਂ ਉਸਰੂ ਨਹੀਂ, ਨਵੀਂ ਉਸਰੂ ਨਹੀਂ, ਪਹਿਲਾਂ ਦੇ ਨਾਲੋਂ ਉਹ ਜ਼ਿਆਦਾ ਵਧੂ ਫੁੱਲੂ ਨਹੀਂ। ਗੱਲ ਸਿਰਫ ਸਫ਼ਰ ਦੀ ਹੈ। ਸੱਚ ਜਾਣ ਤੇਰਾ ਘਰ ਸੜਿਆ, ਉਹ ਰੱਬ ਤੇਰੀ ਤਰੱਕੀ ਚਾਹੁੰਦਾ, ਤੇਰਾ ਕੰਮ ਕਰ ਜਾਂਦਾ ਰਿਹਾ, ਇਹ ਸਮਝ ਕੇ ਰੱਬ ਤੈਨੂੰ ਹੋਰ ਤਰੱਕੀ ਦੇਣਾ ਚਾਹੁੰਦਾ। ਇਨਸਾਨ ਇੱਦਾਂ ਦਾ ਕਿ ਉਹ ਜਿੰਨਾ ਚਿਰ ਉਹਦੇ ਹੱਥੀਂ ਕੁਛ ਹੈ, ਉਹਨਾਂ ਚਿਰ ਉਹ ਨਵਾਂ ਕਰਨ ਦੀ ਹਿੰਮਤ ਨਹੀਂ ਕਰਦਾ। ਜਦੋਂ ਉਹਦੇ ਕੋਲ ਕੁਛ ਨਹੀਂ ਰਹਿੰਦਾ ਤੇ ਉਹਦੇ ਕੋਲ ਇੰਨੀ ਕੁ ਹਿੰਮਤ ਹੁੰਦੀ ਆ, ਉਹ ਫਿਰ ਦੁਬਾਰਾ ਤੋਂ ਸਿਰਜ ਸਕਦਾ। ਤੂੰ ਵੀ ਕਰ ਸਕਦਾ। ਤੇਰੇ ਮਹਿਲ ਵੇਖ ਕੇ ਮੈਨੂੰ ਇੰਨਾ ਨਜ਼ਾਰਾ ਨਹੀਂ ਸੀ ਆਉਂਦਾ ਜਿੰਨਾ ਇਹ ਤੇਰੀ ਝੌਂਪੜੀ ਵੇਖ ਕੇ ਆ ਰਿਹਾ। ਤੇਰੇ ਮਹਿਲਾਂ ਦੇ ਵਿੱਚ ਉਹਨਾਂ ਸਕੂਨ ਨਹੀਂ ਸੀ ਜਿੰਨਾ ਇਸ ਝੌਂਪੜੇ ਦੇ ਵਿੱਚ ਆ, ਦੱਸ ਹੈ ਕਿ ਨਹੀਂ? ਜਿੰਨਾ ਹੁਣ ਤੇਰੇ ਪਰਿਵਾਰ ਦੇ ਜੀ ਤੇਰੇ ਲਾਗੇ ਨੇ, ਆਉਂਦਾ ਤਾਂ ਮੈਂ ਤੇਰੇ ਮਹਿਲਾਂ 'ਚ ਵੀ ਰਿਹਾ, ਉਦੋਂ ਨਹੀਂ ਸੀ। ਇਹਦੇ ਵਿੱਚ ਕੀ ਚੰਗਾ ਕੀ ਮਾੜਾ ਇਹ ਤਾਂ ਉਹ ਰੱਬ ਬਿਹਤਰ ਜਾਣਦਾ, ਪਰ ਮੈਂ ਤਾਂ ਇੰਨਾ ਜਾਣਦਾ ਉਹ ਰੱਬ ਤੇਰੇ 'ਤੇ ਮਿਹਰਬਾਨ ਹੈ। ਅਤੇ ਸੱਚ ਜਾਣਿਓ, ਰੱਬ ਹਰ ਇੱਕ ਦੇ ਉੱਤੇ ਮਿਹਰਬਾਨ ਹੈ। ਇਸ ਟਾਈਮ ਜਿਹੜੇ ਵੀ ਸੁਣ ਰਹੇ ਨੇ, ਕਿਸੇ ਨੂੰ ਵੀ ਲੱਗਦਾ ਹੋਵੇ ਕਿ ਮੇਰੇ ਨਾਲ ਆਹ ਮਾੜਾ ਹੋਇਆ, ਆ ਔਖਾ ਚੱਲ ਰਿਹਾ, ਇਹਦਾ ਮਤਲਬ ਕਿ ਰੱਬ ਤੁਹਾਡੇ 'ਤੇ ਹੋਰ ਵਧੇਰੇ ਮਿਹਰਬਾਨ ਹੈ। ਕਿਉਂਕਿ ਜਿੰਨਾ ਚਿਰ ਤੱਕ ਇੱਕ ਚੀਜ਼ ਖਤਮ ਨਹੀਂ ਹੁੰਦੀ, ਨਵੇਂ ਸਿਰੋਂ ਨਵੀਂ ਸ਼ੁਰੂਆਤ ਨਹੀਂ ਹੋ ਸਕਦੀ, ਇਹੋ ਹੀ ਕੁਦਰਤ ਦਾ ਨਿਯਮ ਹੈ। ਜਿਹੜੇ ਲੋਕਾਂ ਦੇ ਲਈ ਕਦੀ ਕੋਈ ਇੱਦਾਂ ਦਾ ਝਟਕਾ ਨਹੀਂ ਵੱਜਦਾ ਜ਼ਿੰਦਗੀ 'ਚ, ਉਹ ਫਿਰ ਇੱਕ ਪੱਧਰ ਤੋਂ ਜ਼ਿੰਦਗੀ ਸ਼ੁਰੂ ਕਰਦੇ ਨੇ, ਉਸ ਪੱਧਰ 'ਤੇ ਖਤਮ ਕਰ ਦਿੰਦੇ। ਉਹਨਾਂ ਦੇ ਲਈ ਕੁਝ ਵੀ ਨਵਾਂ ਨਹੀਂ, ਉਹਨਾਂ ਦੇ ਲਈ ਕੋਈ ਖਾਸ ਤਰੱਕੀ ਨਹੀਂ, ਜਿਹਨੂੰ ਉਹ ਤਰੱਕੀ ਕਹਿੰਦੇ ਨੇ। ਉਸ ਤੋਂ ਸ਼ਾਇਦ ਉਹ ਕਿਤੇ ਵਧੇਰੇ ਡਿਜ਼ਰਵ ਕਰਦੇ, ਪਰ ਉਹ ਨਹੀਂ ਪਾ ਪਾਉਂਦੇ, ਕਿਉਂਕਿ ਉਹਨਾਂ ਦੀ ਅਰਦਾਸ ਹਮੇਸ਼ਾ ਇਹੋ ਰਹਿੰਦੀ ਹੈ, ਜੋ ਦਿੱਤਾ ਉਹ ਬਚਿਆ ਰਹੇ। ਉਹ ਕਦੀ ਵੀ ਇਹ ਨਹੀਂ ਕਹਿ ਪਾਉਂਦੇ ਆਪਣੀ ਰਜ਼ਾ 'ਚ ਰੱਖੀ, ਜੋ ਤੈਨੂੰ ਚੰਗਾ ਲੱਗੇ ਉਹ ਕਰੀ, ਜੋ ਤੂੰ ਦਿੱਤਾ ਉਹਦੇ ਲਈ ਸ਼ੁਕਰਾਨਾ। ਸੋ ਜੇ ਆਪਾਂ ਉਹਦੇ ਹੱਥ ਡੋਰੀਆਂ ਛੱਡ ਕੇ ਚੱਲਦੇ ਰਹੀਏ, ਉਹਦੇ ਭਾਣੇ ਦੇ ਵਿੱਚ ਰਹਿ ਕੇ ਆਪਾਂ ਜੀਵਨ ਬਤੀਤ ਕਰੀਏ, ਤੇ ਫਿਰ ਨਜ਼ਾਰਾ ਕੁਛ ਹੋਰ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
2: ਜਾਂ 9077-9933
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

ਪਾਗਲਾਂ ਕੀ ਦੱਸਾਂ ਕੀ ਹੋਈ ਮੈਂ ਜਦੋਂ ਦਾ ਤੈਨੂੰ ਜਾਣ ਜਾ ਮੈਨੂੰ ਨਾ ਜਾਣੇ ਕੋਈ ਜਾਣਿਆ ਜਾਵਾਂ ਨਾਮ ਤੇਰੇ ਤੋਂ ਪਹਿਚਾਣ ਮੈਂ ਆਪਣੀ ਖੋਈ ਮੈਂ ਜਦੋਂ ਦਾ ਤੈਨੂੰ ਜਾਣਦਾ ਮੈਨੂੰ ਨਾ ਜਾਣੇ ਕੋਈ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
2: ਹਾਂਜੀ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਮੰਨੈ ਨਾਨਕ ਪਵੇ ਨਾ ਪਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਤੌਲੈ ਉਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਮਨ ਜੋਰ, ਜੀ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਸਰਾਵ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਬੁਬ ਅੰਧ ਗੁਣਾ ਗੇ ਬਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਦ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਬ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦ ਦੁਬਾ ਸੁ ਸਾਜ ਸਨਹ ਦੁਰਜਾਨ।

ਆਰ ਬੜੇ ਬੜੇ ਆਰ ਅਵਚਾਰੇ ਸਾਰ ਕੀ ਧਾਰ ਬਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨਨ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਕਰਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਚੀ ਪਤ ਅੰਤ ਬਸੇ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਸੁਭਾਏ ਮਾਨ ਅਕਾਲ ਪੁਰਖ ਦੇ ਪ੍ਰਤੱਖ ਸਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਜੀ ਸਾਰੇ ਦੂਰੋਂ ਨੇੜਿਓਂ ਮਨ ਵਿੱਚ ਭਾਵਨਾ ਲੈ ਕੇ ਪਿਆਰ ਲੈ ਕੇ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਦਰਸ਼ਨ ਮੇਲਿਆਂ ਵਿੱਚ ਪਹੁੰਚੇ ਹੋ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਆਪ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਮੇਲੇ ਕਰਦਿਆਂ ਇਸ਼ਨਾਨ ਕਰਦਿਆਂ ਸਤਿਗੁਰਾਂ ਦੀਆਂ ਬਖਸ਼ਾਂ ਪ੍ਰਾਪਤ ਕਰ ਰਹੇ ਹੋ। ਔਰ ਹੁਣ ਸਮਾਂ ਹੈ ਜੋ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਕਾਸ਼ ਹੁੰਦੇ ਹੋਏ ਅੱਜ ਦਾ ਜੋ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ ਇਸ ਅਸਥਾਨ ਤੇ ਔਰ ਦੂਰ ਦੁਰਾਡੇ ਘਰਾਂ ਵਿੱਚ ਬੈਠ ਕੇ ਵੀ ਸਾਧਨਾ ਦੇ ਰਾਹੀਂ ਆਪ ਜੀ ਗੁਰੂ ਸ਼ਬਦ ਦੇ ਨਾਲ ਸਾਂਝ ਪਾ ਰਹੇ ਹੋ। ਅੱਜ ਦਾ ਸ੍ਰੀ ਮੁਖਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 721 ਔਰ 22 ਅੰਗ ਤੇ ਸਭਾਏਮਾਨ ਹੈ। ਤਿਲੰਗ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਇਹ ਸ਼ਬਦ ਹੈ। ਸਤਿਗੁਰਾਂ ਨੇ ਇਸ ਸ਼ਬਦ ਦੇ ਵਿੱਚ ਇੱਕ ਗੁਰਸਿੱਖ ਦੇ ਜੀਵਨ ਦੀ ਉਹਦੀ ਘਾਲਣਾ ਉਹ ਕਿਵੇਂ ਘਾਲਣਾ ਕਰਦਾ ਹੈ, ਕਿਹੜੀ ਅਵਸਥਾ ਵਿੱਚ ਕਰਦਾ ਹੈ, ਕਿਹੜੇ ਥਾਂ ਤੋਂ ਉਹ ਘਾਲਣਾ ਸ਼ੁਰੂ ਕਰਦਾ ਹੈ। ਸਭ ਤੋਂ ਪਹਿਲਾਂ ਉਹ ਪੰਕਤੀਆਂ ਆਈਆਂ ਨੇ ਕਿ ਜਦੋਂ ਕੋਈ ਗੁਰੂ ਦੇ ਮਾਰਗ ਤੇ ਅੱਗੇ ਚੱਲੇ ਭਾਵੇਂ ਸਾਰੀ ਉਮਰ ਉਹਨੂੰ ਪਤਾ ਨਾ ਲੱਗੇ, ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਮਨ ਦੇ ਆਧਾਰ ਤੇ ਜਿਉਂਦੇ ਹਾਂ ਉਹਨਾਂ ਚਿਰ ਸਾਨੂੰ ਆਪਣਾ ਆਪ ਕਦੀ ਵੀ ਨਜ਼ਰ ਨਹੀਂ ਆਉਂਦਾ, ਆਪਣਾ ਆਪ ਦਿਸਦਾ ਨਹੀਂ ਹੈ। ਜਦੋਂ ਗੁਰੂ ਕਾ ਸਿੱਖ ਗੁਰੂ ਕੇ ਪਿਆਰ ਵਿੱਚ ਆ ਕੇ ਸਤਿਗੁਰਾਂ ਦੇ ਚਰਨ ਫੜਦਾ, ਗੁਰੂ ਵਾਲਾ ਬਣਦਾ ਹੈ ਤੇ ਗੁਰੂ ਦੀ ਬਖਸ਼ਿਸ਼ ਗੁਰੂ ਦਾ ਸ਼ਬਦ ਉਹਦੇ ਅੱਗੇ ਸ਼ੀਸ਼ਾ ਬਣ ਕੇ ਖਲੋ ਜਾਂਦਾ ਤੇ ਉਸ ਸ਼ੀਸ਼ੇ ਦੇ ਵਿੱਚ ਉਹਨੂੰ ਆਪਣਾ ਅੰਦਰੂਨੀ ਜੀਵਨ ਨਜ਼ਰ ਆਉਣ ਲੱਗ ਪੈਂਦਾ ਹੈ ਵੀ ਮੈਂ ਕਿਵੇਂ ਦਾ। ਹੁਣ ਤੱਕ ਲੋਕਾਂ ਨੇ ਆਪਣੀ ਮਰਜ਼ੀ ਅਨੁਸਾਰ ਦੱਸਿਆ ਸੀ ਤੂੰ ਕਿਵੇਂ ਦਾ ਹੈ, ਜਾਂ ਅਸੀਂ ਆਪ ਆਪਣੇ ਭਰਮ ਦੇ ਆਧਾਰ ਤੇ ਆਪਣੇ ਆਪ ਨੂੰ ਏਦਾਂ ਪੇਸ਼ ਕਰ ਰਹੇ ਸੀ ਸੰਸਾਰ ਦੇ ਵਿੱਚ। ਕੌਣ ਹੈ ਜਿਹੜਾ ਆਪਣੇ ਆਪ ਨੂੰ ਚੰਗਾ ਪੇਸ਼ ਨਹੀਂ ਕਰਦਾ? ਹਰ ਇੱਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਲਈ ਵਡੱਪਣ ਦੀ ਸ਼ੋਅ ਕਰਦਾ, ਵਿਖਾਵਾ ਕਰਦਾ ਹੈ, ਮਨ ਦਾ ਸੁਭਾਅ ਹੈ। ਪਰ ਜਿਉਂ ਹੀ ਸੁਰਤੀ ਗੁਰੂ ਦੇ ਸ਼ਬਦ ਵਿੱਚ ਜੁੜਦੀ ਹੈ ਉਹਨੂੰ ਆਪਣੇ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਗਿਆਨ ਨਹੀਂ ਹੁੰਦਾ, ਪਹਿਲਾਂ ਆਪਣੇ ਆਪ ਦਾ ਗਿਆਨ ਹੁੰਦਾ ਵੀ ਮੈਂ ਕਿਵੇਂ ਦਾ। ਉਸ ਗਿਆਨ ਦੇ ਵਿੱਚੋਂ ਇਹ ਪੰਕਤੀਆਂ ਆਈਆਂ ਨੇ ਕਿ ਪਾਤਸ਼ਾਹ ਤੇਰੇ ਘਰ ਵਿੱਚ ਮੈਂ ਪ੍ਰਵਾਨ ਕਿਵੇਂ ਹੋਵਾਂ, ਕਿਉਂਕਿ ਇਹ ਜਿਹੜਾ ਸਰੀਰ ਰੂਪੀ ਚੋਲਾ ਹੈ ਇਹ ਤੇ ਲਿਬੜਿਆ ਹੋਇਆ, ਇਹ ਤੇ ਚਿੱਕੜੋ ਚਿੱਕੜੀ ਹੋਇਆ ਪਿਆ, ਇਹ ਤੇ ਮਿੱਟੀ ਘੱਟੇ ਵਿੱਚ ਰੁਲਿਆ ਪਿਆ ਜੀਵਨ ਸਾਰਾ, ਇਹ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤ੍ਰੈ ਗੁਣ ਇਤਿਆਦਿਕ ਮਨ ਦੀ ਕਲਪਨਾ ਦੇ ਆਧਾਰ ਦੇ ਉੱਤੇ ਇਹਨੂੰ ਤੇ ਫਿਰ ਪਾਤਸ਼ਾਹ ਕਹਿੰਦੇ ਇੱਕ ਤਾਂ ਮੈਲ ਆਰਜੀ ਹੈ ਜਿਹੜੀ ਹੁਣ ਲੱਗਦੀ ਹੈ, ਇੱਕ ਇਹਨੂੰ ਪੁਰਾਣੀ ਵੀ ਮੈਲ ਬੜੀ ਲੱਗੀ ਹੋਈ ਹੈ, ਪਹਿਲੀ ਮੈਲ ਦੇ ਨਾਲ ਇਹ ਭਰਿਆ ਹੋਇਆ। ਉਸ ਅਵਸਥਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਗਰੀਬ ਨਿਵਾਜ ਜੀ
इस शब्द दे विच पहले हिस्से दे विच अपने आपे का एहसास करन वाले जग्यासू का उहदे ख्याल ने उहदे विचार ने कि मैं अवगणा का भरिया होया, मैं लोभ का भरिया होया, मैं काम का भरिया होया। फिर इस अवस्था दे विच जो वो बंदगी कर रहा उस बंदगी का अगे जिक्र है। ते बंदगी करदा करदा जदों फिर वो अपने राह ते अगे गुरु की कृपा नाल पंध तय करी जांदा है। हौली हौली रंग लागत लागत लागत है, भ्रम भागत भागत भागत है। ते ये सारा प्रोसैस सारा काम सारी घालना करद्या करद्या गुरु की कृपा दे नाल उहदे जीवन दे विचों माया का रंग लै जांदा है ते नाम का रंग चढ़ जांदा है। फिर उस चोले का अगे जिक्र किया, उस शरीर का अगे जिक्र किया जिन्हों जिन्हों के चोले फिर नाम के रंग दे विच रंगे गए ने। इन्हों तीन हिस्सों के विच ए तिलंग राग का शब्द पातशाह गुरु नानक साहब जी फुरमान

0: ਅੰਗ ਰਾਗ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਰਾਗ ਆਏ ਨੇ ਉਹਨਾਂ ਰਾਗਾਂ ਦੇ ਵਿੱਚੋਂ ਇੱਕ ਰਾਗ ਦਾ ਨਾਮ ਹੈ ਤਿਲੰਗ ਰਾਗ। ਉਸ ਤਿਲੰਗ ਰਾਗ ਦੇ ਵਿੱਚ ਪਾਤਸ਼ਾਹ ਮਹੱਲਾ ਪਹਿਲਾ ਗੁਰੂ ਜੋਤ ਅਕਾਲ ਪੁਰਖ ਪਰਮੇਸ਼ਰ ਜੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਿੱਚ ਤੀਜੇ ਘਰ ਦੇ ਵਿੱਚ ਇਹ ਅੱਗੇ ਉਪਦੇਸ਼ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰਾਂ ਨੇ ਇਸ ਮੰਗਲ ਦੇ ਵਿੱਚ ਸੰਪੂਰਨ ਸਿਧਾਂਤ ਦੱਸ ਦਿੱਤਾ ਸਿੱਖੀ ਦਾ। ਜੇ ਆਪਾਂ ਕਈ ਵਾਰੀ ਆਪਾਂ ਕਹਿੰਦੇ ਵੀ ਸ਼ੁਰੂ ਕਿੱਥੋਂ ਕਰੀਏ ਤੇ ਸਮਝ ਕਿਵੇਂ ਆਵੇ ਵੀ ਸਿੱਖੀ ਦਾ ਮਕਸਦ ਕੀ ਹੈ, ਅਸੀਂ ਪਹੁੰਚਣਾ ਕਿੱਥੇ ਹੈ ਤੇ ਪਹੁੰਚਣਾ ਕਿਵੇਂ ਹੈ, ਤੇ ਗੁਰੂ ਸਾਹਿਬ ਨੇ ਦੋਵੇਂ ਗੱਲਾਂ ਦੋ ਲਫ਼ਜ਼ਾਂ ਵਿੱਚ ਹੀ ਦੱਸ ਦਿੱਤੀਆਂ। ਮਹਾਰਾਜ ਕਹਿੰਦੇ ਪਹੁੰਚਣਾ ਤੂੰ ਇੱਕ ਓਅੰਕਾਰ ਤੱਕ। ਇੱਕ ਓਅੰਕਾਰ ਇੱਕ ਧੁਨੀ ਰੂਪ ਬਣ ਕੇ ਸਾਰੇ ਥਾਵਾਂ ਤੇ ਵਰਤ ਰਿਹਾ। ਇਹ ਜਿਹੜਾ ਇੱਕ ਓਅੰਕਾਰ ਸ਼ਬਦ ਹੈ ਨਾ, ਇਹਦਾ ਮਤਲਬ ਹੈ ਬ੍ਰਹਿਮੰਡ ਦੇ ਵਿੱਚ ਗੂੰਜ ਰਹੀ ਇੱਕ ਖਾਸ ਤਰ੍ਹਾਂ ਦੀ ਧੁਨੀ, ਜੋ ਸਾਡੇ ਅੰਦਰ ਵੀ ਹੈ, ਜੋ ਬਾਹਰ ਵੀ ਹੈ, ਜੋ ਸਾਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਕੰਟਰੋਲ ਕਰ ਰਹੀ ਹੈ, ਉਹ ਇੱਕ ਓਅੰਕਾਰ ਦੀ ਧੁਨ ਹੈ। ਪਾਤਸ਼ਾਹ ਕਹਿੰਦੇ ਉਹਦੇ ਤੱਕ ਜਾਣਾ, ਉਹ ਹੀ ਦਰਵਾਜ਼ਾ, ਉਹਦੇ ਵਿੱਚੋਂ ਲੰਘ ਕੇ ਤੂੰ ਪਰਮਾਤਮਾ ਤੱਕ ਜਾ ਸਕਣਾ। ਪਰ ਨਾਲ ਸਚੇਤ ਕਰ ਦਿੱਤਾ ਕਿ ਆਪਣੇ ਕੇਵਲ ਯਤਨ ਦੇ ਨਾਲ ਨਹੀਂ, ਸਤਿਗੁਰ ਪ੍ਰਸਾਦ ਫਿਰ ਜਿਹਨੂੰ ਦੱਸਿਆ ਵੀ ਇੱਕ ਓਅੰਕਾਰ ਤੱਕ ਤੇ ਪਹੁੰਚਣਾ ਤੇ ਪਾਤਸ਼ਾਹ ਪਹੁੰਚੀਏ ਕਿਵੇਂ, ਕਿਹੜਾ ਤਰੀਕਾ? ਕਹਿਣ ਲੱਗੇ ਸਤਿਗੁਰ ਪ੍ਰਸਾਦ, ਸਤਿਗੁਰ ਸੱਚੇ ਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ, ਬਖਸ਼ਿਸ਼ ਦੁਆਰਾ, ਰਹਿਮਤ ਦੁਆਰਾ। ਜਦੋਂ ਗੁਰੂ ਕਾ ਸਿੱਖ ਗੁਰੂ ਕੀ ਹਜ਼ੂਰੀ ਵਿੱਚ ਸਿੱਖੀ ਦੀ ਕਲਪਨਾ ਕਰਦਾ, ਗੁਰੂ ਦੇ ਹੁਕਮ ਵਿੱਚ ਤੁਰਦਾ, ਕਰਦਿਆਂ ਕਰਦਿਆਂ ਕਰਦਿਆਂ ਇੱਕ ਦਿਨ ਉਹਦੇ ਉੱਤੇ ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਦਾ ਮੀਂਹ ਪੈਂਦਾ, ਬਾਰਿਸ਼ ਪੈਂਦੀ ਹੈ, ਤੇ ਉਸ ਰਹਿਮਤ ਦੀ ਘੜੀ ਦੇ ਵਿੱਚ ਉਸ ਇੱਕ ਓਅੰਕਾਰ ਦੇ ਨਾਲ ਗੁਰੂ ਕੇ ਸਿੱਖ ਦੀ ਸੁਰਤ ਜੁੜ ਜਾਂਦੀ ਹੈ। ਉਹ ਤਨ ਮਾਇਆ ਪਾਹਿਆ ਪਿਆਰੇ। ਪਾਤਸ਼ਾਹ ਨੂੰ ਕਿਸੇ ਨੇ ਸਵਾਲ ਕੀਤਾ ਵੀ ਪਾਤਸ਼ਾਹ ਤੁਹਾਡੇ ਘਰ ਦੇ ਵਿੱਚ ਮੈਂ ਬੜੇ ਚਿਰ ਦਾ ਲੱਗਾ ਹੋਇਆ, ਮੈਂ ਬੜੇ ਪਾਠ ਕੀਤੇ ਨੇ, ਮੈਂ ਬੜੀ ਕੋਸ਼ਿਸ਼ ਕਰਨਾ, ਜੋ ਤੁਸੀਂ ਕਿਹਾ ਮੈਂ ਆਪਣੇ ਵੱਲੋਂ ਕੋਸ਼ਿਸ਼ ਤਾਂ ਕਰ ਰਿਹਾ, ਪਰ ਅੰਦਰ ਕੋਈ ਰੰਗ ਨਹੀਂ ਲੱਗਾ, ਅੰਦਰ ਸੁੱਕਾ ਖੁਸ਼ਕੀ ਹੈ, ਅੰਦਰ ਕੁਝ ਲੱਗਦਾ ਨਹੀਂ। ਇਹ ਤਾਂ ਇੱਕ ਬਾਹਰੀ ਮਨੌਤ ਦੇ ਆਧਾਰ ਤੇ ਗੁਰੂ ਸਾਹਿਬ ਨੇ ਸੰਗਤ ਬਣਾ ਦਿੱਤੀ ਵੀ ਸਿੱਖ ਟੁੱਟੇ ਨਾ, ਜੇ ਅੰਦਰੋਂ ਨਾਮ ਹੀ ਕੁਝ ਮਿਲੇ ਤੇ ਇੱਕ ਦੂਜੇ ਵੱਲੋਂ ਵੇਖ ਕੇ ਤੁਰਿਆ ਰਵੇ। ਕਿਉਂਕਿ ਮਹਾਰਾਜ ਨੂੰ ਪਤਾ ਸੀ ਵੀ ਜਿਹੜੇ ਰਾਹ ਤੇ ਮੈਂ ਆਪਣੇ ਸਿੱਖ ਨੂੰ ਤੋਰਨ ਲੱਗਾ ਇਹ ਕੋਈ ਇੰਨੀ ਕਾਹਲੀ ਵਾਲਾ ਕੰਮ ਹੈ ਨਹੀਂ, ਇਹਦੇ ਤੇ ਬੜਾ ਚਿਰ ਲੱਗ ਸਕਦਾ, ਬੜਾ ਸਮਾਂ ਲੱਗ ਸਕਦਾ, ਥੋੜਾ ਵੀ ਲੱਗ ਸਕਦਾ, ਜ਼ਿਆਦਾ ਵੀ ਲੱਗ ਸਕਦਾ, ਤੇ ਇਹ ਕਿਤੇ ਅੱਕ ਕੇ ਛੱਡ ਕੇ ਨਾ ਬਹਿ ਜਾਏ। ਵੈਸੇ ਆਪਾਂ ਕਈ ਵਾਰੀ ਛੱਡ ਹੀ ਦਿੰਦੇ ਹਾਂ ਤਕਰੀਬਨ ਵੀ ਨਹੀਂ ਕੁਝ ਹੋਇਆ, ਦੋ ਕੁ ਦਿਨ ਜਪਜੀ ਸਾਹਿਬ ਦਾ ਪਾਠ ਕਰਕੇ ਕਹਿੰਦੇ ਕੁਝ ਨਹੀਂ ਹੋਇਆ, ਏਡਾ ਵੱਡਾ ਕੰਮ ਸਾਧ ਸੰਗਤ ਜੀ ਕਿਵੇਂ ਇੰਨੀ ਵੱਡੀ ਹੋਵੇ। ਇੱਕ ਦੋ ਦਿਨ ਹੋਏ ਬਚਨ ਦੀ ਆਪ ਜਾਂ ਸਾਂਝ ਕਰਾਂ। ਇੱਕ ਸਿੰਘ ਅੰਮ੍ਰਿਤਧਾਰੀ ਕਹਿੰਦਾ ਮੈਂ 3-4 ਸਾਲਾਂ ਤੋਂ ਨਿਤਨੇਮ ਕਰ ਰਿਹਾ ਤੇ ਮੈਨੂੰ ਕਹਿੰਦਾ ਹੈ ਬਈ ਕੁਝ ਅੰਦਰ ਰੰਗ ਲੱਗਾ ਹੈ ਨਹੀਂ, ਕੁਝ ਬਣਿਆ ਨਹੀਂ। ਉਹਦੇ ਪਿੱਛੇ ਇੱਕ 10-15 ਪਿੰਡਾਂ ਦਾ ਮਾਲਕ, ਸੁਸਾਇਟੀਆਂ ਦਾ, ਕੋਆਪਰੇਟਿਵ ਬੈਂਕ ਦਾ ਇੱਕ ਸੈਕਟਰੀ ਖਲੋਤੇ ਸਨ ਤੇ ਉਹਨਾਂ ਨੂੰ ਮੈਂ ਸੱਦ ਲਿਆ। ਮੈਂ ਕਿਹਾ ਵੀ ਤੁਸੀਂ 10 ਪਿੰਡਾਂ ਦੇ ਵਿੱਚ ਸੈਕਟਰੀ ਦਾ ਕੰਮ ਕਰਦੇ ਹੋ ਤੇ ਬਣਨ ਲੱਗਿਆ ਕਿੰਨੇ ਸਾਲ ਲੱਗੇ ਨੇ? ਕਹਿਣ ਲੱਗਾ 20 ਸਾਲ ਮੈਂ ਪੜ੍ਹਾਈ ਕੀਤੀ ਹੈ, 20 ਸਾਲ ਕੰਮ ਕੀਤਾ। ਮੈਂ ਕਿਹਾ 20 ਸਾਲ ਰੋਜ਼ ਕਿੰਨਾ ਕਰਦੇ ਸੀ? ਕਹਿੰਦੇ 8-10 ਘੰਟੇ ਰੋਜ਼ ਪੜ੍ਹਦਾ ਸੀ ਤੇ 20 ਸਾਲ ਪੜ੍ਹਿਆ ਤੇ ਤਾਂ ਜਾ ਕੇ ਇਹ ਨੌਕਰੀ ਮਿਲੀ ਹੈ। ਤੇ ਮੈਂ ਉਹਨੂੰ ਕਿਹਾ ਵੀ ਸਿੰਘ ਸਾਹਿਬ ਜੀ ਇਹ ਤੇ ਅਜੇ 10 ਪਿੰਡਾਂ ਦੇ ਵਿੱਚ ਨੌਕਰੀ ਕਰਦੇ ਤੇ 20 ਸਾਲ ਤੇ ਇਹਨਾਂ ਨੂੰ ਲੱਗ ਗਏ ਤੇ ਰੋਜ਼ 10-10 ਘੰਟੇ ਲਾਏ ਤੇ ਤੁਸੀਂ ਤਾਂ ਜਿਹੜੀ ਚੀਜ਼ ਨੂੰ ਭਾਲਦੇ ਹੋ ਉਹ ਪ੍ਰਾਪਤ ਤੇ ਹੋ ਜਾਏ ਤੇ ਬੰਦਾ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਤੇ ਦੱਸੋ ਫਿਰ ਉਹ ਇੰਨੀ ਜਲਦੀ ਕਿਵੇਂ ਤੁਹਾਨੂੰ ਪ੍ਰਾਪਤ ਹੋ ਜਾਏ? ਇਹ ਕਾਲ ਦਾ ਵਿਸ਼ਾ ਨਹੀਂ ਹੈ, ਰਾਜਾ ਸਗਲੀ ਸ੍ਰਿਸ਼ਟ ਕਾ हर नाम मन भिन्ना बड़ी वड्डी बख्शिश है, बड़ी वड्डी कृपा है। इस करके इहदे उत्ते इंतजारी बेकरारी दोवें चीजा कठिया चाहीदियां ने। नौ निशानी आशकारा ऐ विसर रंग जरद आहे शरद चशम तर, यह नौ निशानियां दसियां ने साधकां ने नाम जपण वालियां दियां। नौ निशानी आशकारा ऐ विसर रंग जरद, उन्हां दा प्रेम दे विच रंगे होण करके रंग पीला पै जांदा। आहे शरद, शरद ठंडी, उन्हूं ठंडे सुवास आउंदे ने, ठंडे होके आउंदे ने रब दे प्यार दे विच। चशम तर, चशम मैने अख, उहदियां अखां तर बतर रहिंदियां, पाणी भरिया रहिंदा। इस तो अगे कहिंदे ने इंतजारी बेकरारी ख्वाबे हराम, सदा इंतजार लगी रहिंदी है। जिधरों कोई आवाज आउंदी है सोचदा परमेश्वर आ रहा, रब आ रहा, गुरु आ रहा। इंतजारी, इंतजार बड़ी है। बेकरारी, दो चीजा कठिया, बेकरारी का मतलब है अंदर काल बड़ी पई है भी कदों प्राप्ति होगी, कदों बख्शिश होगी। जदों ये दो चीजा कठिया हो जाए ने धर्म के बंदा परिपक्व हो जाता है, नहीं तो कित भी डोल सकता। एक तो इंतजार लंबी चाहती है, एक साथ संगत जी अंदर बेकरारी इन्हें भी इंतजार का मतलब है बंदा सौ ही जाए नहीं। आ बड़े सोहने बचन किसे कह भी जदों गुरु नानक साहब वेई नदी दे विच जदों परत के ना दिसे दो तीन दिन, ते भाई मरदाना जी उन्हां दे वस्त्र उन्हां नूं फड़ा के गए सन गुरु नानक साहब जी, ते जदों वस्त्र फड़ा के नदी विच उतरे सन ते कहा सी मरदानिया तू इत्थे खलो मैं इशनान करके आ जाना। गए परत के पता नहीं लगा कि गुरु का कौतक है, गुरु निराकार दे देश विच गए ने, की कौतक कीता है। मरदाना उत्थे खलोता, लोकी आए, रौला पै गया। नगर वालिया ने कहा कि नानक शायद पानी दे विच बह गए ने। एक दिन निकल गया मरदाना उत्थे खड़े रहे, दूजा दिन निकल गया मरदाना उत्थे खड़े रहे, तीजा दिन आया ते फिर भी उत्थी खलोते ने कपड़े लैके। ते कोई सज्जन को लंघिया, उन्हें क्या मरदानिया तेरा यार तेरा दोस्त, एवें लोकी कहिंदे सी, तेरा दोस्त नानक लगदा हुण परत के नहीं आउंदा, तू अजे भी कपड़े फड़ के खलोता, तीन दिन हो गए घर चला जा, उन्हें नहीं आउणा। मरदाने का जवाब सी उह सिक्खी दे नाल परिपूर्ण गुन्निया होया जवाब सी। भाई मरदाने ने कहा तू तिना दिना की गल करना है, जे तीन युग भी बीत जाते मैं उड़ीक करांगा गुरु नानक दी, इत्थे कपड़े फड़ के खड़ा रवांगा। इनी उड़ीक चाहीदी सिख दे विच, इना सबर चाहीदा है, इना प्यार चाहीदा है। पर इत्थे महाराज कहिंदे किसे ने पुछया कि प्राप्ति नहीं हुंदी, ते महाराज जवाब देंदे ने इहो तन माया पाहिया प्यारे। हे भाई, ये तां इस शरीर रूपी कपड़े नूं माया दी भा चढ़ी हुई है। भा चढ़ाउणी मतलब यानी कि असर प्रभाव, जिवें किसी चीज की भा चढ़ाई जांदी है ना, जिवें जिवें लोहे नूं गर्म करके उन्हूं पानी विच पाईए तो होर तिखा हो जांदा है, फिर गर्म करके फिर पानी विच पाईए तो वह होर तिखा हो जांदा है, फिर गर्म करके एवें वार वार माया दी इनू भा चढ़ी हुई है मन नूं, इस तन नूं। ए तन माया पाहिया प्यारे, हे प्यारे तू कहिंदा ते है वी मैनूं रब दे घर विच अगे बंध नहीं लभदा पिया, पर तेरा ए जीवन रूपी चोला जिहड़ा शरीर है ए ते माया दे विच रंगिया होया है।
1: नीतड़ा लब रंगाए,
0: महाराज कहिंदे हे भाई पुछण वालिया ਇਹ ਜਿਹੜਾ ਲੀਤੜਾ ਹੈ ਨਾ, ਲੀਤੜਾ, ਲੀਤੜਾ ਦੇ ਅਰਥ ਲਿਆ ਵੀ ਕੀਤਾ ਵਿਦਵਾਨਾਂ ਨੇ, ਤੇ ਲੀਤੜਾ ਦਾ ਅਰਥ ਹੈ ਕੱਪੜਾ, ਕੱਪੜਾ ਲੱਤਾ ਆਪਾਂ ਸ਼ਬਦ ਵਰਤਨੇ ਆ। ਇਹ ਲੀਤੜਾ, ਇਹ ਕੱਪੜਾ, ਇਹ ਸਰੀਰ ਜਿਹੜਾ ਕਰਮੀ ਆਵੇ ਕੱਪੜਾ, ਇਹ ਲੀਤੜਾ ਲੱਭ, ਲੱਭ ਸ਼ਬਦ ਜਦੋਂ ਆਉਂਦਾ ਨਾ ਬੱਬੇ ਨਾਲ, ਇੱਥੇ ਸ਼ਬਦ ਮੇਰੇ ਖਿਆਲ ਦੇ ਵਿੱਚ ਬੱਬੇ ਨਾਲ ਆਇਆ, ਇੱਕ ਥਾਂ ਤੇ ਭੱਬੇ ਨਾਲ ਆਉਂਦਾ, ਇਹ ਬੱਬੇ ਨਾਲ ਆਇਆ, ਜਦੋਂ ਲੋਭ ਆਉਂਦਾ ਇਹ ਬੱਬੇ ਨਾਲ ਆਇਆ। ਸੋ ਇਸ ਤਰ੍ਹਾਂ ਬੱਬੇ ਦਾ ਮਤਲਬ ਹੁੰਦਾ ਸਰੀਰ ਦੇ ਰਸ, ਖਾਣ ਪੀਣ ਦਾ, ਵੇਖਣ ਦਾ, ਭੋਗਣ ਦਾ, ਕੱਪੜਿਆਂ ਦਾ, ਗੱਡੀਆਂ ਦਾ, ਮਕਾਨਾਂ ਦਾ, ਵਿਖਾਵੇ ਇਧਰ ਉਧਰ, ਇਹਨੂੰ ਕਹਿੰਦੇ ਨੇ ਬੱਬੇ ਦੇ ਨਾਲ, ਇਹਨੂੰ ਕਹਿੰਦੇ ਲੱਭ, ਇਹਨੂੰ ਕਹਿੰਦੇ ਸੰਸਾਰਿਕ ਲੋਭ ਦੇ ਵਿੱਚ ਬੰਦਾ ਫਸਿਆ ਹੋਇਆ। ਫਿਰ ਜਦੋਂ ਇਹਨੂੰ ਗੁਰੂ ਦੀ ਕਿਰਪਾ ਨਾਲ ਛੱਡਦਾ ਤੇ ਫਿਰ ਸਾਧ ਸੰਗਤ ਜੀ ਅੰਦਰ ਦਾ ਲੋਭ ਭੱਬੇ ਨਾਲ ਆ ਜਾਂਦਾ, ਉਹਦਾ ਮਤਲਬ ਹੁੰਦਾ ਮਨ ਦਾ ਲੋਭ, ਮਨ ਦੇ ਵਿੱਚ ਚਿਤਵਣੀ ਲੱਗੀ ਰਹਿਣੀ ਵੀ ਆਹ ਵੀ ਮਿਲ ਜਾਏ, ਇੰਨਾ ਮਿਲ ਜਾਏ, ਇੰਨਾ ਹੋ ਜਾਏ। ਸਹਿਸ ਕੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੇ। ਪਾਤਸ਼ਾਹ ਕਹਿੰਦੇ ਹੇ ਭਾਈ, ਅਕਾਲ ਪੁਰਖ ਦੇ ਘਰ ਦੇ ਵਿੱਚ ਤੇਰਾ ਪੰਧ ਤਾਂ ਨਹੀਂ ਤੈਅ ਹੋ ਰਿਹਾ ਕਿਉਂਕਿ ਤੇਰਾ ਸਰੀਰ ਚਸਕਿਆਂ ਦੇ ਵਿੱਚ ਰੰਗਿਆ ਹੋਇਆ ਹੈ।
1: ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ।
0: ਪਾਤਸ਼ਾਹ ਕਹਿੰਦੇ ਜਿਸ ਕੰਤ, ਕੰਤ ਮੈਨੇ ਪਰਮੇਸ਼ਰ ਪਤੀ, ਜਿਹੜਾ ਮੇਰਾ ਪਤੀ ਪਰਮੇਸ਼ਰ ਕੰਤ ਹੈ ਨਾ, ਉਹਨੂੰ ਐਵੇਂ ਦਾ ਚੋਲੜਾ ਪਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਜਿਹਨੂੰ ਕੌਣ ਮਿੱਟੀ ਵਾਲੇ ਕੱਪੜੇ ਪਾਏਗਾ, ਅੱਜ ਤੋਂ ਅਸੀਂ ਲੰਘੀਏ ਤੇ ਜੇ ਕੋਈ ਮਿੱਟੀ ਵਾਲੇ ਕੂੜੇ ਵਾਲੇ ਕੱਪੜੇ ਪਾ ਕੇ ਕੋਲੋਂ ਲੰਘੇ ਤੇ ਬੰਦਾ ਪਾਸੇ ਦੀ ਹੋ ਕੇ ਲੰਘਦਾ ਵੀ ਮੈਨੂੰ ਨਾ ਕਿਤੇ ਛੂ ਜਾ, ਮੇਰੇ ਕੱਪੜੇ ਖਰਾਬ ਕਰ ਲੇਗਾ। ਇਸ ਕਰਕੇ ਇਹ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ। ਇਹ ਚੋਲਾ ਮੈਨੂੰ ਮੇਰੇ ਪਰਮੇਸ਼ਰ ਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਹਾਂ, ਜੇ ਪਾਤਸ਼ਾਹ ਦੀ ਕਿਰਪਾ ਹੋ ਜਾਏ ਤੇ ਫਿਰ ਉਹ ਆਪ ਧੋ ਵੀ ਲੈਂਦਾ। ਉਹ ਅੱਗੇ ਦੱਸਣਗੇ ਮਹਾਰਾਜ, ਕਹਿੰਦੇ ਇਵੇਂ ਦਾ ਜੀਵਨ ਜਿਹੜਾ ਉਹ ਪਰਮੇਸ਼ਰ ਨੂੰ ਨਹੀਂ ਭਾਉਂਦਾ।
1: ਕਿਉਂ ਧਨ ਸੇਜਾ ਜਾਓ,
0: ਕਿਵੇਂ ਇਸ ਧਨ ਦੇ ਭਾਵ ਤੇਰੀ ਸੇਜ ਤੇ ਪਰਮਾਤਮਾ ਪਤੀ ਕਿਵੇਂ ਜਾਵੇ, ਭਾਵ ਤੇਰੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਕਿਵੇਂ ਟਿਕੇ। ਇਵੇਂ ਟਿਕ ਨਹੀਂ ਸਕਦਾ, ਭਾਵ ਅਜੇ ਹੋਰ ਕੰਮ ਕਰਨ ਵਾਲਾ, ਅਜੇ ਹੋਰ ਹਿੰਮਤ ਕਰ, ਅਜੇ ਹੋਰ ਅੱਗੇ ਤੁਰ। ਪਾਤਸ਼ਾਹ ਉਪਦੇਸ਼ ਦਿੰਦੇ ਹਨ,
1: ਕੁਰਬਾਨਾ ਦਾ ਮਿਹਰਬਾਨਾ, ਹਾਂ ਕੁਰਬਾਨਾ ਦਾ।
0: ਇਹ ਮਹਾਰਾਜ ਕਹਿੰਦੇ ਇੱਕ ਤੇ ਹੁੰਦਾ ਜਦੋਂ ਰੰਗ ਲੱਗ ਜਾਏ ਉਦੋਂ ਨਾਮ ਜਪਣਾ, ਉਹ ਤਾਂ ਬੜੇ

0: ਹੁੰਦਾ, ਕਦੀ ਉਧਰ ਸੰਸਾਰ ਵੱਲ ਫਿਰ ਭਟਕ ਜਾਂਦਾ ਜ਼ਿੰਦਗੀ ਜਿਹੜੀ, ਮਨ ਉਧਰ ਨੂੰ ਚਲਾ ਜਾਂਦਾ। ਦੋਵਾਂ ਪਾਸੇ ਮਨ ਹੈ। ਇਸ ਅਵਸਥਾ ਦੇ ਵਿੱਚ ਜਿੱਥੇ ਸਾਧ ਸੰਗਤ ਜੀ ਮਨ ਲਿਬੜਿਆ ਹੋਇਆ, ਭਰਿਆ ਹੋਇਆ, ਇਸ ਅਵਸਥਾ ਦੇ ਵਿੱਚ ਵਿਰਲੇ ਸਿੱਖ ਨੇ ਗੁਰੂ ਕੇ ਪਿਆਰੇ, ਜਿਹੜੇ ਪ੍ਰਵਾਹ ਨਹੀਂ ਕਰਦੇ, ਇਵੇਂ ਦੀ ਹਾਲਤ ਦੇ ਵਿੱਚ ਵੀ ਨਾਮ ਜਪਦੇ ਨੇ ਤੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਕਈ ਵਾਰੀ ਅਸੀਂ ਕਹਿੰਦੇ ਹਾਂ ਰਸ ਨਹੀਂ ਆਉਂਦਾ ਤੇ ਨਾਮ ਜਪਣੇ ਆ ਤੇ ਰਸ ਨਹੀਂ ਆਉਂਦਾ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜਿਸ ਸਿੱਖ ਨੂੰ ਰਸ ਨਹੀਂ ਆਉਂਦਾ ਤੇ ਉਹ ਫਿਰ ਵੀ ਜਪਦਾ, ਮੈਂ ਉਹਦੇ ਤੋਂ ਕੁਰਬਾਨ ਜਾਂਦਾ। ਕਿਉਂਕਿ ਰਸ ਤੇ ਆ ਗਿਆ ਤੇ ਫਿਰ ਤੇ ਲਾਲਚ ਹੋ ਗਿਆ ਨਾ, ਉਹਦੇ ਪਿੱਛੇ ਕੋਈ ਚੀਜ਼ ਜੁੜੀ ਵੀ ਰਸ ਆਵੇ ਤੇ ਤਾਂ ਜਪਾਂਗੇ, ਆਨੰਦ ਆਵੇ ਤੇ ਤਾਂ ਜਪਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਕੁਰਬਾਨ ਜਾਈਏ ਉਹਨਾਂ ਤੋਂ, ਮੈਂ ਉਹਨਾਂ ਤੋਂ ਸਦਕੇ ਜਾਣਾ ਜਿਹੜੇ ਹੇ ਮਿਹਰਬਾਨ, ਮਿਹਰਬਾਨ ਪਰਮਾਤਮਾ ਨੂੰ ਕਿਹਾ ਹੇ ਸੱਚੇ ਪਾਤਸ਼ਾਹ ਜੀ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਉਹਨਾਂ ਤੋਂ ਸਦਕੇ ਬਲਹਾਰ ਜਾਂਦਾ
1: ਹਾਂ।
0: ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਤੇਰਾ ਨਾਮ ਲੈਂਦੇ ਹਨ। ਇਸ ਹਾਲਾਤ ਦੇ ਵਿੱਚ, ਇਸ ਅਵਸਥਾ ਦੇ ਵਿੱਚ, ਜਦੋਂ ਜ਼ਿੰਦਗੀ ਵਿਕਾਰਾਂ ਦੇ ਵਿੱਚ ਫਸੀ ਹੋਈ ਹੈ, ਜਦੋਂ ਸੰਸਾਰ ਦੀਆਂ ਇੱਛਾਵਾਂ ਪਿੱਛੇ ਨੂੰ ਖਿੱਚਦੀਆਂ ਨੇ, ਉਹ ਯੋਧੇ, ਉਹ ਸੂਰਮੇ ਇਹਦੀ ਪਰਵਾਹ ਨਹੀਂ ਕਰਦੇ, ਇਹਦੇ ਵਿੱਚ ਹੀ ਉਹ ਇਹ ਸੰਘਰਸ਼ ਕਰੀ ਜਾਂਦੇ ਨੇ, ਇਹ ਯੁੱਧ ਕਰੀ ਜਾਂਦੇ ਨੇ। ਇੱਕ ਬਾਹਰਲਾ ਯੁੱਧ ਹੈ, ਇੱਕ ਅੰਦਰਲਾ ਯੁੱਧ ਹੈ। ਮਨ ਵਿੱਚ ਜਿੰਨੇ ਮਰਜ਼ੀ ਝੱਖੜ ਖੁੱਲਣ ਪਏ, ਮਨ ਜੋ ਮਰਜ਼ੀ ਕਹੀ ਜਾਏ, ਨਿਤਨੇਮ ਨਹੀਂ ਸਿੱਖ ਨੇ ਕਦੀ ਛੱਡਣਾ। ਨਿਤਨੇਮ ਨਾ ਛੱਡੇਗਾ ਤੇ ਇੱਕ ਦਿਨ ਇਹ ਪਾਸਾ ਭਾਰੀ ਹੋ ਜਾਏਗਾ। ਜਿਵੇਂ ਇੱਕ ਪੱਲੇ ਦੇ ਵਿੱਚ ਇੱਕ ਮਨ ਭਾਰ ਪਿਆ ਹੋਵੇ ਤੇ ਦੂਜੇ ਪੱਲੇ ਵਿੱਚ ਤੁਸੀਂ ਭਾਵੇਂ ਇੱਕ ਪਾਈਆ ਹੀ ਪਾਉਂਦੇ ਰਹੋ, ਰੋਜ਼ ਪਾਈਆ ਪਾਈਆ ਥੋੜਾ ਥੋੜਾ ਅੱਧਾ ਕਿਲੋ ਕਿਲੋ ਪਾਉਂਦੇ ਰਹੋ, ਜੇ ਤਾਂ ਪਾਉਂਦੇ ਰਹੇ, ਇੱਕ ਦਿਨ ਦੂਜਾ ਛਾਬਾ ਚੁੱਕਿਆ ਜਾਣਾ, ਇੱਧਰਲਾ ਭਾਰੀ ਹੋ ਜਾਣਾ। ਤੇ ਜੇ ਹੁਣ ਪਾਇਆ ਹੀ ਨਾ ਤੇ ਨਿਤਨੇਮ ਕੀ ਹੈ, ਥੋੜੇ ਥੋੜੇ ਤੁਸੀਂ ਭਾਰ ਪਾਈ ਚੱਲੋ ਤਾਂ ਕਿ ਇਹ ਪੱਲਾ ਭਰਿਆ ਜਾਏ। ਨਿਤਨੇਮ ਗੁਰੂ ਕਾ ਸਿੱਖ ਨਾ ਛੱਡੇ ਦੋਵੇਂ ਟਾਈਮ ਦਾ, ਚੌਂਕੜਾ ਨਾ ਛੱਡੇ ਤੇ ਇੱਕ ਦਿਨ ਜ਼ਰੂਰ ਆਉਂਦਾ, ਉਹਦਾ ਪੱਲੜਾ ਭਰਿਆ ਜਾਂਦਾ, ਉਹਦਾ ਘਰ ਭਰਿਆ ਜਾਂਦਾ ਹੈ। ਇਸ ਕਰਕੇ ਕਹਿੰਦੇ ਕੁਰਬਾਨ ਜਾਈਏ ਉਹਨਾਂ ਤੋਂ ਸੱਚੇ ਪਾਤਸ਼ਾਹ ਜੀ ਜਿਹੜੇ ਤੇਰਾ

0: ਐਸਾ ਰੰਗ ਨਾਲ ਡੀਠ, ਜਦੋਂ ਕਿਸੇ ਦੇ ਅੰਦਰ ਇਹ ਰੰਗ ਚੜਦਾ ਤੇ ਉਹ ਕਹਿੰਦਾ ਪਹਿਲਾਂ ਸਾਰੀ ਉਮਰ ਤੇ ਪਤਾ ਨਹੀਂ ਸੀ, ਆਹ ਤੇ ਗੱਲ ਹੀ ਬੜੀ ਵੱਡੀ ਹੈ, ਪਰ ਉਹ ਪ੍ਰਗਟ ਹੋਏਗਾ ਤੇ ਤਾਂ ਹੈ। ਮਹਾਰਾਜ ਕਹਿੰਦੇ ਐਵੇਂ ਦਾ ਕੋਈ ਵੀ ਆਨੰਦ ਹੋਰ ਸੰਸਾਰ ਵਿੱਚ ਨਹੀਂ ਜਿਹੜਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
1: ਜਿਵੇਂ ਕਿ ਚੋਲ ਰੱਪੜੇ ਪਿਆਰੇ,
0: ਪਿਆਰੇ ਇਸ ਰੰਗ ਦੇ ਵਿੱਚ ਜਿਨ੍ਹਾਂ ਦੇ ਚੋਲੇ ਭਾਵ ਸਰੀਰ ਭਾਵ ਸੁਰਤੀ ਭਾਵ ਮਨ ਰੰਗੇ ਗਏ ਹਨ,
1: ਸੰਤ ਜਿਨ੍ਹਾਂ ਕਾ ਪਾਸ,
0: ਰੱਬ ਕਿੱਥੇ ਰਹਿੰਦਾ, ਕੰਤ ਤਿੰਨਾ ਕਹਿ ਪਾਸ, ਪਾਸ ਦਾ ਅਰਥ ਕੀ ਹੈ, ਕੋਲ, ਪਾਸ ਨੂੰ ਅੰਗਰੇਜ਼ੀ ਵਿੱਚ ਆਖੋ ਤੇ ਲੰਘਣਾ ਤੇ ਪਾਸ ਨੂੰ ਪੰਜਾਬੀ ਵਿੱਚ ਕਹੋ ਤੇ ਪਾਸ ਦਾ ਮਤਲਬ ਕੋਲ ਨੇੜੇ। ਬੜੀ ਸੋਹਣੀ ਇਹ ਗੱਲ, ਇਹਦੇ ਨਾਲ ਜੁੜਦੀ ਗੱਲ ਹੈ, ਕੰਤ ਤਿੰਨਾ ਕਹਿ ਪਾਸ। ਕਹਿੰਦੇ ਰੱਬ ਜਿੱਥੇ ਰੱਬ ਦਾ ਪਿਆਰਾ ਜਿਹਨੂੰ ਰੰਗ ਲੱਗਾ ਨਾ, ਕਿਸੇ ਨੇ ਪੁੱਛਿਆ ਵੀ ਕਿੱਥੇ ਰਹਿੰਦਾ ਰੱਬ, ਪਰਮੇਸ਼ਰ ਕਿੱਥੇ ਰਹਿੰਦਾ, ਪ੍ਰਗਟ ਕਿੱਥੇ ਹੁੰਦਾ, ਹੈ ਤੇ ਸਭ ਥਾਂ ਹੀ ਹੈ। ਕਹਿੰਦੇ ਜਿੱਥੇ ਕੋਈ ਨਾਮ ਵਿੱਚ ਰੰਗਿਆ ਉਹਦੇ ਕਿਤੇ 10-5-7 ਫੁੱਟ ਨੇੜੇ ਤੇੜੇ ਘੁੰਮਦਾ ਹੋਵੇਗਾ, ਉੱਥੇ ਚਲਾ ਜਾ, ਉੱਥੇ ਲੱਭੇਗਾ, ਹੋਰ ਕਿਤੇ ਨਹੀਂ ਮਿਲਦਾ। ਉਹਦੇ ਆਲੇ ਦੁਆਲੇ ਕੰਤ ਨਾ ਕਹਿ ਪਾ, ਕਿਉਂਕਿ ਉਹਦਾ ਕੋਈ ਐਡਰੈਸ ਨਹੀਂ ਹੈ, ਉਹਦੀ ਕੋਈ ਪਲੇਟ ਨੰਬਰ ਨਹੀਂ ਹੈ। ਜਿਵੇਂ ਆਪਾਂ ਕਿਸੇ ਨਵੀਂ ਕਲੋਨੀ ਵਿੱਚ ਜਾਣਾ ਹੋਵੇ ਨਾ, ਤੇ ਉਹਨੂੰ ਕੋਈ ਬੰਦਾ ਫੋਨ ਕਰੇ ਵੀ ਤੇਰੇ ਘਰ ਦਾ ਨੰਬਰ ਕੀ ਹੈ, ਉਹ ਕਹਿੰਦਾ ਨੰਬਰ ਤੇ ਅਜੇ ਲੱਗੇ ਨਹੀਂ, ਪਰ ਜਦੋਂ ਤੁਸੀਂ ਆਓਗੇ ਤੇ ਸਾਹਮਣੇ ਇੱਕ ਬੋਰਡ ਦਾ ਰੁੱਖ ਹੈ ਤੇ ਉਹਦੇ ਕੋਲ ਮੇਰਾ ਘਰ ਹੈ, ਯਾਨੀ ਕਿ ਬੋਰਡ ਬਣ ਗਿਆ ਐਡਰੈਸ ਤੇ ਬੋਰਡ ਦੇ ਕੋਲ ਘਰ ਹੋ ਗਿਆ। ਇਹਦਾ ਮਤਲਬ ਅਕਾਲ ਪੁਰਖ ਦਾ ਕੋਈ ਐਡਰੈਸ ਨਹੀਂ ਹੈ, ਉਹਦੀ ਕੋਈ ਨੰਬਰ ਪਲੇਟ ਨਹੀਂ ਹੈ, ਅਨਾਮ ਹੈ ਅਠਾਮ ਹੈ, ਪਰ ਗੁਰੂ ਗ੍ਰੰਥ ਸਾਹਿਬ ਨੇ ਉਹਦਾ ਵੀ ਪਤਾ ਦੱਸ ਦਿੱਤਾ। ਕਹਿਣ ਲੱਗੇ ਉੱਥੇ ਹੋਵੇਗਾ, ਜੇ ਤੂੰ ਰੱਬ ਨੂੰ ਮਿਲਣਾ ਜਿਵੇਂ ਬੋਰਡ ਦੇ ਕੋਲ ਕਿਸੇ ਦਾ ਘਰ ਹੁੰਦਾ ਹੈ, ਐਵੇਂ ਕਿਸੇ ਰੱਬ ਦੇ ਪਿਆਰੇ ਦੇ ਕੋਲ ਹੀ ਰੱਬ ਰਹਿੰਦਾ, ਨੇੜੇ ਤੇੜੇ ਫਿਰਦਾ। ਗਰੀਬ ਨਵਾਜ ਜੀ ਫਰਮਾਉਂਦੇ ਹਨ, ਕਹਿੰਦੇ ਐਸੇ ਰੱਬੀ ਰੰਗ ਵਿੱਚ ਰੰਗੇ ਹੋਏ ਪਿਆਰਿਆਂ ਦੀ ਜੇ ਧੂੜ ਪ੍ਰਾਪਤ ਹੋ ਜਾਵੇ ਤਾਂ
1: ਨਾਨਕ ਦੀ ਅਰਦਾਸ,
0: ਉਹਨਾਂ ਨੂੰ ਜੀ ਕਹੋ, ਉਹਨਾਂ ਨੂੰ ਸਤਿਕਾਰ ਵਜੋਂ ਜੀ ਕਹੋ, ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਨਾਮ ਦਾ ਰੰਗ ਲੱਗਾ, ਨਾਨਕ ਕੀ ਅਰਦਾਸ। ਪਾਤਸ਼ਾਹ ਕਹਿੰਦੇ ਏਦਾਂ ਅਰਦਾਸ ਕਰ ਗੁਰੂ ਕੇ ਚਰਨਾਂ ਦੇ ਅੰਦਰ,
1: ਆਪੇ ਸਾਜੇ ਆਪੇ ਰੰਗੇ,
0: ਆਪ ਹੀ ਸਾਜਦਾ ਆਪਣੇ ਸਿੱਖ ਨੂੰ ਤੇ ਆਪ ਹੀ ਨਾਮ ਦੇ ਰੰਗ ਦੇ ਵਿੱਚ ਰੰਗ ਦਿੰਦਾ ਹੈ,
1: ਆਪੇ ਨਦਰ ਕਰੋ,
0: ਆਪ ਹੀ ਆਪਣੀ ਨਜ਼ਰ ਕਰਕੇ ਵਹਿੰਦਾ ਹੈ ਵੀ ਸੋਹਣਾ ਬਣ ਗਿਆ ਸਿੱਖ, ਬੜਾ ਵਧੀਆ ਬਣ ਗਿਆ, ਚੰਗੇ ਮਨ ਵਾਲਾ, ਚੰਗੀ ਸੁਰਤੀ ਵਾਲਾ, ਚੰਗੇ ਜੀਵਨ ਵਾਲਾ ਬਣ ਗਿਆ। ਪਹਿਲਾਂ ਸਾਜਦਾ ਫਿਰ ਰੰਗਦਾ, ਜਿਵੇਂ ਕੋਈ ਬੰਦਾ ਕੋਈ ਚੀਜ਼ ਗੱਡੀ ਬਣਾਉਂਦਾ, ਪਹਿਲਾਂ ਉਹਨੂੰ ਬਣਾਉਂਦਾ ਫਿਰ ਰੰਗ ਚਾੜਦਾ ਤੇ ਫਿਰ ਰੰਗ ਚਾੜ ਕੇ ਦੂਰੋਂ ਖਲੋ ਕੇ ਵਹਿੰਦਾ ਵੀ ਵਧੀਆ ਰੰਗ ਚੜ ਗਿਆ। ਇਵੇਂ ਆਪਣੇ ਸਿੱਖ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਜਦਾ, ਪੁਰਾਣਾ ਕੂੜਾ ਕੱਢ ਦਿੰਦਾ ਸਾਰਾ, ਉਹਨੂੰ ਸਾਫ਼ ਕਰਕੇ ਫਿਰ ਨਾਮ ਦਾ ਰੰਗ ਚਾੜ ਦਿੰਦਾ ਤੇ ਫਿਰ ਗੁਰੂ ਕੋਲ ਖਲੋ ਕੇ ਵਹਿੰਦਾ ਵੀ ਵਾਹ ਸਿੱਖਾ, ਬੜਾ ਵਧੀਆ ਲੱਗਣਾ, ਤੂੰ ਬਹੁਤ ਸੋਹਣਾ ਲੱਗਣਾ। ਤੇ ਕਿਵੇਂ ਦਾ ਲੱਗਣਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਇਸ ਕਰਕੇ ਪਾਤਸ਼ਾਹ ਕਹਿੰਦੇ ਆਪ ਹੀ ਸਾਜਦਾ ਹੈ, ਆਪੇ ਹੀ ਰੰਗਦਾ ਹੈ,
1: ਨਾਨਕ ਕਾਮਣ ਪੰਤਾ ਭਾਵਾ,
0: ਉਹ ਕਾਮਣ ਉਹ ਜੀਵ ਉਹ ਗੁਰਮੁਖ ਕੰਤ ਨੂੰ ਭਾਉਂਦੀ ਹੈ। ਪਹਿਲੀ ਪੰਕਤੀ ਦੇ ਵਿੱਚ ਕਿਹਾ ਸੀ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰਾ, ਤੇ ਅਖੀਰਲੀ ਪੰਕਤੀ ਦੇ ਵਿੱਚ ਆ ਗਿਆ ਵੀ ਹੁਣ ਚੋਲਾ ਪਾਉਂਦਾ ਚੰਗਾ ਲੱਗਦਾ, ਸ਼ੁੱਧ ਹੋ ਗਿਆ ਜੀਵਨ ਤੇ ਬਖਸ਼ਿਸ਼ ਹੋ ਗਈ। ਮਹਾਰਾਜ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਨੇ ਕੰਤ ਨੂੰ ਕਾਮਣ ਸੁਰਤੀ ਚੰਗੀ ਲੱਗਦੀ ਹੈ,
1: ਆਪੇ ਹੀ ਰਾਵੇ,
0: ਰਾਵੇ ਦਾ ਮਤਲਬ ਭੋਗ, ਰਾਵਣਾ ਭੋਗ ਕਰਨਾ, ਹੁਣ ਇੱਥੇ ਪਰਮੇਸ਼ਰ ਭੋਗਦਾ ਆਪਣੇ ਪਿਆਰੇ ਦਾ, ਪਿਆਰੇ ਨਾਲ ਭੋਗ ਕਰਦਾ, ਉਸ ਸੁਰਤੀ ਰੂਪੀ ਜੀਵ ਇਸਤਰੀ ਦੇ ਨਾਲ ਭੋਗ ਕਰਦਾ, ਉਹ ਪਰਮੇਸ਼ਰ ਅਕਾਲ ਪੁਰਖ ਉਹ ਵੀ ਭੋਗੀ ਹੈ। ਆਪਾਂ ਕਹਿੰਦੇ ਹਾਂ ਵੀ ਬੰਦਾ ਭੋਗੀ ਹੈ, ਭੋਗ ਭੋਗਦਾ, परमेश्वर भी भोगी है पर वो भोगी अपने प्यारे गुरसिखां दे जीवन नूं भोगदा है उहनां दे उत्ते खुश हुंदा है। ये अज दा श्री मुख वाक है ते जो पातशाह दा जिहड़ा लड़ीवार शब्द गुरद्वारा साहब मंजी साहब दे विच चल रहा है उहदे विच 1116 अंग दे उपर मेरे ख्याल भी तुखारी राग दे विच एक शब्द दी दे जिहड़े अंग ने चार उहनां विचों एक अंग दी तुसीं विचार पहलां सुन चुके हो। अगले तीन अंग ने कोशिश करांगे कि समय दे विच इस इतिहासक शब्द नूं विचारिया जा सके। ਇਹ ਸ਼ਬਦ ਮੈਂ ਬੇਨਤੀ ਕਰਦਿਆਂ ਜਿਨ੍ਹਾਂ ਨੇ ਪੂਰਾ ਸੁਣਨਾ ਹੈ ਇਹ ਧਿਆਨ ਨਾਲ ਸੁਣਿਆ ਕਰੋ। ਜਿਹੜੀ ਚੀਜ਼ ਇਤਿਹਾਸਕ ਹੋਵੇ ਇਹ ਸ਼ਬਦ ਜਿਹੜਾ ਇਤਿਹਾਸ ਦੀ ਇੱਕ ਵਾਰਤਾ ਹੈ। ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦਾ ਇੱਧਰ ਹਰਿਦੁਆਰ ਕੁਰਸ਼ੇਤਰ ਤੇ ਗੰਗਾ ਤੇ ਜਾਣ ਦਾ ਤਿੰਨ ਥਾਵਾਂ ਤੇ ਜਾਣ ਦਾ ਇਤਿਹਾਸ ਦੱਸਦੇ ਨੇ ਵੀ ਗੁਰੂ ਅਮਰਦਾਸ ਜੀ ਕਿਉਂ ਗਏ ਕਿਉਂ ਸਨ। ਇਹਦੇ ਵਿੱਚੋਂ ਸਪਸ਼ਟ ਹੋ ਜਾਂਦਾ ਹੈ ਜਿਵੇਂ ਆਪਣੇ ਵਿੱਚ ਕਈ ਵਾਰੀ ਇਹ ਝਗੜਾ ਚੱਲਦਾ ਹੈ। ਕੁਝ ਕਹਿੰਦੇ ਨੇ ਗੁਰੂ ਸਾਹਿਬ ਵੀ ਤੇ ਗਏ ਸੀ ਗੰਗਾ ਤੇ ਜਾਂ ਜਮਣਾ ਤੇ ਜਾਂ ਕੁਰਸ਼ੇਤਰ ਜਾਂ ਨਹਾਉਣ ਗਏ ਸੀ ਉਹ ਵੀ। ਕੁਝ ਕਹਿੰਦੇ ਵੀ ਇਹ ਤੁਸੀਂ ਸਿੱਖੀ ਦਾ ਸਰੂਪ ਰਸਤਾ ਛੱਡ ਕੇ ਤੇ ਤੁਸੀਂ ਉਹਨਾਂ ਦੇ ਤੀਰਥਾਂ ਤੇ ਕਿਉਂ ਨਹਾਉਣ ਜਾਂਦੇ ਹੋ। ਇਹ ਵਿਰੋਧ ਤੁਸੀਂ ਕਈ ਵਾਰੀ ਆਮ ਚੱਲਦਾ ਉਹਦੇ ਉੱਤੇ ਆਪਾਂ ਨਿਰਪੱਖ ਦੀ ਗੱਲ ਕਰਾਂਗੇ। ਭਾਵ ਕਿਸੇ ਨੂੰ ਟਾਰਗੇਟ ਨਾ ਕਰਕੇ ਜੋ ਬਾਣੀ ਵਿੱਚ ਲਿਖਿਆ ਬਈ ਗੁਰੂ ਸਾਹਿਬ ਕਰਨ ਕੀ ਗਏ ਸਨ ਪਹਿਲਾਂ ਇਹ ਵੇਖਣਾ ਪਏਗਾ। ਤੀਰਥ ਨੇ ਨਾ ਹਿੰਦੂਆਂ ਦੇ ਇਹ ਸਾਰੇ ਤੀਰਥ ਨੇ ਪਹਿਲਾਂ ਤੇ ਥੋੜਾ ਜਿਹਾ ਨਾ ਤੀਰਥ ਸ਼ਬਦ ਬਾਰੇ ਮੈਂ ਬੇਨਤੀ ਕਰਨੀ ਚਾਹੁੰਦਾ। ਗੁਰਬਾਣੀ ਦੇ ਵਿੱਚ ਤੀਰਥ ਸ਼ਬਦ ਬੜੀ ਵਾਰੀ ਆਇਆ ਉਹਦਾ ਕਾਰਨ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਪਹਿਲਾਂ ਤੀਰਥ ਕਹਿਤਾ ਵੀ ਮੈਂ ਵੀ ਤੀਰਥ ਨਹਾਉਣ ਜਾਣਾ ਫਿਰ ਦੱਸਿਆ ਵੀ ਸਾਡਾ ਤੀਰਥ ਕੀ ਹੈ। ਜਿੰਨੇ ਹੁਣ ਪੜ੍ਹਿਆ ਕਿਤੇ ਕੋਈ 4 ਸਾਲ ਕਿਤੇ ਉਸਤਾਦਾਂ ਦੇ ਕੋਲ ਰਿਹਾ ਉਹਨੂੰ ਤੇ ਪਤਾ ਲੱਗ ਗਿਆ ਵੀ ਇਹ ਪਰਿਆਇਵਾਚੀ ਸ਼ਬਦ ਇਹ ਉਦਾਹਰਣ ਦਿੱਤੀ ਹੈ ਪ੍ਰਤੀਕ ਵਰਤੇ ਨੇ ਉਹ ਤਾਂ ਸਮਝ ਜਾਏਗਾ। ਜਿਹੜਾ ਨਹੀਂ ਪੜ੍ਹਿਆ ਉਹ ਜਾਂ ਇਹ ਕਹੇਗਾ ਵੇਖੋ ਗੁਰੂ ਸਾਹਿਬ ਵੀ ਤਾਂ ਤੀਰਥਾਂ ਦੀ ਗੱਲ ਕਰਦੇ ਨੇ ਨਾ ਆਪਾਂ ਨੂੰ ਵੀ ਤੁਰ ਜਾਣਾ ਚਾਹੀਦਾ। ਦੂਜਾ ਇਹ ਕਹੇਗਾ ਨਹੀਂ ਤੀਰਥ ਸ਼ਬਦ ਆਉਣਾ ਹੀ ਨਹੀਂ ਚਾਹੀਦਾ ਗੁਰੂ ਗ੍ਰੰਥ ਸਾਹਿਬ। ਹੁਣ ਦਸਵੇਂ ਪਾਤਸ਼ਾਹ ਨੇ ਸਾਰੇ ਰੂਪਕ ਵਰਤੇ ਨੇ ਦਸਮ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਨਾਂ ਆਏ ਨੇ ਭਾਵੇਂ ਉਹ ਕਿਸੇ ਦੇਵੀ ਦਾ ਭਾਵੇਂ ਉਹ ਕਿਸੇ ਦੇਵਤੇ ਦਾ ਭਾਵੇਂ ਕਿਸੇ ਦਾ ਜਦੋਂ ਕਿਤੇ ਕਥਾ ਕਰੀਏ ਨਾ ਐਵੇਂ ਦੀ ਤੇ ਕਈ ਵਿਹਲੜ ਜਿਹੜੇ ਘਰਾਂ ਵਿੱਚ ਬੈਠ ਕੇ ਐਵੇਂ ਦੇਵੀਆਂ ਦੀਆਂ ਫੋਟੋਆਂ ਬਣਾ ਕੇ ਲਾ ਦਿੰਦੇ ਵੇਖੋ ਇਸ ਦੇਵੀ ਦੀ ਪੂਜਾ ਕਰਦੇ। ਮਹਾਰਾਜ ਕਹਿੰਦੇ ਵੀ ਸਾਡੀ ਦੇਵੀ ਹੈ ਕੌਣ ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ ਬਈ ਸਾਡਾ ਤੀਰਥ ਨਾਮ ਹੈ ਐਵੇਂ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਡੀ ਦੇਵੀ ਵਿਵੇਕ ਬੁੱਧ ਚੰਡੀ ਹੈ ਯਾਨੀ ਕਿ ਸ੍ਰੀ ਸਾਹਿਬ ਹੈ ਕਿਰਪਾਨ ਹੈ। ਉਹ ਨਾਂ ਸਿਰਫ ਉਹਨਾਂ ਦਾ ਵਰਤਦੇ ਨੇ ਪੜ੍ਹਾਈ ਘੱਟ ਹੋਣ ਕਰਕੇ ਜਾਂ ਪੜ੍ਹਨ ਦਾ ਆਪਾਂ ਨੂੰ ਲੋੜ ਹੀ ਨਹੀਂ ਜੋ ਮੂੰਹ ਆਇਆ ਬੋਲੀ ਜਾਓ। ਅੱਜ ਕਿਹੜਾ ਕਿਸੇ ਨੂੰ ਕਿਸੇ ਬੰਦਿਆਂ ਦੇ ਵਿੱਚ ਬਹਿ ਕੇ ਗੱਲ ਕਰਨੀ ਹੈ ਆਪਣੇ ਕਮਰੇ ਦੀ ਕੁੰਡੀ ਮਾਰ ਕੇ ਨਿਆਣਿਆਂ ਦੇ ਵਿੱਚ ਬਹਿ ਕੇ ਨਾਲੇ ਕੇਕ ਖਾਈ ਜਾਓ ਤੇ ਨਾਲੇ ਗਿਆਨ ਵੰਡੀ ਜਾਓ ਨਾ ਕਿਤੇ ਪੜ੍ਹਨ ਜਾਓ ਨਾ ਪਤਾ ਲੱਗੇ। ਇਸ ਕਰਕੇ ਗੁਰੂ ਸਾਹਿਬ ਨੇ ਸਿਧਾਂਤ ਨੂੰ ਵਰਤਿਆ। ਜਦੋਂ ਉਹਨਾਂ ਦੇ ਕੋਲ ਹਿੰਦੂ ਮਤ ਦੇ ਜਿੰਨੇ ਬੰਦੇ ਆਉਂਦੇ ਸੀ ਸਿੱਖੀ ਪ੍ਰਾਪਤ ਕਰਨ ਵਾਸਤੇ ਉਹ ਆ ਕੇ ਕਹਿੰਦੇ ਸੀ ਕੋਈ ਕਹਿੰਦਾ ਸੀ ਮੈਂ ਈਸ਼ਰ ਦਾ ਪੁਜਾਰੀ ਹਾਂ ਤੇ ਤੁਸੀਂ ਕਹਿੰਦੇ ਹੋ ਈਸ਼ਰ ਦੀ ਪੂਜਾ ਨਹੀਂ ਕਰਨੀ। ਮੈਂ ਬ੍ਰਹਮੇ ਦਾ ਪੁਜਾਰੀ ਹਾਂ ਤੇ ਤੁਸੀਂ ਕਹਿੰਦੇ ਹੋ ਬ੍ਰਹਮੇ ਦੀ ਪੂਜਾ ਨਹੀਂ ਕਰਨੀ। ਕੋਈ ਕਹਿੰਦਾ ਸੀ ਮੈਂ ਪਾਰਵਤੀ ਦਾ ਪੁਜਾਰੀ ਹਾਂ ਤੇ ਮਹਾਰਾਜ ਨੇ ਉਹਨਾਂ ਨੂੰ ਫਿਰ ਉਹਦਾ ਬਦਲ ਦਿੱਤਾ। ਉਹ ਕਹਿੰਦੇ ਮੈਂ ਤੁਹਾਨੂੰ ਇੱਕ ਈਸ਼ਰ ਦੱਸਣਾ ਉਹਦੇ ਕੋਲ ਜਾਓ, ਮੈਂ ਤੁਹਾਨੂੰ ਬ੍ਰਹਮਾ ਦੱਸਣਾ ਤੁਸੀਂ ਉਹਦੇ ਕੋਲ ਜਾਓ, ਮੈਂ ਤੁਹਾਨੂੰ ਪਾਰਵਤੀ ਦੱਸਣਾ ਤੁਸੀਂ ਉਹਦੇ ਕੋਲ ਜਾਓ। ਇਹ ਪੜ੍ਹੋ ਤੁਸੀਂ ਜਪਜੀ ਸਾਹਿਬ ਦੇ ਵਿੱਚ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਗੁਰੂ ਸਾਡਾ ਈਸ਼ਰ ਹੈ, ਈਸ਼ਰ ਸਾਡਾ ਗੁਰੂ ਨਹੀਂ ਹੈ, ਇਹ ਧਿਆਨ ਰੱਖਣਾ। ਗੁਰੂ ਸਾਡਾ ਬ੍ਰਹਮਾ ਹੈ, ਬ੍ਰਹਮਾ ਸਾਡਾ ਗੁਰੂ ਨਹੀਂ ਹੈ, ਇਹ ਭੇਦ ਜਾਣਨਾ ਬੜਾ ਜ਼ਰੂਰੀ ਹੈ। ਅਣਜਾਣ ਪੁਣੇ ਵਿੱਚ ਦੋਵੇਂ ਪੱਖ ਗਲਤ ਜਾ ਰਹੇ ਨੇ। गुरु साहब ने सिर्फ वो प्रचलित धारनावां दे नाम वरते ने ते गल कीती है एक सत चित आनंद वाहगुरु अकाल पुरख शब्द तत् दी गल कीती जिहड़ा गुर गुर एको वेस अनेक हुण तीर्थ शब्द है। मैं बहुत ही विस्तार विच ना जावां तीर्थ शब्द का अर्थ की है। शब्दों के भेदा का असी पता नहीं लेंदे जिवें भोग शब्द है भोग का मतलब असं कहने समाप्ति भी भोग पै गया नहीं भोग के अर्थ समाप्ति नहीं भोग के अर्थ खाना हुंदा भोगना हुंदा हुण प्रचलित हो गया भी भोग पै गया। इवें तीर्थ शब्द दो लफजां का बनया जदों इहनूं संधि छेद करने आ उदो दो लफज बनदे ने तीर अथ तीर का मतलब है किनारा तीर शब्द कबीर गंगा तीर जो घर करें पीवें निर्मल नीर तीर का अर्थ है किनारा ते अथ का अर्थ है माया आथ का अर्थ माया अथ का अर्थ होना है वर्तमान। कहिंदे ने जिस कर्म दे करदियां भावे वो किसी भी धर्म का कर्म है कोई कुरान पढ़ता कोई वेद पढ़ता कोई कुछ करता कोई कुछ करता सिर्फ एक आकार की पूजा सिखी विच निषेध की है होर किसे जिन्ने धर्म ने महाराज कहिंदे भी जे वो शब्द तत् नाल जोड़दे ने अपने चेलिया नूं ते वो भी प्रवान ने जे वो आकार नाल जोड़दे ने ते फिर सिखी उहनां नूं नहीं मंनदी। आकार नाल सिखी नहीं जोड़दी निराकार नाल जोड़दी पर आकार सिखी विच भी है। हुण तुसीं आए हो हरिमंदर साहब का आकार है श्री अकाल तख्त साहब का आकार है गुरु ग्रंथ साहब पातशाह जी का आकार है सारे आकार दिसदा ना पर यह आकार नूं दर्शन करके असी निराकार विच जाना है शब्द विच जाना है यह एक दरवाजा। इस करके तीर्थ का अर्थ की है ਉਹ ਥਾਂ ਜਿੱਥੇ ਜਾਣ ਦੇ ਨਾਲ ਬੰਦੇ ਦੀ ਸੁਰਤੀ ਮਾਇਆ ਦੇ ਵਿੱਚ ਡੁੱਬੀ ਹੋਈ ਕੰਢੇ ਲੱਗ ਜਾਏ। ਤੀਰ ਮੈਨੇ ਕੰਢਾ ਤੇ ਆਥ ਮੈਨੇ ਮਾਇਆ ਉਹ ਥਾਂ ਜਿਸ ਥਾਂ ਤੇ ਬੰਦੇ ਦੀ ਸੁਰਤੀ ਜੋ ਮਾਇਆ ਦੀ ਨਦੀ ਦੇ ਵਿਚਕਾਰ ਡੋਬੇ ਖਾ ਰਹੀ ਸੀ ਗੋਤੇ ਖਾ ਰਹੀ ਸੀ ਆਥ ਦੇ ਵਿੱਚ ਉਹ ਕੰਢੇ ਲੱਗ ਜਾਏ ਉਹ ਸਾਰੀਆਂ ਚੀਜ਼ਾਂ ਤੀਰਥ ਨੇ। ਹੁਣ ਗੁਰਬਾਣੀ ਦੇ ਵਿੱਚ ਗੁਰੂ ਨੂੰ ਵੀ ਤੀਰਥ ਕਿਹਾ ਗੁਰਬਾਣੀ ਵਿੱਚ ਗੰਗਾ ਜਲ ਗੁਰ ਗੋਬਿੰਦ ਨਾਮ ਕਹਿੰਦੇ ਨਾਮ ਜਿਹੜਾ ਉਹ ਕੰਢੇ ਲਾ ਦਿੰਦਾ ਬੰਦੇ ਦੀ ਡੁੱਬਦੀ ਸੁਰਤੀ ਨੂੰ। ਆਪਾਂ ਇੱਥੇ ਬੈਠੇ ਆ ਨਾ ਵੇਖੋ ਜਿਨ੍ਹਾਂ ਦੀ ਕਿਰਪਾ ਜੋ ਸੁਰਤੀ ਜੁੜੀ ਹੋਈ ਹੈ ਸ਼ਬਦ ਦੇ ਵਿੱਚ ਉਹਨਾਂ ਨੂੰ ਕਈ ਕਦੀ ਕਦੀ ਇੱਦਾਂ ਭੁੱਲ ਜਾਂਦਾ ਵੀ ਕਿੱਥੋਂ ਆਏ ਹਾਂ ਕਿੱਥੇ ਜਾਣਾ ਹੈ ਵਾਪਸੀ ਟ੍ਰੇਨ ਕਿੰਨੇ ਵਜੇ ਦੀ ਹੈ ਉਹਦਾ ਮਤਲਬ ਕੀ ਹੋਇਆ ਬਈ ਕੀਰਤਨ ਨੇ ਕਥਾ ਨੇ ਸੁਰਤੀ ਜਿਹੜੀ ਸੰਸਾਰ ਵਿੱਚ ਫਸੀ ਹੋਈ ਸੀ ਉਹਨੂੰ ਕੰਢੇ ਲਾ ਦਿੱਤਾ ਇੱਕ ਪਾਸੇ ਕੱਢ ਦਿੱਤਾ ਮਾਇਆ ਵਿੱਚੋਂ ਬਾਹਰ ਕੱਢ ਦਿੱਤਾ। ਇਸ ਕਰਕੇ ਤੀਰਥ ਦੇ ਅਰਥ ਨੇ ਉਹ ਥਾਂ ਉਹ ਕੰਮ ਉਹ ਜਿੱਥੇ ਹੋ ਰਿਹਾ ਜਿਸ ਰੂਪ ਵਿੱਚ ਹੋ ਰਿਹਾ ਜਿਹੜਾ ਕੰਮ ਸਾਨੂੰ ਕੰਢੇ ਲਾਉਂਦਾ ਹੈ ਰੱਬ ਦੇ ਪਾਸੇ ਵੱਲ ਤੋਰਦਾ ਤੇ ਮਾਇਆ ਦੀ ਨਦੀ ਦੇ ਵਿਚਕਾਰੋਂ ਕੱਢ ਕੇ ਕਿਨਾਰੇ ਤੇ ਲਾ ਦਿੰਦਾ ਹੈ ਉਸ ਥਾਂ ਨੂੰ ਕਹੀਏ ਤੀਰਥ ਉਹ ਤੀਰ ਅਥ ਕਿਨਾਰੇ ਤੇ ਲਾਉਣ ਵਾਲਾ ਅਥ ਦਾ ਮਤਲਬ ਹੈ ਵਰਤਮਾਨ ਵਰਤਮਾਨ ਵਿੱਚ ਲਿਆਉਣ ਵਾਲਾ। ਖੈਰ ਇਹ ਥੋੜਾ ਜਿਹਾ ਵਿਦਵਾਨਾਂ ਦਾ ਵਿਸ਼ਾ ਸੰਗਤ ਤੇ ਕਹਿੰਦੀ ਵੀ ਅਸੀਂ ਕੀ ਇਹਦਾ ਲੈਣਾ ਅਸੀਂ ਤਾਂ ਦਰਸ਼ਨ ਕਰਨ ਆਏ ਹਾਂ ਪਰ ਫਿਰ ਵੀ ਜੇ ਆਪਾਂ ਗੱਲ ਥੋੜੀ ਥੋੜੀ ਸ਼ੁਰੂ ਕਰੀਏ ਨਾ ਭਰਮ ਨਾ ਪਏਗਾ। ਕਈ ਐਵੇਂ ਕਹਿ ਦਿੰਦੇ ਮਹਾਰਾਜ ਨੇ ਵੀ ਕਿਹਾ ਤੀਰਥ ਕੋਲ ਜਾਓ ਭਾਈ ਤੀਰਥ ਕੋਲ ਤੇ ਜਾਓ ਤੀਰਥ ਗੁਰੂ ਦੇ ਸ਼ਬਦ ਨੂੰ ਕਿਹਾ ਗੁਰੂ ਸਾਹਿਬ ਨੇ ਇਹਨਾਂ ਤੀਰਥਾਂ ਤੇ ਗੁਰੂ ਸਾਹਿਬ ਨੇ ਨਹੀਂ ਕਿਹਾ ਜਾਓ ਆ ਕਿਉਂ ਗਏ ਨੇ ਉਹ ਇਸ ਸ਼ਬਦ ਵਿੱਚ ਦੱਸਣਗੇ ਪੂਰਾ ਸਾਫ ਕਰ ਦਿੰਦੇ ਕਿ ਗੁਰੂ ਅਮਰਦਾਸ ਜੀ ਤੀਰਥ ਨਹਾਉਣ ਨਹੀਂ ਸਨ ਗਏ ਗੁਰੂ ਅਮਰਦਾਸ ਜੀ ਤੀਰਥਾਂ ਤੇ ਆਏ ਲੋਕਾਂ ਦਾ ਉਧਾਰ ਕਰਨ ਵਾਸਤੇ ਗਏ ਸਨ। ਅੱਗੇ ਆਪਾਂ ਉਹ ਸਾਰਾ ਇਤਿਹਾਸ ਵਿਚਾਰ ਕਰਦੇ ਹਾਂ
1: ਮਾਰਗ ਪੰਥ ਚੱਲੇ ਗੁਰੂ ਸਤਿਗੁਰ ਸੰਗ ਸਿਖਾ
0: ਮਹਾਰਾਜ ਕਹਿੰਦੇ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਉਦੋਂ ਨਾਲ ਸਨ ਸਿੱਖ ਦੇ ਰੂਪ ਵਿੱਚ ਜਦੋਂ ਗੁਰੂ ਅਮਰਦਾਸ ਜੀ ਇੱਧਰ ਤੀਰਥਾਂ ਵੱਲ ਗਏ ਉਹਦਾ ਕਾਰਨ ਇਹ ਸੀ ਵੀ ਗੁਰੂ ਸਾਹਿਬ ਦੇ ਕੋਲ ਬਹੁਤੇ ਸਨਾਤਨੀ ਵੀਰ ਆਉਂਦੇ ਸੀ ਜਿਹੜੇ ਤੀਰਥਾਂ ਤੇ ਜਾਂਦੇ ਸੀ ਉਹ ਵਾਰ ਵਾਰ ਕਹਿੰਦੇ ਸੀ ਮਹਾਰਾਜ ਇਹ ਜਿਹੜਾ ਉਪਦੇਸ਼ ਤੁਸੀਂ ਗੋਇੰਦਵਾਲ ਸਾਹਿਬ ਬਹਿ ਕੇ ਇੱਥੇ ਦੇ ਰਹੇ ਹੋ ਕਿੰਨਾ ਚੰਗਾ ਹੋਵੇ ਉੱਥੇ हरिद्वार ते गंगा ते इन्ने लोग आउंदे ते उन्हां नूं सुना दिओ, उन्हां दा वी भला हो जाएगा। उन्हां दी बेनती मन के पातशाह तीर्थ ते गए ते राह विच गुरु रामदास जी कहिंदे वी असीं वी नाल सी ते होर वी सिख संगत बहुत सी ते गुरु साहब दे नाल गुरु अमरदास जी दे नाल बहुत संगत जा रही है।
1: भगत बने फिर
0: कर दे की ने राह विच, हुण इत्थे गल आउणी है भी कर की रहे सन। खिन खिन भगत बनी, एक एक खिन नाम दा अभ्यास चल रहा गुरसिखां दे विच, नाम जप रहे। खिन खिन भगत बनी मारे के अनदिन भगत बनी, अंदिन दिन रात भगती का माहौल बनिया होया। खिन खिन निमक विखा, भाव एक सैकंड भी सिख नाम तो खाली नहीं होंगे, लगातार नाम विच जुड़े हुए हैं।
1: हर हर भगत बने प्रभ गुरु,
0: महाराज कहिंदे वाहगुरु दे नाम दी भगती दी अवस्था बनी हुई है गुरु के सिखां दी।
1: सब लोग वेखण आया,
0: हुण लोग वेखण आउंदे ने सिखां नूं, सिखी दे विच दर्शन है गुरसिखां दा दर्शन। नाम जपण वालिआं नूं गुरसिख नाम जपदा होवे ते कोई उहदे दर्शन करे उहदा वी उधार हो जांदा। इवें सिखां दा जथा जा रिहा गुरु अमरदास जी दे नाल ते लोग दर्शन करन आउंदे ते निहाल हुंदे हन।
1: जिन दरस सतगुर गुरु किया,
0: इन्हां ने सच्चे पातशाह जी दा दर्शन कीता उस वक्त, जिस वक्त गुरु साहिब दा दर्शन, जिन्हां ने सतगुरु जी दा दर्शन कीता, दर्शन कीता गुरु अमरदास पातशाह जी दा,
1: जिन आप हर मिलाया,
0: उन्हां नूं आप हरी ने अपने चरणां नाल मिला लिया। पहली पंक्ति थोड़ी जी रह गई है, सब लोग वेखण आया, सारे लोग दर्शन करन आए गुरसिखां दे, ते जिन्हां ने गुरु अमरदास जी दे दर्शन कीते उन्हां दे मिलाप निराकार नाल हो गया, परमेश्वर नाल उन्हां दी सुरती जुड़ गई है।
1: तीर्थ उदम सतगुरु किया,
0: ये उदम गंगा ते जाण दा गुरु साहिब ने क्यों कीता सी? पहला भी गए सी, मेरे ख्याल 20 वारी गए सी, शायद इतिहास विच आउंदा गुरु अमरदास जी जदों अजे सिखी विच नहीं सी आए, पर उदों जांदे सी अपनी भटकना मुकाउण लई। इस वारी गए ने लोकां दी भटकना मुकाउण वास्ते, आप जदों अंदर नाम प्रगट होया। ਇਹ ਤੀਰਥ ਤੇ ਜਾਣ ਦਾ ਉਦਮ ਸਤਿਗੁਰੂ ਨੇ ਕਿਉਂ ਕੀਤਾ? ਹੁਣੇ ਸੁਣਿਓ ਧਿਆਨ ਨਾਲ, ਐਵੇਂ ਨਾ ਆਪਾਂ ਠੀਕ ਹੈ, ਸਾਰਿਆਂ ਦਾ ਸਤਿਕਾਰ ਕਰੋ ਗੁਰੂ ਘਰ ਦੇ ਵਿੱਚ ਹਰ ਇੱਕ ਦੇ, ਜਿਹੜਾ ਸੱਚ ਦੇ ਮਾਰਗ ਤੇ ਤੁਰਦਾ ਉਹਦਾ ਸਤਿਕਾਰ ਹੈ, ਪਰ ਗੁਰਸਿੱਖੋ ਖਾਲਸਾ ਕੌਮ ਵੱਖਰੀ ਹੈ, ਸਿੱਖ ਕੌਮ ਦਾ ਆਪਣਾ ਵਜੂਦ ਹੈ, ਸਾਡਾ ਆਪਣਾ ਗੁਰੂ ਹੈ, ਸਾਡਾ ਆਪਣਾ ਪੰਥ ਹੈ, ਸਾਡਾ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਨੇ, ਪੰਜ ਕਕਾਰ ਨੇ, ਬਾਣਾ ਹੈ ਸਾਡੇ, ਤਖ਼ਤ ਸਾਹਿਬ ਨੇ ਸਾਡੇ, ਗੁਰੂ ਘਰ ਨੇ ਸਾਰਾ ਕੁਝ, ਲਾਵਾਂ ਸਾਡੀਆਂ ਆਪਣੀਆਂ ਨੇ। ਸਿੱਖੀ ਦਾ ਸਰੂਪ ਵੱਖਰਾ ਹੈ, ਤੇ ਵੱਖਰੇ ਹੋਣ ਦਾ ਮਤਲਬ ਇਹ ਨਹੀਂ ਕੱਢੀਦਾ ਹੁੰਦਾ ਵੀ ਆਪਾਂ ਦੂਜਿਆਂ ਨਾਲ ਨਫ਼ਰਤ ਕਰਨੀ ਹੈ, ਪਰ ਇਹ ਵੀ ਨਹੀਂ ਕੱਢੀਦਾ ਜਿਹੜੇ ਕਹਿੰਦੇ ਸਾਰੇ ਇੱਕੋ ਹੀ ਨੇ। ਜਿਵੇਂ ਹੁਣ ਜੇ ਕੋਈ ਗੱਲ ਕਰਾਂਗੇ ਨਾ, ਕਈ ਕਹਿਣਗੇ ਇਹ ਤਾਂ ਸੌੜੀ ਗੱਲ ਕਰਨ ਡੇ ਹੋ ਤੁਸੀਂ, ਮੱਧ ਮਾਰਗ ਵਿੱਚ ਆ ਜਾਓ। ਜੇ ਸਿੱਖੀ ਨੂੰ ਪਛਾਣਨਾ ਹੈ ਨਾ, ਨਾ ਦੇ ਅੱਖਾਂ ਤੇ ਪੱਟੀ ਬੰਨੋ ਤੇ ਨਾ ਇੰਨੇ ਸਿਆਣੇ ਹੋ ਜਾਓ ਵੀ ਕਦੀ ਗੁਰੂ ਸਾਹਿਬ ਦੇ ਘਰ ਤੇ ਤਰਕ ਕਰਨਾ, ਕਦੀ ਦੁੱਖ ਭੰਜਣੀ ਤੇ ਤਰਕ ਕਰਨਾ, ਕਦੀ ਇਹ ਪੁੱਠੇ ਰਾਹਾਂ ਨੂੰ ਛੱਡ ਦਈਏ। ਨਾ ਇੱਥੇ ਤਰਕ ਚੱਲਦਾ ਤੇ ਨਾ ਅੰਨਾਪਣ ਚੱਲਦਾ, ਇੱਥੇ ਪਿਆਰ ਚੱਲਦਾ, ਪਿਆਰ ਦੇ ਵਿੱਚੋਂ ਗਿਆਨ ਪੈਦਾ ਹੁੰਦਾ। ਕਿਉਂ ਕੀਤਾ ਗੁਰੂ ਸਾਹਿਬ ਨੇ ਤੀਰਥਾਂ ਵੱਲ ਜਾਣਾ? ਅੱਗੇ ਦੱਸਦੇ ਗਰੀਬ ਨਿਵਾਜ ਗੁਰੂ ਰਾਮਦਾਸ ਜੀ,
1: ਸਭ ਲੋਕ ਉਧਰਨ ਅਰਥਾ,
0: ਸਭ ਲੋਕ ਉਧਰਨ ਅਰਥਾ। ਬਾਣੀ ਪੜ੍ਹਨ ਵਾਲੇ ਨੋਟ ਕਰ ਲੈਣ, ਇਹਨੂੰ ਉਧਰਨ ਨਹੀਂ ਪੜ੍ਹਨਾ, ਇਹਨੂੰ ਉਧਰਨ ਪੜ੍ਹਨਾ। ਕਿਉਂ ਗਏ ਸਨ, ਕਾਹਦੇ ਵਾਸਤੇ ਗਏ ਸਨ? ਸਭ ਲੋਕ ਉਧਰਨ ਅਰਥਾ, ਸਾਰੇ ਲੋਕਾਂ ਦਾ ਉਧਾਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਪਸ਼ਟ ਕਰ ਦਿੱਤਾ ਵੀ ਸਿੱਖ ਜਿੱਥੇ ਵੀ ਜਾਂਦਾ ਹੈ ਉਹਨੂੰ ਕਿਤਿਓਂ ਜਾ ਕੇ ਉਧਾਰ ਕਰਵਾਉਣ ਦੀ ਲੋੜ ਨਹੀਂ ਹੈ, ਉਹਦਾ ਉਧਾਰ ਗੁਰੂ ਨਾਨਕ ਦੇ ਘਰੋਂ ਹੀ ਹੁੰਦਾ। ਗੁਰੂ ਸਾਹਿਬ ਨੇ ਜਾ ਕੇ ਦੂਜਿਆਂ ਦਾ ਉਧਾਰ ਕੀਤਾ ਤੇ ਹੁਣ ਜੇ ਬੰਨ ਕੇ ਦੁਮਾਲੇ ਤੇ ਉੱਥੇ ਦੂਜਿਆਂ ਦੇ ਅੱਗੇ ਸਿਰ ਵਗਾ ਕੇ ਕਹਿੰਦਾ ਫਿਰ ਬੰਦਾ ਵੀ ਮਨ ਨਹੀਂ ਟਿਕਦਾ ਜੀ, ਮਨ ਜੇ ਤੇਰਾ ਮਨ ਹਰਿਮੰਦਰ ਸਾਹਿਬ ਗੁਰੂ ਗੋਬਿੰਦ ਸਿੰਘ ਹਜ਼ੂਰ ਸਾਹਿਬ ਤੋਂ ਨਹੀਂ ਟਿਕਿਆ ਤੇ ਹੋਰ ਕਿੰਨੇ ਤੇਰਾ ਮਨ ਟਿਕਾਉਣਾ, ਉਂਝ ਮਿਲੋ ਉਂਝ ਕੋਈ ਗੱਲ ਨਹੀਂ। ਪਰ ਇਹ ਗਲਤ ਗੱਲ ਹੈ ਸਤਸੰਗ, ਇਸ ਕਰਕੇ ਲੋਕਾਂ ਦਾ ਉਧਾਰ ਕਰਨ ਵਾਸਤੇ ਹੀ ਗੁਰੂ ਅਮਰਦਾਸ ਜੀ ਗਏ ਨੇ। ਅੱਗੇ ਹੋਰ ਬਚਨ ਕਹਿੰਦੇ ਹਨ,
1: ਨਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ।
0: ਇਸ ਮਾਰਗ ਤੇ ਗੁਰੂ ਕੇ ਸਿੱਖ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਨਾਲ ਤੁਰੇ ਜਾ ਰਹੇ ਨੇ ਆਨੰਦ ਦੇ ਨਾਲ।
1: ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਬਿਰਦ ਹੋਇਆ।
0: ਸਭ ਤੋਂ ਪਹਿਲਾਂ ਕੁਰਖੇਤ ਕੁਰਕਸ਼ੇਤਰ ਗਏ, ਰਾਹ ਵਿਚ ਪੈਂਦਾ ਸੀ ਤੇ ਇੱਥੇ ਪੁਰਬ, ਇੱਕ ਤੇ ਅਭੀਜ ਦਾ ਪੁਰਬ ਪਹਿਲਾਂ ਦੱਸਿਆ ਨਾ ਤੁਸੀਂ, ਕੱਲ ਸੁਣਿਆ ਹੋਣਾ, ਇਹ ਗੁਰਪੁਰਬ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ ਵੀ ਉੱਥੇ ਗੁਰਪੁਰਬ ਹੋ ਗਿਆ, ਗੁਰਪੁਰਬ ਸੀ ਕਿਉਂਕਿ ਸਿੱਖੀ ਆ ਗਈ, ਸੰਗਤ ਆ ਗਈ, ਕੀਰਤਨ ਹੁੰਦਾ, ਕਥਾ ਹੁੰਦੀ ਹੈ, ਉੱਥੇ ਪੁਰਬ ਹੋਇਆ, ਮੇਲਾ ਹੋਇਆ ਸੰਗਤਾਂ ਦਾ।
1: ਖਬਰ ਪਈ ਹੋ ਸਾਬ ਆਏ ਤ੍ਰੈ ਲੋਆ।
0: ਸਾਰੇ ਪਾਸੇ ਮੇਲੇ ਵਿੱਚ ਖਬਰ ਫੈਲ ਗਈ ਤੇ ਤਿੰਨ ਲੋਕ ਇਕੱਠੇ ਹੋ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਏ ਹਨ ਕੁਰਕਸ਼ੇਤਰ ਵਿੱਚ।
1: ਦੇਖਣ ਆਏ ਤਿੰਨ ਲੋਕ ਸੁਰ ਨਰ ਮਨ ਜਨ ਸਭ ਆਇਆ।
0: ਇਹ ਜਿਹੜੇ ਸੁਰ ਨਰ ਦੇਵਤੇ ਮਨੁੱਖ ਇਤਿਆਦਿਕ ਸਾਰੀ ਤਰ੍ਹਾਂ ਦੇ ਲੋਕ ਉਸ ਥਾਂ ਤੇ ਬੜੀ ਭਾਵਨਾ ਦੇ ਨਾਲ ਦਰਸ਼ਨ ਕਰਨ ਆਏ ਹਨ।
1: ਜਿਨ ਪਰਸਿਆ ਗੁਰ ਸਤਿਗੁਰੂ ਪੂਰਾ ਤਿਨਕੇ ਕਿਲੇਖ ਨਾਸ ਗਵਾਇਆ।
0: ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਪਰਸੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕਿਲੇਖ ਪਾਪ ਉੱਥੇ ਸਾਰੇ ਖਤਮ ਹੋ ਗਏ। ਹੁਣ ਬਾਣੀ ਤੇ ਕਹਿ ਰਹੀ ਵੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨਾਲ ਕਿਲੇਖ ਨਾਸ ਹੋ ਗਏ। ਤੇ ਆਪਾਂ ਕਹੀਏ ਵੀ ਗੁਰੂ ਅਮਰਦਾਸ ਜੀ ਤੀਰਥ ਨਹਾਉਣ ਗਏ ਸੀ, ਫਰਕ ਪੈ ਗਿਆ ਨਾ ਗੁਰਬਾਣੀ ਦੇ ਵਿੱਚ। ਇਹ ਲੋੜ ਹੈ ਸਮੇਂ ਦੀ, ਅੱਜ ਸਿੱਖੀ ਸਿਧਾਂਤ ਨੂੰ ਸਪਸ਼ਟ ਕਰਨਾ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੋ ਗਿਆ, ਕਿਉਂਕਿ ਸਿਧਾਂਤ ਖਿਲਰ ਗਿਆ ਬਹੁਤ ਸਾਰਾ। ਹਰ ਇੱਕ ਬੰਦਾ ਆਪਣੇ ਹਿਸਾਬ ਨਾਲ ਕੰਮ ਕਰੇ, ਇੱਕ ਸਿਧਾਂਤ ਹੁੰਦਾ ਤੇ ਇੱਕ ਸਿਧਾਂਤ ਨੂੰ ਸਿੱਧ ਕਰਨ ਵਾਲਾ ਐਗਜ਼ੈਂਪਲ ਹੁੰਦਾ, ਉਦਾਹਰਣ ਹੁੰਦੀ ਹੈ ਜਿਹਦੇ ਨਾਲ ਉਸ ਸਿਧਾਂਤ ਨੂੰ ਸਪਸ਼ਟ ਕੀਤਾ ਜਾਂਦਾ, ਇੱਕ ਦ੍ਰਿਸ਼ਟੀ ਹੁੰਦੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਸਿੱਧ ਕਰਨਾ ਹੋਵੇ ਵੀ ਇਹਦੇ ਅਰਥ ਕੀ ਨੇ, ਤੇ ਤੁਹਾਨੂੰ ਭੱਟਾ ਨੂੰ ਪੜ੍ਹਨਾ ਪਏਗਾ ਤੇ ਭਾਈ ਗੁਰਦਾਸ ਜੀ ਨੂੰ ਪੜ੍ਹਨਾ ਪਏਗਾ। ਜੇ ਤੁਸੀਂ ਪੱਛਮ ਦੇ ਵਿਦਵਾਨਾਂ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਕੀਤੇ, ਅਰਥ ਗਲਤ ਹੋ ਜਾਣਗੇ, ਲੱਗੇਗਾ ਵੀ ਬੜੇ ਸਹੀ ਨੇ ਅਰਥ। ਹਰ ਇੱਕ ਚੀਜ਼ ਦਾ ਇੱਕ ਐਗਜ਼ੈਂਪਲ ਹੁੰਦਾ, ਉਹਦੇ ਆਧਾਰ ਤੇ ਉਹਦੇ ਅਰਥ ਕੀਤੇ ਜਾਂਦੇ ਨੇ। ਇਸ ਕਰਕੇ ਸਾਰੇ ਜਿਹੜੇ ਆਏ ਸੀ ਉਹਨਾਂ ਦਾ ਉਧਾਰ ਹੋਇਆ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਕੁਰਕਸ਼ੇਤਰ ਵਿੱਚ।
1: ਜੋ ਕੋ ਦਿਗੰਬਰ ਸੰਨਿਆਸੀ ਖੱਟ ਦਰਸ਼ਨ ਕਰ ਗਏ ਗੋਸ਼ਟ ਢੋਆ।
0: ਬੜੀ ਕੀਮਤੀ ਗੱਲ ਕਹੀ ਗੁਰੂ ਰਾਮਦਾਸ ਜੀ ਨੇ। ਇਹਦੇ ਵਿੱਚ ਜੋਗੀ ਵੀ ਆਏ, ਦਿਗੰਬਰ ਵੀ ਆਏ। ਦਿਗੰਬਰ ਦਾ ਅਰਥ ਜਿਨ੍ਹਾਂ ਨੇ ਕੱਪੜੇ ਨਹੀਂ ਸੀ ਪਾਏ ਹੋਏ, ਨਾਗੇ। ਤੇ ਇਹ ਸਾਰੇ ਜਿਹੜੇ ਨੇ ਸੰਨਿਆਸੀ ਤੇ ਛੇ ਭੇਖਾਂ ਦੇ ਸਾਧੂ ਵੀ ਆਏ ਤੇ ਕੀ ਕਰਕੇ ਗਏ, ਕਰ ਗਏ ਗੋਸ਼ਟ ਢੋਆ। ਗੋਸ਼ਟੀ ਕੀਤੀ ਉਹਨਾਂ ਨੇ, ਗੁਰੂ ਸਾਹਿਬ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਢੋਆ ਦਾ ਅਰਥ ਉਹਨਾਂ ਕਿਹਾ ਵੀ ਢੋ ਲੱਗ ਗਿਆ। ਪੰਜਾਬੀ ਦੇ ਵਿੱਚ ਢੋ ਸ਼ਬਦ ਦੇ ਕਈ ਅਰਥ ਨੇ। ਢੋ ਦਾ ਅਰਥ ਹੈ ਵੀ ਮੌਕਾ ਲੱਗ ਗਿਆ, ਸਾਰਿਆਂ ਨੇ ਕਿਹਾ ਵੀ ਮੌਕਾ ਬਣਿਆ, ਗੁਰੂ ਅਮਰਦਾਸ ਜੀ ਕਿੱਥੇ ਮਿਲਦੇ ਨੇ, ਅੱਜ ਤੇ ਆਪਾਂ ਨੂੰ ਇੱਥੇ ਮਿਲ ਗਿਆ ਸਾਰਿਆਂ ਨੂੰ, ਆਪੋ ਚਲੋ ਗੋਸ਼ਟੀ ਕਰਕੇ ਆਈਏ। ਸਿੱਖੀ ਵਿੱਚ ਤਿੰਨ ਚੀਜ਼ਾਂ ਸਨ ਮੁੱਖ ਤੌਰ ਤੇ, ਕਰਤਾਰਪੁਰ ਸਾਹਿਬ ਵਿੱਚ ਉਹਦੀ ਨੀਂਹ ਰੱਖੀ ਗਈ ਸੀ। ਸਭ ਤੋਂ ਪਹਿਲਾਂ ਸੀ ਕੀਰਤਨ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਸੋਦਰ ਆਰਤੀ ਗਾਵੀਐ ਪਹਿਲਾ ਸਿਧਾਂਤ ਸੀ ਸਿੱਖੀ ਦਾ, ਕੀਰਤਨ। ਦੂਜਾ ਸੀ ਅੰਮ੍ਰਿਤ ਵੇਲੇ ਜਾਪ ਉਚਾਰਾ, ਪਾਠ ਕਰਨਾ। ਕਈ ਕਹਿੰਦੇ ਸਿੱਖਾਂ ਨੂੰ ਨਿਤਨੇਮ ਨਹੀਂ ਕਰਨਾ ਚਾਹੀਦਾ, ਗਾਉਣਾ ਆਸਾ ਦੀ ਵਾਰ ਕੱਲੀ ਗਾਈ ਚਲੋ, ਆਸਾ ਦੀ ਵਾਰ ਬੜੀ ਜ਼ਰੂਰੀ ਹੈ, ਪਰ ਨਿਤਨੇਮ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ। ਉਹ ਕਹਿੰਦੇ ਅੰਮ੍ਰਿਤ ਵੇਲੇ ਜਾਪ ਉਚਾਰਾ, ਜਪਜੀ ਸਾਹਿਬ ਪੜ੍ਹਦੇ ਨੇ ਸਿੱਖ ਅੰਮ੍ਰਿਤ ਵੇਲੇ। ਤੇ ਤੀਜੀ ਚੀਜ਼ ਉਹਨਾਂ ਨੇ ਕਹੀ ਹੈ ਗਿਆਨ ਗੋਸ਼ਟ ਚਰਚਾ ਸਦਾ। ਸਿੱਖ ਆਪਸ ਵਿੱਚ ਗਿਆਨ ਗੋਸ਼ਟੀ ਦੀਆਂ ਗੱਲਾਂ ਕਰਦੇ ਨੇ। ਇਹ ਤੀਜੀ ਅਸੀਂ ਵਿਦਾ ਕਰ ਦਿੱਤੀ, ਕੌਮ ਵਿੱਚੋਂ ਕੱਢ ਦਿੱਤੀ ਹੈ, ਗੋਸ਼ਟੀ ਨਹੀਂ ਸਾਡੇ ਕੋਲ ਰਹੀ। ਜੇ ਕਿਤੇ ਸੈਮੀਨਾਰ ਹੋ ਵੀ ਰਹੇ ਨੇ ਤੇ ਉਹ ਪੜ੍ਹੇ ਲਿਖੇ ਵੱਡੇ ਪੱਧਰ ਦੇ ਯੂਨੀਵਰਸਿਟੀ ਦੇ ਵਿਦਵਾਨ ਨੇ, ਆਮ ਬੰਦੇ ਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ। ਸਿੱਖਾਂ ਨੂੰ ਨਿੱਜੀ ਸਾਦੀ ਡਿਸਕਸ਼ਨ ਚਾਹੀਦੀ, ਡਾਇਲਾਗ ਚਾਹੀਦਾ, ਤਾਂ ਪਤਾ ਲੱਗੇਗਾ ਸਿੱਖੀ ਕੀ ਹੈ। ਉਹ ਇੰਨੇ ਮਹਿੰਗੇ ਸ਼ਬਦ ਨਹੀਂ ਸਮਝਦੇ, ਉਹ ਸਾਦੀਆਂ ਗੱਲਾਂ ਭਾਲਦੇ ਨੇ। ਇਸ ਕਰਕੇ ਇਹ ਸਾਰੇ ਬੰਦੇ ਜਿਹੜੇ ਆਏ ਸੀ ਇਹ ਗੋਸ਼ਟੀ ਕਰਕੇ ਗਏ ਨੇ ਗੁਰੂ ਅਮਰਦਾਸ ਜੀ ਨਾਲ। ਗੁਰੂ ਰਾਮਦਾਸ ਜੀ ਫਰਮਾਉਂਦੇ ਹਨ,
1: ਪ੍ਰਥਮ ਆਏ ਕੁਲ ਖੇਤ ਗੁਰ ਸਾਡੇ ਗੁਰ ਗੁਰਬ ਹੋਇਆ।
0: ਪ੍ਰਥਮ ਕੁਲ ਖੇਤ ਕੁਰਕਸ਼ੇਤਰ ਆਏ ਤੇ ਇੱਥੇ ਗੁਰਪੁਰਬ ਹੋਇਆ ਕੁਰਕਸ਼ੇਤਰ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਰੀਆਂ ਗੱਲਾਂ ਤੇ ਮੋਹਰ ਲਾਈ ਹੈ। ਇੱਥੇ 10 ਪੁਰਬ ਦੁਸਹਿਰਾ ਜਿਹੜਾ ਸੀ ਉਹ ਨਹੀਂ ਹੋਇਆ, ਉਹਨਾਂ ਦੇ 10 ਪੁਰਬ ਨਹੀਂ ਮਨਾਏ ਸਨਾਤਨ ਦੇ, ਗੁਰਪੁਰਬ ਹੋਇਆ ਇਹਨਾਂ ਤੀਰਥਾਂ ਤੇ। ਕਈ ਕਹਿੰਦੇ ਅੱਗੇ ਇੱਕ ਪੰਕਤੀ, ਹੁਣ ਸਮਾਂ ਨਹੀਂ, ਮੈਂ ਉਹਦੇ ਵੀ ਕਰਨਾ ਚਾਹੁੰਦਾ ਸੀ ਵੀ ਸਤਿਗੁਰ ਕੁਲ ਖੇਤ ਨਾਵਣ ਗਿਆ। ਉਹ ਇੱਕ ਕਹਾਵਤ ਹੈ, ਜਿਵੇਂ ਤੁਸੀਂ ਇੱਥੇ ਆਏ ਹੋ ਨਾ, ਇੱਥੇ ਕਈ ਬੰਦੇ ਆਏ ਨੇ ਇਧਰੋਂ ਅਮਰੀਕਾ ਵਿੱਚੋਂ, ਕੈਨੇਡਾ ਵਿੱਚੋਂ ਕਈ ਗੋਰੇ ਵੀ ਆਏ ਨੇ। ਉਹ ਆਏ ਤਾਂ ਉਹ ਵੇਖਣ ਵਾਸਤੇ ਵੀ ਹਰਿਮੰਦਰ ਸਾਹਿਬ ਕਿਵੇਂ ਦਾ, ਪਰ ਉਹਨਾਂ ਨੂੰ ਵੀ ਲੋਕੀ ਕਹਿਣਗੇ ਵੀ ਇਹ ਅੰਮ੍ਰਿਤਸਰ ਨਹਾਉਣ ਆਏ ਹੋਏ ਨੇ। ਇੱਕ ਕਹਾਵਤ ਸੀ ਕੁਰਕਸ਼ੇਤਰ ਨਹਾਉਣਾ, ਹਰਿਦੁਆਰ ਨਹਾਉਣਾ, ਗੰਗਾ ਤੇ ਨਹਾਉਣਾ। ਗੁਰੂ ਸਾਹਿਬ ਕਿਸੇ ਤੀਰਥ ਤੇ ਨਹਾਉਣ ਨਹੀਂ ਗਏ, ਉਹਨਾਂ ਨੇ ਸ਼ਬਦ ਦੇ ਇਸ਼ਨਾਨ ਦੀ ਗੱਲ ਕੀਤੀ ਹੈ, ਨਾਮ ਤੇ ਗਿਆਨ ਦੇ ਇਸ਼ਨਾਨ ਦੀ ਗੱਲ ਕੀਤੀ ਹੈ। ਇਹ ਚੀਜ਼ਾਂ ਸਾਡੇ ਵਿੱਚ ਪ੍ਰਤੱਖ ਹੋਣੀਆਂ ਚਾਹੀਦੀਆਂ ਨੇ। ਸੋ 2 ਮਿੰਟ ਆਪਣੇ ਕੋਲ ਬਚੇ ਨੇ, ਚੌਂਕੜਾ ਲਾ ਕੇ ਗੁਰਮੰਤਰ ਗੁਰੂ ਸ਼ਬਦ ਦੇ ਵਿੱਚ ਸਾਂਝ ਪਾਈਏ। ਸਾਰੇ ਕਰੋ ਕਿਰਪਾ।

ਸਾਰਾ ਸੰਗਤ ਜੀ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਸਮੂਹ ਸੰਗਤਾਂ ਦਾ ਬਹੁਤ ਧੰਨਵਾਦ, ਸਾਰੇ ਪ੍ਰਬੰਧਕ ਸਿੰਘ ਸਾਹਿਬਾਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ, ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਯੋਗ ਬਗੁੰਦਰ ਸੰਨਿਆਸੀ ਖਤ ਦਰਸ਼ਨ ਕਰ ਗਏ ਗੋਸ਼ਤ ਢੋਆ, ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ।

ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: आप सुन रहे हैं पुण्य दर्शन।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tirefors.com.au।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਵੇਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜ ਖੁਸ਼ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਜਿਹਦੀ ਰਜ਼ਾ ਦੇ ਵਿੱਚ ਇਹ ਸਵਾਸ ਚੱਲ ਰਹੇ ਨੇ, ਜਿਹਨੇ ਢੇਰ ਸਾਰਾ ਸਾਥ ਦਿੱਤਾ, ਢੇਰ ਸਾਰੀਆਂ ਨਿਆਮਤਾਂ ਦਿੱਤੀਆਂ ਨੇ, ਕੁਦਰਤ ਦੀਆਂ ਢੇਰ ਸਾਰੀਆਂ ਸੁਗਾਤਾਂ ਜਿਹੜੀਆਂ ਸਿੱਧੇ ਜਾਂ ਫਿਰ ਅਸਿੱਧੇ ਤਰੀਕੇ ਦੇ ਨਾਲ ਸਾਡੇ ਜੀਵਨ ਦੇ ਵਿੱਚ ਸਹਾਈ ਨੇ। ਆਓ ਉਸ ਸਭ ਦਾ ਸ਼ੁਕਰਾਨਾ ਕਰੀਏ ਜੋ ਕੁਛ ਵੀ ਆਪਾਂ ਅੱਜ ਦੇ ਦਿਨ ਮਾਣ ਰਹੇ, ਅਤੇ ਜਦੋਂ ਆਪਾਂ ਸ਼ੁਕਰ ਕਰਦੇ ਹਾਂ ਤਾਂ ਫਿਰ ਹੌਲੀ ਭਾਰ ਅੱਗੇ ਵੱਧਦੇ। ਅੱਜ 2 ਤਰੀਕ ਹੋ ਗਈ ਸਤੰਬਰ ਦਾ ਮਹੀਨਾ, ਅਤੇ ਅੱਜ ਦਿਨ ਬੁੱਧਵਾਰ ਦਾ, ਸਾਰੇ ਕੰਮ ਤੁਹਾਡੇ ਸਿੱਧੇ ਪੈਣ, ਅੜੇ ਫੜੇ ਕੰਮ ਤੁਹਾਡੇ ਨੇਪਰੇ ਚੜ੍ਹਨ, ਹੌਲੀ ਭਾਰ ਵਾਪਸ ਘਰਾਂ ਨੂੰ ਵਰਤੋ ਅਤੇ ਪਰਿਵਾਰਾਂ ਦੇ ਨਾਲ ਸੋਹਣਾ ਸਮਾਂ ਬਿਤਾਓ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਅੱਜ ਵਰਤੋ। ਆਓ ਪ੍ਰੋਗਰਾਮ ਦੇ ਵਿੱਚ ਉਸ ਰੱਬ ਦਾ ਓਟ ਆਸਰਾ ਲੈ ਕੇ ਅੱਗੇ ਵੱਧਦੇ ਹਾਂ, ਸ਼ਬਦ ਕੀਰਤਨ ਦਾ ਸਰਵਨ ਕਰਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ, ਮਿਲਦੇ ਹਾਂ ਥੋੜ੍ਹੀ ਦੇਰ ਦੇ ਵਿੱਚ ਉਸ ਰੱਬ ਦਾ ਨਾਂ ਲੈਂਦੇ। ਰੇਡੀਓ ਹਾਂਜੀ 1674।

0: ਰੇਡੀਓ। ਹਾਂਜੀ 1674 ਐਮ ਪ੍ਰੋਗਰਾਮ। ਹਾਂਜੀ ਮੈਲਬਨ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਹੈ। ਜਿਹੜੇ ਵੀ ਜੀ ਇਸ ਟਾਈਮ ਜੁੜ ਚੁੱਕੇ ਨੇ, ਪਰਿਵਾਰ ਦੇ ਜੀ ਉੱਠ ਚੁੱਕੇ ਨੇ, ਰੇਡੀਓ ਔਨ ਕਰ ਚੁੱਕੇ ਨੇ, ਉਹਨਾਂ ਨੂੰ ਜੀ ਹੈ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ। ਔਰ ਵੱਧਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ ਅਤੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਦੇ ਹਾਂ, ਟ੍ਰੈਫਿਕ 'ਤੇ ਝਾਤ ਮਾਰਦੇ ਹਾਂ। ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ, ਕੋਈ ਟ੍ਰੈਫਿਕ ਦੀ, ਕੋਈ ਆਸ ਪਾਸ ਦੀ, ਕੋਈ ਖਬਰ ਸੁਰਤ, ਕੋਈ ਕਮਿਊਨਿਟੀ ਭਾਈਚਾਰੇ ਦੀ, ਤਾਂ ਉਹ ਤੁਸੀਂ 044-717-1674 'ਤੇ ਭੇਜ ਸਕਦੇ ਹੋ। 044-717-1674 ਦੇ ਉੱਤੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਤਾਂ ਕਿ ਅੱਗੇ ਆਪਾਂ ਆਪਣੇ ਪਰਿਵਾਰ ਦੇ ਨਾਲ ਸਾਂਝੀ ਕਰ ਸਕੀਏ। ਅਤੇ ਇਸ ਤੋਂ ਇਲਾਵਾ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਆਪਾਂ ਮੌਸਮ ਦੇ ਉੱਤੇ ਵੀ ਝਾਤੀ ਮਾਰਦੇ ਹਾਂ। ਤੁਹਾਡੇ ਇਲਾਕੇ ਦੇ ਵਿੱਚ ਕਿਵੇਂ ਦਾ ਵਾ ਮੌਸਮ? ਵੈਸੇ ਤਾਂ ਪਹਿਲਾਂ ਦੇ ਨਾਲੋਂ ਆਪਾਂ ਵੇਖ ਰਹੇ ਹਾਂ ਵੀ ਫਰਕ ਬਹੁਤ ਵੱਡਾ ਪੈ ਚੁੱਕਾ, ਅਤੇ ਆਓ ਵੇਖਦੇ ਹਾਂ ਕੀ ਕੀ ਫਰਕ ਪੈ ਚੁੱਕਾ, ਕਿੱਥੇ ਕਿੱਥੇ ਪੈ ਚੁੱਕਾ। ਅਤੇ ਇਸ ਦੇ ਲਈ ਆਪਾਂ ਨੂੰ ਵੈਬਸਾਈਟ ਦਾ ਸਾਥ ਚਾਹੀਦਾ, ਅਤੇ ਅੱਜ ਸਾਥ ਥੋੜ੍ਹਾ ਜਿਹਾ ਦੇਰੀ ਦੇ ਨਾਲ ਦੇ ਰਹੀ ਆ, ਅਤੇ ਚਲੋ ਦੇਰੀ ਨਾਲ ਹੀ ਸਹੀ ਆਇਆ। ਸਿਡਨੀ ਦੇ ਵਿੱਚ ਇਸ ਟਾਈਮ 19 ਤਾਪਮਾਨ ਆ, ਅਤੇ 27 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਨੌਰਥ ਵੈਸਟ ਵਾਲੇ ਪਾਸੇ 25-35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਪਰੇਸ਼ਾਨ ਕਰ ਸਕਦੀਆਂ ਨੇ। ਅੱਜ ਧੁੱਪ ਵਾਲਾ ਦਿਨ ਹੋ ਨਿਬੜੂਗਾ, ਮਾਣੋ ਅੱਜ ਦੀ ਗਰਮੀ ਦਾ ਆਨੰਦ। ਅਤੇ ਮੈਲਬਨ ਦੇ ਵਿੱਚ ਅੱਜ 18 ਤੱਕ ਤਾਪਮਾਨ ਸਿਮੜਦਾ ਨਜ਼ਰ ਆ ਰਿਹਾ, ਸਵੇਰੇ ਸਵੇਰੇ 12-13 ਤੱਕ ਜਾ ਚੁੱਕਾ ਹੈ। ਅਤੇ ਗਰਮੀ ਤਾਂ ਨਹੀਂ ਕਹਿ ਸਕਦੇ, ਪਰ ਪਹਿਲਾਂ ਦੇ ਨਾਲੋਂ ਵੱਡਾ ਇੱਕ ਅੰਤਰ ਹੈ। ਦਿਨ ਵੀ ਹੁਣ ਕਾਫ਼ੀ ਵੱਡੇ ਹੋ ਚੁੱਕੇ ਨੇ, ਅਤੇ 50% ਚਾਂਸ ਨੇ ਅੱਜ 1 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋਣ ਦੀ। ਜਿੱਦਾਂ ਰਾਤ ਤੁਸੀਂ ਸ਼ਾਇਦ ਨੋਟ ਕੀਤਾ ਹੋਊਗਾ, ਕਈ ਇਲਾਕਿਆਂ ਦੇ ਵਿੱਚ ਐਵੇਂ ਛੱਟਾ ਜਿਹਾ ਜ਼ਰੂਰ ਆਇਆ ਹੈ। ਕਾਫ਼ੀ ਹਾਈ ਚਾਂਸ ਨੇ ਅੱਜ ਦਿਨ ਦੁਪਹਿਰ ਤੋਂ ਪਹਿਲਾਂ ਅਤੇ ਸਵੇਰ ਤੋਂ ਬਾਅਦ ਆੜਾ ਵਿਚਕਾਏ ਜਿਹਾ ਸਮਾਂ ਇੱਥੇ ਮੀਂਹ ਪੈਣ ਦੇ, ਯਾਨੀ ਕਿ ਲਗਭਗ 10 ਵਜੇ ਦੇ ਕਰੀਬ ਚਾਂਸ ਕੁਛ ਵਧੇਰੇ ਨੇ, ਅਤੇ ਜਾਂ ਫਿਰ 8 ਵਜੇ ਦੇ ਆਸ ਪਾਸ ਚਾਂਸ ਦਿਖਾਈ ਦੇ ਰਹੇ ਨੇ। ਬਾਕੀ ਇਹ ਨਿਰਭਰ ਕਰਦਾ ਵੀ ਤੁਸੀਂ ਕਿਹੜੇ ਇਲਾਕੇ ਦੇ ਵਿੱਚ ਰਹਿ ਰਹੇ ਹੋ। ਵੈਸੇ ਕੱਲ੍ਹ ਦੇ ਦਿਨ ਅਤੇ ਪਰਸੋਂ ਦੇ ਦਿਨ ਅਤੇ ਤਰਸੋਂ ਦੇ ਦਿਨ ਮੀਂਹ ਦੇ ਚਾਂਸ ਕੁਛ ਵਧੇਰੇ ਨੇ। ਬ੍ਰਿਸਬੇਨ ਦੇ ਵਿੱਚ ਅੱਜ 27 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਇਸ ਟਾਈਮ 15 ਦੇ ਆਸ ਪਾਸ ਚਲਾ ਗਿਆ, ਅਤੇ ਧੁੱਪ ਵਾਲਾ ਗਰਮੀ ਵਾਲਾ ਦਿਨ ਆਪਾਂ ਕਹਿ ਲਈਏ। ਅਤੇ ਪਰਥ ਦੇ ਵਿੱਚ ਅੱਜ 19 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਇਸ ਟਾਈਮ 12 ਦੇ ਆਸ ਪਾਸ ਇਸ ਟਾਈਮ ਚਲਾ ਗਿਆ। 90% ਚਾਂਸ ਨੇ 1-5 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ, ਉਸ ਤੋਂ ਪਹਿਲਾਂ ਧੁੱਪ ਸੋਹਣੀ ਅਤੇ ਫਿਰ ਦੁਪਹਿਰੇ ਅਤੇ ਸ਼ਾਮ ਦੇ ਸਮੇਂ ਮੀਂਹ ਦੇ ਚਾਂਸ ਨੇ। ਐਡੀਲੇਡ ਦੇ ਵਿੱਚ ਅੱਜ 17 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਚਲਿਆ ਜਾਊਗਾ 12 ਦੇ ਆਸ ਪਾਸ ਚਲਿਆ ਗਿਆ ਵਾ, ਅਤੇ ਸਵੇਰੇ ਦੇ ਸਮੇਂ ਸੋਹਣਾ ਮਾਹੌਲ ਚਾਲ ਹੈ। ਵੈਸਟ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਸਵੇਰੇ ਦੇ ਸਮੇਂ, ਸੋ ਲਗਭਗ ਸਾਰੇ ਰੰਗ ਅੱਜ ਵੇਖਣ ਨੂੰ ਮਿਲਣਗੇ ਇੱਥੇ। ਹੋਬਾਰਡ ਦੇ ਵਿੱਚ 16 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ 10 ਦੇ ਆਸ ਪਾਸ ਚਲਾ ਗਿਆ, ਅਤੇ ਧੁੱਪ ਵਾਲਾ ਦਿਨ ਹੋ ਨਿਬੜੂਗਾ, ਉਸ ਤੋਂ ਬਾਅਦ ਫਿਰ ਅੱਗੇ ਚੱਲ ਕੇ ਤੇਜ਼ ਹਵਾਵਾਂ ਵੀ ਵਗ ਸਕਦੀਆਂ ਨੇ, ਅਤੇ 80% ਚਾਂਸ ਨੇ ਮੀਂਹ ਵੀ ਪੈ ਸਕਦਾ। ਕੈਨਬਰਾ ਸਵੇਰੇ ਦਾ ਸਮਾਂ 12-13 ਤਾਪਮਾਨ ਅਤੇ 21 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, 80% ਚਾਂਸ ਨੇ 1-5 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ। ਸੋ ਸਵੇਰ ਜਿਹੜੀ ਆ ਉਹ ਸਨੀ ਰਹੂਗੀ, ਉਸ ਤੋਂ ਬਾਅਦ ਫਿਰ ਚਾਂਸ ਨੇ ਮੀਂਹ ਪੈਣ ਦੇ, ਅਤੇ ਨੌਰਥ ਵੈਸਟ ਵਾਲੇ ਪਾਸੇ ਤੇਜ਼ ਗਤੀ ਦੇ ਵਿੱਚ ਹਵਾਵਾਂ ਹਨੇਰੀਆਂ ਕਹਿ ਲਈ ਆਪਾਂ ਵਗ ਸਕਦੀਆਂ ਨੇ। ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੈ ਜੀ, 33 ਤਾਪਮਾਨ ਅੱਜ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ, ਸਵੇਰੇ 22 ਤੱਕ ਚਲਾ ਗਿਆ। ਅਤੇ ਟ੍ਰੈਫਿਕ ਵੱਲ ਨੂੰ ਵੱਧਦਿਆਂ ਬੇਨਤੀ ਹੈ, ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ। 13-11-70 ਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ, ਕੁਛ ਵੀ ਰਿਪੋਰਟਿੰਗ ਹੈ, ਅਤੇ ਜੇਕਰ ਐਮਰਜੈਂਸੀ ਹੈ ਤਾਂ ਫਿਰ 000 ਦੇ ਉੱਤੇ ਕਰਿਓ। ਐਮਰਜੈਂਸੀ ਦੇ ਵਿੱਚ ਹੀ 000 ਡਾਇਲ ਤੁਸੀਂ ਕਰਨੀ ਆ, ਵੈਸੇ ਨਹੀਂ। ਅਤੇ ਇੱਧਰ ਜੋ ਹੁੰਦੀਆਂ ਅਪਡੇਟ ਨੇ, ਕਹਿੰਦੇ ਨੇ ਕਿ ਸੈਂਟਰ ਰੋਡ ਬੈਂਟਲੀ ਈਸਟ ਦੇ ਉੱਤੇ ਐਕਸੀਡੈਂਟ ਹੋਇਆ ਵਾ, ਇਸੇ ਵਜ੍ਹਾ ਦੇ ਕਰਕੇ ਕਈ ਲੇਨਾਂ ਬਲੋਕ ਨੇ, ਇੰਟਰਸੈਕਸ਼ਨ ਪੈ ਜਾਂਦਾ ਹੈ ਸੈਂਟਰ ਰੋਡ ਈਸਟ ਪੌਂਟਰੀ ਰੋਡ ਦੇ ਉੱਤੇ, ਈਸਟ ਰੋਡ ਅਤੇ ਸੈਂਟਰ ਰੋਡ ਦਾ ਜਿਹੜਾ ਇੰਟਰਸੈਕਸ਼ਨ ਹੈ, ਮਾਫੀ ਚਾਹੁੰਦਾ, ਬਾਉਂਡਰੀ ਰੋਡ ਅਤੇ ਸੈਂਟਰ ਰੋਡ ਦਾ ਜਿਹੜਾ ਇੰਟਰਸੈਕਸ਼ਨ ਬਣਦਾ, ਉੱਥੇ ਐਕਸੀਡੈਂਟ ਹੋਇਆ ਵਾ। ਸੋ ਇਸ ਵਜ੍ਹਾ ਦੇ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਬਿਹਤਰ ਆ ਕਿ ਤੁਸੀਂ ਜੈਸਪਰ, ਵੈਰੀਗਲ, ਨੌਰਥ ਜਾਂ ਫਿਰ ਸਾਊਥ ਰੋਡ ਜਿਹੜੀ ਆ ਉਹ ਵਰਤੋਂ ਦੇ ਵਿੱਚ ਲੈ ਆਓ, ਇਹ ਸਾਰਾ ਇਲਾਕਾ ਬਲੋਕ ਜਿਹਾ ਪਿਆ ਵਾ। 17 ਮਿੰਟ ਪਹਿਲਾਂ ਦੀ ਅਪਡੇਟ। ਇਸ ਤੋਂ ਇਲਾਵਾ ਸਪ੍ਰਿੰਗਵੇਲ ਰੋਡ, ਗਲੈਨ ਵੇਵਰ ਦੀ ਦਾ ਇਲਾਕਾ, 1/2 ਘੰਟਾ ਪਹਿਲਾਂ ਦੀ ਅਪਡੇਟ ਇਹ ਆ ਵੀ ਇੱਥੇ ਵੀ ਤੁਹਾਨੂੰ ਸਮੱਸਿਆ ਆ ਰਹੀ ਹੈ। ਇਹ ਜਿਹੜਾ ਚੌਂਕ ਪੈਂਦਾ ਸਪਰਿੰਗਵੇਲ ਅਤੇ ਹਾਈਬਰੀ ਰੋਡ ਦਾ, ਸੋ ਇੱਥੇ ਐਕਸੀਡੈਂਟ ਹੋਇਆ ਵਾ ਇਸ ਵਜ੍ਹਾ ਦੇ ਕਰਕੇ ਇਹ ਏਰੀਆ ਤੁਹਾਨੂੰ ਅਵੋਇਡ ਕਰਨ ਦੇ ਲਈ ਕਿਹਾ ਗਿਆ ਵਾ। ਵਧੇਰੇ ਸਮਾਂ ਤੁਹਾਨੂੰ ਲੱਗੂਗਾ ਭਾਈ, ਇਹ ਕਰੀ ਨੈਵੀਗੇਸ਼ਨ 'ਚ ਜ਼ਰੂਰ ਭਰ ਕੇ ਵੇਖ ਲਿਓ। ਇਸ ਤੋਂ ਇਲਾਵਾ ਇੱਕ ਅਪਡੇਟ MAT ਰਿੰਗ ਰੋਡ ਤੋਂ ਸੀ, ਗਲੈਨ ਰੋਏ ਦੇ ਇਲਾਕੇ ਤੋਂ, ਇੱਥੇ ਵੀ ਐਕਸੀਡੈਂਟ ਹੋਇਆ ਪਰ ਇਹ ਘੰਟਾ ਕੁ ਪਹਿਲਾਂ ਦਾ, ਪਰ ਹੁਣ ਦੀ ਅਪਡੇਟ ਇਹ ਕਹਿ ਰਹੀ ਹੈ ਕਿ 40 ਦੀ ਸਪੀਡ ਹਾਲੇ ਵੀ ਚੱਲ ਰਹੀ ਹੈ, ਸੋ ਇਸ ਕਰਕੇ ਵੱਧ ਸਮਾਂ ਤੁਹਾਨੂੰ ਲੱਗ ਸਕਦਾ। ਸੋ ਇਹ ਸਨ ਜਾਣਕਾਰੀਆਂ ਇੱਧਰ ਵਿਕਟੋਰੀਆ ਦੀਆਂ। ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਭੇਜ ਦਿਓ। ਉਹਨਾਂ ਚਿਰ ਆਪਾਂ ਸਿਡਨੀ ਵੱਲ ਆਉਂਦੇ ਹਾਂ, ਡਬਲ ਬੇ ਨਿਊ ਸਾਊਥ ਹੈੱਡ ਰੋਡ, ਇਹ ਨੌਕਸ ਸਟਰੀਟ ਅਤੇ ਕਿਆਓਰਾ ਰੋਡ ਦੇ ਦਰਮਿਆਨ ਕੰਮ ਕਾਰ ਚੱਲ ਰਹੇ ਨੇ, ਕੁਛ ਐਮਰਜੈਂਸੀ ਰੋਡ ਵਰਕ ਚੱਲ ਰਹੇ ਨੇ, ਜਿਹਦੀ ਵਜ੍ਹਾ ਦੇ ਕਰਕੇ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ ਟ੍ਰੈਫਿਕ ਪ੍ਰਭਾਵਿਤ ਹੈ। ਇੰਗਲਬਰਨ ਕੰਬਰਲੈਂਡ ਰੋਡ ਅਤੇ ਆਕਸਫੋਰਡ ਰੋਡ ਦਾ ਦਰਮਿਆਨ ਦਾ ਇਲਾਕਾ, ਸੋ ਇੱਥੇ ਵੀ ਟ੍ਰੈਫਿਕ ਪ੍ਰਭਾਵਿਤ ਹੈ ਕਿਉਂਕਿ ਲਾਈਟਾਂ ਖਰਾਬ ਹੋ ਗਈਆਂ, ਸੋ ਸਾਰੀਆਂ ਡਾਇਰੈਕਸ਼ਨਾਂ ਦੇ ਵਿੱਚ ਟ੍ਰੈਫਿਕ ਪ੍ਰਭਾਵਿਤ ਹੈ। ਇਸ ਤੋਂ ਇਲਾਵਾ ਇੱਕ ਸੈਮੀ ਟ੍ਰੇਲਰ ਜਿਹੜਾ ਉਹ ਖਰਾਬ ਹੋਇਆ ਵਾ ਹੌਰਸਲੀ ਪਾਰਕ ਦੇ ਵਿੱਚ, M7 ਮੋਟਰਵੇ ਔਫ ਰੈਂਪ ਟੂ ਦੀ ਹੌਰਸਲੀ ਡਰਾਈਵ ਈਸਟ ਬਾਊਂਡ, ਸੋ ਇੱਥੇ ਨੌਰਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ, ਅਤੇ ਜੇ ਇੱਧਰ ਨੂੰ ਜਾ ਰਹੇ ਹੋ ਤਾਂ ਖਿਆਲ ਰੱਖੋ। ਇੱਕ ਹੋਰ ਟਰੱਕ ਖਰਾਬ ਹੋਇਆ ਮਸਕਟ ਦੇ ਇਲਾਕੇ ਦੇ ਵਿੱਚ, ਵੈਂਟਵਰਥ ਐਵੀਨਿਊ, ਜਿੱਦਾਂ ਹੀ ਤੁਸੀਂ ਸਾਊਥ ਕ੍ਰੋਸ ਡਰਾਈਵ ਪਾਸ ਕਰਦੇ ਹੋ ਤਾਂ ਇੱਥੇ ਟ੍ਰੈਫਿਕ ਤੁਹਾਨੂੰ ਵਧੇਰੇ ਮਿਲੂਗੀ। ਅਤੇ ਹਾਂਜੀ, ਸੋ ਇਹ ਸਮੱਸਿਆਵਾਂ ਆ ਰਹੀਆਂ ਨੇ। ਕਮਾਲ ਦੀ ਗੱਲ ਆ ਕਿ ਬਰੋਰਾ ਦੇ ਇਲਾਕੇ ਦੇ ਵਿੱਚ ਵੀ ਇੱਕ ਟਰੱਕ ਖਰਾਬ ਹੋਇਆ ਵਾ, ਸੋ M1 ਪੈਸਿਫਿਕ ਮੋਟਰਵੇ, ਜਿੱਦਾਂ ਹੀ ਤੁਸੀਂ ਬਰੋਰਾ ਦਾ ਇਲਾਕਾ ਪਾਸ ਕਰਦੇ ਹੋ ਅਤੇ ਇੱਥੇ ਵੀ ਇੱਕ ਟਰੱਕ ਖਰਾਬ ਹੋਇਆ, ਜਿਹਦੀ ਵਜ੍ਹਾ ਕਰਕੇ ਸਾਊਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਵੀ ਪ੍ਰਭਾਵਿਤ ਹੈ, ਬਾਕੀ ਕੋਈ ਉਸ ਇਲਾਕੇ ਦੇ ਵਿੱਚ ਆ। ਅਤੇ ਜ਼ਰੂਰ ਸਾਨੂੰ ਤੁਸੀਂ ਦੱਸ ਦਿਓ। ਬੋਕਮ ਹਿੱਲ ਦੇ ਵਿੱਚ ਵੀ ਕਾਫੀ ਜ਼ਿਆਦਾ ਟ੍ਰੈਫਿਕ ਇਸ ਟਾਈਮ ਦਿਖਾਈ ਦੇ ਰਹੀ ਹੈ। ਵਿੰਡਸਰ ਰੋਡ, ਜਿੱਦਾਂ ਤੁਸੀਂ ਓਲਡ ਨੌਰਦਰਨ ਰੋਡ ਲੰਘਦੇ ਹੋ ਅਤੇ ਉੱਥੇ ਵੀ ਟ੍ਰੈਫਿਕ ਕਾਫੀ ਹੈ ਸਾਊਥ ਬਾਊਂਡ ਵਾਲੇ ਪਾਸੇ ਨੂੰ। ਸੋ ਸਿਡਨੀ ਦੇ ਵਿੱਚ ਅੱਜ ਟ੍ਰੈਫਿਕ ਵਧੇਰੇ ਆ, ਅਤੇ ਬੇਨਤੀ ਹਰ ਰੋਜ਼ ਦੀ ਤਰ੍ਹਾਂ ਇਹ ਹੋਈ ਕਿ ਪੇਸ਼ੈਂਸ ਬਣਾਈ ਰੱਖਿਓ। ਟ੍ਰੈਫਿਕ ਦਾ ਤੁਸੀਂ ਕੁਛ ਨਹੀਂ ਕਰ ਸਕਦੇ, ਪਰ ਹਾਂ ਆਪਣੇ ਆਪ ਦਾ ਜ਼ਰੂਰ ਆਪਾਂ ਕੁਛ ਨਾ ਕੁਛ ਕਰ ਸਕਦੇ ਹਾਂ, ਆਪਣੇ ਆਪ ਨੂੰ ਜ਼ਰੂਰ ਆਪਾਂ ਅਲਾਰਮ ਦੇ ਕੇ ਅੱਗੇ ਵੱਧ ਸਕਦੇ ਹਾਂ। ਅਤੇ ਅਲਾਰਮ ਇਹੋ ਹੀ ਆ ਭਈ, ਹੁਣ ਕੁਛ ਨਹੀਂ ਹੋ ਸਕਦਾ, ਅਤੇ ਹੁਣ ਐਵੇਂ ਆਪਣਾ ਦਿਨ ਨਾ ਖਰਾਬ ਕੀਤਾ ਜਾਵੇ, ਹੁਣ ਐਂ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਜੋ ਹੈ ਉਹਨੂੰ ਸਵੀਕਾਰ ਕੀਤਾ ਜਾਵੇ ਅਤੇ ਹੌਲੀ ਦੇਣੀ ਠਰੰਮੇ ਦੇ ਨਾਲ ਅੱਗੇ ਵਧਿਆ ਜਾਵੇ। ਸੋ ਆਓ ਵੱਧਦੇ ਹਾਂ ਇਸੇ ਪੇਸ਼ੈਂਸ ਦੇ ਨਾਲ ਅੱਗੇ। ਤੁਹਾਡੇ ਮੈਸੇਜ, ਤੁਹਾਡੇ ਸੁੱਖ ਸੁਨੇਹੇ ਪੜ੍ਹਦੇ ਹਾਂ। ਗੁਰਿੰਦਰ ਸੰਧੂ ਜੀ ਕਹਿੰਦੇ ਨੇ ਅੱਜ 17 ਤਰੀਕ ਹੋ ਗਈ ਆ ਭਾਦਰੋਂ ਦੇ ਮਹੀਨੇ ਦੀ, ਸੋ ਦੇਸੀ ਮਹੀਨੇ ਦੀ ਸਾਂਝ ਪਾਉਣ ਦੇ ਲਈ ਸੰਧੂ ਸਾਹਿਬ ਤੁਹਾਡਾ ਧੰਨਵਾਦ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਾਡੀ ਸੋਚ ਹੀ ਸਾਡੇ ਜੀਵਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ, ਇਸ ਲਈ ਉਹਨਾਂ ਚੀਜ਼ਾਂ ਦੀ ਚਿੰਤਾ ਕਦੇ ਨਾ ਕਰੋ ਜੋ ਸਾਡੇ ਵੱਸ ਦੇ ਵਿੱਚ ਨਹੀਂ ਆ। ਜੀਵਨ ਦੇ ਵਿੱਚ ਸਵਾਦ ਅਤੇ ਵਿਵਾਦ ਦੋਵਾਂ ਨੂੰ ਹੀ ਛੱਡਣਾ ਸਿੱਖੋ। ਸਵਾਦ ਛੱਡਣ ਦੇ ਨਾਲ ਸਰੀਰ ਨਿਰੋਗ ਰਹਿੰਦਾ ਹੈ ਅਤੇ ਵਿਵਾਦ ਛੱਡਣ ਦੇ ਨਾਲ ਸਾਡੇ ਆਪਸੀ ਰਿਸ਼ਤੇ ਮਜ਼ਬੂਤ ਅਤੇ ਮਿੱਠੇ ਰਹਿੰਦੇ ਨੇ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡਾ ਸਾਰਿਆਂ ਦਾ ਦਿਨ ਖੁਸ਼ੀਆਂ ਖੇੜਿਆਂ ਭਰਿਆ ਰਹੇ, ਚੜ੍ਹਦੀ ਕਲਾ ਵਾਲਾ ਰਹੇ, ਹਰ ਪਾਸੇ ਮੰਗਲਮਈ ਹੋਵੇ ਅਤੇ ਸਦਾ ਸਦਾ ਹੱਸਦੇ ਖੇਡਦੇ ਰਹੋ। ਧੰਨਵਾਦ ਜੀ, ਬਹੁਤ ਸੋਹਣਾ ਪਿਆਰਾ ਮੈਸੇਜ ਘੁੰਮਣ ਸਾਹਿਬ। ਸਤਿ ਸ਼੍ਰੀ ਅਕਾਲ ਬ੍ਰੋਏ ਸਿਸਟਰਸ ਦੇ ਵੱਲੋਂ ਕਹਿੰਦੇ ਨੇ ਕਿ ਅੱਜ ਸਾਡੀ ਅਬੀ ਹੋ ਗਈ। ਹਾਂਜੀ, ਅਬੀ ਹੋ ਗਈ, ਅੱਛਾ ਅੱਛਾ ਓਕੇ ਠੀਕ ਹੈ ਜੀ, ਗੁੱਡ। ਅਤੇ ਕਹਿੰਦੇ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅਨਾਹਤ ਅਤੇ ਹਰਗੁੰਦਾ ਅੱਬਾ ਹੋ ਗਿਆ ਬਈ ਭੈਣਾ ਭੈਣਾਂ ਦਾ, ਥੈਂਕ ਯੂ। ਅਤੇ ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ। ਅਤੇ ਕਰਨ ਜੀ ਕਹਿੰਦੇ ਨੇ ਕਿ ਸ਼ੁਕਰੀਆ, ਅੱਜ ਅਰਲੀ ਸਟਾਰਟ ਕਰਨ ਦੇ ਲਈ, ਥੋੜ੍ਹਾ ਜਿਹਾ ਅਰਲੀ ਸਟਾਰਟ ਕਰਨ ਦੇ ਲਈ, ਅਤੇ ਸ਼ਬਦ ਕੀਰਤਨ 2 ਅਤੇ ਘੈਂਟ, ਕਹਿੰਦੇ ਕਿ ਦਿਨ ਰਵੇ ਸਾਰਿਆਂ ਦਾ ਬਹੁਤ ਮਿਹਰਬਾਨੀ ਜੀ ਤੁਹਾਡੀ। ਤੁਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੋਟ ਕਰਦੇ ਹੋ, ਦੱਸਦੇ ਹੋ, ਧੰਨਵਾਦ ਤੁਹਾਡਾ ਸਾਥ ਦੇਣ ਦੇ ਲਈ। ਸਰਬੱਤ ਦੇ ਭਲੇ ਦੀ ਅਰਦਾਸ ਲਵਜੋਤ ਧੁਨਾ ਜੀ ਕਰਦੇ ਨੇ। ਗੁਰਵਿੰਦਰ ਕਹਿੰਦਾ ਜੀ ਪਰਿਵਾਰ ਸਮੇਤ ਸਾਰਿਆਂ ਦੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਸੇਖੋ ਸਿੰਘ ਜੀ ਕਹਿੰਦੇ ਕਿ ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਭੇਜਦੇ ਨੇ। ਅਤੇ ਹਾਂਜੀ, ਬਹੁਤ ਮਿਹਰਬਾਨੀ ਜੀ। ਗੁਰਦੀਪ ਦਿਓਲ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਸੋਹਣਾ ਸੋਹਣਾ ਰਵੇ। ਬਲਗੂਲਗਾ ਤੋਂ ਪਾਉਂਦੇ ਨੇ ਸਾਂਝਾ। ਮਾਨ ਸਾਹਿਬ ਡੀਨ ਸਾਈਡ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਚਾਹ ਪਾਣੀ ਭੇਜਦੇ ਨੇ ਅਤੇ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਵੇ ਅਤੇ ਪਿਆਰ ਭਰੀ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ। ਕਹਿੰਦੇ ਆਪ ਸਭ ਦਾ ਦਿਨ ਖੁਸ਼ਹਾਲ ਰਵੇ ਅਤੇ ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਤੁਹਾਡਾ ਧੰਨਵਾਦ। ਬਹੁਤ ਮਿਹਰਬਾਨੀ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਰੱਬ ਤੁਹਾਨੂੰ ਬਹੁਤਾ ਬਹੁਤਾ ਦੇਵੇ। ਇੱਧਰ ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਰੁਪਿੰਦਰ ਜੀ ਕਹਿੰਦੇ ਨੇ ਕਿ ਸਭ ਦਾ ਚੰਗਾ ਦਿਨ ਰਹੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਡਾਰੀ ਪਰਿਵਾਰ ਦੇ ਵੱਲੋਂ। ਰਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਟਾਰਨੇਟ ਤੋਂ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਆ। ਪਰ ਇੱਧਰ ਕੁਲਦੀਪ ਸਿੰਘ ਜੀ, ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਸਾਰਿਆਂ ਦਾ ਦਿਨ ਕਹਿੰਦੇ ਕਿ ਵਧੀਆ ਵਧੀਆ ਰਹੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ। ਰਾਤ ਸਾਦਾ ਡਿਨਰ ਸੀ, 3 ਮਿਕਸ ਦਾਲ ਵਿਦ ਆਟਾ, ਮਿਕਸ ਰਾਗੀ ਆਟਾ ਐਂਡ ਜਵਾਰ ਆਟਾ ਰੋਟੀ, ਵੈਰੀ ਨਾਈਸ, ਨਾਲ ਸਲਾਦ। ਸੰਜੂ ਗੋਗੀ ਅਤੇ ਲੱਕੀ ਜੀ ਸ਼ੈਫਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਨੇ ਕਿ ਕਈ ਵਾਰ ਪਾਪ ਦੀ ਭੀੜ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਪਹੁੰਚਾ ਦਿੰਦੀ ਹੈ ਅਤੇ ਬਹੁਤੀ ਵਾਰ ਪੁੰਨ ਦਾ ਹੰਕਾਰ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦਾ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਦੇ ਉੱਤੇ। ਰੱਬ ਕਹਿੰਦੇ ਕਿ ਮਿਹਰ ਭਰਿਆ ਹੱਥ ਰੱਖੇ ਅਤੇ ਦਿਨ ਸਾਰਿਆਂ ਦਾ ਵਧੀਆ ਵਧੀਆ ਲੰਘੇ। ਜਸਵਾਲ ਸਾਹਿਬ ਕਹਿੰਦੇ ਕਿ ਆਪਣਿਆਂ ਦੇ ਨਾਲ ਕਦੇ ਵੀ ਖੇਡਾਂ ਨਹੀਂ ਖੇਡਦੇ ਹੁੰਦੇ, ਕਿਉਂਕਿ ਜੇਕਰ ਗਲਤੀ ਦੇ ਨਾਲ ਜਿੱਤ ਗਏ ਤਾਂ ਬਹੁਤ ਕੁਛ ਹਾਰ ਜਾਓਗੇ। ਵਾਹ, ਧੰਨਵਾਦ ਤੁਹਾਡਾ ਜੀ, ਮਿਹਰਬਾਨੀ। ਅਤੇ ਹੁਣ ਸਮਾਂ ਆ ਗਿਆ, ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਆ ਕੇ ਅਤੇ ਫਿਰ ਅੱਜ ਦੀ ਕਹਾਣੀ ਦਾ ਸਮਾਂ ਹੋ ਚੁੱਕਾ ਹੋਊਗਾ, ਸੋ ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਤੁਹਾਡੇ ਨਾਲ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM ਅਤੇ ਘਰ ਦੇ ਵਿੱਚ ਜਾਂ ਫਿਰ ਕਾਰੋਬਾਰ ਦੇ ਉੱਤੇ ਜਾਂ ਫਿਰ ਕਿਤੇ ਵੀ ਤੁਸੀਂ ਪੱਥਰ ਲਵਾਉਣ ਦਾ ਜੇ ਸੰਗਮਰਮਰ ਲਵਾਉਣ ਦਾ ਸੋਚ ਰਹੇ ਹੋ ਤਾਂ ਫਿਰ ਇੱਕ ਨਾਂ ਰੇਡੀਓ ਹਾਂਜੀ ਦੇ ਹਵਾਲੇ ਦੇ ਨਾਲ ਜ਼ਰੂਰ ਤੁਸੀਂ ਡਾਇਲ ਕਰਕੇ ਕੰਟੈਕਟ ਵੇਖ ਲਿਓ। ਅਤੇ ਕਿਆ ਕਮਾਲ ਦਾ ਕੰਮ, ਕਮਾਲ ਦੀ ਕਿਆ ਫੀਡਬੈਕ ਇਹਨਾਂ ਦੀ ਆਈ ਹੈ, ਜਿਨ੍ਹਾਂ ਜਿਨ੍ਹਾਂ ਨੇ ਵੀ ਕੰਮ ਕਰਵਾਇਆ, ਸਸਤਾ ਅਤੇ ਕਫਾਇਤੀ ਅਤੇ ਹੋਰ ਬਹੁਤ ਸਾਰੀਆਂ ਵੰਨਗੀਆਂ ਜਿਹੜੀਆਂ ਸਿਰਫ ਇਹਨਾਂ ਦੇ ਕੋਲੋਂ ਹੀ ਤੁਹਾਨੂੰ ਮਿਲ ਸਕਦੀਆਂ ਨੇ। ਅਤੇ ਆਓ ਫਿਰ ਇਹਨਾਂ ਦੀ ਐਡ 'ਚ ਬਾਕੀ ਜਾਣਕਾਰੀ ਆਪਾਂ ਲੈ ਲੈਂਦੇ ਹਾਂ।
1: ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਓ।

0: ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮੈਲਟਨ।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਊਗਾ, ਚੜ੍ਹਦੀ ਕਲਾ 'ਚ ਹੋਊਗੇ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਵੰਡਾਂਗੇ ਆਪਾਂ ਉਹ ਹੀ ਜੋ ਸਾਡੇ ਕੋਲ ਹੋ, ਅਤੇ ਜੇ ਸਾਡੇ ਕੋਲ ਖੁਸ਼ੀਆਂ ਨੇ ਤਾਂ ਆਪਾਂ ਖੁਸ਼ੀਆਂ ਵੰਡਾਂਗੇ, ਅਤੇ ਖੁਸ਼ੀਆਂ ਵੰਡਣ ਵਾਲੇ ਨੂੰ ਸਾਰੇ ਪਿਆਰ ਕਰਦੇ ਨੇ, ਸਾਰੇ ਚੰਗਾ ਜਾਣਦੇ ਨੇ। ਕੌਣ ਨਹੀਂ ਚਾਹੁੰਦਾ ਮੈਂ ਚੰਗਾ ਲੱਗਾ, ਕੌਣ ਨਹੀਂ ਚਾਹੁੰਦਾ ਕਿਸੇ ਦੀਆਂ ਨਜ਼ਰਾਂ ਦੇ ਵਿੱਚ ਮੈਂ ਦੇਣ ਵਾਲਾ ਹੋਵਾਂ, ਅਤੇ ਕੋਈ ਸੁੱਖ ਦੁੱਖ ਵੇਲੇ ਭੱਜ ਕੇ ਮੇਰੇ ਕੋਲ ਆਵੇ ਅਤੇ ਮੈਂ ਉਹਦਾ ਕੋਈ ਨਾ ਕੋਈ ਹੱਲ ਕਰ ਸਕਦਾ ਹਾਂ। ਇਹ ਮਾਣ ਸਤਿਕਾਰ ਕਿਸੇ ਕਿਸੇ ਨੂੰ ਮਿਲਦਾ, ਪਰ ਉਹਦੀ ਪਹਿਲੀ ਪੌੜੀ ਤੁਹਾਡੇ ਚਿਹਰੇ ਦੀ ਖੁਸ਼ੀ, ਤੁਹਾਡੀ ਮੁਸਕਰਾਹਟ। ਆਓ ਫਿਰ ਇਸ ਮੁਸਕਰਾਹਟ ਨੂੰ ਲੈ ਕੇ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕੱਲ੍ਹ ਦੀ ਗੱਲ, ਮੇਰੇ ਗੁਆਂਢ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ। ਭਾਈ ਸਾਹਿਬ ਦੀ ਆਵਾਜ਼ ਹਵਾ ਦੇ ਵਿੱਚ ਇੱਕ ਅਜਬ ਜੀ ਸ਼ਾਂਤੀ ਘੋਲ ਰਹੀ ਸੀ। ਬੜੇ ਸਕੂਨ ਦੇ ਨਾਲ ਸਾਰੇ ਬੈਠੇ ਬੜੀ ਬਿਰਤੀ ਲਾ ਕੇ ਸੁਣਦੇ ਸੀ, ਕੋਈ ਬੱਚਾ ਵੀ ਨਾ ਕੁਸਕੇ, ਇੰਨੀ ਮਿਠਾਸ ਸੀ ਭਾਈ ਸਾਹਿਬ ਦੀ ਆਵਾਜ਼ ਦੇ ਵਿੱਚ। ਉਸੇ ਸੰਗਤ ਦੇ ਵਿੱਚ ਮੈਂ ਵੀ ਬੈਠੀ ਸੀ, ਬੈਠੀ ਇਸ ਗੱਲ ਤੋਂ ਬਿਲਕੁਲ ਬੇਫਿਕਰ ਕਿ ਅੱਜ ਦਾ ਦਿਨ ਮੇਰੇ ਲਈ ਇੱਕ ਨਵਾਂ ਰਿਸ਼ਤਾ ਲੈ ਕੇ ਆਊਗਾ, ਇੱਕ ਅਣਭੋਲ ਸਬਕ ਲੈ ਕੇ ਆਊਗਾ, ਜ਼ਿੰਦਗੀ ਦਾ ਇੱਕ ਵੱਡਾ ਸਬਕ। ਤਦੇ ਮੇਰੀ ਨਜ਼ਰ

ਇੱਕ ਬਜ਼ੁਰਗ ਦੇ ਉੱਤੇ ਪਈ। ਹੋਊਗੀ ਮੇਰੀ ਦਾਦੀ ਦੀ ਉਮਰ ਦੀ। ਅਚਾਨਕ ਰਸੋਈ 'ਚੋਂ ਜਦੋਂ ਮੈਂ ਕੁਛ ਲੈਣ ਦੇ ਲਈ ਉੱਠੀ ਸੀ ਤਾਂ ਮੇਰੇ ਨਾਲ ਉਹਨਾਂ ਦਾ ਮੋਢਾ ਟਕਰਾ ਗਿਆ। ਉਹਨਾਂ ਨੇ ਮੇਰਾ ਚਿਹਰਾ ਧਿਆਨ ਦੇ ਨਾਲ ਵੇਖਿਆ ਅਤੇ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਫੈਲ ਗਈ। ਉਹ ਮੁਸਕਰਾਹਟ ਜਿਹੜੀ ਮੈਂ ਬਹੁਤ ਪਹਿਲਾਂ ਕਿਤੇ ਵੇਖੀ ਸੀ, ਜਿਹੜੀ ਮੈਂ ਬਹੁਤ ਪਹਿਲਾਂ ਤੋਂ ਪਛਾਣਦੀ ਸੀ। ਖੈਰ, ਬਿਨਾਂ ਸੋਚੇ ਸਮਝੇ ਆਪਣੇ ਆਪ ਮੈਂ ਵੀ ਮੁਸਕਰਾ ਦਿੱਤਾ, ਸ਼ਾਇਦ ਇਹ ਸੋਚ ਕੇ ਕਿ ਕੋਈ ਜਾਣ ਪਛਾਣ ਵਾਲਾ ਚਿਹਰਾ ਹੋਵੇਗਾ। ਵੈਸੇ ਵੀ ਤਾਂ ਇਨਸਾਨ ਨੂੰ ਜਾਣਦਾ ਹੀ ਆ, ਜ਼ਰੂਰੀ ਨਹੀਂ ਹੈ ਕਿ ਉਹਦੇ ਨਾਲ ਕੋਈ ਰਿਸ਼ਤਾ ਹੋਵੇ। ਪਰ ਅਗਲੀ ਪਲ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਬੇਚੈਨੀ ਜੀ ਉੱਭਰ ਆਈ। ਕਹਿਣ ਲੱਗੇ, ਤੂੰ ਸੀਰਤ ਹੈ ਨਾ? ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਪੁੱਛਿਆ। ਮੈਂ ਕੁਛ ਦੇਰ ਦੇ ਲਈ ਤਾਂ ਚੁੱਪ ਕਰ ਗਈ, ਸ਼ਾਇਦ ਇਹਨਾਂ ਨੂੰ ਭੁਲੇਖਾ ਲੱਗਾ। ਮੇਰੇ ਵੱਲ ਵੇਖ ਕੇ ਜਿੱਦਾਂ ਉਹਨਾਂ ਦੀ ਨਜ਼ਰ ਉੱਥੇ ਹੀ ਠਹਿਰ ਗਈ ਹੋਵੇ, ਅਤੇ ਫਿਰ ਉਹਨਾਂ ਨੇ ਆਸ ਪਾਸ ਰਸੋਈ 'ਚ ਖੜੀਆਂ ਇੱਕ ਦੋ ਹੋਰ ਬੀਬੀਆਂ ਵੱਲ ਵੇਖਿਆ। ਇੱਦਾਂ ਲੱਗਦਾ ਸੀ ਜਿੱਦਾਂ ਉਹਨਾਂ ਦੇ ਕੋਲੋਂ ਉਹ ਤਸਦੀਕ ਕਰਾ ਰਹੇ ਹੋਣ ਕਿ ਹਾਂ, ਇਹ ਭਾਵੇਂ ਨਹੀਂ ਬੋਲ ਰਹੀ, ਇਹ ਭਾਵੇਂ ਹਾਂ ਨਹੀਂ ਕਰ ਰਹੀ, ਪਰ ਹੈਗੀ ਤਾਂ ਇਹ ਸੀਰਤ ਹੀ ਆ। ਪਰ ਇੱਧਰ ਮੈਂ ਨਾਂ ਦੇ ਵਿੱਚ ਸਿਰ ਹਿਲਾ ਦਿੱਤਾ। ਦੋ ਤਿੰਨ ਹੋਰ ਲੋਕਾਂ ਨੇ ਹੌਲੀ ਜਿਹੀ ਆ ਕੇ ਦਾਦੀ ਦੀ ਉਮਰ ਦੀ ਉਸ ਔਰਤ ਨੂੰ ਸਮਝਾਇਆ, ਨਹੀਂ ਮਾਤਾ ਜੀ, ਇਹ ਉਹ ਨਹੀਂ ਆ। ਸ਼ਾਇਦ ਉਹ ਜਾਣਦੇ ਸੀ ਕਿ ਉਹ ਕਿਹਨੂੰ ਲੱਭ ਰਹੀ ਹੈ। ਉਹਨਾਂ ਨੇ ਆ ਕੇ ਸ਼ਾਇਦ ਦਾਦੀ ਦੇ ਕੰਨ ਦੇ ਵਿੱਚ ਵੀ ਕੁਛ ਕਿਹਾ, ਪਰ ਉਹਨਾਂ ਨੇ ਉਹਦੀ ਕੋਈ ਪਰਵਾਹ ਨਹੀਂ ਮੰਨੀ ਅਤੇ ਫਿਰ ਦੁਬਾਰਾ ਸਵਾਲ ਦੁਹਰਾਇਆ। ਮੇਰੇ ਮਨ ਵੇਖਦਿਆਂ ਫਿਰ ਕਹਿਣ ਲੱਗੇ, ਤੂੰ ਸੀਰਤ ਹੀ ਹੈ ਨਾ? ਜਿਵੇਂ ਉਹਨਾਂ ਦਾ ਮਨ ਸਿਰਫ ਹਾਂ ਸੁਣਨ ਲਈ ਤਰਸ ਰਿਹਾ ਹੋਵੇ। ਅਤੇ ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਆਪਣੀ ਥਾਂ ਤੋਂ ਉੱਠੇ। ਫਿਰ ਦੁਬਾਰਾ ਉੱਠ ਕੇ ਮੇਰੇ ਵੱਲ ਨੂੰ ਵਧੇ। ਸ਼ਾਇਦ ਇਸ ਥੋੜ੍ਹੇ ਜਿਹੇ ਸਮੇਂ ਦੇ ਦਰਮਿਆਨ ਉਹਨਾਂ ਨੇ ਪਤਾ ਨਹੀਂ ਹੋਰ ਕੀ ਕੀ ਮਨ ਦੇ ਵਿੱਚ ਸੋਚਿਆ। ਸ਼ਾਇਦ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਮੈਨੂੰ ਵਾਰ ਵਾਰ ਮਨਾ ਤਾਂ ਕਰ ਰਹੀ ਹੈ, ਪਰ ਹੈਗੀ ਇਹ ਉਹੀ ਹੈ। ਪਰ ਇਸ ਵਾਰੀ ਉਹਨਾਂ ਨੇ ਪਾਠ ਦੀ ਸਮਾਪਤੀ ਦੇ ਉੱਤੇ ਜਦੋਂ ਮੇਰੇ ਕੋਲ ਆਏ ਤਾਂ ਮੂੰਹੋਂ ਕੁਛ ਨਹੀਂ ਬੋਲੇ। ਉਹਨਾਂ ਨੇ ਸਿਰਫ ਮੇਰੇ ਸਾਹਮਣੇ ਖੜ੍ਹ ਕੇ ਆਪਣੀਆਂ ਬਾਹਾਂ ਖੋਲ੍ਹ ਦਿੱਤੀਆਂ। ਉਹ ਮੈਨੂੰ ਜੱਫੀ ਪਾਉਣ ਦੇ ਲਈ ਇਸ਼ਾਰਾ ਕਰ ਰਹੇ ਸੀ, ਪਰ ਹੁਣ ਮੈਂ ਮਨਾ ਕਿੱਦਾਂ ਕਰ ਸਕਦੀ ਸੀ? ਉਹਨਾਂ ਨੇ ਇੰਨੇ ਪਿਆਰ ਦੇ ਨਾਲ, ਇੰਨੇ ਆਪਣੇਪਨ ਦੇ ਨਾਲ ਜੱਫੀ ਜੋ ਮੰਗੀ। ਇਹੋ ਜਿਹਾ ਮੋਹ, ਇਹੋ ਜਿਹਾ ਤੇ ਭਲਾ ਕਿਹਨੂੰ ਨਹੀਂ ਚਾਹੀਦਾ? ਉਹਨਾਂ ਦੀਆਂ ਅੱਖਾਂ ਦੇ ਵਿੱਚ ਇੰਨਾ ਮੋਹ ਸੀ ਕਿ ਮੈਂ ਆਪਣੇ ਆਪ ਨੂੰ ਰੋਕ ਹੀ ਨਾ ਸਕੀ। ਮੈਂ ਵੀ ਅੱਗੋਂ ਘੁੱਟ ਕੇ ਜੱਫੀ ਪਾਈ। ਮਾਂ ਵਰਗਾ, ਦਾਦੀ ਵਰਗਾ ਨਿੱਘ ਮਹਿਸੂਸ ਹੋਇਆ। ਜੀ ਕਰੇ ਮੈਂ ਕਹਿ ਦੇਵਾਂ, ਹਾਂ ਹਾਂ ਦਾਦੀ, ਮੈਂ ਸੀਰਤੀ ਹਾਂ। ਇੱਕ ਉਸ ਔਰਤ ਦੇ ਨਾਲ ਜਦੋਂ ਮੈਂ ਪਹਿਲੀ ਵਾਰ ਮਿਲੀ ਸੀ, ਪਤਾ ਨਹੀਂ ਕਿਉਂ ਇੰਨਾ ਨਿੱਘ ਮਹਿਸੂਸ ਹੋਵੇ। ਦਿਲ ਨਹੀਂ ਸੀ ਕਰਦਾ ਕਿ ਮੈਂ ਉਹਦੇ ਤੋਂ ਵੱਖ ਹੋਵਾਂ, ਪਰ ਫਿਰ ਮੈਂ ਮਹਿਸੂਸ ਕੀਤਾ ਜਿੱਦਾਂ ਮੋਢੇ ਦੇ ਉੱਤੇ ਉਹਨਾਂ ਦਾ ਅੱਥਰੂ ਡਿੱਗਿਆ ਹੋਵੇ। ਮੈਂ ਵੇਖਿਆ ਉਹ ਤਾਂ ਵਾਕਈ ਰੋ ਰਹੇ ਸੀ। ਮੈਂ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਉਹ ਚਾਹੁੰਦੇ ਨਹੀਂ ਸੀ ਕਿ ਮੈਂ ਜੱਫੀ ਛੱਡਾਂ, ਅਤੇ ਨਾ ਹੀ ਫਿਰ ਮੈਂ ਛੱਡ ਸਕੀ। ਕੁਛ ਦੇਰ ਇੱਦਾਂ ਹੀ ਚੱਲਦਾ ਰਿਹਾ।
ਮੇਰੇ ਮੋਢੇ ਦੇ ਉੱਤੇ ਤ੍ਰਿਪ ਤ੍ਰਿਪ ਅੱਥਰੂ ਡਿੱਗਦੇ ਰਹੇ। ਸ਼ਾਇਦ ਉਹਨਾਂ ਦੇ ਅੱਥਰੂਆਂ ਨੇ ਮੈਨੂੰ ਵੀ ਇਮੋਸ਼ਨਲ ਕਰ ਦਿੱਤਾ ਹੈ। ਉਸ ਪਲ ਮੈਨੂੰ ਲੱਗਿਆ ਜਿਵੇਂ ਸਮਾਂ ਥੰਮ ਗਿਆ ਹੋਵੇ। ਕੁਛ ਪਲ ਦੀ ਲਈ ਤਾਂ ਜਿੱਦਾਂ ਬੇਹੋਸ਼ੀ ਦਾ ਆਲਮ ਸੀ। ਮੈਂ ਵੀ ਮਹਿਸੂਸ ਨਹੀਂ ਕਰ ਪਾਈ ਕਿ ਆਸ ਪਾਸ ਕਿੰਨੇ ਸਾਰੇ ਲੋਕ ਨੇ। ਉਹਨਾਂ ਨੇ ਵੀ ਇਸ ਚੀਜ਼ ਦੀ ਪਰਵਾਹ ਨਹੀਂ ਮੰਨੀ ਕਿ ਪਾਠ ਦੇ ਉੱਤੇ ਹੋਰ ਵੀ ਬਹੁਤ ਸਾਰੇ ਲੋਕ ਆਏ ਨੇ। ਮੈਂ ਸੋਚਿਆ ਜੇ ਅੱਜ ਨਵੇਂ ਸਾਲ ਦੇ ਇਸ ਦਿਨ ਕੋਈ ਮੇਰੇ ਵਿੱਚੋਂ ਆਪਣੇ ਗੁਆਚੇ ਨੂੰ ਲੱਭ ਹੀ ਰਿਹਾ ਆ ਜਾਂ ਉਹਨੂੰ ਕੋਈ ਅਜੀਜ਼ ਆਪਣਾ ਲੱਭ ਹੀ ਗਿਆ ਤਾਂ ਇਸ ਤੋਂ ਪਵਿੱਤਰ ਹੋਰ ਕੀ ਹੋ ਸਕਦਾ। ਮੈਂ ਚਾਹ ਕੇ ਵੀ ਜੱਫੀ ਢਿੱਲੀ ਨਾ ਕਰ ਪਾਈ। ਉਹਨਾਂ ਦਾ ਮੋਹ ਆਪਣੇ ਕਿਸੇ ਵਿਛੜੇ ਦੇ ਲਈ ਸਾਫ਼ ਝਲਕ ਰਿਹਾ ਸੀ। ਕੁਛ ਪਲਾਂ ਦੇ ਮਗਰੋਂ ਉਹਨਾਂ ਨੇ ਫਿਰ ਉਹੀ ਨਾਂ ਲਿਆ। ਉਸ ਗੁਆਚੇ ਚਿਹਰੇ ਦਾ ਨਾਂ ਫਿਰ ਵਾਰ ਵਾਰ ਉਹਨਾਂ ਦੀ ਜ਼ਬਾਨ ਦੇ ਉੱਤੇ ਆ ਰਿਹਾ ਸੀ। ਉਹਨਾਂ ਨੂੰ ਮੇਰੇ ਵਿੱਚੋਂ ਉਹ ਦਿਖਦਾ ਸੀ ਪਰ ਇਸ ਵਾਰ ਮੈਂ ਹੌਲੀ ਜਿਹੀ ਕਿਹਾ, ਮਾਤਾ ਜੀ ਮੈਂ ਸੀਰਤ ਨਹੀਂ ਹਾਂ ਪਰ ਮੈਂ ਤੁਹਾਡੇ ਲਾਗੇ ਹੀ ਰਹਿੰਦੀ ਹਾਂ। ਤੁਹਾਡਾ ਜਦੋਂ ਦਿਲ ਕਰੇ ਮੈਂ ਤੁਹਾਨੂੰ ਮਿਲਣ ਆ ਸਕਦੀ ਹਾਂ। ਤੁਹਾਡਾ ਜਦੋਂ ਦਿਲ ਕਰੇ ਤੁਸੀਂ ਮੈਨੂੰ ਮਿਲਣ ਆ ਸਕਦੇ ਹੋ। ਮੈਨੂੰ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ। ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਪਲ ਦੇ ਲਈ ਜਿੱਦਾਂ ਹੋਸ਼ ਪਰਤ ਆਈ ਹੋਵੇ ਲਾਗੇ ਬੰਨੇ ਵੇਖ ਕੇ। ਜਦੋਂ ਉਹਨਾਂ ਨੇ ਅਹਿਸਾਸ ਕੀਤਾ ਕਿ ਇੱਥੇ ਤਾਂ ਬਹੁਤ ਸਾਰੇ ਲੋਕ ਨੇ, ਜਿਵੇਂ ਉਹ ਕਿਸੇ ਸੁਪਨੇ ਦੇ ਵਿੱਚੋਂ ਜਾਗੇ ਹੋਣ, ਅੱਖਾਂ ਪੂੰਝਦੇ ਕਹਿਣ ਲੱਗੇ, ਅੱਛਾ ਪੁੱਤ। ਉਹਨਾਂ ਨੇ ਗੱਲ ਵੱਖਰੀ ਢਿੱਲੀ ਪਾ ਦਿੱਤੀ ਪਰ ਉਹ ਉਦਾਸੀ, ਉਹ ਖਾਲੀਪਨ, ਉਹ ਸਭ ਕੁਛ ਉਹਨਾਂ ਦੇ ਚਿਹਰੇ ਦੇ ਉੱਤੇ ਸਾਫ਼ ਝਲਕ ਰਿਹਾ ਸੀ। ਮੈਂ ਹੌਲੀ ਜਿਹੀ ਹੌਂਸਲਾ ਕਰਕੇ ਪੁੱਛਿਆ, ਵੈਸੇ ਮਾਤਾ ਜੀ ਸੀਰਤ ਹੈ ਕੌਣ? ਇੱਕ ਵਾਰੀ ਫਿਰ ਤੋਂ ਉਹਨਾਂ ਦੀਆਂ ਅੱਖਾਂ ਭਰ ਆਈਆਂ। ਰਮਹਾਲ ਦੇ ਨਾਲ ਅੱਖਾਂ ਪੂੰਝਦਿਆਂ ਕਹਿਣ ਲੱਗੇ, ਮੇਰੀ ਪੋਤੀ। ਆਵਾਜ਼ ਦੇ ਵਿੱਚ ਇੱਕ ਅਜੀਬ ਜਿਹਾ ਦਰਦ। ਮੈਂ ਉਹਨਾਂ ਨੂੰ ਹੋਰ ਘੁੱਟ ਕੇ ਫੜਿਆ, ਕੋਈ ਨਾ ਮੈਂ ਵੀ ਤਾਂ ਤੁਹਾਡੀ ਪੋਤੀ ਵਰਗੀ ਹਾਂ। ਆ ਵੇਖੋ ਮੈਂ ਵੀ ਉਸੇ ਦੀ ਉਮਰ ਦੀ ਹਾਂ। ਇਹ ਸੁਣ ਕੇ ਉਹਨਾਂ ਦੇ ਅੱਥਰੂ ਜਿੱਦਾਂ ਇੱਕ ਵਾਰੀ ਫਿਰ ਤੋਂ ਤ੍ਰਿਪ ਤ੍ਰਿਪ ਚਿਹਰੇ ਦੇ ਉੱਤੋਂ ਦੀ ਥੱਲੇ ਨੂੰ ਵਗਣ ਲੱਗ ਪਏ ਪਰ ਇਹਨਾਂ ਅੱਥਰੂਆਂ ਦੇ ਵਿੱਚ ਇਸ ਵਾਰੀ ਹਲਕੀ ਜਿਹੀ ਮੁਸਕਰਾਹਟ ਵੀ ਸੀ। ਕਹਿਣ ਲੱਗੇ, ਬਿਲਕੁਲ ਪੁੱਤਰ ਜੀ, ਇਸੇ ਲਈ ਤਾਂ ਮੈਂ ਤੁਹਾਨੂੰ ਬੁਲਾਇਆ। ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਸੁਲਗ ਰਿਹਾ ਸੀ। ਆਖਰ ਮੈਂ ਪੁੱਛ ਹੀ ਲਿਆ, ਮਾਤਾ ਜੀ ਹੁਣ ਕਿੱਥੇ ਹੈ ਤੁਹਾਡੀ ਸੀਰਤ? ਕਹਿਣ ਲੱਗੇ, ਪਤਾ ਨਹੀਂ ਕਿੱਥੇ ਆ। ਮੈਨੂੰ ਤਾਂ ਇੰਨਾ ਪਤਾ ਲੱਗਾ ਸੀ ਕਿ ਉਹਨੇ ਆਪ ਵਿਆਹ ਕਰਾ ਲਿਆ। ਪਤਾ ਨਹੀਂ ਵਿਆਹ ਕਰਾ ਕੇ ਉਸ ਤੋਂ ਬਾਅਦ ਉਹ ਕਿੱਥੇ ਚਲੇ ਗਈ, ਕਿਉਂ ਨਹੀਂ ਮੈਨੂੰ ਮਿਲਣ ਆਈ। ਪਤਾ ਨਹੀਂ ਆਪਣੇ ਪਿਓ ਕੋ ਡਰਦੀ ਆ ਜਾਂ ਉਹਦਾ ਨਵੇਂ ਰਿਸ਼ਤੇ ਕਰਕੇ ਮੇਰੇ ਤੋਂ ਵੀ ਮੋਹ ਟੁੱਟ ਗਿਆ। ਇਹ ਸੁਣ ਕੇ ਉਹਨਾਂ ਤੋਂ ਕਿਤੇ ਵੱਧ ਹੰਝੂ ਹੁਣ ਮੇਰੀਆਂ ਅੱਖਾਂ 'ਚੋਂ ਵਗ ਤੁਰੇ। ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਕਿੰਨੇ ਖੁਦਗਰਜ਼ ਹੋ ਜਾਂਦੇ ਨੇ ਲੋਕ। ਨਵੇਂ ਰਿਸ਼ਤੇ ਲੱਭ ਕੇ ਕਿ ਪੁਰਾਣੇ ਰਿਸ਼ਤੇ ਭੁੱਲ ਜਾਣੇ ਚਾਹੀਦੇ ਨੇ। ਕੁਛ ਪਲਾਂ ਦੀ ਤਲਾਸ਼ ਦੇ ਵਿੱਚ, ਕਿਸੇ ਨਵੇਂ ਪਿਆਰ ਦੀ ਤਲਾਸ਼ ਦੇ ਵਿੱਚ ਆਪਾਂ ਇੱਦਾਂ ਕਿੱਦਾਂ ਮੋਹ ਭਰੇ ਰਿਸ਼ਤੇ ਪਿੱਛੇ ਛੱਡ ਸਕਦੇ ਹਾਂ? ਉਹ ਰਿਸ਼ਤੇ ਜਿਨ੍ਹਾਂ ਨੇ ਤੁਹਾਨੂੰ ਗੋਦ ਦੇ ਵਿੱਚ ਖੜਾਇਆ, ਤੁਹਾਨੂੰ ਵੱਡਾ ਕੀਤਾ, ਪਿੱਛੇ ਰਹਿ ਜਾਂਦੀਆਂ ਨੇ ਇੱਦਾਂ ਦੀਆਂ ਬਿਰਦ ਅੱਖਾਂ ਜੋ ਹਰ ਪੀੜ ਦੇ ਵਿੱਚ, ਹਰ ਗਲੀ ਦੇ ਵਿੱਚ, ਹਰ ਅਜਨਬੀ ਚਿਹਰੇ ਦੇ ਵਿੱਚ ਆਪਣਾ ਗਵਾਚਿਆ ਜੀ ਟੋਲਦੇ ਫਿਰਦੇ ਨੇ, ਹੌਕੇ ਭਰਦੇ ਨੇ, ਉਡੀਕਦੇ ਨੇ। ਕਦੇ ਕਦੇ ਕਿਸੇ ਓਪਰੀ ਕੁੜੀ ਨੂੰ ਵੀ ਆਪਣੀ ਪੋਤੀ ਸਮਝ ਕੇ ਗੱਲ ਲਾ ਲੈਂਦੇ ਨੇ, ਸਿਰਫ ਉਸ ਖਾਲੀਪਨ ਨੂੰ ਥੋੜ੍ਹਾ ਭਰਨ ਦੇ ਲਈ। ਪਿਆਰ ਪਿਆਰ
ਇਹ ਗਲਤ ਤਾਂ ਨਹੀਂ ਸ਼ਾਇਦ, ਭਾਵੇਂ ਇਸ ਦੇ ਲਈ ਥੋੜ੍ਹਾ ਸਮਾਂ ਹੋਰ ਲੈ ਲਿਆ ਜਾਵੇ, ਭਾਵੇਂ ਇਸ ਦੇ ਲਈ ਥੋੜ੍ਹੀ ਹੋਰ ਲੜਾਈ ਲੜਨੀ ਪਵੇ, ਪਰ ਕੋਈ ਸਹੀ ਰਾਹ ਲੱਭਣਾ ਬੜਾ ਜ਼ਰੂਰੀ ਹੈ। ਉਹ ਰਾਹ ਜਿਸ ਦੇ ਵਿੱਚ ਕਿਸੇ ਦਾ ਦਿਲ ਨਾ ਟੁੱਟੇ, ਕਿਸੇ ਦੀਆਂ ਅੱਖਾਂ ਉਡੀਕ ਦੇ ਵਿੱਚ ਨਮ ਨਾ ਹੋਣ। ਲੰਗਰ ਛਕਦਿਆਂ, ਚਾਹ ਪੀਂਦਿਆਂ ਪਤਾ ਨਹੀਂ ਇੱਦਾਂ ਦੀਆਂ ਕਿੰਨੀਆਂ ਕੁ ਵਿਚਾਰਾਂ ਮਨ ਦੇ ਵਿੱਚ ਚੱਲੀ ਜਾਂਦੀਆਂ ਸੀ, ਮੈਂ ਇੱਦਾਂ ਕਰਾਂ ਅਤੇ ਇੱਦਾਂ ਹੋ ਜੇ, ਮੈਂ ਇੱਦਾਂ ਕਰਾਂ ਅਤੇ ਇਹਦੀ ਸੀਰਤ ਮਿਲ ਜੇ, ਮੈਂ ਇੱਦਾਂ ਕਰਾਂ ਤਾਂ ਸੀਰਤ ਨੂੰ ਉਹਦੀ ਦਾਦੀ ਮਿਲ ਜੇ, ਮੈਂ ਇੱਦਾਂ ਕਰਾਂ ਅਤੇ ਉਹ ਸੀਰਤ ਮੈਨੂੰ ਮਿਲੇ, ਉਹਨੂੰ ਮੈਂ ਸਮਝਾਵਾਂ, ਉਹਨੂੰ ਮੈਂ ਪੁੱਛਾਂ ਉਹਦੀ ਕੀ ਮਜਬੂਰੀ ਹੈ, ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂ। ਪਤਾ ਨਹੀਂ ਕਿੰਨੇ ਕੁ ਮਨ ਦੇ ਵਿੱਚ ਵਿਚਾਰ ਚੱਲੀ ਜਾਣ, ਪਰ ਕਿਤੇ ਨਾ ਕਿਤੇ ਇੱਕ ਨਿਕਾਹ ਜਿਹਾ ਵਿਚਾਰ ਹੋਰ ਤੰਗ ਕਰਦਾ ਸੀ। ਇਹੋ ਜਿਹੀ ਦਾਦੀ ਕਿਤੇ ਸੀਰਤ ਮਿਲਣ ਦੇ ਉੱਤੇ ਮੈਂ ਨਾ ਖੋ ਦੇਵਾਂ। ਇੰਨਾ ਨਿੱਘ, ਇੰਨਾ ਪਿਆਰ, ਮਨ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਵਿਚਾਰ ਆਈ ਜਾਂਦੇ ਨੇ। ਅਖੀਰ ਅੱਧ ਪਛੱਧੇ ਲੋਕ ਜਾ ਚੁੱਕੇ ਸੀ ਪ੍ਰੋਗਰਾਮ 'ਚੋਂ, ਮੇਰਾ ਫਿਰ ਦਿਲ ਕੀਤਾ, ਮੈਂ ਜਾ ਮਾਤਾ ਜੀ ਦਾ ਫਿਰ ਹੱਥ ਫੜਿਆ। ਕੋਈ ਨਾ ਮਾਤਾ ਜੀ, ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਆ ਜਾਇਆ ਕਰੋ, ਤੁਸੀਂ ਆਓਗੇ ਮੈਨੂੰ ਵਧੀਆ ਲੱਗੂਗਾ, ਮੈਨੂੰ ਬੁਲਾਓਗੇ ਮੈਨੂੰ ਹੋਰ ਵਧੀਆ ਲੱਗੂਗਾ, ਜਦੋਂ ਵੀ ਕਹੋਗੇ ਮੈਂ ਸਾਰੇ ਕੰਮ ਛੱਡ ਕੇ ਆਊਂਗੀ। ਉਹਨਾਂ ਨੇ ਆਪਣਾ ਪਿਆਰ ਭਰਿਆ ਹੱਥ ਮੇਰੇ ਸਿਰ ਦੇ ਉੱਤੇ ਧਰਿਆ, ਕਹਿਣ ਲੱਗੇ ਜ਼ਰੂਰ ਪੁੱਤਰ। ਹੁਣ ਜਿੱਦਾਂ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਸਕੂਨ ਸੀ। ਮੈਂ ਘਰ ਵਾਪਸ ਪਰਤ ਰਹੀ ਸੀ, ਪਰ ਉਸ ਮਿਲਣੀ ਨੂੰ ਭੁੱਲ ਨਹੀਂ ਸੀ ਪਾ ਰਹੀ। ਉਸ ਮਿਲਣੀ ਦਾ ਅਹਿਸਾਸ ਪਤਾ ਨਹੀਂ ਕਿੰਨੇ ਦਿਨ ਮੇਰੇ ਨਾਲ ਰਿਹਾ, ਜਾਂ ਫਿਰ ਅੱਜ ਵੀ ਇੱਕ ਯਾਦ ਦੇ ਵਾਂਗ, ਇੱਕ ਸਬਕ ਦੇ ਵਾਂਗ, ਜੋ ਸ਼ਾਇਦ ਆਖਰੀ ਸਾਹ ਤੱਕ ਮੇਰੇ ਨਾਲ ਰਹੇ। ਕਹਾਣੀ ਸਾਡੇ ਤੱਕ ਭੇਜੀ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ, ਲਿਖਣ ਵਾਲਿਆਂ ਦਾ ਨਾਂ ਅਗਿਆਤ ਹੈ, ਪਰ ਇਹ ਮੋਹ ਭੇਜੀ ਕਹਾਣੀ ਸਾਨੂੰ ਸਾਡੇ ਬਦਲ ਰਹੇ ਅਜੋਕੇ ਸਮੇਂ ਦੇ ਵਿੱਚ ਰਿਸ਼ਤਿਆਂ ਜਾਂ ਫਿਰ ਕੁਛ ਨਵੇਂ ਰਿਸ਼ਤਿਆਂ ਦੀ ਖਾਤਰ ਪੁਰਾਣਿਆਂ ਦੇ ਨਾਲ ਜੁੜੇ ਜੋ ਆਪਾਂ ਫੈਸਲੇ ਲੈਂਦੇ ਹਾਂ ਉਸ ਪਾਸੇ ਨੂੰ ਧਿਆਨ ਦਿਵਾਉਂਦੀ, ਬੜੇ ਸਾਰੇ ਸਵਾਲ ਛੱਡਦੀ ਹੈ ਕਿ ਨਵੇਂ ਮਿਲੇ ਪਿਆਰ ਦੀ ਖਾਤਰ ਪੁਰਾਣੇ ਪਿਆਰ ਨੂੰ ਬੰਦਾ ਭੁੱਲ ਸਕਦਾ। ਰਿਸ਼ਤਿਆਂ ਦੀ ਅਸਲੀ ਕੀਮਤ ਉਦੋਂ ਪਤਾ ਲੱਗਦੀ ਹੈ ਜਦੋਂ ਉਹ ਸਾਥੋਂ ਦੂਰ ਹੋ ਜਾਂਦੇ ਨੇ। ਹੋ ਸਕਦਾ ਕਿਸੇ ਵੇਲੇ ਤੁਹਾਡੇ ਆਪਣੇ ਇੱਦਾਂ ਦਾ ਡਰ ਪਾਉਣ ਦੀ ਕੋਸ਼ਿਸ਼ ਵੀ ਕਰਨ ਕਿ ਫਿਰ ਇਸ ਤੋਂ ਬਾਅਦ ਸਾਡੇ ਮੱਥੇ ਨਾ ਲੱਗੀ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਨਾਂ ਦਾ ਮਤਲਬ ਇਹੋ ਹੀ ਹੋਊਗਾ ਜੋ ਜ਼ਬਾਨੋਂ ਕਹਿ ਰਹੇ ਨੇ। ਇਹੋ ਜਿਹੇ ਕੰਮਾਂ ਦੇ ਵਿੱਚ ਇੰਨਾ ਵੀ ਆਗਿਆਕਾਰ ਨਹੀਂ ਹੋਣਾ ਚਾਹੀਦਾ। ਵਿਆਹ ਤੋਂ ਬਾਅਦ ਹਰ ਕੋਈ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦਾ, ਹਰ ਕੋਈ ਬਹੁਤ ਜ਼ਿਆਦਾ ਰੁੱਝ ਜਾਂਦਾ ਆਪਣੀ ਜ਼ਿੰਦਗੀ ਦੇ ਵਿੱਚ, ਪਰ ਨਾ ਤਾਂ ਇੱਧਰੋਂ ਰਿਸ਼ਤੇ ਟੁੱਟਦੇ ਨੇ ਨਾ ਉੱਧਰੋਂ ਮੋਹ ਟੁੱਟਦਾ, ਦੋ ਪਾਸਿਓਂ ਖਿੱਚ ਬਰਾਬਰ ਦੀ ਹੁੰਦੀ ਹੈ। ਸਮਾਂ ਪਾ ਕੇ ਸਮੇਂਦਾਰ ਸਮੇਂ ਸਾਨੂੰ ਫਿਰ ਦੁਬਾਰਾ ਤੋਂ ਰਿਸ਼ਤੇ ਕੱਢਣ ਦੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਇਹ ਨਹੀਂ ਕਿ ਉਹਨਾਂ ਨੇ ਆ ਕਹਿ ਕੇ ਤੋਰਿਆ ਹੀ ਹੁਣ ਮੈਂ ਉੱਥੇ ਪੈਰ ਹੀ ਨਹੀਂ ਪਾਉਣਾ, ਇਹ ਨਹੀਂ ਕਿ ਉਹ ਆ ਕਹਿ ਕੇ ਘਰੋਂ ਚਲੇ ਗਈ ਹੀ ਹੁਣ ਆਪਾਂ ਉਹਨੂੰ ਘਰ ਵੜਨ ਹੀ ਨਹੀਂ ਦੇਣਾ, ਚਾਹੇ ਧੀ ਹੋਵੇ ਚਾਹੇ ਪੁੱਤ। ਦੁਨੀਆਂ ਦੇ ਵਿੱਚ ਅਨੇਕਾਂ ਹੀ ਅਜਨਬੀ ਚਿਹਰੇ ਮਿਲਦੇ ਨੇ, ਉਹਨਾਂ ਦੇ ਵਿੱਚੋਂ ਸਾਨੂੰ ਮੋਹ ਦਿਖਦਾ, ਪਿਆਰ ਦਿਖਦਾ, ਉਹ ਪਿਆਰੇ ਲੱਗਦੇ ਨੇ, ਉਹਨਾਂ ਦੇ ਨਾਲ ਆਪਾਂ ਨਾਤਾ ਹੋਰ ਗੂੜਾ ਕਰ ਲੈਂਦੇ।
ਪਰ ਉਹਦੇ ਲਈ ਆਪਾਂ ਪੁਰਾਣੇ ਰਿਸ਼ਤੇ ਪਰਿਵਾਰ ਇੱਦਾਂ ਨਹੀਂ ਛੱਡ ਸਕਦੇ ਅਤੇ ਨਾ ਹੀ ਪਰਿਵਾਰ ਇਸ ਤਰੀਕੇ ਦੇ ਨਾਲ ਇੰਨੇ ਵੱਡੇ ਫੈਸਲੇ ਲੈ ਸਕਦਾ। ਖੈਰ ਗਲਤੀ ਕਿਸੇ ਦੀ ਵੀ ਹੋਵੇ, ਹਰ ਕੋਈ ਆਪੋ ਆਪਣੀ ਥਾਂ ਦੇ ਉੱਤੇ ਠੀਕ ਹੁੰਦਾ, ਹਰ ਇੱਕ ਨੂੰ ਆਪਣਾ ਪਿਆਰ ਦੂਸਰੇ ਦੇ ਨਾਲੋਂ ਵੱਡਾ ਲੱਗਦਾ। ਪਰ ਗੱਲ ਇਹ ਕਿ ਨਵੇਂ ਰਿਸ਼ਤਿਆਂ ਦੀ ਖਾਤਰ ਪੁਰਾਣੇ ਖੂਨ ਦੇ ਰਿਸ਼ਤੇ ਭੁੱਲਣੇ ਨਹੀਂ ਚਾਹੀਦੇ। ਪਿਆਰ ਵਿਆਹ ਨਵੀਂ ਜ਼ਿੰਦਗੀ ਸਾਰਾ ਕੁਛ ਠੀਕ ਹੈ, ਪਰ ਉਹਨਾਂ ਨੂੰ ਪਿੱਛੇ ਛੱਡ ਜਾਣਾ ਗਲਤ ਹੈ, ਜਿਨ੍ਹਾਂ ਨੇ ਸਾਨੂੰ ਪਾਲਿਆ, ਜਿਨ੍ਹਾਂ ਨੇ ਸਾਨੂੰ ਪੋਸਿਆ। ਆਖਿਰਕਾਰ ਇੱਕ ਸਮਾਂ ਆਉਂਦਾ ਵਾ ਜਦੋਂ ਮਾਂ ਪਿਓ ਨੂੰ, ਦਾਦੀ ਦਾਦੇ ਨੂੰ, ਬਜ਼ੁਰਗਾਂ ਨੂੰ ਤੁਹਾਡੇ ਧਿਆਨ ਦੀ ਲੋੜ ਹੁੰਦੀ ਹੈ। ਉਸ ਇਕੱਲੇਪਨ ਦੇ ਵਿੱਚ ਕਿਸੇ ਨਾ ਕਿਸੇ ਸਾਥ ਦੀ ਲੋੜ ਹੁੰਦੀ ਹੈ। ਉਹ ਸਾਥ ਇੱਕ ਫੋਨ ਕਾਲ ਵੀ ਹੋ ਸਕਦੀ ਹੈ, ਕਦੀ ਕਦਾਈ ਵਿੱਚ ਇੱਕ ਨਿੱਕੀ ਜਿਹੀ ਮੁਲਾਕਾਤ ਵੀ ਹੋ ਸਕਦੀ ਹੈ। ਇਹ ਵੀ ਬਹੁਤ ਵੱਡੇ ਮਾਇਨੇ ਰੱਖਦੀ ਆ ਤੁਹਾਡੇ ਆਪਣਿਆਂ ਦੇ ਲਈ। ਛੋਟੇ ਛੋਟੇ ਪਲ ਕਈ ਵਾਰੀ ਬਹੁਤ ਵੱਡੀਆਂ ਧਰਵਾਸਾਂ ਦੇ ਜਾਂਦੇ ਨੇ। ਇਹ ਧਰਵਾਸ ਨਹੀਂ ਟੁੱਟਣੀ ਚਾਹੀਦੀ। ਅਤੇ ਜੇਕਰ ਦੁਨੀਆਦਾਰੀ ਦੇ ਵਿੱਚ ਇੱਦਾਂ ਦਾ ਨਿੱਘ ਤੁਸੀਂ ਕਿਸੇ ਨੂੰ ਦੇ ਸਕਦੇ ਹੋ ਬਿਨਾਂ ਕੋਈ ਖੂਨ ਦਾ ਰਿਸ਼ਤਾ ਹੋਇਆ ਇਸ ਕਹਾਣੀ ਵਾਂਗੂ, ਤਾਂ ਉਹਦੇ ਵਿੱਚ ਵੀ ਕੁਛ ਗਲਤ ਨਹੀਂ। ਕਈ ਵਾਰੀ ਬਹੁਤ ਸਾਰੇ ਲੋਕ ਸ਼ਾਇਦ ਇਸ ਕਰਕੇ ਹਮਦਰਦੀ ਲੈ ਲੈਂਦੇ ਨੇ, ਦੇ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਚੰਗਾ ਲੱਗਦਾ ਕਿਸੇ ਦੇ ਘਰ ਬਾਰੇ ਜਾਣਨਾ। ਪਰ ਅਸਲ ਤਾਂ ਇਨਸਾਨੀਅਤ ਉਹ ਕਿ ਜੋ ਅਗਲਾ ਚਾਹ ਰਿਹਾ ਉਹਨੂੰ ਉਹ ਦਿੱਤਾ ਜਾਵੇ। ਆਸ ਕਰਦੇ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: रेडियो। हाँ जी, 1674 हम समा हो चुका लाफ्टर थैरेपी का। कल दे गुस्से, गले, परेशानियां, जो भी मन दे उत्ते बोझ, सारा कुछ एक पासे रख के हसण दा, हसाउण दा, चुटकले सुनाउण दा समा हो चुका। मैं वादा करता हाँ कि जरूर जरूर जरूर हसूँ, तो तुसीं भी जरूर हस्यो, सारे सुनने वाले भी जरूर हस्यो, क्योंकि हसना आपां अपने आप दे लई, हसना आपां अपनी तंदुरुस्ती दे लई, अपने जीआं दे लई। ते आओ फिर रल मिल के हसते हैं। चुटकला नवा होवे, पुराना होवे, पहलां सुनिया होवे, कोई फर्क नहीं पैंदा। फर्क पैंदा साडे हसण जां ना हसण दे नाल। आओ फिर अपने आप नूं हसण दी इक कमांड दे के अगे वधदे हां, ते बच्चिआं दे नाल लाफ्टर थैरेपी की शुरुआत करते हैं। सब तो पहला साढ़े नाल आए ने अर्नव, तो सत श्रीकाल अर्नव, तुसी आने रहो, की हाल है?
1: हेलो अंकल जी, सत श्रीकाल।
0: सत श्रीकाल अर्नव, की हाल तुहाडा?
1: वधिया है, तुहाडा की हाल है?
0: हाँ जी, मेरा भी ठीक है पुत्र। हो गए तैयार?
1: हाँ जी।
0: ओके, तो तैयार हो के की सुनाओगे फिर?
1: आज सुनाओगे एक बुजारत।
0: हाँ जी।
1: ਉਹ ਕਿਹੜਾ ਹੈ, ਉਹ ਕਿਹੜਾ ਬੰਦਾ ਹੈ ਜਿਹੜੇ ਵਿਆਹ ਦੇ ਵਿੱਚ ਹਰ ਵਾਰ ਕੁੱਟ ਖਾਂਦਾ ਹੈ?
0: ਵਿਆਹ ਦੇ ਵਿੱਚ ਕੁੱਟ ਖਾਂਦਾ?
1: ਹਾਂਜੀ, ਬੰਦਾ ਨਹੀਂ ਹੈ ਪਰ।
0: ਅੱਛਾ, ਬੰਦਾ ਨਹੀਂ।
1: ਫੁੱਫੜ ਨਾਲ।
0: ਹਾਂ
1: ਜੀਜੂ।
0: ਅੱਛਾ, ਬੰਦਾ ਨਹੀਂ ਹੈ। ਓਕੇ, ਫਿਰ ਕੌਣ ਕੁੱਟ ਖਾਂਦਾ? ਛੱਜ?
1: ਹਾਂਜੀ।
0: ਓ ਵਾਹ ਵਾਹ ਵਾਹ, ਤਾੜੀਆਂ ਮੇਰੇ ਲਈ। ਅਰਨਵ ਅਰਨਵ ਦੀਆਂ ਬੁੱਝੀਆਂ ਜਾਂਦੀਆਂ ਮੇਰੇ ਕੋਲ ਨਾ। ਔਖੀਆਂ ਕਿਉਂ ਲਿਆਉਣੀਆਂ ਯਾਰ, ਸੌਖੇ ਸੌਖੇ ਠੀਕ ਆ, ਸਾਰੇ ਔਖੀਆਂ ਲਿਆਓਗੇ ਹੈਂ?
1: ਹਾਂਜੀ
0: ਠੀਕ ਆ, ਥੈਂਕ ਯੂ।
1: ਹੁਣ ਜ਼ਿਆਦਾ ਹੀ ਸੌਖੇ ਬਾਜ਼ਾਰ ਤੇ ਪਾਤੀ ਆ ਤੁਹਾਨੂੰ, ਹੁਣ ਤੁਹਾਡਾ ਹਾਰਡ ਟਾਈਮ ਹੋ ਗਿਆ, ਹਾਰਡ ਵਰਕ ਦਾ ਟਾਈਮ।
0: ਕਲਾਸ ਵੱਡੀ ਹੋ ਗਈ ਹੁਣ?
1: ਹਾਂਜੀ।
0: ਚਲੋ ਠੀਕ ਆ, ਫਿਰ ਕੱਲ ਫਿਰ ਸੈਕੰਡ ਕਲਾਸ ਵਾਲੀ ਲੈ ਕੇ ਆਇਓ। ਥੈਂਕ ਯੂ,
1: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹ ਸੀ ਸਾਡੇ ਨਾਲ ਅਰਨਵ, ਥੈਂਕ ਯੂ ਅਰਨਵ। ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਅਤੇ ਫਤਿਹ, ਉਸ ਤੋਂ ਬਾਅਦ ਫਿਰ ਯੁਵਰਾਜ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਨੇ?
2: ਮੈਂ ਠੀਕ ਆ, ਤੁਸੀਂ ਦੱਸੋ?
0: ਮੈਂ ਵੀ ਠੀਕ ਆ। ਕਿੱਥੇ ਕੇ ਪਹੁੰਚ ਗਏ?
2: ਗੁਰਦੁਆਰਾ ਸਾਹਿਬ ਪਹੁੰਚ ਵੀ ਗਏ ਸੀ।
0: ਅੱਛਾ, ਮੱਥਾ ਟੇਕ ਆਇਆ ਕਿ
2: ਨਹੀਂ? ਨਹੀਂ ਹਜੇ ਨਹੀਂ।
0: ਅੱਛਾ, ਹਲੇ ਅੰਦਰ ਜਾਣਾ ਹੈ?
2: ਹਾਂਜੀ।
0: ਓਕੇ, ਦੇਖਦੀ ਤੁਹਾਨੂੰ ਸੁਗੰਧੀ ਆਉਣ ਲੱਗ ਪਈ ਕਿ ਨਹੀਂ?
2: ਆਉਂਦੀ ਆ। ਹਾਂਜੀ,
0: ਹੋਰ ਜੀ ਕਰਦਾ ਫਿਰ ਹੈ ਨਾ ਅੰਦਰ ਜਾਣ। ਉਹ ਬੱਲੇ ਬੱਲੇ, ਤੇ ਕੀ ਲਿਆਇਓ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ।
2: ਇੱਕ ਵਾਰੀ ਤਿੰਨ ਸਰਦਾਰ ਗੱਡੀ ਵਿੱਚ ਫਸ ਜਾਂਦੇ ਆ, ਤੇ ਫਿਰ ਪਹਿਲਾ ਸਰਦਾਰ ਕਹਿੰਦਾ ਆਪਾਂ ਐਂ ਕਰਦੇ ਆ, ਆਪਾਂ ਇੰਜਨ ਵਿੱਚ ਦੀ ਨਿਕਲ ਜਾਂਦੇ ਆ, ਤੇ ਦੂਜੇ ਸਰਦਾਰ ਕਹਿੰਦਾ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਆਪਾਂ ਆਪਾਂ ਡਿੱਗੀ ਵਿੱਚ ਦੀ ਨਿਕਲ ਜਾਂਦੇ ਆ।
0: ਅੱਛਾ,
2: ਤੇ ਫਿਰ ਤੀਜਾ ਸਰਦਾਰ ਕਹਿੰਦਾ ਜੋ ਕੁਛ ਕਰਨਾ ਤੇ ਛੇਤੀ ਕਰ ਲਓ, ਛੱਤ ਖੁੱਲੀ ਪਈ ਆ ਤੇ ਨਾਲੇ ਮੀਂਹ ਵੀ ਆਉਣ ਵਾਲਾ ਵਾ।
0: ਆ ਵੀ ਠੀਕ ਆ, ਥੈਂਕ ਯੂ ਮੰਨਤ,
2: ਥੈਂਕ ਯੂ। ਹੁਣ ਫਤਿਹ ਨਾਲ ਵੀ ਗੱਲ ਕਰ ਲਓ,
0: ਲਿਆਓ ਫਿਰ, ਕਰਾ ਹੀ ਦਿਓ ਫਿਰ ਕੇ।
2: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਅੰਕਲ ਜੀ ਜਿਹੜੇ ਲੇਟ ਹੋ ਗਏ ਪਰ ਉਹ ਆਏ ਨੀ ਹਜੇ ਤੱਕ।
0: ਉਹ ਸਤਿ ਸ਼੍ਰੀ ਅਕਾਲ ਫਤਿਹ ਜੀ, ਕੀ ਹਾਲ ਆ ਤੁਹਾਡਾ?
2: ਮੈਂ ਵਧੀਆ, ਤੁਸੀਂ ਕਿਵੇਂ ਹੋ?
0: ਮੈਂ ਵੀ ਠੀਕ ਹਾਂ ਯਾਰ, ਤੇਰੇ ਫਾਈਨਾਂ ਫੁਈਨਾਂ ਤੋਂ ਨਾ ਕੋਈ ਡਰਦਾ ਨਹੀਂ, ਮੈਂ ਹਿਸਾਬ ਲਾਇਆ ਤੇਰੀ ਦਹਿਸ਼ਤ ਖਤਮ ਹੋ ਗਈ ਆ।
2: ਠੀਕ ਆ, ਫਿਰ ਤਾਂ ਮੈਂ ਹੁਣ ਹੀ ਲਾ
0: ਫਾਈਨ। ਨਹੀਂ ਹੁਣ ਤੂੰ ਨਾ ਰਿਕਵਰੀ ਕਰਿਆ ਕਰ ਮੇਰਾ ਵੀਰ।
2: ਨਹੀਂ
0: ਯਾਰ, ਫਾਈਨ ਤੇ ਤੂੰ ਪਾਈ ਜਾਣਾ ਤੇ ਦਿੰਦਾ ਤੇ ਕੋਈ ਹੈ ਨਹੀਂ ਆ।
2: ਮੈਂ मैं ऑर्डरा वहां पर खाऊं नहीं, मैं रोना वहां पर खा नहीं।
0: अच्छा
2: जो की
0: मैं उड़दा वहां पर खंभ नहीं आगे।
2: हाँ जी
0: मैं रोना वहां पर अखा नहीं आई।
2: हाँ जी
0: ओके उड़न वाली चीज है कोई है।
2: हाँ जी रोना
0: ते रोन वाली
2: है
0: चीज छोटी है। ओके बदल बदल।
2: हाँ जी
0: ओहो
2: किने हेल्प की थी
0: यार तू मैनू इन्ना ना लायक समझदा एक मिनट मैं वेख के दसा कि हेल्प की है। अज तो ज्यादा हेल्पां तो अज जसोवाल अंकल करन डे खिच के रखा कर। सुखविंदर आंटी ने भी भेजे इन्हों भी लगते हथ बस हूँ बनी गल थोड़ी जी हूँ ये सवेरे सवेरे कर जाई है ना आपे सोच के दसन गे गां। थैंक यू फतेह।
2: थैंक यू हैव अ नाइस डे बाय।
0: थैंक यू ये सन साडे नाल मन्नत ते फतेह ते हुण पई साडे नाल युवराज उस तो बाद फिर तेग तुहाडी वारी तुसीं तैयार रहो। सत श्री अकाल युवराज की हाल है।
2: सत श्री अकाल अंकल जी।
0: सत श्री अकाल युवराज की हाल है।
2: मेरा ठीक है तुहाडा की हाल है।
0: मेरा भी ठीक है और किदा फिर।
2: मैं तो ठीक हूँ तुसी की कर दे।
0: मैं कुछ नहीं रोटी खान दिया। खाओगे?
2: नहीं मैं तो आप दी खा ली सी।
0: अच्छा आप दी खा ली ही। ओके चलो फिर मैं फिर खा ला।
2: हाँ जी तुसी खा लो।
0: चलो थैंक यू थैंक यू थैंक यू। फिर तैयार हो गए हो?
2: हाँ जी पर मैं आज स्कूल नहीं जाना मेरी छुट्टी है क्योंकि आज मेरी दंदा दी अपॉइंटमेंट सी।
0: ओके ओके ओके जे नहीं जाना तो फिर आपां तुहानूं पिछे रखिए।
2: नहीं नहीं मैं बोलदा।
0: चलो बोलो फिर दवा दो।
2: मैं एक चुटकुला सुनाना।
0: हाँ जी
2: एक बारी रमेश एक वकील कोल जांदा ते कहंदा वी मैं आपदी पत्नी नूं एक तलाक देना ते फिर वकील कहंदा वी क्यों ते फिर रमेश कहंदा वी 5 महीने हो गए मेरे नाल बोलदी नहीं गल ही नहीं करती ते फिर वकील कहंदा सोच ला ऐसी पत्नी बार बार नहीं मिलती
0: ना बोलने वालिया थैंक यू
2: थैंक यू हैव अ नाइस डे बाय
0: बाय बाय। थैंक यू भाई ये सी साडे नाल युवराज ते नेक्स्ट साडे नाल आ तेग ते उस तो बाद फिर साडे नाल ਹੁਣ ਗਈਆਂ ਓਬਰਾਏ ਸਿਸਟਰਸ। ਓਬਰਾਏ ਸਿਸਟਰਸ ਤੁਸੀਂ ਘੱਟ ਗਈਆਂ ਫਿਰ ਦੁਬਾਰਾ ਤੋਂ ਕਰਿਓ ਅਤੇ ਉਦੋਂ ਕਰਿਆ ਕਰੋ ਜਦੋਂ ਪੁੱਤ ਮੈਂ ਬੋਲਦਾ ਜਦੋਂ ਕੋਈ ਕਾਲ ਕਰ ਰਿਹਾ ਜਦੋਂ ਕੋਈ ਚੁਟਕਲਾ ਸੁਣਾ ਰਿਹਾ ਨਾ ਉਦੋਂ ਨਾ ਤੁਸੀਂ ਕਰਿਆ ਕਰੋ ਉਦੋਂ ਚੁੱਕਣਾ ਔਖਾ ਹੋ ਜਾਂਦਾ। ਹਾਂਜੀ ਤੇਗ ਤੁਸੀਂ ਆਉਂਦੇ ਰਹੋ ਪੁੱਤ।
3: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਤੇਗ ਜੀ ਕੀ ਹਾਲ ਆ। अंबर ने भी जाना ते अंबर ने भी सुनाना अज ते
3: हेलो
0: ते नाले अज अज तुसी आपे सुनाना है ना विदाउट मम्मा हेल्प।
3: हाँ जी मम्मा मम्मा नाल भी नहीं हैगे इसलिए दादी नूं पता नहीं हैगा केरे केरा बात बोना।
0: वेरी गुड चलो फिर हुण सुनाओ तुसीं।
3: मां जमीनी पुत कोठे ते।
0: अच्छा मां जमीनी ते पुत कोठे ते चल गया।
3: हाँ जी
0: ओके ते अपना मसला की है मतलब मां नूं जम लैण देना चाहिदा है।
3: नहीं।
0: हाँ।
3: ਮਾਂ ਨੇ ਬਾਅਦ ਚ ਆਉਣਾ
0: ਮਾਂ ਨੇ ਬਾਅਦ ਚ ਆਉਣਾ ਵਾ
3: ਹਾਂਜੀ
0: ਤੇ ਪੁੱਤ ਪਹਿਲਾਂ ਹੀ ਆ ਗਿਆ
3: ਹਾਂਜੀ
0: ਓਕੇ ਓਕੇ ਤੇ ਫਿਰ ਹੁਣ ਕੀ ਮਸਲਾ ਹੱਲ ਕਰੀਏ ਫਿਰ ਇਹਦਾ ਮੈਂ ਬੁੱਝਾਂ ਹੁਣ
3: ਹਾਂਜੀ
0: ਅੱਛਾ ਕੀ ਬੁੱਝਣਾ ਮਾਂ ਬੁੱਝਣੀ ਆ ਕਿ ਪੁੱਤ ਬੁੱਝਣਾ
3: ਦੋਵੇਂ
0: ਦੋਵੇਂ ਬੁੱਝਣੇ ਆ
3: ਹਾਂਜੀ
0: ਓਕੇ ਓਕੇ ਦੋਵੇਂ ਬੁੱਝਣੇ ਆ ਤੇ ਇਹ ਫਿਰ ਮੈਨੂੰ ਲੱਗਦਾ ਵਾ ਧੂੰਆਂ ਆ ਇੱਕ ਤੇ ਮਾਂ ਫਿਰ ਅੱਗ ਹੋਊਗੀ
3: ਹਾਂਜੀ
0: ਵਾਹ ਵੈਰੀ ਨਾਈਸ ਆਫ ਮੀ ਥੈਂਕ ਯੂ ਤੇਗ ਵੇਖਿਆ ਤੁਸੀਂ ਤੇ ਆਪ ਸਗੋਂ ਬੜਾ ਵਧੀਆ ਕਰ ਲੈਂਦੇ ਹੋ ਹੈ ਨਾ ਤੁਸੀਂ ਤੇ ਕੱਲੇ ਕੱਲੇ ਹੀ ਬੜਾ ਸੋਹਣਾ ਤੁਸੀਂ ਬੋਲ ਰਹਿੰਦੇ ਹੋ ਪੁੱਤ ਐਵੇਂ ਹੀ ਆਪਾਂ ਮੰਮਾ ਨੂੰ ਵੀ ਲਾਗੇ ਬਹਾ ਕੇ ਇੰਗੇਜ ਕਰ ਛੱਡਦੇ ਹਾਂ ਮੈਨੂੰ ਤੇ ਯਕੀਨ ਹੀ ਵੀ ਤੇਗ ਨੇ ਕੱਲੀ ਨੇ ਬੜਾ ਵਧੀਆ ਸੁਣਾ ਲੈਣਾ ਤੇ ਐਂਬਰ ਵੀ ਹੈਗੀ ਅੱਜ ਸੱਚ
3: ਹਾਂਜੀ
0: ਓਕੇ ਓਕੇ ਸੁਣਾਓ ਸੁਣਾਓ ਸੁਣਾਓ ਆਵਾਜ਼ ਵੱਡੀ ਵੱਡੀ ਲੱਗਣ ਡਈ ਆ ਵੈਰੀ ਨਾਈਸ ਕੀ ਖਾਦਾ ਅੱਜ
3: ਮਲਟੀਗ੍ਰੇਨ
0: ਓ ਤਾਂ ਕਰਕੇ ਫਿਰ ਵੱਡੀ ਹੋ ਗਈ ਆਵਾਜ਼ ਬੀਬੇ ਬੀਬੇ ਪੁੱਤ ਹੋ ਗਏ ਨਾ ਫਿਰ ਤੇ ਲਾਹੀ ਕੀ ਕਰਦੀ ਆ ਖੇਡਦੀ ਆ ਗਲਾਸਿਸ ਨਾ ਅੱਛਾ ਇਲਾਹੀ ਗਲਾਸਿਸ ਲਾਉਂਦੀ ਆ ਉਹ ਤੇ ਨਿੱਕੀ ਜੀ ਆ ਉਹ ਤੇ ਨਿੱਕੀ ਜੀ ਆ ਉਹ ਗਲਾਸਿਸ ਲਾਉਂਦੀ ਆ ਮਾਊਸ ਵਾਲੀ ਕਿਹੜੀ ਗੱਲ ਸੀ ਹਾਂਜੀ
3: ਟੌਮ ਐਂਡ ਜੈਰੀ
0: ਟੌਮ ਐਂਡ ਜੈਰੀ ਓਕੇ ਓਕੇ ਤੁਸੀਂ ਲਾਈਕ ਕਰਦੇ ਹੋ ਟੌਮ ਐਂਡ ਜੈਰੀ
3: ਹਾਂਜੀ
0: ਓ ਵੈਰੀ ਮੈਂ ਵੀ ਬੜਾ ਲਾਈਕ ਕਰਦਾ ਟੌਮ ਐਂਡ ਜੈਰੀ ਤੇ ਟੌਮ ਐਂਡ ਜੈਰੀ ਦੇ ਵਿੱਚੋਂ ਕੀ ਸੁਣਾਇਆ ਤੁਸੀਂ ਹਾਂਜੀ
3: ਓਲਨੀ ਮੋਲਨੀ ਦਰਾਂ ਵਿੱਚ ਖੋਲਣੀ
0: ਅੱਛਾ ਓਲਨੀ ਮੋਲਨੀ ਤੇ ਦਰਾਂ ਵਿੱਚ ਖੋਲਣੀ
3: ਹਾਂਜੀ
0: ਤੇ ਟੌਮ
3: ਇਹ ਮੇਰਾ ਪਾਠ ਹੈਗਾ
0: ਅੱਛਾ ਇਹ ਤੁਹਾਡਾ ਪਾਠ ਆ ਓਕੇ ਓਲਨੀ ਮੋਲਨੀ ਤੇ ਦਰਾਂ ਵਿੱਚ ਖੋਲਣੀ
3: ਹਾਂਜੀ
0: ਓਕੇ ਹੋ ਇਹ ਦੱਬਾ ਇਹ ਔਖਾ ਵਾ ਬੜਾ
3: ਹਾਂਜੀ
0: ਇਹ ਬਹੁਤ ਟਫ ਆ ਤੁਸੀਂ ਮੇਰੀ ਹੈਲਪ ਕਰ ਦੋਗੇ
3: ਹਾਂਜੀ
0: ਕੀ ਕਿੱਦਾਂ ਹੈਲਪ ਕਰੋਗੇ
3: ਹੈ ਟੂ
0: ਹੂੰ
3: ਟੂ
0: ਮੈਨੂੰ ਤੇ ਸਮਝ ਹੀ ਨਹੀਂ ਲੱਗਣ ਡਈ ਹੋਰ ਔਖਾ ਹੋ ਗਿਆ ਹੈ ਛੁੱਟੀਆਂ ਹੋ ਇਹ ਤੇ ਹੋਰ ਔਖਾ ਹੋ ਗਿਆ
3: ਛੁੱਟੀਆਂ
0: ਹੈ
3: ਛੁੱਟੀਆਂ
0: ਸੋਰੀ ਅੰਬਰ ਮੈਨੂੰ ਤੇ ਸਮਝ ਨਹੀਂ ਲੱਗਦੀ ਪੁੱਤ ਤੇਗ ਦੀਦੀ ਤੇਗ ਦੀਦੀ ਦੱਸ ਦੂਗੀ ਮੈਨੂੰ ਲਿਖ ਕੇ ਭੇਜ ਦਿਓ
3: ਚੱਪਲਾਂ ਚੱਪਲਾਂ
0: ਉਹ ਚੱਪਲਾਂ ਤੇ ਪਹਿਲਾਂ ਕੀ ਕਹਿ ਰਹੀ ਜੁੱਤੀਆਂ
3: ਜੁੱਤੀਆਂ
0: ਜੁੱਤੀਆਂ ਕਹਿ ਰਹੀ ਓ ਤੁਹਾਨੂੰ ਪਤਾ ਈਜ਼ੀ ਤੁਸੀਂ ਸ਼ੂਜ਼ ਕਹਿ ਦੇਣਾ ਸੀ ਕਿਆ ਸੀ ਉਹ ਸੋਰੀ ਪੁੱਤ ਸੋਰੀ ਮੈਨੂੰ ਨਹੀਂ ਸਮਝ ਲੱਗਾ ਸੋਰੀ ਮੈਂ ਸਵੇਰੇ ਸਵੇਰੇ ਇੰਨਾ ਜ਼ੋਰ ਲਵਾ ਤਾ ਤੁਹਾਡਾ ਸੋਰੀ ਪੁੱਤ ਸੋਰੀ ਥੈਂਕ ਯੂ ਤੁਸੀਂ ਬਹੁਤ ਸੋਹਣਾ ਸੁਣਾਇਆ ਇੰਨਾ ਟਫ ਤੁਸੀਂ ਸਵੇਰੇ ਸਵੇਰੇ
3: ਜੀ
0: ਵੈਰੀ ਨਾਈਸ ਥੈਂਕ ਯੂ
3: ਥੈਂਕ ਯੂ ਹੈਵ ਅ ਨਾਈਸ ਡੇ ਬਾਈ
0: ਥੈਂਕ ਯੂ ਪੁੱਤੂ ਥੈਂਕ ਯੂ ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਅਨਾਹਤ ਤੇ ਹਰਗੁਣ ਤੇ ਉਸ ਤੋਂ ਬਾਅਦ ਫਿਰ ਅਸੀਸ ਤੁਹਾਡੀ ਵਾਰੀ ਪੁੱਤ ਸਤਿ ਸ਼੍ਰੀ ਅਕਾਲ ਅਨਾਹਤ
4: ਸਤਿ ਸ਼੍ਰੀ ਅਕਾਲ ਵੀਰ ਜੀ
0: ਸਤਿ ਸ਼੍ਰੀ ਅਕਾਲ ਕੀ ਹਾਲ ਹੈ ਅਨਾਹਤ ਦਾ
4: ਵਧੀਆ ਤੁਸੀਂ ਸੁਣਾਓ
0: ਵਧੀਆ ਕਿੱਦਾਂ ਹੋ ਗਈ ਸੁਲਾ ਫਿਰ
4: ਹਾਂਜੀ ਹੋ ਗਈ
0: ਕਿੱਦਾਂ ਕੀਤੀ ਸੁਲਾ ਫਿਰ ਕੋਈ ਵਿਚੋਲਾ ਵਿਚਾਲਾ ਪਾਇਆ ਕਿ ਆਪੇ ਮੰਨ ਗਈਆਂ ਜੇ
4: ਮੰਮਾ ਨੇ ਕਰਵਾਈ
0: ਮੰਮਾ ਨੇ ਭਰਾਈ ਹੋ ਕੇ ਅੱਛਾ ਪਾਪਾ ਪਾਪਾ ਕੋ ਨਹੀਂ ਗੱਲ ਬਣੀ ਹੈ
4: ਨਹੀਂ
0: ਮੈਨੂੰ ਤਾਂ ਇਦਾਂ ਲੱਗਦਾ ਜਦੋਂ ਤੁਸੀਂ ਲੜਦੀਆਂ ਤੇ ਪਾਪਾ ਇੰਜੋਏ ਕਰਦੇ ਸਗੋਂ ਹੈ
4: ਸਾਨੂੰ ਵੀ ਇਹੀ ਲੱਗਦਾ
0: ਹੈ ਨਾ ਮੈਨੂੰ ਵੀ ਇਦਾਂ ਹੀ ਲੱਗਾ ਵੀ ਪਾਪਾ ਤੇ ਸਗੋਂ ਇੰਜੋਏ ਕਰਨ ਡੇ ਹੀ ਹੈ ਮੰਮਾ ਨੇ ਫਿਰ ਕਿਹੜਾ ਟੈਕਟ ਵਰਤਿਆ ਕਿੱਦਾਂ ਕਰਾਈ ਸੀ
4: ਉਹਨਾਂ ਨੇ ਕਿਹਾ ਕਿ ਚੁੱਪ ਕਰਕੇ ਗੱਲ ਕਰ ਲਓ ਇੱਕ ਦੂਜੇ ਨਾਲ ਨੀ ਤਾਂ ਚੇੜ ਕਰ
0: ਅੱਛਾ ਫਿਰ ਮੰਮਾ ਦਾ ਦਬਕਾ ਚੱਲਦਾ ਫਿਰ
4: ਹਾਂਜੀ
0: ਓਏ ਤੂੰ ਤਾਂ ਫਿਰ ਡਰਦੀਆਂ ਮੰਨ ਗਈਆਂ ਜੇ ਇਹ ਬੈਸਟ ਹੈ ਨਾ ਪਰ ਹੋ ਸਕਦਾ ਤੁਹਾਡਾ ਪਹਿਲਾਂ ਹੀ ਜੀ ਕਰਨ ਡਿਆ ਹੋਵੇ ਵੀ ਮੰਨ ਹੀ ਜਾਈਏ ਐਵੇਂ ਜੀ ਕਰਦਾ ਹਾਂ ਸਾਰਾ ਦਿਨ ਮੂੰਹ ਫੁਲਾ ਕੇ ਥੋੜੀ ਬਹਿਣਾ ਸੀ ਨਾਲੇ ਕਿੰਨੇ ਕੰਮ ਹੁੰਦੇ ਆ ਜਿਹੜੇ ਇੱਕ ਦੂਸਰੇ ਨੂੰ ਕਹਿਣੇ ਹੁੰਦੇ ਆ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਨਾ ਫਿਰ ਉਹ ਹੁੰਦੀਆਂ ਹੀ ਨੀ ਆਦੇ ਚਲੋ ਵੀ ਠੀਕ ਆ ਹੱਸਣਾ ਤੇ ਠੀਕ ਆ ਕੀ ਸੁਣਾਓਗੇ ਫਿਰ
4: ਅੱਜ ਮੈਂ ਤੁਹਾਨੂੰ ਅਦਰਸ ਤੇ ਇੰਡੀਅਨਸ ਦੇ ਵਿੱਚ ਡਿਫਰੈਂਸ ਦੱਸਾਂਗੀ
0: ਓਕੇ ਓਕੇ ਪਲੀਜ਼
4: ਅਦਰ ਓ ਨੋ ਮਾਈ ਸਾਈਕਲ ਗਾਟ ਪੰਚਰ ਆਈ ਸ਼ੁਡ ਕਾਲ ਦ ਮੈਕੈਨਿਕ ਇੰਡੀਅਨਸ ਪਾਪਾ ਆ ਵੇਖਿਓ ਅਦਰ ਓ ਨੋ ਇਟਸ ਲੀਕੇਜ ਇਨ ਮਾਈ ਬਾਥਰੂਮ ਆਈ ਸ਼ੁਡ ਕਾਲ ਦ ਪਲੰਬਰ ਇੰਡੀਅਨ ਪਾਪਾ ਆ ਵੇਖਿਓ
0: ਓਕੇ
4: ਅਦਰ ਅਦਰ ਓ ਨੋ my kitchen door got stuck I should call the carpenter Indians papa are kyo others oh no my shoelace broke I should buy a new one others I mean Indians papa are kyo papa kende
5: koi nahi putt kare ja ke goond naal jod danga
0: ਗੂੰਦ ਪਈ ਘਰ ਤੁਹਾਡੇ ਵੀ ਇੱਦਾਂ ਕਰਦੇ ਪਾਪਾ ਫਿਰ
4: ਕਦੀ ਕਦੀ
0: ਕਦੀ ਕਦੀ ਥੈਂਕ ਯੂ ਥੈਂਕ ਯੂ ਪੁੱਤੋ ਥੈਂਕ ਯੂ ਮੈਂ ਇੱਕ ਮਿੰਟ ਸੁਖਨ ਸਾਹਿਬ ਨੂੰ ਵੀ ਮੈਂ ਨਾਲ ਲੈ ਲਵਾਂ ਤੇ ਸੁਖਨ ਨੂੰ ਵੀ ਆਪਾਂ ਗੱਡੀ 'ਚ ਚੜਾ ਲਈਏ ਨਾਲ ਹਾਂਜੀ
4: ਦੀਦੀ ਨਾਲ ਵੀ ਗੱਲ ਕਰ ਲਓ
0: ਥੈਂਕ ਯੂ ਪੁੱਤੋ ਥੈਂਕ ਯੂ ਹੈਲੋ ਹੈਲੋ ਹਾਂਜੀ ਅਰਗੁਣ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਅਰਗੁਣ ਦਾ
6: ਮੈਂ ਵਧੀਆ ਤੁਸੀਂ ਦੱਸੋ
0: ਠੀਕ ਆ ਵਧੀਆ ਕਿੱਦਾਂ ਫਿਰ ਸੁਲਾ ਕਰਨ ਚ ਫਾਇਦਾ ਹੋਇਆ ਕਿ ਉਦਾਂ ਫਾਇਦਾ ਹੈ
6: ਹਾਂਜੀ ਫਾਇਦਾ ਤਾਂ ਹੋਇਆ ਮੈਂ ਵੀ ਇੱਕ ਕੰਮ ਹੀ ਆ ਗਈ
0: ਆ ਆਵਾਜ਼ ਤੁਹਾਡੀ ਖਰਾਬ ਹੁੰਦੀ ਵਿੱਚ ਵਿੱਚ ਅਰਗੁਣ ਦੀ ਹਾਂ ਅਨਾਹਤ ਦੀ ਵੀ ਹੋ ਰਹੀ ਸੀ ਥੋੜੀ ਥੋੜੀ
6: ਇੱਥੇ ਨੈਟਵਰਕ ਪ੍ਰੋਬਲਮ ਆ
0: ਅੱਛਾ ਕਿੱਥੇ ਕਿਹੜੀ ਜਗ੍ਹਾ ਹੋ ਤੁਸੀਂ
6: ਫਲਾਈਡ
0: ਓਕੇ ਓਕੇ ਓਕੇ ਓਕੇ ਤੁਸੀਂ ਇਹਨਾਂ ਕਾਲ ਕਰਨ ਤੋਂ ਪਹਿਲਾਂ ਹੀ ਕਹਿ ਦਿਆ ਕਰੋ ਅਸੀਂ ਕਲਾਈਡ ਤੋਂ ਗੱਲ ਕਰ ਰਹੇ ਹਾਂ ਫਿਰ ਤੁਹਾਨੂੰ ਇਹ ਵੀ ਨਹੀਂ ਦੱਸਣ ਦੀ ਲੋੜ ਵੀ ਫੋਨ ਦੇ ਨੈਟਵਰਕ ਨਹੀਂ ਸਹੀ
6: ਹਾਂਜੀ
0: ਕੀ ਲਿਆਇਓ ਫਿਰ
6: ਅੱਜ ਇੱਕ ਬਜ਼ਾਰਤ
0: ਹਾਂਜੀ
6: ਤਿੰਨ ਪੈਰਾਂ ਵਾਲੀ ਸੁੱਕੀ ਇਸ਼ਨਾਨ ਕਰਕੇ ਬਾਹਰ ਨਿਕਲੀ
0: ਤਿੰਨ ਪੈਰਾਂ ਵਾਲੀ
6: ਪੈਰਾਂ
0: ਤਿੰਨ ਪੈਰਾਂ ਵਾਲੀ
6: ਹਾਂਜੀ
0: ਤਿੰਨ ਪੈਰਾਂ ਵਾਲੀ ਤਿੱਤਲੀ
6: ਹਾਂਜੀ
0: ਤੇ ਇਸ਼ਨਾਨ ਕਰਕੇ ਨਿਕਲੀ?
4: ਹਾਂਜੀ।
0: ਓਕੇ, ਤਿੰਨ ਪੈਰਾਂ ਵਾਲੀ ਤੇ ਤੇਰੀ, ਵਾਹ ਨਾਈਸ, ਸਮਥਿੰਗ ਕ੍ਰੀਏਟਿਵ। ਓਕੇ, ਤਿੱਤਲੀ, ਤਿੰਨ ਪੈਰਾਂ ਵਾਲੀ ਤਿੱਤਲੀ। ਓਕੇ, ਉੜਦੀ ਵੀ ਆ?
4: ਨਹੀਂ,
0: ਫਲੋਟ ਤੇ ਕਰਦੀ ਆ ਨਾ?
4: ਨਹੀਂ, ਹਾਂਜੀ ਫਲੋਟ ਵੀ ਕਰਦੀ ਆ।
0: ਕਰ ਜਾਂਦੀ ਫਲੋਟ?
4: ਹਾਂਜੀ।
0: ਤੁਸੀਂ ਲਾਈਕ ਕਰਦੇ ਹੋ?
4: ਹਾਂਜੀ, ਬਹੁਤ ਸਵਾਦ।
0: ਇਹ ਤਾਂ ਮਤਲਬ ਖਾਣ ਵਾਲੀ ਆ, ਹੈਂ?
4: ਹਾਂਜੀ।
0: ਓ ਯਮ, ਸਵੇਰੇ ਸਵੇਰੇ ਖਾ ਲਈਦੀ ਆ ਕਿ ਦੁਪਹਿਰੇ ਖਾਈਦੀ ਕਿ ਸ਼ਾਮ ਨੂੰ ਕਿ ਰਾਤ ਨੂੰ?
4: ਚਾਹ ਨਾਲ ਖਾ ਸਕਦੇ ਹਾਂ ਕਦੀ ਵੀ।
0: ਚਾਹ ਨਾਲ ਕਦੀ ਵੀ?
4: ਹਾਂਜੀ।
0: ਤੁਸੀਂ ਚਾਹ ਪੀਂਦੇ ਹੋ?
4: ਹਾਂਜੀ, ਪੀ ਲੈਂਦੇ ਹਾਂ ਪੰਜਾਬੀਆਂ ਤਾਂ।
0: ਹਾਏ, ਅਨਾਹਤ ਵੀ ਪੀ ਲੈਂਦੀ ਆ?
4: ਹਾਂਜੀ, ਉਹ ਵੀ ਪੀ ਲੈਂਦੀ ਆ।
0: ਤੇ ਮੰਮੀ ਕਹਿੰਦੇ ਨੀ ਆ ਤੁਸੀਂ ਕਾਲੀਆਂ ਹੋ ਜਾਣਾ, ਨੀ ਰੰਗ ਕਾਲਾ ਹੋ ਜਾਂਦਾ?
4: ਹਾਂਜੀ,
0: ਹਾਂ, ਵੱਡਿਆਂ ਤੇ ਪੀਣੀ ਹੁੰਦੀ ਆ, ਨਿਆਣੇ ਥੋੜੀ ਪੀਂਦੇ ਆ, ਏਦਾਂ ਨੀ ਕਹਿੰਦੇ? ਫਿਰ ਤੁਹਾਡਾ ਨੀ ਜੀ ਕਰਦਾ ਤੁਸੀਂ ਬੋਨਵੀਟਾ ਪੀਆ ਕਰੋ?
4: ਅਸੀਂ ਪੀਂਦੇ ਹੁੰਦੇ ਸੀਗੇ, ਤਾਂ ਮੰਮਾ ਕਹਿੰਦੇ ਹੁਣ ਤੁਸੀਂ ਵੱਡੇ ਹੋ ਗਏ ਤਾਂ ਚਿੱਟਾ ਦੁੱਧ ਪੀਆ ਕਰੋ।
0: ਅੱਛਾ, ਤੇ ਫਿਰ ਤੁਸੀਂ ਚਾਹ ਤੇ ਆ ਗਏ? ਹੈ
4: ਨਹੀਂ, ਕਦੀ ਕਦੀ ਪੀ ਲੈਂਦੇ ਚਾਹ।
0: ਓਕੇ ਓਕੇ, ਗੁੱਡ ਗੁੱਡ, ਠੀਕ ਆ। ਫਿਰ ਇਹ ਮੈਨੂੰ ਲੱਗਦਾ ਵੀ ਸਮੋਸਾ।
4: ਹਾਂਜੀ।
0: ਯਮ, ਤੁਹਾਨੂੰ ਬਣਾਉਣਾ ਆਉਂਦਾ?
4: ਨਹੀਂ।
0: ਤੁਹਾਡੇ ਸਕੂਲ ਸਿਖਾਉਂਦੇ ਕੁਕਿੰਗ?
4: ਹਾਂਜੀ ਸਿਖਾਉਂਦੇ ਆ।
0: ਕੀ ਸਿੱਖਿਆ ਵਾ?
4: ਸਪ੍ਰਿੰਗ ਰੋਲ ਸਿੱਖੇ ਸੀਗੇ, ਪੀਜ਼ਾ ਵੀ ਸਿੱਖਿਆ ਸੀ।
0: ਅੱਛਾ, ਪੀਜ਼ਾ ਵੀ ਸਿੱਖਿਆ ਸੀ ਤੇ ਸਪ੍ਰਿੰਗ ਰੋਲ ਵੀ।
4: ਹਾਂਜੀ,
0: ਗੁੱਡ। ਫਿਰ ਚਲੋ, ਫਿਰ ਨੈਕਸਟ ਟਾਈਮ ਸਮੋਸਾ ਵੀ ਸਿੱਖਿਓ ਫਿਰ।
4: ਹਾਂਜੀ,
0: ਠੀਕ ਆ। ਥੈਂਕ ਯੂ,
4: ਥੈਂਕ ਯੂ,
0: ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਉਸ ਤੋਂ ਬਾਅਦ ਫਿਰ ਐਸ਼ਲਿਨ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਅਸੀਸ।
7: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ, ਤੁਸੀਂ ਤੇ ਮੈਂ ਦੋ ਵਾਰੀ।
0: ਮੈਂ ਠੀਕ ਹਾਂ, ਤੁਸੀਂ ਕਿੱਦਾਂ ਹੋ?
7: ਮੈਂ ਠੀਕ
0: ਹਾਂ। ਹਾਂ,
7: ਮੈਂ ਠੀਕ ਹਾਂ।
0: ਇਦਾਂ ਕਿੱਦਾਂ, ਮੇਰੇ ਨਾਲ ਗੁੱਸੇ ਹੋ ਤੁਸੀਂ? ਦਬਕੇ ਮਾਰੋਗੇ ਮੈਨੂੰ? ਨਹੀਂ। ਫਿਰ ਦਬਕੇ ਕੋ ਮਾਰਦੀ ਮੈਨੂੰ?
7: ਦਬਕੇ ਨਹੀਂ ਮਾਰਦੀ।
0: ਹੋਰ ਕੀ, ਤੂੰ
7: ਮੇਰੇ ਨਾਲ ਉਹੀ ਹੌਲੀ ਬੋਲ ਰਹੀ, ਫਿਰ ਆਵਾਜ਼ ਨਹੀਂ ਆਉਂਦੀ।
0: ਮੈਨੂੰ ਇਦਾਂ ਲੱਗਾ, ਮੈਨੂੰ ਇਦਾਂ ਲੱਗਾ ਤੁਸੀਂ ਚੋਰ ਦੀ ਮੇਰੇ ਤੇ ਯੈਲ ਕੀਤਾ।
7: ਨਹੀਂ, ਪਰ ਜੋ ਮੈਂ ਚੀਕ ਕਰਦੀ, ਫਿਰ ਜੋ ਮੈਂ ਚੀਕਦੀ ਆ, ਫਿਰ ਰੋਈ ਗੱਲ, ਫਿਰ ਉਹ ਆਉਂਦੀ ਨਹੀਂ ਬਾਅਦ।
0: ਓਹੋ, ਤੁਹਾਨੂੰ ਪਤਾ ਜਦੋਂ ਚੀਕੀ, ਜਦੋਂ ਚੀਕੀ ਤੇ ਗਲਾ ਵੱਡਾ ਹੋ ਜਾਂਦਾ, ਪਤਾ ਤੁਹਾਨੂੰ?
7: ਜਦੋਂ ਚੀਕੀ ਗਲਾ ਵੱਡਾ ਹੁੰਦਾ। ਅੱਛਾ, ਠੀਕ ਆ, ਠੀਕ ਆ।
0: ਗਲਾ ਵੱਡਾ ਹੋ ਜਾਣਾ ਤੁਹਾਡਾ?
7: ਮੈਂ ਚੀਕਦੀ ਨਹੀਂ।
0: I was not yelling. ਹੋਰ ਫਿਰ ਤਿਆਰ ਹੋ ਗਏ ਹੋ? ਸਾਂਸ ਨਹੀਂ, ਸਿਆਣੀ ਤੇ ਬਹੁਤ ਹੈ ਅਸੀਸ, ਬਹੁਤ ਸਿਆਣੀ ਆ।
7: ਤੇ ਸੁਣੋ, ਪਤਾ ਕੀ? ਮੈਂ ਨਾ ਇੱਕ ਵਾਰੀ ਨਾ ਮੇਰੇ ਪਾਪਾ ਨੇ ਕਿਹਾ ਬਈ ਜਦੋਂ ਮੇਰੇ ਫਰੈਂਡ ਜ਼ਾਵੀਅਰ ਨੇ ਨਾ
0: ਹਾਂ, ਉਹਨੂੰ ਕਹੀਦਾ ਹੁੰਦਾ ਵਾ ਵੀ ਨੋ, ਮੈਂ ਤੇਰੇ ਨਾਲ ਬੈਡ ਨਹੀਂ ਨਾ ਕਰਦੀ, ਮੈਂ ਤੇਰੇ ਨਾਲ ਰਿਸਪੈਕਟਫੁਲੀ ਗੱਲ ਕਰਦੀ ਆ, ਤੈਨੂੰ ਵੀ ਰਿਸਪੈਕਟਫੁਲੀ ਗੱਲ ਕਰਨੀ ਚਾਹੀਦੀ ਆ।
7: ਸੀਰੀਅਸਲੀ, ਮੈਂ ਬਸ ਨਾਰਮਲ ਕਾਇੰਡਲੀ ਵੀ ਉਹ ਰੋਏ ਨਾ, ਚਲ ਕੋਈ ਨੀ ਕੋਈ ਨੀ, ਹੈਨਾ? ਸਵਾਰਿਆਂ ਨੇ
0: ਨੇ ਗੁੱਡ ਕੀਤਾ ਕਿ
7: ਕਿਉਂਕਿ ਉਹ ਤਾਂ ਬੱਚਾ ਹੀ ਆ।
0: ਹਾਂ, ਬੱਚਾ ਹੀ ਆ ਕਿ ਉਹ ਹਲੇ ਉਹ ਮੈਚੁਰ ਥੋੜੀ ਹੋਇਆ ਵਾਲੇ। ਤੁਹਾਡੀ ਕਲਾਸ ਚ ਹੀ
7: ਹੁੰਦਾ? ਕਈ ਵਾਰੀ ਨਾ ਜਦੋਂ ਅਸੀਂ ਕੁਝ ਕਰਦੇ ਆ ਨਾ, ਕੁਝ ਕਹਿੰਦੇ ਆ, ਫਿਰ ਉਹਦੇ ਉਹ ਕਹਿ ਕੇ ਨਾ ਕੁਝ ਬੈਡ ਕਹਿੰਦਾ ਉਹਦੇ ਪਿੱਛੇ।
0: ਉਹਦੇ ਫਿਰ ਮੰਮਾ ਪਾਪਾ ਨੇ ਨਾ ਉਹਨੂੰ ਚੰਗੀਆਂ ਗੱਲਾਂ ਨਹੀਂ ਨਾ ਸਿਖਾਉਂਦੇ।
7: ਉਹਦੇ ਮੰਮਾ ਪਾਪਾ ਬਹੁਤ ਮਾਰਦੇ ਉਹਦੇ।
0: ਹਾਂ, ਫਿਰ ਉਹ
7: ਇੰਨਾ ਜ਼ਿਆਦਾ ਨਹੀਂ।
0: ਫਿਰ ਉਹ ਉਹਨਾਂ ਨੇ ਨਹੀਂ ਨਾ ਉਹਨੂੰ,
7: ਬਸ ਜਦੋਂ ਉਹ ਬੈਟ ਕਰੇ, ਬਸ ਓਨਲੀ ਜਦੋਂ ਉਹ ਬੈਟ ਕਰੇ।
0: ਹਾਂ, ਜਦੋਂ ਬੈਟ ਕਰੋ ਤੇ ਫਿਰ ਤੇ ਤੁਹਾਨੂੰ ਵੱਜਣੀਆਂ ਹੀ ਆ। ਪਰ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ, ਪਰ ਉਹ ਸਮਝਦਾ ਨਹੀਂ ਹੈ ਨਾ, ਸਮਝਦਾ ਨਹੀਂ ਆ। ਚਲੋ ਕੋਈ ਗੱਲ ਨਹੀਂ, ਤੁਹਾਡੀ ਕਲਾਸ ਚ ਆਓ।
8: ਨਾ
0: ਠੀਕ ਆ। ਤੁਸੀਂ ਤੇ ਬੀਬੇ ਪੋਤੇ ਹੋ ਨਾ,
8: ਸਕੂਲ ਚ ਤਾਂ ਨੀ ਮੈਂ ਟੈਲ ਆਫ ਕਰਦੀ, ਸਕੂਲ ਚ ਤਾਂ ਨੀ ਉਹ ਬੈਡ ਵਰਡ ਕਹਿੰਦਾ, ਕਿਉਂਕਿ ਨਹੀਂ ਤਾਂ ਤੁਸੀਂ ਰਿਫਲੈਕਸ਼ਨ ਜਾਣਗੇ, ਉਹ ਰਿਫਲੈਕਸ਼ਨ ਨੀ ਨਾ ਜ਼ਿਆਦਾ ਚਿਹਰਾ ਤੰਗ, ਉਹ ਕਹਿੰਦਾ ਨੀ ਸਕੂਲ ਚ।
0: ਪਰ ਤੁਸੀਂ ਫਿਰ ਕਹਿ ਸਕਦੇ ਹੋ ਨਾ ਫਿਰ ਵੀ ਟੀਚਰ,
8: ਬਸ ਮੈਂ ਇਰੀਟੇਟ ਹੁੰਦੀ ਕਿਉਂਕਿ ਉਹ ਸਾਨੂੰ ਪਾਰਕ ਚ ਕਹਿੰਦਾ।
0: ਓ ਤੇ ਫਿਰ ਉਹਦੇ ਮੰਮੀ ਪਾਪਾ ਨੂੰ ਤੁਸੀਂ ਸ਼ਿਕਾਇਤ ਲਾ ਸਕਦੇ ਹੋ ਵੀ ਮੈਂ ਇਹਦਾ ਹੈ ਨਾ, ਤੁਸੀਂ ਉਹਨੂੰ ਅੰਗਰੇਜ਼ੀ ਚ ਕਹੋ ਵੀ ਆਈ ਡੋਂਟ ਲਾਈਕ।
8: ਹਾਂਜੀ, ਪਰ ਮੈਂ ਉਹ ਕਦੇ ਕਦੇ ਕਹਿੰਦੀ ਹੁੰਦੀ ਬਈ ਸਟਾਪ ਇਟ, ਆਈ ਡੋਂਟ ਲਾਈਕ ਇਟ, ਸਟਾਪ ਫਾਲੋਇੰਗ ਅਸ, ਹੈ ਨਾ।
0: ਉਹਨੂੰ ਕਹੋ ਵੀ ਅਸੀਂ ਤਾਂ ਡਿਨਰ ਤਾਂ
8: ਮੇਰੇ ਫਰੈਂਡ ਨਾਲ, ਹੈ ਨਾ। ਤੇ ਫਿਰ ਇੱਕ ਵਾਰੀ ਨਾ ਅਸੀਂ ਇੱਕ ਛੋਟੀ ਬਾਗ ਦੀ ਟ੍ਰੇਲ ਬਣਾ ਰਹੇ ਸੀ, ਤਾਂ ਵੀ ਜਦੋਂ ਪਾਪਾ ਤੇ ਪਾਪਾ ਮੇਰੇ ਪਾਪਾ ਤੇ ਮੇਰੇ ਫਰੈਂਡ ਦੇ ਪਾਪਾ ਦਿਖਣ ਨਾ ਸਾਨੂੰ ਦੋਨਾਂ ਨੂੰ, ਹਨਾ, ਫਿਰ ਉਹ ਟ੍ਰੇਲ ਨੂੰ ਫੋਲੋ ਕਰ ਸਕਦੇ, ਉੱਥੇ ਮੈਂ ਉੱਥੇ ਅਸੀਂ ਹੋਵਾਂਗੇ। ਤੇ ਜਦੋਂ ਅਸੀਂ ਘਰ ਜਾਣਾ ਸੀ ਨਾ,
0: ਹਾਂਜੀ,
8: ਉਹ ਜਿਹੜਾ ਜ਼ਾਵੀਅਰ ਸੀਗਾ ਨਾ, ਜਿਹੜਾ ਬੜੇ ਬੈਡ ਵਰਡਸ ਕਹਿੰਦਾ, ਹਨਾ, ਉਹਨੇ ਨਾ ਸਾਰੇ ਪਾਪਾ ਪਿੱਛੇ ਦੇਖੀ ਜਾਂਦੇ ਬਈ ਜੇ ਉਹਨੇ ਉਹਨੂੰ ਲਾਈਕ ਖਰਾਬ ਕੀਤਾ ਫਿਰ ਉਹਦੇ ਥੱਪੜ ਮਾਰਨਗੇ। ਤੇ ਫਿਰ ਪਾਪਾ ਨੇ ਦੇਖਿਆ ਨੀ, ਤੇ ਫਿਰ ਪਾਪਾ ਨੇ ਦੇਖਿਆ ਨੀ, ਤੇ ਫਿਰ ਉਹਨੇ ਬਸ ਕਰਤਾ।
0: ਓਕੇ, ਚਲੋ ਕੋਈ ਨੀ, ਤੁਸੀਂ ਨਾ ਇੱਕ ਵਾਰੀ ਫਿਰ ਉਹਨੂੰ ਨਾ ਪਿਆਰ ਨਾਲ ਉਹਨੂੰ ਕਿਹੋ ਵੀ ਅਸੀਂ ਤੇਰੇ ਨਾਲ ਜਿਹੜੀ ਤੂੰ ਇੱਦਾਂ ਕਰਦਾ ਹੈ ਨਾ, ਤੇ ਅਸੀਂ ਤਾਂ ਕਰਕੇ ਤੇਰੇ ਨਾਲ ਖੇਡਣਾ ਪਸੰਦ ਨਹੀਂ ਕਰਦੇ, ਤੇ ਪਲੀਜ਼ ਤੂੰ ਆਪਣਾ ਬਿਹੇਵੀਅਰ ਠੀਕ ਕਰ ਲੈ, ਤੇ ਨਾਲੇ ਇੱਕ ਵਾਰੀ ਉਹਦੇ ਮੰਮੀ ਪਾਪਾ ਨੂੰ ਵੀ ਕਹਿ ਦਿਓ, ਠੀਕ ਆ, ਫਿਰ ਵੇਖਾਂਗੇ ਕੀ ਕਰਦਾ।
8: ਉਹ ਤਾਂ ਮੈਂ ਕਹਿੰਦੀ ਹੁੰਦੀ।
0: ਹਾਂ, ਫਿਰ ਵੇ ਫਿਰ ਤਾਂ ਵੀ ਨਹੀਂ ਠੀਕ ਹੁੰਦਾ
8: ਨਾ।
0: ਓ
8: ਥੋੜਾ ਟਾਈਮ ਠੀਕ ਹੁੰਦਾ, ਫਿਰ ਵਾਪਸ ਕਰਨ ਲੱਗ ਜਾਂਦਾ ਜੋ ਅਸੀਂ ਘਰ ਜਾਂਦੇ।
0: ਨਾ ਹੋ ਜਾਊਗਾ ਠੀਕ ਪੁੱਤ।
8: ਬੋਲੀ
0: ਹੈ, ਬੋਲੀ ਸੁਣਾਓ, ਚਲੋ ਉਹਨੂੰ ਨਹੀਂ ਸੁਣਾਉਣੀ ਸਾਨੂੰ ਸੁਣਾ। ਹਾਂਜੀ,
8: ਉਹ ਕਿਹੜੀ ਚੀਜ਼ ਦਾ ਜੀ ਬੜਾ ਸਾਰਾ ਬੜਾ ਸਾਰੀ ਚੀਜ਼ ਜੋ ਭਰਜਦੀ ਉਹ ਬਾਹਰ ਨਿਕਲਣ ਲੱਗ ਜਾਂਦਾ।
0: ਫਿਰ ਦੱਸੋ।
8: ਮੈਂ ਬਣਾਈ ਆ, ਆਪੇ ਬਣਾਉਂਦੀ ਆ ਮੈਂ ਹਾਰ ਹਾਰ।
0: ਅੱਛਾ, ਫਿਰ ਦੱਸੋ ਕੀ, ਦੁਬਾਰਾ ਦੱਸੋ।
8: ਹੈਗੀ ਸੀ ਉਹ ਕਿਹੜੀ ਚੀਜ਼ ਜੀ ਬਾਹਲੀ ਜ਼ਿਆਦਾ ਕੋਈ ਚੀਜ਼ ਪਹਿਨਦੀ ਫਿਰ ਬਾਹਰ ਨਿਕਲਣ ਲੱਗ ਜਾਂਦੀ ਆ।
0: ਅੱਛਾ, ਬਾਹਲੀ ਜ਼ਿਆਦਾ ਚੀਜ਼
8: ਲਾਸਟ ਹੋ ਜਾਂਦੀ
0: ਹੈ। ਅੱਛਾ, ਕਿਹੜੀ ਚੀਜ਼ ਆ ਜਿੱਚ ਬਾਹਲੀ ਜ਼ਿਆਦਾ ਪੈ ਜਾਂਦੀ ਆ ਤੇ ਫਿਰ ਉਹ ਲਾਸਟ ਹੋ ਜਾਂਦੀ ਆ, ਇਦਾਂ
8: ਹਿੰਟ ਦੇ ਦੋ ਮੈਂ।
0: ਹਾਂ, ਹਿੰਟ ਦੇ ਦੋ, ਚਲੋ।
8: ਇੱਕ ਰੈੱਡ ਐਂਡ ਔਰੇਂਜ ਜਾਂ ਜੀ ਥੋੜਾ ਯੈਲੋ ਆ ਉਹ ਚੀਜ਼ ਜਿਹੜੀ ਬਲਾਸਟ ਹੁੰਦੀ।
0: ਤੇ ਉਹ ਆਪਾਂ ਖਾਣੇ ਆ।
8: ਉਹ ਵਲ ਵਲ ਵਲ
0: ਜਸਵਾਲ ਅੰਕਲ ਕਹਿੰਦੇ ਪਕਾਨਾ ਬਲੂਨ।
8: ਬਲੂਨ? ਲੋ
0: ਹਾਂ, ਬਲੂਨ ਥੋੜੀ ਆ।
8: ਦੱਸਦਾ?
0: ਹਾਂ ਦੱਸੋ,
8: ਪਹਿਲਾਂ ਇੱਕ ਵਾਰੀ ਦੱਸੋ ਵੀ ਵਾਟ ਡੂ ਯੂ ਥਿੰਕ, ਕੋਈ ਹੈਲਪ ਨਹੀਂ ਲੈਣੀ।
0: ਮੈਨੂੰ ਤੇ ਬਿਲਕੁਲ ਵੀ ਨਹੀਂ ਸਮਝ ਚ ਆਉਣ ਡਿਆ। ਤੇ ਉਹ ਤਾਂ
8: ਗੁਰਪ੍ਰੀਤ ਵੀ ਸੋਡੇ ਮਨ ਚ ਆ ਗਿਆ, ਬਸ ਉਹ ਹੀ ਕਹਿ ਦੋ।
0: ਗੁਰਪ੍ਰੀਤ ਆਂਟੀ ਮੈਨੂੰ ਕਹਿੰਦੇ ਆ ਵਲਕਾਨੋ ਕਹਿ ਦੋ।
8: ਯੈਸ
0: ਹੈ,
8: ਯੈਸ ਵਲਕਾਨੋ ਹੈ।
0: ਓਹ ਹੋ ਹੋ ਹੋ ਹੋ ਹੋ, ਅੱਛਾ, ਇੰਨਾ ਔਖਾ? ਇੰਨੇ ਔਖੇ ਨਾ ਮੈਨੂੰ ਪੁੱਛਿਆ ਕਰ ਕੁੜੀ ਸਵੇਰੇ ਸਵੇਰੇ
7: ਮੈਂ ਵਧਾਈ ਤੁਸੀਂ ਸੋਚੋ ਮੈਂ ਹੈਲਪ ਵੀ ਨਹੀਂ ਲਈ
0: ਪਰ ਮੈਨੂੰ ਇੰਨਾ ਔਖਾ ਨਾ ਪੁੱਛਿਆ ਕਰ ਮੈਂ ਮੈਨੂੰ ਤਾਂ ਨਿੱਕੇ ਨਿੱਕੇ ਜਿਹੇ ਆਉਂਦੇ ਆ ਛੋਟੇ ਛੋਟੇ
7: ਪਹਿਲਾਂ ਮੈਂ ਕੋਈ ਈਜ਼ੀ ਵਾਲਾ ਬਣਾ
0: ਕੇ ਹਾਂ ਮੈਨੂੰ ਨਿੱਕੇ ਨਿੱਕੇ ਸੌਖੇ ਸੌਖੇ ਜਿਹੇ ਆਉਂਦੇ ਆ ਓਕੇ
7: ਪਹਿਲਾਂ ਮੈਂ ਛੋਟੇ ਛੋਟੇ ਲੋਜੇ ਤੋਂ ਐਵਰੀ ਡੇ ਉਹਨਾਂ ਸਹੀ ਕਰਤਾ ਨਾ ਫਿਰ ਮੈਂ ਹਾਰਡਰ ਕਰੂੰ ਹਾਰਡਰ ਕਰੂੰ ਫਿਰ ਸਾਨੂੰ ਆ ਜਾਣੀ
0: ਹਾਂ ਏਦਾਂ ਠੀਕ ਆ
7: ਮੈਂ ਪਹਿਲਾਂ ਛੋਟਿਆਂ ਨਾਲ ਸਲਾਟ ਕਰੂ ਨੈਕਸਟ ਮੰਡੇ ਤੇ ਫਿਰ ਮੈਂ ਵੱਡੇ ਵੱਡੇ ਵੱਡੇ ਕਰੀ ਜਾਓ ਜੇ ਤੁਸੀਂ ਗੈਸ ਕਰੀ
0: ਹਾਂ ਇਦਾਂ ਇਹ ਠੀਕ ਆ ਇਹ ਠੀਕ ਆ ਥੈਂਕ ਯੂ ਪੁੱਤਰ
7: ਸਾਡੇ ਕੋਲ ਈਚ ਦੇ 3 ਗੈਸਸ ਹੋਣਗੇ
0: ਚਲੋ ਹਾਂ ਆ ਵੀ ਠੀਕ ਆ
7: ਓਕੇ ਬਾਬਾ ਲੇਟ ਹੋ ਗਏ
0: ਥੈਂਕ ਯੂ ਲੇਟ ਲੇਟ ਲੇਟ ਲੇਟ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਨੈਕਸਟ ਸਾਡੇ
7: ਨਾਲ ਨੈਕਸਟ ਪਰਸਨ
0: ਓਕੇ ਨੈਕਸਟ ਪਰਸਨ ਹਾਂਜੀ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
9: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕਸ਼ਨੀ
0: ਕੁਛ ਨੀ ਕੀ ਆਈ ਨੀ ਹਲੇ ਭੈਣ
9: ਅੱਜ ਆਣਾ
0: ਅੱਜ ਆਉਣਾ ਓਕੇ ਕਿੰਨੀਆਂ ਕੁ ਲੜਾਈਆਂ ਇਕੱਠੀਆਂ ਕਰਕੇ ਰੱਖੀਆਂ
9: ਪਤਾ ਨੀ
0: ਜੁੰਡੋ ਜੁੰਡੀ ਹੋਣਾ ਕਿ ਨਹੀਂ ਹੋਣਾ ਫਿਰ ਹੈ

0: ਵਾਕ ਕਰਦੇ ਹੋ
1: ਹਾਂਜੀ
0: ਹੈਨਾ, ਉਹ ਕਹਿ ਦਿੰਦੀ ਹੈ ਨਹੀਂ ਮੈਂ ਨਹੀਂ ਵਾਕ,
1: ਹਾਂਜੀ ਤੇ ਗੱਡੀ ਅਸੀਂ ਬਲੇਜੇ ਦੇ ਥੱਲੇ ਲਾਤੀ ਸੀ ਤੇ ਫਿਰ ਅੱਗੋਂ ਤੁਰ ਕੇ ਆ ਕੇ।
0: ਅੱਛਾ ਰਾਹ 'ਚ ਹੀ ਲਾਇਓ ਗੱਡੀ?
1: ਹਾਂਜੀ।
0: ਓਕੇ ਓਕੇ, ਤੂੰ ਭੇਜ ਨਾ ਜਾਵੇ ਕਿਤੇ।
1: ਫਿਰ
0: ਉਥੋਂ ਘਰੇ ਚਲ ਜਾਣਾ। ਓਕੇ ਓਕੇ ਓਕੇ, ਗੁਡ ਗੁਡ ਗੁਡ। ਅੱਜ ਤੇ ਫਿਰ ਐਕਸਰਸਾਈਜ਼ ਹੋ ਗਈ ਸਵੇਰੇ ਸਵੇਰੇ?
1: ਹਾਂਜੀ।
0: ਗੁਡ, ਕੀ ਸੁਣਾਓਗੇ ਫਿਰ ਐਕਸਰਸਾਈਜ਼ ਕਰਕੇ?
1: ਇੱਕ ਬੋਲੀ।
0: ਓਕੇ।
1: ਤਾਈ ਸਾਡੇ ਦੇ ਫੈਸ਼ਨ ਕਾਲਾ, ਤਾਈ ਸਾਡੇ ਦੇ ਫੈਸ਼ਨ ਕਾਲੀ ਐ ਨੇ ਕਲਾਕੀ, ਤਾਈ ਤਾਏ ਤੇ ਹੱਥ ਨਿਕਲ ਕੇ ਜਾਏ, ਤਾਈ ਤਾਏ ਤੇ ਹੱਥ ਨਿਕਲ ਤੇ ਜਾਏ,
0: ਸਾਰੇ ਤਾਏ ਦੇ ਹੱਥੋਂ ਨਿਕਲਦੀ ਬੱਲੇ ਬੱਲੇ, ਤਾਈ ਬੱਲੇ ਬੱਲੇ, ਤਾਇਆ ਸ਼ਾਵਾ ਸ਼ਾਵਾ,
1: ਤਾਈ ਬੱਲੇ ਬੱਲੇ, ਉਹ
0: ਨਿਕਲ ਗਈ ਨਿਕਲ ਗਈ ਹੱਥੋਂ। ਥੈਂਕ ਯੂ ਥੈਂਕ ਯੂ
1: ਜੀ, ਅੱਜ ਆਏ ਨਹੀਂ।
0: ਹਾਂ ਤਾਇਆ ਜੀ ਉਹ ਠੀਕ ਨਹੀਂ ਗਏ ਪੁੱਤੋ।
1: ਓਕੇ ਵੀਰ ਜੀ ਨਾਲ ਗੱਲ ਕਰ ਲਓ।
0: ਹਾਂਜੀ ਵੀਰ ਜੀ ਨਾਲ ਗੱਲ ਕਰ।
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਵੀਰ ਜੀ।
0: ਸਤਿ ਸ਼੍ਰੀ ਅਕਾਲ ਸਰਦਾਰ ਜੀ, ਕੀ ਹਾਲ
1: ਹਾਲ ਹੈ?
0: ਉਹ ਠੀਕ ਆ, ਤੁਹਾਡਾ ਕੀ ਹਾਲ ਆ?
1: ਮੇਰਾ ਵੀ ਠੀਕ ਹੈ।
0: ਅੱਜ ਤੇ ਯਾਰ ਤੁਰਨਾ ਪੈ ਗਿਆ ਇੰਨਾ। ਹਾਂ
1: ਹਾਂਜੀ, ਅਸੀਂ ਬ੍ਰਿਜ ਅਸੀਂ ਬ੍ਰਿਜ ਅਸੀਂ ਅਮਰ ਜਿੱਥੇ ਲਾ ਕੁਚਰੇਲ ਤਾਂ ਪਤਾ ਜਿੱਥੇ ਰਾਊਂਡ ਅਬਾਊਟ ਲੈਫਟ ਲਈਦਾ, ਅਸੀਂ ਥੋੜਾ ਜਾ ਅਸੀਂ ਲੈਫਟ ਪਾਰਕ ਕੀਤਾ ਗੱਡੀ, ਫਿਰ ਅਸੀਂ ਆਲ ਵੇਲ ਟੂ ਅਮਰ ਇੱਥੇ ਆਏ ਸਕੂਲ ਤੋਂ ਪਹੁੰਚ ਲੱਗੇ।
0: ਅੱਛਾ, ਕਿਤੇ ਉਹ ਪਿਛਲੇ ਚੌਂਕ ਚ ਲਾਤੀ ਹੈ ਉਹ ਜਿੱਥੇ ਕਾਲੀ ਜੀ ਸੜਕ ਆ? ਕਿੰਨਾ ਚਿਰ ਲੱਗਣਾ ਤੁਹਾਨੂੰ ਪਹੁੰਚਦੇ ਆ?
1: ਲੱਗਦਾ 3 ਮਿੰਟਸ।
0: ਅੱਛਾ 3 ਮਿੰਟ ਹਲੇ ਵਾਕ ਕਰਨੀ ਤੁਸੀਂ?
1: ਹਾਂਜੀ।
0: ਗੁੱਡ ਗੁੱਡ, ਅੱਜ ਤੇ ਫਿਰ ਸੋਹਣੀ ਐਕਸਰਸਾਈਜ਼ ਹੋ ਗਈ ਕਿ?
1: ਹਾਂਜੀ।
0: ਓਕੇ, ਤੇ ਕੀ ਸੁਣਾਓਗੇ ਅੱਜ?
1: ਇੱਕ ਬੁਜਾਲਟ।
0: ਹਾਂਜੀ।
1: ਨਿੱਕਾ ਜਿਹਾ ਕੱਕ ਅੱਛੀ
0: ਨਿੱਕਾ ਜਿਹਾ ਭਾਈ
1: ਨਹੀਂ ਮੈਨੂੰ ਪਤਾ ਨਹੀਂ
0: ਨਿੱਕਾ ਜਿਹਾ ਕਾਕਾ ਘਰ ਦਾ ਰਾਖਾ, ਉਹ ਸਰਦਾਰ ਜੀ ਆ ਉਹਦੇ।
1: ਹਾਂਜੀ
0: ਯੈਸ,
1: ਡੈਡਾ ਵੀ ਹੈ ਗੇ।
0: ਹਾਂ ਡੈਡਾ ਵੀ ਆ ਗਏ, ਡੈਡਾ ਵੀ, ਡੈਡਾ ਤੇ ਵੱਡਾ ਜਿਹਾ ਕਾਕਾ ਹੋ ਗਿਆ ਨਾ।
1: ਡੈਡਾ ਬ੍ਰਿਸਬਨ ਗਏ।
0: ਅੱਛਾ ਬ੍ਰਿਸਬਨ ਗਏ ਆ। ਓਕੇ ਓਕੇ।
1: ਬਲੇ ਗਰਮੀ ਹੈ।
0: ਅੱਛਾ ਬੜੀ ਗਰਮੀ ਆ। ਓਹੋ ਡੈਡੀ ਨੂੰ ਕਹਿਣਾ ਗਰਮੀ ਲੈ ਆਉਂਦੇ? ਲਿਆਉਣਗੇ? ਉਹ ਤਾਂ ਕਹਿ ਲੈ ਹੀ ਆਉਂਦੇ ਆ।
1: ਸਰਦਾਰ ਜੀ ਨੇ ਜਿੰਦਾ ਪਾਨ ਕੀਤਾ।
0: ਕੀ ਕੀਤਾ
1: ਸਰਦਾਰ ਜੀ ਨੇ? ਜਿੰਦਾ ਪਾਨ ਕਿਹਾ?
0: ਅੱਛਾ ਜਿੰਦਾ ਬਾਦ ਕਿਹਾ?
1: ਹਾਂਜੀ। ਸਰਦਾਰ ਜੀ ਸ਼ਾਬਾ ਸ਼ਾਬਾ, ਸਰਦਾਰ ਜੀ ਜਿੰਦਾ ਬਾਦ।
0: ਅੱਛਾ ਸਰਦਾਰ ਜੀ ਨੇ, ਸਰਦਾਰ ਜੀ ਨੇ ਜਿੰਦਾ ਕਹਿਣਾ ਹੀ ਕਹਿ ਰਹੇ ਹੋ?
1: ਜਿੰਦਾਬਾਦ।
0: ਟ੍ਰੈਫਿਕ ਦਾ ਕੀ ਹਾਲ ਹੈ ਅੱਜ?
1: ਠੀਕ
0: ਹੈ। ਟ੍ਰੈਫਿਕ ਦੀ ਨਹੀਂ ਕੋਈ ਅਪਡੇਟ ਆਈ ਅੱਜ?
1: ਨਹੀਂ।
0: ਲੈ
1: ਸਿਡਨੀ ਤੇ 3 ਟਰੱਕ ਖਰਾਬ ਨੇ।
0: ਓਏ ਹੋ ਯਾਰ, ਸਿਡਨੀ ਕਿਉਂ ਇੰਨੇ ਟਰੱਕ ਖਰਾਬ ਹੁੰਦੇ ਆ?
1: ਮੈਨੂੰ ਪਤਾ ਨਹੀਂ
0: ਯਾਰ, ਪਤਾ ਕਰੋ ਹਾਂ
1: ਤੁਸੀਂ। ਜਾਲੀ ਲੋਕ ਨੇ ਬਿਕੋਸ ਸਰਵਿਸ ਨਹੀਂ ਕਰਾਉਂਦੇ।
0: ਉਹਨਾਂ ਕੁੱਟਣਾ ਹੀ ਤੈਨੂੰ ਫੜ ਕੇ, ਉਹਨਾਂ ਤੈਨੂੰ ਕੁੱਟਣਾ ਹੀ ਫੜ ਕੇ।
1: ਹਾਂਜੀ ਪੈਸੇ ਬਚਾਨੇ।

0: हाँ सही गल है यार, पैसे बचा रहे ना, जितना
1: जी
0: मर्जी खराब हो जाते फिर। थैंक यू सरदार जी।
1: थैंक यू, सत श्री अकाल।
0: सत श्रीकाल। ये सन साढ़े सरदार जी। थैंक यू सरदार जी। ते नेक्स्ट साढ़े नाल हैं निके सरदार जी। सुखन जी सत श्रीकाल। सत श्रीकाल डडवाल साहब। ओ हेलो, ओ गैब ही हो गए, ओ लुक गए, ओ कित्थे चल गए, ओ
1: मैं
0: आवाज ही नहीं देंदे, ओ बोलदे ही नहीं, ओ बर्थडे बॉय कित्थे गया?
1: इतने
0: फिर बोलदा क्यों नहीं है? मैनू लगदा हां जी।
1: गया
0: अच्छा स्कूल गए हो अज? अच्छा
1: विनु शादन।
0: वीर जी नु छड्डन। ओके ओके ओके, तो अड्डी ते छुट्टी आ जाए।
1: नहीं हाँ
0: जाना तुम भी?
1: जी, फायदेमंद
0: ओके गुड।
1: वाला अच्छे से पाया, इतनी बढ़िया। फिर
0: अच्छा फिर
1: बेहतर
0: बैठ रहे आगे, फिर कुछ भी नहीं के फिर। थैंक यू आगे, फिर की सुनाओगे फिर?
1: जा रहे।
0: ओके
1: निका जा काका खादा रखा।
0: निका जा काका घर का रखा। ओके ये तो यार हुणे सरदार जी भी सुना के गए ही। उन्हां दा ते बाजार, उन्हां दा आंसर हैगा ही सरदार जी, ते तुहाडा हैगा वा सुखन। सुखन राखी करदा घर दी,
1: नहीं
0: वो वड्डा हो गया वा
1: हार गए,
0: हैं। हाँ हार गए यार, हार गए हार।
1: लॉक
0: ओ अच्छा लोक दी गल करदे तुही
1: मम्मा
0: यार।
1: ने सुनाई
0: ओए
1: थी, मम्मा ने भी सी, साहिब
0: ओ यार तुही इन्हें,
1: भी, साहिब ने भी सुनाना बाबू जार।
0: अच्छा साहिब ने भी सुनाना वा। ओके लियाओ फिर साहिब को भी सुन लेने।
1: सत श्री अकाल अंकल जी, वधिया
0: सत श्रीकाल साहिब, क्या हाल है?
1: साडा की है तो।
0: मेरा भी ठीक है पुत्तू, थैंक
1: हाँ
0: यू। पहुंच गए स्कूल?
1: जी,
0: ओके किन्ने बजे लगना?
1: 9 बजे
0: ओके ओके ओके, ते की सुनाओगे फिर?
1: बुझा देते
0: ओके केडी?
1: पारानाथ लाई जा, सिंगा नु हथ पाई जा। हां
0: पैरा ना चलाई जा ते सिंगा नू हाथ पाई जा।
1: जी,
0: ओके तू ही चलाउंदे हुंदे हो?
1: हां जी, कुछ
0: ओके कौन तेज भजाउंदा वा
1: नहीं, कुछ
0: हैं?
1: नहीं करता।
0: सुखन में चलाउंदा वा?
1: हां
0: ओही
1: जी,
0: ते तेज कौन भजाउंदा ज्यादा स्पीड के दी है?
1: मेरी
0: हैं
1: जी
0: ते सुखन को, सुखन नहीं भजाउंदा,
1: बजा लेता
0: भजा लेंदा है ना, और ब्रेक भी मार लेंदा कि नहीं?
1: वा। हाँ जी,
0: अच्छा ये साइकिल होना वा फिर। हाँ
1: देखो
0: ताइयों फिर सुखन भी चला लेंदा। इनू इनू बर्थडे ते फिर नवा मिलया भला?
1: ना। हाँ जी, नहीं पहले तो मिलिया है।
0: अच्छा पहला तो हैगा ही। ओके खराब तो नहीं करता हुंदा?
1: नहीं
0: हम्म,
1: नहीं छोटा गया,
0: और टूट गया। अच्छा
1: हजे नहीं, हजे स्कूटर लेना वाली टूट गई ही, कार दे थल्ले आ गई, एक व्हील टूटी,
0: अच्छा ये ध्यान नहीं रखता है ना।
1: ओदा ही साइड तला दिंदा। हां
0: ओके ओके ओके, बर्थडे वधिया वधिया हो गया फिर, हैप्पी ही
1: जी
0: हैप्पी हो गया बर्थडे ते।
1: हां जी,
0: चलो ठीक है, थैंक यू डडवाल ब्रदर्स,
1: बाय बाय
0: थैंक यू सुखम, थैंक यू साहिब, थैंक यू, बाय
1: बाय बाय।
0: बाय। पुत्तू हंसते खेडते रहो, सोहना सोहना तुहाडा दिन लंघे, सोहनिया सोहनिया पढ़ाइयां करो, सोहना सोहना सीख के घरां नूं वापस आओ। थैंक यू, धन्नवाद। तुहाडा मनजीत बटाला जी, सत श्री अकाल भेजदे ने, सिमरन जी धन्नवाद। ਮਿਹਰਬਾਨੀ ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਨੇ ਕਿ ਜਨਮ ਦਿਨ ਦੀਆਂ ਮੁਬਾਰਕਾਂ ਦੇ ਦਿਓ ਅੱਜ ਮੇਰੇ ਭਾਣਜੇ ਸਿਮਰਨਜੀਤ ਸਿੰਘ ਚਾਹਲ ਇਟਲੀ ਦੇ ਵਿੱਚ ਆ ਅਤੇ ਉਹਨਾਂ ਦਾ ਜਨਮ ਦਿਨ ਆ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਬਹੁਤ ਬਹੁਤ ਵਧਾਈਆਂ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ, ਮਾਮੇ ਨੂੰ ਵੀ ਅਤੇ ਸਿਮਰਨਜੀਤ ਸਿੰਘ ਹੋਰਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਵੀ ਇਟਲੀ ਬੈਠਿਆਂ ਨੂੰ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀ ਦੇਵੇ, ਤਰੱਕੀਆਂ ਬਖਸ਼ੇ। ਬਹੁਤ ਬਹੁਤ ਵਧਾਈਆਂ, ਇਹ ਵਰਾ ਤੁਹਾਡੇ ਲਈ ਯਾਦਗਾਰੀ ਹੋ ਨਿਬੜੇ। ਹੈਪੀ ਬਰਥਡੇ ਟੂ ਯੂ। ਪਰਥ ਤੋਂ ਗੁੱਡ ਮੋਰਨਿੰਗ ਦੀਆਂ ਸਾਂਝਾਂ ਇੱਧਰ ਭਾਈ ਸਾਰਿਆਂ ਦੇ ਲਈ ਜੋਸ਼ੀ ਸਾਹਿਬ ਵੀ ਪਾਉਂਦੇ ਨੇ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਅੱਜ 185 ਰੇਟ ਆ, ਯਾਨੀ ਕਿ ਰੇਟ $5 ਖਿਸਕਿਆ ਇੱਕ ਦਿਨ ਦੇ ਵਿੱਚ, ਯਾਨੀ ਕਿ ਘਟਿਆ ਜੇ। ਲੈ ਲਓ ਲੈ ਲਓ ਲੈ ਲਓ। ਜਤਿੰਦਰ ਨੰਦਾ ਜੀ ਕਲਕਾਲੋਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਕਰਮ ਜੀ, ਸਤਿ ਸ਼੍ਰੀ ਅਕਾਲ ਰਕੇਸ਼ ਕੁਮਾਰ ਜੀ, ਕਹਿੰਦੇ ਕਿ ਅੱਜ ਦਾ ਦਿਨ ਸਾਰਿਆਂ ਲਈ ਵਧੀਆ ਵਧੀਆ ਹੋਵੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਕਹਿੰਦੇ ਹੱਸਦੇ ਖੇਡਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਬਹੁਤ ਮਿਹਰਬਾਨੀ ਪਰਮਜੋਤ ਸਿੰਘ ਜੀ, ਬਹੁਤ ਮਿਹਰਬਾਨੀ ਸੁਖਵਿੰਦਰ ਭੈਣ ਜੀ, ਅਮਨ ਸੋਹਤਾ ਜੀ, ਸਤਿ ਸ਼੍ਰੀ ਅਕਾਲ। ਬਹੁਤ ਕਹਿੰਦੇ ਨੇ ਕਿ ਆਹ ਅੱਛਾ ਕੀ ਆ, ਓਕੇ ਸੋਰੀ, ਮੈਂ ਪਹਿਲਾਂ ਮੈਸੇਜ ਕਰ ਲਵਾਂ ਤੁਹਾਡਾ। ਕਹਿੰਦੇ ਕਿ ਆਹ ਬਹੁਤ ਨਾਈਸ ਜਿਹਾ ਸੀ ਜਦੋਂ ਤੁਸੀਂ ਰੇਡੀਓ ਹਾਂਜੀ ਥੈਰੇਪੀ ਮਿਊਜ਼ਿਕ ਲਾਇਆ ਸੀ ਬਿਟਵੀਨ ਵਨ ਕਾਲਰ ਟੂ ਅਨਦਰ ਕਾਲ, ਤਾਂ ਦਿਆ ਕਰੋ 2-3 ਸਕਿੰਟ, ਸਾਊਂਡ ਵੈਰੀ ਪ੍ਰੋਫੈਸ਼ਨਲ। ਠੀਕ ਹੈ ਜੀ, ਧੰਨਵਾਦ ਤੁਹਾਡਾ ਇਸ ਫੀਡਬੈਕ ਦੇ ਲਈ। ਅਤੇ ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ, ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਊਣ, ਅਤੇ ਥੈਂਕ ਯੂ। ਅਤੇ ਇਹਨਾਂ ਨੇ ਓਕੇ ਥੈਂਕ ਯੂ, ਜੈਜ਼ਲਿਨ ਨੇ ਬਣਾਈਆਂ, ਓਕੇ ਵਾਹ ਵੈਰੀ ਨਾਈਸ ਪੁੱਤ, ਥੈਂਕ ਯੂ, ਤੁਸੀਂ ਤਾਂ ਕਮਾਲ ਹੀ ਕਰ ਛੱਡਿਆ, ਅਤੇ ਵੈਰੀ ਨਾਈਸ, ਮੈਂ ਇਹ ਜ਼ਰੂਰ ਮੈਂ ਸ਼ੇਅਰ ਕਰੂੰਗਾ, ਤੁਸੀਂ ਤਾਂ ਬਹੁਤ ਸੋਹਣੀ ਬਣਾਈ ਆ ਪੇਂਟਿੰਗ, ਵੈਰੀ ਨਾਈਸ, ਥੈਂਕ ਯੂ। ਅਤੇ ਮਾਨ ਸਾਹਿਬ ਬਾਕੀਆਂ ਨੂੰ ਵੀ ਵਿਖਾਉਂਦੇ ਹਾਂ ਵੀ ਆਪਾਂ ਕੀ ਬਣਾਇਆ ਵਾ ਕੁੜੀ ਨੇ, ਤੁਸੀਂ ਵੀ ਵੇਖਿਓ ਵੀ ਕਿੱਡੀ ਸੋਹਣੀ ਕਲਾਕਾਰੀ ਕੀਤੀ, ਮੈਂ ਸ਼ੇਅਰ ਕਰਦਾ ਥੋੜ੍ਹੀ ਦੇਰ 'ਚ। ਮਾਨ ਸਾਹਿਬ ਧੰਨਵਾਦ ਤੁਹਾਡਾ, ਇਕਬਾਲ ਸੈਣੀ ਜੀ ਧੰਨਵਾਦ, ਜਤਿੰਦਰ ਪਾਲ ਸਿੰਘ ਜੀ ਅਤੇ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ ਤੁਹਾਡੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
2: अपने सपनों का घर बनाएं रिवर वॉक में, जो है डेवलपमेंट विक्टोरिया का एक प्रोजेक्ट। वैरवी के दिल में स्थित इस जीवंत और स्थापित कम्युनिटी का हिस्सा बने। शॉपिंग, ट्रांसपोर्ट और पार्कलैंड के पास आपका नया घर। रिवर वॉक प्राइमरी स्कूल और एस्पायर अर्ली एजुकेशन एंड किंडरगार्टन से सिर्फ पैदल दूरी पर है। यहाँ अलग अलग प्लॉट साइज उपलब्ध है, केवल 5% डिपॉजिट के साथ खरीदे। अधिक जानकारी और अपनी रुचि दर्ज करने के लिए आज ही विजिट करें myriverwalk.com.au।
3: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं, अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार, मेलबर्न द्वारा अधिकृत।
4: व्या,

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: यार तू इतने इन्नी छेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर ता दे बंसल इमीग्रेशन वालियां दा।
2: हां जी, अपॉइंटमेंट बुक करवाउन लई कॉल करो 0406-660-960 पे या फिर विजिट करो bansalimmigration.com.au।
3: ਸਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ, ਚਿਜ਼ਮ ਬਿਹਤਰੀ ਲਈ RTO 0260।
4: ਟੈਂਸ਼ਨ ਨਿਰੀ ਟੈਂਸ਼ਨ,
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਜਾਣਦੇ ਹਾਂ ਕੀ ਨੇ ਸੂਰਤ ਹਾਲ। ਅੱਜ 2 ਤਰੀਕ ਸਤੰਬਰ ਦਾ ਮਹੀਨਾ, ਬੁੱਧਵਾਰ ਦਾ ਦਿਨ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਦੇ ਵਿੱਚ ਜਿਹੜਾ ਇੱਕ ਸਰਵੇਖਣ ਹੁੰਦੇ ਨੇ ਦੋ ਪਾਰਟੀਆਂ ਦੇ ਦਰਮਿਆਨ, ਨੇਤਾਵਾਂ ਦੇ ਦਰਮਿਆਨ, ਉਸ ਦੇ ਵਿੱਚ ਪੌਲਿਨ ਹੈਨਸਨ ਦੀ ਮਕਬੂਲੀਅਤ ਹੁਣ ਥੋੜੀ ਜਿਹੀ ਘਟੀ ਹੈ। ਬੇਸ਼ੱਕ ਸੀਕ੍ਰੇਟ ਹਾਰਬਰ ਦੀਆਂ ਚੋਣਾਂ ਬਾਈ ਇਲੈਕਸ਼ਨ ਜਿਹੜੇ ਨੇ ਉਹ ਜਿੱਤ ਲਏ ਹੋਣ। ਸਿਡਨੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਪ੍ਰਦਰਸ਼ਨ ਹੋਇਆ, ਕਿਉਂਕਿ ਸਿਡਨੀ ਦੇ ਵਿੱਚ ਜਿਹੜੀ ਮੇਅਰ ਨੇ ਉਹ ਇੱਥੋਂ ਦੀਆਂ 7 ਪੁਰਾਣੀਆਂ ਇਤਿਹਾਸਕ ਇਮਾਰਤਾਂ ਤੇ ਬਹੁਤ ਸਾਰੇ ਬਿਜ਼ਨਸਿਸ ਨੂੰ ਢਾ ਕੇ ਇੱਕ ਪੱਧਰਾ ਮੈਦਾਨ ਬਣਾਉਣਾ ਚਾਹੁੰਦੇ ਨੇ ਜਿੱਥੇ ਕੁਝ ਵੀ ਨਹੀਂ ਹੋਏਗਾ। ਸੋ ਉਸ ਦੇ ਖਿਲਾਫ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੜਕਾਂ ਦੇ ਉੱਤੇ ਉਤਰ ਆਏ। ਜਿਹਨੇ ਵੀ ਦੇਖਿਆ ਉਹਨੇ ਕਿਹਾ ਕਿ ਇੰਨਾ ਵੱਡਾ ਇਕੱਠ ਸਿਡਨੀ 'ਚ ਪ੍ਰਦਰਸ਼ਨ ਦੇ ਦਰਮਿਆਨ ਅੱਜ ਤੱਕ ਨਹੀਂ ਦੇਖਿਆ। ਇਸ ਤੋਂ ਇਲਾਵਾ ਵਿਕਟੋਰੀਆ ਦੇ ਵਿੱਚ ਚੋਣਾਂ ਤੋਂ ਪਹਿਲਾਂ ਚੁਣਾਵੀ ਵਾਅਦੇ ਲੋਲੀਪੋਪਸ ਸ਼ੁਰੂ ਹੋ ਗਏ ਨੇ। ਲਿਬਰਲ ਪਾਰਟੀ ਕਹਿ ਰਹੀ ਹੈ ਕਿ ਉਹ ਵੀ ਲਾਈਨ ਟ੍ਰੇਨਾਂ ਦੀ ਗਿਣਤੀ ਵਧਾ ਦੇਗੀ, ਬਿਲੀਅਨਸ ਆਫ ਡਾਲਰ ਖਰਚ ਕੀਤੇ ਜਾਣਗੇ। ਲੇਬਰ ਪਾਰਟੀ ਨੇ ਵੀ ਰਲੇ ਮਿਲੇ ਜੇ ਅੰਦਾਜ਼ੇ ਦਿੱਤੇ ਨੇ ਔਰ ਕਿਹਾ ਹੈ ਕਿ ਸੜਕਾਂ ਦੇ ਉੱਤੇ ਟੋਏ ਪਹਿਲਾਂ ਭਰਾਂਗੇ। ਔਰ ਨੇਪਾਲ ਦੇ ਵਿੱਚ ਜਿਹੜੇ ਗਾਇਬ ਹੋਏ ਆਸਟ੍ਰੇਲੀਅਨ ਦੀ ਗਿਣਤੀ 43 ਸੀ, ਸੁੱਖ ਦੀ ਖ਼ਬਰ ਇਹ ਹੈ ਕਿ ਹੁਣ ਉਸ ਦੇ ਵਿੱਚ ਘੱਟ ਕੇ ਉਹ ਗਿਣਤੀ 38 ਰਹਿ ਗਈ ਹੈ, ਕਿਉਂਕਿ 5 ਆਸਟ੍ਰੇਲੀਅਨ ਭਾਲ ਲਏ ਗਏ ਨੇ। ਪਰ ਸਾਰੇ ਆਸਟ੍ਰੇਲੀਅਨ ਭਾਲ ਲਏ ਜਾਣ ਉਦੋਂ ਤੱਕ ਕਾਫੀ ਜਦੋ ਜਹਿਦ ਕੀਤੀ ਜਾਏਗੀ। ਉਹ ਖ਼ਬਰਾਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਨੇਪਾਲ ਦੀਆਂ ਖ਼ਬਰਾਂ ਦੇ ਵਿੱਚ ਵੀ, ਕਿਉਂਕਿ ਇੰਟਰਨੈਸ਼ਨਲ ਨਿਊਜ਼ ਦੇ ਸੈਗਮੈਂਟ ਦੇ ਵਿੱਚ ਨੇਪਾਲ ਦੇ ਅੰਦਰ ਹੁਣ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1000 ਤੋਂ ਜ਼ਿਆਦਾ ਹੋ ਗਈ ਹੈ। ਖੈਰ, ਸਭ ਤੋਂ ਪਹਿਲਾਂ ਕੌਮਾਂਤਰੀ ਖ਼ਬਰਾਂ ਦੀ ਸਾਂਝ ਜੇ ਪਾਉਂਦੇ ਹੋ ਤਾਂ ਕੈਨੇਡਾ ਤੋਂ ਪਹਿਲੀ ਖ਼ਬਰ, ਜਿੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਬੇਸ਼ੱਕ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਜਾਂ ਮੌਜੂਦਾ ਲੇਬਰ ਸਰਕਾਰ ਬਾਈ ਇਲੈਕਸ਼ਨਸ ਨਹੀਂ ਜਿੱਤ ਪਾ ਰਹੀ, ਚਾਹੇ ਉਹ ਫਰੈਰਰ ਦੀ ਸੀਟ ਹੋਵੇ ਚਾਹੇ ਸੀਕ੍ਰੇਟ ਹਾਰਬਰ ਦੀ। ਪਰ ਕੈਨੇਡਾ ਦੇ ਵਿੱਚ 3 ਖਾਲੀ ਪਈਆਂ ਸੰਸਦੀ ਸੀਟਾਂ ਦੇ ਲਈ ਜਿਹੜੇ ਬਾਈ ਇਲੈਕਸ਼ਨ ਹੋਏ ਉਸ ਦੇ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠਲੀ ਲਿਬਰਲ ਪਾਰਟੀ ਨੇ 3 ਸੀਟਾਂ ਦੇ ਉੱਤੇ 50 ਫੇਰ ਜਿੱਤ ਹਾਸਲ ਕੀਤੀ ਹੈ। ਇਹ ਸ਼ਾਨਦਾਰ ਜਿੱਤ ਦੇ ਨਾਲ ਹੀ ਪਾਰਟੀ ਨੇ ਸੰਸਦ ਦੇ ਵਿੱਚ ਬਹੁਮਤ ਦਾ ਅੰਕੜਾ ਵੀ ਹੁਣ ਪਾਰ ਕਰ ਲਿਆ। ਵੈਨਕੂਵਰ, ਟੋਰਾਂਟੋ ਤੇ ਕਿਊਬੈਕ ਹਲਕਿਆਂ ਦੇ ਵਿੱਚ ਵੋਟਾਂ ਪੈਣ ਦਾ ਅਮਲ ਸਵੇਰ ਤੋਂ ਸ਼ਾਮ ਤੱਕ ਇਸ ਵੀਕਐਂਡ ਦੇ ਦਰਮਿਆਨ ਰਿਹਾ। ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਗਈ। ਮੁੱਢਲੇ ਰੁਝਾਨਾਂ ਤੋਂ ਹੀ ਲਿਬਰਲ ਪਾਰਟੀ ਦੀ ਜਿੱਤ ਯਕੀਨੀ ਲੱਗ ਰਹੀ ਸੀ। ਇਹਨਾਂ ਦੇ ਵਿੱਚੋਂ 3 ਸੀਟਾਂ ਦੇ ਵਿੱਚੋਂ 2 ਦੇ ਉੱਤੇ ਪਹਿਲਾਂ ਵੀ ਲਿਬਰਲ ਪਾਰਟੀ ਦੇ ਕੋਲ ਹੀ ਸੀ, ਜਦਕਿ 1 ਸੀਟ ਦੇ ਉੱਤੇ ਮੁੱਖ ਵਿਰੋਧੀ ਪਾਰਟੀ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਸਦਾ ਕਬਜ਼ਾ ਸੀ। ਲਿਬਰਲ ਪਾਰਟੀ ਨੇ ਵਿਰੋਧੀ ਧਿਰ ਦੇ ਗੜ ਦੇ ਵਿੱਚ 20 ਸਨ ਲਗਾਉਂਦਿਆਂ ਇਹ ਸੀਟ ਆਪਣੇ ਨਾਂ ਹੁਣ ਕਰ ਲਈ ਹੈ। ਹੁਣ 343 ਮੈਂਬਰੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਲਿਬਰਲ ਪਾਰਟੀ ਦੇ ਕੋਲ 173 ਮੈਂਬਰ ਹੋ ਗਏ ਨੇ, ਜੋ ਕਿ ਮੌਮਤ ਤੋਂ 1 ਵੱਧ ਨੇ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਕੋਲ 141 ਮੈਂਬਰ ਨੇ, ਬਲਾਕ ਕਿਊਬਿਕਾ ਦੇ ਕੋਲ 22, ਐਨਡੀਪੀ ਦੇ ਕੋਲ 6 ਤੇ ਗ੍ਰੀਨ ਪਾਰਟੀ ਦਾ 1 ਮੈਂਬਰ ਹੈ। ਪਿਛਲੇ 3 ਮਹੀਨਿਆਂ ਦੇ ਵਿੱਚ 2 ਸੀਟਾਂ ਘਟਣ ਦੇ ਕਾਰਨ ਸਰਕਾਰ ਨੂੰ ਵਿੱਤੀ ਬਿੱਲ ਪਾਸ ਕਰਵਾਉਣ ਦੇ ਲਈ ਵੀ ਹੋਰਨਾਂ ਹੇਠਲੀਆਂ ਪਾਰਟੀਆਂ ਦੀ ਹਮਾਇਤ ਦੀ ਲੋੜ ਪੈ ਰਹੀ ਸੀ। ਪਰ ਹੁਣ ਇਹ ਬਹੁਮਤ ਮਿਲਣ ਦੇ ਨਾਲ ਸਰਕਾਰ ਦਾ ਰਾਹ ਵੀ ਪੱਧਰਾ ਹੋ ਗਿਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਤੀਜਿਆਂ ਤੋਂ ਬਾਅਦ ਕਿਹਾ ਹੈ ਵਾਸੀਆਂ ਨੇ ਸਰਕਾਰ ਦੀ ਨੀਤੀਆਂ ਦੇ ਉੱਤੇ ਭਰੋਸਾ ਪ੍ਰਗਟਾਇਆ, ਉਸ ਨੂੰ ਉਹ ਯਕੀਨੀ ਬਣਾ ਕੇ ਰੱਖਣਗੇ। ਉੱਥੇ ਹੀ ਅਮਰੀਕਾ ਦੇ ਵਿੱਚ ਟਿਊਪੈਕ ਦੇ ਕਤਲ ਦੀ ਜਿਹੜੀ ਗੁੱਥੀ ਆ ਉਸਨੂੰ ਲੈ ਕੇ ਲਗਾਤਾਰ ਕੌਨਸਪਿਰੇਸੀ ਥਿਊਰੀਆਂ ਜਾਂ ਖਬਰਾਂ ਚੱਲਦੀਆਂ ਨੇ, ਜਿਵੇਂ ਭਾਰਤ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਸਿੱਧੂ ਮੂਸੇਵਾਲਾ, ਜਿਸਨੂੰ ਆਪਣਾ ਆਈਡਲ ਮੰਨਦਾ ਸੀ ਟਿਊਪੈਕ ਸ਼ੁਕਰ, ਹੁਣ ਉਸਦੇ ਕਤਲ ਦੇ ਵੀ ਲਈ ਜਿਹੜੇ ਵਿਅਕਤੀ ਆ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਅਮਰੀਕਾ ਦੇ ਵਿੱਚ ਲਾਸ ਵੇਗਾਸ ਦੇ ਅੰਦਰ ਜਿਊਰੀ ਨੇ ਡਿਓਨ ਕੀਫ ਡੀ ਡੇਵਿਸ ਨਾਮ ਦੇ ਵਿਅਕਤੀ ਨੂੰ 1996 ਦੇ ਵਿੱਚ ਰੈਪ ਆਈਕਨ ਟਿਊਪੈਕ ਸ਼ੁਕਰ ਦੇ ਕਤਲ ਦੀ ਸਾਜਿਸ਼ ਰਚਨ ਦਾ ਦੋਸ਼ੀ ਕਰਾਰ ਦੇ ਦਿੱਤਾ ਹੈ। ਇਸ ਦੇ ਨਾਲ ਅਜਿਹੇ ਮਾਮਲੇ ਦੇ ਵਿੱਚ ਹੁਣ ਅੰਤ ਦੇ ਵਿੱਚ ਇਨਸਾਫ ਦੀ ਉਮੀਦ ਜਾਗੀ ਹੈ, ਜੋ ਕਿ ਦਹਾਕਿਆਂ ਤੋਂ ਹਿਪ ਹੋਪ ਦੀ ਦੁਨੀਆਂ ਦੇ ਵਿੱਚ ਪ੍ਰਸ਼ੰਸਕਾਂ ਨੂੰ ਝੰਝੋੜ ਰਿਹਾ ਸੀ ਔਰ ਇੱਕ ਮਿਸਟਰੀ ਬਣਿਆ ਹੋਇਆ ਸੀ। 63 ਸਾਲਾ ਡੇਵਿਸ ਨੂੰ ਸੋਮਵਾਰ ਦੇ ਦਿਨ ਮਾਰੂ ਹਥਿਆਰ ਰੱਖਣ ਤੇ ਕਤਲ ਕਰਨ ਦੇ ਦੋਸ਼ ਦੇ ਵਿੱਚ ਦੋਸ਼ਾਂ ਨੂੰ ਸਹੀ ਸਾਬਤ ਪਾਇਆ ਗਿਆ ਤੇ ਉਸਨੂੰ ਉਮਰ ਕੈਦ ਦੀ ਸਜ਼ਾ ਹੁਣ ਹੋ ਸਕਦੀ ਹੈ। ਹਾਲੇ ਸਜ਼ਾ ਦੀ ਸੁਣਵਾਈ ਹੋਣੀ ਬਾਕੀ ਹੈ। ਲਾਸ ਵੇਗਾਸ ਦੇ ਵਿੱਚ ਹਫ਼ਤਿਆਂ ਤੱਕ ਚੱਲੇ ਇਸ ਮੁਕੱਦਮੇ ਤੋਂ ਬਾਅਦ ਜਿਊਰੀ ਨੇ 3 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਹ ਫੈਸਲਾ ਲੈ ਲਿਆ। ਫੈਸਲਾ ਸੁਣਾਉਣ ਤੋਂ ਬਾਅਦ ਸ਼ੁਕਰ ਦੀ ਭੈਣ ਸਕੀਵਾ ਸੈਟ ਸ਼ੁਕਰ ਰੋ ਪਈ ਤੇ ਵਕੀਲਾਂ ਨੂੰ ਗਲੇ ਲਗਾਇਆ। ਡੇਵਿਸ ਦੇ ਪੁੱਤਰ ਨੇ ਆਪਣੇ ਇੱਕ ਹੱਥ ਦੇ ਨਾਲ ਚਿਹਰਾ ਢੱਕ ਲਿਆ ਸੀ। ਦੱਸ ਦਈਏ ਕਿ ਹੁਣ ਇਸ ਕਤਲ ਦੀ ਗੁੱਥੀ ਸੁਲਝਣ ਤੋਂ ਬਾਅਦ ਲੰਮੇ ਚਿਰ ਤੋਂ ਰੈਪ ਦੀ ਦੁਨੀਆਂ ਦੇ ਵਿੱਚ ਚੱਲਦੀ ਆ ਰਹੀ ਇੱਕ ਬਹਿਸ ਤਾਂ ਖਤਮ ਹੋਈ ਹੈ। ਖੈਰ, ਇੱਕ ਦੂਜੇ ਪਾਸੇ ਬਹਿਸ ਜਿਹੜੀ ਹੈ ਉਹ ਕਦੋਂ ਮੁੱਕੇਗੀ? ਅਮਰੀਕਾ ਤੇ ਈਰਾਨ ਦੇ ਵਿੱਚੋਂ ਕੌਣ ਪਹਿਲਾਂ ਮੰਨੇਗਾ, ਕੌਣ ਗੋਡੇ ਟੇਕੇਗਾ, ਇਹਦਾ ਵੀ ਇੰਤਜ਼ਾਰ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਮਹੀਨੇ ਦੇ ਵਿੱਚ ਹੋਈ ਪਹਿਲੀ ਗੋਲੀਬਾਰੀ, ਕਿਉਂਕਿ ਪਿਛਲੇ ਇੱਕ ਮਹੀਨੇ ਤੋਂ ਪਹਿਲਾਂ ਵੀ ਹਮਲੇ ਜਿਹੜੇ ਸੀ, ਆ ਜੰਗ ਜਿਹੜੀ ਉਹ ਚੱਲ ਰਹੀ ਸੀ, ਉਸਦਾ ਸੇਕ ਤਾਂ ਪੂਰੀ ਦੁਨੀਆ ਨੇ ਝੱਲਿਆ। ਪਰ ਪਿਛਲੇ ਇੱਕ ਮਹੀਨੇ ਦੇ ਵਿੱਚ ਨਾ ਤਾਂ ਈਰਾਨ ਨੇ ਕੋਈ ਹਮਲਾ ਕੀਤਾ ਸੀ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਆਪਣੇ ਗੁਆਂਢੀ ਦੇਸ਼ਾਂ ਦੇ ਵਿੱਚ, ਤੇ ਨਾ ਹੀ ਅਮਰੀਕਾ ਨੇ। ਪਰ ਅਮਰੀਕਾ ਨੇ ਹੁਣ ਗੋਲੀਬਾਰੀ ਕੀਤੀ ਹੈ ਔਰ ਇਸ ਦੀ ਸ਼ੁਰੂਆਤ ਕੀਤੀ ਹੈ। ਔਰ ਇਸ ਤੋਂ ਬਾਅਦ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਨੇ ਫਿਰ ਵੀ ਨਰਮ ਰੁੱਖ ਅਪਣਾਉਂਦਿਆਂ ਹੋਇਆ ਕਿਹਾ ਕਿ ਜੇ ਵਾਸ਼ਿੰਗਟਨ ਅਜਿਹਾ ਕਰਦਾ ਹੈ ਤਾਂ ਉਹਨਾਂ ਦਾ ਦੇਸ਼ ਜੂਨ ਮਹੀਨੇ ਦੇ ਵਿੱਚ ਅਮਰੀਕਾ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਦੇ ਉੱਤੇ ਇੱਕ ਵਾਰ ਫਿਰ ਤੋਂ ਵਾਪਸ ਆਉਣ ਦੇ ਲਈ ਆਪਣਾ ਰੁੱਖ ਸਪਸ਼ਟ ਕਰ ਸਕਦਾ ਹੈ, ਬਾਵਜੂਦ ਇਸ ਦੇ ਕਿ ਅਮਰੀਕਾ ਨੇ ਗੋਲੀਬਾਰੀ ਦੀ ਫਿਰ ਤੋਂ ਸ਼ੁਰੂਆਤ ਕੀਤੀ ਹੈ। ਕਿਰਗਿਸਤਾਨ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਚੱਲ ਰਹੇ ਸ਼ੰਘਾਈ ਸਹਿਯੋਗ ਸੰਗਠਨ ਯਾਨੀ SCO ਸਮਿਟ ਦੇ ਆਖਰੀ ਦਿਨ ਈਰਾਨੀ ਸਰਕਾਰ ਦੇ ਮੀਡੀਆ ਦੀ ਤਰਫ ਤੋਂ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਜੇਕਰ ਅਮਰੀਕਾ ਸਮਝੌਤੇ ਦੇ ਵਿੱਚ ਕੀਤੀਆਂ ਆਪਣੀਆਂ ਵਚਨਬੱਧਤਾਵਾਂ ਦੇ ਉੱਤੇ ਵਾਪਸ ਆ ਜਾਂਦਾ ਹੈ ਤਾਂ ਈਰਾਨ ਵੀ ਤੁਰੰਤ ਜਵਾਬ ਦੇਗਾ ਔਰ ਈਰਾਨ ਤੁਰੰਤ ਇਸ ਸਮਝੌਤੇ ਨੂੰ ਕਰਨ ਦੇ ਲਈ ਰਾਜ਼ੀ ਹੋ ਜਾਏਗਾ। ਜੂਨ ਦੇ ਇਸ ਸਮਝੌਤੇ ਦੇ ਵਿੱਚ ਤੁਰੰਤ ਜੰਗਬੰਦੀ ਦੀ ਇੱਕ ਵਿਵਸਥਾ ਕੀਤੀ ਗਈ ਸੀ, ਪਰ ਹਾਲੇ ਤੱਕ ਦੋਵੇਂ ਧਿਰਾਂ ਉਸ ਵਿਆਪਕ ਸ਼ਾਂਤੀ ਸਮਝੌਤੇ ਤੱਕ ਨਹੀਂ ਪਹੁੰਚ ਸਕੀਆਂ ਨੇ। ਇਸੇ ਉਦੇਸ਼ ਦੇ ਨਾਲ 60 ਦਿਨਾਂ ਦੀ ਮਿਆਦ ਦੇ ਵਾਸਤੇ ਜੰਗਬੰਦੀ ਸ਼ੁਰੂ ਕੀਤੀ ਗਈ ਸੀ, ਪਰ ਜੰਗਬੰਦੀ ਦਾ ਸਮਝੌਤਾ ਤਾਂ ਲਾਗੂ ਰਹਿੰਦਾ ਜੇਕਰ ਕਿਸੇ ਵੀ ਧਿਰ ਦੀ ਤਰਫ ਤੋਂ ਗੋਲੀਬਾਰੀ ਨਾ ਕੀਤੀ ਜਾਂਦੀ। ਈਰਾਨ ਇਸ ਸਮੇਂ ਦੇ ਦਰਮਿਆਨ ਹੋਰਮੁਜ਼ ਸਟ੍ਰੇਟ ਤੋਂ ਬਾਰੂਦੀ ਸੁਰੰਗਾਂ ਨੂੰ ਹਟਾਉਣ ਤੇ ਸਮੁੰਦਰੀ ਜਹਾਜ਼ਾਂ ਨੂੰ ਲੰਘਣ ਦੇਣ ਦੇ ਲਈ ਸਹਿਮਤ ਹੋਇਆ ਸੀ, ਪਰ ਅਮਰੀਕਾ ਨੇ ਆਪਣੀ ਸਮੁੰਦਰੀ ਨਾਕੇਬੰਦੀ ਖਤਮ ਕਰਨ, ਪਾਬੰਦੀਆਂ ਹਟਾਉਣ ਤੇ ਈਰਾਨੀ ਤੇਲ ਦੀ ਬਰਾਮਦ ਦੇ ਲਈ ਛੋਟ ਦੇਣ ਦੇ ਵਾਸਤੇ ਤੇ ਈਰਾਨ ਦੇ ਪੁਨਰ ਨਿਰਮਾਣ ਦੇ ਪੈਕੇਜ ਦੇ ਉੱਤੇ ਕੰਮ ਕਰਨ ਦੇ ਲਈ ਸਹਿਮਤੀ ਵੀ ਜਤਾਈ ਸੀ, ਤੇ ਪਰ ਬਾਵਜੂਦ ਇਸ ਦੇ ਇਹ ਸਮਝੌਤਾ ਸਿਰੇ ਨਹੀਂ ਚੜ ਸਕਿਆ। ਦੋਵਾਂ ਧਿਰਾਂ ਦੀ ਤਰਫ ਤੋਂ ਕਿਸਨੇ ਪਹਿਲਾਂ ਪਹਿਲ ਕੀਤੀ ਇਸ ਸਮਝੌਤੇ ਨੂੰ ਤੋੜਨ ਦੀ, ਇਸ ਦੇ ਵਿੱਚ ਤਾਂ ਇੱਕ ਬਹਿਸ ਦਾ ਵਿਸ਼ਾ ਬਣਿਆ ਹੀ ਰਹਿੰਦਾ। ਪਰ ਖੈਰ ਉੱਧਰ ਦੂਸਰੇ ਪਾਸੇ ਇੱਕ ਰੂਸ ਤੇ ਯੂਕਰੇਨ ਦੇ ਵੀ ਹਮਲੇ ਚੱਲ ਰਹੇ ਨੇ। ਯੂਕਰੇਨ ਦੇ ਉੱਤੇ ਰੂਸ ਦੇ ਹਾਲੀਆ ਹਮਲਿਆਂ ਦੇ ਵਿੱਚ ਮਾਰੇ ਗਏ 12 ਜਣਿਆਂ ਦੇ ਵਿੱਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਜਾਣਕਾਰੀ ਦਿੱਤੀ ਹੈ, ਕਿਹਾ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਡਰੋਨਾਂ ਤੇ ਬੈਲਿਸਟਿਕ ਮਿਜ਼ਾਈਲਾਂ ਦੇ ਨਾਲ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਨਾਲ ਰਿਹਾਇਸ਼ੀ ਇਮਾਰਤਾਂ, ਗੈਰ ਫੌਜੀ ਇਨਫਰਾਸਟ੍ਰਕਚਰ ਨੂੰ ਵੀ ਨੁਕਸਾਨ ਪਹੁੰਚਿਆ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਪੋਸਟ ਦੇ ਵਿੱਚ ਲਿਖਿਆ ਹੈ ਕਿ ਲੰਘੀ ਸ਼ਾਮ ਤੋਂ ਓਡੀਸਾ ਸ਼ਹਿਰ ਦੇ ਉਹ ਨੇੜਲੇ ਇਲਾਕਿਆਂ ਦੇ ਵਿੱਚ ਹਵਾਈ ਬੰਬਾਂ ਤੇ ਡਰੋਨਾਂ ਦੇ ਨਾਲ ਹਮਲੇ ਜਾਰੀ ਨੇ, ਜਿਸ ਦੇ ਵਿੱਚ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਗਵਾਏ ਨੇ ਉਹਨਾਂ ਦੇ ਨਾਲ ਹਮਦਰਦੀ ਜ਼ਾਹਰ ਕਰਦਾ, ਪਰ ਇਹਨਾਂ ਹਮਲਿਆਂ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਨੇ। ਕੀਵ, ਓਡੇਸਾ, ਖਰਸੋਨ, ਦੌਨਤੇਸਕ, ਜ਼ਾਪਰੋਜ਼ੀਆ, ਖਾਰਕੀਵ, ਜ਼ਿਤੋਮਿਰ, ਸੁਮੀ ਤੇ ਨਿਪਰੋ ਖੇਤਰਾਂ ਦੇ ਵਿੱਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੀਵ ਦੇ ਵਿੱਚ ਤਾਂ ਇੱਕ ਰੇਲਵੇ ਡਿਪੂ ਦੇ ਉੱਤੇ ਹੋਏ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ। ਉਥੇ ਇਜ਼ਰਾਈਲ ਤੋਂ ਅਗਲੀ ਖਬਰ, ਜਿੱਥੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੇਤਨਯਾਹੂ ਦੀ ਇੱਕ ਟੀਵੀ ਇੰਟਰਵਿਊ ਦੇ ਵਿੱਚ ਦਿੱਤੇ ਬਿਆਨ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਦੱਸ ਦਈਏ ਕਿ ਇਜ਼ਰਾਈਲ ਦੇ ਵਿੱਚ ਇਲੈਕਸ਼ਨ ਹੋਣੇ ਨੇ, ਜਦੋਂ ਵਿਕਟੋਰੀਆ ਦੇ ਵਿੱਚ ਇਲੈਕਸ਼ਨ ਹੋਣੇ ਨੇ ਉਹਨਾਂ ਹੀ ਦਿਨਾਂ ਦੇ ਵਿੱਚ, ਪਰ ਆਮ ਚੋਣਾਂ ਤੋਂ ਪਹਿਲਾਂ ਇਜ਼ਰਾਈਲ ਦੇ ਚੈਨਲ 14 ਨੂੰ ਦਿੱਤੇ ਇੱਕ ਇੰਟਰਵਿਊ ਚ ਸਾਰਾ ਨੇਤਨਯਾਹੂ ਨੇ 7 ਅਕਤੂਬਰ ਦੇ ਹਮਲੇ ਨੂੰ ਲੈ ਕੇ ਸਵਾਲ ਚੁੱਕੇ। ਸਾਰਾ ਨੇਤਨਯਾਹੂ ਨੇ ਪੁੱਛਿਆ ਕਿ ਸਾਬਕਾ ਫੌਜੀ ਜਨਰਲ ਤੇ ਇਜ਼ਰਾਈਲ ਡੈਮੋਕਰੇਟਿਕ ਪਾਰਟੀ ਦੇ ਨੇਤਾ ਯੇਰ ਗੋਲਾਨ ਨੂੰ 7 ਅਕਤੂਬਰ ਦੇ ਹਮਲੇ ਦੀ ਜਾਣਕਾਰੀ ਕਿਵੇਂ ਮਿਲੀ? ਉਹਨਾਂ ਨੇ ਬੇਂਜਾਮਿਨ ਨੇਤਨਯਾਹੂ ਤੋਂ ਪਹਿਲਾਂ ਆਪਣੇ ਅਧੀਨ ਆਉਣ ਵਾਲੀ ਫੌਜੀ ਟੁਕੜੀਆਂ ਨੂੰ ਕਿਵੇਂ ਐਕਟਿਵ ਕਰ ਲਿਆ? ਸਾਰਾ ਨੇਤਨਯਾਹੂ ਦੇ ਇਸ ਬਿਆਨ ਦੀ ਡੈਮੋਕਰੇਟਿਕ ਪਾਰਟੀ ਦੀ ਤਰਫ ਤੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਮਹਿਜ਼ ਇੱਕ ਭਰਮਾਊ ਥਿਊਰੀ ਜਾਂ ਸਾਜਿਸ਼ ਹੈ ਜਿਹੜੀ ਸਾਰਾ ਚੋਣਾਂ ਤੋਂ ਪਹਿਲਾਂ ਫੂਕ ਰਹੇ ਨੇ, ਔਰ ਇਹ ਪਾਗਲਪਨ ਦੀ ਹੱਦ ਤੱਕ ਜਾ ਚੁੱਕੇ ਨੇ। ਉੱਥੇ ਹੀ ਇਜ਼ਰਾਈਲ ਦੇ ਸਾਬਕਾ ਫੌਜ ਪ੍ਰਮੁੱਖ ਤੇ ਚੋਣਾਂ ਦੇ ਵਿੱਚ ਨੇਤਨਯਾਹੂ ਨੂੰ ਚੁਣੌਤੀ ਦੇ ਰਹੀ ਇੱਕ ਹੋਰ ਪਾਰਟੀ ਦੇ ਨੇਤਾ ਗਾਦੀ ਆਈਜ਼ਨਕੋਟ ਨੇ ਵੀ ਸਾਰਾ ਨੇਤਨਯਾਹੂ ਦੇ ਬਿਆਨ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਦੋਸ਼ ਮੜਿਆ ਹੈ ਕਿ ਇਸ ਕਿਸਮ ਦੀਆਂ ਟਿੱਪਣੀਆਂ ਦਾ ਮਕਸਦ ਲੋਕਾਂ ਦੇ ਵਿੱਚ ਨਫ਼ਰਤ ਭੜਕਾਉਣਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਅਕਤੂਬਰ ਮਹੀਨੇ ਦੇ ਵਿੱਚ ਹੋਣਗੀਆਂ। ਚੋਣਾਂ ਤੋਂ ਪਹਿਲਾਂ ਸਾਰਾ ਨੇਤਨਯਾਹੂ ਦੀ ਟਿੱਪਣੀ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਉੱਥੇ ਹੀ ਨੇਪਾਲ ਦੀਆਂ ਖਬਰਾਂ ਦੀ ਸਾਂਝ, ਪਾਕਿਸਤਾਨ ਤੋਂ ਪਹਿਲਾਂ ਦੱਸ ਦਈਏ ਕਿ ਇੱਕ ਖਬਰ ਪਾਕਿਸਤਾਨ ਤੋਂ ਵੀ ਹੈ, ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਕਿਰਗਿਸਤਾਨ ਦੇ ਵਿੱਚ ਜਿਹੜਾ ਐਸਸੀਓ ਸਮਿਟ ਚੱਲ ਰਿਹਾ ਉਸ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਣੀ ਨੂੰ ਕਦੇ ਵੀ ਹਥਿਆਰ ਦੇ ਤੌਰ ਦੇ ਉੱਤੇ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਹਾਲਾਂਕਿ ਨਿਸ਼ਾਨਾ ਤਾਂ ਸ਼ਾਬਾਜ਼ ਸ਼ਰੀਫ ਨੇ ਭਾਰਤ ਦੇ ਉੱਤੇ ਸਾਧਿਆ, ਪਰ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਇੱਕ ਵਾਰ ਵੀ ਭਾਰਤ ਦਾ ਨਾਮ ਨਹੀਂ ਲਿਆ। ਸ਼ਾਬਾਜ਼ ਸ਼ਰੀਫ ਨੇ ਭਾਰਤ ਦੇ ਸਿੰਧੂ ਜਲ ਸੰਧੀ ਸਮਝੌਤੇ ਨੂੰ ਟਾਲੇ ਜਾਣ ਦੇ ਸੰਦਰਭ ਦੇ ਵਿੱਚ ਆਪਣਾ ਇਹ ਬਿਆਨ ਦਿੱਤਾ ਹੈ। ਸ਼ਾਬਾਜ਼ ਸ਼ਰੀਫ ਨੇ ਕਿਹਾ ਕਿ ਸਾਡੇ ਖੇਤਰ 'ਚ ਪਾਣੀ ਜੀਵਨ ਦਾ ਆਧਾਰ ਹੈ, ਲੱਖਾਂ ਲੋਕਾਂ ਦੀ ਜ਼ਿੰਦਗੀ ਚੱਲਦੀ ਹੈ, ਜ਼ਮੀਨਾਂ ਦੀ ਸਿੰਚਾਈ ਹੁੰਦੀ ਹੈ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਬਣੀਆਂ ਰਹਿੰਦੀਆਂ ਨੇ। ਇਸ ਦਾ ਇਸਤੇਮਾਲ ਕਦੇ ਵੀ ਹਥਿਆਰ ਦੇ ਤੌਰ ਦੇ ਉੱਤੇ ਨਹੀਂ ਕੀਤਾ ਜਾਣਾ ਚਾਹੀਦਾ, ਇਸੇ ਨੂੰ ਦਬਾਅ ਬਣਾਉਣ ਦੇ ਲਈ ਵੀ ਨਹੀਂ ਕੀਤਾ ਜਾਣਾ ਚਾਹੀਦਾ ਔਰ ਨਾ ਹੀ ਸਿਆਸੀ ਹਿੱਤਾਂ ਨੂੰ ਹਾਸਲ ਕਰਨ ਦੇ ਲਈ ਇਸ ਦਾ ਗਲਤ ਇਸਤੇਮਾਲ ਹੋਣਾ ਚਾਹੀਦਾ। ਸਾਂਝਾ ਜਲ ਸੰਸਾਧਨ ਜਿਹੜੇ ਨੇ ਸਾਡੇ ਸਮਝੌਤਿਆਂ ਦਾ ਇੱਕ ਅਹਿਮ ਹਿੱਸਾ ਨੇ ਔਰ ਸਾਂਝੇ ਜਲ ਸੰਸਾਧਨਾਂ ਦੇ ਉੱਤੇ ਕੌਮਾਂਤਰੀ ਕਮਿਟਮੈਂਟਸ ਹੁੰਦੀਆਂ ਨੇ। ਇਹ ਸਿਆਸੀ ਮਾਮਲੇ ਨਹੀਂ ਨੇ ਕਿ ਜਦੋਂ ਚਾਹੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਵੋ। ਸ਼ਾਬਾਜ਼ ਸ਼ਰੀਫ ਨੇ ਖੇਤਰੀ ਪੱਧਰ ਦੇ ਉੱਤੇ ਅੱਤਵਾਦ ਦੇ ਖਿਲਾਫ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਵੀ ਕੀਤਾ। ਕਿਹਾ ਕਿ ਪਾਕਿਸਤਾਨ ਸ਼ਾਂਤੀਪੂਰਨ, ਸਥਿਰ ਤੇ ਇੱਕ ਟਿਕਾਊ ਅਫਗਾਨਿਸਤਾਨ ਦੀ ਉਮੀਦ ਰੱਖਦਾ ਹੈ। ਹਾਲਾਂਕਿ ਸ਼ਾਬਾਜ਼ ਸ਼ਰੀਫ ਨੇ ਅੱਗੇ ਵੀ ਕਿਹਾ ਕਿ ਜਦੋਂ ਤੱਕ ਅੱਤਵਾਦੀ ਅਫਗਾਨਿਸਤਾਨ ਦੀ ਜ਼ਮੀਨ ਦਾ ਇਸਤੇਮਾਲ ਕਰਕੇ ਪਾਕਿਸਤਾਨ ਦੇ ਵੱਲ ਆਉਂਦੇ ਰਹਿਣਗੇ, ਨਿਰਦੋਸ਼ ਪਾਕਿਸਤਾਨੀਆਂ ਦਾ ਕਤਲ ਕਰਦੇ ਰਹਿਣਗੇ, ਖੂਨ ਬਹਾਉਂਦੇ ਰਹਿਣਗੇ, ਉਦੋਂ ਤੱਕ ਸਾਡੀ ਪਹੁੰਚ ਵੀ ਸਥਾਈ ਸ਼ਾਂਤੀ ਤੋਂ ਕਾਫੀ ਦੂਰ ਹੀ ਰਹੇਗੀ। ਉੱਥੇ ਹੀ ਨੇਪਾਲ ਹੜ੍ਹਾਂ ਦੇ ਵਿੱਚ ਹੁਣ 1,000 ਤੋਂ ਵੀ ਵਧੇਰੇ ਮੌਤਾਂ ਹੋ ਚੁੱਕੀਆਂ ਨੇ। ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਚਾਨਕ ਆਏ 26 ਅਗਸਤ ਦੇ ਦਿਨ ਇਹਨਾਂ ਹੜ੍ਹਾਂ ਦੇ ਵਿੱਚ ਹੁਣ ਮ੍ਰਿਤਕਾਂ ਦੀ ਗਿਣਤੀ 1,050 ਤੋਂ ਪਾਰ ਜਾ ਚੁੱਕੀ ਹੈ। ਸੁਰੱਖਿਆ ਬਲਾਂ ਨੇ ਦੇਸ਼ ਦੇ 8 ਜ਼ਿਲ੍ਹਿਆਂ ਤੋਂ ਵਿੱਚੋਂ ਹੋਰ ਵੀ ਲਾਸ਼ਾਂ ਬਰਾਮਦ ਕੀਤੀਆਂ ਨੇ। ਪੂਰਬੀ, ਮੱਧ ਤੇ ਪੱਛਮੀ ਨੇਪਾਲ ਦੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਰਕੇ ਤੇ ਰੁਕ ਰੁਕ ਕੇ ਹੋ ਰਹੀ ਬਾਰਿਸ਼ ਦੇ ਚੱਲਦਿਆਂ ਹੜ੍ਹਾਂ ਦੀਆਂ ਨਵੀਆਂ ਚੇਤਾਵਨੀਆਂ ਵੀ ਬਣੀਆਂ ਹੋਈਆਂ ਨੇ। ਲੋਕ ਕਾਫੀ ਮੁਸ਼ਕਲਾਂ ਦਾ ਸਾਹਮਣਾ ਤਾਂ ਪਹਿਲਾਂ ਹੀ ਕਰ ਰਹੇ ਨੇ, ਪਰ ਭੰਬਲ ਭੂਸੇ ਦੀ ਸਥਿਤੀ ਵੀ ਬਣੀ ਹੋਈ ਹੈ। ਕੌਮੀ ਆਫਤ ਜੋਖਮ ਪ੍ਰਬੰਧਨ ਅਥਾਰਟੀ NDRMA ਨੇ ਦੱਸਿਆ ਹੈ ਕਿ 583 ਵਿਦੇਸ਼ੀਆਂ ਤੇ ਕਈ ਸੁਰੱਖਿਆ ਮੁਲਾਜ਼ਮਾਂ ਸਨੇ, ਲਗਭਗ 4,000 ਲੋਕ ਹਾਲੇ ਵੀ ਲਾਪਤਾ ਨੇ, ਪਰ 12,000 ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ। 26 ਅਗਸਤ ਨੂੰ ਨੇਪਾਲ ਤਿੱਬਤ ਸਰਹੱਦ ਦੇ ਨੇੜੇ ਬਰਫ਼ ਤੇ ਚਟਾਨਾਂ ਦੇ ਖਿਸਕਣ ਤੇ ਢਿੱਗਾਂ ਡਿੱਗਣ ਦੇ ਚੱਲਦਿਆਂ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਉੱਤਰੀ ਤੇ ਮੱਧ ਨੇਪਾਲ ਦੇ ਕਈ ਕਸਬਿਆਂ ਤੇ ਪਿੰਡਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੁੰਦਿਆਂ ਵੀ ਦੇਖਿਆ ਗਿਆ। ਹਿਮਾਲਿਆਈ ਸਰਹੱਦ ਦੇ ਖੇਤਰ ਤੋਂ ਦੱਖਣ ਦੇ ਵੱਲ ਵਹਿਣ ਵਾਲੀ ਭੋਟੋਕੋਸ਼ੀ ਨਦੀ ਦੇ ਵਿੱਚ ਹੜ੍ਹ ਆ ਗਿਆ ਸੀ, ਜਿਸ ਦੇ ਚੱਲਦਿਆਂ ਕਈ ਵਾਹਨ, ਸੜਕਾਂ, ਪੁਲ ਰੁੜ ਗਏ ਸੀ, ਪਣ ਬਿਜਲੀ ਪ੍ਰੋਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਉਧਰ ਚੀਨੀ ਮੀਡੀਆ ਦੀ ਖਬਰਾਂ ਦੇ ਮੁਤਾਬਕ ਇਸ ਆਫ਼ਤ ਦੇ ਵਿੱਚ ਚੀਨ ਵਾਲੇ ਪਾਸੇ, ਹਾਲਾਂਕਿ ਤਿੱਬਤ ਵਾਲਾ ਪਾਸਾ ਕਿਹਾ ਜਾਣਾ ਚਾਹੀਦਾ, ਪਰ ਉਧਰਲੇ ਪਾਸੇ ਵੀ 16 ਲੋਕਾਂ ਦੀ ਮੌਤ ਹੋਈ ਦੱਸੀ ਗਈ ਹੈ ਤੇ 550 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਨੇਪਾਲ ਦੇ NDRMA ਮਹਿਕਮੇ ਦੇ ਮੁਤਾਬਕ ਨੇਪਾਲ ਦੇ ਚਿਤਵਨ ਜ਼ਿਲ੍ਹੇ 'ਚ ਸਭ ਤੋਂ ਵੱਧ ਨੁਕਸਾਨ ਹੋਇਆ, ਜਿੱਥੇ 321 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਨਵਲਪਰਾਸੀ ਪੂਰਬ ਦੇ ਵਿੱਚ ਵੀ 216 ਲਾਸ਼ਾਂ ਹਾਸਲ ਹੋਈਆਂ ਨੇ। ਨਵਲਪਰਾਸੀ ਪੱਛਮ ਦੇ ਵਿੱਚ 170, ਨੂਆਕੋਟ ਦੇ ਵਿੱਚ 95, ਗੋਰਖਾ ਜ਼ਿਲ੍ਹੇ ਦੇ ਵਿੱਚ 65 ਲਾਸ਼ਾਂ ਬਰਾਮਦ ਹੋਈਆਂ ਨੇ, ਧਾਦਿੰਗ ਦੇ ਵਿੱਚ 57, ਰਸੂਆ ਦੇ ਵਿੱਚ 41 ਤੇ ਤਨਾਹੁਨ ਦੇ ਵਿੱਚ 38 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਉੱਥੇ ਭਾਰਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਨੇਪਾਲ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਬਚਾਅ ਤੇ ਰਾਹਤ ਮੁਹਿੰਮਾਂ ਹੁਣ ਜਾਰੀ ਨੇ। 163 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਜਾ ਚੁੱਕਿਆ ਹੈ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ 5 ਹੋਰ ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਔਰ ਇਹ ਜਾਣਕਾਰੀ ਮੰਗਲਵਾਰ ਸ਼ਾਮ 8 ਵਜੇ ਤੱਕ ਦੀ ਸੀ। ਮੰਤਰਾਲੇ ਦੇ ਮੁਤਾਬਕ 151 ਭਾਰਤੀ ਨਾਗਰਿਕ ਚੀਨ ਤੋਂ ਰਵਾਨਾ ਹੋਏ ਨੇ। ਉੱਥੇ ਹੀ ਨੇਪਾਲ ਦੇ ਚਿਲੇਵੇਂ ਇਲਾਕੇ ਦੇ ਵਿੱਚ ਹਾਈਡਰੋ ਪਾਵਰ ਟਨਲ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਵੀ ਭਾਰਤੀ ਟਨਲ ਰੈਸਕਿਊ ਟੀਮ ਦਾ ਮੁਹਿੰਮ ਜਿਹੜਾ ਉਹ ਜਾਰੀ ਹੈ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਫੋਰੈਂਸਿਕ ਟੀਮ ਦੀ ਮਦਦ ਦੇ ਨਾਲ ਵੀ ਨੇਪਾਲ ਦੇ ਵਿੱਚ DNA ਸੈਂਪਲ ਤੇ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਭਾਰਤ ਦੀਆਂ ਖਬਰਾਂ ਦੀ ਵਿਸਥਾਰ ਨੂੰ ਸਾਂਝਾ ਕਰੀਏ ਤਾਂ SCO ਸਮਿਟ ਦੇ ਵਿੱਚ ਸਿਰਫ ਪਾਕਿਸਤਾਨ ਦੇ ਹੀ ਪ੍ਰਧਾਨ ਮੰਤਰੀ ਨਹੀਂ ਬਲਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਆਪਣਾ ਭਾਸ਼ਣ ਰੱਖਿਆ। SCO ਸਮਿਟ 'ਚ ਉਹਨਾਂ ਨੇ ਅਪੀਲ ਕੀਤੀ ਕਿ ਦਹਿਸ਼ਤਗਰਦੀ ਨੂੰ ਸਰਕਾਰ ਦੀ ਨੀਤੀ ਦੇ ਵਜੋਂ ਵਰਤਣ ਵਾਲੇ ਦੇਸ਼ਾਂ ਦਾ ਸਾਹਮਣਾ ਕਰੇ ਅਤੇ ਅੱਤਵਾਦੀ ਫੰਡਿੰਗ ਦੇ ਉੱਤੇ ਭਰਤੀ ਦੇ ਵਿਰੁੱਧ ਸਾਂਝੀ ਲੜਾਈ ਦੇ ਵਿੱਚ ਦੋਹਰੇ ਮਾਪਦੰਡਾਂ ਨੂੰ ਰੱਦ ਕੀਤਾ ਜਾਵੇ। ਇਸ ਦਰਮਿਆਨ ਸੰਗਠਨ ਦੇ ਸਾਂਝੇ ਐਲਾਨਨਾਮੇ ਦੇ ਵਿੱਚ ਕਿਹਾ ਗਿਆ ਕਿ ਅੱਤਵਾਦ ਦੇ ਖਿਲਾਫ ਲੜਾਈ ਦੇ ਵਿੱਚ ਦੋਹਰੇ ਮਿਆਰ ਪ੍ਰਵਾਨ ਨਹੀਂ ਹੋ ਸਕਦੇ। ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦਾ ਨਾਮ ਵੀ ਨਹੀਂ ਲਿਆ, ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਸ਼ਹਬਾਜ਼ ਸ਼ਰੀਫ ਨੇ ਭਾਰਤ ਦਾ ਨਾਮ ਨਹੀਂ ਲਿਆ। ਉਧਰ ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਵਿੱਚ 20 ਤੋਂ 25 ਜੁਲਾਈ ਦੇ ਦਰਮਿਆਨ ਕਾਕਰੋਚ ਜਨਤਾ ਪਾਰਟੀ ਯਾਨੀ CJP ਦੀ ਅਗਵਾਈ ਦੇ ਹੇਠ ਹੋਏ ਰੋਸ ਮੁਜ਼ਾਹਰਿਆਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਿਰੁੱਧ ਦੇਸ਼ ਭਰ ਦੇ ਵਿੱਚ ਦਰਜ ਹੋਏ ਸਾਰੇ ਕੇਸ ਰੱਦ ਕਰ ਦਿੱਤੇ ਨੇ। ਜਿਸ ਤੋਂ ਬਾਅਦ CJP ਨੇ ਵੀ ਕੌਮੀ ਰਾਜਧਾਨੀ ਦੇ ਵਿੱਚ ਆਉਂਦੀ 5 ਸਤੰਬਰ ਨੂੰ ਹੋਣ ਵਾਲਾ ਆਪਣਾ ਮਾਰਚ ਰੱਦ ਕਰ ਦਿੱਤਾ ਹੈ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਕੇਂਦਰ ਨੂੰ ਨੀਟ ਪੇਪਰ ਲੀਕ ਹੋਣ ਦੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ 3 ਮਹੀਨਿਆਂ ਦੇ ਅੰਦਰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਨੇ। ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਅਪਰਾਧਿਕ ਕਾਰਵਾਈ ਬੰਦ ਕਰਦਿਆਂ ਹੋਇਆਂ ਬੈਂਚ ਨੇ ਕਿਹਾ ਕਿ ਨੌਜਵਾਨ ਪ੍ਰਦਰਸ਼ਨਕਾਰੀਆਂ ਦੇ ਭਵਿੱਖ ਦੇ ਮੱਦੇਨਜ਼ਰ ਉਹ ਮੁਕੰਮਲ ਇਨਸਾਫ ਯਕੀਨੀ ਬਣਾਉਣ ਦੇ ਲਈ ਸੰਵਿਧਾਨ ਦੀ ਧਾਰਾ 142 ਦੇ ਤਹਿਤ ਆਪਣੀ ਸ਼ਕਤੀਆਂ ਦੀ ਵਰਤੋਂ ਕਰ ਰਹੇ ਨੇ। ਦੱਸ ਦਈਏ ਕਿ ਧਾਰਾ 142 ਦੇ ਤਹਿਤ ਸਿਖਰਲੀ ਅਦਾਲਤ ਨੂੰ ਮੁਕੰਮਲ ਇਨਸਾਫ ਕਰਨ ਦੇ ਲਈ ਕੋਈ ਵੀ ਹੁਕਮ ਜਾਰੀ ਕਰਨ ਦਾ ਅਧਿਕਾਰ ਹੁੰਦਾ ਹੈ। ਔਰ ਹਾਲਾਂਕਿ ਕੇਂਦਰ ਸਰਕਾਰ ਨੇ ਬੇਨਤੀ ਕੀਤੀ ਸੀ ਕਿ ਇਹਨਾਂ FIRs ਦੇ ਵਿੱਚ ਜਿਹੜੇ ਅਪਰਾਧਕ ਪਿਛੋਕੜ ਵਾਲੇ ਨੇ ਉਹਨਾਂ ਦੀਆਂ FIRs ਰੱਦ ਨਹੀਂ ਹੋਣੀਆਂ ਚਾਹੀਦੀਆਂ, ਪਰ ਸੁਪਰੀਮ ਕੋਰਟ ਵੱਲੋਂ ਜੰਤਰ ਮੰਤਰ ਦੇ ਉੱਤੇ ਮੌਜੂਦ ਲਗਭਗ 2800 ਕਥਿਤ ਅਪਰਾਧੀਆਂ ਦੇ ਖਿਲਾਫ ਨਵੇਂ ਕੇਸ ਦਰਜ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੇ ਸੰਬੰਧ 'ਚ ਕਾਕਰੋਚ ਜਨਤਾ ਪਾਰਟੀ ਨੇ ਇਹ ਵੀ ਗੱਲ ਕਹੀ ਹੈ ਕਿ ਅਜਿਹੇ ਵਿਅਕਤੀ ਸਮਾਜ ਦੇ ਵਿੱਚ ਸ਼ਰੇਆਮ ਘੁੰਮ ਵੀ ਕਿਉਂ ਰਹੇ ਨੇ। ਪਾਰਟੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਭਾਜਪਾ ਤੇ ਉਸਦੇ ਕੁਝ ਲੋਕ CJP ਦੇ ਅੰਦੋਲਨ ਨੂੰ ਇਹ ਕਹਿ ਕੇ ਬਦਨਾਮ ਕਰ ਰਹੇ ਨੇ ਕਿ ਉਸ ਅੰਦੋਲਨ ਦੇ ਵਿੱਚ ਅਪਰਾਧੀ ਸੀ ਤੇ ਉਹਨਾਂ ਦੇ ਖਿਲਾਫ FIRs ਦਰਜ ਕੀਤੀਆਂ ਗਈਆਂ ਨੇ। ਜਦਕਿ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਸ ਅੰਦੋਲਨ ਜਿੱਥੇ ਡਿਟੈਕਟਰ ਲੱਗੇ ਹੋਏ ਸੀ ਥਾਂ ਥਾਂ ਦੇ ਉੱਤੇ, ਜਿੱਥੇ ਸਾਡੀ ਪਛਾਣ ਬਾਰ ਬਾਰ ਕੀਤੀ ਜਾ ਰਹੀ ਸੀ, ਦਿਨ ਚ ਚਾਹੇ ਜਿੰਨੀ ਮਰਜ਼ੀ ਵਾਰ ਆਣ ਜਾਣ ਹੋ ਰਿਹਾ ਹੋਵੇ, ਸੋਨਮ ਵਾਂਗਚੁਕ ਤੋਂ ਲੈ ਕੇ ਅਭਿਜੀਤ ਦੀਪਕੇ ਤੱਕ ਦੀ ਪੁਲਿਸ ਪੜਤਾਲ ਹੋ ਰਹੀ ਸੀ, ਅਜਿਹੇ ਦੇ ਵਿੱਚ ਸ਼ਰੇਆਮ ਅਪਰਾਧੀ ਕਿਵੇਂ ਘੁੰਮ ਰਹੇ ਸੀ? ਜੇ ਅਪਰਾਧੀ ਬਾਹਰ ਘੁੰਮ ਰਹੇ ਸੀ ਤਾਂ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਕਿਉਂ ਨਹੀਂ ਲਈ? ਬਲਕਿ ਹੁਣ ਇਸ ਅੰਦੋਲਨ ਦੇ ਉੱਤੇ ਇਹ ਜ਼ਿੰਮੇਵਾਰੀ ਸਰਕਾਰ ਨੂੰ ਨਹੀਂ ਪਾਉਣੀ ਚਾਹੀਦੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਗੱਲਬਾਤ ਦੇ ਦੌਰਾਨ ਵੀ ਦਲੀਲ ਦਿੱਤੀ ਸੀ ਕਿ ਜੇ ਪੱਕੇ ਅਪਰਾਧੀ ਅਸਲ ਦੇ ਵਿੱਚ ਮੌਜੂਦ ਸੀ ਤਾਂ ਪਹਿਲਾ ਸਵਾਲ ਤਾਂ ਇਹੀ ਬਣਦਾ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਪਛਾਣੇ ਗਏ ਵਿਅਕਤੀਆਂ ਦੇ ਵਿੱਚੋਂ ਕੋਈ ਵੀ ਗੰਭੀਰ ਅਪਰਾਧਾਂ ਦੇ ਵਿੱਚ ਸ਼ਾਮਲ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ, ਤੇ ਜੇ ਦੂਜਾ ਉਹਨਾਂ ਪ੍ਰਦਰਸ਼ਨਾਂ ਵਾਲੀ ਥਾਂ ਦੇ ਉੱਤੇ ਜਬਰ ਜਨਾਹ ਕਤਲ ਜਾਂ ਹੋਰਨਾਂ ਗੰਭੀਰ ਅਪਰਾਧ ਕੀਤੇ ਹੋਏ ਵਿਅਕਤੀ ਮੌਜੂਦ ਸੀ ਤਾਂ ਉਹਨਾਂ ਦੇ ਉੱਤੇ ਤਾਂ ਮੁਕੱਦਮੇ ਵੀ ਚਲਾਏ ਜਾਣੇ ਚਾਹੀਦੇ ਨੇ। ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਬਾਹਰ ਕਿਵੇਂ ਘੁੰਮ ਰਹੇ ਸੀ ਤੇ ਫੇਰ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਣਾ ਚਾਹੀਦਾ। ਉਧਰ ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਇਸ ਨੂੰ ਮੁਕੰਮਲ ਨਿਆਂ ਦੱਸਿਆ। ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਲਤ ਦਾ ਧੰਨਵਾਦ ਜੰਤਰ ਮੰਤਰ ਦੇ ਉੱਤੇ ਅੰਦੋਲਨ ਕਰਨ ਵਾਲੇ ਸਾਰੇ ਲੋਕਾਂ ਨੂੰ ਤੇ ਨੀਟ ਪ੍ਰਸ਼ਨ ਪੱਤਰ ਲੀਕ ਕਾਰਨ ਖੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਨੂੰ ਇੱਕ ਨਿਆਂ ਮਿਲਿਆ ਹੈ। ਉੱਥੇ ਹੀ ਜਦੋਂ ਨਿਆਂ ਦੀ ਗੱਲ ਆਉਂਦੀ ਹੈ ਤੇ ਭਾਰਤ ਦੀਆਂ ਕੁਝ ਹੋਰ ਵੀ ਖਬਰਾਂ ਨੇ। ਕੋਲਕਾਤਾ ਦੇ ਵਿੱਚ ਮੰਗਲਵਾਰ ਦੇ ਦਿਨ ਭਾਰਤ ਦੇ ਸਭ ਤੋਂ ਪੁਰਾਣੇ ਅਖਬਾਰਾਂ ਦੇ ਵਿੱਚੋਂ ਇੱਕ ਆਨੰਦ ਬਾਜ਼ਾਰ ਪੱਤਰਿਕਾ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਹੋਏ। ਖਬਰ ਇਹ ਹੈ ਕਿ ਦੁਪਹਿਰ ਦੇ ਵੇਲੇ ਅਚਾਨਕ ਕੁਝ ਲੋਕ ਆਨੰਦ ਬਾਜ਼ਾਰ ਪੱਤਰਿਕਾ ਦੇ ਦਫ਼ਤਰ ਪਹੁੰਚੇ। ਪ੍ਰਦਰਸ਼ਨਕਾਰੀਆਂ ਨੇ ਉੱਥੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ। ਭੀੜ ਦੇ ਵਿੱਚ ਸ਼ਾਮਲ ਇੱਕ ਵਿਅਕਤੀ ਨੇ ਤਾਂ ਦਫ਼ਤਰ ਦੇ ਇਮਾਰਤ ਦੇ ਸਾਹਮਣੇ ਦੀਵਾਰ ਦੇ ਉੱਤੇ ਭਗਵਾਂ ਰੰਗ ਵੀ ਕਰ ਦਿੱਤਾ। ਪ੍ਰਦਰਸ਼ਨ ਦੇ ਦੌਰਾਨ ਅਖਬਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮੌਕੇ ਤੇ ਪੁਲਿਸ ਮੌਜੂਦ ਸੀ, ਹਾਲਾਂਕਿ ਅਜਿਹਾ ਲੱਗ ਰਿਹਾ ਸੀ ਕਿ ਪੁਲਿਸ ਕੋਈ ਖਾਸ ਕਾਰਵਾਈ ਨਹੀਂ ਸੀ ਕਰ ਰਹੀ। ਮੰਨਿਆ ਜਾ ਰਿਹਾ ਸੀ ਕਿ ਪ੍ਰਦਰਸ਼ਨ ਦਾ ਸੰਬੰਧ 21 ਅਗਸਤ ਨੂੰ ਆਨੰਦ ਬਾਜ਼ਾਰ ਪੱਤਰਿਕਾ ਦੇ ਵਿੱਚ ਪ੍ਰਕਾਸ਼ਿਤ ਇੱਕ ਖਬਰ ਦੀ ਹੈਡਲਾਈਨ ਹੈ। ਦਰਅਸਲ 20 ਅਗਸਤ ਨੂੰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਯਾਨੀ ABVP ਜਿਹੜੀ ਕਿ ਭਾਜਪਾ ਦੇ ਨਾਲ ਜੁੜੀ ਹੋਈ ਵਿਦਿਆਰਥੀ ਵਿੰਗ ਹੈ, ਉਹਨਾਂ ਦੇ ਵਿਰੋਧ ਮਾਰਚ ਤੋਂ ਬਾਅਦ ਜਾਦਵਪੁਰ ਯੂਨੀਵਰਸਿਟੀ ਕੈਂਪਸ ਦੇ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਸੀ। ਅਗਲੇ ਦਿਨ ਆਨੰਦ ਬਾਜ਼ਾਰ ਪੱਤਰਿਕਾ ਅਖਬਾਰ ਨੇ ਆਪਣੀ ਅਖਬਾਰ ਦੀ ਇੱਕ ਰਿਪੋਰਟ ਦੇ ਵਿੱਚ ਹੈਡਲਾਈਨ ਦੇ ਅੰਦਰ ਭਗਵਾਂ ਗੁੰਡਾਗਰਦੀ ਸ਼ਬਦ ਦਾ ਇਸਤੇਮਾਲ ਕੀਤਾ ਸੀ। ਭਗਵਾਂ ਰੰਗ ਵੈਸੇ ਤਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਇੱਕ ਸਿੰਬੋਲਿਕ ਰੰਗਾਂ ਦੇ ਵਿੱਚੋਂ ਇੱਕ ਹੈ, ਪਰ ਅਕਸਰ ਭਾਰਤੀ ਜਨਤਾ ਪਾਰਟੀ ਇਸ ਨੂੰ ਧਰਮ ਦੇ ਰੰਗ ਦੇ ਵਿੱਚ ਰੰਗ ਦਿੰਦੀ ਹੈ। ਹਾਲਾਂਕਿ ਇਸ ਹੈਡਲਾਈਨ ਨੂੰ ਲੈ ਕੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਤੇ ਬੀਜੇਪੀ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਇਤਰਾਜ਼ ਵੀ ਜਤਾਇਆ ਸੀ। 28 ਅਗਸਤ ਨੂੰ ਸਮਾਚਾਰ ਦੇ ਇੱਕ ਸਮਾਚਾਰ ਜਿਹੜੀ ਪੱਤਰਿਕਾ ਹੈ ਇਸ ਦੇ ਇੱਕ ਪ੍ਰੋਗਰਾਮ ਦੇ ਵਿੱਚ ਬੋਲਦਿਆਂ ਹੋਇਆ ਸ਼ੁਭੇਂਦੂ ਅਧਿਕਾਰੀ ਨੇ ਇਹ ਵੀ ਕਿਹਾ ਸੀ ਕਿ ਹੈਡਲਾਈਨ ਵਾਪਸ ਹੋਣੀ ਚਾਹੀਦੀ ਹੈ, ਅਸੀਂ ਭਗਵਾ ਸ਼ਬਦ ਨੂੰ ਬਦਨਾਮ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਅਖਬਾਰ ਦੇ ਸੰਪਾਦਕ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆ ਕਈ ਇਤਰਾਜ਼ਯੋਗ ਪੋਸਟਾਂ ਵੀ ਵਾਇਰਲ ਹੋਈਆਂ। ਇਸ ਤੋਂ ਇਲਾਵਾ ਹਿੰਦੂ ਜਾਗਰਣ ਮੰਚ ਦੇ ਨਾਮ ਦੇ ਇੱਕ ਸੰਗਠਨ ਨੇ ਅਖਬਾਰ ਦੇ ਸੰਪਾਦਕ ਦੇ ਖਿਲਾਫ ਬੋਬਾ ਬਾਜ਼ਾਰ ਥਾਣੇ ਦੇ ਵਿੱਚ FIR ਵੀ ਦਰਜ ਕਰਵਾ ਦਿੱਤੀ ਸੀ। ਵੈਸੇ ਪੱਛਮ ਬੰਗਾਲ ਦੇ ਵਿੱਚ ਇੱਕ ਪਾਸੇ ਭਗਵਾਨ ਸ਼ਬਦ ਤੋਂ ਇਤਰਾਜ਼ ਹੋ ਰਿਹਾ ਤੇ ਦੂਸਰੇ ਪਾਸੇ ਇੱਕ ਇਹ ਵੀ ਖਬਰ ਹੈ, ਬੀਰਭੂਮੀ ਜ਼ਿਲ੍ਹੇ ਦੇ ਵਿੱਚ ਤ੍ਰਿਣਮੂਲ ਕਾਂਗਰਸ ਯਾਨੀ TMC ਦੀ ਸੁਪਰੀਮੋ ਤੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਰਹਿ ਚੁੱਕੀ ਮਮਤਾ ਬੈਨਰਜੀ ਦੀ ਭਤੀਜੀ ਬ੍ਰਿਸ਼ਟੀ ਮੁਖਰਜੀ ਦੀ ਲਾਸ਼ ਬਰਾਮਦ ਹੋਈ ਹੈ। ਖਬਰ ਏਜੰਸੀ PTI ਨੇ ਪੁਲਿਸ ਦੇ ਹਵਾਲੇ ਦੇ ਨਾਲ ਦੱਸਿਆ ਹੈ ਕਿ ਲਾਸ਼ ਮੰਗਲਵਾਰ ਦੇ ਦਿਨ ਰਾਮਪੁਰ ਹਾਟ ਖੇਤਰ ਦੇ ਕੁਸੁੰਬਾ ਪਿੰਡ ਦੇ ਵਿੱਚ ਉਸ ਦੀ ਘਰ ਦੀ ਦੂਸਰੀ ਮੰਜ਼ਿਲ ਦੇ ਇੱਕ ਕਮਰੇ ਦੇ ਵਿੱਚੋਂ ਬਰਾਮਦ ਕੀਤੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮੰਗਲਵਾਰ ਦੁਪਹਿਰ ਵੇਲੇ ਮਿਲੀ, ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਉੱਤੇ ਪਹੁੰਚ ਕੇ ਲਾਸ਼ ਬਰਾਮਦ ਕਰਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ। ਇਸ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਨੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਕਿਹਾ ਹੈ ਕਿ ਫਿਲਹਾਲ ਤਾਂ ਸਿਰਫ ਜਾਂਚ ਚੱਲ ਰਹੀ ਹੈ, ਪੋਸਟਮਾਰਟਮ ਤੋਂ ਬਾਅਦ ਹੀ ਕੋਈ ਦਾਅਵਾ ਕੀਤਾ ਜਾ ਸਕੇਗਾ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਬ੍ਰਿਸ਼ਟੀ ਮੁਖਰਜੀ ਪਿਛਲੇ ਕੁਝ ਸਾਲਾਂ ਤੋਂ ਮੌਕਿਆਂ ਦੀ ਤਲਾਸ਼ ਲੱਭ ਰਹੀ ਸੀ ਤੇ ਨੌਕਰੀ ਤੋਂ ਹੱਥ ਖੋਈ ਗਵਾਈ ਬੈਠੀ ਸੀ ਤੇ ਇਸ ਦਰਮਿਆਨ ਡਿਪਰੈਸ਼ਨ ਦੇ ਚੱਲਦਿਆਂ ਉਸਦਾ ਇਲਾਜ ਵੀ ਚੱਲ ਰਿਹਾ ਸੀ। ਪਰਿਵਾਰ ਦੇ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਚ ਭਰਤੀ ਰੱਦ ਕੀਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮ ਤੇ ਬਾਅਦ ਬ੍ਰਿਸ਼ਟੀ ਦੀ ਨੌਕਰੀ ਚਲੀ ਗਈ ਸੀ ਤੇ ਇਸੇ ਕਰਕੇ ਉਹ ਡਿਪਰੈਸ਼ਨ ਦੇ ਵਿੱਚ ਜਾ ਚੁੱਕੀ ਸੀ। ਉਥੇ ਦਿੱਲੀ ਦੇ ਵਿੱਚ ਚੱਲਦੀ ਬੱਸ ਦੇ ਅੰਦਰ 16 ਸਾਲ ਦੀ ਲੜਕੀ ਦੇ ਨਾਲ ਕਥਿਤ ਗੈਂਗਰੇਪ ਦੇ ਮਾਮਲੇ ਦੇ ਵਿੱਚ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਇਸ ਮਾਮਲੇ ਤੇ ਇਤਰਾਜ਼ ਜਤਾਉਂਦਿਆਂ ਹੋਇਆਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਦੇ ਦਿਨ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਦੇਸ਼ ਦੀ ਰਾਜਧਾਨੀ ਦੇ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਨੇ। ਦਿੱਲੀ NCR ਦੇ ਵਿੱਚ ਮਹਿਲਾਵਾਂ ਦੇ ਲਈ ਇੰਨਾ ਅਨਸੁਖਾਵਾਂ ਮਾਹੌਲ ਹੋ ਚੁੱਕਿਆ ਕਿ ਇੱਕ ਨਾਬਾਲਗ ਬੱਚੀ ਦੇ ਨਾਲ ਇੱਕ ਸਲੀਪਰ ਬੱਸ ਦੇ ਵਿੱਚ 47 ਕਿਲੋਮੀਟਰ ਤੱਕ ਦੇ ਸਫ਼ਰ ਦੇ ਵਿੱਚ ਗੈਂਗਰੇਪ ਹੁੰਦਾ ਹੈ ਗ੍ਰੇਟਰ ਨੋਇਡਾ ਤੋਂ ਦਿੱਲੀ ਤੱਕ। ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦਿੱਲੀ ਗ੍ਰੇਟਰ ਨੋਇਡਾ ਦੀ ਪੁਲਿਸ ਇਸ ਦੀ ਭਨਕ ਨਹੀਂ ਲਾ ਪਾਉਂਦੀ ਔਰ ਇਹ ਬੱਸ ਗ੍ਰੇਟਰ ਨੋਇਡਾ, ਨੋਇਡਾ ਐਕਸਪ੍ਰੈਸ ਵੇ, ਦਿੱਲੀ ਦਾ ਰਿੰਗ ਰੋਡ, ਬਾਰਡਰ ਸਭ ਪਾਰ ਸਭ ਕੁਝ ਪਾਰ ਕਰ ਜਾਂਦੀ ਹੈ ਪਰ ਬਿਨਾਂ ਇੱਕ ਵੀ ਚੈੱਕ ਪੋਸਟ ਰੋਕਿਆ ਹੋਇਆ। ਰਾਹੁਲ ਗਾਂਧੀ ਨੇ ਲਿਖਿਆ ਕਿ ਬੱਸ ਦੀ ਸੀਟਾਂ ਦੇ ਉੱਤੇ ਪਰਦੇ ਲੱਗੇ ਹੋਏ ਸੀ ਤਾਂ ਕਿ ਅੰਦਰ ਕੀ ਹੋ ਰਿਹਾ ਕੋਈ ਨਾ ਦੇਖ ਸਕੇ। ਅਪਰਾਧੀਆਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਡਰ ਹੀ ਨਹੀਂ ਰਿਹਾ। ਨਿਰਭਯਾ ਦੇ ਇੰਨੇ ਸਾਲਾਂ ਬਾਅਦ ਵੀ ਇੰਨੀਆਂ ਘਟਨਾਵਾਂ ਦਿੱਲੀ ਦੇ ਵਿੱਚ ਹੋ ਰਹੀਆਂ ਨੇ, ਬੱਸਾਂ ਦੇ ਵਿੱਚ ਜਾਂਚ ਕਿਉਂ ਨਹੀਂ ਹੋ ਰਹੀ, ਪਰਦੇ ਸਿਰਫ ਉਸੇ ਬੱਸ ਦੇ ਵਿੱਚ ਕਿਉਂ ਪਾਏ ਗਏ ਸੀ। ਸਾਲ ਦਰ ਸਾਲ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮੀਆਂ ਦਾ ਇਹ ਨਤੀਜਾ। ਉਹਨਾਂ ਇਹ ਵੀ ਲਿਖਿਆ ਕਿ ਕੀ ਅਮਿਤ ਸ਼ਾਹ ਦੇ ਅਧੀਨ ਆਉਂਦੀ ਦਿੱਲੀ ਪੁਲਿਸ ਤੇ ਆਦਿੱਤਿਆਨਾਥ ਦੇ ਅਧੀਨ ਆਉਂਦੀ UP ਪੁਲਿਸ ਜਵਾਬਦੇਹੀ ਤੈਅ ਕਰੇਗੀ, ਕੋਈ ਗੁੰਜਾਇਸ਼ ਹੀ ਨਹੀਂ ਹੈ। ਇਸ ਅਪਰਾਧ ਦੇ ਉੱਤੇ ਇੱਕ ਵਾਰ ਫਿਰ ਤੋਂ ਪਰਦਾ ਪਾ ਦਿੱਤਾ ਜਾਏਗਾ ਜਿਵੇਂ ਕਿ ਪਹਿਲਾਂ ਹੁੰਦਾ ਰਿਹਾ। ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਉੱਤਰੀ ਦਿੱਲੀ ਦੀ DCP ਨਿਹਾਰਿਕਾ ਭੱਟ ਨੇ ਪੁਸ਼ਟੀ ਕੀਤੀ ਸੀ ਕਿ ਡਰਾਈਵਰ ਕੁਲਦੀਪ ਤੇ ਕੰਡਕਟਰ ਸੰਦੀਪ ਨੂੰ ਘਟਨਾ ਦੇ ਦਿਨ ਯਾਨੀ 4 ਅਗਸਤ ਨੂੰ ਹੀ ਤਿਮਾਰਪੁਰ ਇਲਾਕੇ ਦੀ ਪਾਰਕਿੰਗ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਉੱਥੇ ਨਾਬਾਲਗ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ ਜਦਕਿ ਕਥਿਤ ਦੋਸ਼ੀਆਂ ਨੂੰ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਤੋਂ ਬਾਅਦ ਪੰਜਾਬ ਦੀ ਇੱਕ ਖਬਰ ਵੀ, ਪੰਜਾਬ ਦੀ ਇਹ ਖਬਰ ਹੈ ਜਿਸਦੇ ਵੱਲ ਪੰਜਾਬ ਸਰਕਾਰ ਧਿਆਨ ਤੱਕ ਨਹੀਂ ਦੇਣਾ ਚਾਹ ਰਹੀ। ਪੰਜਾਬ ਸਰਕਾਰ ਮੁਲਾਜ਼ਮਾਂ ਦੇ ਚੱਲ ਰਹੇ ਜਿਹੜੇ ਟਕਰਾਅ ਨੇ ਉਸਦੇ ਦਰਮਿਆਨ ਹੁਣ ਬਕਾਇਆ ਪਏ ਮਹਿੰਗਾਈ ਭੱਤੇ ਯਾਨੀ DA ਜਿਹਨੂੰ ਡੇਅਰਨੈਸ ਅਲਾਉਂਸ ਕਹਿ ਲਿਆ ਜਾਂਦਾ ਹੈ ਉਸਦੀ ਅਦਾਇਗੀ ਦੇ ਮਾਮਲੇ ਦੇ ਉੱਤੇ ਪਹਿਲਾਂ ਇਸ ਮਾਮਲੇ ਨੂੰ ਟਾਲਣ ਦੇ ਲਈ ਹਾਈਕੋਰਟ ਲੈ ਕੇ ਗਈ ਸੀ ਤੇ ਹੁਣ ਇਸ ਮਾਮਲੇ ਨੂੰ ਹੋਰ ਲੰਬਾ ਖਿੱਚਿਆ ਜਾ ਸਕੇ ਇਸ ਕਰਕੇ ਸੁਪਰੀਮ ਕੋਰਟ ਲੈ ਗਈ ਹੈ। ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਬਣਦਾ DA ਦਾ ਭੱਤਾ ਕਿਉਂ ਨਹੀਂ ਦੇ ਰਹੀ, ਇਸ ਦੇ ਉੱਤੇ ਕੋਈ ਵੀ ਸਰਕਾਰ ਦੀ ਟਿੱਪਣੀ ਸਾਹਮਣੇ ਨਹੀਂ ਆਈ ਹੈ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਵਿਸ਼ੇਸ਼ ਲਿਪ ਪਟੀਸ਼ਨ ਦਾਇਰ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਹਨਾਂ ਹੁਕਮਾਂ ਨੂੰ ਚੁਣੌਤੀ ਦੇ ਦਿੱਤੀ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਨੂੰ ਬਣਦਾ ਮਹਿੰਗਾਈ ਭੱਤਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ। ਯਾਨੀ ਪੰਜਾਬ ਹਰਿਆਣਾ ਦੀ ਅਦਾਲਤ ਤਾਂ ਪਹਿਲਾਂ ਹੀ ਸਰਕਾਰ ਨੂੰ ਕਹਿ ਚੁੱਕੀ ਹੈ ਕਿ ਮੁਲਾਜ਼ਮਾਂ ਨੂੰ ਭੱਤਾ ਦਿੱਤਾ ਜਾਵੇ, ਪਰ ਸਰਕਾਰ ਨੂੰ ਇਹ ਲੱਗਦਾ ਹੈ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹਾਈ ਕੋਰਟ ਦੇ ਵੀ ਉਸ ਹੁਕਮ ਨੂੰ ਚੁਣੌਤੀ ਦੇ ਕੇ ਇਸ DNS ਅਲਾਉਂਸ ਦੇ ਲੰਮੇ ਚਿਰ ਤੋਂ ਪਈ ਜਿਹੜੀ ਰਕਮ ਹੈ ਉਸਨੂੰ ਟਾਲਿਆ ਜਾ ਸਕਦਾ ਹੈ। ਸਾਂਝੀ ਤਾਲਮੇਲ ਕਮੇਟੀ ਵੱਲੋਂ 27 ਅਗਸਤ ਨੂੰ ਕੀਤੀ ਮਹਾਂ ਹੜਤਾਲ ਤੋਂ ਬਾਅਦ ਸੂਬਾ ਸਰਕਾਰ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 3 ਅਗਸਤ ਨੂੰ ਜਾਰੀ ਕੀਤੇ ਹੁਕਮਾਂ ਚ ਪੰਜਾਬ ਸਰਕਾਰ ਨੂੰ 15 ਦਿਨ ਦੇ ਅੰਦਰ ਅੰਦਰ ਮਹਿੰਗਾਈ ਭੱਤੇ ਦਾ 14,191 ਕਰੋੜ ਬਕਾਇਆ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸੀ। ਹਾਈ ਕੋਰਟ ਵੱਲੋਂ ਦਿੱਤੀ ਮਿਆਦ ਵੀ ਹੁਣ ਲੰਘ ਚੁੱਕੀ ਹੈ। ਉੱਪਰੋਂ ਮੁਲਾਜ਼ਮ ਜਥੇਬੰਦੀਆਂ ਨੇ ਸੰਘਰਸ਼ ਦਾ ਬਿਗਲ ਵਜਾਇਆ ਹੋਇਆ। ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਹੜਤਾਲ ਹੈ ਤੇ ਗੱਲਬਾਤ ਇਕੱਠਿਆਂ ਨਹੀਂ ਚੱਲ ਸਕਦੀ, ਪਰ ਹੁਣ ਖੁਦ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਚਲੀ ਗਈ ਹੈ। ਸੂਬਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਅਸਲ ਤਨਖਾਹ ਦੇ ਮਾਮਲੇ 'ਚ ਕੇਂਦਰ ਸਰਕਾਰ ਦੇ ਬਰਾਬਰ ਹੀ ਕਰਮਚਾਰੀਆਂ ਦੀ ਤਨਖਾਹ ਦੇਣ ਦੇ ਲਈ ਉਹ ਤਿਆਰ ਹੈ। ਪੰਜਾਬ ਸਰਕਾਰ ਨੇ ਇਹ ਵੀ ਪੇਸ਼ਕਸ਼ ਕੀਤੀ ਹੈ ਕਿ ਉਹ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਸਮਾਨ ਸ਼੍ਰੇਣੀਆਂ ਦੇ ਬਰਾਬਰ ਇਨ ਹੈੱਡ ਤਨਖਾਹ ਦੇਣ ਦੇ ਲਈ ਲੋੜੀਂਦੀ ਹੱਦ ਤੱਕ DA ਵਧਾਉਣ ਦੇ ਵਾਸਤੇ ਤਿਆਰ ਹੈ। ਪਰ ਸੂਬਾ ਸਰਕਾਰ ਨੇ ਪਟੀਸ਼ਨ ਦੇ ਵਿੱਚ ਕਈ ਐਸੀਆਂ ਮਿਸਾਲਾਂ ਦਿੱਤੀਆਂ ਨੇ ਜੋ ਕਿ ਅਸਲ ਦੇ ਵਿੱਚ ਜਦੋਂ ਮੀਡੀਆ 'ਚ ਸਰਕਾਰ ਦੇ ਬਿਆਨ ਸਾਹਮਣੇ ਆਉਂਦੇ ਨੇ ਤਾਂ ਉਹ ਹੋਰ ਨੇ, ਪਰ ਕੋਰਟ ਦੇ ਵਿੱਚ ਕੁਝ ਹੋਰ ਕਿਹਾ ਗਿਆ। ਸੂਬਾ ਸਰਕਾਰ ਨੇ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਕਿਹੜੇ ਕਿਹੜੇ ਮੁਲਾਜ਼ਮ ਨੇ ਜਿਹੜੇ ਕੇਂਦਰੀ ਮੁਲਾਜ਼ਮਾਂ ਦੇ ਨਾਲੋਂ ਵੱਧ ਤਨਖਾਹ ਹਾਸਲ ਕਰ ਰਹੇ ਨੇ, ਪਹਿਲਾਂ ਤਾਂ ਉਹ ਗਿਣਤੀ ਸਾਹਮਣੇ ਆਵੇ। ਪੰਜਾਬ ਸਰਕਾਰ ਪਹਿਲਾਂ ਹੀ ਦਲੀਲਾਂ ਦੇ ਚੁੱਕੀ ਹੈ ਕਿ ਪੰਜਾਬ ਮੁਲਕ ਭਰ ਦੇ ਵਿੱਚੋਂ ਸਭ ਤੋਂ ਵੱਧ ਤਨਖਾਹਾਂ ਤੇ ਸਕੇਲ ਦੇ ਮਾਮਲੇ ਦੇ ਵਿੱਚ ਸੂਬਿਆਂ ਦੇ ਵਿੱਚੋਂ ਇੱਕ ਹੈ। ਹਾਲਾਂਕਿ ਪੰਜਾਬ ਪਹਿਲੇ ਨੰਬਰ ਦਾ ਸੂਬਾ ਨਹੀਂ ਹੈ, ਪਰ ਮੋਹਰੀ ਸੂਬਿਆਂ ਦੇ ਵਿੱਚੋਂ ਇੱਕ ਜ਼ਰੂਰ ਹੈ। ਸਰਕਾਰ ਰਾਜ ਤਨਖਾਹ ਕਮਿਸ਼ਨ ਦੇ ਦੁਆਰਾ ਸਿਫਾਰਿਸ਼ ਕੀਤੇ ਗਏ ਹਾਈ ਸਕੇਲ ਸੈਲਰੀਜ਼ ਨੂੰ ਵੀ ਲਾਗੂ ਕਰ ਸਕਦੀ ਹੈ, ਪਰ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਦਰਾਂ ਦੇ ਉੱਤੇ ਹੀ DA ਦੇ ਭੁਗਤਾਨ ਕੀਤੇ ਜਾਣ। ਬਹਿਰਹਾਲ ਮੁਲਾਜ਼ਮ ਜਾਂ ਪੰਜਾਬ ਭਰ ਦੇ ਵਿੱਚ ਪੈਨਸ਼ਨਰ ਜਿਹੜੇ ਨੇ ਉਹਨਾਂ ਦਾ ਕੀ ਕਹਿਣਾ, ਉਹ ਇਸ ਵਕਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਠੱਗਿਆ ਮਹਿਸੂਸ ਕਰ ਰਹੇ ਨੇ। ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਨੇਪਾਲ ਹੜਾਂ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਆਸਟ੍ਰੇਲੀਆ ਦੇ ਵਿੱਚ ਨੇਪਾਲ ਦੇ ਅੰਦਰ ਇਹਨਾਂ ਹੜਾਂ ਦੇ ਬਾਅਦ ਗਾਇਬ ਹੋਏ ਲੋਕਾਂ ਦੀ ਗਿਣਤੀ ਹੁਣ ਘੱਟ ਕੇ 38 ਰਹਿ ਗਈ ਹੈ। 5 ਹੋਰ ਆਸਟ੍ਰੇਲੀਅਨ ਨਾਗਰਿਕ ਸੁਰੱਖਿਅਤ ਕਨਫਰਮ ਕਰ ਦਿੱਤੇ ਗਏ ਨੇ। ਇੱਕ ਨੇਪਾਲ ਦੇ ਵਿੱਚ ਹੈ, ਇੱਕ ਤਿੱਬਤ ਦੇ ਵਿੱਚ ਹੈ, ਤੇ ਚੀਨ ਦੇ ਵਿੱਚ ਵੀ ਇੱਕ ਨਾਗਰਿਕ ਮੌਜੂਦ ਹੈ, ਜਦਕਿ ਬਾਕੀ ਦੇ ਜਿਹੜੇ ਨੇ ਉਹਨਾਂ ਦੀ ਕ੍ਰਾਈਸਿਸ ਲੋਕੇਸ਼ਨ ਤੋਂ ਦੂਰ ਹੀ ਦੱਸੇ ਗਏ ਨੇ, ਯਾਨੀ ਕਿ ਉੱਥੇ ਮੌਜੂਦ ਨਹੀਂ ਨੇ, ਪਰ ਉਹ ਸੁਰੱਖਿਅਤ ਜਿਹੜਾ ਡੀਫੈਟ ਮਹਿਕਮਾ ਆਸਟ੍ਰੇਲੀਆ ਦਾ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਉਹਨਾਂ ਦੀ ਤਰਫ ਤੋਂ ਕਰਾਰ ਦੇ ਦਿੱਤੇ ਗਏ ਨੇ। ਇਹਨਾਂ ਆਸਟ੍ਰੇਲੀਅਨ ਲੋਕਾਂ ਦੇ ਹਾਲਾਂਕਿ ਪਰਿਵਾਰਾਂ ਦੇ ਨਾਲ ਹਾਲੇ ਤੱਕ ਸੰਪਰਕ ਨਹੀਂ ਹੋ ਸਕਿਆ, ਇਸ ਕਰਕੇ ਇਹਨਾਂ ਦੀ ਪਛਾਣ ਵੀ ਅਖਬਾਰਾਂ ਦੇ ਵਿੱਚ ਨਸ਼ਰ ਨਹੀਂ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਦੀ ਸੇਫਟੀ ਦੇ ਲਈ ਹਾਲੇ ਵੀ ਫਿਕਰਮੰਦ ਹੈ ਔਰ ਉਹਨਾਂ ਨੂੰ ਜਦ ਤੱਕ ਆਸਟ੍ਰੇਲੀਆ ਵਾਪਸ ਨਹੀਂ ਲਿਆ ਜਾਂਦਾ ਸਰਕਾਰ ਦਾ ਕੰਮ ਖਤਮ ਨਹੀਂ ਹੋ ਜਾਂਦਾ। ਦੱਸ ਦਈਏ ਕਿ ਹਾਲੇ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹ ਇਸ ਵਕਤ 605 ਦੇ ਵਿੱਚ ਨੇ। ਰਾਫ ਦੀ C-17A ਨਾਮ ਦੀ ਇੱਕ ਫਲਾਈਟ ਜਿਹੜੀ ਸੀ ਉਹ ਨੇਪਾਲ ਦੇ ਵਿੱਚ ਗਈ ਜ਼ਰੂਰ ਸੀ ਮਨੁੱਖੀ ਮਦਦ ਤੇ ਡਿਜ਼ਾਸਟਰ ਰਿਲੀਫ ਸਪਲਾਈ ਨੂੰ ਲੈ ਕੇ, ਪਰ ਹਾਲੇ ਤੱਕ ਆਸਟ੍ਰੇਲੀਆ ਦੇ ਵਿੱਚੋਂ ਕੋਈ ਵੀ ਰਿਪੈਟਰੀਏਸ਼ਨ ਫਲਾਈਟ ਜਿਹੜੀ ਉਹ ਨਹੀਂ ਭੇਜੀ ਗਈ, ਕਿਉਂਕਿ ਹਾਲੇ ਤੱਕ ਆਸਟ੍ਰੇਲੀਅਨ ਲੋਕਾਂ ਦੇ ਸੁਰੱਖਿਅਤ ਬਾਹਰ ਆਉਣ ਦੀ ਕੋਈ ਗਿਣਤੀ ਜਿਹੜੀ ਉਹ ਸਪਸ਼ਟ ਨਹੀਂ ਹੋ ਸਕੀ, ਬਜਾਏ ਕਿ ਅੱਜ ਸਵੇਰ ਵੇਲੇ ਜਿਹੜੀ ਇਹ 5 ਗਿਣਤੀ ਆਈ ਹੈ। ਇਸ ਤੋਂ ਇਲਾਵਾ ਡੀਫੈਟ ਦਾ ਕਹਿਣਾ ਹੈ ਕਿ ਉਹਨਾਂ ਨੂੰ 800 ਦੇ ਕਰੀਬ ਕਾਲਾਂ ਇਸ ਡਿਜ਼ਾਸਟਰ ਤੋਂ ਬਾਅਦ ਹਾਸਲ ਜ਼ਰੂਰ ਹੋਈਆਂ ਨੇ। ਉਹਨਾਂ ਨੇ 18 ਆਸਟ੍ਰੇਲੀਅਨ ਜਵਾਨਾਂ ਦੀ ਇੱਕ ਟੀਮ ਜਿਹੜੀ ਉਹ ਨੇਪਾਲ ਭੇਜੀ ਹੈ ਤਾਂ ਕਿ ਇਸ ਮਾਹੌਲ ਦੇ ਵਿੱਚ ਜਿਹੜੀ ਮਦਦ ਦਿੱਤੀ ਜਾ ਸਕੇ। ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਨੇ 24 ਘੰਟੇ ਦੀ ਕੌਂਸਲਰ ਐਮਰਜੈਂਸੀ ਸੈਂਟਰ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਨੇ। ਜੇਕਰ ਤੁਹਾਡਾ ਕੋਈ ਜਾਣਕਾਰ ਨੇਪਾਲ ਗਿਆ ਹੈ ਤੇ ਤੁਸੀਂ ਉਹਨਾਂ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਜਾਂ ਫਿਰ ਸਰਕਾਰ ਤੱਕ ਜਾਣਕਾਰੀ ਭੇਜਣੀ ਚਾਹੁੰਦੇ ਹੋ ਜਿਹੜੇ ਕਿ ਆਸਟ੍ਰੇਲੀਅਨ ਨਾਗਰਿਕ ਨੇ ਜਾਂ ਪੱਕੇ ਵਸਨੀਕ ਨੇ, ਤਾਂ ਫਿਰ ਡਿਪਾਰਟਮੈਂਟ ਦੀਆਂ ਇਹਨਾਂ ਸਰਵਿਸਿਸ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਦੇ ਵਿੱਚ ਬੈਠ ਕੇ ਜੇਕਰ ਸੰਪਰਕ ਕਰ ਰਹੇ ਹੋ ਤਾਂ 1300-555-135 ਨੰਬਰ ਜਾਰੀ ਕੀਤਾ ਗਿਆ, 1300-555-135। ਤੇ ਜੇ ਵਿਦੇਸ਼ ਦੇ ਵਿੱਚ ਬੈਠੇ ਹੋ ਤਾਂ +61 ਲਗਾ ਕੇ ਜਾਂ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਵੀ ਇਹ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਨੇ 02 ਲਗਾ ਕੇ। ਤੇ ਫਿਰ ਨੰਬਰ ਹੈ 6261-63-05, ਯਾਨੀ 6261-33-05। ਯਾਦ ਰੱਖਿਓ ਕਿ ਨਿਊ ਸਾਊਥ ਵੇਲਜ਼ ਦਾ ਕੋਡ 02 ਅੱਗੇ ਜ਼ਰੂਰ ਲਗਾ ਲਿਓ। ਉਧਰ ਆਸਟ੍ਰੇਲੀਆ ਦੇ ਵਿੱਚ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈ ਹੈ, ਜਿੱਥੇ ਗਾਰਡੀਅਨ ਅਖਬਾਰ ਜਾਂ ABC ਅਦਾਰੇ ਵਰਗਿਆਂ ਜਿਹੜੇ ਅਦਾਰੇ ਨੇ ਉਹਨਾਂ ਨੂੰ ਵਨ ਨੇਸ਼ਨ ਪਾਰਟੀ ਦੀ ਪੌਲਿਨ ਹੈਂਸਨ ਆਪਣੀ ਪ੍ਰੈਸ ਕਾਨਫਰੰਸਿਸ ਦੇ ਵਿੱਚੋਂ ਅਕਸਰ ਬੈਨ ਜ਼ਰੂਰ ਕਰ ਦਿੰਦੇ ਨੇ ਜਾਂ ਆਣ ਨਹੀਂ ਦਿੰਦੇ, ਪਰ ਇਹ ਅਖਬਾਰ ਇਹ ਅਦਾਰੇ ਪੌਲਿਨ ਹੈਂਸਨ ਦੀ ਖਬਰ ਨਾ ਲਗਾਉਣ, ਇਹ ਕਿਵੇਂ ਹੋ ਸਕਦਾ? ਗਾਰਡੀਅਨ ਦੀ ਤਰਫ ਤੋਂ ਕਰਵਾਏ ਗਏ ਅਸੈਂਸ਼ੀਅਲ ਪੋਲ ਦੇ ਵਿੱਚ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਆਧਾਰ ਜਿਹੜਾ ਉਹ ਘਟਿਆ ਜ਼ਰੂਰ ਹੋਏਗਾ, ਪਰ ਬਾਵਜੂਦ ਇਸ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਦੇ ਵਿੱਚ ਕੋਈ ਖਾਸ ਗਿਰਾਵਟ ਨਹੀਂ ਹੋਈ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਸੀਕ੍ਰੇਟ ਹਾਰਬਰ ਦੀ ਚੋਣ ਜਿੱਤਣ ਦੇ ਬਾਵਜੂਦ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਂਸਨ ਦੀ ਮਕਬੂਲੀਅਤ ਦੇ ਵਿੱਚ ਕੋਈ ਇਜ਼ਾਫਾ ਨਹੀਂ ਹੋਇਆ, ਬਲਕਿ ਮਈ ਮਹੀਨੇ ਤੋਂ ਬਾਅਦ ਉਹਨਾਂ ਦੀ ਮਕਬੂਲੀਅਤ 5% ਥੱਲੇ ਡਿੱਗੀ ਹੈ। ਔਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ ਹੈ ਜਿਹੜਾ ਉਹ 23% ਦੇ ਉੱਤੇ ਹੈ, ਉਹ ਵੀ 28% ਤੋਂ ਥੱਲੇ ਆ ਕੇ 23% ਤੇ ਰਹਿ ਗਿਆ, ਜਿਹੜਾ ਪਿਛਲਾ ਗਾਰਜੀਅਨ ਦਾ ਜਿਹੜਾ ਅਸੈਂਸ਼ੀਅਲ ਪੋਲ ਸੀ ਉਹਦੇ ਚ ਇਹ 28% ਸੀ। ਲੇਬਰ ਤੇ ਗਠਜੋੜ ਦਾ ਪ੍ਰਾਇਮਰੀ ਵੋਟ ਫੀਸਦ ਜਿਹੜਾ ਹੈ ਉਹ ਹੁਣ ਇੱਕ ਬਰਾਬਰ ਹੋ ਗਿਆ, 26% ਹੈ। ਹਾਲਾਂਕਿ ਇਹ ਪੋਜੀਸ਼ਨ ਬੜੀ ਹੀ ਅਜੀਬੋ ਗਰੀਬ ਪੋਜੀਸ਼ਨ ਜ਼ਰੂਰ ਹੈ, ਕਿਉਂਕਿ ਇਸ ਤੋਂ ਪਹਿਲਾਂ ਜੁਲਾਈ ਮਹੀਨੇ ਚ ਜਿਹੜਾ ਅਸੈਂਸ਼ੀਅਲ ਪੋਲ ਆਇਆ ਸੀ ਉਸ ਦੇ ਵਿੱਚ ਗਠਜੋੜ 22% ਸੀ, ਲੇਬਰ 31% ਸੀ। ਹੁਣ ਸੀਕ੍ਰੇਟ ਹਾਰਬਰ ਦੀ ਚੋਣਾਂ ਤੋਂ ਬਾਅਦ ਲੇਬਰ ਦੀ ਮਕਬੂਲੀਅਤ ਦੇ ਵਿੱਚ ਫਰਕ ਜ਼ਰੂਰ ਪਿਆ ਹੋਵੇ, ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਹਾਲੇ ਵੀ ਜ਼ਿਆਦਾਤਰ ਲੋਕ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਹੀ ਦੇਖਦੇ ਨੇ। ਐਂਗਸ ਟੇਲਰ ਨੂੰ ਦੂਸਰੇ ਨੰਬਰ ਦੇ ਉੱਤੇ ਅਸੈਂਸ਼ੀਅਲ ਦੇ ਇਸ ਪੋਲ ਦੇ ਵਿੱਚ ਤੇ ਪੌਲਿਨ ਹੈਂਸਨ ਤੀਸਰੇ ਨੰਬਰ ਦੇ ਉੱਤੇ ਆਉਂਦੇ ਨੇ। ਇਸ ਮਹੀਨਾਵਾਰ ਸਰਵੇਖਣ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਲੇਬਰ ਪਾਰਟੀ ਦਾ ਜਿਹੜਾ ਵੋਟ ਫੀਸਦ ਹੈ ਜਾਂ ਵੋਟਰਾਂ ਦਾ ਜਿਹੜਾ ਰੁਝਾਨ ਹੈ ਸੱਤਾਧਾਰੀ ਪਾਰਟੀ ਦੇ ਪ੍ਰਤੀ, ਉਹ ਸਾਲ 2022 ਤੋਂ ਬਾਅਦ ਆਪਣੇ ਹੇਠਲੇ ਪੱਧਰ ਦੇ ਉੱਤੇ ਜਾ ਚੁੱਕਿਆ। ਇਹਦੀਆਂ ਕੀ ਰਣਨੀਤੀਆਂ ਨੇ, ਕੀ ਇਹਦੇ ਪਿੱਛੇ ਕਾਰਨ ਨੇ, ਇਹ ਤਾਂ ਲੇਬਰ ਸਰਕਾਰ ਨੂੰ ਪਤਾ ਹੀ ਹੋਏਗਾ। ਖੈਰ, ਇੱਕ ਕਾਰਨ ਅਸੀਂ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ ਕਿਉਂਕਿ ਉਹ ਅਗਲੀ ਖਬਰ ਵੀ ਹੈ। ਕੋਟੈਲਿਟੀ ਨਾਮ ਦੇ ਅਦਾਰੇ ਦੀ ਤਰਫ ਤੋਂ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਜ਼ਿਆਦਾਤਰ 90% ਸਬਰਬਸ ਦੇ ਵਿੱਚ ਰੀਅਲ ਐਸਟੇਟ ਯਾਨੀ ਪ੍ਰੋਪਰਟੀ ਦੀਆਂ ਕੀਮਤਾਂ ਥੱਲੇ ਗਈਆਂ ਨੇ, ਔਰ ਇਹ ਵਨਸ ਇਨ ਅ ਜਨਰੇਸ਼ਨ ਯਾਨੀ ਕਿ ਪੀੜ੍ਹੀਆਂ ਦੇ ਵਿੱਚ ਕਦੇ ਇੱਕ ਵਾਰ ਹੋਣ ਵਾਲੀ ਇੱਕ ਘਟਨਾ ਹੈ। ਇਸ ਦੇ ਬਹੁਤ ਸਾਰੇ ਕਾਰਨ ਵੀ ਨੇ, ਸਰਕਾਰ ਦੀ ਤਰਫ ਤੋਂ ਕੀਤੇ ਗਏ ਟੈਕਸ ਬਦਲਾਅ ਔਰ ਲਗਾਤਾਰ ਵੱਧ ਰਹੀਆਂ ਵਿਆਜ ਦਰਾਂ। ਹਾਲਾਂਕਿ ਇਸ ਦਰਮਿਆਨ ਆਰਥਿਕ ਮਾਹਰੇ ਮੰਨ ਰਹੇ ਨੇ ਕਿ ਸਪਤੰਬਰ ਮਹੀਨੇ ਦੇ ਵਿੱਚ ਹੋਣ ਵਾਲੀ RBA ਦੀ ਬੈਠਕ ਦੇ ਵਿੱਚ ਵਿਆਜ ਦਰਾਂ ਬਦਲਣ ਦੇ ਆਸਾਰ ਨੇ, ਕਿਉਂਕਿ ਮਹਿੰਗਾਈ ਦਰ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਆਇਆ ਔਰ ਦੇਸ਼ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਥੱਲੇ ਜਾ ਰਹੀਆਂ ਨੇ। ਜੇਕਰ ਕਿਤੇ ਇਸ ਵਾਰ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕੇਂਦਰੀ ਬੈਂਕ ਕਰਦਾ ਤੇ ਦੂਜੇ ਬੈਂਕ ਵੀ ਝਟਪਟ ਮਿੰਟ ਨਹੀਂ ਲਗਾਉਣਗੇ ਉਹਨਾਂ ਦਰਾਂ ਨੂੰ ਅੱਗੇ ਗ੍ਰਾਹਕਾਂ ਤੱਕ ਪਹੁੰਚਾਉਣ ਦੇ ਵਿੱਚ। ਹਾਲਾਂਕਿ ਇੱਥੇ ਇਹ ਗੱਲ ਦੱਸੀ ਗਈ ਹੈ ਕਿ ਜੇ ਕੌਮੀ ਪੱਧਰ ਦੇ ਉੱਤੇ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ

ਐਡੀਲੇਡ ਦੇ ਵਿੱਚ ਵੀ ਠੀਕ ਇਸੇ ਤਰੀਕੇ ਦੇ ਨਾਲ 4 ਤੋਂ 8% ਦੇ ਦਰਮਿਆਨ ਕੀਮਤਾਂ ਥੱਲੇ ਗਈਆਂ ਨੇ। ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤੇ ਆਪਣਾ ਪੀਕ ਜਿਹੜਾ ਸੀ ਪਿਛਲੇ ਸਾਲ ਅਕਤੂਬਰ ਮਹੀਨੇ ਦਾ, ਉਸ ਦੇ ਨਾਲੋਂ ਸਿਡਨੀ ਦੇ ਵਿੱਚ 7% ਦੀ ਗਿਰਾਵਟ ਹੋਈ ਹੈ। ਸਾਲਾਨਾ ਗਿਰਾਵਟ ਦੀ ਗੱਲ ਕਰ ਰਹੇ, ਮੈਲਬਰਨ ਚ 6.8% ਦੀ, ਇਹ ਮਾਈਨਸ ਦੇ ਵਿੱਚ ਟ੍ਰੈਂਡ ਨੇ। ਬ੍ਰਿਸਬੇਨ ਚ 2.7% ਦੀ, ਐਡੀਲੇਡ ਚ 1.-1.6% ਦੀ ਗਿਰਾਵਟ, ਔਰ ਪਰਥ ਦੇ ਵਿੱਚ -3.2% ਕੀਮਤਾਂ ਥੱਲੇ ਗਈਆਂ ਨੇ। ਬੇਸ਼ੱਕ ਸਾਲਾਨਾ ਗਰੋਥ ਦੇ ਵਿੱਚ ਐਡੀਲੇਡ, ਪਰਥ ਤੇ ਹੋਬਾਰਟ ਇਹ 3 ਸ਼ਹਿਰ ਐਸੇ ਨੇ ਜਿਨ੍ਹਾਂ ਦੇ ਵਿੱਚ ਸਾਲਾਨਾ ਗਰੋਥ ਦੇਖਣ ਨੂੰ ਮਿਲੀ ਹੈ। ਬ੍ਰਿਸਬੇਨ ਦੇ ਵਿੱਚ 10% ਗਰੋਥ, ਐਡੀਲੇਡ ਦੇ ਵਿੱਚ 8.5%, ਪਰਥ ਦੇ ਵਿੱਚ 15.5% ਗਰੋਥ ਤੇ ਹੋਬਾਰਟ ਦੇ ਵਿੱਚ 8% ਗਰੋਥ ਦੇਖਣ ਨੂੰ ਮਿਲੀ ਹੈ। ਡਾਰਵਿਨ ਚ 14% ਦੀ ਗਰੋਥ ਹੋਈ ਹੈ। ਹਾਲਾਂਕਿ ਪਿਛਲੇ ਸਾਲ ਦੇ ਨਾਲੋਂ ਡਾਰਵਿਨ ਦੇ ਵਿੱਚ ਕੀਮਤਾਂ ਦੇ ਅੰਦਰ ਜੇਕਰ ਇਜ਼ਾਫੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਖਾਸ ਇਜ਼ਾਫਾ ਜਿਹੜਾ ਡਾਰਵਿਨ ਦੇ ਵਿੱਚ ਨਹੀਂ ਹੋਇਆ, ਪਰ ਫਿਰ ਵੀ ਇਹ 14% ਪ੍ਰੋਪਰਟੀ ਗਰੋਥ ਡਾਰਵਿਨ ਦੇ ਲਿਹਾਜ਼ ਦੇ ਨਾਲ ਇੱਕ 605 ਦੀ ਸਥਿਤੀ ਜ਼ਰੂਰ ਦਰਸਾਉਂਦੀ ਹੈ। ਦੇਸ਼ ਭਰ ਦੇ ਵਿੱਚ ਐਨੂਅਲ ਗਰੋਥ 2.7% ਦੱਸੀ ਗਈ ਹੈ, ਪਰ ਉੱਥੇ ਹੀ ਨਾਲ ਪ੍ਰੋਪਰਟੀ ਦੀ ਕੀਮਤਾਂ ਦੇ ਵਿੱਚ 3.5% ਦੀ ਕਮੀ ਵੀ ਦੱਸ ਦਿੱਤੀ ਗਈ ਹੈ। ਯਾਨੀ ਕਿ ਦੋ ਚੀਜ਼ਾਂ ਨਾਲੋ ਨਾਲ ਚੱਲ ਰਹੀਆਂ ਨੇ। ਉੱਥੇ ਕੁਝ ਹੋਰਨਾ ਖਬਰਾਂ ਦੀ ਸਾਂਝ ਪਾਈ ਹੈ ਤੇ ਵਿਕਟੋਰੀਆ ਦੇ ਵਿੱਚ ਚੋਣਾਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਇਸ ਵਕਤ ਵਿਕਟੋਰੀਆ ਦੇ ਵਿੱਚ ਸਭ ਤੋਂ ਪਹਿਲਾਂ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦੀ ਸਰਕਾਰ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਕ੍ਰਿਮੀਨਲ ਰਿਸਪੋਂਸੀਬਿਲਿਟੀ ਦੀ ਉਮਰ ਜਿਹੜੀ ਹੈ ਉਹ ਇੱਕ ਵਾਰ ਵਧਾ ਕੇ ਫਿਰ ਤੋਂ 14 ਸਾਲ ਕਿਉਂ ਨਾ ਕਰ ਦਿੱਤੀ ਜਾਵੇ। ਦੱਸ ਦਈਏ ਕਿ ਪਿਛਲੀ ਜੈਸਿੰਟਾ ਐਲਨ ਦੀ ਸਰਕਾਰ ਨੇ ਇਸ ਗੱਲ ਨੂੰ ਸਖ਼ਤ ਇਤਰਾਜ਼ ਜਤਾਇਆ ਸੀ ਤੇ ਮਨਾ ਕਰ ਦਿੱਤਾ ਸੀ ਕਿ ਵਿਕਟੋਰੀਆ ਦੇ ਵਿੱਚ ਯੂਥ ਕ੍ਰਾਈਮ ਆਪਣੇ ਸਿਖਰ ਦੇ ਉੱਤੇ ਹੈ, ਬਲਕਿ ਦੇਸ਼ ਦੀ ਰਾਜਧਾਨੀ ਬਣਦਾ ਜਾ ਰਿਹਾ ਯੂਥ ਕ੍ਰਾਈਮ ਦੇ ਮਾਮਲੇ ਚ ਵਿਕਟੋਰੀਆ। ਇਸ ਕਰਕੇ ਜਿਹੜੀ ਕ੍ਰਿਮੀਨਲ ਰਿਸਪੋਂਸੀਬਿਲਿਟੀ ਦੀ ਉਮਰ ਹੈ ਜਿਹੜੀ ਕਿ ਪਹਿਲਾਂ ਹੀ ਸਾਲ 2024 ਦੇ ਵਿੱਚ 10 ਤੋਂ ਵਧਾ ਕੇ 12 ਸਾਲ ਕਰ ਦਿੱਤੀ ਗਈ ਸੀ, ਉਸ ਨੂੰ ਹੁਣ 14 ਸਾਲ ਕਿਤੇ ਜਾਣ ਦੇ ਲਈ ਪਿਛਲੀ ਪ੍ਰੀਮੀਅਰ ਨੇ ਤਾਂ ਇਨਕਾਰ ਕਰ ਦਿੱਤਾ ਸੀ, ਪਰ ਮੌਜੂਦਾ ਪ੍ਰੀਮੀਅਰ ਨੇ ਆਪਣਾ ਲੇਟੈਸਟ ਜਿਹੜਾ ਪਾਲਿਸੀ ਡਾਕੂਮੈਂਟ ਪਲੈਟਫਾਰਮ ਹੈ ਸਾਲ 2026 ਤੋਂ 2030 ਦੇ ਦਰਮਿਆਨ ਦਾ, ਉਸ ਦੇ ਵਿੱਚ ਇਹ ਕਮਿਟਮੈਂਟ ਦਰਸਾਈ ਹੈ। ਇਹ ਦਸਤਾਵੇਜ਼ ਹੈਰਾਲਸਨ ਨੂੰ ਬਰਾਮਦ ਹੋਏ ਨੇ, ਇਹਨਾਂ ਦੇ ਆਧਾਰ ਦੇ ਉੱਤੇ ਹੀ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਦੱਸ ਦਈਏ ਕਿ ਬੈਨ ਕੈਰਲ ਸਰਕਾਰ ਨੂੰ ਇੰਜ ਨਹੀਂ ਲੱਗਦਾ ਕਿ 14 ਸਾਲ ਦੀ ਕ੍ਰਿਮੀਨਲ 14 ਸਾਲ ਤੋਂ ਘੱਟ ਦੇ ਜਿਹੜੇ ਬੱਚੇ ਨੇ ਜੇਕਰ ਉਹ ਕਿਸੇ ਕਿਸਮ ਦੇ ਅਪਰਾਧ ਕਰਦੇ ਨੇ ਤਾਂ ਉਹਨਾਂ ਨੂੰ ਰਿਸਪੋਂਸੀਬਲ ਠਹਿਰਾਇਆ ਜਾਣਾ ਚਾਹੀਦਾ, ਬਲਕਿ UN ਕਨਵੈਨਸ਼ਨ ਰਾਈਟਸ ਆਫ ਚਾਈਲਡ ਦਾ ਹਵਾਲਾ ਦੇ ਕੇ ਇਸ ਨੂੰ 14 ਸਾਲ ਕ੍ਰਿਮੀਨਲ ਰਿਸਪੋਂਸੀਬਿਲਿਟੀ ਏਜ ਕਰਨ ਦੀ ਗੱਲ ਕਹੀ ਗਈ ਹੈ। ਤੇ ਜੇਕਰ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਅਜਿਹਾ ਦੇਖਣ ਨੂੰ ਮਿਲੇਗਾ। ਵੈਸੇ ਦੱਸ ਦਈਏ ਕਿ ਟੀਨੇਜਰ ਦੇ ਨਾਲ ਜੁੜਿਆ ਹੋਇਆ ਜਿਹੜਾ ਕ੍ਰਾਈਮ ਡੇਟਾ ਸਟੈਟਿਸਟਿਕਸ ਹੈ ਉਹ ਇਹ ਦਰਸਾਉਂਦਾ ਹੈ ਕਿ ਚੋਰੀਆਂ ਚਕਾਰੀਆਂ ਤਾਜ਼ਾ ਸਮੇਂ ਦੇ ਵਿੱਚ 60% ਵਧੀਆਂ ਨੇ, 55% ਕਾਰਜੈਕਿੰਗ, 49% ਘਰਾਂ ਦੇ ਅੰਦਰ ਸੰਨ ਲੱਗਣੀ ਜਿਹਨੂੰ ਹੋਮ ਇਨਵੇਸ਼ਨ ਕਹਿ ਲੈਂਦੇ ਨੇ, ਤੇ 48% ਚਾਕੂ ਜਾਂ ਹਥਿਆਰ ਦੀ ਨੋਕ ਦੇ ਉੱਤੇ ਲੁੱਟ ਖੋਹ ਦੀਆਂ ਘਟਨਾਵਾਂ। ਮਾਰਚ ਮਹੀਨੇ ਤੋਂ ਲੈ ਕੇ ਪਿਛਲੇ ਮਾਰਚ 2025 ਤੋਂ ਲੈ ਕੇ ਮਾਰਚ 2026 ਦੇ ਦਰਮਿਆਨ ਦੇ ਇਹ ਅੰਕੜੇ ਸਾਹਮਣੇ ਆਏ ਨੇ। ਵਿਕਟੋਰੀਆ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਟੀਨੇਜ ਕ੍ਰਾਈਮ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਇਜ਼ਾਫਾ ਦੇਖਿਆ ਗਿਆ ਹੈ ਕਿ 26,000 ਓਫੈਂਡਰਸ ਜਿਹੜੇ ਇਸ ਵਕਤ ਕਸਟਡੀ ਦੇ ਵਿੱਚ ਨੇ ਉਹਨਾਂ ਨੇ ਰਲ ਕੇ 76,000 ਤੋਂ ਵੱਧ ਮੌਕਿਆਂ ਦੇ ਉੱਤੇ ਵਿਕਟੋਰੀਆ ਸੂਬੇ ਦੇ ਵਿੱਚ ਕਿਸੇ ਨਾ ਕਿਸੇ ਗੰਭੀਰ ਅਪਰਾਧਿਕ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹਨਾਂ ਦੇ ਵਿੱਚ ਤਾਂ 1300 ਦੇ ਕਰੀਬ ਯੂਥ ਐਸੇ ਵੀ ਨੇ ਜਿਹੜੇ ਗੈਂਗਸ ਬਣਾ ਕੇ ਕੰਮ ਕਰਦੇ ਨੇ, ਯਾਨੀ ਯੂਥ ਗੈਂਗ ਜਿਹੜਾ ਇੱਕ ਕਿਸਮ ਦਾ ਬਣ ਚੁੱਕਿਆ। ਜੈਸਿੰਟਾ ਐਲਨ ਸਰਕਾਰ ਇਸ ਗੱਲ ਨੂੰ ਪ੍ਰਵਾਨ ਜ਼ਰੂਰ ਕਰ ਚੁੱਕੀ ਸੀ, ਸਮਝ ਚੁੱਕੀ ਸੀ, ਪਰ ਮੌਜੂਦਾ ਬੈਨ ਕੈਰਲ ਸਰਕਾਰ ਨੂੰ ਇਹ ਗੰਭੀਰ ਵਿਸ਼ਾ ਨਹੀਂ ਜਾਪਦਾ ਉਹਨਾਂ। ਵੈਸੇ ਉਧਰ ਚੋਣਾਂ ਤੋਂ ਪਹਿਲਾਂ ਚੁਣਾਵੀ ਵਾਅਦੇ ਜਿਹੜੇ ਨੇ ਉਹ ਹੋ ਰਹੇ ਨੇ। ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ 1 ਦਰਜਨ ਦੇ ਕਰੀਬ ਵੀ ਲਾਈਨ ਟ੍ਰੇਨਸ ਜਿਹੜੀਆਂ ਨੇ ਉਹ ਵਿਕਟੋਰੀਆ ਦੇ ਰੀਜਨਲ ਨੈਟਵਰਕ ਦੇ ਵਿੱਚ ਨਿਵੇਸ਼ ਕਰ ਦਿੱਤੀਆਂ ਜਾਣਗੀਆਂ, ਫਸਾ ਦਿੱਤੀਆਂ ਜਾਣਗੀਆਂ। ਹੋਰ ਤਾਂ ਹੋਰ ਸਟੇਟ ਦੇ ਜਿਹੜਾ ਪਹਿਲਾ ਹਾਈਬ੍ਰਿਡ ਇਲੈਕਟ੍ਰਿਕ ਟ੍ਰੇਨ ਜਿਹੜਾ ਇੱਕ ਪ੍ਰਸਤਾਵ ਹੈ ਉਹ ਵੀ ਸੂਬੇ ਦੀ ਵਿੱਚ ਜੇਕਰ ਸੱਤਾ ਜਿੱਤ ਕੇ ਸੱਤਾ ਦੇ ਉੱਤੇ ਕਾਬਜ਼ ਹੁੰਦੀ ਹੈ ਲਿਬਰਲ ਨੈਸ਼ਨਲ ਸਰਕਾਰ ਤਾਂ ਉਹ ਲੈ ਕੇ ਆਣਗੇ। ਰੀਜਨਲ ਮੈਟਰੋਪੋਲੀਟਨ ਟ੍ਰੈਕਸ ਦਾ ਵਿਸਤਾਰ ਕਰਨਗੇ, ਲਗਭਗ $1.7 billion ਦਾ ਨਿਵੇਸ਼ ਕੀਤਾ ਜਾਏਗਾ, ਤਾਂ ਕਿ ਮੌਜੂਦਾ ਜਿਹੜੀਆਂ 25 ਦੇ ਕਰੀਬ ਡੀਜ਼ਲ ਟ੍ਰੇਨ

0: ਨੇ ਮੈਲਟਨ ਤੋਂ ਵਿੰਡਮ ਵੇਲ ਦੀ ਲਾਈਨਸ ਦੇ ਦਰਮਿਆਨ ਇਹਨਾਂ ਨੂੰ ਰਿਪਲੇਸ ਕਰਕੇ ਹਾਈਬ੍ਰਿਡ ਜਾਂ ਇਲੈਕਟ੍ਰਿਕ ਟ੍ਰੇਨਾਂ ਜਿਹੜੀਆਂ ਨੇ ਉਹ ਚਲਾਈਆਂ ਜਾਣਗੀਆਂ ਤੇ ਇਹ ਜਿਹੜੀਆਂ ਡੀਜ਼ਲ ਟ੍ਰੇਨਾਂ ਨੇ ਇਹਨਾਂ ਨੂੰ ਵਿਕਟੋਰੀਆ ਦੇ ਰੀਜਨਲ ਨੈਟਵਰਕ ਦੇ ਵਿੱਚ ਲਿਜਾਇਆ ਜਾਏਗਾ ਤਾਂ ਕਿ ਹੋਰ ਗਿਣਤੀ ਵਧਾਈ ਜਾ ਸਕੇ ਪੀਕ ਆਵਰਸ ਦੇ ਵਿੱਚ, ਖਾਸ ਤੌਰ ਦੇ ਉੱਤੇ ਗਿਪਸਲੈਂਡ ਦੇ ਵਿੱਚ ਟਾਰਲਗੌਨ ਤੇ ਬੈਂਸਡੇਲ ਦੇ ਦਰਮਿਆਨ ਵੀ ਵੈਲੋਸਿਟੀ ਟ੍ਰੇਨਸ ਜਿਹੜੀਆਂ ਨੇ ਉਹ 5 ਨਵੀਆਂ ਟ੍ਰੇਨਾਂ ਜਿਹੜੀਆਂ ਚਲਾਈਆਂ ਜਾਣਗੀਆਂ। ਲਗਭਗ 1,000 ਤੋਂ ਵਧੇਰੇ ਸੀਟਾਂ ਦੀ ਗਿਣਤੀ ਵਧਾ ਦਿੱਤੀ ਜਾਏਗੀ। ਠੀਕ ਇਸੇ ਤਰੀਕੇ ਦੇ ਨਾਲ ਸੇਮੌਰ ਤੋਂ ਲੈ ਕੇ ਐਲਬਰੀ ਦੇ ਦਰਮਿਆਨ ਵੀ ਟ੍ਰੇਨਾਂ ਦੀ ਗਿਣਤੀ ਸੀਟਾਂ ਦੀ ਗਿਣਤੀ ਵਧਾਈ ਜਾਏਗੀ। ਐਚੂਕਾ ਤੇ ਬੈਂਡੀਗੋ ਮਿਆਨ ਵੀ ਟ੍ਰੇਨਾਂ ਦੀ ਗਿਣਤੀ ਜਿਹੜੀ ਉਹ ਵਧਾਈ ਜਾਏਗੀ। ਉੱਥੇ ਹੀ ਜਿੱਥੇ ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ ਆਪਣਾ ਵਾਅਦਾ ਕੀਤਾ ਗਿਆ, ਉਧਰ ਦੂਸਰੇ ਪਾਸੇ ਲੇਬਰ ਪਾਰਟੀ ਨੇ ਵੀ ਇੱਕ ਵਾਅਦਾ ਕਰ ਦਿੱਤਾ ਆਖਰੀ ਵੇਲਿਆਂ ਦੇ ਵਿੱਚ। ਰੇਲ ਨੈਟਵਰਕ ਨੂੰ ਲੈ ਕੇ ਤਾਂ ਇੱਕ ਰਲਿਆ ਮਿਲਿਆ ਵਾਅਦਾ, ਜਿਵੇਂ ਰੇਲ ਫਰੇਟ ਨੈਟਵਰਕ ਦੇ ਉੱਤੇ $352 ਮਿਲੀਅਨ ਇਨਵੈਸਟ ਕੀਤੇ ਜਾਣਗੇ, ਪਰ ਇੱਕ ਵਾਅਦਾ ਜਿਹੜਾ ਲੇਬਰ ਪਾਰਟੀ ਨੇ ਕੀਤਾ ਉਹ ਇਹ ਹੈ ਆਪਣੇ ਇਸ ਤਾਜ਼ਾ ਡਾਕੂਮੈਂਟ ਚ 2026-30 ਦੇ ਪਾਲਿਸੀ ਡਾਕੂਮੈਂਟ ਚ ਕਿ ਵਿਕਟੋਰੀਆ ਦੇ ਵਿੱਚ ਟੋਇਆਂ ਦੇ ਅੰਦਰ ਸੜਕਾਂ ਨੇ ਜਾਂ ਸੜਕਾਂ ਦੇ ਅੰਦਰ ਟੋਏ ਨੇ ਇਹ ਹੁਣ ਫਰਕ ਰਹਿਣ ਨਹੀਂ ਦਿੱਤਾ ਜਾਏਗਾ। 5 ਲੱਖ ਦੇ ਕਰੀਬ ਪੈਟਹੋਲਸ ਜਿਹੜੇ ਨੇ ਉਹ ਇਸ ਸਾਲ ਦੇ ਅਖੀਰ ਤੱਕ ਭਰੇ ਜਾਣਗੇ। ਸੜਕਾਂ ਦੇ ਨਵੇਂ ਨਿਰਮਾਣ ਦੀ ਗੱਲ ਨਹੀਂ ਕੀਤੀ ਗਈ ਹੈ, ਪਰ ਪੈਟਹੋਲਸ ਨੂੰ ਭਰਨ ਦੀ ਗੱਲ ਜ਼ਰੂਰ ਕੀਤੀ ਗਈ ਹੈ। ਇਸ ਦੇ ਨਾਲ ਹੀ ਰੇਲ ਨੈਟਵਰਕ ਦਾ ਸਟੈਂਡਰਡਾਈਜ਼ੇਸ਼ਨ ਜਿਹੜਾ ਉਹ ਕੀਤਾ ਜਾਏਗਾ, ਇਸ ਨੂੰ ਇੱਕ ਮਿਆਰੀ ਰੇਲ ਨੈਟਵਰਕ ਜਿਹੜਾ ਬਣਾਇਆ ਜਾਏਗਾ। $440 ਮਿਲੀਅਨ ਤਾਂ ਮੁਰੇ ਬੇਸਿਨ ਰੇਲ ਨੈਟਵਰਕ ਦੇ ਉੱਤੇ ਇਨਵੈਸਟ ਕੀਤੇ ਜਾਣਗੇ। ਹਾਲਾਂਕਿ ਇਸ ਨੈਟਵਰਕ ਦੇ ਬਣਨ ਦੀ ਸ਼ੁਰੂਆਤ 2019 ਤੋਂ ਹੀ ਹੋ ਚੁੱਕੀ ਸੀ ਔਰ ਇਹ ਪਤਾ ਨਹੀਂ ਕਦੋਂ ਤੱਕ ਬਣ ਕੇ ਸਿਰੇ ਚੜੇਗਾ, ਪਰ ਸਾਲ 2026 ਤੋਂ 2030 ਦੇ ਇਸ ਪਾਲਿਸੀ ਡਾਕੂਮੈਂਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਖੇਤਰੀ ਇਲਾਕਿਆਂ ਦਾ ਫਰੇਟ ਕੋਰੀਡੋਰ ਹੈ, ਯਾਨੀ ਢੋਆ ਢੋਆਈ ਦਾ ਜਿਹੜਾ ਨੈਟਵਰਕ ਹੈ, ਰੇਲ ਨੈਟਵਰਕ ਹੈ, ਉਸ ਦਾ ਵਿਸਤਾਰ ਕੀਤਾ ਜਾਏਗਾ ਔਰ ਤਾਂ ਕਿ ਜਿਹੜਾ ਢੋਆ ਢੋਆਈ ਦਾ ਸਮਾਨ ਹੈ ਉਸਦੀ ਗਿਣਤੀ ਵਧਾਈ ਜਾ ਸਕੇ। ਇੱਕ ਪਾਸੇ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਪੈਸੇਂਜਰਸ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ, ਦੂਸਰੇ ਪਾਸੇ ਲੇਬਰ ਸਰਕਾਰ ਇਸ ਤੋਂ ਉਲਟ ਖੇਤਰੀ ਇਲਾਕਿਆਂ ਦੇ ਵਿੱਚ ਢੋਆ ਢੋਆਈ ਦੇ ਸਮਾਨ ਦੇ ਲਈ ਟ੍ਰੇਨਾਂ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ। ਇੱਕ ਖਬਰ, ਆਸਟ੍ਰੇਲੀਆ ਦੇ ਵਿੱਚ ਡੇਟਾ ਸੈਂਟਰ ਦੇ ਹੋ ਰਹੇ ਧੜਾਧੜ ਨਿਰਮਾਣ ਤੇ ਉਹਨਾਂ ਦੇ ਵਿਰੋਧ ਦੇ ਨਾਲ ਜੁੜੀ ਹੋਈ। ਲਗਭਗ 1 ਲੱਖ ਆਸਟ੍ਰੇਲੀਅਨ ਲੋਕ ਐਸੇ ਹੈਗੇ ਨੇ ਜਿਹੜੇ ਇਹਨਾਂ ਹਾਈਪਰ ਸਕੇਲ ਡੇਟਾ ਸੈਂਟਰ ਦੇ ਖਿਲਾਫ ਆਪਣਾ ਇਤਰਾਜ਼ ਸਰਕਾਰਾਂ ਤੱਕ ਦਰਜ ਕਰਵਾ ਰਹੇ ਨੇ। ਤੁਸੀਂ ਕਿੰਨੀਆਂ ਕੁ ਪਟੀਸ਼ਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜਾਂ ਤੁਸੀਂ ਇਹਨਾਂ ਨੂੰ ਕਿੰਨਾ ਕੁ ਜ਼ਰੂਰੀ ਸਮਝਦੇ ਹੋ, ਇਹ ਸੁਨੇਹੇ ਭੇਜ ਸਕਦੇ ਹੋ। ਪਰ ਆਸਟ੍ਰੇਲੀਆ ਜਿਹੜਾ ਕਿ AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਦਾ ਹੱਬ ਬਣਨਾ ਚਾਹੁੰਦਾ ਹੈ, ਮੌਜੂਦਾ ਸਰਕਾਰ ਦੀ ਰਣਨੀਤੀਆਂ ਇਹ ਨੇ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਡੇਟਾ ਸੈਂਟਰਸ ਖੋਲ ਦਿੱਤੇ ਜਾਣ। 36 ਐਸੀਆਂ ਪਟੀਸ਼ਨਾਂ ਇਸ ਵਕਤ change.org ਤੇ ਚੱਲ ਰਹੀਆਂ ਨੇ ਜਿਹੜੀਆਂ ਇਹਨਾਂ ਨਵੇਂ ਡੇਟਾ ਸੈਂਟਰਸ ਦੇ ਨਿਰਮਾਣ ਦੇ ਉੱਤੇ ਇਤਰਾਜ਼ ਜਤਾ ਰਹੀਆਂ ਨੇ, ਖਾਸ ਤੌਰ ਦੇ ਉੱਤੇ ਡੇਟਾ ਸੈਂਟਰਸ ਦੀ ਤਰਫ ਤੋਂ ਰਿਨਿਊਬਲ ਐਨਰਜੀ ਦੇ ਸੋਰਸਿਸ ਦਾ ਇਸਤੇਮਾਲ ਕੀਤਾ ਜਾਣਾ। ਅੱਗੇ ਵੀ ਬੜੀ ਵਾਰ ਦੱਸਿਆ ਕਿ ਡੇਟਾ ਸੈਂਟਰਸ ਕਈ ਹਜ਼ਾਰ ਮੈਗਾਵਾਟ ਬਿਜਲੀ ਜਿਹੜੀ ਉਸਦੀ ਖਪਤ ਕਰਦੇ ਨੇ, ਬਲਕਿ ਪਿਛਲੇ ਹਫਤੇ ਦੇ ਦਰਮਿਆਨ ਇੱਕ ਖਬਰ ਇਹ ਵੀ ਸਾਂਝੀ ਕੀਤੀ ਸੀ ਕਿ ਸਾਲ 2036 ਤੱਕ NSW ਤੇ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਘਰ, ਜਿੰਨੇ ਵੀ ਵਪਾਰਕ ਅਦਾਰੇ ਜਿੰਨੀ ਬਿਜਲੀ ਕੰਜ਼ਿਊਮ ਅੱਜ ਦੀ ਤਰੀਕ ਦੇ ਵਿੱਚ ਕਰ ਰਹੇ ਨੇ, 2036 ਤੱਕ ਡੇਟਾ ਸੈਂਟਰਸ ਇੰਨੀ ਬਿਜਲੀ ਕੰਜ਼ਿਊਮ ਕਰਨ ਲੱਗ ਜਾਣਗੇ ਆਸਟ੍ਰੇਲੀਆ ਦੇ ਵਿੱਚ। ਹਾਲਾਂਕਿ ਉਦੋਂ ਤੱਕ ਡੇਟਾ ਸੈਂਟਰਸ ਦੀ ਗਿਣਤੀ ਵੀ ਵੱਧ ਜਾਏਗੀ, ਪਰ ਇੱਕ ਸਭ ਤੋਂ ਵੱਡੀ ਪਟੀਸ਼ਨ ਤਾਂ 23,000 ਸਿਗਨੇਚਰ ਵਾਲੀ ਹੈ। ਖਾਸ ਗੱਲ ਇਹ ਹੈ ਕਿ ਇਸ ਪਟੀਸ਼ਨ ਨੂੰ 16 ਸਾਲ ਦੀ ਇੱਕ ਛੋਟੀ ਲੜਕੀ ਬੇਲਾ ਮਾਰਕ, ਜਿਹੜੀ ਕਿ ਹਾਈ ਸਕੂਲ ਦੀ ਸਟੂਡੈਂਟ ਹੈ ਸਿਡਨੀ ਦੇ ਪਿੰਬਲ ਸਬਰਬ ਦੀ, ਉਸਨੇ ਪ੍ਰਾਈਮ ਮਿਨਿਸਟਰ ਦੇ ਨੂੰ ਐਡਰੈਸ ਕਰਕੇ ਇਹ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਦੇ ਉੱਤੇ ਹੁਣ ਤੱਕ 23,000 ਦੇ ਕਰੀਬ ਜਾਗਰੂਕ ਆਸਟ੍ਰੇਲੀਅਨ ਲੋਕ ਜਿਹੜੇ ਨੇ ਹਸਤਾਖਰ ਕਰ ਚੁੱਕੇ ਨੇ। ਇਸ ਬੱਚੀ ਦਾ ਕਹਿਣਾ ਹੈ ਕਿ ਮੇਰੇ ਭਵਿੱਖ ਨੂੰ ਖਤਰਾ ਇਹ ਡੇਟਾ ਸੈਂਟਰਸ, ਬੇਸ਼ੱਕ ਡੇਟਾ ਸੈਂਟਰਸ ਜਾਂ ਜਿਹੜਾ ਡੇਟਾ ਸੈਂਟਰਸ ਦੇ ਨਾਲ ਜੁੜੀਆਂ ਹੋਈਆਂ ਲੋੜਾਂ ਨੇ ਉਹਨਾਂ ਦੀ ਜਾਣਕਾਰੀ ਜ਼ਰੂਰ ਦਿੱਤੀ ਜਾਂਦੀ ਹੈ। ChatGPT ਇਸ ਵਾਤਾਵਰਨ ਨੂੰ ਨਹੀਂ ਬਚਾ ਸਕੇਗੀ। ਕਿਹਾ ਜਾਂਦਾ ਹੈ ਕਿ ਡੇਟਾ ਸੈਂਟਰ ਦੇ ਵਿੱਚ ਇੱਕ ਵੱਡੇ ਪੈਮਾਨੇ ਦੇ ਉੱਤੇ ਪਾਣੀ ਤੇ ਬਿਜਲੀ ਦਾ ਇਸਤੇਮਾਲ ਹੁੰਦਾ ਹੈ ਔਰ ਇਹ ਪਾਣੀ ਤੇ ਬਿਜਲੀ ਦੀਆਂ ਲੋੜਾਂ ਜਿਹੜੀਆਂ ਨੇ ਆਮ ਇਨਸਾਨ ਦੀਆਂ ਲੋੜਾਂ ਦੇ ਵਿੱਚੋਂ ਘੱਟ ਕਰਕੇ ਵਰਤੀਆਂ ਜਾਣਗੀਆਂ, ਯਾਨੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਤੁਹਾਡੇ ਉੱਤੇ ਇਹ ਅਸਰ ਪੈਣਗੇ। ਪਰ ਮੌਜੂਦਾ ਸਰਕਾਰ ਜਿਹੜੀ ਹੈ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਅਲੱਗ ਅਲੱਗ ਸੂਬਿਆਂ ਤੇ ਟੈਰੇਟਰੀਜ਼ ਨੂੰ ਇਹ ਹੱਕ ਦੇ ਚੁੱਕੇ ਨੇ। ਸਭ ਤੋਂ ਵੱਡਾ ਮੁਨਾਫਾ ਜਿਹੜਾ ਹੈ ਉਹ NSW ਖੱਟ ਰਿਹਾ। NSW ਨੇ ਆਪਣੀ ਸਟੇਟ ਦੇ ਵਿੱਚ $50 billion ਦੀ ਇਨਵੈਸਟਮੈਂਟ ਜਿਹੜੀ ਹੈ ਉਹ ਮਨਾ ਲਈ ਹੈ। ਸਭ ਤੋਂ ਜ਼ਿਆਦਾ ਡੇਟਾ ਸੈਂਟਰਸ ਇੱਥੇ ਬੰਨੇ ਨੇ। ਪਰ ਪਟੀਸ਼ਨਾਂ ਵੀ ਦਾਇਰ ਹੋ ਚੁੱਕੀਆਂ ਨੇ। ਹੌਰਸਲੀ ਪਾਰਕ ਦੇ ਵਿੱਚ ਜਿਹੜਾ ਇੱਕ ਨੈਕਸਟ DC ਦਾ ਡੇਟਾ ਸੈਂਟਰ ਬਣ ਰਿਹਾ, ਉਸ ਨੂੰ ਲੈ ਕੇ ਹੁਣ ਤੱਕ 500 ਦੇ ਕਰੀਬ ਸਿਗਨੇਚਰ ਹੋ ਚੁੱਕੇ ਨੇ। ਫੇਅਰਫੀਲਡ ਦੇ ਇੱਕ ਸੋਫਟਵੇਅਰ ਇੰਜੀਨੀਅਰ, ਇੱਕ ਹੋਰ ਟੀਨੇਜਰ ਜਾਗਰੂਕ ਲੜਕੇ ਦੀ ਤਰਫ ਤੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ ਲੇਨਕੋਵ ਦੇ ਵਿੱਚ ਬਣ ਰਿਹਾ ਜਿਹੜਾ ਗੁਡਮੈਨ ਪ੍ਰੋਜੈਕਟ ਹੈ ਮਾਰਸ ਰੋਡ ਦੇ ਉੱਤੇ, ਉਸ ਦੇ ਖਿਲਾਫ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ। 3000 ਹਸਤਾਖਰ ਉਹਦੇ ਤੇ ਹੋ ਚੁੱਕੇ ਨੇ। ਕੋਗਰਾ ਗੋਲਫ ਕੋਰਸ ਦੇ ਕੋਲ ਬਣਨ ਵਾਲੇ ਡੇਟਾ ਸੈਂਟਰ ਦੇ ਖਿਲਾਫ 950 ਲੋਕਾਂ ਨੇ ਹਸਤਾਖਰ ਕੀਤੇ ਨੇ। ਹੰਟਰ ਵੈਲੀ ਦੇ ਵਿੱਚ ਜਿਹੜਾ ਕੁਰੀ ਦੇ ਅੰਦਰ ਏਅਰ ਟਰੰਕ ਦਾ ਡੇਟਾ ਸੈਂਟਰ ਬਣ ਰਿਹਾ, ਉਸ ਦੇ ਖਿਲਾਫ 450 ਲੋਕਾਂ ਨੇ ਹਸਤਾਖਰ ਕੀਤੇ ਨੇ। ਠੀਕ ਇਸੇ ਤਰੀਕੇ ਦੇ ਨਾਲ ਵਿਕਟੋਰੀਆ ਨੇ $25 billion ਦੇ AI ਡੇਟਾ ਸੈਂਟਰ ਦਾ ਨਿਰਮਾਣ ਆਪਣੇ ਸੂਬੇ ਦੇ ਵਿੱਚ ਕਰਵਾਉਣ ਦੇ ਲਈ ਡੀਲ ਫਾਈਨਲ ਕਰ ਲਈ ਹੈ। ਇਸ ਦੇ ਵਿੱਚ ਵੈਸਟ ਫੁੱਟਸਕਰੇ ਦੇ ਵਿੱਚ ਜਿਹੜਾ ਨੈਕਸਟ DC ਦਾ ਡੇਟਾ ਸੈਂਟਰ ਹੈ, ਕਾਫੀ ਵੱਡਾ ਡੇਟਾ ਸੈਂਟਰ ਇਹ ਬਣ ਰਿਹਾ। ਇਸ ਨੂੰ ਲੈ ਕੇ 3900 ਦੇ ਕਰੀਬ ਲੋਕ ਹੁਣ ਤੱਕ ਜਿਹੜੇ ਹਸਤਾਖਰ ਕਰ ਚੁੱਕੇ ਨੇ। ਵੈਸੇ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਤੁਸੀਂ ਜਾਓਗੇ ਤਾਂ ਉੱਥੇ ਅਕਸਰ ਸੜਕਾਂ ਦੇ ਆਲੇ ਦੁਆਲੇ ਜਿਹੜੇ ਘਰ ਨੇ ਉਹਨਾਂ ਦੇ ਬਾਹਰ ਇਸ ਕਿਸਮ ਦੇ ਬੋਰਡ ਲੱਗੇ ਹੋਏ ਨੇ ਵੈਸਟ ਫੁੱਟਸਕਰੇ ਦੇ ਵਿੱਚ, ਕਿ ਜਿਹੜੇ ਲੋਕ ਆਪਣੇ ਘਰਾਂ ਦੇ ਬਾਹਰ ਕੰਧਾਂ ਦੇ ਉੱਤੇ ਇਹਨਾਂ ਡੇਟਾ ਸੈਂਟਰਸ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਨੇ। ਔਰ ਇਸ ਨੂੰ ਲੈ ਕੇ ਇੱਕ ਜਿਹੜੇ ਮੁਹਿੰਮ ਵੀ ਚੱਲ ਰਹੀ ਹੈ। ਵਿਕਟੋਰੀਆ ਦੇ ਵਿੱਚ ਸਪੋਟਸਵੁੱਡ ਦੇ ਵਿੱਚ ਪੈਂਦਾ ਜਿਹੜਾ ਗ੍ਰੀਨ ਸਕੁਏਅਰ DC ਦਾ ਡੇਟਾ ਸੈਂਟਰ, ਉਸਦੇ ਖਿਲਾਫ ਵੀ 1700 ਲੋਕਾਂ ਨੇ ਇੱਕ ਪਟੀਸ਼ਨ ਹਸਤਾਖਰ ਕਰਕੇ ਸਰਕਾਰ ਦੇ ਵੱਲ ਭੇਜੀ ਹੈ। ਸਾਊਥ ਮੋਰਾਂਗ ਦੇ ਵਿੱਚ ਇੱਕ ਡੇਟਾ ਸੈਂਟਰ ਖੋਲਣਾ, ਉਹਦੇ ਖਿਲਾਫ 4700 ਲੋਕ ਹੁਣ ਤੱਕ ਹਸਤਾਖਰ ਕਰ ਚੁੱਕੇ ਨੇ। ਤੇ ਪਲੰਪਟਨ ਮੈਲਟਨ ਦੇ ਵਿੱਚ ਇਸੇ ਤਰੀਕੇ ਦੇ ਨਾਲ, ਬ੍ਰੌਡ ਮੀਡੋਜ ਕੈਂਬਲ ਫੀਲਡ ਦੇ ਵਿੱਚ, ਕਲਾਈਡ ਨਾਰਥ ਦੇ ਵਿੱਚ, ਕੋਰੀਓ ਜੀਲੋਂਗ ਦੇ ਵਿੱਚ ਇਹ ਸਾਰੇ ਜਿਹੜੇ ਡੇਟਾ ਸੈਂਟਰ ਦਾ ਨਿਰਮਾਣ ਦਾ ਵਿਰੋਧ ਕੀਤਾ ਜਾ ਰਿਹਾ। ਕੁਇਨਜ਼ਲੈਂਡ ਸਰਕਾਰ ਹਾਲਾਂਕਿ ਤਾਜ਼ਾ ਕੈਬਨਿਟ ਬੈਠਕ ਦੇ ਵਿੱਚ ਇਹ ਗੱਲ ਕਹਿ ਚੁੱਕੀ ਹੈ ਕਿ ਉਹ 850 MW ਕਪੈਸਿਟੀ ਪਹਿਲਾਂ ਹੀ ਕਮਿਟ ਕਰ ਚੁੱਕੇ ਨੇ ਡੇਟਾ ਸੈਂਟਰ ਦੇ ਨਿਰਮਾਣ ਦੇ ਦਰਮਿਆਨ, ਪਰ ਰਿਨਿਊਬਲ ਐਨਰਜੀ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ। ਬਾਵਜੂਦ ਇਸ ਦੇ ਕੁਇਨਜ਼ਲੈਂਡ ਦੇ ਵਿੱਚ ਜਿਹੜੇ ਡੇਟਾ ਸੈਂਟਰ ਬਣ ਰਹੇ ਨੇ, ਮੁਰੇ ਡੋਕ ਦੇ ਵਿੱਚ, ਸਵੈਨ ਬੈਂਕ ਦੇ ਵਿੱਚ ਇਸੇ ਤਰੀਕੇ ਦੇ ਨਾਲ, ਸਾਊਥ ਆਸਟ੍ਰੇਲੀਆ ਦੇ ਅੰਦਰ ਬਣ ਰਿਹਾ ਜਾਂ ਤਸਮੇਨੀਆ ਦੇ ਵਿੱਚ ਤਾਮਰ ਰਿਵਰ ਦੇ ਉੱਤੇ ਬਣ ਰਿਹਾ ਡੇਟਾ ਸੈਂਟਰ, ਇਹਨਾਂ ਸਭ ਦੇ ਵਿਰੋਧ ਕੀਤੇ ਜਾ ਰਹੇ ਨੇ। NSW ਦੇ ਪ੍ਰੀਮੀਅਰ ਇਹਨੇ ਦਿਨੀ ਭਾਰਤ ਗਏ ਹੋਏ ਨੇ ਤੇ ਉਹਨਾਂ ਨੇ ਏਅਰ ਇੰਡੀਆ ਦੇ ਨਾਲ ਸੰਪਰਕ ਕੀਤਾ। ਆਪਣੀ 4 ਦਿਨਾਂ ਭਾਰਤ ਯਾਤਰਾ ਦੇ ਲਈ ਨਿਊ ਸਾਊਥ ਵੇਲਸ ਦੇ ਵਿੱਚ ਸਿਡਨੀ ਦੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਦੇ ਉੱਤੋਂ ਏਅਰ ਇੰਡੀਆ ਦੀਆਂ ਉਡਾਨਾਂ ਵੀ ਸ਼ੁਰੂ ਹੋਣ, ਇਸੇ ਬਾਬਤ ਗੱਲ ਕੀਤੀ ਗਈ ਹੈ। ਹਾਲਾਂਕਿ ਏਅਰ ਇੰਡੀਆ ਇਹਨਾਂ ਦਿਨਾਂ ਦੇ ਵਿੱਚ ਆਪਣੀ ਇਮੇਜ ਕਲੀਨਿੰਗ ਦੇ ਵਿੱਚ ਲੱਗੀ ਹੋਈ ਹੈ। ਅਹਿਮਦਾਬਾਦ ਦੇ ਵਿੱਚ ਜਿਹੜਾ ਹੋਇਆ ਪਿਛਲੇ ਸਾਲ ਜਹਾਜ਼ ਹਾਦਸਾ ਸੀ, ਜਿੱਥੇ 260 ਲੋਕਾਂ ਦੀ ਮੌਤ ਹੋ ਗਈ ਸੀ, ਉਸ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਆਪਣੀ ਸਾਖ ਸੁਧਾਰਨ ਦੇ ਵਿੱਚ ਲੱਗੀ ਹੋਈ ਹੈ। ਔਰ ਇਸ ਦੇ ਕੋ ਓਨਰਸ ਨੂੰ $1.5 billion ਦੀ ਇੱਕ ਤਾਜ਼ਾ ਇਕੁਇਟੀ ਜਿਹੜੀ ਉਹ ਇਨਵੈਸਟ ਕਰਨ ਦੀ ਗੱਲ ਉਹਨਾਂ ਨੇ ਕਹੀ ਹੈ। ਪਰ ਵੈਸਟਰਨ ਸਿਡਨੀ ਦੇ ਹਵਾਈ ਅੱਡੇ ਦੇ ਵਾਸਤੇ ਏਅਰ ਇੰਡੀਆ ਨੇ ਹਾਲੇ ਤੱਕ ਕੋਈ ਵੀ ਵਾਅਦਾ ਨਹੀਂ ਕੀਤਾ ਹੈ ਕਿ ਉਹ ਨਵੀਆਂ ਉਡਾਨਾਂ ਸ਼ੁਰੂ ਕਰ ਦੇਣਗੇ। ਵੈਸੇ ਦੱਸ ਦਈਏ ਕਿ ਅਕਤੂਬਰ ਮਹੀਨੇ ਤੋਂ ਜਿਹੜੀਆਂ ਉਡਾਨਾਂ ਸ਼ੁਰੂ ਹੋ ਜਾਣੀਆਂ ਨੇ ਜੈੱਟ ਸਟਾਰ ਤੇ ਨਿਊਜ਼ੀਲੈਂਡ ਏਅਰ ਨਿਊਜ਼ੀਲੈਂਡ ਦੀ ਤਰਫ ਤੋਂ, ਤੇ ਫਿਰ ਸਿੰਗਾਪੁਰ ਏਅਰਲਾਈਨ ਵੀ ਨਵੰਬਰ ਮਹੀਨੇ ਚ ਆਪਣੀਆਂ ਉਡਾਨਾਂ ਸ਼ੁਰੂ ਕਰ ਦੇਗੀ। ਅਗਲੇ ਸਾਲ ਵੀਅਤ ਜੈੱਟ ਤੇ ਕੁਆਂਟਸ ਵੀ ਆਪਣੀਆਂ ਫਲਾਈਟਸ ਲਾਂਚ ਕਰ ਦੇਗੀ। ਵੀਅਤ ਜੈੱਟ ਨੇ ਜਨਵਰੀ ਚ ਤੇ ਕੁਆਂਟਸ ਨੇ ਮਾਰਚ ਮਹੀਨੇ ਦੇ ਵਿੱਚ ਆਪਣੀਆਂ ਫਲਾਈਟਸ ਸਿਡਨੀ ਦੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਤੋਂ ਕੱਢਣੀਆਂ ਨੇ। ਫਟਾਫਟ ਖੇਡ ਜਗਤ ਦੀ ਖਬਰਾਂ ਦੇ ਵਿੱਚ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ US Open ਦੇ ਵਿੱਚ ਅਲਕਰਾਜ਼ ਤੇ ਸਾਬਾਲੇਂਕਾ ਦੀ ਜੇਤੂ ਸ਼ੁਰੂਆਤ ਹੋਈ ਹੈ। ਸਪੇਨ ਦੇ ਨੌਜਵਾਨ ਖਿਡਾਰੀ ਕਾਰਲੋਸ ਅਲਕਰਾਜ਼ ਤੇ ਬੇਲਾਰੂਸ ਦੀ ਅਰੀਨਾ ਸਾਬਾਲੇਂਕਾ ਨੇ ਆਪੋ ਆਪਣੇ ਮੁਕਾਬਲਿਆਂ ਚ, ਯਾਨੀ ਪੁਰਸ਼ਾਂ ਤੇ ਮਹਿਲਾਵਾਂ ਦੇ ਮੁਕਾਬਲਿਆਂ ਦੀ ਜੇਤੂ ਸ਼ੁਰੂਆਤ ਕੀਤੀ ਹੈ। ਉੱਥੇ ਅਫਗਾਨਿਸਤਾਨ ਦੇ ਖਿਲਾਫ T20 ਲੜੀ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। BCCI ਨੇ ਇਸ ਜਿਹੜਾ ਐਲਾਨ ਕੀਤਾ ਹੈ ਕਿ ਅਰੁਣ ਜੇਤਲੀ ਸਟੇਡੀਅਮ ਦੇ ਵਿੱਚ ਇਹ ਮੁਕਾਬਲੇ 13, 15 ਤੇ 17 ਸਤੰਬਰ ਨੂੰ ਖੇਡੇ ਜਾਣਗੇ। ਟੀਮ ਦੀ ਕਪਤਾਨੀ ਪੰਜਾਬ ਕਿੰਗਸ ਦੇ ਸਰਪੰਚ ਸ਼ਯਸ ਅਈਅਰ ਨੂੰ ਸੌਂਪੀ ਗਈ ਹੈ। ਤਿਲਕ ਵਰਮਾ ਵਾਈਸ ਕੈਪਟਨ ਹੋਣਗੇ। ਔਰ ਇਸ ਦਰਮਿਆਨ ਜਿਹੜੀ ਹਰਪਨ ਮੌਲਾ ਖਿਡਾਰੀ ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ ਤੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੀ ਚੋਣ ਫਿਟਨੈਸ ਟੈਸਟ ਦੇ ਆਧਾਰ ਦੇ ਉੱਤੇ ਹੀ ਤੈਅ ਹੋਏਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ।
1: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।